0: ਬਾਕੀ ਮੋੜ ਕੇ ਜੇਬ ਚ ਪਾਲਾ ਬਾਈ, ਇਕਨੋਮੀ ਦੇ ਬਹੁਤ ਬੁਰੇ ਹਾਲਾਤ ਨੇ, ਇਹ ਗਾਣਾ ਬਿਲਕੁਲ ਠੀਕ ਹੈ, ਐਬਸੋਲੂਟਲੀ ਰਾਈਟ, ਫਾਇਰ ਸੌਂਗ ਬਾਈ ਜੱਲੀ ਮੇਰਾ ਭਰਾ, ਤੈਨੂੰ ਸੋਹਣੀ ਬੁਲਾਉਂਦੇ ਜਾਣ ਜਾਣ ਗੱਭਰੂ ਦੇ ਬੁੱਲ ਸੁੱਕ ਗਏ, ਪਰ ਸਾਡੇ ਬੁੱਲ ਨਹੀਂ ਸੁੱਕਣ ਲੱਗੇ ਕਿਉਂਕਿ ਅੱਜ ਹੈ ਸ਼ੁੱਕਰਵਾਰ, ਖੁੱਲ੍ਹਾ ਅਖਾੜਾ, ਅਤੇ ਆਈ ਐਮ ਟੂ ਮੱਚ ਐਕਸਾਈਟਿਡ, ਅਤੇ ਇਹ ਜਿਹੜੀ ਐਕਸਾਈਟਮੈਂਟ ਹੈ ਉਹਨੂੰ ਮੈਂ ਕੰਟੇਨ ਕਰਨ ਲਈ ਨਾ, ਮੈਂ ਕਿਹਾ ਇਹ ਤੀਨ ਤਗਾੜਾ ਕਾਂ ਪਿਗਾੜਾ, ਉਹ ਨਹੀਂ, ਇਹ ਨਹੀਂ ਹੁੰਦਾ, ਕੋਈ ਹੋਰ ਹੋਣਾ ਚਾਹੀਦਾ ਸੀਗਾ, ਕੋਈ ਹੋਰ ਹੋਣਾ ਚਾਹੀਦਾ। ਨਾਲ ਜੀ ਤੁਸੀਂ ਦੱਸੋ ਕੀ ਹੋਣਾ ਚਾਹੀਦਾ ਟ੍ਰਿਪਲੀ ਵਾਸਤੇ ਸਹੀ, ਕੀ ਕਹਿੰਦੇ, ਅਖਾਣ
1: ਅਖਾਣ
0: ਅਖਾਣ
1: ਗਾਂਧੀ ਜੀ ਕੇ ਬੰਦਰ ਤੀਨ।
0: ਵਾਓ, ਥੈਂਕ ਯੂ ਸੋ ਮਚ ਗਾਇਸ, ਤੀਨ ਦਿਗਾੜਾ ਨਾਮ ਵਿਗਾੜਾ ਨਾਲ ਹੀ ਆਪਾਂ ਚੱਲਾਂਗੇ, ਕਿਉਂਕਿ ਅੱਜ ਦੀ ਜਿਹੜੀ ਮਸਤੀ, ਜਿਹੜੀ ਫੁੱਲ ਮਸਤੀ ਕਰਨੀ ਆ ਆਪਾਂ ਖੁੱਲ੍ਹੇ ਅਖਾੜੇ ਵਾਲੀ, ਉਹਦੇ 'ਚ ਸਾਡਾ ਰੰਗ ਲਾਉਣ ਲਈ ਲਾਲ ਜੀ ਵੀ ਆ ਗਏ ਨੇ, ਆਪਣਾ ਲਾਲ ਸੂਹਾ ਰੰਗ ਲੈ ਕੇ। ਬਸੰਤ ਲਾਲ ਜੀ ਕੈਸੇ ਹੈਂ ਆਪ?
1: ਝੂਠ ਸਵੇਰੇ ਸਵੇਰੇ
0: ਕਰਨਾ ਪੜਤਾ ਕਾਮ ਹੈ।
1: ਵੈਲਕਮ ਬੈਕ ਔਨ ਰੇਡੀਓ ਹਾਂਜੀ 1674 AM, ਤੁਸੀਂ ਸੁਣ ਰਹੇ ਹੋ ਫਰਾਈਡੇ ਮਾਰਨਿੰਗ ਦੀ ਮਸਤੀ, ਫਰਾਈਡੇ ਦੀ ਮਸਤੀ, ਫਨ ਫਰਾਈਡੇ। ਫਨ ਫਰਾਈਡੇ 'ਚ ਕਰਨਾ ਕੀ ਹੁੰਦਾ ਆ? ਨਥਿੰਗ, ਜਸਟ 100% ਪਿਓਰ ਮਸਤੀ, ਮਸਤੀ, ਮਸਤੀ ਐਂਡ ਮਸਤੀ, ਹੋਰ ਕੁਛ ਨਹੀਂ ਕਰਨਾ। ਤੁਸੀਂ ਸੌਂਗ ਖਾ ਕੇ ਅਸੀਂ ਆਉਂਦੇ ਹੁੰਦੇ ਹਾਂ ਘਰੋਂ, ਸੌਂਗ ਖਾ ਕੇ ਤੁਸੀਂ ਬਹਿ ਜਾਓ, ਅਸੀਂ ਸਿਰਫ ਮਸਤੀ ਕਰਨੀ ਹੈ।
0: ਅਸੀਂ ਕਰਾਂਗੇ,
1: ਵੀ ਵਾਂਟ ਟੂ ਪ੍ਰਿਪੇਅਰ ਫਾਰ ਫਰਾਈਡੇ ਫੀਕ, ਵੀਕਐਂਡ, ਨਾਟ ਵੀਕਐਂਡ, ਵੀਕਐਂਡ, ਫਨ ਫਨ ਵਾਲਾ ਵੀਕਐਂਡ।
0: ਅੱਛਾ, ਫਨ ਵੀਕਐਂਡ,
1: ਯੈਸ। ਸੋ ਵੈਲ ਵੈਲਕਮ ਲਾਲ ਜੀ।
0: ਲਾਲ ਜੀ ਥੋੜਾ ਹੋਰ ਅੱਗੇ ਆ ਕੇ ਮੇਰੇ ਨਜ਼ਦੀਕ ਆਓ, ਮੇਰੇ ਔਰ ਪਾਸ
1: ਆਓ,
0: ਬੋਲੋ
1: ਬੋਲੋ,
0: ਨਹੀਂ ਮੇਰਾ ਵੀਰ ਮਤਲਬ ਲੱਗੇ ਹੋ ਕੇ ਗੱਲ ਕਰੋ,
2: ਮੈਂ ਬਰਬਾਦ ਹੋਣਾ ਚਾਹੁੰਦਾ।
0: ਵਿਪਾਸ਼ਾ ਬਸੂ ਨੂੰ ਮਾਫੀ ਮੰਗਦੇ ਹਾਂ ਜੀ ਸਾਰੇ ਰਲ ਕੇ, ਠੀਕ ਹੈ ਜੀ। ਤੇ ਜੀ ਸ਼ੁਰੂ ਹੋ ਗਿਆ ਜੀ ਸ਼ੁੱਕਰਵਾਰ ਦਾ ਮੇਲਾ, ਸਾਡੇ ਨਾਲ ਸਾਂਝਾ ਪਾਓ, ਸਾਨੂੰ ਕਾਲ ਸ਼ਾਲ ਕਰੋ, ਤੁਹਾਡੇ ਨਾਲ ਹਫ਼ਤੇ 'ਚ ਕੀ ਬੈਸਟ ਹੋਇਆ ਉਹ ਵੀ ਦੱਸੋ, ਅਤੇ ਸ਼ਾਇਰੀ ਸੁਣਾਓ, ਗਾਣੇ ਸੁਣਾਓ, ਚੁਟਕਲੇ ਸੁਣਾਓ। ਬਸੰਤ ਲਾਲ ਜੀ ਆਏ ਹੁਣ ਤਾਂ ਹੱਸ ਰਸ ਨਾ ਹੋਵੇ ਸਰਾ ਹੋ ਨਹੀਂ ਸਕਦਾ,
1: ਹੈ ਨਾ,
0: ਅਤੇ ਚੁਟਕਲੇ ਵੀ ਸੁਣਾਓ, ਬੁਝਾਰਤ ਪਾਣੀ ਬੁਝਾਰਤ ਪਾਓ। ਬਸੰਤ ਲਾਲ ਜੀ ਆਏ ਹੁਣ ਤਾਂ ਬੁਝਾਰਤ ਨਾ ਬੁੱਝੀ ਜਾਏ, ਇਸ ਤਰ੍ਹਾਂ ਕਦੇ ਹੋ ਸਕਦਾ
1: ਨਹੀਂ,
0: ਠੀਕ ਹੈ।
1: ਅੱਛਾ ਨਹੀਂ, ਅੱਜ ਰੱਖੜੀ, ਅੱਜ ਰੱਖੜੀ ਵੀ ਹੈ, ਰੱਖੜੀ ਵਾਲੇ ਦਿਨ ਆਪਾਂ ਆਪਣੇ ਯੂ ਨੋ ਐਕਸਪੀਰੀਅੰਸ ਵੀ ਸ਼ੇਅਰ ਕਰ ਸਕਦੇ ਹਾਂ, ਫਨੀ ਵਾਲੇ।
0: ਹਾਂ, ਫਨੀ ਆ ਲੋ ਜੀ।
1: ਅੱਜ ਸਭ ਤੋਂ ਪਹਿਲਾਂ ਮੈਂ ਕੁਐਸਚਨ ਪੁੱਛਣਾ ਲਾਲ ਜੀ ਨੂੰ ਪੁੱਛਦੀ ਹਾਂ, ਬਿਕਾਜ਼ ਲਾਲ ਜੀ ਵਾਲੇ ਉਸ ਦੌਰ ਦੇ ਆ ਨਾ।
0: ਅੱਛਾ
1: ਲਾਲ ਜੀ, ਤੁਸੀਂ ਕਿੰਨੇ ਕੁ ਸਾਲਾਂ ਤੱਕ ਆਪਣੀ ਭੈਣ ਤੋਂ ਪੈਸੇ ਦੇ ਕੇ ਵਾਪਸ ਮੰਗੇ ਆ, ਖੋਏ ਆ, ਕਿਹੜੀ ਏਜ ਤੱਕ?
2: ਉਹ ਤਾਂ ਮਹੱਲੇ ਵੀ ਮੰਗਦਾ ਰਹੇ, ਕੋਈ ਚੀਜ਼ ਮੰਗਾ ਲੈਂਦੀ ਉਹਦੇ ਕੋਲ, ਉਹਨੂੰ ਕਹੀਦਾ ਵੀ ਹਾਂ ਵੀ ਆਹ ਚੀਜ਼ ਭੇਜ ਦੇ, ਕੋਈ ਬਾਜ ਨੀ। ਪੈਸੇ ਤੁਸੀਂ ਨਾ, ਮੈਂ ਕੁੜੀਆਂ ਕੋਲੋਂ ਮੈਂ ਪੈਸੇ ਕਦੀ ਮੈਂ ਛੱਡੇ, ਮੈਂ ਕਾਲਜ ਟਾਈਮ ਵੀ ਨਾ, ਜਦੋਂ ਐਂਡ ਜਿਹੜਾ ਆਪਣਾ ਜਿਵੇਂ ਆਪਣਾ ਕਾਲਜ ਛੱਡਦੇ ਸੀ ਨਾ, ਤੇ ਆਪਣਾ ਵੀ ਲਾਸਟ ਈਅਰ ਆਪਣਾ ਸਾਰੇ ਆਪਣੇ ਡਾਇਰੀ ਹੁੰਦੀ ਸੀ, ਡਾਇਰੀ
1: ਸਾਰੇ ਕਮੈਂਟ
0: ਸਲੈਮ ਬੁੱਕ, ਸਲੈਮ
2: ਬੁੱਕ, ਹਾਂ ਸਾਡੇ ਲਈ ਕਦੀ ਸਲੈਮ ਬੁੱਕ, ਸਾਡੀ ਬੁੱਕ ਮੇਰੀ ਬੁੱਕ 'ਚ ਇਹੀ ਲਿਖਿਆ ਹੁੰਦਾ ਕੁੜੀਆਂ ਨੇ, ਮੇਰੇ ਇੰਨੇ ਪੈਸੇ ਦੇਣੇ, ਮੇਰੇ ਇੰਨੇ ਪੈਸੇ,
0: ਸਲੈਮ ਬੁੱਕ ਨਾ ਹੋ ਗਈ, ਪਰਚੂਨ ਦੀ ਦੁਕਾਨ ਹੋ ਗਈ, ਹੈ
2: ਅਸੀਂ ਉਹਨਾਂ ਕੋਲ ਪੈਸੇ ਲੈ ਲੈ ਕੇ ਬੜੀਆਂ ਫਿਲਮਾਂ ਦੇਖੀਆਂ।
1: ਉਹ ਕਹਿੰਦੇ ਹੁੰਦੇ ਲੇਡੀ ਕਿਲਰ ਮਿਲਣਾ ਦਾ, ਇਹ ਤਾਂ ਉਹਨਾਂ ਨੂੰ ਡਾਕਾ ਮਾਰ ਰਹੇ, ਉਸ ਕੈਸ਼ੋ ਕੈਸ਼ ਕਢਾਉਣ ਵਾਲੇ ਕਿਲਰ ਸੀਗੇ।
2: ਬਾਕੀ ਸਾਰਿਆਂ ਨੂੰ ਰੱਖੀ ਬਹੁਤ ਬਹੁਤ ਮੁਬਾਰਕਾਂ ਜੀ,
1: ਬਹੁਤ ਬਹੁਤ ਮੁਬਾਰਕਾਂ ਸਾਰੇ ਜਣਿਆਂ ਦੀ, ਰੱਖੜੀ ਬਹੁਤ ਸੋਹਣੀ, ਲੰਘੇ ਚੜੇ ਇੰਜੋਏ ਕਰੋ, ਤੁਹਾਡਾ ਭਰਾ ਤੁਹਾਡੇ ਕੋਲ ਹੈ, ਤੁਹਾਡੀ ਭੈਣ ਤੁਹਾਡੇ ਕੋਲ ਹੈ ਜਾਂ ਨਹੀਂ ਹੈ, ਇਟਸ ਆਲ ਅਬਾਊਟ ਫੀਲ,
0: ਇਟਸ ਆਲ ਅਬਾਊਟ ਫੀਲ,
1: ਫੀਲ ਤੁਸੀਂ ਰੱਖੋ ਕਿ ਹਮੇਸ਼ਾ ਯੂ ਨੋ ਯੂ ਹੈਵ ਟੂ ਲੁੱਕ ਆਫਟਰ ਯੋਰ ਬ੍ਰਦਰ, ਯੋਰ ਸਿਸਟਰ, ਇੱਕ ਦੂਜੇ ਦੀ ਦੇਖਭਾਲ ਕਰਦੇ ਰਹੋ, ਹੋਰ ਕੁਛ ਨਹੀਂ ਹੈ ਜ਼ਿੰਦਗੀ ਦੇ ਵਿੱਚ, ਜੇ ਇੱਕ ਦੂਜੇ ਨਾਲ ਤੁਸੀਂ ਇੰਜੋਏ ਕਰਦੇ ਹੋ ਨਾ, ਹੱਸ ਬੁੱਕ ਕੇ ਬੋਲਦੇ ਹੋ, ਉਹ ਸਮਝ ਲਓ ਤੁਹਾਡਾ ਤੁਸੀਂ ਆਪਣਾ ਬੁਢਾਪਾ ਸੁਧਾਰ ਰਹੇ ਹੋ, ਬਿਕੋਜ਼ ਵੈਨ ਯੂ ਗਰੋ ਓਲਡਰ ਯੂ ਡੋਂਟ ਯੂ ਹੈਵ ਇਨਫ ਮਨੀ, ਤੁਹਾਡੇ ਕੋਲ ਬਹੁਤ ਪੈਸਾ ਆ ਜਾਂਦਾ ਆ, ਪਰ ਤੁਹਾਨੂੰ ਉਦੋਂ ਚਾਹੀਦਾ ਹੁੰਦਾ ਇੱਕ ਇਮੋਸ਼ਨਲ ਟੱਚ, ਉਹਦੇ ਉਹ ਬੰਦਾ ਚਾਹੀਦਾ ਹੁੰਦਾ ਜਿਹਦੇ ਨਾਲ ਤੁਸੀਂ ਆਪਣੇ ਬਚਪਨ ਦੀਆਂ ਗੱਲਾਂ ਕਰ ਸਕੋ, ਜਾਂ ਜਿਸ ਵੀ ਜਿੰਨੀ ਵੀ ਏਜ ਤੋਂ ਪਿੱਛੇ ਜਾ ਕੇ ਗੱਲਾਂ ਕਰ ਸਕਦੇ ਹੋ, ਉਨੀਆਂ ਕੁ ਗੱਲਾਂ ਤੁਸੀਂ ਕਰ ਸਕੋ, ਐਮ ਰਾਈਟ ਲਾਲ ਜੀ?
2: ਹਾਂਜੀ ਹਾਂਜੀ ਬਿਲਕੁਲ, ਉਹ ਬੰਦਾ ਨੀ ਤੁਹਾਡੀ ਏਜ ਦਾ ਬੰਦਾ ਨੀ, ਜਿਵੇਂ ਕਿ ਉਹ ਬੰਦਾ ਤੁਹਾਡੀ ਕਮੀਨੇ ਪਰ ਨੂੰ ਜਾਣਦਾ ਹੋਵੇ, ਕਹਿੰਦਾ ਮਤਲਬ ਇਹ
1: ਲਾਲਾ ਕਮੀਨੇ ਤੋਂ ਜ਼ਿਆਦਾ ਮੇਰੇ ਕੰਗਣ ਕੋਲ ਜਾਣੇ ਨੇ
0: ਯਾਰ, ਇਹ ਵੀ ਸਹੀ ਹੈ ਬਈ।
1: ਤੁਸੀਂ
0: ਤਾਂ ਵੇਟ ਕਰੋ,
1: ਲੌਂਗ ਵੇ ਡਾਊਨ ਆ,
0: ਹਜੇ ਤੇ ਸਨ 32 ਦੇ ਪੈਸੇ ਖੜੇ ਪਏ ਲਾਲ ਜੀ
1: ਸਨ 32
0: ਚਾਚਾ ਨਹਿਰੂ ਜਦੋਂ ਚਾਚਾ ਨੇ ਭਤੀਜਾ ਸੀ ਤਦ ਦੇ ਪੈਸੇ ਨਾਲ ਰੋਕੇ ਹੋਏ
2: ਲੋਕਾਂ ਨੇ ਇੱਦਾਂ ਕਰਦੇ ਜਿਵੇਂ ਪਾਕਿਸਤਾਨ ਬਣ ਪਾਕਿਸਤਾਨ ਹਿੰਦੁਸਤਾਨ ਬਣਦੇ ਟਾਈਮ ਨਾ ਉਹਨਾਂ ਨੂੰ ਪੈਸੇ ਮੈਂ ਦਿੱਤੇ
1: ਨਹੀਂ ਉਸੇ ਉਸੇ ਉਸੇ ਭੱਜ ਦੌੜ ਦੇ ਦੌਰਾਨ ਤੁਸੀਂ ਮੇਰੀ ਮਾਂ ਦੇ ਕੰਗਣ ਜ਼ਰੂਰ ਲੈ ਗਏ ਸੀ
0: ਇਦਾਂ ਨਾ ਕਰੋ ਮੈਂ ਇਹ ਗਲਤ ਗੱਲ ਹੈ
1: ਨਹੀਂ ਨਹੀਂ ਇਹ ਦੇਖੋ ਇਹ ਸਾਡਾ ਬੈਂਟਰ ਚੱਲਦਾ ਆ ਤੇ ਚੱਲਦਾ ਰਹੂਗਾ ਹਮੇਸ਼ਾ
0: ਰਾਖੀ
2: ਦੇ ਬਾਹਰ ਆ ਲੈਂਦਾ ਤੁਸੀਂ ਕੰਗਣਾ ਨਾ ਨਾ ਲਓ
0: ਕੰਗਣਾ ਦਾ ਨਾਂ ਤਾਂ ਨਾ ਹੀ ਲਓ
1: ਨਹੀਂ ਨਹੀਂ ਨਹੀਂ ਕੰਗਣਾ ਦਾ ਨਾਂ ਹੀ ਲਓ ਤਾਂ ਹੀ ਚੰਗਾ ਆ ਨਾ ਨਾ ਨਾ ਇਟਸ ਦੋਨੋਂ ਕੰਟਰੋਵਰਸ਼ੀਅਲ ਪਰ ਅੱਜ ਕੱਲ੍ਹ ਜ਼ਿਆਦਾ ਉਹ ਕੰਟਰੋਵਰਸੀ ਚ
0: ਪਰ ਵੈਸੇ ਨਾ ਰਾਖੀ ਸਾਵੰਤ ਐਜ਼ ਅ ਸੈਲੀਬ੍ਰਿਟੀ ਮੇਰੀ ਫੇਵਰੇਟ ਹੈ ਮੈਂ ਰਾਖੀ ਸਾਵੰਤ ਦਾ ਹਰ ਇੰਟਰਵਿਊ ਵੇਖਦਾ ਹਰ ਰਾਖੀ ਸਾਵੰਤ ਇੱਕ ਬਹੁਤ ਜ਼ਿਆਦਾ ਸੀਰੀਅਸ ਮਤਲਬ ਬਹੁਤ ਤਗੜਾ ਪੋਡਕਾਸਟ ਹੈ ਉਹ ਤੇ ਗਈ ਹੋਈ ਐਂਡ ਉਹ ਬੰਦਾ ਨਾ ਮੁੰਬਈ ਘੁੰਮਾਉਂਦਾ ਸਾਰਾ ਸਾਰਾ ਗੱਲਬਾਤ ਕਰਦਾ ਹੋਇਆ ਠੀਕ ਹੈ ਉਹਨਾਂ ਮੁੰਬਈ ਦਿਖਾਉਂਦਾ ਕਹਿੰਦਾ ਰਾਖੀ ਜੀ ਇਹ ਅਮਿਤਾਬ ਬੱਚਨ ਜੀ ਕਾ ਘਰ ਹੈ ਆਪਨੇ ਕਭੀ ਅਮਿਤਾਬ ਬੱਚਨ ਜੀ ਸੇ ਬਾਤ ਕੀ ਹੈ ਕਹਿੰਦੀ ਹਾਂ ਮੈਨੇ ਉਨਸੇ ਬਾਤ ਕੀ ਹੈ ਉਹ ਮੁਝੇ ਕਹਤੇ ਰਾਖੀ ਜੀ ਆਪ ਬਹੁਤ ਅੱਛਾ ਕਾਮ ਕਰ ਰਹੀ ਹੈ ਇਤਨੇ ਸਾਲੋਂ ਸੇ ਬਨੀ ਹੋਈ ਇੰਡਸਟਰੀ ਮੇਂ ਵੈਰੀ ਗੁੱਡ ਆਪ ਮੇਰੇ ਕਾਮ ਕਰ ਦੋ ਛੋਟਾ ਸਾ ਮੈਂ ਰੇਖਾ ਸੇ ਬਹੁਤ ਪਿਆਰ ਕਰਤਾ ਹੂੰ ਮੁਝੇ ਕਿਸ ਤਰੀਕੇ ਸੇ ਨਾ ਰੇਖਾ ਸੇ ਸ਼ਾਦੀ ਕਰਾ ਦੋ ਉਹ ਕਹਿੰਦਾ ਮੈਡਮ ਚੁੱਪ ਕਰੋ ਚੁੱਪ ਰਾਖੀ ਸਾਵੰਤ ਅਨਹਿੰਜਡ ਕੋਈ
2: ਨਹੀਂ ਇੰਟਰਵਿਊ ਲੈਣੇ ਹੁੰਦੇ ਨਾ ਉਹਨੂੰ ਕਹਿੰਦੀ ਕਹਿੰਦੀ ਯਾਰ ਤੂੰ ਤਾਂ ਬਹੁਤ ਸ਼ਰੀਫ ਬੰਦਾ ਯਾਰ ਮੈਂ ਤੈਨੂੰ ਕੀ ਗੱਲਾਂ ਕਰਾਂ ਹੁਣ ਮੈਂ
1: ਰਾਖੀ ਸਾਵੰਤ ਨੋਟ ਆਫ ਰਾਖੀ ਐਂਡ ਅਮਿਤਾਬ ਬੱਚਨ ਨਾ ਨਾ ਅਮਿਤਾਬ ਬੱਚਨ ਜਦੋਂ ਰਾਖੀ ਦੀ ਮੰਮ ਦਾ ਆਪਰੇਸ਼ਨ ਹੋਣਾ ਸੀਗਾ ਦੈਟ ਟਾਈਮ ਲੌਂਗ ਲੌਂਗ ਬੈਕ ਆਈ ਥਿੰਕ ਅਮਿਤਾਬ ਬੱਚਨ ਗਿਵ ਦੈਮ ਆਈ ਥਿੰਕ 1 ਲੱਖ ਜਾਂ ਸਮਥਿੰਗ ਉਸ ਟਾਈਮ ਬਿਗ ਅਮਾਊਂਟ ਸੀਗਾ ਫਾਰ ਆਪਰੇਸ਼ਨ ਉਹਦੀ ਮੰਮ ਦੇ ਆਪਰੇਸ਼ਨ
0: ਲਈ ਸਾਤ ਕਰੋੜ ਸਵਾਲ ਮੈਨੂੰ ਤਾਂ ਲੱਗਦਾ ਜਿਹੜਾ ਨਾ ਕੇਬੀਸੀ ਤੇ 50 ਲੱਖ ਤੋਂ 1 ਕਰੋੜ ਫਿਰ 7 ਕਰੋੜ ਦਾ ਸਵਾਲ ਹੁੰਦਾ ਨਾ ਇਹ ਆਪ ਹੀ ਆਪਣੇ ਵੱਲੋਂ ਹੀ ਬਣਾਏ ਹੁੰਦੇ ਆ
2: ਬਿਲਕੁਲ
0: ਐਵੇਂ ਕੋਈ ਮਤਲਬ ਉਹਦੀ ਕੋਈ ਇੰਨੇ ਔਖੇ ਹੁੰਦੇ ਆ ਆਈ ਹੈਵ ਨੈਵਰ ਐਵਰ ਬੀਨ ਏਬਲ ਟੂ ਕਰੈਕ ਇਟ ਜੇ ਤੁਸੀਂ ਉਹਨੂੰ ਗੂਗਲ ਵੀ ਕਰ ਲਓ ਨਾ ਤਾਂ ਗੂਗਲ ਵੀ ਦੂਸਰੇ ਤੀਸਰੇ ਪੰਨੇ ਤੇ ਜਾ ਕੇ ਉਹਦਾ ਆਂਸਰ ਦੱਸਦਾ ਕਿ ਉਹਦੀ ਟੀਮ ਉਹਨਾਂ ਦੀ ਬਹੁਤ ਵਧੀਆ ਕਿ ਉਹ ਛੇਤੀ ਨਹੀਂ ਪੈਸੇ ਛੱਡਦੇ ਉਹ ਵੀ ਮੈਨੂੰ ਤਾਂ ਲੱਗਦਾ ਤੀਰ ਤੁੱਕਾ ਹੀ ਹੈ ਸਲਮਡੌਗ ਮਿਲੇਨਰ ਦੇਖੀ ਹੈ ਤੁਸੀਂ ਹਨਾ ਕਿ ਹਨਾ ਉਹ ਮਤਲਬ ਇਟਸ ਆਲ ਅਬਾਊਟ ਚਾਂਸ ਕਿ ਚਾਂਸ ਲੱਗ ਗਿਆ ਤੇ ਇਸ ਤਰੀਕੇ ਨਾਲ ਬਣ ਗਿਆ ਮੈਨੂੰ ਲੱਗਦਾ ਕਿ ਇਹ ਵਾਕਈ ਇਸ ਤਰ੍ਹਾਂ
1: ਵੈਸੇ ਵੀ ਕਹਿੰਦੇ ਨਾ ਕਿ ਇਹ ਨਹੀਂ ਪਤਾ ਹੁੰਦਾ ਕਿ ਤੁਸੀਂ ਕੀ ਹੋ ਤੁਹਾਡੇ ਕੋਲ ਕੀ ਆ ਤੁਸੀਂ ਕਿੱਥੇ ਹੋ ਤਾਂ ਤੁਹਾਡੇ ਸਾਹਮਣੇ ਕੌਣ ਆ ਇਟਸ ਅਬਾਊਟ ਚਾਂਸ
2: ਪਰ ਉਹਦਾ ਮੈਨੂੰ ਲੱਗਾ ਸਲਮ ਡੌਗ ਮਿਲੇਨੀਅਰ ਜਿਹੜੀ ਮੂਵੀ ਨਾ ਉਹਦੇ ਹਿਸਾਬ ਨਾਲ ਮਿਲਦਾ ਵੀ ਸੱਚੀ ਕਈ ਕਈ ਬੰਦੇ ਜਿਹੜੇ ਜਿੱਤੇ ਨਾ ਉਹ ਕੋਈ ਲਾਈਫ ਦੇ ਐਕਸਪੀਰੀਅੰਸ ਨਾਲ ਜਿੱਤੇ ਇਵਨ ਕੌਣ ਮੇਰਾ ਕਰੋੜਪਤੀ ਮੈਂ ਦੇਖਿਆ ਪਿੱਛੇ ਇੱਕ ਕੁੜੀ ਆਈ ਸੀ ਉਹ ਨਾ ਕਾਫੀ ਆਪਣਾ ਉਹ ਕਹਿੰਦੀ ਵੀ ਸਾਡੇ ਘਰ ਚ ਮੈਂ ਕਦੀ ਬੈਡ ਨੀ ਦੇਖਿਆ ਸਾਡਾ ਇੱਕੋ ਕਮਰਾ ਜਿੱਥੇ ਸਾਰੇ ਨੇ 3-4 ਭੈਣ ਭਰਾ ਹਨਾ ਕਹਿੰਦੇ ਸਾਡੇ ਘਰ ਚ ਬੈਡ ਨੀ ਮੇਰੀ ਇਹ ਉਮੀਦ ਹੈ ਮੈਂ ਬੈਡ ਕਦੋਂ ਸੋਵਾਂਗੀ
1: 20 ਸਾਲ
2: ਕਹਿੰਦੇ ਕਿ ਅਸੀਂ ਉੱਥੇ ਬੈਡ ਪਾਉਣ ਨੂੰ ਜਗ੍ਹਾ ਨੀ ਹੈ ਉਹ ਕੁੜੀ 1 ਕਰੋੜ ਜਿੱਤ ਕੇ ਗਈ
1: ਵਾਓ ਘੱਟ ਮੰਨਦੇ ਹੁੰਦੇ ਹੋ ਨਾ ਔਰ ਤੁਸੀਂ ਸਹੀ ਮਾਨੇ ਚ ਚਾਹੁੰਦੇ ਹੋ ਇਹ ਨੀ ਉਹਨੂੰ ਕਰਸ ਕਰੀ ਜਾਂਦੇ ਹੋ ਮੇਰੇ ਕੋਲ ਹੈ ਨੀ ਨੋ ਨੋਟ ਲਾਈਕ ਦਿਸ ਅਗਰ ਤੁਸੀਂ ਕਹਿੰਦੇ ਹੋ ਹਾਂ ਆਈ ਵਿਲ ਹੈਵ ਵੈਰੀ ਸੂਨ ਔਰ ਆਲ ਹੈਵ ਇਟ ਸੂਨ ਉਦੋਂ ਤੁਹਾਡੇ ਕੋਲ ਉਹਲੀਆਂ ਚੀਜ਼ਾਂ ਆਉਂਦੀਆਂ ਨੇ ਡੈਫੀਨਿਟਲੀ ਆਉਂਦੀਆਂ ਨੇ ਜ਼ਿੰਦਗੀ 'ਚ ਦਿਸ ਇਜ਼ ਲਾਈਫ ਐਕਸਪੀਰੀਅੰਸ
2: ਹਾਂ ਉਹ ਤਾਂ ਹੈ ਜਿਵੇਂ ਹੁਣ ਸਾਡੇ ਵਰਗੇ ਬੰਦੇ ਨੂੰ ਵਿਟਾਮਿਨ ਬੀ ਦੀ ਕਮੀ ਹੁੰਦੀ ਹੈ
0: ਕਾਲਰ
1: ਲਈਏ
0: ਪਰ ਮੈਂ ਬਜ਼ੁਰਗਾਂ ਤੋਂ ਪਰਮਿਸ਼ਨ ਲੈਣਾ ਚਾਹਾਂਗਾ
1: ਜਾਣ ਟਾਈਮ ਨਾ ਕੁੱਟਣਾ ਆਪਾਂ ਦੋਨਾਂ ਨੇ
2: ਨੋਨੀਏ ਦੋ ਪਰਮਿਸ਼ਨ
1: ਲਾਲ ਜੀ ਤੁਹਾਡੇ ਬਾਅਦ ਮੈਂ ਤੇਥੋਂ ਉੱਤੇ ਕਿੱਦਾਂ ਚੱਲ ਸਕਦੀ ਹਾਂ ਦੱਸੋ ਲਾਲ ਜੀ
0: ਇਹ ਵੀ ਠੀਕ ਹੈ ਸੋ ਲਾਲਾ ਜਿੰਨੇ ਕੰਗਨ ਨਹੀਂ ਮੋੜੇ ਤੇ ਸਾਡੇ ਬਜ਼ੁਰਗ ਨੂਨੀਆ ਜੀ ਇਹਨਾਂ ਦੋਨਾਂ ਦੀ ਪਰਮਿਸ਼ਨ ਦੇ ਹੇਤੂ ਮੈਂ ਪਹਿਲਾ ਕਾਲਰ ਲੈਣ ਲੱਗਾ ਤੇ ਸਾਡੇ ਪਹਿਲੇ ਕਾਲਰ ਨੇ ਜੀ ਕਰਮ ਸੋਢੀ ਜੀ
1: ਓ ਵਾਹ
0: ਹੈਲੋ
3: ਹੈਲੋ
1: ਹੈਲੋ ਸੋਢੀ ਸਾਹਿਬ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ
3: ਸਤਿ ਸ਼੍ਰੀ ਅਕਾਲ ਲਾਲ ਜੀ
2: ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ
3: ਆਵਾਜ਼ ਵਾਪਸ ਕਿਉਂ ਆ ਰਹੀ ਹੈ ਇੱਕ ਮਿੰਟ ਰੁਕਿਓ ਜੀ ਮੈਂ ਐਪ ਬੰਦ ਕਰ
0: ਲੈਣੀ ਹੈ ਜੀ ਠੀਕ ਹੈ ਜੀ ਇਸ ਤਰੀਕੇ ਨਾਲ ਸਾਨੂੰ ਇੱਕ ਇਹ ਵੀ ਦੇਖੋ ਸਾਰਿਆਂ ਲਈ ਲਰਨਿੰਗ ਕਰਵ ਹੈ ਕਿ ਜਦੋਂ ਕਾਲ ਕਰੋ ਪਲੀਜ਼ ਐਪ ਐਂਡ ਫ੍ਰੀਕੁਐਂਸੀ ਨੂੰ ਡਾਊਨ ਰੱਖਣਾ ਐਂਡ ਬਾਕੀ ਕਾਲਰ ਜਿਹੜੇ ਹੈ ਨਾ ਲਿਸਟ ਨੇ ਪਲੀਜ਼ ਅਗੇਨ ਮਿਊਟ ਤੇ ਰੱਖਿਓ ਜਦ ਤੱਕ ਤੁਹਾਡਾ ਨੰਬਰ ਜਾਂ ਤੁਹਾਡਾ ਨਾਮ ਕਾਲ ਆਊਟ ਨਹੀਂ ਹੁੰਦਾ ਜੀ ਕਰਮ ਜੀ ਆਲ ਗੁੱਡ
3: ਵੈਰੀ ਗੁੱਡ ਜੀ ਤੁਸੀਂ ਸੁਣਾਓ ਕਿੱਦਾਂ ਜੀ
0: ਬਸ ਵਧੀਆ ਵਧੀਆ ਵਧੀਆ
3: ਆਵਾਜ਼ ਮੈਨੂੰ ਫੇਰ ਮੇਰੀ ਸੁਣ ਰਹੀ ਹੈ ਪਤਾ ਨਹੀਂ ਕੀ ਚੱਕਰ ਹੈ ਜੀ
0: ਤੁਸੀਂ ਫਿਰ ਇਸ ਤਰ੍ਹਾਂ ਕਰੋ ਅਸੀਂ ਤੁਹਾਨੂੰ ਦੁਬਾਰਾ ਲੈ ਲਾਂਗੇ ਬਾਅਦ ਚੋਂ ਤੁਸੀਂ ਇੱਕ ਵਾਰੀ ਦੁਬਾਰਾ ਕੱਟ ਕਰਕੇ ਨਾ ਦੁਬਾਰਾ ਕਰ ਲੈਣਾ ਆਪਾਂ ਤਦ ਤੱਕ ਕਿਸੇ ਹੋਰ ਕਾਲ ਨੂੰ ਲੈ ਲੈਂਦੇ ਡਨ ਹੋ ਗਿਆ ਜੀ
3: ਚਲੋ ਇੱਦਾਂ ਕਰ ਲੈਂਦੇ
0: ਥੈਂਕ ਯੂ ਜੀ ਥੈਂਕ ਯੂ ਸੋ ਮੱਚ ਤੇ ਸਾਡੇ ਅਗਲੇ ਕਾਲਰ ਨੇ ਜੀ 304
1: ਯਾਨੀ ਕਿ ਨੰਬਰ
0: 304 ਤੁਸੀਂ ਮੁਲਾਕ ਕੱਢਣ ਬੈਠੇ ਹੋ
3: ਕ੍ਰਿਸ਼ਨਾ ਜੀ
0: ਹੈਲੋ ਜੀ
1: ਸਤਿ ਸ਼੍ਰੀ ਅਕਾਲ ਜੀ
3: ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ
3: ਸਤਿ ਸ਼੍ਰੀ ਅਕਾਲ ਕ੍ਰਿਸ਼ਨਾ ਜੀ ਸਤਿ ਸ਼੍ਰੀ ਅਕਾਲ ਸ਼ਾਰਦਾ ਜੀ ਸਤਿ ਸ਼੍ਰੀ ਅਕਾਲ ਲਾਲ ਜੀ
1: ਓ ਵਾਹ ਮੇਰੇ ਮੇਰੇ ਬਚਪਨ ਦਾ ਨਾਮ ਕਿਉਂ ਯਾਦ ਆ ਗਿਆ
0: ਬੱਲੇ
3: ਵੇਖ ਲਓ ਨੌਨੀਆ ਜੀ ਮੈਂ ਤੁਹਾਡਾ ਨਾਮ ਯਾਦ ਰੱਖਿਆ ਤੁਸੀਂ ਇੱਕ ਦਫਾ ਦੱਸਿਆ ਸੀ ਰੇਡੀਓ ਤੇ ਆ ਕੇ
1: ਲੌਂਗ ਲੌਂਗ ਬੈਕ ਹਾਂਜੀ
0: ਹਾਂ ਜੀ
3: ਬਿਲਕੁਲ
1: ਯੈਸ
0: ਬੱਲੇ ਬੱਲੇ ਕੀ ਬਾਤ ਹੈ
1: ਆਪ ਜੀ ਦਾ ਸ਼ੁਭ ਨਾਮ
3: ਕਮਰ ਹੁਸੈਨ ਪੱਤ ਸ਼ੁਗਲ ਕਰ ਰਹੇ
1: ਹਾਂ ਯੈਸ
0: ਵਾਹ ਵਾਹ ਵਾਹ
1: ਵਾਹ ਜੀ ਵਾਹ
0: ਕਿਵੇਂ ਹੋ ਸਨ ਸਾਹਿਬ
3: ਬਾਅਦ ਕਾਲ ਕੀਤੀ ਹੈ
1: ਜੀ
3: ਬਹੁਤ ਵਧੀਆ ਜੀ
0: ਕਿੱਦਾਂ ਦਾ ਰਿਹਾ
3: ਤੁਹਾਡਾ
2: ਬਸ ਵਧੀਆ ਜੀ ਤੁਸੀਂ ਦੱਸੋ ਕਿੱਦਾਂ
0: ਤੁਹਾਡਾ ਹਫਤਾ ਕਿੱਦਾਂ ਦਾ ਰਿਹਾ ਸਭ ਤੋਂ ਵਧੀਆ ਚੀਜ਼ ਕੀ ਹੋਈ ਤੁਹਾਡੇ ਨਾਲ ਇਸ ਹਫਤੇ
3: ਕ੍ਰਿਸ਼ਨਾ ਜੀ ਹਫਤਾ ਬਹੁਤ ਅੱਛਾ ਗਿਆ ਜੀ ਤੇ ਸਭ ਤੋਂ ਅੱਛੀ ਚੀਜ਼ ਇਹ ਹੋਈ ਹੈ ਕਿ ਮੇਰੇ ਇੱਕ ਦੋਸਤ ਨੇ ਲੈਕਸਿਸ ਗੱਡੀ ਲਈ ਹੈ ਉਹਦਾ ਇੱਕ ਡ੍ਰੀਮ ਸੀ ਕਿ ਉਹਨੇ ਲੈਕਸਿਸ ਲੈਣੀ ਹੈ ਤੇ ਉਹ ਫਾਈਨਲੀ ਟ੍ਰੂ ਹੋਇਆ
1: ਗੋਡ
3: ਤੇ ਮੈਨੂੰ ਬਹੁਤ ਖੁਸ਼ੀ ਹੋਈ ਇਸ ਗੱਲ ਦੀ ਜੀ
0: ਨਹੀਂ ਦੱਸ ਕੋਈ
3: ਇਹ ਗੱਲ ਬੜੀ
1: ਬਹੁਤ ਬਹੁਤ ਘੱਟ ਜਾਣੇ ਹੁੰਦੇ ਨੇ ਜੋ ਦੋਸਤਾਂ ਦੀ ਖੁਸ਼ੀ ਚ ਸੱਚੀ ਸੱਚੀ ਖੁਸ਼ ਹੁੰਦੇ ਨੇ ਉਹਦੇ
0: ਚ ਸ਼ਮੂਲੀਅਤ ਕਰਨ ਲਈ ਤਾਂ ਤੁਹਾਨੂੰ ਵੀ ਉਹਦੇ ਲਈ ਵਧਾਈ ਯੂ ਆਰ ਦੈਟ ਕਾਈਂਡ ਆਫ ਪਰਸਨ ਵੈਰੀ ਗੁੱਡ ਜੀ ਐਂਡ ਤੁਹਾਡੇ ਮਿੱਤਰ ਨੂੰ ਵੀ ਜੀ ਮੁਬਾਰਕਾਂ ਗੱਡੀ ਆਪਣੀ ਮਨਪਸੰਦ ਦੀ ਲੈ ਪਾਣਾ ਬੜਾ ਬਿਗ ਬੈਂਚਮਾਰਕ ਹੁੰਦਾ ਕਿਸੇ ਦੀ ਵੀ ਲਾਈਫ ਦੇ
1: ਅੰਦਰ ਸਾਡੇ ਵੱਲੋਂ ਉਹਨਾਂ ਨੂੰ ਕਹਿ ਦਿਓ ਕਿ ਸੁਹੰਡਣੀ ਹੋਵੇ ਪੰਜਾਬੀ ਦੇ ਵਿੱਚ
0: ਜੀ ਹਾਂਜੀ ਮੇਰੇ ਵੱਲੋਂ ਵੀ ਆਹੀ ਕੁਛ ਤੇ ਕੀ ਸੁਣਾਓਗੇ ਸਰ
3: ਇੱਕ ਪੋਇਟਰੀ ਹੈ ਜੀ ਉਰਦੂ ਹੋਏਗੀ ਥੋੜੇ ਉਹਦੇ ਵਾਸਤੇ ਮਾਜ਼ਰਤ ਬਟ ਇਹ ਵੇਖੇ ਤੁਹਾਡਾ ਟੇਸਟ ਡਿਫਰੈਂਟ ਹੋ ਜਾਏਗਾ ਲਿਸਨਰ ਦਾ ਜੀ ਖਾਲਦ ਨਦੀਮ ਸ਼ਾਨੀ ਦੀ ਇਹ ਸ਼ਾਇਰੀ ਹੈ ਜੀ ਕਿ ਖਤ ਕੇ ਛੋਟੇ ਸੇ ਤਰਾਸ਼ੇ ਮੇ ਨਹੀਂ ਆਏਗੇ ਗਮ ਜ਼ਿਆਦਾ ਹੈ ਲਫਾਫੇ ਮੇ ਨਹੀਂ ਆਏਗੇ ਹਮ ਨਾ ਮਜਨੂ ਹੈ ਨਾ ਫਰਹਾਦ ਕੇ ਕੁਛ ਲਗਤੇ ਹੈ ہم کسی اور کسی دشت تماشے میں نہیں آئیں گے
0: واہ واہ
3: مختصر وقت میں یہ بات نہیں ہو سکتی درد اتنے ہیں خلاصے میں نہیں آئیں گے اس کی کچھ خیر خبر ہو تو بتاؤ یارو ہم کسی اور دلاسے میں نہیں آئیں گے
0: واہ واہ
3: اس کی کچھ خیر خبر ہو تو بتاؤ یارو ہم کسی اور دلاسے میں نہیں آئیں گے جس طرح آپ نے بیمار سے رخصت لی ہے صاف لگتا ہے جنازے میں نہیں آئیں گے دو لائن اور نے جی کہ ایک تصویر میں لگتا ہے کہ ہم بھی خوش تھے ایک آواز سے لگتا ہے کہ سب اچھا ہے میری دنیا میں کوئی چیز ٹکانے پہ نہیں بس تجھے دیکھ کے لگتا ہے کہ سب اچھا ہے
1: سب اچھا ہے
0: بہت سنے بہت
1: ویری نائس
0: ویری نائس
3: بس ایک گل کلیئر کر دیا کہ میں انج دا پرسن نہیں جی جی شاعری ہے میں بالکل الٹا
1: اسی جج کسے نوں نہیں اسی جج کسے نوں نہیں کردے
0: جج اسی کری دا ہی نہیں جڑا کر لے او پہلے ایک سیکنڈ چ
1: ہن دیکھو نا کرشنا جی بزرگ نے ایتھے دے سارے تو او سانو سدی جاندے اسی کدی کرنا ہی نہیں مائنڈ ہی نہیں کردے ਜਿਹਦੇ ਦਿਲ ਦਾ ਜੋਗਾ ਬਲਬਲਾ ਕੱਢ ਦੋ ਬਾਹਰ
2: ਬਿਲਕੁਲ ਬਿਲਕੁਲ ਜੀ
0: ਬਟ ਵੈਰੀ ਨਾਈਸ ਬੜੀ ਰੈਸਿਟੇਸ਼ਨ ਵੀ ਬਹੁਤ ਵਧੀਆ ਸੀ ਮੈਨੂੰ ਪੋਇਟ ਦੁਬਾਰਾ ਦੱਸਣਾ ਜੀ ਤੁਸੀਂ ਪੋਇਟ ਦਾ ਕੀ ਨਾਮ ਦਿੱਤਾ ਸੀ ਜਿੰਨਾਂ ਦੀ
3: ਨਦੀਮ ਸ਼ਾਹ ਨੇ
0: ਬਹੁਤ ਖੂਬ ਜੀ ਥੈਂਕ ਯੂ ਜੀ ਸਾਡੇ ਨਾਲ ਸਾਂਝਾ ਕਰਨ ਲਈ ਥੈਂਕ ਯੂ
3: ਥੈਂਕ ਯੂ ਥੈਂਕ ਯੂ ਥੈਂਕ ਯੂ ਧੰਨਵਾਦ ਜੀ ਧੰਨਵਾਦ ਬਹੁਤ ਸ਼ੁਕਰੀਆ
0: ਠੀਕ ਥੈਂਕ ਯੂ ਜੀ ਥੈਂਕ ਯੂ ਕਿਆ ਬਾਤ ਹੈ ਅੱਛਾ ਸੁਣਾਉਣ ਦਾ ਵੀ ਨਾ ਇੱਕ ਤਰੀਕਾ ਹੁੰਦਾ ਬਹੁਤ ਘੈਂਟ ਮੈਨੂੰ ਮਤਲਬ ਇਸ ਤਰ੍ਹਾਂ ਹੀ ਲੱਗਾ ਕਿ ਮਤਲਬ ਜੌਨ ਏਲੀਆ ਸਟਾਈਲ ਹੀ ਸੁਣਾ ਕਿ ਮੇਰੇ ਕਮਰੇ ਕੋ ਸਜਾਨੇ ਕੀ ਤਮੰਨਾ ਹੈ ਤੁਮੇ ਮੇਰੇ ਕਮਰੇ ਮੇ ਕਿਤਾਬੋ ਕੇ ਸਵਾ ਕੁਛ ਵੀ ਨਹੀਂ ਹੁੰਦਾ ਕਿਆ ਬਾਤ ਹੈ ਨਾ ਉਹ ਵਾਲਾ ਕੰਮ ਮਜ਼ਾ ਹੀ ਆ ਗਿਆ ਟੂ ਗੁੱਡ
2: ਹਮਨੇ ਆਪਣੇ ਦੋਸਤੋਂ ਕੇ ਪੈਸੇ ਨਹੀਂ ਦੀਏ ਹਾਂ ਹਮ ਨੋਨੀਆਂ ਕੇ ਜਾਸੇ ਮੇ ਨਹੀਂ ਆਏ
0: ਅੱਛਾ ਅੱਛਾ ਰੀਤ ਰਹੇਗੀ ਜੌਨ ਏਲੀਆ ਸਾਹਿਬ ਅੱਜ ਫੇਰ ਫੌਤ ਹੋ ਗਏ ਸੌਰੀ ਅੱਜ ਲਾਲ ਜੀ ਕਾਤਲ ਨੇ
1: ਅੱਜ ਦੋ ਦੋ ਜਣੇ ਫੌਤ ਕਰਨ ਆਏ ਨੇ
2: ਅੱਜ ਬੜੇ ਫੌਤ ਹੋਣੇ ਟੈਨਸ਼ਨ ਅੱਜ ਜੱਲਿਆਂ ਵਾਲਾ ਬਾਗ ਨੂੰ
0: ਬੋਸ ਮੈਨੂੰ ਬਚਾਓ ਬੋਸ ਕਹਾਂ ਪਰ ਹੋ ਨਹੀਂ ਵਧੀਆ ਵਧੀਆ ਤੇ ਆਪਾਂ ਫਿਰ ਆਪਣਾ ਅਗਲਾ ਕਾਲਰ ਵੀ ਲੈਂਦੇ ਛੇਤੀ ਛੇਤੀ
1: ਜੀ ਪਲੀਜ਼
0: ਲਓ ਜੀ ਲਓ ਹਾਂਜੀ ਕਰਮ ਜੀ ਸੈਕਿੰਡ ਟਾਈਮਸ ਦਾ ਚਾਰਮ
3: ਹਾਂਜੀ ਸਰ
2: ਹਾਂਜੀ ਸਤਿ ਸ੍ਰੀ ਅਕਾਲ ਜੀ ਆ ਰਹੀ ਵਾਜੇ ਹੁਣ ਵਾਪਸ ਕਿ ਨਹੀਂ
3: ਹੁਣ ਚੱਲਣ ਦਿਓ ਕੋਈ ਚੱਕਰ ਨਹੀਂ
1: ਹਾਫੀ
3: ਸਾਹਿਬ ਦੀ ਜਦ ਆਤੀ ਬਹੁਤ ਵਧੀਆ ਸੁਣਾ ਕੇ ਗਏ ਵਧੀਆ ਟਕਾ ਕੇ
2: ਚਾਹੇ ਹਮਾਰੀ ਆਵਾਜ਼ ਵਾਪਿਸ ਆਏ ਹਮ ਵਾਪਿਸ ਨਹੀਂ ਆਏ
3: ਠੀਕ ਠਾਕ ਹੋ ਜੀ ਵਧੀਆ ਦਿਨ ਵਧੀਆ ਜਾ ਰਿਹਾ
1: ਜੀ ਬਹੁਤ ਵਧੀਆ ਦਿਨ ਜਾ ਰਿਹਾ ਤੁਸੀਂ ਸੁਣਾਓ ਤੁਹਾਡਾ ਦਿਨ ਕਿੱਦਾਂ ਦਾ ਚੜਿਆ ਹੈ ਸੋ ਫਾਰ
3: ਸੋ ਫਾਰ ਵੈਰੀ ਗੁੱਡ ਘਾ ਲਾ ਰਿਹਾ ਜੀ ਬਾਹਰ
1: ਘਾ ਲਾ ਰਹੇ ਹੋ
0: ਧੁੱਪ ਵੀ ਘਾ
3: ਲੇ ਕਰਦੇ ਕਰਦੇ
1: ਅੱਜ ਤਾਂ ਦੁਸ਼ਹਿਰਾ ਅੱਜ ਤਾਂ ਦੁਸ਼ਹਿਰਾ ਨਹੀਂ ਅੱਜ ਤਾਂ ਰੱਖੜੀ ਆ
0: ਰਾਵਣ ਦਾ ਗਾਰਡਨਿੰਗ ਨਾਲ ਕੋਈ ਰਿਲੇਸ਼ਨ ਸੀ ਮੈਨੂੰ ਪਤਾ ਨਹੀਂ
1: ਲੱਗਦਾ
0: ਅੱਛਾ ਨਹੀਂ ਇੰਨਾ ਗੂੜਾ ਨੀ ਕਦੀ
3: ਜੌਨ ਦਾ ਘਾ ਨੀ ਨੋਨੀ ਆ ਜੀ ਦੂਜਾ ਸਰ ਵਾਲਟਰ ਘਾ
1: Oh, Sir Walter, I like Sir Walter as well.
2: ਮੈਨੂੰ ਪਹਿਲਾਂ ਲੱਗਾ ਭਾਈ ਦੀ ਗੋਲਡ ਮਾਈਨ ਹੈ ਜਿਹੜਾ ਨੋਨੀ ਦਾ ਰਾਵਣ ਨਾਲ ਜੁੜਿਆ
3: ਅੱਜ ਮਾਸ਼ਾ ਅੱਲਾ ਹੀ ਹੋ ਜਾਣਾ ਤੁਸੀਂ ਕ੍ਰਿਸ਼ਨਾ ਜੀ ਅੱਜ ਤੁਹਾਨੂੰ ਦੋ ਐਕਸਟਰਾ ਕੌਫੀ ਤੇ ਲੱਗਣੀਆਂ
1: ਧੰਨਵਾਦ
3: ਜੀ ਤੇ ਉਹਨਾਂ ਨੇ ਲਿਖਿਆ ਸੀ ਸੁਣਾ ਵੀ ਦਿੱਤਾ ਬਟ ਉਹ ਕਹਿੰਦੇ ਜੀ ਇੱਕ ਵਾਰ ਰੇਡੀਓ ਤੇ ਵੀ ਸੁਣਾਇਓ ਤੇ ਦੁਬਾਰਾ
1: ਸਾਡੇ ਨਾਲ ਜਦ ਤੱਕ ਸ਼ੇਅਰ ਨਹੀਂ ਕਰੋਗੇ ਉਹ ਕਵਿਤਾ ਅਸੀਂ ਮੰਨਾਂਗੇ ਨਹੀਂ
0: ਕਵਿਤਾ ਫਿਰ ਜ਼ਰਾ ਮੈਂ ਮੁਸ਼ਕਿਲ ਹੀ ਰਹਿੰਦੀ ਹੈ ਨਾ ਤੁਸੀਂ ਸੁਣਾਓ
3: ਵਾਹ ਵਾਹ ਵਾਹ
2: ਪਰ ਭਾਈ ਧਿਆਨ ਰੱਖਣਾ ਇਹਨਾਂ ਨੇ ਕਵਿਤਾ ਰਹਿਣ ਵੀ ਨਹੀਂ ਦੇਣੀ
3: ਸਾਗਰ ਵਿੱਚ ਪਾਣੀਆਂ ਜਿੰਨਾ ਅੰਬਰ ਵਿੱਚ ਤਾਰਿਆਂ ਜਿੰਨਾ ਇੰਨਾ ਜਿਹੜਾ ਮੁੱਕਣਾ ਹੀ ਨਹੀਂ ਬੂਟਾ ਜੋ ਸੁੱਕਣਾ ਹੀ ਨਹੀਂ ਦੇਵਾ ਤੇਰੇ

ਤੇਰੀਏ ਮੋਤੀ ਪੁਨ ਕੀਤੇ ਹੋਣੇ ਜਿਹੜੀ ਤੂੰ ਮਿਲ ਗਈ ਮੈਨੂੰ ਲੋਕਾਂ ਦੀਆਂ ਨਜ਼ਰਾਂ ਬੁਰੀਆਂ ਰੱਖ ਲਾਂ ਲੋਕਾ ਕੇ ਤੈਨੂੰ ਤੇਥੋਂ ਵੱਖ ਹੋ ਨਹੀਂ ਸਕਦਾ ਤੈਨੂੰ ਕੋਈ ਖੋ ਨਹੀਂ ਸਕਦਾ ਸੋਚਾਂ ਵਿੱਚ ਡਰ ਜਾਂਦਾ ਆ ਪਰ ਇਦਾਂ ਹੋ ਨਹੀਂ ਸਕਦਾ।

0: धन्यवाद जी।
1: बहुत बहुत वेरी नाइस,
2: लकी गर्ल,
1: लकी गर्ल, लकी गर्ल। रस सी ना बिलकुल वखरा सुरी वखरा हो गया अमेजिंग। थैंक यू जी,
2: थैंक यू वेरी मच सोडी साहब, बहुत बहुत मुबारक। परमात्मा करे थोड़ी दोनों की जोड़ी एदा ही बनी रहे और तुसी एदा ही सोहने सोहने गाने एक दूजे लिए लिखते रहो।
0: बहुत बहुत धन्यवाद जी, बहुत बहुत शुक्रिया। तुहाडा दिन सोहना सोहना जावे जी सारे का, ते आपां मिलदे नेक्स्ट वीक।
1: थैंक यू, थैंक यू सो मच, हैव अ नाइस डे, हैव अ नाइस डे। क्या बात है, ब्यूटीफुल। लाल जी तुसी वी गाना सुनाओ ना भाभी जी वास्ते।
2: दीदी तेरा देवर दीवा।
1: रियली सॉरी एवरीवन, सलमान खान साहब ठीक नहीं ने।
2: माधुरी दीक्षित नु भी को कुछ कह दो।
1: माधुरी जी वापस चल गए ने अमेरिका। डॉक्टर ने कहंदे इस ए दिन वेखण लई वापस आई सी तू, मेरी प्रैक्टिस छड़ाई सी तू ए दिन वास्ते। छी छी छी छी छी। वाह वाह वाह
2: वाह,
1: ब्यूटीफुल। पर लाल जी यार मतलब
3: नहीं, मैं कह रहे ना अपना भी अपना ना पीछे अपना कोई आने को मेडिसिन खानी है। मैडम ने ना ਕਹਿੰਦੇ ਮੈਨੂੰ ਆਪਣਾ ਗੋਲੀ ਦੋਗੇ, ਮੈਂ ਗੋਲੀਆਂ ਦੇ ਕੇ ਇੱਥੇ ਤੱਕ ਆਇਆ। ਮੈਂ
1: ਯਾਰ
2: ਭਾਬੀ
1: ਸੁਣ ਰਹੇ ਹੋ, ਵੈਰੀ ਸੋਰੀ ਫੋਰ ਯੂ। ਹੱਸਦਾ ਹੈ ਨਾ। ਪਰ ਲਾਲ ਜੀ ਤੁਸੀਂ, ਮੈਂ ਤੁਹਾਡੇ ਨਾਲ ਨਾ ਮੈਂ ਚਾਹੁੰਦਾ ਸੀਗਾ ਇਸ ਬਾਰੇ ਵਾਰਤਾਲਾਪ ਕਰਾਂ, ਪਰ ਮੈਂ ਨਾ ਪਹਿਲੇ ਬ੍ਰੇਕ 'ਚ ਜਾਵਾਂਗਾ, ਫਿਰ ਮੈਂ ਆ ਕੇ ਪੁੱਛਾਂਗਾ ਕਿ ਤੁਸੀਂ ਕਿਉਂ ਸੈਮੀ ਸਾਹਿਬ ਅਤੇ ਜੱਸੋਵਾਲ ਸਾਹਿਬ ਦੇ ਮਗਰ ਪਏ ਰਹਿੰਦੇ। ਕੀ ਹੈ ਚੱਕਰ?
2: ਉਹਨੇ ਤਾਂ ਕਦੇ
1: ਨੇਸ਼ਨ ਵਾਂਟਸ ਟੂ ਨੋ, ਜਾਣਨਾ ਚਾਹਤਾ ਹੈ ਮੈਲਬੁਨ, ਇਹ ਆਦਮੀ ਹਟਤਾ ਕਿਉਂ ਨਹੀਂ?
3: ਅਗਲਾ ਸਵਾਲ ਕਿਤਨੇ ਕੇ ਲਈ?
1: ਇਹ ਮੈਂ ਅਰਨਬ ਬਣਿਆ ਸੀ, ਇੰਨੇ ਚ ਨਹੀਂ ਮਿਲੇਗਾ, ਠੀਕ ਹੈ? ਸਾਰੀਆਂ ਵਾਜਾਂ ਕੱਢ ਦੋ ਮੈਂ ਜੀ। ਹੁਣ ਮੈਸੇਜ ਲੈਂਦੇ ਹਾਂ ਆਪਾਂ, ਅਤੇ ਸੁਖਵਿੰਦਰ ਜੀ ਭੇਜਦੇ ਨੇ ਭੈਣ ਭਰਾ ਦੇ ਰਿਸ਼ਤੇ ਉੱਪਰ ਕਿ ਬਹੁਤ ਬਹੁਤ ਪਿਆਰ ਤੈਨੂੰ ਅੰਮੀ ਦਿਆ ਜਾਇਆ, ਵੇ ਤੂੰ ਜੁਗ ਜੁਗ ਜੀਵੇ ਰਹੇ ਹੱਸਦਾ, ਰੱਬ ਜਿੰਨਾ ਮਾਣ ਮੈਨੂੰ ਤੇਰੇ ਉੱਤੇ ਵੀਰਾ, ਵੇ ਤੂੰ ਐ ਤਾਂ ਫਿਕਰ ਕੀ ਹੈ ਜੱਗ ਦਾ, ਉਮਰ ਤੈਨੂੰ ਲੱਗ ਜਾਏ ਮੇਰੀ ਖੈਰਾ ਮੰਗਦੀ ਭੈਣ ਤੇਰੀ। ਵਾਹ ਵਾਹ ਵਾਹ, ਵੈਰੀ ਨਾਈਸ, ਵੈਰੀ ਨਾਈਸ, ਥੈਂਕ ਯੂ ਜੀ। ਹੈਪੀ ਰੱਖੜੀ ਭੈਣ ਜੀ। ਅਤੇ ਸਾਹਿਬ ਪੱਡਾ ਜੀ ਕਹਿੰਦੇ ਨੇ ਨੋਨੀਆ ਜੀ, ਨੋਨੀਆ ਜੀ ਬੰਨੋ ਇਹਨਾਂ ਦੋਵਾਂ ਦੇ ਰੱਖੜੀ, ਤੇ ਇਹਨਾਂ ਦੋਨਾਂ ਨੂੰ $250 ਦੇ ਦਿਓ, ਠੀਕ ਹੈ? ਥੈਂਕ ਯੂ।
2: ਮੈਨੂੰ ਮੇਰੀ ਮਾਂ ਦੇ ਕੰਗਣ ਨਹੀਂ ਮਿਲਨੇ, ਤੁਸੀਂ ਹੋਰ $250 ਦਵਾਓ, ਇਹ ਤੋਂ ਮੇਰਾ ਨੁਕਸਾਨ ਕਰਾਓ।
1: ਸਾਹਿਬ ਜੀ ਮੈਸੇਜ ਮੈਂ ਪੜ੍ਹ ਰਿਹਾ, ਤੁਸੀਂ ਕਢਾਓ ਲਿਖਿਆ, ਪਰ ਮੈਂ ਨਹੀਂ ਪਤਾ ਨਾ
2: ਸਾਹਿਬ ਜੀ ਕਿੱਦਾਂ ਮੇਰੇ ਬਰਖਲਾਫ ਹੋ ਸਕਦੇ ਹਨ। ਨੋ,
1: ਗੁਰਜੀਤ ਕੌਰ ਜੀ ਕਹਿੰਦੇ ਨੇ ਕਿ ਕ੍ਰਿਸ਼ਨਾ ਜੀ ਟੂ ਗੁੱਡ ਡੀਜੇ, ਥੈਂਕ ਯੂ। ਕਹਿੰਦੇ ਇੰਜੋਇੰਗ ਵਿਦ ਰੇਡੀਓ, ਹਾਂਜੀ ਥੈਂਕਸ ਸੈਂਟਾ ਜੀ। ਹੋ ਹੋ ਹੋ ਭੈਣੇ, ਤੇ

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਂਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
1: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ। ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ ਅਤੇ 347 ਲੌਂਗਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
2: ਓ ਭਾਜੀ, ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿੱਲਸ ਵੀ ਰਾਕੇਟ ਬਣ ਗਏ ਨੇ।
3: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
4: ਫਿਰ ਲਵਾਈਏ ਕਿੱਥੋਂ?
3: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

0: ਫਿਰ ਹੋ ਜੂ ਜੋ ਕਹਿ ਦੇ ਠੀਕ ਹੈ ਮੰਗਲ ਸਾਹਿਬ ਤੁਸੀਂ ਤਾਂ ਕਹਿ ਕੇ ਅੱਗੇ ਨੂੰ ਵਧਣਾ ਤੁਸੀਂ ਪਤਾ ਨੀ ਕਿੰਨੇ ਲੋਕਾਂ ਨੂੰ ਪੰਗੇ ਚ ਪਾ ਕੇ ਚੱਲ ਗਏ ਕਹਿ ਕੇ ਹੈ ਹਾਜ਼ਰ ਹੋ ਜੋ ਜੋ ਕਹਿ ਦੇ ਵਾਹ ਬਈ ਵਾਹ ਹੈ ਯਾ ਤਾਂ ਇਹ ਵੈਸੇ ਜਿੰਨੇ ਸਿੰਗਰ ਨੇ ਇੰਨੇ ਚੱਕਵੇਂ ਗਾਣੇ ਗਾਉਂਦੇ ਇਹਨਾਂ ਨੂੰ ਇੱਕ ਕਰਾਊਡ ਫੰਡ ਵੀ ਰੱਖਣਾ ਚਾਹੀਦਾ ਕਿ ਸਾਡੇ ਕੋਲ ਫੰਡ ਹੈ
1: ਮਸਤੀ ਦੇ ਵਿੱਚ ਤਿੰਨ ਜਾਣੇ ਨੇ ਹੁਣ ਤੁਸੀਂ ਦੇਖ ਲਓ ਕਿ ਮਸਤੀ ਦਾ ਕੀ ਹਾਲ ਹੋਊਗਾ
0: ਮਸਤੀ ਵਿਚਾਰੀ ਹੱਸ ਨਹੀਂ ਪਾ ਰਹੀ ਹੈ
1: ਇਹਦੇ ਚ ਅਨਿਲ ਜੀ ਨੇ ਇਹਦੇ ਚ ਬਲੂ ਜੀ ਨੇ ਇਹਦੇ ਚ ਨੋਨੀਆ ਦਿਆਲ ਨੇ
0: ਕਿਆ ਬਾਤ ਗੱਡੀ ਤੁਰ ਪਈ ਹੈ ਹਰ ਕਿਸੇ ਨੇ ਆਪਣਾ ਆਪਣਾ ਚੱਕਾ ਉਸ ਗੱਡੀ ਦੇ ਉੱਪਰ ਰੱਖਿਆ ਹੁਣ ਪਰ ਇਹ ਹੈ
1: ਹਰ ਕਿਸੇ ਨੇ ਪੈਰ ਉਸ ਚੱਕੇ ਥੱਲੇ ਰੱਖਿਆ
0: ਸਟੀਅਰਿੰਗ ਵਿਚਾਰੇ ਦਾ ਕੀ ਹੋਏਗਾ ਇਹ ਰੱਬ ਜਾਣੇ ਕਿਉਂਕਿ ਹਰ ਚੱਕਾ ਆਪਣੇ ਹਿਸਾਬ ਨਾਲ ਜਾਣਾ ਜਾ ਰਿਹਾ ਪਰ ਤੁਸੀਂ ਇਸ ਕੇਓਸ ਨੂੰ ਇੰਜੋਏ ਕਰੋ ਸਾਨੂੰ ਕਾਲ ਕਰੋ ਸਾਨੂੰ ਸੁਣਾਓ ਸ਼ਾਇਰੀਆਂ ਵਾਇਰੀਆਂ ਗਾਣੇ ਸ਼ਾਨੇ ਚੁਟਕਲੇ ਬੁਝਾਰਤਾਂ ਐਂਡ ਇਫ ਐਨੀਥਿੰਗ ਗ੍ਰੇਟ ਹੈਜ਼ ਹੈਪਨਡ ਓਵਰ ਦਾ ਵੀਕ ਕੁਛ ਬਹੁਤ ਵਧੀਆ ਐਂਡ ਪਲੀਜ਼ ਉਹ ਨਹੀਂ ਕਰਨਾ ਕਿ ਦੁਨੀਆ ਬਹੁਤ ਅੱਛੀ ਹੈ ਬਹੁਤ ਗ੍ਰੇਟ ਹੈ ਲਾਈਫ ਇਜ਼ ਗੁੱਡ ਮੈਂ ਸੁਣ ਚੁੱਕਾ ਓਸ਼ੋ ਨੂੰ ਬਹੁਤ ਵਾਰੀ ਮੈਨੂੰ ਤੁਸੀਂ ਆਪਣਾ ਇੱਕ ਸਿੰਗਲ ਦੱਸਣਾ ਕਿ ਇਸ ਹਫ਼ਤੇ ਬਹੁਤ ਕੁਛ ਵਧੀਆ ਚੀਜ਼ਾਂ 'ਚੋਂ ਹੈ ਨਾ ਕਿ ਉਹ ਟੌਲ ਪੌਪੀ ਕੀ ਸੀਗਾ ਉਹ ਖੂਬਸੂਰਤ ਗੁਲਦਸਤੇ ਵਿੱਚੋਂ ਸਭ ਤੋਂ ਖੂਬਸੂਰਤ ਗੁਲਾਬ ਕਿਹੜਾ ਸੀ ਉਹ ਸਾਡੇ ਨਾਲ ਸਾਂਝਾ ਕਰਨਾ ਤੁਸੀਂ ਕਾਲ ਕਰ ਸਕਦੇ ਹੋ 044-717-1674 ਐਂਡ ਵਧਾਈਆਂ ਮੈਨੂੰ ਮੈਂ ਆਖਿਰਕਾਰ ਨੰਬਰ ਯਾਦ ਕਰ ਲਿੱਤਾ ਸੋ ਦ ਬੈਸਟ ਥਿੰਗ ਹੈਪਨ ਟੂ ਮੀ ਦਿਸ ਵੀਕ ਇਜ਼ ਕਿ ਮੈਂ ਬਿਨਾਂ ਪੜ੍ਹੇ ਨੰਬਰਾਂ ਨੂੰ ਬੋਲਦਾ ਮੈਂ ਫਿਰ ਹੈ ਨਾ ਲਾਈਨ ਸਿਰ ਚੱਲਦਾ ਲਾਲ ਜੀ ਤੁਹਾਡੇ ਨਾਲ ਇਸ ਵੀਕ ਸਭ ਤੋਂ ਵਧੀਆ ਕੀ ਹੋਇਆ
2: ਇਸ ਵੀਕ ਸਭ ਤੋਂ ਵਧੀਆ ਅੱਜ ਮੇਰਾ ਜਲਦੀ ਕੰਮ ਖਤਮ ਹੋ ਗਿਆ
0: ਅੱਛਾ ਅੱਛਾ ਇਹ ਗੱਲ
1: ਕਿੰਨੇ ਸਾਲਾਂ ਤੋਂ ਨਾ ਆਈ ਵਾਸ ਬ੍ਰੇਕਿੰਗ ਯਾਰ ਆਈ ਕਾਂਟ ਕੁੱਕ ਕੱਲ ਫਿਰ ਆਪਾਂ ਕੁੱਕ ਕਰਕੇ ਝੜੀ ਲਾਤੀ
0: ਹਾਂ ਇਹ ਤਾਂ ਦੱਸੋ ਦਾਲ ਚੌਲ ਮਤਲਬ ਮੈਨੂੰ ਕੁਕਿੰਗ ਨਹੀਂ ਆਉਂਦੀ ਪਰ ਇਹਦੇ ਮੈਂ ਵੀ ਕਹਾਂ ਜੇ ਮੈਨੂੰ ਜਿਸ ਦਿਨ ਪਹਿਲੀ ਵਾਰੀ ਬਣਾਉਣਾ ਆ ਗਿਆ ਮੈਂ ਤਾਂ ਵੀ ਸ਼ੋਅ ਆਫ ਨਹੀਂ ਕਰੂੰਗਾ ਦਾਲ ਚਾਵਲ ਹੈ ਯਾਰ
1: ਮਨਚੂਰੀਅਨ
0: ਕਿਆ ਬਾਤ ਹੈ
1: ਜਿਹੜਾ ਮੈਂ ਕਈ ਸਾਲਾਂ ਤੋਂ ਸੋਚਦੀ ਸੀ ਕਿ ਮੈਂ ਭੁੱਲ ਗਈ ਹਾਂ ਬਣਾਉਣਾ ਜਿਹੜੀ ਕਿ ਮੇਰੀ ਜਦੋਂ ਮੇਰੀ ਦੇਖੋ ਨਾ ਰੈਸਪੀ ਬੁੱਕ ਦੇਖੋ ਸਭ ਤੋਂ ਪਹਿਲੀ ਰੈਸਪੀ ਮੈਂ ਆਹੀ ਸਿੱਖੀ ਸੀਗੀ ਚਾਈਨੀਜ਼ ਫੂਡ ਦੀ ਮੈਨੂੰ ਮੈਂ ਭੁੱਲ ਗਈ ਹਾਂ
0: ਕੁਕਿੰਗ ਮੇਰੇ ਖਿਆਲ ਨਾਲ ਕਿੱਦਾਂ ਦੀ ਇਕੱਲੀ ਚੀਜ਼ ਹੈ ਨਾ ਕਿਉਂਕਿ ਮੈਂ ਆਪ ਬਹੁਤ ਤਗੜਾ ਘਟੀਆ ਚਾਹ ਬਣਾਉਣ ਵਾਲਾ ਆਦਮੀ ਹਾਂ ਇਹ ਮੈਂ ਕਹਿ ਸਕਦਾ ਦੇਖੋ ਮਿਆਰ ਹੈ ਨਾ ਹਰ ਬੰਦੇ ਦਾ ਮੇਰਾ ਬੈਂਚਮਾਰਕ ਚਾਹ ਹੈ ਤੇ ਮੈਂ ਉਹ ਚਾਹ ਵੀ ਜਦੋਂ ਇੰਨੀ ਮਹਾ ਘਟੀਆ ਬਣਾਉਣਾ ਤੇ ਮੈਂ ਨਹੀਂ ਪੀ ਪਾਉਂਦਾ ਫਿਰ ਮੈਂ ਆਪਣਾ ਲਾਂਤਾ ਪਾਉਂਦਾ ਕਿ ਯਾਰ ਕ੍ਰਿਸ਼ਨਾ ਨਾ ਹੀ ਕਰਦਾ ਇਸ ਤਰ੍ਹਾਂ ਦਾ ਇੱਕ ਪਰਟੀਕੁਲਰ ਰੈਸਿਪੀ ਮੈਨੂੰ ਯਾਦ ਹੈ ਹੁਣ ਕੀ ਮੈਂ ਘਰਦਿਆਂ ਨੂੰ ਇੰਨੀ ਵਾਰੀ ਪਿਲਾਤੀ ਉਹ ਕਹਿੰਦੇ ਬਸ ਬੇਟਾ ਬੋਰ ਹੋ ਗਏ ਓਨਾ ਹੀ ਮਿੱਟਾ ਐਗਜੈਕਟਲੀ ਕੁਛ ਜਾਂ ਤਾਂ ਸਾਨੂੰ ਕਰ ਲੈਂਦੇ ਜਾਂ ਹਨਾ ਕੁਛ ਵੇਰੀਏਸ਼ਨ ਲੈ ਕੇ ਆ
2: ਵੈਸੇ ਅੱਜ ਕੱਲ ਦੀ ਜਨਰੇਸ਼ਨ ਵੈਸੇ ਆਪਣਾ ਕ੍ਰਿਸ਼ਨ ਜੀ ਮੈਨੂੰ ਲੱਗਦਾ ਕਾਫੀ ਜ਼ਿਆਦਾ ਵਧੀਆ ਬਣਾਉਂਦੇ ਆ
0: ਹਾਂ ਇੱਥੇ ਵੈਸੇ ਕਾਫੀ ਦਾ
2: ਹੈਵੀ
1: ਚਾਹ ਚ ਕਲਾ ਹੁੰਦੀ ਹੈ ਕਾਫੀ ਚ ਤੁਸੀਂ ਸਿਰਫ ਫੇਂਟੜਾ ਹੁੰਦਾ ਜ਼ਿਆਦਾ ਤੋਂ ਜ਼ਿਆਦਾ ਨਹੀਂ ਤੁਸੀਂ ਪਾ ਬਣਾਓ ਔਰ ਦਾ ਫਲੇਵਰ ਸਟਰੋਂਗ ਆ
0: ਹਾਂ ਇਹ ਗੱਲ ਆ ਮੇਰੇ ਖਿਆਲ ਨਾਲ ਕਾਫੀ ਦੇ ਅੰਦਰ ਕਾਫੀ ਬੀਨਸ ਦੀ ਜ਼ਿਆਦਾ ਵੈਲਿਊ ਆ ਜਾਂਦੀ ਚਾਹ ਦੇ ਅੰਦਰ ਆਪਾਂ ਬਹੁਤ ਜ਼ਿਆਦਾ ਤਾਮਾ ਜਾਮਾ ਐਡ ਕਰ ਸਕਦੇ ਮੇਰੇ ਵਾਟ ਆਈ ਬਿਲੀਵ ਸੋ ਹਨਾ
2: ਕੀ ਦੇਖੋ ਸੁਣੋ ਨਹੀਂ ਕਾਫੀ ਚ ਕਲਾ
0: ਕਹਾਂ ਗਈ ਸੀ ਤੂੰ ਕਲਮੂਹੀ ਕਾਫੀ ਫੈਂਟੂਗੀ ਤੂੰ ਵਾਹ ਵਾਹ ਵਾਹ ਤੇ ਹੁਣ ਲੈਣੇ ਆਪਾਂ ਆਪਣਾ ਕਾਲਰ ਲੈਣੇ ਹਨਾ, ਕਾਲਰ ਝੜੀ ਲੱਗੀ ਪਈ ਕਾਲਰਾਂ ਦੀ, ਤੇ ਅਸੀਂ ਪਹਿਲੇ ਕਾਲਰ ਲਵਾਂਗੇ ਜੀ 865 ਨੰਬਰ ਜਿੰਨਾ ਦਾ 865 ਤੁਸੀਂ ਔਨ 에ਅਰ ਹੋ।
1: ਹੈਲੋ
0: ਹੈਲੋ ਹੈਲੋ ਹੈਲੋ
3: ਹਾਂਜੀ ਸਤਿ ਸ੍ਰੀ ਅਕਾਲ ਜੀ।
2: ਸਤਿ ਸ੍ਰੀ ਅਕਾਲ ਜੀ, ਕੀ ਹਾਲ ਹੈ ਜੀ?
3: ਬਸ ਜੀ
1: ਆਪਣੇ ਸ਼ੁਭ ਨਾਮ ਜੀ।
3: ਮੈਂ ਪਿਛਲੇ ਹਫਤੇ ਵੀ ਕਾਲ ਕੀਤੀ ਸੀ ਤੁਹਾਨੂੰ, ਮੇਰੀ ਆਵਾਜ਼ ਨੇ ਟੋਨੀ ਚਾਹਲ।
2: ਓ ਯੈਸ
1: ਚਾਹਲ, ਹੈਲੋ ਟੋਨੀ ਜੀ,
0: ਸੈਕੰਡ ਟਾਈਮ ਇਜ਼ ਦਾ ਚਾਰਮ ਬ੍ਰਦਰ।
1: ਯੈਸ, ਮੇਰਾ ਬਚਪਨ ਦਾ ਫੇਵਰਿਟ ਨਾਮ ਟੋਨੀ, ਮੈਂ ਹਰ ਮੇਰੇ ਤੋਂ ਬਾਅਦ ਜਿੰਨੇ ਵੀ ਕਜ਼ਨ ਜੰਮੇ ਮੈਂ ਸਭ ਨੂੰ ਕਹਿੰਦਾ ਨਾਮ ਟੋਨੀ ਰੱਖੋ।
0: ਚਲੋ ਠੀਕ, ਤੁਸੀਂ ਬਹੁਤ ਜ਼ਿਆਦਾ ਦੂਰ ਦੇ ਕਜ਼ਨ ਹੋ ਜੀ ਟੋਨੀ ਜੀ,
2: ਸ਼ਾਰਦ ਨੂੰ ਟੋਨੀ ਵੀ ਕਹਿੰਦੇ ਕਦੇ।
3: ਮੇਰੇ ਡੈਡੀ ਨੇ ਜਦੋਂ ਮੇਰਾ ਬਰਥ ਹੋਇਆ ਨਾ, ਕਿਤੇ ਉਹ ਕੋਈ ਪੜ੍ਹੀ ਸੀਗੀ ਕਹਾਣੀ ਵਗੈਰਾ ਵੀ ਟੋਨੀ ਦਾ ਗ੍ਰੇਟ, ਵੈਸੇ ਮੇਰਾ ਸੰਦੀਪ ਸਿੰਘ ਨਾਂ ਹੈ, ਉਹਨਾਂ ਨੇ ਮੇਰਾ ਨਾਮ ਟੋਨੀ, ਮਤਲਬ ਪਿੰਡ ਦਾ ਨਾਮ ਟੋਨੀ ਹੈ।
0: ਗੁੱਡ ਗੁੱਡ ਗੁੱਡ, ਤੇ ਟੋਨੀ
3: ਜੀ ਆ ਜੋ ਕੰਮ ਆ ਗਿਆ, ਨਾਓ ਐਵਰੀਵਨ ਨੋ ਮੀ।
0: ਹਾਂ ਯੈਸ, ਦੂਰ ਅੰਦੇਸ਼ੀ ਸੀ ਤੁਹਾਡੇ ਫਾਦਰ ਸਾਹਿਬ ਦੇ ਕਿ ਮੁੰਡੇ ਨੇ ਬਾਹਰ ਹੀ ਜਾਣਾ ਹੈ ਨਾ, ਐ ਵਿਚਾਰੇ ਸੈਂਡੀਪ ਕਰੀ ਜਾਣਗੇ ਗੁਰੇ, ਟੋਨੀ ਕਰ ਦੋ। ਵੈਰੀ ਐਮਪੈਥੈਟਿਕ ਪਰਸਨ, ਵੈਰੀ ਨਾਈਸ, ਵੈਰੀ ਨਾਈਸ। ਟੋਨੀ ਜੀ ਕੀ ਹੋਇਆ ਇਸ ਹਫਤੇ ਸਭ ਤੋਂ ਵਧੀਆ ਤੁਹਾਡੇ ਨਾਲ?
3: ਛਿਟਪੁਟ ਘਟਨਾ ਬਚਪਨ ਦੀ ਗੱਲ ਯਾਦ ਆ ਗਈ, 8ਵੀਂ 9ਵੀਂ ਚ ਪੜ੍ਹਦਾ ਸੀਗਾ ਮੈਂ, ਤੇ ਉਹ ਕੀ ਹੋਇਆ, ਸਾਡੇ ਨਾ ਟੀਚਰ ਹੁੰਦੇ ਸੀਗੇ ਸਾਇੰਸ ਮੈਥ ਦੇ, ਮੇਰੀ ਆਵਾਜ਼ ਮੁੜ ਮੁੜ ਆ ਰਹੀ ਹੈ ਸਰ,
1: ਤੁਹਾਡਾ ਪਿੱਛੇ ਐਪ ਵਗੈਰਾ ਖੁੱਲੀ ਹੋ ਗਈ
0: ਨਾ, ਕੋਈ ਇਸ਼ੂ ਹੋਵੇ ਸਾਡੇ ਵੱਲੋਂ ਸਭ ਓਕੇ
1: ਸਾਡੇ ਵੱਲੋਂ।
3: ਹਾਂਜੀ
0: ਜੀ,
3: ਅੱਛਾ ਐਨੀਵੇ, ਉਹ ਨਾ ਟੀਚਰ ਦਾ ਨਾਮ ਸੀਗਾ ਮਹਿਮੂਦ ਹਸਨ, ਤੇ ਉਹ ਤਾਂ ਜੀ ਮਾਸਟਰ ਕਾਹਦਾ ਸੀਗਾ, ਮਤਲਬ ਕੁੱਟਦਾ ਇੰਨਾ ਕਰ ਸੀਗਾ ਨਿਆਣੇ, ਮਤਲਬ ਪੰਜਾਬੀ ਕਹਿੰਦੇ ਦੰਦਲ ਪਾ ਦਿੰਦਾ ਸੀ ਇੰਨਾ ਮਾਰਦਾ,
1: ਘਰੋਂ ਇੰਨਾ ਸੱਤ ਕੇ ਆਉਂਦਾ ਸੀਗਾ,
3: ਉਹ ਚੁੱਪ ਚੁੱਪ ਚਾਪ ਜਿਹਾ ਰਹਿੰਦਾ ਸੀ। ਤੇ ਇੱਕ ਦਿਨ ਕੀ ਹੋਇਆ, ਮੈਂ ਨਾ ਕਿਤੇ ਕੋਈ ਸ਼ਾਇਰੀ ਜੀ ਸੁਣ ਲਈ 8ਵੀਂ ਚ, ਤੇ ਉਹ ਨਾ ਜਦੋਂ ਉਹਨੇ ਲਾਈਨ ਚ ਖੜੇ ਕਰ ਲਏ, ਜਿਹਨਾਂ ਨੇ ਜਿਹੜਾ ਨਹੀਂ ਕੀਤਾ ਸੀ ਖੜੇ ਸੀ ਲਾਈਨ ਚ, ਤੇ ਜੀ ਮਾਰਦਾ ਮਾਰਦਾ ਜਦੋਂ ਮੇਰੀ ਵਾਰੀ ਆਈ ਨਾ, ਮੈਂ ਸਰ ਇੱਕ ਮਿੰਟ ਦਾ ਦੋ ਲਾਈਨਾਂ ਸੁਣਾਣੀਆਂ ਨੇ, ਮੈਂ ਤਾਂ ਮਾਰੇ
1: ਲੱਤਾਂ ਕੰਬ ਰਹੀਆਂ ਲਾਈਨ ਚ ਖੜੇ ਆ, ਦੋ ਲਾਈਨਾਂ ਦੀ ਅਰਜ਼ ਕਰ ਰਹੇ ਆ,
3: ਮੈਂ ਕਿਹਾ ਦੋ ਲਾਈਨਾਂ ਸੁਣਾਣੀਆਂ, ਕਹਿੰਦਾ ਸੁਣਾ, ਤੇ ਉਹ ਮੁੰਡੇ ਨੇ ਕਿਸੇ ਨੇ ਸ਼ੇਰ ਸੁਣਾਇਆ ਸੀ, ਯਾਦ ਹੋਇਆ ਕਦੇ ਕੁਐਸਚਨ ਦਾ ਯਾਦ ਨਹੀਂ ਸੀ, ਉਹਦਾ ਸ਼ੇਰ ਯਾਦ ਹੋਇਆ, ਤੇ ਮੈਂ ਫਿਰ ਕਿਹਾ, ਮੈਂ ਹੈ ਜੀ ਸਰ ਨਜ਼ਰ ਮੁਜ਼ਾਏ ਉਹ ਮੁਸਤਫਾ ਢੂੰਡਤੀ ਹੈ, ਹਜੇ ਵੀ ਯਾਦ, ਹਾਂਜੀ ਮੈਂ ਨਜ਼ਰ ਮੁਜ਼ਾਏ ਉਹ ਮੁਸਤਫਾ ਢੂੰਡਤੀ ਹੈ, ਦੀਦਾਰੇ ਰਜ਼ੁੱਲੇ ਖੁਦਾ ਕੋ ਢੂੰਡਤੀ ਹੈ, ਵੋ ਚਲਾ ਹਸ਼ੀਓ ਕਾ ਫੁਸ਼ੀਨਾ, ਹਮਾਰੀ ਵੀ ਕਿਸਮਤ ਮੇ ਥੇ ਮੱਕਾ ਔਰ ਮਦੀਨਾ। ਮਹਿਮੂਦ ਹੁਣ ਸੋਚੇ ਨੇ ਮਾਰਾ ਕੀ
1: ਕਰਾਂ,
3: ਬੜੇ ਪਿਆਰ ਨਾਲ ਮੈਨੂੰ ਕਹਿੰਦਾ ਕਹਾਂ ਸੀ ਚੁਰਾਇਆ ਹੈ, ਮੈਨੂੰ ਕੀ ਪਤਾ ਚੁਰਾਏ ਦਾ ਕੀ ਮਤਲਬ ਹੁੰਦਾ, ਮੈਂ ਰੋਣ ਲੱਗ ਗਿਆ, ਮੈਂ ਕਿਹਾ ਮੈਂ ਸਰ ਜੀ ਮੇਰੇ ਦੋਸਤ ਨਾਲ ਬੋਲਿਆ ਸੀ, ਮੈਨੂੰ ਯਾਦ ਹੋ ਗਿਆ ਚੁਰਾਇਆ ਚੁਰਾਇਆ ਮੈਂ ਕੁਛ ਨੀ ਕਿਸਾ, ਉਹ ਕਹਿੰਦੇ ਨਹੀਂ ਨਹੀਂ ਹਮਾਰੇ ਮੈਂ ਚੁਰਾਇਆ ਬੋਲ ਚੁਰਾਇਆ ਬੋਲਤੇ ਹੈ ਇਸਕੋ ਨਾ, ਯਾਦ ਕਰ ਲਓ, ਮੈਂ ਕਹਿੰਦਾ ਨਾ ਨਾ ਕਹਿੰਦਾ ਅੱਜ ਤੈਨੂੰ ਛੱਡ ਦਿੰਦਾ, ਫਿਰ ਮੈਂ ਫਿਰ ਮੈਨੂੰ ਛੱਡ ਦਿੱਤਾ ਜੀ, ਤੇ ਇਹ ਮਤਲਬ ਅਜੇ ਵੀ ਯਾਦ ਹੈ, ਮੈਂ ਬਸ ਸਰਪ੍ਰਾਈਜ਼ ਜਦੋਂ ਤੁਸੀਂ ਸ਼ੇਰ ਬੋਲ ਰਹੇ ਸੀਗੇ ਤੇ ਮੈਂ ਕਿਹਾ ਉਹ ਤੇ ਮੈਨੂੰ ਅਜੇ ਵੀ ਯਾਦ ਹੈ ਸ਼ੇਰ, ਇੱਕ ਹੋਰ ਛੋਟਾ ਜਿਹਾ ਉਹ ਹੈ
0: ਜੀ,
3: ਤੇ ਨਵੇਂ ਨਵੇਂ ਆਏ ਸੀਗੇ 97, ਹੁਣ ਵੈਸੇ 50 ਦੇ ਲਾਗੇ ਹੋ ਗਿਆ, ਤੇ ਤਾਂ ਹੁਣ ਤਾਂ 20 ਸਾਲ ਉਮਰ ਹੁੰਦੀ ਸੀ, ਆ ਕੇ ਜੀ ਕੰਮ ਸ਼ੁਰੂ ਕੀਤਾ ਤੇ ਬਸ ਯੰਗ ਸੀਗੇ ਤੇ ਲੱਗੇ ਕੰਮ ਕਰਨ, ਤੇ ਪਰਲੇ ਡਿਪਾਰਟਮੈਂਟ ਚ ਇੱਕ ਚੰਡੀਗੜ੍ਹ ਦੀ ਕੁੜੀ ਕੰਮ ਕਰਦੀ ਸੀ, ਤੇ ਵੈਸੇ ਭੇਜ ਦਿੱਤਾ ਜੀ ਅਸੀਂ, ਮੈਂ ਤੈਨੂੰ ਲਾਈਕ ਕਰਦਾ ਕਿਸੇ ਮੁੰਡੇ ਦੇ ਥਰੂ, ਮੈਂ ਜਾ ਕੇ ਉਹਨੂੰ ਕਿਹਾ, ਉਹਨੇ ਕਿਹਾ ਉਹਨੇ ਕਿਹਾ ਨੋ ਨੋ ਸੋਰੀ ਪਤਾ ਨੀ ਆਈ ਹੈਵ ਬੁਆਏਫ੍ਰੈਂਡ ਪਤਾ ਨੀ ਏਦਾਂ ਕੁਛ ਉਹਨੇ ਕਹਿ ਦਿੱਤਾ ਜੀ, ਤੇ ਮੈਂ ਨਾ ਅੱਛਾ ਸ਼ੇਰ ਬੋਲਿਆ, ਮੈਂ ਅੱਛਾ ਹੁਆ ਤੁਮ ਬੇਵਫਾ, ਵਫਾਦਾਰ ਤੇ ਕੁੱਤੇ ਵੀ ਹੋਆ ਕਰਤੇ ਹੈ,
1: ਓ ਮਾਈ ਗੁੱਡਨੈਸ,
0: ਫਿਰ ਤਾਂ ਪੱਕਾ ਨਹੀਂ ਗੱਲ ਬਣਾ ਦਿੱਤਾ,
3: ਉਹ ਨਾ ਉਹ ਮੁੰਡੇ ਨੇ ਜਾ ਕੇ ਜਿਹੜਾ ਵਿੱਚ ਗੱਲ ਦੱਸ ਰਿਹਾ ਸੀ ਉਹਨੇ ਜਾ ਕੇ ਉਹਨੂੰ ਕੁੜੀ ਨੂੰ ਕਿਹਾ ਏਦਾਂ ਕਹਿੰਦਾ ਵੀ ਅੱਛਾ ਹੋਇਆ ਤੂੰ ਬੇਵਫਾ ਨਿਕਲੇ, ਵਫਾਦਾਰ ਤੇ ਕੁੱਤੇ ਵੀ ਹੋਇਆ ਕਰਦੇ ਆ। ਉਹ ਕੁੜੀ ਵੀ ਚੰਡੀਗੜ੍ਹ ਦੀ ਸੀ, ਉਹ ਕਿਹੜਾ ਪੈਰ ਪਲਾਂ ਤੇ ਪਾਣੀ ਪੈਣ ਦਿੰਦੀ ਸੀ। ਉਹ ਉਹਨੇ ਅੱਗੋਂ ਇੱਕ ਹੋਰ ਕਹਿੰਦੀ ਸੁਣ ਇੱਕ ਫਿਰ ਉਹਨੂੰ ਵੀ ਸੁਣਾ ਜਾ ਕੇ, ਤੇ ਉਹਨੇ ਕਹਿੰਦੀ ਆ ਆਪਣੀ ਵਫਾਓ ਪੇ ਇਤਨਾ ਗੁਮਾਨ ਮਤ ਕਰ, ਤੇਰੀ ਵਫਾ ਦੇਖ ਕਰ ਲੋਕ ਕੁੱਤੇ ਪਾਲਣੇ ਨੇ ਛੋੜਦੇ ਜਾਂਦੇ।
0: ਚੰਡੀਗੜ੍ਹ ਵਾਲੇ ਭੈਣ ਜੀ ਟਾਈਮ ਮਤਲਬ ਪੁਆਇੰਟਸ ਲੈ ਗਏ, ਵੈਰੀ ਗੁੱਡ ਟੋਨੀ ਸਰ, ਕੀ ਬਾਤ ਹੈ।
3: ਉਹ ਜਰੂਰ ਮਤਲਬ ਕਾਈਂਡ ਆਫ ਬਚਪਨ ਦੀ ਯਾਦਾਂ ਹੀ ਲਾ ਲਓ ਹੈ,
0: ਕੀ ਬਾਤ ਹੈ।
1: ਵਕਤ
3: ਦੇ ਹਿਸਾਬ ਨਾਲ ਤਾਂ ਹੁਣ ਬਹੁਤ ਚੇਂਜ ਹੋ ਗਿਆ,
1: ਆਪਣੇ ਆਪ ਨੂੰ ਬਦਲਣਾ ਨੀ ਆ। ਇਫ ਯੂ ਵਾਂਟ ਟੂ ਇੰਜੋਏ ਦਾ ਲਾਈਫ ਉਦਾਂ ਦੇ ਹੀ ਰਹੋ ਜਿੱਦਾਂ ਦੇ ਹੋ, ਜਿੱਦਾਂ ਦਾ ਤੁਸੀਂ ਆਪਣੇ ਆਪ ਨੂੰ ਇੰਜੋਏ ਕਰਦੇ ਹੋ।
0: ਨਹੀਂ ਇਹ ਸਲਾਹ, ਇਹ ਬਿਲਕੁਲ ਇਸੇ ਤਰ੍ਹਾਂ ਫੇਸ ਵੈਲਿਊ ਤਾਂ ਨਹੀਂ ਲੈਣੀ ਮੇਰਾ ਵੀਰ, ਇਹ ਸਲਾਹ ਨਹੀਂ, ਇਹ ਜ਼ਿਆਦਾ ਹੀ ਫੇਸ ਵੈਲਿਊ ਤਾਂ ਨਹੀਂ ਸਲਾਹ ਲੈਣੀ। ਤੁਸੀਂ ਠੀਕ ਚੱਲ ਰਹੇ ਹੋ ਫਿਲਹਾਲ, ਤੁਸੀਂ ਤੁਸੀਂ ਆਪਣੇ ਹਿਸਾਬ ਨਾਲ ਹੀ ਰਹੋ ਬਈ, ਬਿਲਕੁਲ ਠੀਕ ਹੈ। ਬਾਕੀ ਥੈਂਕ ਯੂ ਟੋਨੀ ਜੀ, ਥੈਂਕ ਯੂ ਫੋਰ ਕਾਲਿੰਗ,
1: ਥੈਂਕ ਯੂ ਟੋਨੀ, ਥੈਂਕ ਯੂ,
3: ਇੰਜੋਇੰਗ ਯੋਰ ਰੇਡੀਓ, ਥੈਂਕ ਯੂ।
0: ਨੂਨੀਆ ਜੀ ਕੀ ਗੱਲਾਂ ਕਰ ਰਹੇ ਹੋ, ਕਹਿੰਦੇ ਇੰਜੋਏ ਕਰੋ, ਆਦਾ ਆਦਮੀ 50 ਪਰ ਪਹੁੰਚ ਗਿਆ ਤੁਸੀਂ।
1: ਸੋ ਵਾਟ,
0: ਹਾਂ ਨਹੀਂ ਮਤਲਬ ਉਹ ਤੇ ਠੀਕ ਹੈ
1: ਲਾਲ ਜੀ, ਆ ਦੇਖੋ ਆਓ ਕੰਨ ਦੀ ਜੜ ਤੇ
0: ਲਾਲ ਜੀ ਸੋਚੀ ਬਹਿ ਗਏ,
1: ਹੈਡਫੋਨ
0: ਮੈਂ ਕਹਾਂ ਸੇ ਆ ਗਿਆ, ਮੇਰਾ ਕੀ ਰੋਲ ਥਾ ਬਈ ਇਸਮੇ, ਕਿਆ ਬਾਤ,
2: ਮੈਨੂੰ 50 ਚ ਪਾਲਿਆ।
0: ਸਹੀ ਗੱਲ ਹੈ, ਬੇਚਾਰੇ ਦੀ ਹੁਣੀ ਐਨਰਜੀ ਐਨਰਜੀ ਡਾਊਨ ਹੀ ਕਰਤੀ ਲਾਲ ਜੀ ਦੀ, ਨੂੰ
1: ਨਾਲ ਜੰਮੇ ਹੋ ਨੇ 50 ਨੂੰ ਨਹੀਂ ਮੰਨਦੇ ਹੈਗੇ ਦੱਸੋ, ਮੈਂ ਤਾਂ ਕੰਪਲੀਮੈਂਟ ਦਿੰਨੀ ਆ।
0: ਵੈਸੇ ਨਾ ਪਰ ਲਾਲ ਜੀ ਵੈਸੇ ਤੁਹਾਨੂੰ ਦੇਖ ਕੇ ਐਸਾ ਲੱਗਦਾ ਨਹੀਂ ਕਿ ਤੁਸੀਂ 50 ਦੇ ਹੋਵੋਗੇ, ਐਸਾ ਲੱਗਦਾ ਕਿ ਖੁਦਾ ਤੋਂ ਬਸ 2-3 ਦਿਨ ਹੀ ਉੱਪਰ ਹੋ, ਜ਼ਿਆਦਾ ਕੋਈ
1: ਲਾਲ ਜੀ
0: ਇੰਨੀ ਲੰਬੀ ਜੋੜੀ ਗੱਲ ਨਹੀਂ,
1: ਜ਼ਿਆਦਾ ਨਹੀਂ ਕਰ ਰਹੇ ਅੱਜ।
0: ਜਦ ਗੱਲ ਹੋਈ ਗਈ ਤੁਸੀਂ ਕਟਾਪਾ ਚਾੜਨਾ, ਜਦ ਹੋ ਗਈ ਹੈ ਸਾਡੇ ਆਪਸ 'ਚ ਅੰਡਰਸਟੈਂਡਿੰਗ ਹੋ ਗਈ ਹੈ, ਫਿਰ ਦੇਖੋ ਮੈਨੂੰ ਇਹ ਟ੍ਰਾਂਜੈਕਸ਼ਨ ਆਪਣੀ ਕਰ ਲੈਂਦਾ, ਇਹ ਤਾਂ ਕੋਈ ਗੱਲ ਨਹੀਂ,
1: ਸਾਬ ਪੂਰਾ ਕਰਕੇ ਜਾਣਾ ਲਾਲ ਜੀ, ਠੀਕ ਹੈ।
0: ਇਹ ਤਾਂ ਹੁਣ ਗੱਲ ਹੋ ਗਈ ਹੈ, ਫਿਰ ਕਿਉਂ, ਨੋ ਨੋ ਇਹ ਗਲਤ ਹੈ, ਇਹ ਚੀਟਿੰਗ ਨਹੀਂ ਕਰਨੀ, ਆਪਾਂ ਚੀਟਿੰਗ ਨਹੀਂ ਕਰਾਂਗੇ ਤਾਂ ਆਪਾਂ ਅਗਲਾ ਕਾਲਰ ਲਵਾਂਗੇ ਸਾਡੇ ਨਾਲ ਨੇ, ਆਪਣਾ ਸੋਹਣੀਆਂ ਸੋਹਣੀਆਂ ਤਸਵੀਰਾਂ ਤੇ ਵਧੀਆ ਵਧੀਆ ਸ਼ਾਇਰੀ ਸੁਣਾਉਣ ਵਾਲੇ ਮੰਡ
1: ਸਾਹਿਬ। ਹੈਲੋ ਮੰਡ ਸਾਹਿਬ,
4: ਸਤਿ ਸ੍ਰੀ ਅਕਾਲ ਨੋਨੀਆ ਜੀ, ਸਤਿ ਸ੍ਰੀ ਅਕਾਲ ਲਾਲ ਜੀ,
1: ਸਤਿ ਸ੍ਰੀ ਅਕਾਲ ਜੀ,
4: ਚੜ੍ਹਦੀ ਕਲਾ ਜੀ, ਤੁਸੀਂ ਸੁਣਾਓ।
0: ਤੁਹਾਡਾ ਫੋਨ ਆ ਗਿਆ, ਬਸ ਲਾਈਫ ਸੈੱਟ ਹੋ ਗਈ ਹੈ, ਬੈਸਟ ਹੋ ਗਈ ਹੈ।
2: ਕੰਧਾਂ ਦੇ ਫੋਟੋ ਦੇਖਣਗੇ, ਦੇਖ ਕੇ ਕਵਿਤਾ ਲਿਖਣ ਵਾਲੇ
0: ਮੈਂ
4: ਲਾਲ ਜੀ, ਲਾਲ ਜੀ ਇੱਕ ਫੋਟੋ, ਲਾਲ ਜੀ ਇੱਕ ਫੋਟੋ ਮੈਂ ਨਾ ਖਿੱਚ ਕੇ ਤੁਹਾਡੇ ਫੋਨ ਤੇ ਭੇਜੀ ਹੈ, ਇਹਦੇ ਤੇ 4 ਲਾਈਨਾਂ ਜਾਣ ਤੋਂ ਪਹਿਲਾਂ ਜ਼ਰੂਰ ਲਿਖ ਕੇ ਜਾਇਓ।
2: ਮੈਂ ਤਾਂ ਇਹ ਕਿਹਾ ਕੰਧਾਂ ਦੇ ਫੋਟੋ ਦੇਖ ਕੇ ਸ਼ਾਇਰੀ ਲਿਖਣ ਵਾਲੇ ਹੋ,
4: ਇਹ ਤੁਸੀਂ ਇਹ ਤੁਹਾਡਾ ਹੋਮਵਰਕ ਹੈ, ਹੋਮਵਰਕ ਨਹੀਂ ਹੈ, ਕਲਾਸ ਵਰਕ ਹੀ ਲਾ ਲਓ।
1: ਕਿਉਂ ਕਿਉਂ ਯਾਦ ਕਰਾਉਂਦੇ ਆ ਮੈਨੂੰ,
0: ਵੈਰੀ ਗੁੱਡ ਵੈਰੀ ਗੁੱਡ। ਹੋਰ ਮਨ ਸਾਹਿਬ ਕੀ ਹੋਇਆ ਇਸ ਹਫਤੇ, ਬੈਸਟ ਟੂ ਬੈਸਟ?
4: ਬੈਸਟ, ਚਲੋ ਮਹਾਰਾਜ ਦੀ ਕਿਰਪਾ ਹੋਈ ਜੀ, ਆਪਣਾ ਬੇਟੀ ਨੇ ਐਂਜੈਕ ਸਪਿਰਿਟ ਅਵਾਰਡ ਜਿੱਤਿਆ ਜੀ।
0: ਓ ਵੈਰੀ ਨਾਈਸ, ਕੰਗ੍ਰੈਚੁਲੇਸ਼ਨਸ, ਟੂ ਗੁੱਡ,
1: ਸ਼ੀ ਇਜ਼ ਮੇਕਿੰਗ ਅਸ ਪ੍ਰਾਊਡ ਐਵਰੀ ਡੇ, ਗੋਡ ਬਲੈਸ ਹਰ,
0: ਵੈਰੀ ਗੁੱਡ।
4: ਅੱਜ ਛੋਟੀ ਬੇਟੀ ਨੇ ਸਾਹਿਬ ਨੇ ਇਹੀ ਅਵਾਰਡ 3 ਸਾਲ ਪਹਿਲਾਂ ਜਿੱਤਿਆ ਸੀਗਾ, ਤੇ ਉਦੋਂ ਕੋਵਿਡ ਦੇ ਕਾਰਨ ਉਹ ਕਿਤੇ ਬਾਹਰ ਨਾ ਜਾ ਨਹੀਂ ਸਕੇ ਸੀ, ਤੇ ਉਹ ਸਿਰਫ ਇੱਥੇ ਡਾਰਵਿਨ ਗਏ ਸੀਗੇ
1: ਜੀ,
4: ਪਰ ਐਤਕੀ ਛੋਟੀ ਬੇਟੀ ਨੂੰ ਓਪਰਚੁਨਿਟੀ ਮਿਲੇਗੀ ਨੈਕਸਟ ਈਅਰ ਕਿਤੇ ਅਬਰੋਡ ਜਾਣ ਦੀ, ਮੇ ਬੀ ਇਟਲੀ ਜਾਂ ਗ੍ਰੀਸ।
0: ਬਿਊਟੀਫੁਲ, ਦੈਟ ਇਜ਼ ਸੋ ਬਿਊਟੀਫੁਲ, ਸਾਡੇ ਵੱਲੋਂ ਵੀ ਮੁਬਾਰਕ ਅੱਗੇ ਪਾਸ ਔਨ ਕਰਿਓ, ਹਨਾ, ਟ੍ਰਿਪ ਫੋਰ ਅ ਲਾਈਫ ਟਾਈਮ, ਵੈਰੀ ਗੁੱਡ ਵੈਰੀ
2: ਗੁੱਡ।
0: ਕੀ ਸੁਣਾਓਗੇ ਮਾਨ ਸਾਹਿਬ ਸਾਨੂੰ ਫਿਰ ਅੱਜ?
4: ਅੱਜ ਪਹਿਲਾਂ ਤਾਂ ਮੈਂ ਸੁਣਾਉਣਾ ਕਿ ਲਾਲ ਜੀ ਇੱਥੇ ਕਿਉਂ ਆਏ ਜੀ ਅੱਜ,
0: ਪਲੀਜ਼ ਯਾਰ,
4: ਲਾਲ ਜੀ ਨਾ ਨੁਕਸਾ ਲੈਣ ਆਏ,
0: ਨੁਕਸਾਨ
4: ਏਦਾਂ ਨਾ ਮੈਡਮ ਦਾ ਨਾ ਬੀਪੀ ਕਦੀ ਡਾਊਨ ਚਲੇ ਜਾਂਦਾ ਕਦੀ ਅਪ ਚਲੇ ਜਾਂਦਾ, ਨੋਨੀਆ ਜੀ ਕੋਈ ਗੱਲਬਾਤ ਦੱਸੋ ਜਿਹਦੇ ਨਾਲ ਉਹਨਾਂ ਦਾ ਬੀਪੀ ਨਾਰਮਲ ਰਹੇ ਜਾਂ ਮੈਂ ਕੰਟਰੋਲ ਕਰ ਸਕਾਂ
1: ਜੀ।
4: ਨੋਨੀਆ ਜੀ ਕਹਿੰਦੇ ਵੈਰੀ ਸਿੰਪਲ, ਦੈਟਸ ਵੈਰੀ ਸਿੰਪਲ, ਜਦੋਂ ਉਹਨਾਂ ਦਾ ਬੀਪੀ ਵਧਿਆ ਹੋਏਗਾ ਤੁਸੀਂ ਕੀ ਕਰਨਾ ਜਾਣਾ ਰਸੋਈ ਚ ਇੱਕ ਕੱਪ ਚਾਹ ਬਣਾਉਣੀ ਹੈ ਫੋਨ ਲਾਉਣਾ ਆ ਆਪਣੇ ਮਦਰ ਇਨ ਲਾ ਨੂੰ ਅਸੂ ਜੀ ਨੂੰ ਤੇ ਉਹਨਾਂ ਨੂੰ ਦੇ ਦੇਣਾ ਉਹਨਾਂ ਦਾ ਬੀਪੀ ਕਾਮ ਡਾਊਨ ਹੋ ਜਾਣਾ
0: ਗੁੱਡ
4: ਵਾਹ ਵਾਹ ਵੈਰੀ ਗੁੱਡ ਆਈਡੀਆ ਤੇ ਕਹਿੰਦੇ ਜਦੋਂ ਬੀਪੀ ਡਾਊਨ ਹੋਇਆ ਹੋਵੇ ਉਦੋਂ ਕੀ ਕਰਨਾ ਕਹਿੰਦੇ ਸੇਮ ਚੀਜ਼ ਆ ਥੋੜਾ ਜੀ ਉਲਟ ਕਰਨੀ ਹੈ ਪਹਿਲਾਂ ਆਪਣੀ ਮੰਮੀ ਜੀ ਨੂੰ ਫੋਨ ਲਾ ਕੇ ਦੇਣਾ ਤੇ ਫਿਰ ਉਹਨੂੰ ਕਹਿਣਾ ਜਾ ਕੇ ਚਾਹ ਬਣਾ ਕੇ ਲਿਆ
0: ਇਹ ਸਹੀ ਹੈ ਐਵੇਂ ਲੋਕੀ ਪਾਗਲਾਂ ਵਾਂਗ ਜੀਪੀ ਲਾਈਨਾਂ 'ਚ ਖੜੇ ਰਹਿੰਦੇ ਆ ਕਿ ਯਾਰ ਸਾਨੂੰ ਕੋਈ ਨਿਊ ਪੇਸ਼ੈਂਟ ਨਹੀਂ ਲੈ ਰਿਹਾ ਮਾਨ ਸਾਹਿਬ ਤੋਂ ਲੋ ਨੁਕਸੇ ਕੀ ਬਾਤ ਹੈ ਕੀ
1: ਵਾਹ ਜੀ ਵਾਹ ਮਾਨ ਸਾਹਿਬ ਲਹਿਰੀ ਲਾਤੀ ਹੈ
0: ਜੀ
4: ਕ੍ਰਿਸ਼ਨਾ ਜੀ ਮਾੜੀ ਜੀ ਮਾੜੀ ਜਿਹੜੀ ਮੈਂ ਤੁਹਾਨੂੰ ਫੋਟੋ ਭੇਜੀ ਹੈ ਨਾ ਇਹ ਫੋਟੋ ਨੂੰ ਥੋੜਾ ਜਿਹਾ ਐਕਸਪਲੇਨ ਕਰ ਦਿਓ ਫਿਰ ਇਹਦੇ ਉੱਤੇ ਜੋ ਲਿਖਿਆ ਹੈ ਉਹ ਮੈਂ ਸੁਣਾ ਦਿੰਦਾ ਹਾਂ
0: ਜੀ ਮੈਂ ਦੱਸ ਦਿੰਦਾ ਫੋਟੋ ਦੇ ਅੰਦਰ ਜੀ ਇੱਕ ਕਹਿ ਲਓ ਜੈਂਜੀ ਲੜਕਾ ਕਹਿ ਲਈਏ ਉਹਨੂੰ ਹੈ ਨਾ ਬਰਾਊਨ ਬੋਏ ਹੈ ਜੀ ਉਹਨੇ ਬਰਾਊਨ ਕਲਰ ਦੀਆਂ ਐਨਕਾਂ ਲਾਈਆਂ ਨੀਲੇ ਰੰਗ ਦੇ ਉਹਦੇ ਵਾਲ ਨੇ ਉੱਡਦਾ ਜਾਂਦਾ ਪਿਆ ਹੱਥ 'ਚ ਉਹਦੇ ਕੌਫੀ ਹੈ ਦੂਸਰੇ ਹੱਥ 'ਚ ਉਹਦੇ ਹੈਗਾ ਜੀ ਸੈਂਡਵਿਚ ਪੀਲੇ ਰੰਗ ਦੀ ਲਾਈ ਪਾਈ ਹੋਈ ਹੈ ਜੈਕਟ ਤੇ ਉਹ ਜਿਸ ਤਰੀਕੇ ਨਾਲ ਉੱਡਦਾ ਜਾਂਦਾ ਪਿਆ ਨਾ ਪਿੱਛੋਂ ਡਸਟ ਜਿਹੜੀ ਉਹ ਪਿੰਕ ਕਲਰ ਦੀ ਹੈ ਸੋ ਕਹਿ ਲਓ ਸੁਪਰ ਹੀਰੋ ਜਿਸ ਤਰ੍ਹਾਂ ਫਲਾਈਟ ਨਹੀਂ ਲੈਂਦੇ ਉੱਦਾਂ ਦੀ ਫੋਟੋ ਹੈ ਜੀ
1: ਕੀ ਬਾਤ
4: ਧੰਨਵਾਦ ਕ੍ਰਿਸ਼ਨਾ ਜੀ ਧੰਨਵਾਦ ਬੜਾ ਵਧੀਆ ਐਕਸਪਲੇਨ ਕੀਤਾ ਤੁਸੀਂ
0: ਥੈਂਕ ਯੂ 5 ਆਊਟ ਆਫ 5
4: ਹਾਂਜੀ ਇਹਦੇ ਉੱਤੇ ਲਿਖਿਆ ਜੀ ਰੰਗ ਬਰੰਗੀ ਦੁਨੀਆ ਦਾ ਰੰਗ ਬਰੰਗੀ ਦੁਨੀਆ ਦਾ ਇੱਕ ਅੱਲੜ ਜਿਹਾ ਸ਼ਹਿਜ਼ਾਦਾ
0: ਵਾਹ
4: ਕੰਮ ਤੇ ਵੇਲੇ ਸਿਰ ਪੁੱਜਣ ਦਾ ਪਹੁੰਚਣ ਦਾ ਕੀਤਾ ਪੱਕਾ ਇਰਾਦਾ
1: ਵਾਹ
4: ਸਿਰ ਤੇ ਨੀਲਾ ਛਾਇਆ ਤਾਜ ਅੱਖਾਂ ਤੇ ਟੈਂਸ਼ਨ ਦਾ ਚਸ਼ਮਾ ਰਫਤਾਰ ਦੇ ਵਿੱਚ ਹੀ ਲਿਖਦਾ ਹੈ ਹਰ ਉਹ ਹਰ ਰੋਜ਼ ਨਵਾਂ ਉਹ ਕ੍ਰਿਸ਼ਮਾ ਹੱਥ ਦੇ ਵਿੱਚ ਕੌਫੀ ਦਾ ਕੱਪ ਫੜਿਆ ਤੇ ਦੂਜੇ ਦੇ ਵਿੱਚ ਸੈਂਡਵਿਚ ਖਾਸ ਭੱਜਦੇ ਦੌੜਦੇ ਨਹੀਂ ਛੱਡਦਾ ਉਹ ਸਵਾਦਾਂ ਦੀ ਇਹ ਆਸ
0: ਨਾਈਸ ਨਾਈਸ ਨਾਈਸ
4: ਪੈਰਾਂ ਹੇਠਾਂ ਜ਼ਮੀਨ ਨਾ ਲੱਗੇ ਪੈਰਾਂ ਹੇਠਾਂ ਜ਼ਮੀਨ ਨਾ ਲੱਗੇ ਹਵਾਵਾਂ ਵਿੱਚ ਲਾਈਏ ਹਵਾ ਵਿੱਚ ਲਾਈਏ ਛਾਲ ਪਿੱਛੇ ਗੁਲਾਬੀ ਗੰਦ ਨੀ ਕਹਿਣਾ ਧੁੰਦ ਕਹਿ ਦਿੰਦੇ ਆ
0: ਥੈਂਕ ਯੂ ਥੈਂਕ ਯੂ ਤੁਸੀਂ ਮਾਣ ਰੱਖ ਲਿਆ ਸਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ
4: ਪਿੱਛੇ ਗੁਲਾਬੀ ਧੁੰਦ ਦਾ ਗੁਬਾਰ ਤੇ ਬਿਜਲੀ ਵਰਗੀ ਛਾਲ ਨਾ ਕੋਈ ਥਕਾਵਟ ਚਿਹਰੇ ਤੇ ਨਾ ਹਾਰਨ ਦਾ ਕੋਈ ਖੌਫ ਅੱਜ ਦਾ ਗੱਭਰੂ ਜਿਉਂਦਾ ਹੈ ਆਪਣੇ ਵੱਖਰੇ ਹੀ ਸ਼ੌਂਕ
0: ਬਹੁਤ ਸੋਹਣਾ ਬਹੁਤ ਸੋਹਣਾ ਬਹੁਤ ਸੋਹਣਾ
4: ਜ਼ਿੰਦਗੀ ਭਾਵੇਂ ਜਿੰਨੀ ਤੇਜ਼ ਹੋਵੇ ਜ਼ਿੰਦਗੀ ਭਾਵੇਂ ਜਿੰਨੀ ਤੇਜ਼ ਹੋਵੇ ਕਿ ਹੱਸ ਕੇ ਪਾਰ ਲੰਘਾਵੇਗਾ ਕੌਫੀ ਦੀ ਹਰ ਇੱਕ ਚੁਸਕੀ ਨਾਲ ਇਹ ਨਵਾਂ ਜਾਂ ਜਹਾਨ ਬਣਾਵੇਗਾ
0: ਬਹੁਤ ਇਹ
1: ਨਵਾਂ
0: ਵੈਰੀ ਨਾਈਸ ਮਾਨ ਸਾਹਿਬ ਸੋ ਨਾਈਸ ਐਂਡ ਮਤਲਬ ਇੱਦਾਂ ਦੀ ਵਿਜ਼ਨ ਲਿਖ ਲੈਣਾ ਇਟਸ ਵੈਰੀ ਗੁੱਡ ਕਿਉਂਕਿ ਉਹ ਤਸਵੀਰ ਜਦੋਂ ਤੁਸੀਂ ਵੇਖੋ ਨਾ ਆਈ ਵਿਸ਼ ਕਿ ਤੁਸੀਂ ਹੈ ਨਾ ਦੇਖ ਪਾਓ ਸਾਰੇ ਸਾਰੇ ਉਹ ਤਸਵੀਰ ਵੇਖ ਕੇ ਪਹਿਲੀ ਗੱਲ ਪੰਜਾਬੀ ਹੀ ਨਹੀਂ ਆਉਂਦੀ ਬੰਦੇ ਨੂੰ ਕਿਉਂਕਿ ਇਟਸ ਅ ਵੈਰੀ ਹੈ ਨਾ ਅਰਬਨ ਜਿਹਾ ਚਿਹਰਾ ਅਰਬਨ ਜਿਹਾ ਮੁੰਡਾ ਪਰ ਇੰਨਾ ਵਧੀਆ ਉਤਾਰਿਆ ਵੈਰੀ ਨਾਈਸ ਮਾਨ ਸਾਹਿਬ ਥੈਂਕ ਯੂ ਸੋ ਮਚ
1: ਕਿਆ
0: ਬਾਤ ਹੈ ਬਈ ਬੱਚੇ ਤਾਂ ਨਾਮ ਕਰ ਰਹੇ ਆ ਵੈਰੀ ਗੁੱਡ ਆ ਹੋਈ ਨਾ ਗੱਲ ਪੌਲੀਨ ਆਂਟੀ ਕਿੱਥੇ ਹੋ ਹੁਣ ਬੋਲੋ ਐਸਿਮਿਲੇਸ਼ਨ ਨਹੀਂ ਹੋ ਰਹੀ ਹੈ ਮੋਨੋ ਕਲਚਰ
2: ਬੱਚੇ ਨਾਮ ਕਰ ਰਹੇ ਹਨ ਤੇ ਪਿਓ ਦੇ ਦੁਆਰਾ ਦੇ ਕੇ ਫੋਟੋ ਸ਼ਾਇਰੀ ਲਿਖ
0: ਠੀਕ ਹੈ
2: ਹਰ ਇੱਕ ਟੈਲੈਂਟ ਹੈ ਹਰ ਇੱਕ
0: ਨਹੀਂ ਇਹ ਇਹ ਟੈਲੈਂਟ ਹੈ ਇਹ ਪਰ ਇਹਨੂੰ ਇਹਨੂੰ ਟੈਲੈਂਟ ਨੂੰ ਟੈਲੈਂਟ ਹੀ ਦੇ ਤੌਰ ਤੇ ਕਹੀਏ ਇਹ ਨਾ ਆਪਾਂ ਪੇਰੈਂਟਿੰਗ ਲੈਸਨ ਨਾ ਦੱਸ ਦਈਏ ਲੋਕਾਂ
1: ਨੂੰ
0: ਪਤਾ ਲੱਗੇ ਬੱਚੇ ਦੀ ਸਵਿਮਿੰਗ ਕਲਾਸ ਇੱਕ ਮਿੰਟ ਮੈਨੂੰ ਪਤਾ ਲੱਗਿਆ ਜੇ ਮੈਂ ਮਿਊਰਲਸ ਦੇਖ ਕੇ ਨਾ ਫੋਟੋ ਖਿੱਚ ਕੇ ਕੁਛ ਲਿਖਾਂਗਾ ਬੱਚੇ ਬੜੇ ਲਾਇਕ ਨਿਕਲਣਗੇ ਬੱਚਾ ਕੇਵਨ ਤੇ ਅਟਕਿਆ ਪਿਆ ਰਿਹਾ 16 ਸਾਲ ਦਾ ਹੋ ਗਿਆ ਪਾਪਾ ਆਇਆ ਨੀ 10 ਸਾਲ ਤੋਂ ਫੋਟੋ ਹੀ ਖਿੱਚੀ ਜਾ ਰਿਹਾ ਹੈ ਕਿ ਕੁਛ ਕਰੇਗਾ ਮੈਨੂੰ ਨਾ ਤੁਹਾਡੇ ਦੋਨਾਂ ਦਾ ਰੰਗ ਝੜ ਗਿਆ ਔਰਾ ਆ ਗਿਆ ਮੇਰੇ ਅੰਦਰ ਤੁਹਾਡੇ ਦੋਨਾਂ ਦਾ ਠੀਕ ਹੋ ਗਿਆ ਕਿ ਨਹੀਂ? ਵਾਹ ਬਾਈ ਵਾਹ, ਵੈਰੀ ਨਾਈਸ। ਤੇ ਇਧਰੋਂ ਜੀ ਉਹ ਯਾਰ ਬੇਚਾਰੇ ਰਿਚਰਡ ਜੀ ਨੇ ਕਾਫੀ ਟਾਈਮ ਦਾ ਕੁਛ ਲਿਖ ਕੇ ਭੇਜਿਆ, ਮੈਂ ਤੁਹਾਡੇ ਨਾਲ ਸਾਂਝਾ ਕਰਦਾ ਹਾਂ ਨਾ ਕਿ ਈਚ ਮਾਰਨਿੰਗ ਨਾਉ ਬਿਗਿਨਸ ਵਿਦ ਅ ਸਮਾਈਲ, ਰਿਚਰਡ ਟਿਊਨਸ ਇਨ, ਹਾਂਜੀ ਮੇਕਸ ਹਿਸ ਵਰਡ ਹਿਸ ਡੇ ਵਰਥ ਵਾਇਲ। ਵਾਹ ਕਿਆ ਬਾਤ ਹੈ। ਫਰੋਮ ਭਜਨ ਕੀਰਤਨ ਟੂ ਲਾਫਟਰ ਇਨ ਸਟ੍ਰੀਮਸ, The day unfolds brighter than his dreams. Kya baat hai, wow, wow, wow.
1: Very nice.
0: Voices of warmth, a family unseen, guiding his hours with a radiant sheen. RJs touch our hearts with ease and grace, reading our minds, they fill every space. Kya baat hai, kya baat hai. Thanks to the one and only Ranjod Divine. Ranjod bhai divine ho gaye? ਡਿਵਾਈਨ ਤੇ ਰੈਪ ਕਰਦਾ ਯਾਰ, ਚਲੋ ਕੋਈ ਨੀ, ਕੋਈ ਕੋਈ ਨੀ,
2: ਆਪਣੇ ਮਾਰੋਗੇ
0: ਬਾਸ, ਦੇਖੋ ਕਿੱਦਾਂ ਦੀ ਗੱਲਾਂ ਕਰ ਰਹੇ ਹੈ। ਥੈਂਕਸ ਟੂ ਦਾ ਵਨ ਐਂਡ ਓਨਲੀ ਰਣਜੋਤ ਡਿਵਾਈਨ ਐਂਡ ਆਰ ਨੰਬਰ ਵਨ ਹਾਂਜੀ, ਏਜਡ ਲਾਈਕ ਫਾਈਨ ਵਾਈਨ, ਇਨ ਹਾਂਜੀਜ਼ ਵੋਇਸ ਰਿਚਰਡ ਫਾਈਂਡਸ ਹੋਮ, ਅ ਕੰਫਰਟ ਦੈਟਸ ਹਿਜ਼ ਵੈਰੀ ਓਨ, ਵਿਦ ਅ ਗਰੇਟਫੁਲ ਹਾਰਟ ਐਂਡ ਹੈਂਡਸ ਹੈਲਡ ਹਾਈ, ਵਾਹਿਗੁਰੂ ਹੀ ਵਿਸਪਰਸ ਟੂ ਦਾ ਸਕਾਈ ਫੋਰ ਦਿਸ ਸਰਕਲ ਆਫ ਕਾਈਂਡਨੈਸ ਫੇਥਫੁਲ ਐਂਡ ਟਰੂ, ਅ ਬਲੈਸਿੰਗ ਈਚ ਡੇ ਸ਼ਾਈਨਿੰਗ ਅਨਿਊ। ਕਿਆ ਬਾਤ ਹੈ, ਕਿਆ ਬਾਤ ਹੈ, ਵੈਰੀ ਗੁੱਡ ਮੇਰੇ ਰੋਬਰਟ ਫਰੋਸਟ,
1: ਰੋਬਰਟ ਫਰੋਸਟ
0: ਮੇਰੇ ਕੀਟਸ ਭਰਾ, ਰਹਿੰਦੀ ਦੁਨੀਆ ਤੱਕ ਨਾ ਰਹੇਗਾ ਵਿਲੀਅਮ ਰਿਚਰਡ ਦਾ,
1: ਰਹਿੰਦੀ ਦੁਨੀਆ ਤੱਕ ਨਾ ਰਹੇਗਾ ਰਿਚਰਡ ਦਾ।
0: ਯਾਰ ਇਹ ਯਾਰ ਸੈਵੇਜ ਹੋ ਗਿਆ ਨੋਨੀਆ ਜੀ, ਮੈਨੂੰ ਪਤਾ ਤੁਸੀਂ, ਮੈਨੂੰ ਪਤਾ ਹੈ। ਓ ਹੋ ਹੋ, ਸੈਮੀ ਸਾਹਿਬ ਦਾ ਮੈਸੇਜ ਆ ਗਿਆ,
2: ਕਹਿੰਦੇ
0: ਨੋਨੀਆ ਜੀ ਨੇ ਕੋਈ ਕੁਕਿੰਗ ਨਹੀਂ ਕੀਤੀ, ਜਿਹੜੀਆਂ ਆਈਟਮਾਂ ਦੱਸੀਆਂ ਨੇ ਉਹ ਸਾਰੀਆਂ ਲੱਖੇ ਭਾਜੀ ਦੀ ਕਾਟਿੰਗ ਦੇ ਮੈਨਿਊ ਵਿੱਚੋਂ ਨੇ। ਚਲੋ ਬਾਈ ਲੈ ਕੇ ਤਾਂ ਆਏ ਨਾ ਸੈਮੀ ਬਾਈ, ਹੱਦ ਹੈ ਯਾਰ, ਯੂ ਡੋਂਟ ਨੋ ਦਾ ਆਰਡਰ ਆਰਟ ਆਫ ਆਰਡਰਿੰਗ ਬ੍ਰਦਰ, ਬਹੁਤ ਕੁਝ ਮਿਸ ਕਰ ਰਹੇ ਹੋ।
1: ਐਗਜ਼ੈਕਟਲੀ,
0: ਸਹੀ ਕਿ ਨਹੀਂ?
1: ਇਹਨੂੰ ਤੁਹਾਨੂੰ ਪਤਾ ਹੀ ਨਹੀਂ ਅਸਾਈ ਕਿੱਦਾਂ ਆਰਡਰ ਕਰਨੀ ਹੈ ਫੋਨ ਤੇ, ਕਿੱਦਾਂ ਤੁਸੀਂ ਸਟ੍ਰਾਬੇਰੀ ਕੱਪ ਕੇਕ ਆਰਡਰ ਕਰਨਾ ਹੈ।
0: ਬੇਰਚਰ ਮਿਊਸਲੀ, ਥੈਂਕ ਯੂ ਸੋ ਮੱਚ। ਪਰ ਕਿੰਨੇ ਯਾਰ ਵੈਸੇ ਮੈਨੂੰ ਇੱਥੇ ਦੇ ਬ੍ਰੈਕਫਾਸਟ ਮੈਨੂੰ ਬਹੁਤ ਵਧੀਆ ਲੱਗਦੇ ਆ, ਜੇ ਆਪਾਂ ਮਤਲਬ ਆਊਟ ਆਫ ਇੰਡੀਅਨ ਕੁਜ਼ੀਨ ਖਾ ਰਹੇ ਹੋ, ਕਿ ਸ਼ਾਇਦ ਵੈਜੀਟੇਰੀਅਨ ਆਪਸ਼ਨਸ ਕਾਫੀ ਹੁੰਦੇ ਨਾ, ਕਿ ਬਖਸ਼ਿਆ ਹੀ ਨਹੀਂ ਐਵੋਕਾਡੋ, ਐਵੋਕਾਡੋ ਐਵੋਕਾਡੋ ਹੀ ਪੀ, ਐਵੋਕਾਡੋ ਦਾ ਸਾਗ ਹੋ ਗਿਆ ਇੱਥੇ ਦਾ, ਕੋਈ ਰੋਲ ਵਾਲੀ ਗੱਲ ਹੀ ਨਹੀਂ ਹੈ। ਤੂੰ ਆ ਤੇ ਸਹੀ, ਮੈਂ ਖਾਵਾਂ ਤੇ ਸਹੀ,
2: ਵੈਜੀਟੇਰੀਅਨ ਲਈ ਇਹੀ ਰਹਿ ਗਿਆ ਬ੍ਰੇਕਫਾਸਟ, ਹਰ ਇੱਕ ਚੀਜ਼ ਐਵੋਕਾਡੋ ਆਪਣੇ ਜਾਂ ਕਈ ਲੋਕੀ ਤਾਂ ਉਹ ਨੀ ਖਾਂਦੇ ਆਪਣਾ, ਜਿਵੇਂ ਹੁੰਦਾ ਪਟੈਟੋ ਕੇਕ ਜਾਂ ਹੋ ਗਿਆ ਹੈਸ਼ ਬਰਾਊਨ, ਉਹ ਵੀ ਨੀ ਖਾਂਦੇ ਕਈ ਲੋਕੀ, ਉਹ ਸਿਰਫ ਐਵੋਕਾਡੋ ਪਾ ਲਿਆ ਬ੍ਰੈਡ ਚ,
1: ਕਿਤੇ ਲਿਖ ਦੇਣਗੇ ਸਮੈਸ਼ਡ, ਕਿਤੇ ਲਿਖ ਦੇਣਗੇ ਮੈਸ਼ਡ।
0: ਅੱਛਾ ਅੱਛਾ, ਤੁਹਾਨੂੰ ਇਹ ਪਤਾ ਕਿ ਇਹ ਜਿਹੜਾ $2.5 ਵਾਲਾ ਐਵੋਕਾਡੋ ਹੈ ਨਾ, ਚਲੋ ਹਰ ਪਾਸੇ ਓਬਵੀਅਸਲੀ ਹਰ ਕਿਸੇ ਨੇ ਕਮਾਈ ਕਰਨੀ, 18-19 ਦਾ ਤੇ ਹੈ, ਪਰ ਜਦੋਂ ਤੁਸੀਂ ਨਾ ਮੈਨਿਊ ਦੇ ਅੰਦਰ ਤੁਸੀਂ ਰੇਟ ਨਾ ਪੜੋ, ਜੇ ਨੀਚੇ ਇਹ ਪੜ੍ਹ ਲਓ ਨਾ ਕਿ ਇੱਥੇ ਇਹਨਾਂ ਨੇ ਇੱਕ ਫੁੱਲ ਦਾ ਨਾਂ ਲਿਖ ਦਿੱਤਾ ਕਿ ਜਿਹੜਾ ਇਹ ਪਾਣਗੇ ਦੇ ਉੱਪਰ, ਸਮਝੋ $32 ਤੇ ਗਿਆ, ਉਹ ਖਾਣਾ ਵੀ ਨਹੀਂ ਹੈ, ਹੈਨਾ? ਉਹ ਆਤਮਿਕ ਤੌਰ ਤੇ ਤੁਹਾਨੂੰ ਲੱਗ ਰਿਹਾ ਕਿ ਯਾਰ ਮੈਂ ਸੋਸ਼ਲ ਐਨੀਮਲ ਹੀ ਹੈ, ਪਰ ਸੋਸ਼ਲ ਤੇ ਲੱਗਦਾ ਨਾ ਕਿ ਇਹਨੇ ਮੈਨੂੰ ਤਿਤਲੀ ਬਹਾਰ ਕਿਉਂ ਸਮਝ ਲਿੱਤਾ ਆਦਮੀ, ਪੈਸੇ ਹੀ ਵੱਧ ਦੇ ਰਹੇ, ਫਿਰ ਸਾਈਡ ਤੇ ਫਲਾਰ ਕਰ ਰਹੇ, ਫਿਰ ਜੱਜ ਵੀ ਹੋ ਰਹੇ ਕਿ ਯਾਰ ਦੇਖੋ ਦੇਸੀ ਆ ਗਏ, ਫਲਾਵਰ ਨਹੀਂ ਖਾ ਰਹੇ
2: ਵੈਜੀਟੇਰੀਅਨ, ਜਿਵੇਂ ਨਾ ਖਾ ਲੈਂਦੇ ਸੈਂਡਵਿਚ ਵਗੈਰਾ, ਜਦੋਂ ਬੇਲਾਂ ਦਾ $25-30 ਦਾ ਹਨਾ, ਫਿਰ ਸਾਰਾ ਕੁਝ ਐਡ ਕਰ ਲਵੇ, $1.5 ਦੀ ਬ੍ਰੈਡ ਹੋਣੀ ਹੈ, $2 ਦਾ ਐਵੋਕਾਡੋ ਲਾ ਲਓ, $5 ਦਾ ਸਾਰਾ,
0: $25 ਲੈ
2: ਲੈਣੇ, $25 ਲੈ ਲੈਣੇ, ਘਰ ਵੀ ਬਣਾ ਦੇ ਲਾਈਫ ਮੇਰੇ ਵੈਜੀਟੇਰੀਅਨ, ਉਹ ਜਦੋਂ ਮੈਂ ਆਪਣਾ ਆਰਾਮ ਨਾਲ ਆਰਡਰ ਕਰ ਲੈਣਾ ਕੋਈ ਵੀ ਆਪਣਾ, ਉਹਨਾਂ ਕੋਲ ਇਹੀ ਰਹਿ ਜਾਂਦਾ ਵਿਚਾਰੇ ਕੋਲ, ਫਿਰ ਬਾਈ ਉਹ ਕਾਊਂਟ ਕਰ ਦਿੰਦੇ ਆ ਪਾਇਆ ਆ ਪਾਇਆ, ਇਹ ਘਰ ਵੀ
0: ਬਣਾ, ਇਹ ਗੱਲ ਹੈ ਨਾ,
1: ਪਤਾ ਕਿੰਨੇ ਦੁਖਦਾ ਹੁੰਦਾ ਵੈਜੀਟੇਰੀਅਨ ਬੰਦੇ ਨੂੰ।
0: ਹਾਂ ਨਹੀਂ, ਇਹ ਗੱਲ ਹੈ,
1: ਸਾਡੀ ਫੈਮਿਲੀ ਚ ਵੀ ਇੱਕ ਜਣਾ ਹੈਗਾ, ਉਹਦੇ ਵਿੱਚ ਸਾਰਾ ਸਾਨੂੰ ਪ੍ਰੋਗਰਾਮ ਚੇਂਜ ਕਰਨਾ ਪੈਂਦਾ ਜਸਟ ਬਿਕੋਜ਼ ਦੈਟ ਪਰਸਨ ਇਜ਼ ਵੈਜੀਟੇਰੀਅਨ।
0: ਉਹ ਇੰਡੀਆ ਨਾ ਇੱਕ ਇੱਕ ਰੈਸਟੋਰੈਂਟ ਚੇਨਸ ਬਹੁਤ ਮਸ਼ਹੂਰ ਹੋਈਆਂ ਅੱਜ ਤੋਂ 5-6 ਸਾਲ ਪਹਿਲਾਂ, ਪੰਜਾਬ ਸਾਈਡ ਬਹੁਤ ਅਚਾਨਕ ਖੁੱਲੇ ਕਿ ਤੁਸੀਂ ਯੂ ਜਸਟ ਪੇ ਵੰਸ, ਤੇ ਉਹਨਾਂ ਨੇ ਬਸ ਉਹਨਾਂ ਨੇ ਰੋਟੀ ਨਹੀਂ ਰੋਕਣੀ, ਹਨਾ, ਹਾਂ ਪ੍ਰੋਪਰ ਗ੍ਰਿਲ ਗ੍ਰਿਲ ਵੀ ਤੁਹਾਡੇ ਉੱਥੇ ਟੇਬਲ 'ਤੇ ਚੱਲਦੀ ਪਈ ਐਂਡ ਆਲ ਦੈਟ, ਹਨਾ, 700-800 ਮੇਰੇ ਖਿਆਲ ਨਾਲ ਪਰ ਪਰਸਨ ਸੀਗਾ। ਆਪਾਂ ਗਏ ਤਾਂ ਮੇਰਾ ਜਿਹੜਾ ਮਿੱਤਰ ਮੇਰੇ ਨਾਲ ਗਿਆ ਨਾ, ਅਤੇ ਉਹ ਕਹਿੰਦਾ ਤੂੰ ਤਾਂ ਪੈਸੇ ਨਹੀਂ ਪੂਰੇ ਕਰਦਾ, ਪੈਸਾ ਕਹਿੰਦਾ ਮੈਂ ਪੂਰੇ ਕਰਾਊਂਗਾ, ਬਹੁਤ ਪਤਲਾ ਕੁਛ 135-140 ਕਿਲੋ ਦਾ, ਮੈਂ ਕਿਹਾ ਠੀਕ ਹੈ, ਹੈ ਨਾ, ਨੋਨ ਵੈਜ ਦੀ ਪਲੇਟ ਕਿੰਨੇ ਦੀ ਹੈ? ਕਹਿੰਦਾ ਸਰ 900. ਕਹਿੰਦਾ ਰੋਂਗ ਹੈ ਬੱਚੇ, ਕੋਈ ਨੀ ਆਇਆ. ਸਰ ਵਾਈਟ ਮੀਟ ਲਿਆਓ, ਹੈ ਨਾ, ਉਹ ਝੀਂਗੇ, ਆਕਟੋਪਸ, ਓਕਟੋਪਸ ਪਤਾ ਨਹੀਂ ਕਿੰਨਾ ਕੁਛ ਹੈ ਨਾ ਖਾ ਰਿਹਾ. ਮੈਂ ਕਿਹਾ ਉਹਦਾ ਨਾਂ ਸਵੀਟ ਹੈ. ਮੈਂ ਕਿਹਾ ਸਵੀਟ ਥੋੜ੍ਹਾ, ਮਤਲਬ ਮੈਂ ਕਿਹਾ ਥੰਮ ਕੇ ਮੇਰਾ ਵੀਰ. ਕਹਿੰਦਾ ਨਹੀਂ ਨਹੀਂ ਨਹੀਂ, ਕਹਿੰਦਾ ਇਹ ਅੱਜ ਖੋਲਤਾ ਇਹਨਾਂ ਨੇ ਜਲੰਧਰ 'ਚ, ਗਲਤੀ ਕਰ ਲਈ ਹੈ. ਕਹਿੰਦਾ ਯਾਦ ਰੱਖਣਗੇ ਰਹਿੰਦੀ ਦੁਨੀਆ ਤੱਕ ਕੋਈ ਆਇਆ ਸੀ. ਅਤੇ ਕਹਿੰਦਾ ਚਿਕਨ ਨਹੀਂ ਹੈ, ਉਹ ਵੀ ਲੈ ਕੇ ਆਈ ਜਾਵੇ. ਮੈਂ ਮੈਂ ਸਾਈਡ 'ਤੇ ਕੌਨਸ ਖਾ ਰਿਹਾ. ਮੈਂ ਯਾਰ ਕੌਨਸ ਬੜੇ ਅੱਛੇ, ਕੌਨਸ ਵਾਲੀ ਗੱਲਬਾਤ ਹੈ ਯਾਰ, ਸਿਰਾ ਕਰਾਤੀ ਇਹਨਾਂ ਨੇ. ਉਹਨੇ ਜਿੰਨੇ ਵੀ ਇਸ ਦੁਨੀਆਂ ਦਾ ਜੀਵ ਜੰਤੂ ਹੈ ਨਾ ਮੇਰੇ ਵੀਰ ਨੇ, ਉਹ ਸਾਰੇ ਖਾਧੇ ਆ. ਫਿਰ ਬਾਅਦ 'ਚ ਫੀਡਬੈਕ ਲੈਣਾ ਹੈ. ਕਹਿੰਦੇ ਥੋੜ੍ਹਾ ਨਾ, ਕਹਿੰਦਾ ਮੈਨਿਊ ਦੇ ਅੰਦਰ ਨਾ ਇੱਕ ਹੋਰ ਉੱਥੇ ਰੈਸਟੋਰੈਂਟ ਇੱਕ ਹੋਰ ਹੈ, ਉਹਨਾਂ ਨੇ ਨਾ ਪਾਓ ਭਾਜੀ ਵਗੈਰਾ ਵੀ ਰੱਖੀ ਹੋਈ ਹੈ, ਤੁਸੀਂ ਨਾ ਉਹ ਵੀ ਐਡ ਕਰੋ. ਉਹ ਬੰਦੇ ਨੇ ਬਸ ਨਾ ਗਾਲਾਂ ਨਹੀਂ ਕੱਢੀਆਂ ਕੱਢਣ ਲੱਗੇ. ਆਊਟ ਆਫ ਐਂਬੈਰਸਮੈਂਟ ਮੈਂ ਹੀ ਨਹੀਂ ਕਦੀ ਗਿਆ. ਮੈਂ ਕਹਿੰਦੇ ਉਹਨੇ ਕਿ ਵਿਚਾਰੇ ਪਤਾ ਨਹੀਂ ਕਿੰਨੇ ਜਹਾਨ ਦੇ ਭੁੱਖੇ ਆਏ ਸੀਗੇ. ਉਹਨੂੰ ਕਹਿਣਾ ਪੈਣਾ ਕਰੇਨ ਨਾਲ ਹੀ ਉੱਠੇਗਾ ਭਰਾ, ਹੁਣ ਤੇ ਰੁਕ ਜਾ, ਥੰਮ ਜਾ. ਨਹੀਂ ਥੰਮ ਰਿਹਾ ਸੀ, ਪਰ ਅਸੀਂ ਵੀ ਨਹੀਂ ਥੰਮਣਾ. ਅਸੀਂ ਕਾਲਰ ਲੈਂਦੇ ਹਾਂ ਅਤੇ ਅਗਲੇ ਕਾਲਰ ਨੇ, ਯਾਰ ਦੇਖੋ ਮੈਂ ਜਾਣ ਕੇ ਨਹੀਂ ਇਸ ਤਰ੍ਹਾਂ ਕੀਤਾ, ਕਿਸ ਭਾਰੇ ਬੰਦੇ ਦੀ ਗੱਲ ਕੀਤੀ ਅਤੇ ਲਾਈਨ ਸਿਰੇ ਇਸ ਤਰ੍ਹਾਂ ਹੋਇਆ ਕਿ ਜਸੋਵਾਲ ਭਾਜੀ ਤੁਸੀਂ ਆਉਣ ਏ ਰਹੋ,
1: ਸੁੱਕੇ ਸੁੱਕੇ ਸੀ ਸਾਡੇ ਭਰਾ ਨੇ, ਰਹਿਣ ਦਿਓ.
0: ਨਹੀਂ ਮੈਂ ਉਹੀ ਕਹਿ ਰਿਹਾ, ਇਸ ਤਰ੍ਹਾਂ ਸੋਚਣਾ ਨਾ, ਮੈਨੂੰ ਅਚਾਨਕ ਆਪਣਾ ਵੀਰ ਯਾਦ ਆ ਗਿਆ, ਕਿੱਸਾ ਯਾਦ ਆ ਗਿਆ ਤਾਂ ਕਰਕੇ. ਹੈਲੋ
1: ਹੈਲੋ, ਹੈਪੀ ਹੈਪੀ ਰੱਖਣੀ ਜਸੋਵਾਲ ਸਾਹਿਬ.
5: ਕ੍ਰਿਸ਼ਨਾ ਨੂੰ ਵੀ ਰੰਗ ਲੱਗ ਰਹੇ ਆ ਹੌਲੀ ਹੌਲੀ, ਲਾਲ ਜੀ
1: ਰੰਗ ਚੜ੍ਹ ਰਿਹਾ ਕ੍ਰਿਸ਼ਨਲ ਨੂੰ ਵੀ.
0: ਮੈਂ ਕੀਤੀ ਹੈ ਭਾਜੀ ਜੀਪੀ ਨੂੰ ਕਾਲ ਕੀਤੀ ਹੈ, ਸ਼ਾਇਦ ਜਿੰਨਾ ਛੇਤੀ ਟਾਈਮ ਮਿਲ ਸਕੇ
1: ਰੰਗ ਕਾਰਡ ਪਵਾਈ ਲਈਏ.
5: ਮੈਂ ਨਾ ਬੈਠਾ ਸੋਚ ਰਿਹਾ ਸੀਗਾ ਪਹਿਲਾਂ ਪਹਿਲਾਂ ਇੱਕ ਮਿੰਟ ਕ੍ਰਿਸ਼ਨ ਜੀ, ਮੈਂ ਬੈਠਾ ਬੈਠਾ ਸੋਚ ਰਿਹਾ ਸੀ, ਮੈਂ ਕਿਹਾ ਅੱਜ ਰੱਖੜੀ ਆ ਵੀ ਨੋਨੀਆ ਜੀ ਤੁਸੀਂ ਕਹਿੰਦੇ ਵੀ ਰੱਖੜੀ ਮੈਂ ਬੰਨੂਗੀ ਤੇ ਪੈਸੇ ਦੇਵਾਂਗੇ, ਪਰ ਮੈਂ ਇੱਕ ਹਿਸਾਬ ਲਾ ਰਿਹਾ ਸੀ ਵੀ ਰੱਖੜੀ ਤੁਸੀਂ ਬੰਨਣੀ ਆ ਤੇ ਪੈਸੇ ਤੁਹਾਨੂੰ ਦੇਣੇ ਚਾਹੀਦੇ ਆ, ਕਿਉਂਕਿ ਰਕਸ਼ਾ ਤਾਂ ਉਹਨਾਂ ਨੇ ਕਰਨੀ ਆ ਨਾ ਭਰਾਵਾਂ ਨੇ ਤੁਹਾਡੀ. ਹੁਣ ਆਪਾਂ ਸਿਕਿਉਰਿਟੀ ਕੰਪਨੀ ਨੂੰ ਕਾਹਦੇ ਲਈ ਰੱਖਦੇ ਆ, ਸਿਕਿਉਰਿਟੀ ਲਈ ਰੱਖਦੇ ਆ, ਪੈਸੇ ਤਾਂ ਦਿੰਦੇ
0: ਆ. ਗੱਲ ਤੇ ਸਹੀ ਹੈ ਯਾਰ, ਕਿਆ ਬਾਤ ਹੈ.
5: ਨਾਨੀਆ ਜੀ ਨਾਨੀਆ ਜੀ ਪੈਸੇ ਤੁਹਾਨੂੰ ਦੇਣੇ ਪੈਣੇ ਆ,
0: ਡਨ ਹੋ ਗਿਆ.
1: ਓਕੇ ਓਕੇ, ਆਈ ਵਿਲ ਡੂ ਇਟ ਐਵਰੀ ਡੇ, ਯੂ ਨੋ 7 ਵਜੇ ਤੱਕ ਮੈਨੂੰ ਗੇਟ ਦੇ ਅੱਗੇ ਖੜੇ ਮਿਲਣੇ ਚਾਹੀਦੇ.
0: ਪਤਾ ਲੱਗਾ ਕੰਪਲਾਈਂਸ ਪੂਰੀ ਕਰੀ ਜਾਂਦੇ ਪਏ, ਤੁਹਾਡੇ ਚੱਕਰ ਚ ਸਿਕਿਉਰਿਟੀ ਦਾ ਕੋਰਸ ਕਰਨਾ ਪੈ ਗਿਆ. ਜਸੋਵਾਲ ਸਾਹਿਬ ਰਹਿਣ ਦੋ ਯਾਰ, ਕੋਈ ਨੀ ਛੱਡੋ. ਸਹੀ ਕਹਿੰਦੇ ਪੁਲਿਸ ਚੈੱਕ ਕਰਾਉਣ ਜਾ ਰਹੀ, ਹਾਂਜੀ ਭੈਣ ਦੀ ਰਿਕਸ਼ਾ ਕਰਨੀ. ਇਹ ਕਿਹੜਾ ਯਾਰ ਕਾਰਨ ਹੋਇਆ? ਸਹੀ ਹੈ,
1: ਜਿਹੜੇ ਛੱਤ ਤੇ ਪੌਸਮ ਪੁਸਮ ਆ ਜਾਂਦੇ ਨੇ ਉਹ ਐਵੇਂ ਆ ਕੇ ਨੀਂਦ ਖਰਾਬ ਕਰਦੇ ਨੇ, ਛਾਲਾ ਛੁਲਾ ਮਾਰ ਕੇ ਉਹ ਸਾਰੇ ਭਜਾਉਣੇ ਨੇ.
0: ਅੱਛਾ
1: ਜੀ,
0: ਇਹ ਫਿਰ ਲਾਲ ਜੀ ਵਧੀਆ ਕਰ ਲੈਣੀ ਹੈ.
1: ਨਹੀਂ ਨਹੀਂ
0: ਪਤਾ ਨੀ ਮੈਨੂੰ ਕਿਉਂ ਲੱਗ ਰਿਹਾ
1: ਸਿਕਿਉਰਿਟੀ. ਹੁਣ ਜਿਹਨਾਂ ਨੇ ਪੈਸੇ ਮੰਗੇ ਉਹਨਾਂ ਨੂੰ ਕਵਾਂਗੇ?
0: ਇਹ ਵੀ ਗੱਲ ਠੀਕ ਹੈ.
2: ਨਹੀਂ ਜਸਵਾਲ ਜੀ ਚੰਗੇ ਲੱਗਣਗੇ ਜੀ, ਨਾ ਆਪਣਾ ਆਪਣਾ ਦਰਵਾਜੇ ਬਾਹਰ ਮੂਹਰੇ ਖੜੇ ਸਟੇਨ ਗਨ ਜੇਬ ਚ ਪਾਈ.
0: ਅੱਛਾ ਜੀ, ਇਹ ਵਧੀਆ ਸੀ, ਨਾਈਸ ਵਨ ਨਾਈਸ ਵਨ.
5: ਲਾਲ ਜੀ ਦੀਆਂ ਵੀ ਉਰੇ ਆ ਕੇ ਰੇਡੀਓ ਤੇ ਆ ਕੇ ਗੱਲਾਂ ਨਿਕਲਦੀਆਂ. ਸਾਈਸ ਨੇ ਹੁਣ ਖੋਜ ਕੀਤੀ ਆ ਵੀ ਘਰ ਵਾਲੀ ਦੇ ਮੂਹਰੇ ਇਹਨਾਂ ਦੀ ਵੀ ਆਵਾਜ਼, ਮਤਲਬ ਮੂੰਹ ਉਦੋਂ ਹੀ ਖੋਲਦਾ ਜਦੋਂ ਇਹਨਾਂ ਨੇ ਵਾਸੀ ਲੈਣੀ. ਇੱਥੇ ਹੀ ਆ ਕੇ ਚੱਪੜ ਚੱਪੜ ਚੱਪੜ ਲੱਗਿਆ.
0: ਦੋ
5: ਚੀਜ਼ਾਂ ਹੋਈਆਂ ਸੀਗੀਆਂ. ਪਹਿਲੀ ਲਾਸਟ ਵੀਕ ਮੇਰਾ ਕਜ਼ਨ ਆਇਆ ਸੀ ਸਿਡਨੀ ਤੋਂ, ਲਾਸਟ ਫਰਾਈਡੇ ਆਏ ਸੀਗੇ ਤੇ ਉਹਨਾਂ ਦਾ ਬੇਟਾ ਸੀਗਾ ਛੋਟਾ, ਨਾਲ 5 ਹਫ਼ਤੇ ਦਾ ਹੀ ਸੀਗਾ ਸਿਰਫ. ਇਟ ਵਾਜ਼ ਐਕਸਾਈਟਿੰਗ, ਪਹਿਲੀ ਵਾਰ ਉਹਨੂੰ ਮਿਲੇ, ਛੋਟਾ ਜਿਹਾ ਸੀਗਾ ਪਰ ਉਹ ਅੱਖਾਂ ਬੜੀਆਂ ਖੋਲ ਕੇ ਹੀ ਰੱਖਦਾ, ਸੌਂਦਾ ਘੱਟ ਆ. ਤੇ ਉਹਦੇ ਨਾਲ ਟਾਈਮ ਬੜਾ ਵਧੀਆ ਪਾਸ ਹੋਇਆ, ਖੇਡਦੇ ਰਹੇ ਉਹਨੂੰ ਗੋਦੀ ਚੱਕ ਕੇ. ਡਰ ਲੱਗਿਆ ਬੜਾ, ਜਿਵੇਂ ਪਹਿਲਾਂ ਛੋਟੇ ਬੱਚੇ ਨੂੰ ਚੱਕਣ ਲੱਗੇ ਡਰ ਲੱਗਦਾ, ਪਰ ਇਟਸ ਇੰਟਰਸਟਿੰਗ. ਸੈਕਿੰਡ ਨੋਨੀਆ ਜੀ ਇੰਟਰਸਟਿੰਗ ਆਪਣੇ ਲਈ ਇਹ ਹੋਈ ਵੀ ਮੈਂ ਹੋ ਗਿਆ ਬਿਮਾਰ ਵੀਕਐਂਡ ਤੇ, ਸਾਡੇ ਗਲਾ ਗੋਲਾ ਮੌਸਮ ਜਿਹੜਾ ਆਪਣਾ ਚੱਲਦਾ ਫਲੂ ਵਗੈਰਾ, ਦਿਨੇ ਦਿਨੇ ਬਿਮਾਰ ਰਹਿ ਕੇ ਕੰਮ ਕੁੰਮ ਕਰਕੇ ਥੋੜਾ ਮੋਟਾ ਘਰੇ ਚਲੇ ਜਾਈਦਾ. ਸ਼ਾਮ ਜਿਹਨੂੰ ਜਦੋਂ ਸੁੱਤੇ ਉੱਠਦੇ ਆ ਯਾਰ ਕੁਛ ਸਪਾਈਸੀ ਜਿਹਾ ਖਾਣ ਨੂੰ ਜੀ ਕਰਦਾ,
1: ਗੁਰਦੁਆਰੇ ਗਏ ਫਿਰ
5: ਕੱਲ ਤੱਕ ਜੋ ਵੀ ਚੀਜ਼ ਚਾਹੀਦੀ ਸੀ ਬਣਦੀ ਰਹੀ ਆ ਜਾਂ ਲੈ ਕੇ ਆਉਂਦੇ ਰਹੇ ਆ ਮਤਲਬ ਹਰੇਕ ਚੀਜ਼ ਮਤਲਬ ਮਨ ਚ ਇਸ ਟਾਈਮ ਤੱਕ ਕੋਈ ਰਹੀ ਨੀ ਵੀ ਕਰੇਵਿੰਗ ਜੀ ਕਿਸੇ ਚੀਜ਼ ਦੀ ਵਿਆਹ ਚਾਹੀਦੀ ਸੀ ਜਾਂ ਨਹੀਂ ਚਾਹੀਦੀ ਸੀ
0: ਵਾਪਸ ਸਰ ਕਾਲ ਲਾਈ ਹੋਈ
2: ਜਸਵਾਲ ਭਾਈ ਨਾ ਆਪਣਾ ਭਾਬੀ ਕਹਿੰਦੇ ਜਸਵਾਲ ਭਾਈ ਨੂੰ ਵੀ ਆਪਣਾ ਨਾ ਤੁਸੀਂ ਮੇਰੇ ਆਪਣਾ ਆ ਪਿਆਜ਼ ਕੱਢ ਦੋਗੇ ਮੈਂ ਨੀਲ ਪਾਲੀ ਸਿਲਾਈ ਹੈ ਜਸਵਾਲ ਭਾਜੀ ਕੱਢਦੇ ਕਹਿੰਦੇ ਵੀ ਤੁਸੀਂ ਫਿਰ ਤਾਂ ਅੱਧੇ ਘੰਟੇ ਬਾਅਦ ਕਹਿੰਦੇ ਤੁਸੀਂ ਨਾ ਰੋਟੀ ਬਣਾ ਦੋਗੇ ਖਾਣਾ ਬਣਾ ਦੋਗੇ ਮੈਂ ਨੀਲ ਪੌੜੀ ਸਿਲਾਈ ਹੋਈ ਹੈ ਜਸਵਾਲ ਫਿਰ ਬਣਾਉਂਦੇ ਅਤੇ ਫਿਰ ਚੌਥੀ ਜਿਹਾ ਕਹਿੰਦੇ ਅੱਛਾ ਤੁਸੀਂ ਇੱਦਾਂ ਕਰੋ ਵੀ ਆਪਣਾ ਵੀ ਆਪਣਾ ਨਾ ਇੱਦਾਂ ਕਰੋ ਹੁਣ ਮੇਰੇ ਨੀਲ ਪੌੜੀ ਸਿਲਾਈ ਹੈ ਅਤੇ ਤੁਸੀਂ ਝਾੜੂ ਪੋਚਾ ਕਰ ਦਿਓ ਜਸਵਾਲ ਭਾਜੀ ਉਹ ਵੀ ਕਰ ਦਿੰਦੇ ਅਤੇ ਜਸਵਾਲ ਵੀ ਆ ਕੇ ਦਿੰਦੇ ਨਾ ਅਤੇ ਸ਼ਾਮ ਨੂੰ ਨਾ ਭਾਬੀ ਦਾਰ ਉਹਨੂੰ ਕੰਮ ਦੱਸਣੀ ਜਾਂਦੀ ਜਸਵਾਲ ਪਹਿਲੇ ਪਹਿਲੇ ਹੱਥ ਦਿਖਾਉਂਦੇ ਮੈਂ ਵੀ ਨੀਲ ਪੌੜੀ ਸਿਲਾਈ
0: ਨਹੀਂ ਬਸ ਇੱਦਾਂ ਹੋ ਰਿਹਾ ਬੰਦਾ ਆਪ ਕਹਿੰਦਾ ਚਲੋ ਯਾਰ ਨੇਲ ਪਾਰਲਰ ਹੀ ਚੱਲਦਾ
5: ਲਾਲ ਜੀ ਨਾ ਕੱਲ ਬੈਠੇ ਸੈਮੀ ਸਾਹਿਬ ਨਾਲ ਫੋਨ ਤੇ ਗੱਲਾਂ ਅੱਗੇ ਗੱਲਾਂ ਕਰ ਸੈਮੀ ਕਹਿੰਦੇ ਹਾਂਜੀ ਕਹਿੰਦੇ ਯਾਰ ਤੈਨੂੰ ਯਾਦ ਆ ਮੈਨੂੰ ਉਹ ਕੁੜੀ ਨਾਲ ਫੜਾਨੀ ਨਾਲ ਪਿਆਰ ਹੋ ਗਿਆ ਸੀਗਾ ਤੇ ਉਹ ਮੈਨੂੰ ਮਿਲੀ ਨੀ ਸੈਮੀ ਸਾਹਿਬ ਕਹਿੰਦੇ ਹਾਂ ਇਹਦੇ ਚ ਕੀ ਆ ਕਹਿੰਦਾ ਤੈਨੂੰ ਇੱਕ ਗੱਲ ਦੀ ਜਾਣ ਕੇ ਬੜੀ ਹੈਰਾਨੀ ਹੋਗੀ ਮਿਲਿਆ ਉਹਨੂੰ ਵੀ ਨਹੀਂ ਮੈਂ
1: ਗੱਲ ਬੜੀ ਡੂੰਗੀ ਕਰ ਗਈ
0: ਯਾਰ
1: ਬਹੁਤ ਡੂੰਗੀ ਗੱਲ ਕਰ ਕੇ ਗਏ ਨੇ ਵਾਹ
0: ਵੈਰੀ
1: ਗੁੱਡ ਇਸ ਚੀਜ਼ ਨੂੰ ਕੋਈ ਕੋਈ ਸਮਝ ਸਕਦਾ ਹੈ
0: ਸਹੀ ਗੱਲ
5: ਸੈਮੀ ਸਾਹਿਬ ਲਾਲ ਜੀ ਨੂੰ ਪੁੱਛਦੇ ਲਾਲ ਜੀ ਵੀ ਜੇ ਤੁਹਾਡੇ ਮੂਹਰੇ ਇੱਕ ਬੰਦਾ ਖੜਾ ਹੋਵੇ ਤੁਰਿਆ ਜਾ ਰਿਹਾ ਹੋਵੇ ਤੇ ਤੁਸੀਂ ਉਹਨੂੰ ਓਵਰਟੇਕ ਕਰਨਾ ਹੋਵੇ ਤੁਸੀਂ ਤੁਰ ਕੇ ਉਹਨੂੰ ਲੰਘਣਾ ਹੋਵੇ ਪਾਸੇ ਵੀ ਤੇ ਉਹਨੂੰ ਇੰਗਲਿਸ਼ ਚ ਤੁਸੀਂ ਕੀ ਕਹੋਗੇ ਲਾਲ ਜੀ ਸੋਚ ਸੋਚ ਕੇ ਕਹਿੰਦੇ ਲਾਲ ਜੀ ਕਹਿੰਦੇ
1: ਮੈਂ
5: ਦੋ ਕੁ ਲਾਈਨਾਂ ਸੁਣਾਉਣੀਆਂ ਮੈਂ ਵੈਸੇ ਹੈ ਨੀ ਸ਼ਾਇਰ ਟਾਈਪ ਦਾ ਪਰ ਮੈਨੂੰ ਲਾਈਨਾਂ ਬਹੁਤ ਵਧੀਆ
1: ਲੱਗੀਆਂ
5: ਪਰ ਕਬੂਲ ਕਰ ਲਿਓ ਜਿਹੇ ਜਿਹੀਆਂ ਵੀ ਸੋਰੀ ਇੱਕ ਮੈਨੂੰ ਹੋਰ ਗੱਲ ਯਾਦ ਆ ਗਈ ਮੰਡ ਸਾਹਿਬ ਨੂੰ ਵਧਾਈਆਂ ਬਹੁਤ ਬਹੁਤ ਤੇ ਪਰ ਮੈਨੂੰ ਕਿਤੇ ਕਿਤੇ ਇਹ ਲੱਗਦਾ ਵੀ ਇਹ ਨੈਪੋਟਿਜ਼ਮ ਜਿਹਾ ਤਾਂ ਨਹੀਂ ਕਰ ਰਹੇ ਪਹਿਲਾਂ
1: ਇਹਨੂੰ ਨੈਪੋਟਿਜ਼ਮ ਨਹੀਂ ਇਹਨੂੰ ਟੈਲੈਂਟ ਕਹਿੰਦੇ ਨੇ
0: ਕੀ ਬਾਤ ਵੈਰੀ ਗੁੱਡ
1: ਮੇਰੇ ਵੀਰ
0: ਕਰੋ ਜੀ ਇਰਸ਼ਾਦ ਕਰੋ ਸਰ
5: ਨਹੀਂ ਮੰਡ ਸਾਹਿਬ ਨਾਲ ਸਾਡਾ ਚੱਲਦਾ ਕੋਈ ਨਹੀਂ
0: ਜੀ ਜੀ
1: ਆਫਕੋਰਸ
5: ਹਾਂਜੀ ਜੇ ਕਿਤੇ ਗਲਤ ਹੋ ਗਿਆ ਤਾਂ ਉਹਦੇ ਲਈ ਪਹਿਲਾਂ ਮਾਫ਼ੀ ਮੰਗਦਾ ਮੈਂ ਕਹਿੰਦੇ ਦਿਨ ਮਹੀਨੇ ਸਾਲ ਉਡੀਕਾਂ ਕਰਦੇ ਰਹੇ ਚਿੱਟੇ ਹੋ ਗਏ ਵਾਲ ਉਡੀਕਾਂ ਕਰਦੇ ਰਹੇ ਤੇਰੇ ਤੋਂ ਫੁੱਲ ਨਿਛਾਵਰ ਕਰਦੇ ਰਹੇ ਤਲੀਆਂ ਚ ਲੈ ਕੇ ਥਾਲ ਉਡੀਕਾਂ ਕਰਦੇ ਰਹੇ ਰਾਤੀ ਕੱਲਾ ਮੈਂ ਨੀ ਚੰਨ ਤੇ ਤਾਰੇ ਵੀ ਰਾਤੀ ਕੱਲਾ ਮੈਂ ਨੀ ਚੰਨ ਤੇ ਤਾਰੇ ਵੀ ਰਲ ਕੇ ਮੇਰੇ ਨਾਲ ਉਡੀਕਾਂ ਕਰਦੇ ਰਹੇ ਤਿੰਨ ਮਹੀਨੇ ਸਾਲ ਉਡੀਕਾਂ ਕਰਦੇ ਰਹੇ ਚਿੱਟੇ ਹੋ ਗਏ ਵਾਲ ਉਡੀਕਾਂ
0: ਕਰਦੇ ਕੀ ਬਾਤ ਹੈ ਗੋਭੀ ਦੇ ਪਕੌੜੇ ਆ ਜਾ
1: ਇੰਤਜ਼ਾਰ ਮੈਂ ਹੂੰ ਨਾ
0: beautiful beautiful thank you thank you so much for calling
1: thank you very much
0: have a nice day
1: wow bata
0: jaswal sab to bade chupe rastam nikle
1: ne bukhar bukhur chada ke hai inna sona kha pi ke
0: shayari ka bukhar chada
1: ke gaye
0: kya baat hai kya baat hai te apne ko hor vi caller ne par callers bane rehna apa koi nahi agle hisse je thodi calls lavange te thode messages wagera apa kar di hai na
1: halke kar lo
0: halke kar lete hain messages ko te sukhvinder bhai ji bhej dene maa darwaze par thi बेटा देर रात घर लौटा तो देखा माँ दरवाजे पर बैठी थी उसने कहा माँ अंदर जाकर सो जाती माँ मुस्कुराकर बोली नींद तो आ जाती बेटा बस तेरे आने का इंतजार था बेटा चुप हो गया उसे समझ आया कुछ लोग हमारी राह इसलिए देखते हैं क्योंकि उनके लिए हमारा लौटना ही सबसे बड़ी खुशी है। माँ के इंतजार की कदर करो क्योंकि हर दरवाजे पर कोई तुम्हारा इंतजार नहीं करता। बहुत बहुत बहुत सुंदर, थैंक यू।
2: मैं शुरू तो बोले मैंने लगे तो बोल गए माँ मैं आ गया माँ
0: मुझे सब दिखा दे रहा माँ मुझे सब दिख रहा है अहला जादू है बॉन बेटा है। जस अमरजीत सिंह जी कहते ने गुड शो ला दो अज ग्रेट खलीदा सॉन्ग
6: ग्रेट खलीदा का गाना गाया उन्होंने सिर्फ अंबूजा सीमा बेटा
1: आप पसंद जी ने पसंद जी गाना सुना दो
0: ठीक है सही गल ऐसे ऐसे देखो रलदा मिलदा आर्टिस्ट रखे हो यार सानू पता सारे लिसनर चांदे की है यू नो यू आर वेरी स्मार्ट लाइक दैट
1: यस
2: पहले कहते जस वाला भाई थोड़ी देर रख लेंगे
0: मिक्स मैच हो जाता है ना तो इधरों अमृत भैन जी भेजते ने वक्त ने पूछा अब किस चीज से सुकून मिलता है हमने मुस्कुराकर कहा खुद के साथ वक्त बिताने से वो हंसकर बोला इतने अकेले हो गए हमने धीरे से कहा भीड़ से ज्यादा अब खामोशी अच्छी लगती है क्या क्या क्या बात है वेरी गुड गुलजार साहब दी लिखत है कि नहीं पता नहीं पर तस्वीर जरूर होने लगी पैसे की सो लव यू गुलजार साहब बड़े कैंट राइटर हो यार तुसी राज खुराना जी कहते हैं सत श्री अकाल जी बोथ ऑफ ट्यू नज़ारे बन दते तुसी कृष्णा जी फ्राइडे आले यू गाइस रॉक कृष्णा जी नोनिया जी जो रख कृष्णा जी नोनिया जी दयाल जो रख दी सब दे हासियां दा ख्याल क्या बात है तो टैगलाइन मैं भूल गया यार सब तो मैं भी टैगलाइन रखनी सी यार थैंक यू राज खुराना जी मैनू तुसी याद कराता हूं जदों मैनू कुटदे होणगे मैं इन्हां नाल काम भी ला दूंगा ठीक हो गया कि नहीं हां
1: यस
0: एक जना जो है ना अपना मेरे नाल की कहते तशद्दद इस तरह की कर रहा होगा दूसरा जना सोच ले कृष्णा तू इस तरह की टैगलाइन रख सकता इट्स फाइन फिर थक गया हाँ कोई नहीं हूँ मैं सोचना तू कुटापा चाहना ठीक है आपा जी कुटापे के काफ़ी नेड़े पहुँचते हुए पर उस तो पहले सुनो जी प्यारा जहा गाना बराल उल हक की आवाज़ कहना चाह रहा है कि जिंदगी पता की है पानी का बुलबुला।

ਹੋਵੇ ਓਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨਿਕਲ ਰਿਪੇਅਰ ਇੰਟਰਸਟ ਫ੍ਰੀ ਰੀਪੇਮੈਂਟ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਰਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tirefors.com.au

0: थोड़ी रैम स्टोरेज भी तगड़ी है. गुड गुड. इंटेल प्रोसेसर i9 गाइस. ਸਹੀ ਹੋ ਗਿਆ ਕਿ ਨਹੀਂ?
1: ਇਹ ਇਹ ਤਾਂ ਇਹ ਤਾਂ ਨਾ
2: ਮੇਰੇ ਜਸੇਵਾਲ ਨੂੰ ਅੱਧੇ ਅੱਧੇ ਜਿਹੜੇ ਪ੍ਰਪੋਜ਼ਲ ਨਾ ਇੱਧਰ ਰਿਜੈਕਟ ਹੋ ਗਈ, ਇਹਨੂੰ ਕੌਣ ਰੱਖੂਗਾ ਆਪਣੇ ਦਿਲ 'ਚ?
0: ਨਹੀਂ ਯਾਰ, ਓ ਜਸੇਵਾਲ ਸਾਹਿਬ, ਇਟਸ ਫਾਈਨ ਬ੍ਰੋ, ਇਟਸ ਫਾਈਨ, ਹੈਪਨਸ. ਹਰ ਕੋਈ ਇਹ ਚੀਜ਼ਾਂ ਤੋਂ ਲੰਘਿਆ, ਕੋਈ ਗੱਲ ਨਹੀਂ. ਤੁਸੀਂ ਥੋੜ੍ਹਾ ਔਖੇ ਲੰਘੇ ਹੋਵੋਗੇ, ਕਈ ਵਾਰੀ ਗਲੀ ਭੀੜੀ ਹੁੰਦੀ ਹੈ. ਸੋਰੀ, ਮੇਰੇ ਤੋਂ ਵੀ ਨਹੀਂ ਰੁਕ ਹੋਇਆ. ਵਾਕਈ ਕੁਛ ਤੇ ਹੈ ਜਾਦੂ ਤੁਹਾਡੇ ਅੰਦਰ. ਵਾਕਈ ਵਾਕਈ. ਤੇ ਆਪਾਂ ਕਾਲਰ ਲਈਏ ਫਿਰ ਆਪਣਾ. ਛੇਤੀ ਛੇਤੀ ਜੀ. ਆਪਣੇ ਅਗਲੇ ਕਾਲਰ ਨੇ ਰੂਬੀ ਭੈਣ ਜੀ, ਤਾੜੀਆਂ.
1: ਪਾਣੀ ਦਾ ਬੁਲਬੁਲਾ, ਪਾਣੀ ਦਾ ਬੁਲਬੁਲਾ.
3: ਬਹੁਤ
1: ਬਹੁਤ ਮੁਬਾਰਕਾਂ ਸਾਰਿਆਂ ਨਾਲ ਇੰਨੀਆਂ ਖੁਸ਼ੀਆਂ ਸ਼ੇਅਰ ਕਰਨ ਦੇ ਲਈ.
3: ਹਾਂਜੀ, ਥੈਂਕ ਯੂ ਜੀ,
0: ਥੈਂਕ ਯੂ. ਹੋਰ ਕੀ ਹਾਲ ਚਾਲ
3: ਜੀ? ਸਿਹਤਾਂ ਵਧੀਆ ਤੁਹਾਡੀਆਂ ਹੁਣ?
0: ਨਿਸੁਰਤਾ ਨੀ ਵਧੀਆ ਨੇ, ਸੇਧ ਦੱਸ ਦੋ.
1: ਪਿਛਲੇ ਹਫਤੇ ਹੀ
0: ਕਰਤੇ,
1: ਜ਼ਿਆਦਾ
0: ਦੂਰ ਚਲੇ ਗਏ. ਕਹਿੰਦੇ ਗਲਤੀ ਨਾਲ ਯਾਦ ਵੀ ਕਰੋਗੇ, ਆਵਾਜ਼ ਨਹੀਂ ਆਉਣੀ ਚਾਹੀਦੀ ਮੇਰੇ ਤੱਕ ਬਈ ਜੀ.
3: ਹਾਂਜੀ, ਅੱਜ ਜਿੱਦਾਂ ਰੱਖੜੀ ਦਾ ਤਿਉਹਾਰ ਆ, ਤੇ ਇੱਕ ਛੋਟਾ ਜਿਹਾ ਪੇਕਿਆਂ ਦੇ ਲਈ ਸੌਂਗ.
1: ਹਾਂਜੀ,
3: ਸ਼ੁਰੂ ਕਰ ਦੋ
1: ਜੀ.

0: ਬਾਬਲ ਦਾ ਵੇੜਾ ਇਆਂ ਦੀ ਦੁਆ ਮੈਂ ਸਦ ਕੇ ਤੀਆਂ ਦੀ ਇਹੀ ਦੁਆ
1: ਮੈਂ ਵੀ 27 ਸਾਲਾਂ ਬਾਅਦ ਬਣੀ ਸੀ, ਕੋਈ ਗੱਲ ਨੀ ਆ, ਜਦੋਂ ਟਾਈਮ ਆਉਣਾ ਨਾ ਫਿਰ ਪਤਾ ਵੀ ਨੀ ਚੱਲਣਾ। ਆਈ ਐਮ ਨੋਟ ਜੋਕਿੰਗ, ਆਈ ਐਮ ਟੈਲਿੰਗ ਯੂ ਦ ਟਰੁਥ।
0: ਹਾਂਜੀ
2: ਭੈਣਾਂ
1: ਨੂੰ ਵੀ ਤਾਂ ਬਣ ਸਕਦੇ ਆ, ਉਹੀ ਹੈ ਜਿਹੜਾ ਤੁਹਾਨੂੰ ਇਮੋਸ਼ਨਲੀ ਤੁਹਾਨੂੰ ਤੁਹਾਡੀ ਕਦਰ ਕਰੇ, ਇਮੋਸ਼ਨਲੀ ਤੁਹਾਨੂੰ ਕੰਫਰਟ ਕਰਾਵੇ।
2: ਐਕਚੁਅਲੀ ਹੁਣ ਸ਼ੁਰੂ ਹੋ ਗਿਆ ਹੈ ਨਾ ਕਾਫੀ, ਮੈਂ ਦੇਖਿਆ ਪ੍ਰੋਗਰੈਸ ਇਸ ਵੱਲ ਨੂੰ, ਐਂਡ ਇਟਸ ਵੈਰੀ ਗੁੱਡ, ਇਦਾਂ ਹੋਣਾ ਚਾਹੀਦਾ ਹੈ, ਬਹੁਤ ਸੋਹਣੀ ਚੀਜ਼ ਹੈ।
0: ਬੰਦੇ ਆ ਬਟ ਜਿਨ੍ਹਾਂ ਦੇ ਬ੍ਰਦਰ ਹੈ ਨਹੀਂ ਉਹ ਸਿਸਟਰਸ ਜੀ ਆਪਸ ਬੰਦੇ,
3: ਕਿਉਂਕਿ ਇਸ ਹਿਸਾਬ ਨਾਲ ਫਿਰ ਭਰਾਵਾਂ ਦੀ ਥੋੜੀ ਸੇਵਿੰਗ ਹੋ ਜੂਗੀ।

0: मैं ना उल्टा कल एक वीडियो देखी ओ ना दिखाया दो भरा दोनों 50s च ओ कहंदे साडी भैन ते है नहीं आपां ना रखड़ी बन लैने आ गुड ओ लड़ पे आपस च कि पापा ने तो याद है तू जो फड़िया गया इस तरह घरों निकलिया ही मैं तेरी रक्षा की थी नहीं जो तू याद है कुड़ी तू प्रपोज किया ते तेरे 76 पैसे उत्थे मैं तेरी रक्षा की थी अल्टीमेटली दूसरे को थप्पड़ मारना शुरू कर देंगे तो एंड च आंदा कि देखो भैना भैना कर सकते भरा भरा नहीं कर सकते बाकी मैं सिविलाइजेशन लेवल ते मर्द इन्ना पिछे है ये नहीं कर सकता
1: ब्रदर की गल याद आ गई ब्रदर ही इज लाइक ही 6 फीट ना तो मैं मेरी हाइट छोटी है मेनू ने गर्दन तो फड़ लेना गिची चो जो आप कहने ना गिची चो ना नोनिया जी उन्हें फड़ के मैंने थले बिठा के आप मेरा सिर अपने पैरों लग जाता फिर मम्मी ने ना बाजा मारता सी मम्मी ने मम्मी जो इस मूड च हुंदा सी फिर मम्मी ने मम्मी भी नहीं सी कहना तो कहते अब बीबी अब देख तेरा मुंडा देख टेक दिया ना मत्ते मैनू
2: थैंक यू वेरी मच फॉर द नाइस सॉन्ग थैंक यू जी सत श्री अकाल
0: सत श्री अकाल थैंक यू सो मच इतना
2: प्यारा भरा सारे सारे होंगे ही गुंडे ने भरा
0: सांझा कर
2: सारे सारे लड़ते ने
0: अच्छा नहीं मैं नहीं करी
2: सारी इदा कहते होंगे ने मैं मेरे छोटे भरा पूछा मैं याद है तू लड़ता सी कहिंदा किथे खैर तू लड़दी सी मैं बहुत ही अहिंसक बच्चा रही फिर मन गया कहिंदा नहीं तू चूंडियां वड़दी सी किथे ना किथे
0: देखो जिहदे नाल बुरा होया उहनूं तां देखो उहनूं तां याद रहेगा ना
2: नहीं देखो मैं उदा सिर बौंदी सी यू नो मिडी करके गुत करनी हुंदी सी जे मेरे कोल उदो भी बड़ा मौके हुंदे सी सवेरे सवेरे फड़ के जूंडी घुमा सकदी सी पर नहीं मैं नहीं
0: सच अ नाइस गर्ल
2: यस
0: यू आर अ गुड गर्ल नो वेरी गुड गर्ल
2: थैंक यू वेरी मच
0: आई एम सो प्राउड ऑफ यू
2: कृष्णा जी आई विल गेट यू समथिंग
0: वाह ठीक है इन्हीं दी गल सी देखो गाइस क्योंकि शो थोड़ा एंड वाल नू जांदा पिया मैं हुण नंबर बना रहा ना सामने की पता सर है ना फिर जान देंगे
2: नहीं ओ गल्ला बता एक पासे हिसाब किताब करेंगे गोडियां थले लेने वाला हिसाब किताब वाले खड़ा है
0: माय गॉड अच्छा मैं पता ही करदा मैनू कदी इस तरह कदी साडे विच आपस च कोई लड़ाई झगड़ा होया नहीं ना मेरा मेरे सिस्टर दा पर बंदा किसी तरीके दा मिस आउट कर ही जांदा ना ये चीजां तुम अपने भांजा नू ना कदी मेरे नाल बैठे होणगे ना मैं कहूंगा यू नो व्हाट योर मॉम यूज्ड टू डू मैं भी नकली जी गल्लां जी बना दूंगा कि एक बारी सरिया मारता मेरे करता वो करता ना कुछ ना उन्हें सा कहने मॉम यू आर लाइक दैट सानू तो पता ही नहीं सी है ना पहले उन्हें बहुत फाइट की थी इस चीज़ की मैं ऐसा नहीं कि मेरे बच्चे सामने है ना करी जाना पे फिर उन्होंने हूँ क्योंकि वो वधदे पे है वो कहें ये ठीक है आइडिया हूँ जो कहते कहते हाँ मैं इधर ही सी हूँ बंदे बन के रहा करो और सीधे हो गए बच्चे कहते चक्कर च बच्चे डिसिप्लिन हो रहे हैं भाई
2: क्या बहुत बड़ा बेनिफिट बहुत बड़ा बेनिफिट हुंदा जब मेरा छोटा भरा रोदे उहदे दोस्त आके मेरे बच्चों के सामने कहते हैं ना कि दीदी यूज टू प्रोटेक्ट अस बड़ी वधिया फीलिंग आती है
0: बाकी क्लास वर्क शुरू कर दी भाई कोई नहीं शो कंप्लीट कर लो यार
2: होमवर्क नहीं बाकी क्लास वर्क लेंगे
0: मंड साहब ने कहा यार माइंड कर जाना की हुने नहीं भेजा
3: मंड साहब ने नाराज नहीं करना
0: अच्छा ओके
2: साडी नाराजगी दी कोई फिक्र नहीं है मंड साहब ने नाराज नहीं करना
0: नहीं करना क्या बात है तुसी लाल जी तुसी अंडे अंडे मंगाने होने काफी टाइम नहीं लग जाएगा इत्थे आंदे मैं देखो आदमी ना वैसे फ्रीबीज वास्ते की कुछ नहीं करता ओह माय गॉड
2: कहते ने फ्री दी शराब तो मुल्ला ने मेरी छड़ी हैगी मुहावरा आया है पुराना सो इट्स रियली
0: थैंक यू सो मच आज जुमे दे दिन ये इतना प्यारा मुहावरा दसे
2: बीनी पे सी बड़ी एवं जी बीनी सी मेरी बेटी ने ना साडे डॉगी दे पाती थोड़ा टाइट ट्वीट करके ना मैं सोचा मैं क्या मेरी कंपनी का नाम लिखा हुआ
0: ਅੱਜ ਤੂੰ ਜਾ
2: ਮੈਨੂੰ ਧਿਆਨ ਆਇਆ ਅਸੀਂ ਜਦੋਂ ਉਹਨਾਂ ਨੇ ਫ੍ਰੀ ਚ ਦਿੱਤੀਆਂ ਸੀ ਨਾ ਤਾਂ ਕਿੰਨੇ ਸ਼ੌਕ ਨਾਲ ਚੱਕੀ ਸੀਗੀ ਉਹ ਵਾਓ ਲੁਕਿੰਗ ਵੈਰੀ ਨਾਈਸ ਹੁਣ ਕੁੱਤੇ ਦੇ ਮੋਈ ਹੋਈ ਆ ਹੁੰਦੀ ਹੈ ਫ੍ਰੀ ਵੀ
0: ਉਹਨੂੰ ਕਿਸੇ ਨੇ ਕੁੱਤੇ ਨੇ ਕੋ ਇੰਨੀ ਉਮਰ ਤੈਨੂੰ ਹੈ ਖਵਾਇਆ ਪਿਆ ਇੱਕ ਅੱਧੀ ਸ਼ਿਫਟ ਲਾ ਕੇ ਆਇਆ ਕਰ ਤੂੰ ਜਾ ਬੱਚੇ ਮਾੜੇ ਭੈ ਭੈ ਮਾਉ ਮਾਉ ਕਰਕੇ ਆ ਉੱਤੇ ਸਹੀ ਕਿ
2: ਨਹੀਂ ਨਾ ਹੁਣ
3: ਨੁਨੀ ਨੇ ਕੁੱਤੇ ਲੱਗ ਗਿਆ ਨਾ
2: ਨਹੀਂ ਮੈਂ ਉਰੇ ਕੁੱਤਾ ਕਦੇ ਨੀ ਲੱਗੀ ਆਈ ਹੈਗੀ ਤੁਸੀਂ ਮੇਰੇ ਨਾਲ ਹੋ ਸਿਰਫ
3: ਨੋਨੀ ਕੁੱਤੇ ਲੱਗ ਗਏ ਉਹ ਗੁੰਗਾ ਨਿਕਲਿਆ
0: ਯਾਰ ਸਹੀ ਗੱਲ ਨਹੀਂ ਇੱਦਾਂ ਵੀ ਸੋਚੋ ਸ਼ਾਇਦ ਬੋਲਣਾ ਜਾਣਦਾ ਹੋਵੇ ਪਰ ਇਹ ਇੰਨਾ ਬੋਲਦੇ ਹੋ ਕਹਿੰਦਾ ਮੌਕਾ ਤਾਂ ਮਿਲਦਾ ਹੀ ਨਹੀਂ ਦਫਾ ਮਾਰ ਕੁੱਤਾ ਕੁੱਤਾ ਬੋਧੀ ਹੋ ਗਿਆ ਕਹਿੰਦਾ ਛੱਡੋ ਯਾਰ ਨਿਰਵਾਣਾ ਚਾਹੀਦਾ ਹੁਣ ਮੋਕਸ਼ੀ
2: ਨਿਰਵਾਣਾ ਚਾਹੀਦਾ
0: ਹੋਰ ਕੁਛ ਨਹੀਂ ਕੋਈ ਦੁਨੀਆਂ ਦੇ ਅੰਦਰ ਹੋਰ ਕੁਛ ਨਹੀਂ ਬਸ ਮੋਕਸ਼ੀ ਸਭ ਕੁਛ ਹੈ ਗੱਲ ਖਤਮ ਹੋ ਗਈ ਹੈ
2: ਮੋਕਸ਼ ਦਾ ਤਾਂ ਪਤਾ ਨਹੀਂ ਪਿੱਛੇ ਕੱਕਾ ਲਾ ਦੋ ਉਹ ਜ਼ਰੂਰ ਕਦੇ ਕਦੇ ਹੋ ਜਾਂਦਾ
0: ਯਾਰ ਬੜੇ ਕਿਓਟਿਕ ਲੋਕ ਹੋ ਤੁਸੀਂ ਦੋਨੋਂ ਹਾਂ ਬਹੁਤ ਹੀ ਕਿਓਟਿਕ ਹੋ
2: ਲਾਲ ਜੀ ਕਵਿਤਾ ਕਵਿਤਾ ਬਣੀ
0: ਕਵਿਤਾ ਜ਼ਰਾ ਮੈਂ ਮੁਸ਼ਕਿਲ
3: ਦੋ ਤਿੰਨ ਲਾਈਨਾਂ ਲਿਖੀਆਂ
2: ਮੈਂ ਅੱਛਾ ਅੱਛਾ ਤੁਹਾਡੀਆਂ ਦੋ ਤਿੰਨ
0: ਦੋ ਨਹੀਂ ਨਾ ਯਾਰ ਤੇ ਦੋ ਹੋਣਗੀਆਂ ਚਾਰ ਹੋਣਗੇ ਅੱਧਾ ਮਤਲਬ ਥੋੜੀ ਸੁਣਾਉਂਗੇ ਸਾਨੂੰ
2: ਚਾਰ ਹੀ ਲਿਖ
0: ਲਓ ਚਲੋ ਚਾਰ ਹੋ ਗਿਆ ਜੀ
2: ਯੈਸ
0: ਡਨ ਹੋ ਗਿਆ
2: ਆ ਕੱਲ ਨਾ ਮੈਂ ਪੜੇ ਕਿਤੇ ਮਤਲਬ ਕੀ ਹੁੰਦਾ ਆ
0: ਅੱਛਾ
2: ਮਤਲਬ ਐਂਡ ਦੈਨ ਜਦੋਂ ਰਾਈਮ ਕਰਦੀ ਹੁੰਦੀ ਉਦੋਂ ਉਹਨੂੰ ਕੀ ਕਹਿੰਦੇ ਹੁੰਦੇ ਨੇ
0: ਕਾਫੀਆ ਰਦੀਫ
2: ਹਾਂ ਕਾਫੀਆ ਰਦੀਫ
0: ਬਿਲਕੁਲ ਬਿਲਕੁਲ ਇਸ ਤਰ੍ਹਾਂ ਹੀ ਹੈ
3: ਜਿਵੇਂ ਮਾਨ ਸਾਹਿਬ ਨੇ ਫੋਟੋ ਭੇਜੀ ਜਿਵੇਂ ਨਾ ਵੀ ਕੁੜੀ ਦੀ ਫੋਟੋ ਹੈ ਦੀਵਾਰ ਤੇ
0: ਕ੍ਰਾਈਮ ਪੈਟਰੋਲ ਦੇਖਿਆ ਕ੍ਰਾਈਮ ਪੈਟਰੋਲ ਦੇ ਅੰਦਰ ਜਿਹੜੇ ਅਨੂਪ ਸੋਨੀ ਜੀ ਹੈ ਉਹ ਸਾਰੇ ਐਪੀਸੋਡ ਦਾ ਪੁਆਇੰਟ ਪਤਾ ਕੀ ਹੈ ਜਿਸ ਤਰੀਕੇ ਨਾਲ ਉਹ ਨਰੇਟ ਹੁੰਦਾ ਸਾਰਾ ਐਪੀਸੋਡ ਉਹਦਾ ਪੁਆਇੰਟ ਹੈ ਦੇਖੋ ਕਾਤਿਲ ਤੇ ਬਾਹਰ ਨਿਕਲਿਆ ਪਿਆ ਹਨਾ ਉਹਨੇ ਤਾਂ ਕਤਲ ਕਰਨਾ ਤੁਸੀਂ ਆਪਣੀ ਗਰਦਨ ਲਾ ਕੇ ਬਾਹਰ ਨਿਕਲਿਆ ਹੋਵੇ ਤੂੰ ਕਿਉਂ ਜ਼ਿੰਦਾ ਰਹਿਣ ਲਈ ਬਾਹਰ ਨਿਕਲ ਰਿਹਾ ਘਰ ਦੇ ਅੰਦਰ ਰਹਿ ਸਾਰੇ ਹੀ ਸਤਰਕ
2: ਰਹੋ ਸਾਵਧਾਨ ਰਹੋ
0: ਮੈਂ ਤੇ ਸਤਰਕੀ ਹੈ ਮਰਡਰ ਰੋਜ਼ ਥੋੜਨਾ ਹੋ ਰਿਹਾ
3: ਅੱਛਾ ਉਹ ਤਾਂ ਇੱਦਾਂ ਦੱਸਦੇ ਜਿਵੇਂ ਨਾ ਵੀ ਉਹ ਐਪੀਸੋਡ ਸਿਰਫ ਅਸੀਂ ਦੇਖ ਰਹੇ ਹਾਂ ਉਹ ਨਹੀਂ ਦੇਖ ਰਿਹਾ ਉਹਨੇ ਜਿੰਨੇ ਜ਼ੁਲਮ ਕਰਨਾ
0: ਇਹ ਗੱਲ ਸਹੀ
3: ਭੇਜੀ ਫੋਟੋ ਦੀਵਾਰ ਤੇ ਬਣੀ ਹੈ ਫੁੱਲਾਂ ਵਿੱਚ ਹੈ
0: ਜੀ ਅੱਛਾ ਉਹ ਕਿਆ ਬਾਤ ਹੈ ਜੀ ਇੱਕ ਜੈਨਜ਼ੀ ਲੜਕੀ ਹੈ ਤੁਸੀਂ ਕਹਿ ਲੋ ਬੀਚ ਦੇ ਕਹਿੰਦੇ ਨਾ ਪਹਿਰਾਵਾ ਉਹ ਪਾਇਆ ਹੋਇਆ ਆਸੇ ਪਾਸੇ ਉਹਦੇ ਵੱਖਰੇ ਜਿਹੇ ਰੰਗ ਦੇ ਫੁੱਲ ਨੇ ਹਨਾ ਝਾੜ ਪੱਤੀਆਂ ਤੇ ਦੀਵਾਰ ਹੈਗੀ ਹੈ ਬਲੂ ਕਲਰ ਦੀ ਮਨ ਸਾਹਿਬ ਤੁਸੀਂ ਫਸਾ ਦਿੰਦੇ ਹੋ ਯਾਰ ਤੇ ਉਹਦਾ ਖੁਦ ਦਾ ਜਿਹੜਾ ਰੰਗ ਹੈ ਨਾ ਜੇ ਤੁਸੀਂ ਮਾਰਵਲ ਸਿਨੇਮੈਟਿਕ ਯੂਨੀਵਰਸ ਵੇਖਦੇ ਹੋ ਤਾਂ ਫਿਰ ਉਹਦਾ ਰੰਗ ਹੈ ਨੈਬਿਊਲਾ ਵਰਗਾ ਤੇ ਜੇ ਤੁਸੀਂ ਨਹੀਂ ਵੇਖਦੇ ਤਾਂ ਫਿਰ ਉਹ ਪੂਰੀ ਖੁਦ ਨੀਲੇ ਰੰਗ ਦੀ ਔਰਤ ਹੈ ਲਾਲ ਰੰਗ ਦੇ ਲਿਪਸਟਿਕ ਦੇ ਨਾਲ ਹਾਂਜੀ ਇਰਸ਼ਾਦ ਕਰੇ ਬਸੰਤ ਲਾਲ ਖੁਰਦਮੇ ਮਸ਼ਗੂਮ
3: ਕਹਿੰਦਾ ਉਹ ਫੁੱਲਾਂ ਵਿੱਚ ਰਹਿੰਦੀ ਸੀ ਪਰ ਨੀਰੀ ਅੱਗ ਸੀ
0: ਵਾਹ
3: ਉਹ ਫੁੱਲਾਂ ਵਿੱਚ ਰਹਿੰਦੀ ਸੀ ਪਰ ਨੀਰੀ ਅੱਗ ਸੀ ਅੱਖਾਂ ਉਸ ਦੀਆਂ ਦਿਲ ਲੁੱਟ ਲੈਂਦੀਆਂ ਸੀ
0: ਵਾਹ
3: ਸਿਰੇ ਦੀ ਠੱਗ ਸੀ
2: ਅੱਗ ਸੀ ਠੱਗ ਸੀ
0: ਪੈਸੇ ਤੁਸੀਂ ਮਾਰੇ ਹੋਏ ਆ ਠੱਗ ਗਲੀ ਨੂੰ ਬਣਾਈ ਆ
2: ਥੈਂਕ ਯੂ ਕ੍ਰਿਸ਼ਨਾ ਜੀ
3: ਇਹ ਇੱਕ ਚਿੱਤਰ ਨਹੀਂ ਦੀਵਾਰ ਤੇ ਇਹ ਵੀ ਕਿਸੇ ਦੇ ਦਿਲ ਦਾ ਅਰਮਾਨ ਹੈ
2: ਕਿਸੇ ਦਾ ਅਰਮਾਨ ਹੋਊਗਾ ਸਵੇਰੇ ਕਹਿੰਦਾ ਨਾ ਬੇਟਾ ਅਰਮਾਨ
0: ਤੁਸੀਂ ਕਾਲਰ ਘਟਾਣੇ ਨਾ ਦੇਖਿਆ
3: ਜੀ ਕਿਸੇ ਦਿਲ ਦਾ ਅਰਮਾਨ ਹੈ ਜੋ ਦੁਨੀਆਂ ਨਾਲ ਲੜ ਰਹੀ ਹੈ ਤੇ ਕਹਿੰਦੀ ਮੈਂ ਹੀ ਮੇਰੀ ਪਹਿਚਾਣ ਹੈ
0: ਵਾਹ ਕੀ ਬਾਤ ਹੈ ਵੈਰੀ ਨਾਈਸ ਲਾਲ ਜੀ
2: ਵੈਰੀ ਨਾਈਸ ਲਾਲ ਜੀ
0: ਹਰਫੇ ਖੁਸ਼ਦੂਮ ਜਮਾ ਹਸ਼ ਕੇ ਤੁਮ ਨਾ ਜਮਾ ਕਦੋਂ ਕਸ਼ ਕੀਤਾ ਸੀ ਬਰੋਕਲੀ ਨੂੰ ਹਸ਼ਮਾ ਜਮਾ ਵੈਰੀ ਗੁੱਡ ਬਹੁਤ ਹੀ ਖੂਬਸੂਰਤ ਤੇ ਅਸੀਂ ਜੀ ਅੱਜ ਦੇ ਆਪਣੇ ਅਖੀਰਲੇ ਕਾਲਰ ਲੈਣੇ
2: ਜੀ
0: ਹਨਾ ਫਿਰ ਬਾਅਦ ਚ ਆਪਣੀਆਂ ਵੀ ਗੱਲਾਂ ਬਾਤਾਂ ਦਾ ਸਿਲਸਿਲਾ ਕਰਦੇ ਰਵਾਂਗੇ ਤੇ ਜੀ ਸਾਡੇ ਨਾਲ ਨੇ ਸਿਮਰਨ ਜੀ
2: ਇਹ ਨਿੱਕਾ ਤੇ ਥੱਥਾ ਵਾਲੇ ਨੇ ਇਹਨਾਂ ਨੂੰ ਪਾ ਲਓ
4: ਬੂਟੀ ਲੜਨੀ ਬੜੀ ਜ਼ੋਰ ਦੀ
0: ਰਿਚਰਡ ਭਾਈ ਆਪ ਸੰਡੇ ਕੋ ਅਗਰ ਚਾਹੇ ਤੋ ਆ ਸਕਤੇ ਬੋਲ ਨਾ ਬੋਲ ਵਾਲੇ ਆਪਣਾ ਕੰਟੈਸਟ ਪਰ ਅਗੇਨ ਯੂ ਨੀਡ ਟੂ ਬ੍ਰਿੰਗ ਅ ਡੇਟ ਮਾਈ ਫਰੈਂਡ
4: ਮੇਰੀ ਵੋਟੀ ਗਈ ਇੰਡੀਆ ਮੈਂ ਸੋਚਣ ਦੇ ਉਹਨਾਂ ਫੋਨ ਕਰਕੇ ਦੇਖ ਲਓ ਇੱਕ ਅੱਧਾ ਹੈਗਾ ਤੇ ਮੈਂ ਲੈ ਜਾਣਾ
0: ਮੈਟ੍ਰੀਮੋਨੀ ਮੈਨੂੰ ਸੀਗਾ ਸ਼ੁਕਰਵਾਰ ਤੋਂ ਸ਼ੁਰੂ ਕਰਦਾ
4: ਪਤਾ ਕੀ ਮੈਂ ਦੱਸਣ ਦਿਆ ਸੀ ਟੋਇਲਟ ਪੇਪਰ ਦੀ ਜਗ੍ਹਾ ਸੈਂਡ ਪੇਪਰ ਰੱਖ
0: ਤੈਨੂੰ
4: ਆ ਗੱਲ ਪਤਾ ਕਿ ਜੋ ਹੋਇਆ ਸੀ ਨਾ ਪਿਛਲੇ ਹਫ਼ਤੇ ਮੈਂ ਦੱਸਿਆ ਬੱਚੇ ਨੂੰ ਪੋਕੇਮੋਨ ਕਾਰਡਸ
0: ਜੀ ਜੀ
4: ਅੱਜ ਉਹ ਬੱਚਾ ਮੇਰੇ ਵਾਸਤੇ ਆਪਣੇ ਟਿਫਨ ਚੋ ਮੀਟ ਪਾਈ ਲੈ ਕੇ
0: ਆਇਆ
4: ਆਪਣੇ ਟਿਫਨ ਚੋ ਉਹਨੇ ਕੱਢ ਕੇ ਮੈਨੂੰ ਮਤਲਬ ਛੋਟੀ ਛੋਟੀ ਮੀਟ ਪਾਈ ਸੀ ਮੈਂ ਕਿਹਾ ਨਹੀਂ ਇਟਸ ਯੋਰ ਲੰਚ ਕਹਿੰਦਾ ਨਹੀਂ ਆਈ ਬ੍ਰਿੰਗ ਵਨ ਫੋਰ ਯੂ ਉਹ ਬੱਚੇ ਦਾ ਜੈਸਚਰ ਪਿਆ ਹੈ ਕਮਾਲ ਹੈ ਕਹਿੰਦੇ ਉਹਨੇ ਤਿੰਨ ਪਵਾਈਆਂ ਆਪਣੀ ਮੰਮੀ ਨੂੰ ਕਹਿ ਕੇ ਘਰੇ ਬਣਾਈਆਂ ਉਹਨਾਂ ਨੇ ਬੇਕ ਕੀਤੀਆਂ ਮੈਂ ਅੱਛਾ ਥੈਂਕਸ ਥੈਂਕਸ
3: ਮੀਟ ਪਾਈ ਮੀਟ ਪਾਈ ਦਾ ਹੁੰਦਾ ਪੈਗ ਲਾ ਦਿੰਦੇ ਹਨਾ ਫ੍ਰੈਂਡ ਨਾਲ ਤੇ ਨੀਟ ਕਰਦੇ ਤੇ ਕਹਿੰਦਾ ਭਾਈ ਲੀਕ ਕਰ ਰਿਹਾ ਸਿਮਰ ਭਾਈ ਤੁਸੀਂ ਪੈਗ ਲਾ ਦਿੰਦੇ ਨਾ ਸਿਮਰ ਭਾਈ ਤੇ ਕਹਿੰਦੇ ਵੀ ਆਪਣਾ ਦੋਸਤ ਨੂੰ ਕਹਿੰਦੇ ਕਹਿੰਦੇ ਯਾਰ ਨੀਟ ਲਾ ਦਿੰਦੇ ਪਹਿਲਾਂ ਨੀਟ ਬਣਾਉਂਦੇ ਕਹਿੰਦੇ ਯਾਰ ਲੀਕ ਕਰ ਰਿਹਾ ਕਹਿੰਦਾ ਨੀਟ ਆ ਲੀਕ ਤਾਂ ਕਰੂਗਾ ਹੀ
0: ਇਹ ਤਾਂ ਨਾ ਪ੍ਰੋਟੈਸਟ ਕਰਨ ਬਹਿ ਜਾਓ ਕਿਤੇ
4: ਜਿਹੜੇ ਕ੍ਰਿਸ਼ਨ ਗਾਣਾ ਲਾਇਆ ਨਾ ਤੁਸੀਂ ਪਾਣੀ ਦਾ ਬੁਲਬੁਲਾ ਹੁਣ ਮੈਂ ਸੱਚੀ ਕਹਾਂ ਮੈਂ ਸਮਝ ਸਕਦਾ ਮੈਂ ਹਨਾ ਕਲੋਜ਼ ਆ ਆਪਣਾ ਬਸੰਤ ਦੇ ਕੀ ਕੀ ਚੇਤੇ ਆਉਂਦਾ ਪਾਣੀ ਦਾ ਬੁਲਬੁਲਾ ਸੁਣ ਕੇ
3: ਮੀਟ ਪਾਈ ਵਾਲੇ ਬੰਦੇ ਹੈ ਨੀ ਮੈਂ ਗੱਲ ਇੱਦਾਂ ਦੀ ਕੀਤੀ ਜ਼ਰੂਰ
4: ਮੇਰੇ ਮੁਰਸ਼ਦ ਲਾਲਜੀ ਮੈਂ ਇੱਕ ਗੱਲ ਹੋਰ ਵਧੀਆ ਹੋਈ ਸਾਡੇ ਮੁੰਡੇ ਨੂੰ ਸਕਾਲਰਸ਼ਿਪ ਮਿਲੀ ਸਕੂਲ ਚ
2: ਹਨਾ
4: ਸੁਖ ਜੀ ਜਿਨ੍ਹਾਂ ਨੇ ਵਾਕਈ ਸਾਨੂੰ ਗਾਈਡ ਕੀਤਾ ਸਕਾਲਰਸ਼ਿਪ ਤੈਸਾ ਕਿਉਂਕਿ ਸਾਨੂੰ ਲੱਗਦਾ ਸੀ ਸਾਡਾ ਮੁੰਡਾ ਸਾਡੇ ਵਾਂਗੂ ਨਲਾਇਕ
2: ਹੋਏਗਾ।
4: ਨਹੀਂ ਕੀ ਮਤਲਬ ਨਲਾਇਕ ਤੇ ਉਹ ਸਾਡਾ ਮੁੰਡਾ ਹੈ ਤੇ ਕੀ ਮਤਲਬ ਆ ਕੀ ਨਹੀਂ
2: ਤੁਸੀਂ ਕਿਹਾ ਨਾ ਸਾਡਾ ਮੁੰਡਾ ਸਾਡੇ ਵਾਂਗੂ ਨਲਾਇਕ ਹੋਊਗਾ ਨਹੀਂ ਮਹਾਨ ਲੈਕਾਂ ਦੇ ਘਰ ਬਹੁਤ ਇੰਟੈਲੀਜੈਂਟ ਨਿਆਣੇ ਪੈਦਾ ਹੁੰਦੇ ਨੇ
4: ਪ੍ਰੂਵ ਹੋ ਗਿਆ ਐਕਚੁਅਲੀ ਸੱਚੀ ਪ੍ਰੂਵ ਹੋ ਗਿਆ ਉਹਨੂੰ 10th 11th 12th ਦੀ ਸਕਾਲਰਸ਼ਿਪ ਮਿਲੀ
5: ਓਹ ਅਮੇਜ਼ਿੰਗ
4: ਵੈਰੀ ਗੁੱਡ ਸਕੂਲਸ
5: ਅਮੇਜ਼ਿੰਗ ਵੈਰੀ ਗੁੱਡ
4: ਅਸੀਂ ਵੀ ਹੈਰਾਨ ਹੋ ਗਏ ਤੇ ਮਤਲਬ ਜਿਵੇਂ ਜਿਹੜੀ ਇਹਦੀ ਇੰਟਰਵਿਊ ਆਈ ਨਾ ਲਾਸਟ ਪ੍ਰਿੰਸੀਪਲ ਦੀ ਜਦੋਂ ਸਾਨੂੰ ਵੀ ਸੱਦਿਆ ਤੇ ਮਤਲਬ ਜੋ ਇਹਨੇ ਆਨਸਰ ਦਿੱਤੇ ਮਤਲਬ ਜਿਵੇਂ ਨਾ ਬੰਦੇ ਦਾ ਸਭ ਸੈਂਟੀਵ ਹੋ ਜਾਂਦਾ ਮੈਂ ਸਮਝ ਸਕਦਾ ਮੰਡ ਸਾਹਿਬ ਕਿਵੇਂ ਦੱਸਦੇ ਆ ਨਾ ਜਿਹੜੀ ਚੀਜ਼ ਤੇ ਸਾਨੂੰ ਵੀ ਬੜੀ ਪ੍ਰਾਊਡ ਫੀਲਿੰਗ
3: ਹੋਈ
4: ਹਾਂ ਮਤਲਬ ਜੋ ਇਹਦੀ ਮਤਲਬ ਸਕੂਲ ਨਵਾਂ ਸਕੂਲ ਹੈ ਉਹਨੇ ਸਾਰੇ ਰਿਕਾਰਡ ਜਿਹੜੇ ਇਹਦੀ ਉਹ ਮਤਲਬ ਉਹਨੇ ਸਾਰੀ ਰਿਪੀਟ ਕੀਤੀ ਫਿਰ ਉਹਨੂੰ ਕੀਤਾ ਪਲੋਟ ਬੜਾ ਵਧੀਆ ਲੱਗਿਆ ਫਿਰ ਇਹਨੇ ਆਪਣੇ ਦਾਦੀ ਦਾਦਾ ਨਾਨੀ ਨਾਨਾ ਤੇ ਸਾਨੂੰ ਉੱਥੇ ਇਹਨੇ ਕਿਹਾ ਕਿ ਇੰਨਾ ਕਰਕੇ ਘੁੰਮਾ ਸੀ ਜਾਂ ਕਮਾਲ ਮਤਲਬ ਕੋਈ ਸਕ੍ਰਿਪਟਿਡ ਨਹੀਂ ਸੀ ਚੀਜ਼ ਤੇ ਮੈਂ ਕਿਹਾ ਹੈ ਨਾ ਬਹੁਤ ਬਹੁਤ ਹਾਂ ਦੈਟਸ ਅਗੇਨ ਵਨ ਮੋਰ ਪ੍ਰਾਊਡ ਥਿੰਗ ਬੜੀ ਵਧੀਆ ਹੋਇਆ ਸਾਡੇ ਥੈਂਕ ਯੂ ਜੀ ਥੈਂਕ ਯੂ ਜੀ ਥੈਂਕ ਯੂ
2: ਥੈਂਕਸ ਅ ਲੋਟ
4: ਐਂਡ ਥੈਂਕਸ ਕਿ ਕਮਿੰਗ ਫੋਰ ਕਮਿੰਗ ਹੈ ਨਾ ਕਿ ਬਹੁਤ ਫਰਾਈਡੇ ਬਹੁਤ ਘੈਂਟ ਤੁਸੀਂ ਕਰਤਾ ਵੈਸੇ ਇੰਨੀ ਵਧੀਆ ਇੰਸੀਡੈਂਟ ਹੋਇਆ ਮੇਰੇ ਨਾਲ ਚਲੋ ਬੱਸ ਚ ਪਰ ਤੁਸੀਂ ਤੇ ਨਾਲ ਬੜਾ ਮਜ਼ਾ ਆਇਆ ਸੱਚੀ ਓਨੈਸਟਲੀ
2: ਥੈਂਕਸ
4: ਥੈਂਕ ਯੂ ਓਕੇ ਜੀ
2: ਥੈਂਕ ਯੂ ਜੀ ਹੈਵ ਅ ਨਾਈਸ ਡੇ
3: ਪੜ੍ਹਾਈ ਕਰਨੀ ਪੈਂਦੀ ਹੈ ਜਿਵੇਂ ਅਸੀਂ ਵੀ ਇੰਜੀਨੀਅਰ ਬਣੇ ਇੰਜੀਨੀਅਰ ਸਾਨੂੰ ਪੜ੍ਹਾਈ ਕਰਨੀ ਇਸ ਤੋਂ ਜ਼ਿਆਦਾ ਪੜ੍ਹਾਈ ਕਰਨੀ ਪੈਂਦੀ ਹੈ ਕਹਿੰਦੀ ਇਜ਼ ਇਟ ਸੋ ਕਹਿੰਦੇ ਆਈ ਚੇਂਜ ਮਾਈ ਮਾਈਂਡ
5: ਮਾਈ ਕਾਈਂਡ ਆਫ ਪੀਪਲ
2: ਯੈਸ
5: ਨਹੀਂ ਪਰ ਵੈਰੀ ਗੁੱਡ ਹੈ ਨਾ ਇਹ ਦੋ ਇੰਸਟੈਂਸਿਸ ਜਿਹੜੇ ਸਿਮਰ ਭਾਈ ਨੇ ਸੁਣਾਏ ਉਹ ਉਹਦੇ ਲਈ ਬਸ ਇੱਕੋ ਸ਼ਬਦ ਹੈ ਹੁਣ ਬੋਲ ਆਂਟੀ ਪੌਲੀਨ ਸਿਮੂਲੇਸ਼ਨ
2: ਜੇ ਉਹਦਾ ਫੋਨ ਆ ਗਿਆ ਨਾ ਤੁਸੀਂ ਸਭ ਤੋਂ ਪਹਿਲਾਂ ਲੱਗਣਾ ਪੌਲੀਨ ਪਲੀਜ਼ ਪਲੀਜ਼ ਪਲੀਜ਼ ਪਲੀਜ਼ ਲਿਸਨ
5: ਨਹੀਂ ਨਹੀਂ ਮੇਰੀ ਇੰਗਲਿਸ਼ ਮੇਰੀ ਇੰਗਲਿਸ਼ ਦਰੁਸਤ ਆ ਮੇਰਾ ਤਾਂ ਬੜਾ ਮਨ ਹੈ ਮੈਂ ਤਾਂ ਕਹਿ ਰਿਹਾ ਕਿਸੇ ਤਰੀਕੇ ਨਾਲ ਇੰਟਰਵਿਊ ਇੰਟਰਵਿਊ ਜਿਹਾ ਕਰਾਓ ਫਿਰ ਕਹਿੰਦਾ ਚੁੱਪ ਚਾਪ ਬਹਿ ਜਾ ਸਾਈਡ ਤੇ ਓਕੇ ਡਨ ਹੋ ਗਿਆ ਸਹੀ ਕਹਿੰਦੇ ਪਰ ਅੱਜ ਤੇ ਖੂਬ ਰੌਣਕਾਂ ਲੱਗ ਗਈਆਂ ਮਜ਼ਾ ਆ ਗਿਆ ਤੇ ਲਾਲ ਜੀ ਤੁਹਾਡੇ ਤੁਹਾਡਾ ਤੁਸੀਂ ਜਿਹੜਾ ਇੰਨਾ ਪਿਆਰਾ ਉਹ ਲਿਖਿਆ ਉਹ ਤੁਹਾਡੇ ਜਿਹੜੇ ਟੀਚਰ ਸਾਹਿਬ ਸੀਗੇ ਉਹਨਾਂ ਨੇ ਕਿਹਾ ਥੈਂਕਸ ਲਾਲ ਜੀ ਵੈਰੀ ਗੁੱਡ ਚਲੋ ਕਿਆ ਬਾਤ ਹੈ ਮੈਂ ਨਹੀਂ ਹੁੰਦਾ ਜਦੋਂ ਜਿਨ੍ਹਾਂ ਨੇ ਤੁਹਾਨੂੰ ਕਿਹਾ ਸੀਗਾ
2: ਪ੍ਰੇਰਨਾ ਸਰੋਤ ਜਿਨ੍ਹਾਂ ਨੇ ਭੇਜਿਆ
5: ਜਿਹੜੇ ਤੁਹਾਡੇ ਹਸ਼ਗਮੇ ਖੁਸ਼ਗਮ ਸੀਗੇ ਉਹਨਾਂ ਲਈ ਤੁਸੀਂ ਜਦੋਂ ਲਿਖਿਆ ਹੈ ਬਹੁਤ ਪਿਆਰਾ ਵੈਰੀ ਗੁੱਡ ਤੇ ਰਿਚਰਡ ਜੀ ਕਹਿੰਦੇ ਨੇ ਕਿ ਹਮਾਰੀ ਡਾਰਲਿੰਗ ਨੌਨੀਆ ਜੀ ਐਂਡ ਸਾਰੇ ਜੈਨ ਐਕਸ ਦੇ ਲਈ ਆਪਣਾ ਓਸ਼ੋ ਸਟਾਈਲ 'ਚ ਮੈਂ ਇਹ ਕਹਿਣਾ ਚਾਹਾਂ ਕਿ ਜਿਹੜੀ ਏਜ ਆ ਉਹ ਇੱਕ ਨੰਬਰ ਹੀ ਆ ਵਿਜ਼ਡਮ ਇਜ਼ ਅ ਵਰਚੂ ਅਰਨਡ ਥਰੂ ਟਾਈਮ ਐਕਸਪੀਰੀਅੰਸ ਐਂਡ ਲਾਈਫਸ ਲੈਸਨ
2: ਸੋ ਟਰੂ ਆਮ 100% ਅਗਰੀ ਵਿਦ ਯੂ
5: ਆਪ ਕਿਉਂ ਨਹੀਂ ਸੀਖ ਰਹੇ ਰਿਚਰਡ ਜੀ ਫਿਰ ਮੈਨੂੰ ਇਹ ਬਤਾਓ
2: ਹੀ ਇਜ਼ ਵੈਰੀ ਲਰਨਡ ਪਰਸਨ ਹੀ ਇਜ਼
5: ਵੈਰੀ ਲਰਨਡ ਅੱਛਾ ਮੈਂ ਨਾ ਵੈਸੇ ਕਿਸ ਦਿਨ ਮੈਨੂੰ ਰਿਚਰਡ ਜੀ ਮਿਲਿਆ ਮੈਂ ਕਹੂੰਗਾ ਕਿ ਯਾਰ ਆਪਣੀ ਲਾਈਫ ਉੱਪਰ ਨਾ
2: ਯੈਸ
5: ਫਿਲਮ ਫਿਲਮ ਤਾਂ ਲਿਖਣੀ ਚਾਹੀਦੀ ਹੈ ਤੁਹਾਨੂੰ
2: ਯੈਪ
5: ਬਣਾ ਸੀ ਲਵਾਂਗੇ ਤੇ ਇੱਥੇ ਮੁੱਖ ਸੰਧੂ ਜੀ ਭੇਜਦੇ ਨੇ ਗੁਰੂ ਜੀ ਸੰਸਕ੍ਰਿਤ ਭਾਸ਼ਾ ਮੈਂ ਪਤਨੀ ਕੋ ਕਿਆ ਕਹਤੇ ਹੈ ਸਟੂਡੈਂਟ ਗੁਰੂ ਜੀ ਸੰਸਕ੍ਰਿਤ ਤੋਂ ਛੋੜੀਏ ਕਿਸੀ ਵੀ ਭਾਸ਼ਾ ਮੈਂ ਪਤਨੀ ਕੋ ਕੁਛ ਨਹੀਂ ਕਹਿ ਸਕਦੇ ਕਿਆ ਬਾਤ ਵਧੀਆ ਸੀ ਨਾਈਸ ਵਨ ਨਾਈਸ ਵਨ ਤੇ ਇੱਧਰ ਇੱਕ ਹੋਰ ਸਾਨੂੰ ਮੈਸੇਜ ਆਇਆ ਜੀ ਤੇ ਹਰਪਾਲ ਜੀ ਮੈਸੇਜ ਭੇਜਦੇ ਨੇ ਕਹਿੰਦੇ ਕਿ ਪਤਨੀ ਬੇਬੀ ਅੱਜ ਸਾਡੇ ਵਿਆਹ ਨੂੰ ਪੂਰੇ 5 ਸਾਲ ਹੋ ਗਏ ਪਤੀ ਕਿ ਹੁਣ ਨਹੀਂ ਸਰਕਾਰ ਆਊਗੀ ਕਿ ਪੁਰਾਣੇ ਅੱਛਾ ਕਿ ਹੁਣ ਨਵੀਂ ਸਰਕਾਰ ਆਊਗੀ ਕਿ ਪੁਰਾਣੇ ਨਾਲ ਹੀ ਕੰਮ ਚੱਲੂਗਾ ਹਰਪਾਲ ਜੀ ਯੂ ਆਰ ਟ੍ਰੇਡਿੰਗ ਟ੍ਰੋਟਿੰਗ ਔਨ ਖਤਰਨਾਕ ਸੀਜ਼ ਮਾਈ ਫਰੈਂਡ ਖਤਰਨਾਕ ਸੀਜ਼
2: ਕੀ
5: ਬਾਤ ਹੈ ਤੇ ਜਤਿੰਦਰਪਾਲ ਜੀ ਕਹਿੰਦੇ ਨੇ ਕਿ ਵਾਹ ਜੀ ਵਾਹ ਇੰਜੋਇੰਗ ਟੂਡੇ ਸ਼ੋ ਨੋਨੀਆ ਜੀ ਲਾਲ ਜੀ ਐਂਡ ਕ੍ਰਿਸ਼ਨਾ ਜੀ ਨੋਨੀਆ ਜੀ ਡੋਗ ਲੈ ਕੇ ਆਏ ਡੋਗ ਗੂੰਗਾ ਨਿਕਲਿਆ ਬਟ ਉਹ ਹੁਣ ਚੁੱਪ ਚਾਪ ਬੈਠਾ ਹੈ ਕਹਿੰਦਾ ਕਹਿੰਦਾ ਇੱਥੇ ਤਾਂ ਮੇਰੇ ਤੋਂ ਵੀ ਕੈਸ਼ ਕੁੱਤੇ ਕੰਮ ਹੁੰਦੇ ਨੇ ਕਿਆ ਬਾਤ ਹੈ ਜੀ ਕਿਆ ਬਾਤ ਵੈਲ ਡਨ ਤੇ ਸੁਖਵਿੰਦਰ ਭੈਣ ਜੀ ਫੋਟੋ ਭੇਜਦੇ ਨੇ ਰੱਖੜੀ ਦੀਆਂ ਕਿਆ ਬਾਤ ਜੀ ਮੁਬਾਰਕਾਂ ਮੁਬਾਰਕਾਂ ਮੁਬਾਰਕਾਂ ਰੱਖੜੀ ਰੱਖੜੀ ਹੋਈ ਪਈ ਆ ਜਸ ਅਮਰਜੀਤ ਜੀ ਜਿਹਨਾਂ ਨੂੰ ਪਹਿਲੇ ਖਲੀ ਦਾ ਗਾਣਾ ਸੁਣਨਾ ਸੀ ਹੁਣ ਕਹਿੰਦੇ ਆ ਨੀਟੂ ਸ਼ਟਰਾਂ ਵਾਲੇ ਦਾ ਗਾਣਾ ਯਾਰ
0: ਤੁਸੀਂ ਮੈਨੂੰ ਕਿਉਂ ਫਾਇਰ ਕਰਵਾਉਣਾ ਚਾਹੁੰਦੇ ਹੋ ਮੇਰਾ ਵੀ
2: ਨੀਟੂ ਸ਼ਟਰ
0: ਨੀਟੂ ਸ਼ਟਰ ਵਾਲਾ ਗਾਣਾ ਗਾਂਦਾ ਵੈਸੇ ਅੱਜ ਅੱਜ ਪੰਗਾ ਲਾਈ ਲੈਂਦੇ ਮੈਂ ਦੇਖਦਾ ਜੇ ਕੁਛ ਮਿਲਿਆ ਚਾਹ ਸਮਰਜੀਤ ਜੀ ਤੁਹਾਡੇ ਲਈ ਜ਼ਰੂਰ ਇਹ ਗਾਣਾ ਚੱਲੇਗਾ ਨੀਟੂ
2: ਗਾਇਆ ਸੀ ਨਾ ਉਹਨੇ ਉੱਥੋਂ ਤਾਂ ਫੇਮਸ ਹੋਇਆ ਸੀਗਾ
0: ਮਸ਼ਹੂਰ ਹੋ ਗਿਆ ਪ੍ਰਧਾਨ ਪਰ ਓਹਨੂੰ 300 ਵੋਟ ਤੇ ਪੈ ਚੁੱਕੀ ਸੀਗੀ ਨੀਟੂ ਸ਼ਟਰਾਂ ਵਾਲੇ ਨੂੰ ਤੇ ਜੀ ਲਾਲ ਜੀ ਨੋਟ ਸ਼ਟਰਾਂ ਵਾਲੇ ਕੋਈ ਐਨੀ ਕਲੋਜ਼ਿੰਗ ਥੋਟਸ ਤੁਹਾਡਾ ਅੱਜ ਸ਼ੋਅ ਤੁਸੀਂ ਜਿਹੜਾ ਅੱਜ ਸਾਡੇ ਨਾਲ ਇੱਥੇ ਸ਼ਿਰਕਤ ਕੀਤੀ ਹੈ ਕਿੱਦਾਂ ਦਾ ਲੱਗਾ ਜਾਂਦੇ ਜਾਂਦੇ ਕੋਈ ਜੋਕ ਕੋਈ ਕਵਿਤਾ
2: ਯਾਰ ਇੰਨੀ ਬਣ ਕੇ ਤੁਸੀਂ ਨਾ ਅਗਲੇ ਸੀਰੀਅਸ ਕਰ ਦੇਣਾ ਹੈ
0: ਪ੍ਰੈਸ਼ਰ ਪਾ ਦਿਓ ਜਿੰਨਾ ਮਰਜ਼ੀ ਬੰਦੇ ਦੇ ਪਾਇਆ ਜਾ ਸਕਦਾ ਕਵੇ ਕਿ ਭਾਜੀ ਮੈਨੂੰ ਇਹਦੇ ਨਾਲ ਨਾ ਕਰੀ ਅਗਲੀ ਵਾਰੀ ਕਰਿਓ
2: ਬੰਦਾ ਆਪਣੇ ਦਿਮਾਗ ਤੇ ਭਰ ਕੇ ਫੁੱਲਣ ਲੱਗ ਜਾਂਦਾ
0: ਬੈਡ ਬੋਏ ਹੈ
2: ਯੈਸ
0: ਜੀ ਜੀ ਜੀ
2: ਪਲੀਜ਼ ਦੇਖੋ ਜਦ ਤੱਕ ਲਾਲ ਜੀ ਆਪਣੇ ਦਿਮਾਗ ਦੇ ਪੱਲੇ ਪਲਟ ਰਹੇ ਨੇ ਨਾ ਡਿਸ਼ ਕਰਕੇ ਆਪਾਂ ਜਦ ਤੱਕ ਰੱਖੜੀ ਬਾਰੇ ਗੱਲ ਕਰ ਲੈਂਦੇ ਹਾਂ ਅੱਜ ਸਾਰੇ ਜਣਿਆਂ ਨੂੰ ਰੱਖੜੀ ਪਰਮਾਤਮਾ ਕਰੇ ਸਭ ਦੀ ਬਹੁਤ ਧੂਮਧਾਮ ਨਾਲ ਹੋਵੇ ਐਜ਼ ਆਈ ਸੈਡ ਬਿਫੋਰ ਚਾਹੇ ਤੁਹਾਡੇ ਭੈਣ ਭਰਾ ਤੁਹਾਡੇ ਸਿਬਲਿੰਗਸ ਤੁਹਾਡੇ ਕੋਲ ਹੈਗੇ ਨੇ ਜਾਂ ਨਹੀਂ ਹੈਗੇ ਨੇ ਜਿਹੜੇ ਵੀ ਕੋਲ ਹੈਗੇ ਨੇ ਜਸਟ ਟ੍ਰੀਟ ਦਮ ਐਜ਼ ਗੁੱਡ ਐਜ਼ ਯੋਰ ਓਨ ਬਿਕੋਜ਼ ਇਹ ਰਿਸ਼ਤੇ ਸਾਰੇ ਪਿਆਰ ਦੇ ਹੁੰਦੇ ਨੇ ਜੋ ਤੁਸੀਂ ਪਿਆਰ ਨਾਲ ਰਿਸ਼ਤੇ ਰੱਖਦੇ ਹੋ ਤਾਂ ਰਿਸ਼ਤੇ ਨਿਭਦੇ ਵੀ ਨੇ ਜੇ ਤੁਸੀਂ ਕਿਸੇ ਨੂੰ ਸਹੀ ਮਾਨਿਆਂ 'ਚ ਕਰਕੇ ਯੂ ਨੋ ਇਮੋਸ਼ਨ ਲੈ ਕੇ ਚੱਲੋਗੇ ਤਾਂ ਰਿਸ਼ਤਾ ਜ਼ਰੂਰ ਬਣੂਗਾ ਆਈ ਥਿੰਕ ਲਾਲ ਜੀ ਨੂੰ ਲੱਭ ਗਿਆ ਉਹਨਾਂ ਦਾ ਪੱਲਾ ਆਪਾਂ ਬਾਅਦ 'ਚੋਂ ਗੱਲ ਕਰਦੇ ਹਾਂ
3: ਦੋ ਕੁ ਸ਼ਾਇਰ ਮੈਂ ਪੜ੍ਹੇ ਕਿਤੇ
2: ਮੈਨੂੰ ਤਾਂ ਚੰਚਨਾਹਟ ਸ਼ੁਰੂ ਹੋ ਗਈ
0: ਮੇਰੇ ਮੀਰ ਤਕੀ ਮੀਰ ਸੁਣਾ ਦੇ ਆਪਣੇ ਅਸ਼ਾਰ ਹਾਂਜੀ ਹਾਂਜੀ ਆਓ ਜੀ ਆਓ
3: ਕਹਿੰਦੇ ਚੂਮ ਕਰ ਮੇਰੇ ਕਫਨ ਕੋ ਉਸਨੇ ਕੁਛ ਯੂੰ ਕਹਾ
0: ਗੁੱਡ
2: ਗੁੱਡ ਅੱਛੀ ਕੀ ਬਦਬੂ ਆ ਰਹੀ ਹੈ
0: ਯਾਰ ਯਾਰ
2: ਇਰਸ਼ਾਦ
0: ਚਲੋ ਇਰਸ਼ਾਦ ਬਰਬੇ ਬੁਝਗੁਮ ਕੋਈ ਨਹੀਂ
3: ਮੈਂ ਕੁੱਤਾ ਇਦਾਂ ਹੀ ਗੂੰਗਾ ਨਹੀਂ ਦਿੱਤਾ
0: ਸਹੀ ਗੱਲ ਮੈਂ ਲੱਗਦਾ ਡਿਪਰੈਸ਼ਨ ਦੇ ਕਾਰਨ ਗੂੰਗਾ ਹੋਇਆ ਗਾਇਜ਼ ਉਹ ਨਿਰਵਾਣਾ ਨਹੀਂ ਚਾਹੁੰਦਾ ਉਹ ਐਂਟੀ ਡਿਪਰੈਸੈਂਟ ਚਾਹੁੰਦਾ ਹੁਣ ਪਤਾ ਲੱਗਾ ਜੀ ਹੁਣ ਪਤਾ ਲੱਗਾ ਹਾਂਜੀ ਇਰਸ਼ਾਦ ਅਗੇਨ
3: ਚੂਮ ਕਰ ਮੇਰੇ ਕਫਨ ਕੋ ਉਸਨੇ ਕੁਛ ਯੂੰ ਕਹਾ ਨਏ ਕਪੜੇ ਕਿਆ ਪਹਿਨ ਲੀਏ ਤੁਮ ਤੋ ਬਾਤ ਹੀ ਨਹੀਂ
2: ਕਰਤੇ ਕਿਆ ਬਾਤ ਕਿਆ ਬਾਤ
3: ਕਹਿੰਦਾ ਰਾਜਾ ਵਿਛੜ ਗਈ ਰਾਣੀ ਸੇ ਕਿੱਸਾ ਖਤਮ ਹੁਆ ਕਹਾਣੀ
0: ਸੇ
3: ਹਮ ਕਿਸੀ ਸੇ ਨਜ਼ਰੇ ਮਿਲਾ ਨਹੀਂ ਪਾ ਰਹੇ ਹਮ ਕਿਸੀ ਸੇ
2: ਨਜ਼ਰੇ
3: ਮਿਲਾ ਨਹੀਂ ਪਾ ਰਹੇ ਔਰ ਵੋ ਆਪਣਾ ਲਹਿੰਗਾ ਮਿਲਾ ਰਹੀ ਹੈ ਕਿਸੀ ਕੀ ਸ਼ੇਰਵਾਨੀ ਸੇ
0: ਕ੍ਰਾਂਤੀਕਾਰੀ ਖਿਆਲਾਤ
2: ਕ੍ਰਾਂਤੀਕਾਰੀ
0: ਬੱਲੇ ਬੱਲੇ
2: ਵਾਹ ਵਾਹ ਵਾਹ ਵਾਹ ਲਾਲ ਜੀ ਆਪਨੇ ਤੋਂ ਮਜਸਮਾ ਹੀ ਲੁੱਟ ਲਿਆ ਮਜਸਮਾ
0: ਮੈਨੂੰ ਲੱਗਦਾ ਨਹੀਂ ਇਸ ਤੋਂ ਜ਼ਿਆਦਾ ਕੋਈ ਤਕੜੀ ਗੱਲ ਬਾਤ ਹੋ ਸਕਦੀ ਹੈ
3: ਬਾਕੀ ਗੱਲਾਂ ਠੀਕ ਹੈ ਮੋਬਾਈਲ ਦੇ ਨਾਲ ਰਿਮੋਟ ਘਰ ਨਾਲ ਲਾਇਓ
0: ਠੀਕ ਹੈ ਤੁਹਾਡਾ ਰਿਮੋਟ ਛੱਡ ਕੇ ਜਾਇਓ ਬਈ
3: ਹਾਂ ਜੇ ਤੁਸੀਂ ਚੀਜ਼ਾਂ ਪੈਕ ਕਰ ਲਈਆਂ
0: ਨਹੀਂ ਨਹੀਂ ਪਲੀਜ਼ ਪਲੀਜ਼ ਪਲੀਜ਼ ਇਹ ਥੈਂਕ ਯੂ ਮੇਰਾ ਵੀ ਹਨਾ ਚਲਿਏ ਫਿਰ ਆਲ ਗੁੱਡ ਆ
2: ਆਲ ਗੁੱਡ ਜੀ
0: ਬਾਏ ਬਾਏ ਟੇਕ ਕੇਅਰ ਸਾਰਿਆਂ ਨੂੰ ਠੀਕ ਹੈ ਜੀ ਬਾਕੀ ਸਾਰਿਆਂ ਨੂੰ ਜੀ ਹੈਪੀ ਰੱਖੜੀ ਬਲਬੀਰ ਕੌਰ ਜੀ ਵੀ ਜਾਂਦੇ ਜਾਂਦੇ ਸਾਨੂੰ ਰੱਖੜੀ ਦੀਆਂ ਵਧਾਈਆਂ ਭੇਜ ਰਹੇ ਨੇ ਜੀ ਥੈਂਕ ਯੂ ਸੋ ਮਚ
2: ਥੈਂਕ ਯੂ ਜੀ
0: ਹੈਵ ਅ ਗ੍ਰੇਟ ਗ੍ਰੇਟ ਡੇ ਠੀਕ ਹੈ ਜੀ ਆਪਣਾ ਖੁਸ਼ ਰਹੋ ਸਵਸਥ ਰਹੋ ਮਸਤ ਰਹੋ ਸੁਣਦੇ ਰਹੋ ਰੇਡੀਓ ਹਾਂਜੀ 1674 AM ਥੈਂਕ ਯੂ

0: रेडियो हांजी 1674 एम ते तुहाडा स्वागत है। समा हो चुका जी हुण भारत वल दीआं खबरां वल झात मारन दा। साडे नाल प्रीतम रूपाल जी जुड़ चुके ने। अज दिन है शुक्रवार, तरीक है 28 अगस्त, समा हो चुका है दोपहर दे 12। ते हुण अगली आवाज़ तुसीं सुणोगे प्रीतम जी दी। प्रीतम जी तुसीं आउंदे रहो।
1: ਬਹੁਤ ਬਹੁਤ ਸ਼ੁਕਰੀਆ ਕ੍ਰਿਸ਼ਨਾ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ, ਸਭ ਤੋਂ ਪਹਿਲਾਂ ਤਾਂ ਜਿਹੜਾ ਨੇਪਾਲ ਦੇ ਵਿੱਚ ਪਰਸੋਂ ਹੜ੍ਹ ਆਇਆ, ਉਹਦਾ ਜਿਹੜਾ ਹੈਗਾ ਅਸਰ ਅਜੇ ਵੀ ਦੇਖਿਆ ਜਾ ਸਕਦਾ। ਹੁਣ ਹੌਲੀ ਹੌਲੀ ਪਤਾ ਲੱਗ ਰਿਹਾ ਕਿ ਕਿੰਨੇ ਲੋਕ ਲਾਪਤਾ ਨੇ, ਕਿੰਨੇ ਲੋਕ ਉਹਦੇ ਵਿੱਚ ਮਾਰੇ ਗਏ ਨੇ। ਤੇ ਜਿਹੜੀ ਕੱਲ ਦੀ ਰਿਪੋਰਟ ਹੈ ਰਾਤ ਦੀ, ਉਹਦੇ ਚ ਇਹ ਹੈ ਕਿ 290 ਜਿਹੜੇ ਇੰਡੀਅਨ ਨੇ ਉੱਥੇ ਅਜੇ ਵੀ ਲਾਪਤਾ ਨੇ, ਜਿਹਦੇ ਚੋਂ ਕੁਛ ਕੈਲਾਸ਼ ਮਾਨਸਰੋਵਰ ਦੀ ਯਾਤਰਾ ਤੇ ਗਏ ਸੀ। ਤੇ ਜਦਕਿ ਜਿਹੜੀ ਮੌਤਾਂ ਦੀ ਗਿਣਤੀ ਹੈ ਉਹ 362 ਹੋਈ ਹੈ, ਜੋ ਹੁਣ ਤੱਕ ਪਤਾ ਲੱਗਿਆ, ਜਿਹੜੀਆਂ ਬੋਡੀਜ਼ ਮਿਲੀਆਂ ਨੇ। ਤੇ ਬਾਕੀ ਹੋਰ ਮੁਲਕਾਂ ਦੇ ਜਿਹੜੇ ਹੈਗੇ ਉੱਥੇ ਨੈਸ਼ਨਲ ਜਿਹੜੇ ਸਿਟੀਜ਼ਨ ਨੇ ਉਹ ਵੀ ਜਿਹੜੇ ਨੇ ਉਹ ਲਾਪਤਾ ਨੇ। ਤੇ ਭਾਰਤ ਨੇ ਜਿਹੜੀ ਹੈ ਰਾਹਤ ਸਮੱਗਰੀ ਨੇਪਾਲ ਨੂੰ ਜਿਹੜੀ ਉਹ ਭੇਜੀ ਹੈ। ਤੇ ਉੱਧਰ ਦੂਜੀ ਖਬਰ, ਪੰਜਾਬ ਦੇ ਵਿੱਚ ਕੱਲ ਸਾਰੀਆਂ ਹੀ ਮੁਲਾਜ਼ਮ ਜਥੇਬੰਦੀਆਂ, ਲਗਭਗ 50 ਮੁਲਾਜ਼ਮ ਜਥੇਬੰਦੀਆਂ ਨੇ ਇਕੱਠੀ ਹੜਤਾਲ ਕੀਤੀ, ਜਿਹਨੂੰ ਮਹਾਂ ਹੜਤਾਲ ਦਾ ਨਾਂ ਦਿੱਤਾ। ਤੇ ਹੇਠਾਂ ਪੰਚਾਇਤ ਪੱਧਰ ਤੋਂ ਲੈ ਕੇ ਸੈਕਟਰੀਏਟ ਤੱਕ ਜਿਹੜਾ ਹੈ ਸਾਰਾ ਕੰਮ ਕਾਜ ਠੱਪ ਰਿਹਾ ਤੇ ਦਫ਼ਤਰ ਜਿਹੜੇ ਆ ਉਹ ਬੰਦ ਰਹੇ। ਤੇ ਜਿਹੜੀਆਂ ਸਰਕਾਰੀ ਬੱਸਾਂ ਵਗੈਰਾ ਵੀ ਜਿਹੜੀਆਂ ਬੜੀ ਦੇਰ ਦੇ ਨਾਲ ਜਿਹੜੀਆਂ ਫਿਰ ਉਹ ਚੱਲੀਆਂ ਜਦੋਂ ਇਹ ਸਾਰਾ ਖਤਮ ਹੋ ਗਿਆ 2-2.5 ਵਜੇ ਤੋਂ ਬਾਅਦ। ਤੇ ਇੱਕ ਖਬਰ ਜਿਹੜੀ ਹੈ ਕੇਂਦਰ ਵੱਲੋਂ, ਜਿਹੜਾ ਇੱਕ ਟ੍ਰਿਬਿਊਨਲ ਹੈ ਉਹਦੇ ਵੱਲੋਂ ਜਿਹੜਾ ਹੈਗਾ ਸੁਭਾਸ਼ ਚੰਦਰਾ ਨੂੰ 22,000 ਕਰੋੜ ਦੀ ਜਿਹੜੀ ਰਾਹਤ ਦੇਣ ਦੇ ਮੁੱਦੇ ਤੇ ਕਾਂਗਰਸ ਨੇ ਨੁਕਤਾਚੀਨੀ ਕੀਤੀ ਹੈ। ਤੇ ਉੱਧਰ ਮਲਕਾਜਨ ਖੜਗੇ ਜੋ ਕਾਂਗਰਸ ਦੇ ਪ੍ਰਧਾਨ ਨੇ, ਤੇ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਇੱਕ ਚਿੱਠੀ ਲਿਖੀ ਹੈ ਕਿ ਹਲਕਾਬੰਦੀ ਬਾਰੇ ਜਿਹੜੀਆਂ ਸਾਰੀਆਂ ਪਾਰਟੀਆਂ ਦੀ ਮੀਟਿੰਗ ਸੱਦੀ ਜਾਵੇ ਤੇ ਉੱਥੇ ਵਿਚਾਰ ਚਰਚਾ ਕੀਤੀ ਜਾਵੇ। ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਓਲੰਪਿਕ ਦੇ ਵਿੱਚ ਜਿਹੜੀਆਂ ਭਾਰਤੀ ਟੀਮਾਂ ਨੇ ਜਾਂ ਜਿਹੜੇ ਐਥਲੀਟ ਨੇ ਉਹ ਅੱਧੇ ਇਵੈਂਟ ਦੇ ਵਿੱਚ ਹਿੱਸਾ ਲੈਂਦੇ ਆ, ਅੱਧਿਆਂ ਦੇ ਵਿੱਚ ਅਸੀਂ ਜਾਂਦੇ ਨਹੀਂ। ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ, ਸਾਰੀਆਂ ਇਵੈਂਟਸ ਦੇ ਵਿੱਚ ਸਾਡੀਆਂ ਟੀਮਾਂ ਜਿਹੜੀਆਂ ਨੇ ਉਹ ਜਾਣੀਆਂ ਚਾਹੀਦੀਆਂ ਨੇ। ਇਹ ਖਾਸ ਖਬਰਾਂ ਨੇ। ਹਾਂਜੀ
0: ਜੀ ਪ੍ਰੀਤਮ ਜੀ, ਆਪਾਂ ਸ਼ੁਰੂਆਤ ਰੁੱਖ ਕਰਾਂਗੇ ਨੇਪਾਲ ਵੱਲ। ਇਸ ਵਕਤ ਇੰਨਾ ਬਹੁਤ ਜ਼ਿਆਦਾ ਭਾਰੀ ਹੜ੍ਹ ਦਾ ਸਾਹਮਣਾ ਕਰਨਾ ਪੈ ਰਿਹਾ ਉੱਥੇ। ਕਿਹਾ ਜਾ ਰਿਹਾ ਕਿ 290 ਤੋਂ ਉੱਤੇ ਇੰਡੀਅਨ ਨੈਸ਼ਨਲਸ ਨੇ, ਅਤੇ ਕੱਲ੍ਹ ਤੱਕ ਦੀ ਫਿਗਰ ਆਸਟ੍ਰੇਲੀਅਨ ਨੈਸ਼ਨਲਸ ਦੀ ਵੀ ਸੀਗੀ ਕਿ 35-40 ਉਹ ਵੀ ਫਿਲਹਾਲ ਗੁੰਮਸ਼ੁਦਾ ਨੇ, ਪਤਾ ਨਹੀਂ ਕਿੱਥੇ ਨੇ। ਅਤੇ ਇਵੈਕੂਏਸ਼ਨ ਨੂੰ ਲੈ ਕੇ ਕੋਈ ਸਰਕਾਰ ਨੇ ਇੰਡੀਆ ਦੇ ਅੰਦਰ ਕੋਈ ਰੁੱਖ ਅਪਣਾਇਆ ਹੋਵੇ?
1: ਨਹੀਂ, ਦੇਖੋ ਇੰਡੀਆ, ਕਿਉਂਕਿ ਸਭ ਤੋਂ ਵੱਧ ਪ੍ਰਭਾਵ ਵੀ ਇੰਡੀਆ ਤੇ ਪਿਆ, ਤੇ ਸਭ ਤੋਂ ਵੱਧ ਨੇੜੇ ਵੀ ਇੰਡੀਆ, ਤੇ ਸਭ ਤੋਂ ਵੱਧ ਰਾਹਤ ਵੀ ਜਿਹੜੀ ਆ ਉਹ ਇੰਡੀਆ ਜਿਹੜਾ ਹੈਗਾ ਉਹ ਭੇਜ ਰਿਹਾ ਇਸ ਸਾਰੇ ਇਸ ਹਾਲਾਤ ਦੇ ਵਿੱਚ। ਤੇ ਉਂਝ ਤਾਂ ਕਹਿ ਜਾਂਦਾ ਕਿ ਕੁੱਲ ਤਾਂ ਜਿਹੜੇ ਅਜੇ 1500 ਤੋਂ ਵੱਧ ਅਜੇ ਜਿਹੜੇ ਲੋਕ ਨੇ ਉਹ ਲਾਪਤਾ ਨੇ, ਜਿਹਨਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗਿਆ। ਤੇ ਪਰ ਕਿਉਂਕਿ ਨਾਲ ਨਾਲ ਜਿਹੜੀਆਂ ਰਾਹਤ ਟੀਮਾਂ ਨੇ ਤੇ ਉਹ ਲਗਾਤਾਰ ਖੋਜ ਕਰ ਰਹੀਆਂ ਨੇ, ਤੇ ਜਿੱਦਾਂ ਤੁਸੀਂ ਕਿਹਾ ਕਿ ਉੱਥੋਂ ਜਿਹੜਾ ਹੈਗਾ ਬਚਾਅ ਕਾਰਵਾਈਆਂ ਦੇ ਦੌਰਾਨ ਸੁਰੱਖਿਅਤ ਬਾਹਰ ਕੱਢਣ ਦੀਆਂ ਉਹ ਵੀ ਜਿਹੜੀਆਂ ਨਾਲ ਨਾਲ ਕਾਰਵਾਈਆਂ ਚੱਲ ਰਹੀਆਂ ਨੇ। ਜਿਵੇਂ ਸਾਡੀਆਂ ਆਰਮੀ ਦੀਆਂ ਟੀਮਾਂ ਲੱਗੀਆਂ ਹੋਈਆਂ ਨੇ, ਚੋਪਰ ਜਿਹੜੇ ਹੈਲੀਕਾਪਟਰ ਵਗੈਰਾ ਉਹਨਾਂ ਦੀ ਸੇਵਾ ਲਈ ਜਾ ਰਹੀ ਹੈ ਕਿ ਉੱਥੋਂ ਜਿਹੜੇ ਖਾਸ ਕਰਕੇ ਮਾਨਸਰੋਵਰ ਯਾਤਰਾ ਤੇ ਜਿਹੜੇ ਵਾਇਆ ਨੇਪਾਲ ਜਾਂਦੇ ਆ, ਕਿਉਂਕਿ 2-3 ਰਸਤੇ ਨੇ ਤੇ ਇਹ ਇੱਕ ਰਸਤਾ ਇਧਰੋਂ ਵੀ ਹੈ। ਕਈ ਸੰਸਥਾਵਾਂ ਜਾਂ ਜਿਹੜੇ ਡੇਰੇ ਆ ਉਹ ਵਾਇਆ ਨੇਪਾਲ ਸ਼ਰਧਾਲੂ ਨੂੰ ਲੈ ਕੇ ਜਾਂਦੇ ਆ, ਤੇ ਉਹ ਵੀ ਫਸੇ ਹੋਏ ਆ, ਤੇ ਉਹਨਾਂ ਨੂੰ ਵੀ ਜਿਹੜਾ ਹੈਗਾ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਅਸਲ ਦੇ ਵਿੱਚ ਹੁਣ ਇਸ ਪਾਸੇ ਨੂੰ ਵੀ ਜਿਹੜੀ ਨੇਪਾਲ ਦੀ ਸਰਕਾਰ ਹੈ ਤੇ ਹੋਰ ਇੰਟਰਨੈਸ਼ਨਲ ਏਜੰਸੀਆਂ ਵੱਧ ਰਹੀਆਂ ਨੇ ਕਿ ਇੰਨਾ ਵੱਡਾ ਜਿਹੜਾ ਇੱਕੋ ਦਮ ਜਿਹੜਾ ਡਿਜ਼ਾਸਟਰ ਜਿਹੜਾ ਹੈ, ਇੰਨੀ ਵੱਡੀ ਆਫਤ ਜਿਹੜੀ ਆ ਉਹ ਕਿਸ ਤਰ੍ਹਾਂ ਜਿਹੜੀ ਆ ਉਹ ਆ ਗਈ, ਇਹ ਇੱਕ ਵੱਡਾ ਜਿਹੜਾ ਸਵਾਲ ਹੈ ਸਾਰੇ ਇੰਟਰਨੈਸ਼ਨਲ ਲੈਵਲ ਤੇ ਵੀ ਤੇ ਨੇਪਾਲ ਸਰਕਾਰ ਲਈ ਵੀ, ਤੇ ਇਹ ਸਾਰਾ ਕੁਝ ਜਿਹੜਾ ਹੈਗਾ ਇਹ ਕਿੱਦਾਂ ਹੋਇਆ। ਤੇ ਇੱਕ ਇਹਦੇ ਚ ਜਿਹੜੀ ਗੱਲ ਉਹ ਆ ਰਹੀ ਹੈ ਕਿ ਜਿਹੜਾ ਉੱਥੇ ਗਲੇਸ਼ੀਅਰ ਸੀਗਾ ਤੇ ਉਹ ਇੱਕ ਤਰੀਕੇ ਦਾ ਲਟਕ ਰਿਹਾ ਸੀ ਜਿਹੜੇ ਜਿਹਦੇ ਹੇਠਾਂ, ਤੇ ਨਹੀਂ ਸੀ ਸਪੇਸ ਜਿਹੜੀ ਉਹ ਉਦਾਂ ਜਿਹੜਾ ਉਹਦਾ ਟਿਕਾਓ ਸੀ ਹੇਠਾਂ ਪਹਾੜੀ ਦੇ ਉੱਪਰ ਉਹ ਖਤਮ ਹੋ ਗਿਆ ਸੀ ਤੇ ਹੈਂਗ ਕਰ ਰਿਹਾ ਸੀਗਾ, ਤੇ ਉਹਦੇ ਤੇ ਜਿਹੜਾ ਹੈਗਾ ਇਹ ਧਿਆਨ ਕੇਂਦਰ ਕੀਤਾ ਜਾ ਰਿਹਾ ਕਿ ਉਹਦੇ ਕਰਕੇ ਜਿਹੜਾ ਇਹ ਸਾਰਾ ਕੁਛ ਹੋਇਆ, ਕਿਉਂਕਿ ਉਹ ਇੱਕੋਦਮ ਜਦੋਂ ਖਿਸਕ ਗਿਆ ਤੇ ਥੱਲੇ ਆ ਕੇ ਪਹਿਲਾਂ ਪਾਣੀ ਦਾ ਰਸਤਾ ਬੰਦ ਹੋ ਗਿਆ ਤੇ ਫਿਰ ਇੱਕੋਦਮ ਉਹਦੇ ਟੁੱਟਣ ਕਰਕੇ ਜਿਹੜਾ ਹੈਗਾ ਇੱਕੋਦਮ ਫਲੱਡ ਜਿਹੜਾ ਉਹ ਆ ਗਿਆ, ਇਹ ਕਿਹਾ ਜਾ ਰਿਹਾ। ਤੇ ਇੱਕ ਤਾਂ ਜਿਹੜੀ ਕ੍ਰਿਸ਼ਨਾ ਜੀ ਉਹਦੇ ਚ ਬੜੀ ਗੱਲ ਬੜੀ ਸਾਫ਼ ਹੈ, ਕਲੀਅਰ ਹੈ ਕਿ ਜਿਹੜੀਆਂ ਜਿਹੜੇ ਡਿਜ਼ਾਸਟਰ ਹੈ ਇੱਦਾਂ ਦੀਆਂ, ਉਹਦੀ ਕੋਈ ਪ੍ਰੈਡਿਕਸ਼ਨ ਤਾਂ ਹੁੰਦੀ ਨੀ ਪਹਿਲਾਂ ਕਿ ਇੱਦਾਂ ਦੀ ਕੋਈ ਘਟਨਾ ਵਾਪਰੂਗੀ। ਚਲੋ ਮੀਂਹ ਦੀ ਜਿਹੜੀ ਹੈ ਪ੍ਰੈਡਿਕਸ਼ਨ ਹੋ ਸਕਦੀ ਹੈ, ਸੁਨਾਮੀ ਦੀ ਹੋ ਸਕਦੀ ਹੈ, ਸਮੁੰਦਰੀ ਤੂਫਾਨ ਦੀ ਹੋ ਸਕਦੀ ਹੈ, ਤੇ ਇਸ ਕਰਕੇ ਇਹਦੀ ਕੋਈ ਪੇਸ਼ੀਨ ਗੋਈ ਨਾ ਹੋਣ ਕਰਕੇ ਜਿਹੜਾ ਅਚਾਨਕ ਤੇ ਉਹ ਇਸ ਤਰ੍ਹਾਂ ਦੀ ਘਟਨਾ ਜਿਹੜੀ ਆ ਉਹ ਵਾਪਰ ਜਾਂਦੀ ਹੈ। ਤੇ ਕਿਉਂਕਿ ਇਹ ਬਿਲਕੁਲ ਅਣਕਿਆਸਿਆ ਇੱਕ ਤਰ੍ਹਾਂ ਦਾ ਇਹ ਕਹਿਰ ਹੈ ਜਿਹਦਾ ਕੋਈ ਦਿਮਾਗ ਚ ਹੀ ਨਹੀਂ ਸੀ ਹੁੰਦਾ। ਤੇ ਹੁਣ ਅੱਜ ਕੱਲ ਜਿਹੜੀ ਕੈਲਾਸ਼ ਮਾਨਸਰੋਵਰ ਦੀ ਯਾਤਰਾ ਵੀ ਇਹਨਾਂ ਦਿਨਾਂ ਦੇ ਵਿੱਚ ਹੁੰਦੀ ਹੈ, ਕਿਉਂਕਿ ਗਲੇਸ਼ੀਅਰ ਵਗੈਰਾ ਪਿਘਲਦੇ ਆ ਤੇ ਉਧਰੋਂ ਰਸਤੇ ਬਣਦੇ ਨੇ, ਲੋਕ ਟਰੈਕ ਕਰਕੇ ਪੈਦਲ ਰਸਤੇ ਜਾਂਦੇ ਨੇ, ਤੇ ਉਹ ਸ਼ਰਧਾਲੂ ਵੀ ਜਿਹੜੇ ਕਾਫੀ ਇਹਦੇ ਚ ਘਿਰੇ ਹੋਏ ਨੇ ਗੇ। ਤੇ ਹੁਣ ਸਾਡੇ ਇਹ ਕਿਹਾ ਜਾ ਰਿਹਾ ਕਿ ਕਾਫੀ ਨੂੰ ਜਿਹੜਾ ਹੈ ਉੱਥੋਂ ਸੁਰੱਖਿਅਤ ਕੱਢ ਲਿਆ ਗਿਆ, ਤੇ ਪਰ ਅਜੇ ਵੀ ਜਿਹੜੇ ਹੈਗੇ ਕੁਛ ਲਾਪਤਾ ਨੇ, ਜਿਵੇਂ ਈਸ਼ਾ ਫਾਊਂਡੇਸ਼ਨ ਨਾਂ ਦੀ ਸੰਸਥਾ ਹੈ ਤੇ ਜਿਹੜਾ ਹੈਗਾ ਜੱਗੂ ਵਾਸੀ ਦੇ ਮਹਾਰਾਜ ਆ ਉਹ ਉਹਦੇ ਵੱਲੋਂ ਜਿਹੜੇ ਭੇਜੇ ਜਾਂਦੇ ਆ ਸ਼ਰਧਾਲੂ, ਤੇ ਕਿਹਾ ਜਾ ਰਿਹਾ ਕਿ ਉਹ ਉਸ ਫਾਊਂਡੇਸ਼ਨ ਦੇ 77 ਸ਼ਰਧਾਲੂ ਨੇ ਅਜੇ ਉਹ ਲਾਪਤਾ ਨੇ। ਤੇ ਇਸ ਕਰਕੇ ਕਿਉਂਕਿ ਹੌਲੀ ਹੌਲੀ ਪਤਾ ਲੱਗਦਾ ਰਹੇਗਾ, ਕੱਲ ਇੱਕੋਦਮ ਇਹ ਲੱਗਦਾ ਸੀ ਕਿ 100-150 ਦੇ ਕਰੀਬ ਜਿਹੜੀ ਸੀ ਉੱਥੇ ਡੈਥ ਟੋਲ ਜਿਹਨੂੰ ਆਪਾਂ ਕਹਿੰਦੇ ਹਾਂ ਮੌਤਾਂ ਦੀ ਗਿਣਤੀ ਸੀ, ਤੇ ਪਰ ਹੁਣ ਜਿਹੜੀ ਆ ਉਹ 362 ਜਿਹੜੀ ਕੱਲ ਦੀਆਂ ਜਿਹੜੀਆਂ ਫਿਕਰ ਆ ਉਹਦੇ ਚ ਦੱਸੀ ਜਾ ਰਹੀ ਹੈ। ਤੇ ਹੋਰ ਵੀ ਜਿਹੜਾ ਕਿਉਂਕਿ ਜਿਹੜੇ ਲੋਕ ਲਾਪਤਾ ਨੇ ਉਹਨਾਂ ਦੇ ਵਿੱਚ ਜ਼ਰੂਰ ਨਹੀਂ ਕਿ ਕਿੰਨੇ ਕੁ ਜਿਹੜੇ ਉਹ ਬਚੇ ਹੋਣ ਜਾਂ ਕਿੰਨੇ ਕੁ ਉਹ ਵੀ ਮਲਬੇ ਦੇ ਹੇਠਾਂ ਜਾਂ ਕਿਤੇ ਹੋਰ ਦੱਬੇ ਨਾ ਹੋਣ, ਕਿਉਂਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਖਾਸ ਕਰਕੇ ਕੁਦਰਤੀ ਆਫਤਾਂ ਵਾਲੀਆਂ ਹੁੰਦੀਆਂ, ਇਹਦੇ ਚ ਕਈ ਵਾਰੀ ਅਨਟਰੇਸਡ ਵੀ ਬੋਡੀਜ਼ ਰਹਿ ਜਾਂਦੀਆਂ ਕਈ, ਤੇ ਪਤਾ ਹੀ ਨੀ ਲੱਗਦਾ ਕਿ ਸ਼ਰਧਾਲੂ ਜਿਹੜੇ ਆ ਉਹ ਜਾਂ ਜਿਹੜੇ ਸੈਲਾਨੀ ਨੇ ਤਾਂ ਜਾਂ ਜਿਹੜੇ ਆਮ ਲੋਕ ਕਿਤੇ ਕੰਮ ਕਰਦੇ ਨੇ ਤੇ ਉਹ ਫਿਰ ਕਿੱਥੇ ਗਏ ਜਾਂ ਕਿੱਥੇ ਦੱਬੇ ਗਏ ਜਾਂ ਕਿੱਧਰ ਰੁੜ ਗਏ ਖੜ ਗਏ, ਤੇ ਇਸ ਤਰ੍ਹਾਂ ਦੀ ਜਿਹੜੀ ਇਹ ਸਿਚੁਏਸ਼ਨ ਇਹ ਬਣੀ ਹੋਈ ਹੈ। ਤੇ ਪਰ ਇਹ ਵੀ ਕਿਉਂਕਿ ਚਲੋ ਜਿਹੜਾ ਨੇਪਾਲ ਦੇ ਵਿੱਚ ਆਰਥਿਕ ਨੁਕਸਾਨ ਹੋਇਆ ਉਹਨਾਂ ਦਾ ਕਾਫੀ ਵੱਡਾ, ਜਿਵੇਂ ਉਹਨਾਂ ਦੇ ਪਾਵਰ ਪਲਾਂਟ ਜਿਹੜੇ ਆ ਕਾਫੀ ਰੁੜ ਗਏ, ਜਿਹਨਾਂ ਚੋਂ ਕਈ ਜਿਹੜੇ ਇੱਦਾਂ ਦੇ ਬਿਜਲੀ ਘਰ ਵੀ ਸੀ ਜਿੱਥੋਂ ਇੰਡੀਆ ਨੂੰ ਵੀ ਜਿਹੜੀ ਬਿਜਲੀ ਸਪਲਾਈ ਨੇਪਾਲ ਜਿਹੜਾ ਕਰਦਾ ਸੀ ਇੱਕ ਤਰ੍ਹਾਂ ਦਾ ਸੈਲ ਆਊਟ ਕਰਦਾ ਸੀ ਵੇਚਦਾ ਸੀਗਾ, ਤੇ ਹੁਣ ਉਹ ਵੀ ਇੱਕ ਨੁਕਸਾਨ ਹੋ ਗਿਆ ਕਿਉਂਕਿ ਉੱਥੋਂ ਬਿਜਲੀ ਦੀ ਜਿਹੜੀ ਸੀ ਪੈਦਾਵਾਰ ਇੱਕਦਮ ਬੰਦ ਹੋ ਗਈ। ਤੇ ਦੂਜੇ ਪਾਸੇ ਜਿਹੜੀਆਂ ਹੋਰ ਐਕਟੀਵਿਟੀ ਹੈ ਤੇ ਉਹਨਾਂ ਦੇ ਉੱਤਰ ਵੀ ਜਿਹੜਾ ਅਸਰ ਪਿਆ, ਪਰ ਜਿਹੜਾ ਆਮ ਲੋਕਾਂ ਤੇ ਪਿਆ ਜਿਹਨਾਂ ਦੇ ਘਰ ਮਲਬੇ ਹੇਠ ਦੱਬ ਗਏ ਜਾਂ ਘਰ ਰੁੜ ਗਏ, ਹਟਮੈਂਟ ਸੀਗੀਆਂ, ਕਈ ਲੋਕ ਆਰਜੀ ਇੱਦਾਂ ਦੇ ਝੋਪੜੀ ਨੁਮਾ ਘਰਾਂ ਚ ਰਹਿੰਦੇ ਸੀ ਉਹ ਬਿਲਕੁਲ ਹੀ ਰੁੜ ਗਈਆਂ, ਸਮਾਨ ਰੁੜ ਗਿਆ, ਤੇ ਉਹ ਫਿਰ ਹੌਲੀ ਹੌਲੀ ਜਿਹੜਾ ਇਹਨੂੰ ਬੜਾ ਟਾਈਮ ਲੱਗਦਾ ਇਹਨੂੰ ਦੁਬਾਰਾ ਕਵਰ ਹੋਣ ਦੇ ਜਦੋਂ ਇੱਦਾਂ ਦੀ ਕੋਈ ਘਟਨਾ ਕੁਦਰਤੀ ਆਫਤ ਆ ਜਾਂਦੀ ਹੈ।
0: ਜੀ ਜੀ, ਅਤੇ ਆਪਾਂ ਜਦੋਂ ਅਗਲੀ ਖਬਰ ਵੱਲ ਰੁੱਖ ਕਰੀਏ ਜੋ ਪੰਜਾਬ ਦੀ ਹੈ ਕਿ ਕੱਲ੍ਹ ਪੰਜਾਬ ਵਿੱਚ 3 ਲੱਖ ਤੋਂ ਵੱਧ ਸਰਕਾਰੀ ਮੁਲਾਜ਼ਮਾਂ ਵੱਲੋਂ ਜੋ ਮਹਾਂ ਹੜਤਾਲ ਹੋਈ ਉਹਦੇ 'ਚ ਡੇ ਟੂ ਡੇ ਲਾਈਫ ਸਟਾਈਲ ਲੋਕਾਂ ਦਾ ਕਿਸ ਤਰੀਕੇ ਨਾਲ ਖਰਾਬ ਹੋਇਆ ਅਤੇ ਸਰਕਾਰ ਦਾ ਇਸ ਨੂੰ ਲੈ ਕੇ ਕੀ ਰੁੱਖ ਹੈ?
1: ਦੇਖੋ, ਦੋ ਗੱਲਾਂ ਇਹ ਦੋਨੇ ਬੜੀਆਂ ਮਹੱਤਵਪੂਰਨ ਨੇ। ਇੱਕ ਤਾਂ ਇਹ ਹੈ ਕਿ ਜਦੋਂ ਇਸ ਤਰ੍ਹਾਂ ਦੀ ਕੋਈ ਹੜਤਾਲ ਹੁੰਦੀ ਹੈ, ਹਾਲਾਂਕਿ ਹੜਤਾਲ ਦਾ ਸੱਦਾ ਪਹਿਲਾਂ ਦਿੱਤਾ ਹੋਇਆ ਸੀ ਤੇ ਲੋਕ ਫਿਰ ਉਸ ਪ੍ਰਤੀ ਥੋੜੇ ਜਿਹੇ ਚੁਕੰਨੇ ਵੀ ਹੋ ਜਾਂਦੇ ਆ, ਚੌਕਸ ਵੀ ਹੋ ਜਾਂਦੇ ਆ ਕਿ ਉਸ ਤੋਂ ਪਹਿਲਾਂ ਕੰਮ ਨਿਬੇੜ ਲਏ ਜਾਣ ਜਾਂ ਬਾਅਦ ਦੇ ਵਿੱਚ ਉਹਨੂੰ ਅੱਗੇ ਪਾ ਲਿਆ ਜਾਵੇ ਤੇ ਉਸ ਦਿਨ ਕੋਈ ਨਾ ਸ਼ਡਿਊਲ ਕੀਤਾ ਜਾਵੇ। ਪਰ ਇਹਦੇ ਬਾਵਜੂਦ ਵੀ ਜਿਹੜਾ ਹੈਗਾ ਫਿਰ ਵੀ ਅਸਰ ਜਿਹੜਾ ਹੈ ਉਹ ਪੈਂਦਾ, ਖਾਸ ਕਰਕੇ ਜਿਵੇਂ OPD ਸੇਵਾਵਾਂ ਡਾਕਟਰਾਂ ਵੱਲੋਂ ਜਿਹੜੀਆਂ ਉਹ ਬੰਦ ਰਹੀਆਂ, ਸਸਪੈਂਡਡ ਰਹੀਆਂ, ਤੇ ਜਾਂ ਬੱਸ ਸੇਵਾਵਾਂ ਰਹੀਆਂ, ਉੱਥੇ ਫਿਰ ਆਮ ਲੋਕਾਂ ਤੇ ਅਸਰ ਪੈਂਦਾ, ਕਿਉਂਕਿ ਕਈ ਵਾਰੀ ਅਚਾਨਕ ਵੀ ਕਿਸੇ ਨੂੰ ਸਫ਼ਰ ਕਰਨ ਵਾਸਤੇ ਜਾਣਾ ਪੈ ਸਕਦਾ, ਜ਼ਰੂਰੀ ਨਹੀਂ ਕਿ ਕੋਈ ਬੰਦਾ ਪਲੈਨਿੰਗ ਦੇ ਨਾਲ ਹੀ ਜਾਂਦਾ। ਤੇ ਬਾਕੀ ਚਲੋ ਜਿਹੜੇ ਕੰਮ ਕਾਜ ਦਫ਼ਤਰਾਂ ਦੇ ਉਹ ਤਾਂ ਅੱਗੇ ਪਿੱਛੇ ਵੀ ਹੋ ਜਾਂਦੇ ਆ, ਜੇ ਅੱਜ ਨਹੀਂ ਹੋਇਆ ਤਾਂ ਕੱਲ੍ਹ ਹੋ ਜਾਏਗਾ। ਤੇ ਪਰ ਉਹਦੇ ਨਾਲ ਜਿਹੜਾ ਟੋਟਲ ਨੁਕਸਾਨ ਹੈ, ਇੱਕ ਤਾਂ ਇਹ ਕਿ ਜਿਹੜੇ ਤੁਹਾਡੇ ਅਦਾਰੇ ਨੇ ਖਾਸ ਕਰਕੇ ਜਿਹੜੇ ਸਰਕਾਰੀ ਖੇਤਰ ਦੇ ਜਾਂ ਨੀਮ ਸਰਕਾਰੀ ਖੇਤਰ ਦੇ PSU ਵਗੈਰਾ ਨੀ ਜਿਹੜੀਆਂ ਹੈਗੀਆਂ ਨੇ, ਤੇ ਜਿੱਥੋਂ ਤੁਹਾਡੀ ਕੋਈ ਪ੍ਰੋਡਕਸ਼ਨ ਹੁੰਦੀ ਹੈ ਤੇ ਉਹ ਫਿਰ ਜੇ ਬੰਦ ਰਹਿੰਦਾ ਕੰਮ ਕਾਰ, ਫਿਰ ਉਹਦਾ ਅਸਰ ਪ੍ਰੋਡਕਸ਼ਨ ਤੇ ਪੈਂਦਾ, ਤੁਹਾਡੀ ਪੈਦਾਵਾਰ ਤੇ ਪੈਂਦਾ, ਤੁਹਾਡੀ ਆਮਦਨ ਤੇ ਪੈਂਦਾ, ਸਟੇਟ ਰੈਵਨਿਊ ਤੇ ਵੀ ਜਿਹੜਾ ਉਹਦਾ ਅਸਰ ਪੈਂਦਾ। ਜਿਵੇਂ ਉਦਾਹਰਣ ਦੇ ਤੌਰ ਤੇ ਬੱਸ ਸਰਵਿਸ ਜੇ ਬੰਦ ਹੋ ਜਾਂਦੀਆਂ ਤਾਂ ਜਿਹੜਾ ਉਹ ਕਮਾਈ ਹੋਣੀ ਹੁੰਦੀ ਆ ਉਸ ਦਿਨ ਦੀ, ਤੇ ਉਹ ਸਾਰਾ ਤੁਹਾਡਾ ਫਲੀਟ ਖੜਾ ਰਹਿੰਦਾ ਤੇ ਉਹ ਤੁਹਾਡੀ ਕਮਾਈ ਰੁਕ ਜਾਂਦੀ ਹੈ, ਇੱਕ ਦਿਨ ਘਾਟਾ ਪੈ ਜਾਂਦਾ, ਉਹਨੂੰ ਘਾਟੇ ਚ ਗਿਣਿਆ ਜਾਂਦਾ। ਤੇ ਜਿਹੜੀ ਦੂਜੀ ਇਹ ਜਿਹੜੀ ਤੁਸੀਂ ਗੱਲ ਕੀਤੀ ਕਿ ਸਰਕਾਰ ਦਾ ਰੁੱਖ ਕੀ ਰਿਹਾ, ਤੇ ਉਹਦੇ ਚ ਸਰਕਾਰ ਨੇ ਗੱਲਬਾਤ ਦਾ ਸੱਦਾ ਵੀ ਦਿੱਤਾ ਸੀ ਤੇ ਇਹ ਵੀ ਸ਼ਡਿਊਲ ਕੀਤਾ ਜਾ ਰਿਹਾ ਸੀ ਕਿ 27 ਨੂੰ ਹੀ ਮੁੱਖ ਮੰਤਰੀ ਜਿਹੜਾ ਹੈ ਇਹਨਾਂ ਦੇ ਨੁਮਾਇੰਦਿਆਂ ਦੇ ਨਾਲ ਗੱਲਬਾਤ ਜਿਹੜਾ ਉਹ ਕਰਨਗੇ। ਤੇ ਪਰ ਜਿਹੜਾ ਹੈ ਕੱਲ ਜਿਹੜਾ ਹੈਗਾ ਮੁੱਖ ਮੰਤਰੀ ਦੀ ਕੋਈ ਮੀਟਿੰਗ ਨਹੀਂ ਤੈਅ ਹੋਈ, ਤੇ ਮੁੱਖ ਮੰਤਰੀ ਨੂੰ ਜਦੋਂ ਪੁੱਛਿਆ ਗਿਆ ਉਹਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਹੜਤਾਲ ਤੇ ਗੱਲਬਾਤ ਦੋਨੇ ਨਾਲ ਨਾਲ ਨਹੀਂ ਚੱਲ ਸਕਦੀਆਂ, ਜਾਂ ਹੜਤਾਲ ਬੰਦ ਕਰਕੇ ਮੁਲਾਜ਼ਮ ਆਉਣ ਤਾਂ ਉਹਨਾਂ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਉਹ ਜਿਹੜਾ ਸੀ ਉਹ ਮੁੱਖ ਮੰਤਰੀ ਨੇ ਏਦਾਂ ਦੀ ਜਿਹੜੀ ਗੱਲ ਕੀਤੀ, ਹਾਲਾਂਕਿ ਪਹਿਲਾਂ ਜਿਹੜੇ ਸੀਗੀਆਂ ਸੈਕਟਰੀ ਲੈਵਲ ਤੇ ਜਾਂ ਜਿਹੜੇ ਹੈੱਡ ਨੇ ਹੁੰਦੇ ਆ ਉਹ ਡਿਪਾਰਟਮੈਂਟ ਉਸ ਲੈਵਲ ਤੇ ਚੱਲ ਰਿਹਾ ਸੀ ਕਿ ਮੁਲਾਜ਼ਮ ਜਥੇਬੰਦੀਆਂ ਨੂੰ ਗੱਲਬਾਤ ਲਈ ਮਨਾਇਆ ਜਾਵੇ ਜਾਂ ਬੁਲਾਇਆ ਜਾਵੇ, ਪਰ ਕਿਉਂਕਿ ਜਦੋਂ ਹੜਤਾਲ ਤੇ ਆ ਕੇ ਸੱਦਾ ਦਿੱਤਾ ਫਿਰ ਸਰਕਾਰ ਨੇ ਹੱਥ ਪਿੱਛੇ ਖਿੱਚ ਲਿਆ ਕਿ ਹੁਣ ਗੱਲਬਾਤ ਤਾਂ ਕੋਈ ਮਤਲਬ ਨਹੀਂ ਜਦੋਂ ਤੁਸੀਂ ਹੜਤਾਲ ਤੇ ਚਲੇ ਗਏ। ਤੇ ਇਸ ਤਰ੍ਹਾਂ ਦਾ ਜਿਹੜਾ ਸਰਕਾਰ ਦਾ ਇੱਕ ਐਟੀਚਿਊਡ ਰਿਹਾ। ਗੱਲ ਇਹ ਹੈ ਕਿ ਹੁਣ ਆਉਣ ਵਾਲੇ ਦਿਨਾਂ ਚ ਇਦੂ ਆ ਸਰਕਾਰ ਦਾ ਐਟੀਚਿਊਡ ਕੀ ਬਣਦਾ, ਕੀ ਸਰਕਾਰ ਉਹਨਾਂ ਨੂੰ ਗੱਲਬਾਤ ਲਈ ਬੁਲਾਉਂਦੀ ਹੈ ਜਾਂ ਇਹਦੇ ਤੇ ਨਰਮ ਹੁੰਦੀ ਹੈ, ਟਸ ਤੋਂ ਮਸ ਹੁੰਦੀ ਹੈ, ਤੇ ਜਾਂ ਸਰਕਾਰ ਦਾ ਰੁੱਖ ਜਿਹੜਾ ਹੈਗਾ ਉਹ ਸਖ਼ਤ ਹੁੰਦਾ। ਕਿਉਂਕਿ ਮੁਲਾਜ਼ਮਾਂ ਠੀਕ ਹੈ, ਯੂਨੀਅਨਾਂ ਦਾ ਜਾਂ ਮੁਲਾਜ਼ਮ ਜਦੋਂ ਜਥੇਬੰਦ ਹੁੰਦੇ ਆ ਉਹਨਾਂ ਦਾ ਏਕਾ ਹੁੰਦਾ, ਉਹਦਾ ਇੱਕ ਉਹਨਾਂ ਦੇ ਹੱਕ ਚ ਅਸਰ ਵੀ ਹੁੰਦਾ, ਸਰਕਾਰਾਂ ਜਰਕ ਵੀ ਜਾਂਦੀਆਂ, ਸਿਸਟਮ ਜਰਕ ਜਾਂਦਾ। ਤੇ ਪਰ ਕਈ ਵਾਰੀ ਸਰਕਾਰਾਂ ਦੇ ਹੱਥ ਚ ਵਿੱਚ ਵੀ ਬਹੁਤ ਕੁਛ ਹੁੰਦਾ, ਕਿਉਂਕਿ ਮੁਲਾਜ਼ਮਾਂ ਦਾ ਬੜਾ ਕੁਛ ਏਦਾਂ ਜੁੜਿਆ ਹੁੰਦਾ, ਉਹਦੇ ਚ ਸਰਵਿਸ ਰੂਲ, ਹੋਰ ਨੇਮ ਕਾਨੂੰਨ ਬਹੁਤ ਸਾਰੇ। ਤੇ ਹੁਣ ਜਿਹੜੀ ਕੱਲ ਦੀ ਖਬਰ ਹੈ ਉਹਦੇ ਤੇ ਹੈ ਕਿ ਜਿਹੜੇ ਟੀਚਰ ਨੇ ਜਾਂ ਅੱਡ ਅੱਡ ਏਦਾਂ ਦੇ ਡਿਪਾਰਟਮੈਂਟ ਉਹਨਾਂ ਦੇ ਮੁਖੀਆਂ ਤੋਂ ਲਿਸਟਾਂ ਮੰਗਦੀਆਂ ਕਿ ਕਿਹੜੇ ਕਿਹੜੇ ਟੀਚਰ ਜਾਂ ਕਿਹੜੇ ਉਹ ਗੈਰ ਹਾਜ਼ਰ ਰਹੇ ਕੱਲ ਜਾਂ ਜਿਹਨਾਂ ਨੇ ਹੜਤਾਲ ਚ ਹਿੱਸਾ ਲਿਆ, ਆਪਾਂ ਇਹ ਵੀ ਕਹਿ ਸਕਦੇ ਹਾਂ। ਤੇ ਪਰ ਕਿਉਂਕਿ ਹੜਤਾਲ ਕਰਨੀ ਕਿਉਂਕਿ ਇੱਕ ਸ਼ਡਿਊਲ ਨੋਟਿਸ ਦੇ ਕੇ ਤਾਂ ਤੁਸੀਂ ਉਹਨੂੰ ਉੱਦਾਂ ਨਹੀਂ ਲਿਆ ਜਾਂਦਾ, ਤੇ ਪਰ ਫਿਰ ਵੀ ਜਦੋਂ ਤੁਸੀਂ ਹੜਤਾਲ ਤੇ ਜਾਂਦੇ ਹੋ ਦਫ਼ਤਰਾਂ ਦੇ ਵਿੱਚ ਹਾਜ਼ਰ ਨਹੀਂ ਹੁੰਦੇ ਤਾਂ ਉਹਨਾਂ ਨੂੰ ਗੈਰ ਹਾਜ਼ਰੀ ਜਿਹੜਾ ਹੈਗਾ ਉਹ ਸਮਝਿਆ ਜਾਂਦਾ। ਤੇ ਕਿਉਂਕਿ ਹੁਣ ਜਿਹੜੇ ਸਰਵਿਸ ਰੂਲ ਹੈ ਤੇ ਖਾਸ ਕਰਕੇ ਜਿਹੜੇ ਲੇਬਰ ਲਾਅ ਨੇ ਉਹ ਉਹਨਾਂ ਚ ਕਾਫੀ ਤਬਦੀਲੀ ਹੋ ਚੁੱਕੀ ਹੈ ਆਪਣੇ ਨੈਸ਼ਨਲ ਲੈਵਲ ਤੇ, ਇੰਡੀਆ ਦੇ ਲੈਵਲ ਤੇ ਵੀ। ਤੇ ਹੁਣ ਉਹਨੂੰ ਕੀ ਇਹ ਜਿਹੜਾ ਇਹਨੂੰ ਇੱਕ ਜਰਕਾਉਣ ਵਾਸਤੇ ਜਾਂ ਉਹਨਾਂ ਨੂੰ ਡਰਾਉਣ ਵਾਸਤੇ ਸਰਕਾਰ ਨੇ ਇੱਕ ਦਬਕਾ ਮਾਰਿਆ ਕਿ ਉਹਨਾਂ ਦੀਆਂ ਲਿਸਟਾਂ ਤਿਆਰ ਕਰੋ ਜਿਹੜੇ ਗੈਰ ਹਾਜ਼ਰ ਸੀ, ਤੇ ਜਾਂ ਵਾਕਈ ਉਹਨਾਂ ਦੇ ਖਿਲਾਫ਼ ਕੋਈ ਐਕਸ਼ਨ ਲੈਣ ਵਾਸਤੇ ਸਰਕਾਰ ਜਿਹੜੀ ਆ ਉਹ ਤਿਆਰ ਹੈ। ਤੇ ਕਿਉਂਕਿ ਇੱਕ ਕਾਰਨ ਇਹ ਵੀ ਹੈ ਕ੍ਰਿਸ਼ਨਾ ਜੀ ਕਿ 2027 ਦੀ ਜਿਹੜੀ ਇਲੈਕਸ਼ਨ ਹੈ ਵਿਧਾਨ ਸਭਾ ਦੀ ਉਹ ਮੂਹਰੇ ਹੈ, ਤੇ ਸਰਕਾਰ ਕੋਈ ਏਡਾ ਵੱਡਾ ਸਟੈਪ ਵੀ ਨਹੀਂ ਲੈਣਾ ਚਾਹੁੰਦੀ ਜਿਹਦੇ ਨਾਲ ਮੁਲਾਜ਼ਮ ਵਰਗ ਗੁੱਸੇ ਹੋ ਜਾਏ, ਉਹਨਾਂ ਦੇ ਪਰਿਵਾਰ ਗੁੱਸੇ ਹੋ ਜਾਣ, ਕਿਉਂਕਿ ਵੋਟਾਂ ਲੈਣੀਆਂ ਨੇ। ਫਿਰ ਮੁਲਾਜ਼ਮ ਖਾਸ ਕਰਕੇ ਜਿਹੜਾ ਟੀਚਰ ਵਰਗ ਆ ਉਹ ਤਾਂ ਬਹੁਤ ਜ਼ਿਆਦਾ ਉਹਨਾਂ ਦਾ ਰੋਲ ਹੁੰਦਾ ਹੈ ਅੱਗੇ ਚੋਣ ਡਿਊਟੀਆਂ ਚ, ਹੋਰ ਸਾਰਾ ਕੁਛ ਕਰਨ ਚ। ਤੇ ਇਸ ਕਰਕੇ ਏਦਾਂ ਦਾ ਜਿਹੜਾ ਹੈਗਾ ਵਿੱਚ ਵਿਚਾਲੇ ਇਹ ਗੱਲ ਚੱਲ ਰਹੀ ਆ। ਹੁਣ ਅੱਗੋਂ ਕਿ ਅੱਜ ਜਿਹੜਾ ਹੈਗਾ ਦਫ਼ਤਰ ਖੁੱਲਣਗੇ, ਦਫ਼ਤਰਾਂ ਚ ਲੋਕ ਜਾਣਗੇ, ਤੇ ਉਸ ਤੋਂ ਬਾਅਦ ਸਰਕਾਰ ਦਾ ਕੀ ਰੁੱਖ ਹੈ ਜਾਂ ਕੀ ਦੁਆਰਾ ਉਹਨਾਂ ਨੂੰ ਕੋਈ ਗੱਲਬਾਤ ਵਾਸਤੇ ਕਹਿੰਦੇ ਆ, ਤੇ ਜਾਂ ਫਿਰ ਗੱਲ ਇਸ ਤੇ ਹੀ ਛੱਡ ਦਿੱਤੀ ਜਾਂਦੀ ਹੈ ਕਿ ਚਲੋ ਇਹਨਾਂ ਨੂੰ ਹੜਤਾਲ ਕਰ ਲਈ ਆਪਣਾ, ਤੇ ਇਸ ਤੋਂ ਬਾਅਦ ਦੇਖਦੇ ਆ ਅੱਗੇ ਕੀ ਐਕਸ਼ਨ ਲੈਂਦੇ ਆ। ਜਦਕਿ ਜਿਹੜੀਆਂ ਜਥੇਬੰਦੀਆਂ ਨੇ ਜਾਂ ਇਹਨਾਂ ਦੀ ਇੱਕ ਕੌਨਫੈਡਰੇਸ਼ਨ ਬਣੀ ਹੋਈ ਹੈ ਮੁਲਾਜ਼ਮਾਂ ਦੀ, ਜਿਹਨਾਂ ਨੇ ਕੱਲ ਮਹਾਂ ਹੜਤਾਲ ਕੀਤੀ, ਚੰਡੀਗੜ੍ਹ ਸੈਕਟਰੀਏਟ ਦੇ ਬਾਹਰ ਵੀ ਜਿਹੜਾ ਹੈਗਾ ਬਹੁਤ ਵੱਡੀ ਰੈਲੀ ਕੀਤੀ ਗਈ, ਤੇ ਉੱਥੇ ਫਿਰ ਉਹਨਾਂ ਨੇ ਉਹ ਆਪਣੀਆਂ ਮੰਗਾਂ ਜਿਹੜੀਆਂ DA ਦੀ, ਖਾਸ ਕਰਕੇ ਵੱਡੀ ਮੰਗ ਮੇਨ ਤਾਂ DA ਦੀ ਹੈ ਜੋ 18% ਬਣਦਾ, ਤੇ ਉਹਦੀ ਅਦਾਇਗੀ ਦੀ ਗੱਲ ਤੇ ਬਾਕੀ ਪੁਰਾਣੀ ਜਿਹੜੀ ਪੈਨਸ਼ਨ ਸਕੀਮ ਲਾਗੂ ਕਰਨ ਦੀ, ਏਦਾਂ ਦੀਆਂ ਕੁਛ ਮੰਗਾਂ। ਤੇ ਉਹਨਾਂ ਮੰਗਾਂ ਨੂੰ ਲੈ ਕੇ ਹੁਣ ਅੱਗੇ ਜਿਹੜਾ ਹੈਗਾ ਮੁਲਾਜ਼ਮ ਕਿੰਨਾ ਕੁ ਵੱਧਦੇ ਆ, ਤੇ ਉਹ ਹੁਣ ਆਉਣ ਵਾਲੇ ਦਿਨਾਂ ਚ ਪਤਾ ਲੱਗੇਗਾ।
0: ਜੀ ਜੀ, ਤੇ ਜੇ ਆਪਾਂ ਅਗਲੀ ਖਬਰ ਵੱਲ ਰੁੱਖ ਕਰੀਏ ਕਿ ਸੁਭਾਸ਼ ਚੰਦਰਾ ਜੋ ਜ਼ੀ ਨੈਟਵਰਕ ਦੇ ਮਾਲਕ ਰਹੇ ਸਮੇਂ, ਉਹਨਾਂ ਦਾ 22,000 ਕਰੋੜ ਦੇ ਲੋਨ 'ਚ ਜੋ ਉਹਨਾਂ ਨੂੰ ਰਾਹਤ ਮਿਲੀ ਉਸ 'ਤੇ ਕਾਂਗਰਸ ਨੇ ਵੀ ਇੱਕ ਟਿੱਪਣੀ ਕੀਤੀ ਹੈ, ਤੁਸੀਂ ਉਸ ਬਾਰੇ ਵੀ ਦੱਸੋ ਅਤੇ ਇਸ ਲੋਨ ਦੀ ਮਾਫ਼ੀ ਤੋਂ ਵੀ ਰਿਲੇਟਡ ਜੋ ਜੋ ਗੱਲਾਂ ਬਾਤਾਂ ਹੋਣ ਉਹ ਜ਼ਰੂਰ ਸਾਂਝੀ ਕਰਿਓ।
1: ਨਹੀਂ ਦੇਖੋ, ਇਹਦੇ ਚ ਕ੍ਰਿਸ਼ਨਾ ਜੀ, ਇੱਕ ਇਹ ਸਾਡੇ ਇਹ ਕਾਨੂੰਨ ਹੈ ਜਿਹੜਾ ਦੀਵਾਲੀਆਪਣ ਬਾਰੇ ਹੈ, ਤੇ ਜਿਹੜੀ ਜਿਹਨੂੰ ਆਪਾਂ ਬੈਂਕਰਪਸੀ ਕਹਿੰਦੇ ਹਾਂ, ਤੇ ਜਾਂ ਆਪਾਂ ਇਹਨੂੰ ਇਹ ਕਹਿੰਦੇ ਆ ਜਿਹੜਾ ਹੈਗਾ ਇਨਸੋਲਵੇਸ਼ਨ, ਤੇ ਇਹਦੇ ਚ ਹੁਣ ਇਹ ਹੁੰਦਾ ਕਿ ਉਸ ਕਾਨੂੰਨ ਦੇ ਤਹਿਤ ਟ੍ਰਿਬਿਊਨਲ ਕੋਲੇ ਜਾਂਦਾ ਮਾਮਲਾ, ਤੇ ਜਿਹੜਾ ਉਹ ਟ੍ਰਿਬਿਊਨਲ ਹੈਗਾ ਉਹ ਫਿਰ ਅੱਗੋਂ ਉਹਦੇ ਤੇ ਐਕਸ਼ਨ ਲੈਂਦਾ। ਉਹ ਟ੍ਰਿਬਿਊਨਲ ਵਿੱਚ ਮੋਸਟਲੀ ਕਾਨੂੰਨ ਨਾਲ ਸੰਬੰਧਿਤ ਜੱਜਸ ਵਗੈਰਾ ਜਾਂ ਸਾਬਕਾ ਜੱਜ ਕੋਈ ਏਦਾਂ ਦੇ ਹੁੰਦੇ ਆ। ਤੇ ਪਰ ਹੁਣ ਕਮਾਲ ਦੀ ਗੱਲ ਇਹ ਕਿ ਸੁਭਾਸ਼ ਚੰਦਰਾ ਦੇ ਖਿਲਾਫ ਜਿਹੜੀਆਂ ਦੇਣਦਾਰੀਆਂ ਨੇ, ਖਾਸ ਕਰਕੇ ਉਹ ਜਿਹੜੀਆਂ ਦੇਣਦਾਰੀਆਂ ਨੇ ਉਹ ਕਾਫੀ ਜ਼ਿਆਦਾ ਨੇ, ਮਤਲਬ ਕਿ ਉਹ 22,000 ਕਰੋੜ ਤੋਂ ਵੀ ਜਿਹੜੀਆਂ ਉੱਪਰ ਬਣਦੀਆਂ। ਤੇ ਜਦਕਿ ਫਿਰ ਉਹ ਜਿਹੜਾ ਇਹਦੇ ਤੇ ਹੁਣ ਫੈਸਲਾ ਨਿਬੇੜਾ ਹੋਇਆ ਇਹਦਾ ਤੇ, ਤੇ ਉਹਦੇ ਤੇ ਜਿਹੜਾ ਹੈ ਉਹਨੇ ਜਿਹੜਾ ਟ੍ਰਿਬਿਊਨਲ ਨੇ ਜਿਹੜਾ ਫੈਸਲਾ ਦਿੱਤਾ ਉਹ ਕਹਿ ਕੇ ਜਿਹੜੀਆਂ 6.5 ਕਰੋੜ ਦੀਆਂ ਜਿਹੜੀਆਂ ਅਦਾਇਗੀਆਂ ਨੇ ਤੇ ਉਹ ਉਹਨਾਂ ਨੂੰ ਮਨਜ਼ੂਰੀ ਦਿੱਤੀ ਜਾਂਦੀ ਹੈ, ਉਹ ਉਹਨਾਂ ਨੂੰ ਦੇਣੀਆਂ ਪੈਣਗੀਆਂ। ਤੇ ਸੋ ਕਾਂਗਰਸ ਨੇ ਇਹਦੇ ਤੇ ਰਿਐਕਸ਼ਨ ਦਿੱਤਾ ਹੈ ਕਿਉਂਕਿ ਇਹਦੇ ਤੇ ਇੱਕ ਜਿਹੜਾ ਇਸ ਤਰ੍ਹਾਂ ਦੀ ਜਦੋਂ ਰਾਹਤ ਦਿੱਤੀ ਜਾਂਦੀ ਹੈ ਖਾਸ ਕਰਕੇ ਦਿਵਾਲੀਆਪਨ ਦੀ ਹਾਲਤ ਦੇ ਵਿੱਚ, ਤੇ ਉਹਨੂੰ ਆਮ ਤੌਰ ਤੇ ਉਹਦੇ ਲਈ ਇੱਕ ਟਰਮ ਜਿਹੜੀ ਹੈਗੀ ਹੈ ਇਹਦੇ ਚ ਇਕਨੋਮਿਕਸ ਦੇ ਵਿੱਚ ਉਹ ਹੇਅਰ ਕੱਟ ਹੈ, ਤੇ ਕਿ ਜਿਹੜਾ ਹੈਗਾ ਇੰਨਾ ਕੁ ਜਿਹੜਾ ਹੈਗਾ ਉਹਨੂੰ ਲਾ ਦਿਓ ਨਾਲ। ਤੇ ਪਰ ਹੁਣ ਉਹਦੇ ਤੇ ਜਿਹੜਾ ਕਾਂਗਰਸ ਨੇ ਜਿਹੜੀ ਟਿੱਪਣੀ ਕੀਤੀ ਹੈ ਉਹ ਕਹਿੰਦੇ ਵੀ ਇਹ ਕੋਈ ਹੇਅਰ ਕੱਟ ਨਹੀਂ ਹੈ, ਤੇ ਇਹ ਤਾਂ ਸਗੋਂ ਮੁੰਡਣ ਹੈ, ਸਾਰਾ ਜਿਹੜਾ ਹੈਗਾ ਸਿਰ ਹੀ ਮੁੰਨ ਦਿੱਤਾ ਗਿਆ ਸਾਰਾ, ਤੇ ਇਸ ਤਰ੍ਹਾਂ ਦੀ ਜਿਹੜੀ ਉਹ ਗੱਲ ਹੈ। ਤੇ ਉਹਨਾਂ ਨੇ ਹੁਣ ਇਹ ਸਾਰੇ ਗੱਲ ਤੇ, ਕਿਉਂਕਿ ਇਹਦੇ ਪਿੱਛੇ ਗੱਲ ਤਾਂ ਸਾਰੀ ਵੈਸੇ ਪੋਲੀਟੀਕਲੀ ਹੈ, ਕਿਉਂਕਿ ਇਹਦੇ ਚ ਕੋਈ ਸ਼ੱਕ ਨਹੀਂ ਕਿ ਸੁਭਾਸ਼ ਚੰਦਰਾ ਜਿੱਦਾਂ ਤੁਸੀਂ ਵੀ ਦੱਸਿਆ ਕਿ CMD ਰਹੇ ਨੇ ਜੀ ਨੈਟਵਰਕ ਦੇ, ਤੇ ਵੱਡੇ ਕਾਰੋਬਾਰੀ ਨੇ ਕਿਸੇ ਵੇਲੇ, ਉਹਨਾਂ ਦਾ ਰਾਈਸ ਦਾ ਐਕਸਪੋਰਟ ਦਾ ਕੰਮ ਬਹੁਤ ਵੱਡਾ ਰਿਹਾ, ਤੇ ਹੁਣ ਜਿਹੜਾ ਹੈਗਾ ਉਹਨਾਂ ਨੇ ਜਿਹੜੀ ਜਿਹਨੂੰ ਆਪਾਂ ਬੈਂਕਰਪਸੀ ਕਹਿੰਦੇ ਹਾਂ ਜਾਂ ਇਨਸਾਲਵੇਸ਼ਨ ਕਹਿੰਦੇ ਹਾਂ, ਤੇ ਉਹ ਉਸ ਮਾਮਲੇ ਦੇ ਵਿੱਚ ਉਹਨਾਂ ਦਾ ਕੇਸ ਆ ਗਿਆ। ਤੇ ਕਿਉਂਕਿ ਜਿਹੜੀਆਂ ਲਾਇਬਿਲਟੀਜ਼ ਨੇ ਤੇ ਉਹ ਲਾਇਬਿਲਟੀਜ਼ ਨੂੰ ਲੈ ਕੇ ਹੀ ਜਿਹੜਾ ਹੈ ਉਹ ਟ੍ਰਿਬਿਊਨਲ ਡਿਸਾਈਡ ਕਰਦਾ ਹੁੰਦਾ ਕਿ ਤੁਹਾਡੀਆਂ ਜਿਹੜੀਆਂ ਦੇਣਦਾਰੀਆਂ ਕਿੰਨੀਆਂ ਨੇ, ਤੁਹਾਡੇ ਐਸੈਟ ਕਿੰਨੇ ਤੇ ਤੁਹਾਡੀਆਂ ਜਿਹੜੀਆਂ ਲਾਇਬਿਲਟੀਜ਼ ਕਿੰਨੀਆਂ ਨੇ, ਫਿਰ ਉਹਨੂੰ ਕੰਪੇਅਰ ਕਰਕੇ ਐਸੈਟ ਤੇ ਲਾਇਬਿਲਟੀਜ਼ ਨੂੰ ਫਿਰ ਉਹ ਅੱਗੋਂ ਉਹ ਤੇ ਕੋਈ ਫੈਸਲਾ ਦਿੰਦਾ। ਤੇ ਹੁਣ ਇਹ ਸਾਰਾ ਕੁਛ ਜਦੋਂ ਇਹ ਫੈਸਲਾ ਜਿਹੜਾ ਹੈਗਾ ਆ ਗਿਆ ਇਨਸੋਲਵੈਂਸੀ ਤੇ ਬੈਂਕਰਪਸੀ ਬੋਰਡ ਦੀ ਜਿਹੜੀ ਧਾਰਾ ਜਿਹੜੀ ਹੈਗੀ ਅੰਡਰ ਸੈਕਸ਼ਨ 114 ਤੇ 114 ਜਿਹੜੀ ਹੈਗੀ ਧਾਰਾ ਉਹਦੇ ਤਹਿਤ ਇਸ ਜਿਹੜੀ ਹੈਗੀ ਇਹਨੂੰ ਬੈਂਕਰਪਸੀ ਨੂੰ ਇਹਦੀ ਮਨਜ਼ੂਰੀ ਜਿਹੜੀ ਦਿੱਤੀ ਹੈ। ਤੇ ਹੁਣ ਜਿਹੜੇ ਲੋਕਾਂ ਦੀਆਂ ਜਿਹਨਾਂ ਦੀਆਂ ਉਹਨਾਂ ਤੋਂ ਲੈਣਦਾਰੀਆਂ ਸੀਗੀਆਂ ਤੇ ਉਹਨਾਂ ਦੇ ਜਿਹੜੇ ਓਬਜੈਕਸ਼ਨ ਸੀ ਤੇ ਹੁਣ ਉਹਨਾਂ ਨੂੰ ਇਸ ਨੇ ਟ੍ਰਿਬਿਊਨਲ ਨੇ ਜਿਹੜਾ ਹੈਗਾ ਉਹ ਖਾਰਜ ਕਰਤਾ। ਤੇ ਜਿੱਥੋਂ ਹੁਣ ਇਹ ਗੱਲ ਸਮਝੀ ਜਾ ਰਹੀ ਹੈ ਕਿ ਇਹ ਬਹੁਤ ਵੱਡੀ ਜਿਹੜੀ ਹੈਗੀ ਹੈ ਉਹਨੂੰ ਉਹਦਾ ਉਹਨੂੰ ਰਾਹਤ ਦਿੱਤੀ ਗਈ ਹੈ, ਜਾਂ ਇੱਕ ਤਰੀਕੇ ਦਾ ਇਹ ਹੈ ਕਿ ਉਹਨੂੰ ਇੱਕ ਰਸਤਾ ਇਹ ਦੇ ਦਿੱਤਾ ਗਿਆ ਕਿ ਠੀਕ ਹੈ ਜੇ ਤੁਹਾਡਾ ਸਿਸਟਮ ਦੇ ਵਿੱਚ ਤੁਸੀਂ ਤੁਹਾਡੇ ਚ ਏਦਾਂ ਤੁਹਾਡਾ ਦਿਵਾਲੀਆਪਨ ਹੋ ਜਾਂਦਾ, ਦਿਵਾਲਾ ਨਿਕਲ ਜਾਂਦਾ ਹੈ, ਤਾਂ ਤੁਸੀਂ ਲੋਕਾਂ ਦਾ ਇੰਨਾ ਪੈਸਾ ਵੀ ਜਿਹੜਾ ਹੈਗਾ ਉਹ ਦੱਬਿਆ ਜਾ ਸਕਦਾ। ਤੇ ਕਿਉਂਕਿ ਇਸ ਤੋਂ ਪਹਿਲਾਂ ਵੀ ਇਸ ਦੇਸ਼ ਦੇ ਵਿੱਚ ਕਈ ਏਦਾਂ ਦੇ ਇਸ਼ੂ ਸਾਹਮਣੇ ਆਏ ਨੇ ਜਿੱਥੇ ਕਿੰਨੇ ਹੀ ਨਾਂ ਨੇ ਜਿਹੜੇ ਲੋਕ ਬਾਹਰ ਭੱਜ ਗਏ ਇੱਥੇ ਆਪਣਾ ਆਪਣਾ ਦਿਵਾਲੀਆ ਘੋਸ਼ਿਤ ਕਰਕੇ, ਜਾਂ ਬਿਨਾਂ ਦਿਵਾਲੀਆ ਡਿਕਲੇਅਰ ਕਰੇ ਤੋਂ ਵੀ ਜਿਹੜੇ ਆ ਉਹ ਬਾਹਰ ਚਲੇ ਗਏ, ਜਿਹਨਾਂ ਦੀਆਂ ਬੈਂਕਾਂ ਦਾ ਪੈਸਾ ਮਾਰ ਗਏ, ਇਹਨਾਂ ਦੇ ਕਈ ਏਦਾਂ ਦੇ ਜਿਹੜੇ ਹੈਗੇ ਆ ਮਾਮਲੇ ਆ। ਤੇ ਇਹ ਹੁਣ ਇੱਕ ਨਵਾਂ ਮਾਮਲਾ ਸਾਹਮਣੇ ਆ ਗਿਆ ਜਿਹਦੇ ਤੇ ਹੁਣ ਕਾਂਗਰਸ ਨੇ ਜਿਹੜੀ ਹੈ ਉਹ ਤਿੱਖੀ ਨੁਕਤਾਚੀਨੀ ਕੀਤੀ ਹੈ
0: ਜੀ। ਤੇ ਮੱਲਿਕਾ ਅਰਜੁਨ ਖੜਗੇ ਵੱਲੋਂ ਜੋ ਹਲਕੇ ਬੰਦੇ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਨੂੰ ਪੱਤਰ ਭੇਜਿਆ ਗਿਆ, ਉਹਦੇ 'ਚ ਉਹਨਾਂ ਦੀ ਮੇਜਰ ਮੰਗ ਕੀ ਹੈ ਤੇ ਅੱਗੋਂ ਸਰਕਾਰ ਵੱਲੋਂ ਕੋਈ ਉਹਦਾ ਓਫੀਸ਼ੀਅਲ ਰਿਪਲਾਈ ਆਇਆ ਹੋਵੇ ਤਾਂ ਦੱਸਿਓ।
1: ਨਹੀਂ ਇਹਦੇ ਚ ਉਹਨਾਂ ਨੇ ਇੱਕ ਵਾਰੀ PM ਨੂੰ ਪਹਿਲਾਂ ਵੀ ਉਹਨਾਂ ਨੇ ਇਹ ਜਿਹੜਾ ਸੀਗਾ ਆਪਣੀ ਪਾਰਟੀ ਵੱਲੋਂ ਭੇਜਿਆ ਗਿਆ ਸੀਗਾ, ਉਹਨੂੰ ਰਿਪ੍ਰੈਜੈਂਟੇਸ਼ਨ ਕਹਿ ਲਓ ਕੁਛ ਵੀ ਕਹਿ ਲਓ, ਕਿ ਹੁਣ ਫੇਰ ਜਿਹੜਾ ਹੈਗਾ ਕਾਂਗਰਸ ਦੇ ਪ੍ਰਧਾਨ ਨੇ ਜਿਹੜੀ ਆ ਇਹ ਚਿੱਠੀ ਭੇਜੀ ਹੈ, ਤੇ ਜਿਹਦੇ ਚ ਉਹਨਾਂ ਨੇ ਉਹਨਾਂ ਨੂੰ ਇਹ ਰਿਕੁਐਸਟ ਕੀਤੀ ਹੈ ਕਿ ਜਿਹੜੀ ਹਲਕਾ ਬੰਦੀ ਹੈ ਜਾਂ ਨਵੀਂ ਹਲਕਾ ਬੰਦੀ ਹੈ ਜਿਹੜੀ ਤੇ ਡਿਲੀਮਿਟੇਸ਼ਨ ਜਿਹਨੂੰ ਕਹਿੰਦੇ ਆ, ਕਿ ਉਹਦੇ ਬਾਰੇ ਜਿਹੜੀ ਹੈ ਸਾਰੀਆਂ ਸਿਆਸੀ ਪਾਰਟੀਆਂ ਦੀ ਮੀਟਿੰਗ ਸੱਦ ਕੇ ਉਹਦੇ ਤੇ ਚਰਚਾ ਕੀਤੀ ਜਾਵੇ, ਉਦੋਂ ਬਾਅਦ ਜਿਹੜੀ ਸੀ ਉਹ ਕੋਈ ਫੈਸਲਾ ਜਿਹੜਾ ਹੈ ਉਹ ਲਿਆ ਜਾਵੇ। ਤੇ ਕਿਉਂਕਿ ਹੁਣ ਇਸ ਵੇਲੇ ਜਿਹੜੀਆਂ ਲੋਕ ਸਭਾ ਦੀਆਂ ਸੀਟਾਂ ਨੇ ਜਿਹਨਾਂ ਦੇ ਉੱਪਰ ਲੋਕ ਸਭਾ ਦੀਆਂ ਸੀਟਾਂ ਦੇ ਉੱਪਰ ਚੋਣ ਹੁੰਦੀ ਹੈ, ਤੇ ਉਹ 543 ਨੇ, ਵੈਸੇ ਤਾਂ 548 ਨੇ ਕੁੱਲ ਤਾਂ, ਤੇ ਪੰਜ ਸੀਟਾਂ ਤੇ ਚੋਣ ਹੁੰਦੀ ਨੀ, ਤੇ ਉਹਨਾਂ ਨੇ ਕਿਹਾ ਕਿ ਜਿਹੜੀਆਂ 2029 ਦੀਆਂ ਚੋਣਾਂ ਨੇ ਉਹ ਪੁਰਾਣੇ ਜਿਹੜੇ ਹੈਗੇ ਆ ਉਹ ਹਲਕਿਆਂ ਦੇ ਮੁਤਾਬਕ ਹੀ ਜਿਹੜੀਆਂ ਕੀਤੀਆਂ ਜਾਣ, ਤੇ ਜਿਹੜੀ ਉਸ ਤੋਂ ਬਾਅਦ ਸੋਚਿਆ ਜਾਵੇ ਜਿਹੜੀ ਨਵੀਂ ਇਹਦੇ ਚ ਹਲਕਾ ਬੰਦੀ ਕਰਨ ਬਾਰੇ ਜਾਂ ਸੀਟਾਂ ਵਧਾਉਣ ਬਾਰੇ। ਤੇ ਉਹਨਾਂ ਨੇ ਇਹ ਵੀ ਕਿਹਾ ਕਿ 25 ਸਾਲ ਅਜੇ ਇੰਨੀਆਂ ਹੀ ਸੀਟਾਂ ਜਿਹੜੀਆਂ ਨੇ ਉਹ ਰੱਖੀਆਂ ਜਾਣ। ਉਹਦਾ ਕ੍ਰਿਸ਼ਨਾ ਜੀ ਦੋ ਵੱਡੇ ਕਾਰਨ ਨੇਗੇ। ਇੱਕ ਤਾਂ ਇਹ ਹੈ ਕਿ ਜਿਹੜਾ ਰਾਖਵਾਂਕਰਨ ਕਾਨੂੰਨ ਜਿਹੜਾ ਬਣਿਆ ਸੀ, ਖਾਸ ਕਰਕੇ ਵਿਮਨ ਰਿਜ਼ਰਵੇਸ਼ਨ ਬਿੱਲ ਸੀ ਜਿਹੜਾ, ਉਹਦਾ ਖੈਰ ਬਿੱਲ ਬਹੁਤ ਪਹਿਲਾਂ ਪਾਸ ਹੋ ਗਿਆ ਸੀ। ਇਹਦੇ ਚ 1/3 ਰਿਜ਼ਰਵੇਸ਼ਨ ਦਿੱਤੀ ਗਈ ਸੀ, ਕਹਿਣ ਦਾ ਭਾਵ ਜਿਹੜੀ ਅਸੀਂ ਔਰਤਾਂ ਨੂੰ ਜਿਹੜੀ ਆ ਉਹਦੇ ਚ, ਤੇ ਉਹ ਜਿਹੜੀ 1/3 ਜਿਹੜੀ ਜਾਂ 33% ਕਹਿ ਲਓ ਕਿ ਉਹ ਰਾਖਵਾਂਕਰਨ ਦਿੱਤਾ ਗਿਆ ਸੀ। ਉਹ ਹੁਣ ਸਰਕਾਰ ਇਹ ਚਾਹੁੰਦੀ ਹੈ ਕਿਉਂਕਿ ਉਹਨਾਂ ਨੇ ਜਦੋਂ ਬਿੱਲ ਪਿੱਛੇ ਵੀ ਲਿਆਂਦਾ, ਜਿਹੜਾ ਬਿੱਲ ਡ੍ਰੌਪ ਹੋ ਗਿਆ ਤੇ ਪਾਸ ਨਹੀਂ ਹੋਇਆ, ਉਹਦੇ ਚ ਉਹ ਕਹਿੰਦੇ ਕਿ ਪਹਿਲਾਂ ਡੀਲਿਮੀਟੇਸ਼ਨ ਕਰੋ ਤੇ ਫਿਰ ਉਸ ਤੋਂ ਬਾਅਦ ਉਹਦੇ ਚ ਰਿਜ਼ਰਵੇਸ਼ਨ ਦਿਓ। ਜਦਕਿ ਵਿਰੋਧੀ ਪਾਰਟੀਆਂ, ਖਾਸ ਕਰਕੇ ਕਾਂਗਰਸ ਜਾਂ ਅਖਿਲੇਸ਼ ਯਾਦਵ ਦੀ ਪਾਰਟੀ, ਸਮਾਜਵਾਦੀ ਪਾਰਟੀ, ਹੋਰ ਕਈ ਪਾਰਟੀਆਂ, ਉਹ ਇਹ ਕਹਿ ਰਹੀਆਂ ਨੇ ਕਿ ਰਾਖਵਾਂਕਰਨ ਜਿਹੜਾ ਹੈਗਾ ਉਹ ਲਾਗੂ ਕਰ ਲਓ, ਇਹਨਾਂ 543 ਸੀਟਾਂ ਤੇ ਲਾਗੂ ਕਰ ਲਓ, ਤੇ ਅਜੇ ਜਿਹੜੀ ਹੈ ਉਹ ਡੀਲਿਮੀਟੇਸ਼ਨ ਦੇ ਮੁਤਾਬਕ ਜਿਹੜੀਆਂ ਸੀਟਾਂ ਵਧਾ ਕੇ 800 ਤੋਂ ਉੱਪਰ ਹੋ ਗਈਆਂ ਕੀਤੀਆਂ ਜਾ ਰਹੀਆਂ ਨੇ ਉਹ ਨਾ ਕੀਤੀਆਂ ਜਾਣ। ਉਹਦੇ ਤੇ ਜਿਹੜਾ ਵੱਡਾ ਕੰਸਰਨ ਉਹ ਇਹ ਹੈ ਕਿ ਜਿਹੜੀਆਂ ਕਿਉਂਕਿ ਜਿਹੜੀਆਂ ਇਹ ਸੀਟਾਂ ਬਣਦੀਆਂ ਨੇ ਕਿਸੇ ਵੀ ਸੂਬੇ ਦੇ ਵਿੱਚ, ਕਿੰਨੇ ਹਲਕੇ ਬਣਦੇ ਨੇ ਜਿਹਨੂੰ ਆਪਾਂ ਕੰਸਟੀਚੁਐਂਸੀਜ਼ ਕਹਿੰਦੇ ਹਾਂ, ਇਲੈਕਟੋਰਲ ਕੰਸਟੀਚੁਐਂਸੀ, ਤੇ ਉਹ ਆਬਾਦੀ ਦੇ ਲਿਹਾਜ਼ ਨਾਲ ਬਣਦੇ ਨੇ ਤੇ ਡੈਮੋਗ੍ਰਾਫਿਕਲੀ ਉਹਨਾਂ ਨੂੰ ਦੇਖਿਆ ਜਾਂਦਾ। ਹੁਣ ਆਬਾਦੀ ਦੇ ਲਿਹਾਜ਼ ਨਾਲ ਜਿਹੜੀਆਂ ਸਭ ਤੋਂ ਸੀਟਾਂ ਵੱਧ ਵੱਧ ਰਹੀਆਂ ਨੇ ਉਹ ਯੂਪੀ, ਬਿਹਾਰ, ਇਹਨਾਂ ਸਟੇਟਾਂ ਦੀਆਂ ਵੱਧ ਰਹੀਆਂ ਨੇ, ਤੇ ਉਹਦੇ ਨਾਲ ਜਿਹੜੀਆਂ ਛੋਟੀਆਂ ਸਟੇਟਸ ਨੇ ਇੱਕ ਤਾਂ ਉਹਨਾਂ ਦਾ ਨੁਕਸਾਨ ਹੋ ਰਿਹਾ, ਬਾਕੀ ਜਿੰਨਾ ਸਟੇਟਸ ਨੇ ਜਿਹੜਾ ਸੀਗਾ ਜਿਹਨੂੰ ਆਪਾਂ ਫੈਮਿਲੀ ਪਲੈਨਿੰਗ ਕਹਿੰਦੇ ਹਾਂ ਜਾਂ ਛੋਟੇ ਪਰਿਵਾਰ ਜਾਂ ਇੱਕ ਪਰਿਵਾਰ ਦੇ ਵਿੱਚ ਇੱਕ ਜਾਂ ਦੋ ਬੱਚੇ ਹੋਏ ਪੈਦਾ ਕੀਤੇ, ਤੇ ਕਿਉਂਕਿ ਉੱਥੇ ਆਬਾਦੀ ਇੰਨੀ ਵਧੀ ਨੀ, ਤੇ ਉੱਥੇ ਉਹਨਾਂ ਸੂਬਿਆਂ ਨੂੰ ਨੁਕਸਾਨ ਹੋ ਰਿਹਾ। ਉਹ ਸਾਰੇ ਸਾਊਥ ਦੇ ਸੂਬੇ ਵੀ, ਤੇ ਕਾਂਗਰਸ ਵੀ ਇਹ ਕਹਿ ਰਿਹਾ ਕਿ ਉਹਨਾਂ ਦਾ ਕੀ ਕਸੂਰ ਹੈ ਜਿਹਨਾਂ ਨੇ ਜਿਹੜੀ ਹੈ ਇਹ ਪਰਿਵਾਰ ਨਿਯੋਜਨ ਲਾਗੂ ਕੀਤਾ ਜਾਂ ਛੋਟੇ ਪਰਿਵਾਰਾਂ ਦਾ ਫਾਰਮੂਲਾ ਜਿਹੜਾ ਉਹ ਲਾਗੂ ਕੀਤਾ, ਬਹੁਤੇ ਬੱਚੇ ਪੈਦਾ ਨਹੀਂ ਕੀਤੇ, ਬਹੁਤਾ ਲੋਡ ਦੇਸ਼ ਦੇ ਉੱਪਰ ਜਿਹੜਾ ਆਬਾਦੀ ਦਾ ਨਹੀਂ ਪਾਇਆ, ਤੇ ਜੇ ਆਬਾਦੀ ਦੇ ਲਿਹਾਜ਼ ਨਾਲ ਜਿਹੜਾ ਏਦਾਂ ਦਾ ਹੋਣਾ, ਤੇ ਕਿਉਂਕਿ ਉਹ ਤਾਂ ਫਿਰ ਹੁਣ ਇੱਕ ਤਰੀਕੇ ਦੀ ਜਿੰਨੀ ਵੀ ਹੁਣ ਤੱਕ ਜਦੋਂ ਇਹ ਜਿਹੜਾ ਹੈਗਾ ਇੰਡੀਅਨ ਜਿਹੜਾ ਸਾਡਾ ਰਿਪ੍ਰੈਜੈਂਟੇਟਿਵ ਐਕਟ ਹੈ ਜਿਹੜਾ ਹੈਗਾ ਪੀਪਲ ਜਿਹਨੂੰ ਰਿਪ੍ਰੈਜੈਂਟੇਟਿਵ ਐਕਟ ਕਹਿੰਦੇ ਆ, ਤੇ ਉਹਦੇ ਹਿਸਾਬ ਦੇ ਨਾਲ ਆਬਾਦੀ ਦੇ ਲਿਹਾਜ਼ ਨਾਲ ਹੀ ਹੁੰਦਾ ਰਿਹਾ ਕਿ ਲੋਕ ਕਿੰਨੇ ਆ, ਫਿਰ ਉਹਨਾਂ ਨੂੰ ਕਿੰਨੇ ਉੱਥੇ ਹਲਕੇ ਦਿੱਤੇ ਜਾਣ ਜਿਹੜੇ ਆਪਣੇ ਨੁਮਾਇੰਦੇ ਉਹਨਾਂ ਚੋਂ ਚੁਣ ਕੇ ਹੋਣ ਜਿਹੜੇ ਦੇਸ਼ ਬਾਰੇ ਫੈਸਲੇ ਲੈਣ। ਸੋ ਇਹ ਇੱਕ ਬੜਾ ਹੁਣ ਇਹ ਟੇਢੀ ਖੀਰ ਬਣ ਗਈ ਹੈ ਇਹ ਇਹ ਮਸਲਾ, ਤੇ ਜਿਹੜੇ ਇਹ ਤਰਕ ਦਿੰਦੇ ਆ ਕਿ ਇਹ ਸੀਟਾਂ ਸੂਬਿਆਂ ਦੇ ਲਿਹਾਜ਼ ਦੇ ਨਾਲ ਵਧਾਈਆਂ ਜਾਣ ਜਾਂ ਹਰੇਕ ਸਟੇਟ ਦੇ ਵਿੱਚ 50% ਸੀਟਾਂ ਵਧਾ ਦਿੱਤੀਆਂ ਜਾਣ, ਜਿਵੇਂ ਹੁਣ ਫਰਜ਼ ਕੀਤਾ ਪੰਜਾਬ ਦੇ ਵਿੱਚ ਇਸ ਵੇਲੇ ਜਿਹੜੀਆਂ ਹੈ ਉਹ 13 ਸੀਟਾਂ ਨੇ, ਤੇ 13 ਦਾ ਜਿਹੜਾ ਹੈਗਾ ਉਹ 50% ਦੇ ਹਿਸਾਬ ਦੇ ਨਾਲ 7 ਸੀਟਾਂ ਹੋਰ 20 ਸੀਟਾਂ ਜਿਹੜੀਆਂ ਨੇ ਉਹ ਬਣਦੀਆਂ ਨੇ, ਤੇ ਇਸ ਤਰ੍ਹਾਂ ਉਹ ਹੈ ਵੀ ਸਾਰਿਆਂ ਦੇ ਇਹ 50% ਜਿਹੜੀਆਂ ਵਧਾ ਦਿੱਤੀਆਂ ਜਾਣ। ਪਰ ਉਹ ਕਹਿੰਦੇ ਕਿ ਨਹੀਂ, ਜਿਹੜੀ ਪਿਛਲੀ

0: ਨੇ ਜਿਹੜੀ ਇਦੋਂ ਪਿੱਛੇ ਜਿਹੜੀ ਮਰਦਮਸ਼ੁਮਾਰੀ ਜਿਹੜੀ ਹੋਈ ਸੀ, ਜਿਹੜੀ ਸੈਂਸਸ ਜਿਹੜੀ ਉਸ ਤੋਂ 10 ਸਾਲ ਪਹਿਲਾਂ 2010 ਦੇ ਵਿੱਚ ਹੋਈ ਸੀ, 2010-11 ਦੇ ਜਿਹੜੀ ਸੈਂਸਸ ਦੇ ਮੁਤਾਬਕ ਉਹ ਸਾਰੇ ਅੰਕੜੇ ਜਿਹੜੇ ਉਹ ਲੈ ਕੇ ਤੇ ਉਹਦੇ ਹਿਸਾਬ ਨਾਲ ਇਹ ਸੀਟਾਂ ਵਧਾਈਆਂ ਜਾ ਰਹੀਆਂ ਨੇ। ਇਸ ਉਹ ਕਾਂਗਰਸ ਦਾ ਕੰਸਰਨ ਹੈ, ਹੋਰ ਪਾਰਟੀਆਂ ਦਾ ਵੀ ਕੰਸਰਨ ਹੈ ਵੀ ਜੇ ਸਿਰਫ ਸਿਰਫ ਯੂਪੀ ਬਿਹਾਰ ਇਹਨਾਂ ਜਿੱਥੇ ਆਬਾਦੀ ਦਾ ਜਿਹੜਾ ਹੈਗਾ ਬਹੁਤ ਜ਼ਿਆਦਾ ਜਿਹੜਾ ਹੈਗਾ ਦਬਾਅ, ਈਵਨ ਦਿੱਲੀ ਵੀ, ਤੇ ਜੇ ਉੱਥੇ ਸੀਟਾਂ ਵੱਧਦੀਆਂ ਨੇ ਤਾਂ ਫਿਰ ਜਿਹੜਾ ਹੈਗਾ ਇਮਬੈਲੈਂਸ ਜਿਹੜਾ ਹੈਗਾ ਪਾਵਰ ਦਾ ਉਹ ਪੈਦਾ ਹੁੰਦਾ ਹੈ, ਕਿਉਂਕਿ ਫਿਰ ਇੱਥੇ ਜੇ ਵੱਧ MP ਜਿੱਤਦੇ ਆ ਤਾਂ ਫਿਰ ਇੱਥੇ ਜਿਹੜੇ ਹੈਗੀਆਂ ਸਹੂਲਤਾਂ ਦੇਣੀਆਂ ਨੇ, ਸਾਰਾ ਕੁਛ ਦੇਣਾ, ਤੇ ਜਿਹੜੇ ਸੂਬਿਆਂ ਨੇ ਆਪਣਾ ਸਾਫ਼ ਸੁਥਰਾ ਕੰਮ ਰੱਖਿਆ ਤੇ ਉਹਨਾਂ ਨੂੰ ਵੱਧਾ ਫਿਰ ਜਿਹੜਾ ਹੈ ਇਹਦੇ ਚ ਨੁਕਸਾਨ ਹੋ ਜਾਂਦਾ। ਹਾਂਜੀ
1: ਜੀ ਜੀ, ਥੈਂਕ ਯੂ ਪ੍ਰੀਤਮ ਜੀ ਅੱਜ ਦੀਆਂ ਖਬਰਾਂ ਦੀ ਸਾਂਝ ਪਾਉਣ ਲਈ।
0: ਹਾਂਜੀ, ਧੰਨਵਾਦ।
1: ਥੈਂਕ ਯੂ ਜੀ। ਤੇ ਇਹ ਸੀ ਜੀ ਅੱਜ ਦਾ ਖਬਰਾਂ ਦਾ ਜਿਹੜਾ ਸਾਡਾ ਸੈਗਮੈਂਟ ਸੀ ਉਹ ਵੀ ਕੰਪਲੀਟ ਹੋ ਗਿਆ। ਇਸੇ ਦੇ ਨਾਲ ਅੱਜ ਦਾ ਹਾਂਜੀ ਮੈਲਬਨ ਦਾ ਸੈਗਮੈਂਟ ਵੀ ਪ੍ਰੋਪਰ ਕੰਪਲੀਟ ਹੁੰਦਾ। ਉਮੀਦ ਕਰਦੇ ਹਾਂ ਤੁਸੀਂ ਅੱਜ ਦਾ ਸੈਗਮੈਂਟ ਕਾਫੀ ਇੰਜੋਏ ਕੀਤਾ ਹੋਏਗਾ। ਜਾਂਦੇ ਜਾਂਦੇ ਤੁਹਾਨੂੰ ਸਾਰਿਆਂ ਨੂੰ ਰੱਖੜੀ ਦੀਆਂ ਬਹੁਤ ਬਹੁਤ ਮੁਬਾਰਕਾਂ। ਹੈਵ ਅ ਹੈਪੀ ਹੈਪੀ ਵੀਕੈਂਡ। ਮੈਂ ਕ੍ਰਿਸ਼ਨਾ ਤੁਹਾਡੇ ਤੋਂ ਲੈਣਾ ਇਜਾਜ਼ਤ। ਸੁਣਦੇ ਰਹੋ, ਬਣੇ ਰਹੋ ਰੇਡੀਓ ਹਾਂਜੀ 1674 AM ਦੇ ਨਾਲ।

0: जनगणना दी रात 11 अगस्त मंगलवार से। हर घर ले जनगणना पूरी करनी लाजमी है। जनगणना पूरी करने ले हाले भी समा है। census.abs.gov.au/punjabi ते जाओ जा 1800-181-227 ते फोन करो। ਆਸਟ੍ਰੇਲੀਆਈ ਅੰਕੜਾ ਬਿਊਰੋ ਕੈਨਬਰਾ ਵੱਲੋਂ ਅਧਿਕਾਰਤ।
1: ਔਨ ਰੋਡਸ ਆਨਰਸ ਕੈਂਪੇਨ ਸਿਰਫ ਸੀਮਿਤ ਸਮੇਂ ਲਈ। ਹੁਣ ਨਵਾਂ BYD ਕਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ। BYD C-Lion 7 ਪ੍ਰੀਮੀਅਮ ਸਿਰਫ $54,990, BYD C-Lion 8 ਡਾਇਨਾਮਿਕ FWD ਸਿਰਫ $56,990 ਤੇ BYD Shark 6 ਪ੍ਰੀਮੀਅਮ ਸਿਰਫ $57,900। ਇੱਕ ਖਾਸ ਆਫਰ 1 ਅਗਸਤ ਤੋਂ 30 ਸਤੰਬਰ 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ। ਡਿਲੀਵਰੀ 31 ਅਕਤੂਬਰ 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ।
2: ਪੂਰੀ ਕਹਾਣੀ
3: ਮੇਰੀ ਜ਼ਿੰਦਗੀ ਚੋਣ ਵਾਲੀ ਪਹਿਲੀ ਕੁੜੀ ਵੀ ਤੂੰ ਆ ਤੇ ਆਖਰੀ ਵੀ ਤੂੰ।
2: ਗੁਲਾਬ ਸਿੱਧੂ ਅਤੇ ਜੈਸਮੀਨ ਪਸੀਨ ਦੀ ਅਦਾਕਾਰੀ ਵੇਖੋ। ਗਿੱਲ ਰੌਂਤਾ ਦੀ ਲਿਖੀ ਅਤੇ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ ਜੁਦਾ। ਰਿਲੀਜ਼ ਹੋਵੇਗੀ 21 ਅਗਸਤ ਨੂੰ।
4: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton।

ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਭੈਣ ਭਰਾ ਅਕਸਰ ਬਚਪਨ ਦੀਆਂ ਖੇਡਾਂ ਜਵਾਨੀ ਦੇ ਵਿੱਚ ਹੋ ਕੇ ਯਾਦ ਕਰਦੇ ਨੇ ਜਦੋਂ ਇੱਕ ਦੂਜੇ ਤੋਂ ਅੱਡ ਹੁੰਦੇ ਨੇ ਭੈਣਾਂ ਵਿਆਹੀਆਂ ਜਾਂਦੀਆਂ ਨੇ ਜਾਂ ਫਿਰ ਅੱਜ ਕੱਲ੍ਹ ਦੇ ਸੰਦਰਭ ਦੇ ਵਿੱਚ ਜਿਵੇਂ ਦੁਨੀਆ ਬਦਲ ਰਹੀ ਹੈ ਕਿ ਭਰਾ ਵੀ ਕਈ ਵਾਰ ਭੈਣਾਂ ਤੋਂ ਦੂਰ ਚਲੇ ਜਾਂਦੇ ਨੇ ਚਾਹੇ ਬਾਹਰਲੇ ਮੁਲਕਾਂ ਦੇ ਵਿੱਚ ਸੈਟਲ ਹੋਣ ਲਈ ਚਾਹੇ ਨੌਕਰੀ ਦੇ ਸਿਲਸਿਲੇ 'ਚ ਚਾਹੇ ਕਿਵੇਂ ਨਾ ਕਿਵੇਂ ਉਦੋਂ ਅਕਸਰ ਇਸ ਕਿਸਮ ਦੇ ਗੀਤ ਜਿਹੜੇ ਨੇ ਯਾਦ ਆਉਂਦੇ ਨੇ ਪਰ ਇਸ ਕਿਸਮ ਦੇ ਗੀਤ ਉਦੋਂ ਵੀ ਯਾਦ ਆਉਂਦੇ ਨੇ ਜਦੋਂ ਰੱਖੜੀ ਦਾ ਤਿਉਹਾਰ ਨੇੜੇ ਆ ਜਾਂਦਾ ਸਾਉਣ ਮਹੀਨੇ ਦੀ ਪੁੰਨਿਆ ਰਕਸ਼ਾ ਬੰਧਨ ਜਿਹੜਾ ਹੈਗਾ ਉਹ ਮਨਾਇਆ ਜਾਂਦਾ ਰਾਖੀ ਰੱਖੜੀ ਜੋ ਮਰਜ਼ੀ ਤੁਸੀਂ ਇਸ ਨੂੰ ਕਹਿ ਲਓ ਔਰ ਰੱਖਿਆ ਸੁੱਤਰ ਜਾਂ ਰੱਖੜੀ ਦਾ ਇੱਕ ਉਹ ਧਾਗਾ ਉਹ ਸਿਰਫ ਇੱਕ ਧਾਗਾ ਨਹੀਂ ਹੈ ਉਹਦੇ ਵਿੱਚ ਇੱਕ ਪਰੰਪਰਾ ਤੁਰੀ ਆ ਰਹੀ ਹੈ ਉਹਦੇ ਵਿੱਚ ਇੱਕ ਸੱਭਿਆਚਾਰ ਤੁਰੇ ਆ ਰਿਹਾ ਉਹਦੇ 'ਚ ਇੱਕ ਭਰੋਸਾ ਹੁੰਦਾ ਔਰ ਉਹਦੇ ਵਿੱਚ ਇੱਕ ਪੂਰੀ ਦੀ ਪੂਰੀ ਜਿਹੜੀ ਤੁਹਾਡੀ ਕੁਣਬੇ ਦੀ ਇੱਕ ਸ਼ਾਨ ਹੈਗੀ ਹੈ ਇੱਕ ਇੱਜ਼ਤ ਹੈਗੀ ਹੈ ਉਹ ਬੰਨੀ ਹੋਈ ਹੁੰਦੀ ਹੈ ਭੈਣਾਂ ਭਰਾਵਾਂ ਦਾ ਤਿਉਹਾਰ ਹੁੰਦਾ ਪਰ ਇਸ ਤਿਉਹਾਰ ਦੀ ਇਤਿਹਾਸਕ ਮਹੱਤਵਤਾ ਕੀ ਹੈ ਇਸ ਤਿਉਹਾਰ ਦਾ ਇਤਿਹਾਸਕ ਸੰਦਰਭ ਕੀ ਹੈਗਾ ਉਸ ਕੰਟੈਕਸਟ ਨੂੰ ਵੀ ਅੱਜ ਦੇ ਦਿਨ ਜਾਣਾਂਗੇ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀਚੇ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਸਭ ਤੋਂ ਪਹਿਲਾਂ ਪ੍ਰੀਤਮ ਸਿੰਘ ਰੁਪਾਲ ਹੋਰੀ ਸਾਡੇ ਨਾਲ ਇਸ ਸ਼ੋਅ ਦੇ ਵਿੱਚ ਜਿਹੜੇ ਇਸ ਸ਼ੋਅ ਨੂੰ ਕਰਦੇ ਨੇ ਅਤੇ ਦੱਸਦੇ ਨੇ ਸਾਰੀਆਂ ਗੱਲਾਂ ਬਾਤਾਂ ਔਰ ਪੰਜਾਬ ਪੰਜਾਬੀਅਤ ਦੇ ਨਾਲ ਜੁੜੀ ਹੋਈ ਗੱਲ ਕਰਦੇ ਨੇ ਪੰਜਾਬ ਦੇ ਵਿੱਚ ਰੱਖੜ ਪੁੰਨਿਆ ਦਾ ਤਿਉਹਾਰ ਵੀ ਤਿਉਹਾਰ ਤਾਂ ਨਹੀਂ ਕਹਿ ਲਈਏ ਮੇਲਾ ਕਹਿ ਲਈਏ ਬਾਬੇ ਬਕਾਲੇ ਦਾ ਉਹ ਵੀ ਬੜਾ ਮਸ਼ਹੂਰ ਹੁੰਦਾ ਉਹਦਾ ਵੀ ਇੱਕ ਜ਼ਿਕਰ ਜ਼ਰੂਰ ਕਰਾਂਗੇ ਪਰ ਆਓ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਭਾਅ ਜੀ ਜੀ ਆਇਆਂ ਨੂੰ ਜੀ ਕੀ ਹਾਲ ਚਾਲ ਨੇ
1: ਬਹੁਤ ਬਹੁਤ ਸ਼ੁਕਰੀਆ ਗੌਤਮ ਜੀ ਮੇਰੇ ਵੱਲੋਂ ਸਾਰੇ ਸਰੋਤਿਆਂ ਦਾ ਜਿਹੜਾ ਹੈ ਮੈਂ ਸਵਾਗਤ ਵੀ ਕਰਦਾ ਨਾਲ ਉਹਨਾਂ ਨੂੰ ਸਤਿ ਸ੍ਰੀ ਅਕਾਲ ਵੀ ਬੁਲਾਉਣਾ ਤੇ ਆਪਾਂ ਜਿਸ ਤਰ੍ਹਾਂ ਤੁਸੀਂ ਸ਼ੁਰੂ ਗੱਲ ਕੀਤੀ ਕਿ ਅੱਜ ਜਿਹੜਾ ਹੈਗਾ ਆਪਾਂ ਗੱਲਬਾਤ ਕਰਨੀ ਹੈ ਰਾਖੀ ਦੇ ਤਿਉਹਾਰ ਦੇ ਸਾਡੇ ਇੱਥੇ ਸਾਡੇ ਕੈਲੰਡਰ ਦੇ ਮੁਤਾਬਕ ਜੰਤਰੀ ਦੇ ਮੁਤਾਬਕ ਜੋ ਸਾਵਣ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਤੇ ਇਹਦੇ ਤੇ ਆਪਾਂ ਕਿਸ ਤਰ੍ਹਾਂ ਆਪਾਂ ਇਹ ਚਰਚਾ ਕਰਨੀ ਹੈ ਇਹ ਤਾਂ ਹੁਣ ਤੁਸੀਂ ਦੱਸੋਗੇ
0: ਦੇਖੋ ਅੱਜ ਜਦੋਂ ਇਹ ਅਸੀਂ ਪ੍ਰੋਗਰਾਮ ਨੂੰ ਕਰ ਰਹੇ ਹਾਂ ਅੱਜ ਇੱਥੇ ਨੇਪਾਲ ਤੋਂ ਬੜੇ ਮਾੜੀ ਖਬਰ ਆਈ ਹੈ ਹੜ੍ਹਾਂ ਦੀ ਨੇਪਾਲ ਦੇ ਵਿੱਚ ਵੀ ਇਹ ਮਨਾਇਆ ਜਾਂਦਾ ਭਾਰਤ 'ਚ ਵੀ ਮਨਾਇਆ ਜਾਂਦਾ ਪਰ ਇਹ ਉੱਤਰੀ ਭਾਰਤ ਦੇ ਲਈ ਖਾਸ ਤੌਰ ਦੇ ਉੱਤੇ ਇੱਕ ਇਹਦਾ ਇੱਕ ਸੰਦਰਭ ਹੈਗਾ ਇਹਦੀਆਂ ਆਪਣੀਆਂ ਕਹਾਣੀਆਂ ਹੈਗੀਆਂ ਰੱਖੜੀ ਦੇ ਤਿਉਹਾਰ ਦੀਆਂ ਅਲੱਗ ਅਲੱਗ ਕਹਾਣੀਆਂ ਇਹਦੀਆਂ ਇਹਨਾਂ ਦਾ ਜ਼ਿਕਰ ਮਿਲਦਾ ਹੈਗਾ ਸਾਡੇ ਪੁਰਾਣਿਆਂ ਗ੍ਰੰਥਾਂ ਦੇ ਵਿੱਚ ਇਹਦਾ ਜ਼ਿਕਰ ਮਿਲਦਾ ਹੈਗਾ ਕਿ ਇੰਦਰ ਅਤੇ ਸ਼ਚੀ ਦੀ ਇੱਕ ਕਥਾ ਹੈਗੀ ਹੈ ਦੇਵਤਿਆਂ ਅਤੇ ਜਿਹੜਾ ਰਾਕਸ਼ਸਾਂ ਦਾ ਇੱਕ ਜੰਗ ਹੋਈ ਸੀ ਉਸ ਦੇ ਵਿੱਚ ਫਿਰ ਦੇਵੀ ਕਿਸ ਤਰੀਕੇ ਦੇ ਨਾਲ ਜਿਹਨੂੰ ਇੰਦਰਾਨੀ ਕਹਿ ਲੈਂਦੇ ਇੰਦਰ ਦੀ ਪਤਨੀ ਜਿਹਨੂੰ ਸ਼ਚੀ ਕਿਹਾ ਜਾਂਦਾ ਉਹਨੇ ਕਿਸ ਤਰੀਕੇ ਦੇ ਨਾਲ ਇੱਕ ਧਾਗਾ ਬੰਨ ਕੇ ਅਤੇ ਉਸ ਵਕਤ ਉਸ ਸਮੇਂ ਆਪਣੇ ਪਤੀ ਦੀ ਅਤੇ ਹੋਰਨਾਂ ਦੇਵਤਿਆਂ ਦੀ ਰੱਖਿਆ ਕੀਤੀ ਸੀਗੀ ਤੋ ਉਹ ਜਿਹੜਾ ਇੱਕ ਕਹਾਣੀਆਂ ਨੇ ਇਸ ਕਿਸਮ ਦੀਆਂ ਅਸੀਂ ਅਕਸਰ ਸੁਣਦੇ ਹੈਗੇ ਹਾਂ ਪਰ ਰੱਖੜੀ ਦਾ ਤਿਉਹਾਰ ਜਿਹੜਾ ਉਹ ਇੱਕ ਗੱਲ ਜ਼ਰੂਰ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਦੌਰ ਦੇ ਵਿੱਚ ਮੈਨੂੰ ਬੜੀ ਸੁਣਨ ਨੂੰ ਮਿਲਦੀ ਹੈ ਜੀ ਰੱਖੜੀ ਕਿਸੇ ਧਰਮ ਦਾ ਤਿਉਹਾਰ ਤਾਂ ਹੈ ਨਹੀਂ ਵੈਸੇ ਕਿਉਂਕਿ ਭੈਣ ਭਰਾਵਾਂ ਦਾ ਤਿਉਹਾਰ ਹੈ ਅਤੇ ਭੈਣ ਭਰਾਵਾਂ ਨੂੰ ਧਰਮ ਦੇ ਵਿੱਚ ਤਾਂ ਨਹੀਂ ਬੰਨ ਕੇ ਦੇਖਿਆ ਜਾ ਸਕਦਾ ਪਰ ਸੋਸ਼ਲ ਮੀਡੀਆ 'ਤੇ ਬੜੀ ਸੁੰਗੜੀ ਸੋਚ ਦੇ ਜਿਹੜੇ ਲੋਕ ਹੈਗੇ ਨੇ ਉਹ ਇਸ ਨੂੰ ਕਿਸੇ ਇੱਕ ਫਿਰਕੇ ਤੱਕ ਜੋੜ ਕੇ ਰੱਖ ਲੈਂਦੇ ਨੇ ਕਿ ਨਹੀਂ ਜੀ ਇਹ ਪੰਜਾਬ ਦਾ ਤਿਉਹਾਰ ਨਹੀਂ ਹੈਗਾ ਇਹ ਉੱਤਰ ਪ੍ਰਦੇਸ਼ ਦਾ ਤਿਉਹਾਰ ਹੈ ਨੇਪਾਲ ਦਾ ਤਿਉਹਾਰ ਹੈ ਅਤੇ ਉਸ ਕਿਸਮ ਦੀਆਂ ਵੀ ਕਹਾਣੀਆਂ ਆਉਂਦੀਆਂ ਇੱਕ ਤਾਂ ਉਹ ਗੱਲ ਆਪਾਂ ਕਰਨੀ ਹੈ ਉਹ ਚਾਹੇ ਉੱਥੋਂ ਸ਼ੁਰੂ ਕਰ ਲਿਓ ਦੂਸਰਾ ਇਸ ਤਿਉਹਾਰ ਦੇ ਨਾਲ ਬੜੀਆਂ ਪੁਰਾਣੀਆਂ ਸਟੋਰੀਆਂ ਚੱਲਦੀਆਂ ਆ ਰਹੀਆਂ ਜਦੋਂ ਸੁਤੰਤਰਤਾ ਦਾ ਜਦੋਂ ਆਜ਼ਾਦੀ ਦਾ ਇੱਕ ਸੰਗਰਾਮ ਵੀ ਚੱਲ ਰਿਹਾ ਸੀ ਭਾਰਤ ਦੇ ਵਿੱਚ ਇੱਕ ਸੰਘਰਸ਼ ਵੀ ਚੱਲ ਰਿਹਾ ਸੀ ਉਸ ਵਕਤ ਵੀ ਜਿਹੜੀਆਂ ਅਕਸਰ ਇਹ ਕਹਿ ਦਿੰਦੇ ਹਾਂ ਅਸੀਂ ਕਿ ਸਾਡੀਆਂ ਉਹਨਾਂ ਕਹਾਣੀਆਂ ਦੇ ਵਿੱਚ ਉਹ ਬੀਬੀਆਂ ਗਾਇਬ ਹੈ ਉਹ ਗਾਇਬ ਨਹੀਂ ਹੈਗੀਆਂ ਉਹਨਾਂ ਦੀਆਂ ਰੱਖੜੀ ਦੇ ਦਿਨਾਂ ਦੇ ਵਿੱਚ ਬੜੀਆਂ ਕਹਾਣੀਆਂ ਹੁੰਦੀਆਂ ਸੀਗੀਆਂ ਕਿ ਰੱਖੜੀ ਬੰਨ੍ਹ ਕੇ ਆਪਣੇ ਭਰਾਵਾਂ ਨੂੰ ਭੇਜਦੀਆਂ ਹੁੰਦੀਆਂ ਸੀ ਕਿ ਜਾਓ ਆਡਾ ਲੈ ਕੇ ਆਓ ਗੋਰਿਆਂ ਦੇ ਨਾਲ ਅਤੇ ਇਸ ਕਿਸਮ ਦੀਆਂ ਵੀ ਬੜੀਆਂ ਕਹਾਣੀਆਂ ਉਹ ਸ਼ਾਇਦ ਨਾ ਸੁਣੀਆਂ ਹੋਣ ਉਹ ਅਲੱਗ ਗੱਲ ਹੈਗੀ ਹੈ ਪਰ ਉਦੋਂ ਕੋਈ ਪੰਜਾਬ ਉਦੋਂ ਕੋਈ ਸਿੱਖ ਹਿੰਦੂ ਮੁਸਲਮਾਨ ਇੱਦਾਂ ਦੇਖਿਆ ਨਹੀਂ ਸੀ ਜਾਂਦਾ ਸਾਰੇ ਹੀ ਮਨਾ ਰਹੇ ਸੀਗੇ ਸੋ ਇਹਦੇ 'ਚ ਇੱਕ ਪੁਰਾਣੀ ਵੀ ਜਿਹੜੀ ਇੱਕ ਕਹਾਣੀਆਂ ਜੁੜਦੀਆਂ ਆ ਰਹੀਆਂ ਨੇ ਅਤੇ ਮੌਜੂਦਾ ਦੌਰ ਦੇ ਵਿੱਚ ਵੀ ਰੱਖੜੀ ਕਿਸ ਤਰੀਕੇ ਦੇ ਨਾਲ ਬਦਲ ਰਿਹਾ ਉਹ ਦੋਵੇਂ ਜਿਹੜੇ ਸਿਲਸਿਲੇ ਉਹ ਸਾਂਝੇ ਕਰਨੇ ਚਾਹੁੰਦੇ ਆਪਾਂ ਅੱਜ ਦੇ ਦਿਨ
1: ਦੇਖੋ ਗੌਤਮ ਜੀ ਤੁਸੀਂ ਜਿਹੜੀ ਗੱਲ ਕੀਤੀ ਪਹਿਲਾਂ ਦੀ ਭੂਮਿਕਾ ਇਹਦੀ ਬੰਨੀ ਉਦੋਂ ਵੀ ਤੇ ਹੁਣ ਬਾਅਦ ਦੇ ਵਿੱਚ ਵੀ ਅਸਲ ਦੇ ਵਿੱਚ ਜਿਹੜੇ ਸਾਡੇ ਇਹ ਤਿਉਹਾਰ ਨੇ ਤੇ ਇਹ ਤਾਂ ਖੈਰ ਆਦਿ ਕਾਲ ਤੋਂ ਚੱਲਦੇ ਆ ਰਹੇ ਆ ਜਾਂ ਸਨਾਤਨ ਯੁੱਗ ਤੋਂ ਆਪਾਂ ਕਹਿ ਸਕਦੇ ਹਾਂ ਚੱਲਦੇ ਆ ਰਹੇ ਆ ਤੇ ਪਰ ਇਹਨੂੰ ਫਿਰ ਜਦੋਂ ਅਸੀਂ ਕਿਤੇ ਧਾਰਮਿਕ ਰੰਗ ਦੇਣ ਦੀ ਕੋਸ਼ਿਸ਼ ਕਰਦੇ ਹਾਂ ਜਾਂ ਇਹਨੂੰ ਕਿਸੇ ਪੂਜਾ ਪਾਠ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਾਂ, ਫਿਰ ਉਹ ਕੁਦਰਤੀ ਤੌਰ ਤੇ ਕਿ ਇਹ ਇਸ ਪਾਸੇ ਨੂੰ ਜਿਹੜੀ ਉਹ ਗੱਲ ਤੁਰਦੀ ਹੈ। ਦੂਜਾ ਕਾਰਨ ਇਹ ਵੀ ਹੈ ਕਿ ਜਿਹੜਾ ਸਭ ਤੋਂ ਵੱਧ ਜਿਹੜਾ ਪ੍ਰਭਾਵ ਹੈ ਜਿਹੜਾ ਹੈ ਆਮ ਲੋਕਾਂ ਦੇ ਵਿੱਚ ਕਹਿ ਲਓ ਤੇ ਜਾਂ ਫਾਲੋਅਰਸ ਦੇ ਵਿੱਚ ਕਹਿ ਲਓ, ਸੰਗਤ ਦੇ ਵਿੱਚ ਕਹਿ ਲਓ, ਉਹ ਜਿਹੜੇ ਧਰਮ ਗੁਰੂ ਨੇ ਤੇ ਜਾਂ ਉਸ ਤਰ੍ਹਾਂ ਦੇ ਗੌਡਮੈਨ ਨੇ ਜਿਹੜੇ, ਉਹਨਾਂ ਦਾ ਜ਼ਿਆਦਾ ਅਸਰ ਹੁੰਦਾ, ਉਹਨਾਂ ਦੀ ਗੱਲ ਦਾ ਵੀ ਜ਼ਿਆਦਾ ਅਸਰ ਹੁੰਦਾ। ਜਿਹੜੀ ਤੁਸੀਂ ਗੱਲ ਕੀਤੀ ਆਪਾਂ ਉੱਥੇ ਸ਼ੁਰੂ ਕਰਦੇ ਹਾਂ ਕਿ ਕਿਸ ਤਰ੍ਹਾਂ ਜਿਹੜੀ ਹੈ ਕਿਸੇ ਤਿਉਹਾਰ ਨੂੰ ਕਿੱਦਾਂ ਦੀ ਜਿਹੜੀ ਉਹ ਰੰਗਤ ਜਿਹੜੀ ਉਹ ਦਿੱਤੀ ਜਾਂਦੀ ਹੈ। ਇਸ ਤੋਂ ਪਹਿਲਾਂ ਹੁਣ ਜਿਹੜਾ ਹੈਗਾ ਇਧਰੋਂ ਤੀਆਂ ਵੀ ਚੱਲ ਰਹੀਆਂ ਨੇ ਕਿਉਂਕਿ ਉਹ ਤੀਆਂ ਅੱਜ ਖਤਮ ਹੋ ਜਾਣੀਆਂ ਨੇ। ਅੱਜ ਸਾਵਣ ਮਹੀਨੇ ਦੀ ਦਾ ਜਿਹੜਾ ਦੂਜਾ ਪੱਖ ਹੈ, ਚਾਨਣਾ ਪੱਖ ਜਿਹਨੂੰ ਆਪਾਂ ਕਹਿੰਦੇ ਹਾਂ, ਤੇ ਉਸ ਪੱਖ ਦਾ ਜਿਹੜਾ ਹੈਗਾ ਅੱਜ ਜਿਹਨੂੰ ਆਪਾਂ ਚੌਦਵੀਂ ਕਹਿੰਦੇ ਹਾਂ ਉਹ ਹੈ, ਤੇ ਜਦੋਂ ਤੀਆਂ ਖਤਮ ਹੁੰਦੀਆਂ ਨੇ ਤੇ ਕਿਉਂਕਿ ਕੱਲ ਨੂੰ ਪੂਰਨਮਾਸ਼ੀ ਪੂਰਨਮਾਸ਼ੀ ਲੱਗਦੀ, ਰੱਖੜੀ ਦਾ ਜਿਹੜਾ ਤਿਉਹਾਰ ਹੈ ਉਹ ਮਨਾਇਆ ਜਾਂਦਾ। ਉਹਨੇ ਤੀਆਂ ਬਾਰੇ ਵੀ ਜਿਹੜਾ ਹੈ ਬੜੀਆਂ ਏਦਾਂ ਦੀਆਂ ਭੁਲੇਖਾ ਪਾਊ ਗੱਲਾਂ ਬਹੁਤੀਆਂ ਕੀਤੀਆਂ ਜਾਂਦੀਆਂ ਨੇ, ਤੇ ਇਸੇ ਤਰ੍ਹਾਂ ਜਿਹੜਾ ਹੈਗਾ ਰੱਖੜੀ ਬਾਰੇ ਵੀ ਜਿਹੜੀਆਂ ਇਹ ਗੱਲਾਂ ਆਮ ਤੌਰ ਤੇ ਕਈ ਵਾਰੀ ਇਹ ਚੱਲਦੀਆਂ ਨੇ। ਦੇਖੋ ਜਿਹੜੇ ਸਾਡੇ ਕਬੀਲਿਆਂ ਦੇ ਵਿੱਚੋਂ ਸਾਡੇ ਜਦੋਂ ਲੋਕ ਕਿਸੇ ਧਰਮ ਨੂੰ ਜਾਣਦੇ ਵੀ ਨਹੀਂ ਸੀ ਉਦੋਂ ਤੋਂ ਜਿਹੜੇ ਤਿਉਹਾਰ ਜਿਹੜੇ ਚੱਲੇ ਆ ਰਹੇ ਨੇ, ਇਹਨੂੰ ਕਿੰਨਾ ਕੋਈ ਅਡੋਪਟ ਕਰਦਾ ਜਾਂ ਕਿਸ ਐਂਗਲ ਤੋਂ ਅਡੋਪਟ ਕਰਦਾ, ਇਹ ਜਿਹੜੀ ਅੱਗੋਂ ਗੱਲ ਫਿਰ ਇਹਦੇ ਤੇ ਨਿਰਭਰ ਕਾਫੀ ਕਰਦਾ ਹੁੰਦਾ ਇਹ ਗੱਲਬਾਤ, ਤੇ ਕਿ ਤੁਸੀਂ ਉਹਨੂੰ ਮਨਾਉਣਾ ਜਾਂ ਨਾ ਮਨਾਉਣਾ, ਕਿਉਂਕਿ ਇਹ ਤਾਂ ਇੱਕ ਸਮਾਜਿਕ ਸੱਭਿਆਚਾਰਕ ਰਸਮ ਹੈ, ਇਹਨੂੰ ਕੋਈ ਮਨਾਵੇ ਜਾਂ ਨਾ ਮਨਾਵੇ ਉਹ ਬੰਦੇ ਦੀ ਆਪਣੀ ਮਰਜ਼ੀ ਹੈ, ਪਰਿਵਾਰ ਦੀ ਮਰਜ਼ੀ ਹੈ, ਇੰਡੀਵਿਜੁਅਲ ਕਿਸੇ ਭੈਣ ਦੀ ਮਰਜ਼ੀ ਹੈ ਵੀ ਆਪਣੇ ਭਰਾ ਨੂੰ ਰੱਖੜੀ ਬੰਨੇ ਜਾਂ ਨਾ ਬੰਨੇ। ਤੇ ਪਰ ਜੇ ਆਪਾਂ ਇਹਨੂੰ ਇਹ ਕਹੀਏ ਕਿ ਅਸੀਂ ਧੱਕੇ ਨਾਲ ਇਹਨੂੰ ਰੋਕਣਾ ਜਾਂ ਧੱਕੇ ਨਾਲ ਲਾਗੂ ਕਰਾਉਣਾ, ਉਹ ਸੰਭਵ ਨਹੀਂ ਹੁੰਦਾ ਸੱਭਿਆਚਾਰ ਚ, ਇੱਦਾਂ ਕਦੇ ਸੰਭਵ ਹੋਇਆ ਵੀ ਨਹੀਂ। ਤੇ ਕਿਉਂਕਿ ਸੱਭਿਆਚਾਰ ਬਦਲਦਾ ਵੀ ਰਹਿੰਦਾ, ਇਹ ਸਾਰਾ ਕੁਛ ਹੁੰਦਾ। ਜਿਹੜੀ ਤੁਸੀਂ ਦੋ ਪੌਰਾਣਿਕ ਕਥਾਵਾਂ ਦੀ ਗੱਲ ਕੀਤੀ ਹੈ, ਉਹ ਚੱਲੀਆਂ ਆ ਰਹੀਆਂ ਨੇ, ਉਹ ਉਦੋਂ ਤੋਂ ਚੱਲੀਆਂ ਆ ਰਹੀਆਂ ਜਦੋਂ ਤੋਂ ਕਿਤੇ ਨਾ ਕਿਤੇ ਯੁੱਧ ਜੰਗ ਭਾਵੇਂ ਕਬੀਲਿਆਂ ਚ ਹੋਵੇ, ਭਾਵੇਂ ਚਲੋ ਆਪਾਂ ਨਾਨਵਾਂ ਤੇ ਰਾਕਸ਼ਸਾਂ ਤੇ ਦੇਵਤਿਆਂ ਦੀ ਗੱਲ ਅਕਸਰ ਕਰ ਲੈਂਦੇ ਹਾਂ, ਬਹੁਤ ਸਾਰੀਆਂ ਪੁਰਾਣੇ ਕਥਾਵਾਂ ਦੇ ਵਿੱਚ ਇਹ ਗੱਲ ਆਉਂਦੀ ਹੈ, ਤੇ ਜਾਂ ਆਸੁਰਾਂ ਦੀ ਗੱਲ ਅਕਸਰ ਆਪਾਂ ਸੁਣਦੇ ਹਾਂ, ਤੇ ਉਹ ਮੌਜੂਦਾ ਸਮੇਂ ਤੱਕ ਵੀ ਜਿਹੜੀ ਆ ਉਹ ਚੱਲਦੀ ਹੈ। ਤੇ ਉਹ ਕਿਸ ਰੂਪ ਚ ਆਉਂਦੇ ਨੇ, ਕਿਵੇਂ ਆਉਂਦੇ ਨੇ, ਕਦੇ ਕਿਸੇ ਤਰ੍ਹਾਂ ਦੀਆਂ ਲੜਾਈਆਂ ਨੇ, ਕਿਤੇ ਹਥਿਆਰਾਂ ਨਾਲ ਲੜਾਈਆਂ ਨੇ, ਕਿਤੇ ਜਿਹੜੀਆਂ ਹੈਗੀਆਂ ਤੁਹਾਡੇ ਇੰਟਲੈਕਚੁਅਲ ਲੈਵਲ ਤੇ ਜਿਹੜੀਆਂ ਉਹ ਲੜਾਈਆਂ ਨੇ ਉਹਨੂੰ ਤੁਸੀਂ ਕਿਵੇਂ ਨਜਿੱਠਦੇ ਹੋ। ਹੁਣ ਮੈਂ ਤਾਂ ਇਹ ਸਮਝਦਾ ਕਿ ਜੇ ਹੁਣ ਪੰਜਾਬ ਦੀ ਗੱਲ ਕਰੀਏ, ਨਸ਼ੇ ਸਭ ਤੋਂ ਵੱਡੇ ਆਸੁਰ ਨੇ, ਜੇ ਹੁਣ ਭੈਣਾਂ ਰੱਖੜੀ ਬੰਨਦੀਆਂ ਨੇ ਭਰਾਵਾਂ ਨੂੰ ਨਾਲ, ਇਹ ਵੀ ਬਚਨ ਲੈਣ ਵੀ ਇਸ ਪਾਸੇ ਨਹੀਂ ਤੁਰਨਗੇ, ਆਪਣੇ ਸਾਥੀਆਂ ਨੂੰ ਵੀ ਨਹੀਂ ਤੋਰਨਗੇ। ਸੋ ਇਹ ਹਾਲਾਤ ਸਮੇਂ ਸਮੇਂ ਜਿਹੜੇ ਆ ਉਹ ਬਦਲਦੇ ਆ, ਬਦਲਦੇ ਰਹਿੰਦੇ ਆ, ਤੇ ਪਰ ਇਹ ਜਿਹੜੀ ਇੱਕ ਰਸਮ ਹੈ, ਜਿਹੜਾ ਇੱਕ ਵਿਚਾਰ ਹੈ, ਇੱਕ ਸੂਤਰ ਬੰਨਣ ਵਾਲਾ, ਇੱਕ ਸੂਤਰ ਚ ਰੱਖਿਆ ਦੇ ਨਾਲ ਗੱਲ ਜੋੜਨ ਵਾਲਾ, ਆਮ ਤੌਰ ਤੇ ਜਿਹੜੀ ਪ੍ਰਚਲਿਤ ਜਿਹੜੀ ਆਮ ਪਿੰਡਾਂ ਤੱਕ ਵੀ ਗੱਲ ਹੈ, ਇਹ ਸਿਰਫ ਇੰਨੀ ਹੈ ਕਿ ਭਰਾ ਦੁਆ ਭੈਣ ਦੁਆ ਕਰਦੀ ਆ ਉਹਦੇ ਭਰਾ ਦੀ ਰਾਖੀ ਦੇ, ਉਹ ਸਲਾਮਤ ਰਹੇ। ਕਿਉਂਕਿ ਉਦੋਂ ਹਾਲਾਤ ਇਹ ਸੀ ਕਿ ਕਬੀਲਾ ਯੁੱਗ ਤੋਂ ਲੈ ਕੇ ਬਾਅਦ ਚ ਜਗੀਰਦਾਰੀ ਗੁਲਾਮਦਾਰੀ ਯੁੱਗ ਤੱਕ ਲੋਕਾਂ ਨੂੰ ਲੜਨਾ ਪੈਂਦਾ ਸੀ ਆਪਣੀ ਸਰਵਾਈਵਲ ਵਾਸਤੇ, ਤੇ ਇਹ ਕੋਈ ਚਾਰਾ ਨਹੀਂ ਸੀ ਲੜਨ ਤੋਂ ਬਿਨਾਂ, ਤੇ ਲੜਾਈ ਦੇ ਵਿੱਚ ਕੁਦਰਤੀ ਤੌਰ ਤੇ ਜਾਨੀ ਨੁਕਸਾਨ ਵੀ ਹੋ ਜਾਂਦਾ ਸੀ, ਤੇ ਉਦੋਂ ਜਿਹੜੀਆਂ ਏਦਾਂ ਦੀਆਂ ਪਰੰਪਰਾਵਾਂ ਇਹ ਸਾਰੀਆਂ ਇਹ ਚੱਲਦੀਆਂ ਸੀ ਨਾਲ ਵੀ, ਚਲੋ ਭੈਣ ਇਹ ਦੁਆ ਕਰਦੀ ਹੈ ਮੇਰਾ ਭਰਾ ਸਹੀ ਸਲਾਮਤ ਲੜਾਈ ਚੋਂ ਆ ਜਾਏ ਵਾਪਸ, ਤੇ ਜਾਂ ਜਿੱਦਾਂ ਪੁਰਾਣੇ ਕਥਾਵਾਂ ਦੇ ਵਿੱਚ ਪਤਨੀ ਵੀ ਦੁਆ ਕਰਦੀ ਹੈ। ਤੇ ਸੋ ਇਹ ਕਿਉਂਕਿ ਰਿਸ਼ਤਾ ਭੈਣ ਭਰਾ ਦਾ ਇੱਕ ਪਵਿੱਤਰ ਪਾਕ ਰਿਸ਼ਤਾ ਹੈ, ਇਹ ਜਿਹੜਾ ਹੈ ਇਸ ਕਰਕੇ ਇਹ ਤਿਉਹਾਰ ਇਸ ਗੱਲ ਦੇ ਨਾਲ ਫਿਰ ਇਹ ਜ਼ਿਆਦਾ ਜਿਹੜਾ ਹੈ ਉਹ ਜੁੜ ਗਿਆ, ਜਿਹੜਾ ਉਦੋਂ ਤੋਂ ਜਿਹੜਾ ਚੱਲਿਆ ਆ ਰਿਹਾ। ਤੇ ਦਿਨ ਇਹ ਜਿਹੜਾ ਸਾਵਣ ਦੀ ਪੂਰਨਮਾਸ਼ੀ ਹੈ, ਇੱਕ ਮੈਨੂੰ ਇਹ ਲੱਗਦਾ ਕਿ ਇਹਦਾ ਸਬੱਬ ਇਹ ਵੀ ਹੈ ਕਿ ਆਮ ਤੌਰ ਤੇ ਜਦੋਂ ਆਪਾਂ ਇਹਨੂੰ ਸੱਭਿਆਚਾਰ ਨਾਲ ਜੋੜ ਕੇ ਦੇਖਦੇ ਹਾਂ, ਕਲਚਰ ਦੇ ਨਾਲ ਜਾਂ ਸਾਡੀ ਇੱਕ ਰੂਰਲ ਫੋਕ ਲਾਈਫ ਦੇ ਨਾਲ, ਤੇ ਵੀ ਕੁੜੀਆਂ ਆਪਦੇ ਜਿਹੜੇ ਸੀ ਉਹ ਪੇਕੇ ਘਰ ਆਈਆਂ ਹੁੰਦੀਆਂ ਨੇ, ਤੇ ਜਿਹੜਾ ਹੈਗਾ ਤੀਆਂ ਦੇ ਮੌਕੇ ਤੇ ਉਹਨਾਂ ਨੂੰ ਇਹ ਹੁੰਦਾ ਵੀ ਚਲੋ ਜਿਹੜਾ ਹੈਗਾ ਇਹ ਵੀ ਜਿਹੜਾ ਰਸਮਿਕ ਨਾਲ ਪੂਰਨਮਾਸ਼ੀ ਆਉਂਦੀ ਹੈ, ਵੀ ਉਹ ਤੋਂ ਬਾਅਦ ਤਾਂ ਫਿਰ ਸਹੁਰੇ ਵਾਪਸ ਚਲੇ ਜਾਣਾ, ਕਿਉਂਕਿ ਤੀਆਂ ਦੇ ਵਿੱਚ ਵੀ ਆਮ ਇਹ ਬੋਲੀ ਚੱਲਦੀ ਹੁੰਦੀ ਹੈ, ਸੌਣ ਵੀਰ ਇਕੱਠੇ ਅੰਗਰੇ ਭਾਗੋ ਚੰਦਰੀ ਵਿਛੋੜੇ ਪੈ ਗਏ ਕਿਉਂਕਿ ਉਸ ਤੋਂ ਬਾਅਦ ਜਾਣਾ ਹੁੰਦਾ ਤੇ ਚਲੋ ਹੁਣ ਥੋੜੇ ਹਾਲਾਤ ਬਦਲ ਗਏ ਸਪੈਸ਼ਲ ਚੱਲ ਕੇ ਕੁੜੀਆਂ ਜਾਂਦੀਆਂ ਨੇ ਜਾਂ ਭਰਾ ਕਈ ਵਾਰੀ ਭੈਣਾਂ ਕੋਲੇ ਜਾਂਦੇ ਨੇ ਇਹ ਇਹ ਕਾਫੀ ਜਿਹੜਾ ਇਸ ਤਰੀਕੇ ਦਾ ਜਿਹੜਾ ਉਹ ਬਣ ਗਈ ਗੱਲ ਤੇ ਆਪਾਂ ਮੈਨੂੰ ਲੱਗਦੀ ਇਸ ਨੂੰ ਇਸ ਜਿਹੜਾ ਜਿਹੜਾ ਹੈਗਾ ਨਾ ਇਹ ਧਰਮ ਵਾਲਾ ਪੱਖ ਉਹ ਬਿਲਕੁਲ ਅਲੱਗ ਹੈ ਧਰਮ ਹਰੇਕ ਬੰਦੇ ਦਾ ਹੁੰਦਾ ਹੈ ਤੇ ਪਰ ਇਹ ਕਿ ਜਿਹੜੇ ਆਰਗੇਨਾਈਜ਼ਡ ਰਿਲੀਜ਼ਨ ਨੇ ਜਿਨ੍ਹਾਂ ਨੇ ਅੱਗੇ ਪ੍ਰਬੰਧ ਕੀਤੇ ਸ਼ਰਾਈਨ ਦੇ ਪ੍ਰਬੰਧ ਕੀਤੇ ਧਾਰਮਿਕ ਸਥਾਨਾਂ ਦੇ ਜਾ ਕੇ ਪ੍ਰਬੰਧ ਕੀਤੇ ਤੇ ਉੱਥੋਂ ਜਾਂ ਜਿਹੜੀ ਤੁਹਾਡੀ ਇੱਕ ਜਿਹੜੀ ਇੱਕ ਸੋਸ਼ਲ ਲਾਈਫ ਦੇ ਵਿੱਚ ਧਰਮ ਦਾ ਜਿਹੜਾ ਹੈ ਕਿੰਨਾ ਦਖਲ ਹੋਵੇ ਜਾਂ ਧਰਮ ਨੂੰ ਕਿੰਨਾ ਅਪਣਾਉਣਾ ਹੈ ਕਿ 24 ਘੰਟੇ ਧਰਮ ਤੁਹਾਡੇ ਨਾਲ ਹੈ ਜਾਂ ਤੁਸੀਂ ਇੱਕ ਪਰਟੀਕੁਲਰ ਟਾਈਮ ਤੇ ਜਾ ਕੇ ਹੀ ਜਿਹੜਾ ਉਹ ਕਰਨਾ ਉਹ ਕਿਉਂਕਿ ਸਾਰਾ ਜਦੋਂ ਆਰਗੇਨਾਈਜ਼ਡ ਰਿਲੀਜ਼ਨ ਆਇਆ ਜਦੋਂ ਇੱਕ ਧਰਮ ਦੀਆਂ ਜਥੇਬੰਦੀਆਂ ਬਣੀਆਂ ਤੇ ਉਦੋਂ ਬਾਅਦ ਇਹ ਸਾਰੀ ਗੱਲ ਆਈ ਪਹਿਲਾਂ ਤਾਂ ਕਿਉਂਕਿ ਮਨੁੱਖ ਦੀ ਆਮ ਜ਼ਿੰਦਗੀ ਦਾ ਹਿੱਸਾ ਸੀ ਬੰਦਾ ਰੋਟੀ ਖਾਣ ਦਾ ਵੀ ਪਹਿਲਾਂ ਕਈ ਵਾਰੀ ਨਮਸਕਾਰ ਕਰਕੇ ਬੁਰਕੀ ਤੋੜਦਾ ਸੀ ਇਹ ਇਹ ਉਹਦੀ ਇੱਕ ਲਾਈਫ ਦੇ ਪਾਰਟ ਸੀ ਆਲੀ ਖੇਤ ਜਾਂਦਾ ਹਲ ਵਾਹੁੰਦਾ ਉਹ ਕਰਨ ਤੋਂ ਪਹਿਲਾਂ ਵਾਹਿਗੁਰੂ ਕਹਿ ਕੇ ਜਾਂ ਜੋ ਵੀ ਰਾਮ ਕਹਿ ਕੇ ਤੇ ਫਿਰ ਗੱਲ ਸ਼ੁਰੂ ਕਰਦਾ ਕੋਈ ਡੱਕ ਲਾਉਂਦਾ ਕਿਤੇ ਜ਼ਮੀਨ ਨੂੰ ਉੱਥੇ ਹੀ ਉਹ ਗੱਲ ਤੇ ਸੋ ਇਹ ਜਿਹੜੀਆਂ ਆਰਗਨਾਈਜੇਸ਼ਨਲ ਜਿਹੜੇ ਸੈਟਅਪ ਨੇ ਫਿਰ ਉੱਥੋਂ ਇਹ ਗੱਲ ਕਿਵੇਂ ਚੱਲਦੀ ਹੈ ਕਿਹੜੀ ਚੀਜ਼ ਵੱਡੀ ਹੋਵੇ ਕਿਹੜੀ ਛੋਟੀ ਉਹ ਫਿਰ ਲੜਾਈਆਂ ਉੱਧਰ ਨੂੰ ਤੁਰਦੀਆਂ ਨੇ ਫਿਰ ਜਿਹੜੇ ਸਾਡੇ ਇੱਦਾਂ ਦੇ ਫੈਸਟੀਵਲ ਨੇ ਜਿਨ੍ਹਾਂ ਦਾ ਜ਼ਿਆਦਾ ਸੰਬੰਧ ਸੋਸ਼ੋ ਕਲਚਰਲ ਜਿਹੜੇ ਉਹ ਹੈ ਇਵੈਂਟਸ ਨੇ ਜਾਂ ਜਿਹੜੀਆਂ ਸੋਸ਼ੋ ਕਲਚਰਲ ਐਕਟੀਵਿਟੀ ਹੈ ਜਿਹੜਾ ਹੈ ਉਹਦੇ ਨਾਲ ਜਿਹੜਾ ਜ਼ਿਆਦਾ ਸੰਬੰਧ ਹੈ ਫਿਰ ਉੱਥੇ ਫਿਰ ਇੱਦਾਂ ਦੀਆਂ ਗੱਲਾਂ ਲੈ ਕੇ ਜਿਹੜੀਆਂ ਉਹ ਕੀਤੀਆਂ ਜਾਂਦੀਆਂ ਨੇ ਉਹਦਾ ਕੋਈ ਮੈਨੂੰ ਲੱਗਦਾ ਕੋਈ ਅਸਰ ਨੀ ਨਾ ਹੀ ਕੋਈ ਲੋਕ ਉਹਦਾ ਅਸਰ ਸਮਝਦੇ ਆ ਨਾ ਹੀ ਇਹਨੂੰ ਕੋਈ ਅਸਰ ਜਿਹੜਾ ਮੰਨਦੇ ਆ ਲੋਕ ਮੈਨੂੰ ਯਾਦ ਹੈ ਮੈਂ ਜਦੋਂ ਟ੍ਰਿਬਿਊਨ ਦਾ ਕੋਰਸਪੋਂਡੈਂਟ ਸੀਗਾ ਤੇ ਇੱਕ ਦੋ ਘਟਨਾਵਾਂ ਏਦਾਂ ਦੀਆਂ ਹੋਈਆਂ ਕਿਉਂਕਿ ਉਦੋਂ ਮਿਲੀਟੈਂਸੀ ਪੰਜਾਬ ਦੇ ਵਿੱਚ ਬਹੁਤ ਸੀ ਤੇ ਜਿੱਥੇ ਮੁੰਡੇ ਕਈ ਅੰਡਰਗਰਾਊਂਡ ਸੀ ਹੋਰ ਉਹਨਾਂ ਨੇ ਇੱਛਾ ਜ਼ਾਹਰ ਕੀਤੀ ਕਿ ਅਸੀਂ ਸਾਡੀ ਭੈਣ ਹਰ ਵਾਰ ਰੱਖੜੀ ਬੰਨਦੀ ਸੀ ਹਾਲਾਂਕਿ ਉਹ ਇੱਕ ਬਕਾਇਦਾ ਇੱਕ ਸਿਸਟਮ ਦੇ ਨਾਲ ਇੱਕ ਵੇਗ ਦੇ ਵਿੱਚ ਚੱਲੇ ਹੋਏ ਸੀ ਚਲੋ ਉਹ ਆਪਾਂ ਉਹਦਾ ਪੋਲੀਟੀਕਲ ਪੱਖ ਉਹਦਾ ਦੂਜਾ ਪੱਖ ਆਪਾਂ ਬਿਲਕੁਲ ਪਾਸੇ ਛੱਡਦੇ ਹਾਂ ਪਰ ਜਿਹੜਾ ਇਹ ਜਿਹੜਾ ਹੈਗਾ ਇੱਕ ਰਿਸ਼ਤੇ ਦੀ ਗੱਲ ਜਾਂ ਹੋਰ ਤੇ ਇਹ ਉਹਨਾਂ ਦੇ ਅੰਦਰ ਆਉਣੀ ਜੇ ਇਹ ਗੱਲ ਹੁੰਦੀ ਵੀ ਇਹਦਾ ਸੰਬੰਧ ਤਾਂ ਸਿਰਫ ਧਰਮ ਨਾਲ ਹੀ ਹੈ ਜਾਂ ਹੋਰ ਹੈ ਉਹਨਾਂ ਵਿੱਚ ਨਹੀਂ ਜੀ ਆਉਣੀ ਤੇ ਸੋ ਇਹ ਮੈਨੂੰ ਲੱਗਦਾ ਕਿ ਇਹਨੂੰ ਇੱਦਾਂ ਇਸ ਪਾਸੇ ਨੂੰ ਤੋੜਨਾ ਤਾਂ ਇੱਕ ਖਤਰਨਾਕ ਗੱਲ ਹੈ ਖਤਰਨਾਕ ਤਾਂ ਹੁੰਦੀ ਹੈ ਕਿ ਇਹਦੇ ਨਾਲ ਜਿਹੜਾ ਤੁਹਾਡਾ ਇੱਕ ਸੋਸ਼ਲ ਬਾਉਂਡ ਹੈ ਜਿਹੜਾ ਉਹ ਟੁੱਟਦਾ ਹੈ ਤੇ ਦੂਜਾ ਹੈ ਵੀ ਤੁਹਾਡੇ ਵਿੱਚੋਂ ਵਿਸ਼ਵਾਸ ਖਤਮ ਹੁੰਦਾ ਲੋਕਾਂ ਦਾ ਜਦੋਂ ਤੁਸੀਂ ਇੱਦਾਂ ਦੀਆਂ ਗੱਲਾਂ ਜੋ ਕਰਦੇ ਫਿਰ ਜਿਹੜੇ ਬੰਦੇ ਆਪਣੀ ਆਮ ਜ਼ਿੰਦਗੀ ਸੋਸ਼ਲ ਲਾਈਫ ਜੋ ਰਹੇ ਉਹ ਕਹਿੰਦੇ ਫਿਰ ਅਸੀਂ ਕੀ ਲੈਣਾ ਜੇ ਤੁਸੀਂ ਸਾਡੀ ਆ ਹਰੇਕ ਗੱਲ ਚ ਤੁਸੀਂ ਆ ਕੇ ਦਖਲ ਲੈਣਾ ਵੀ ਤੁਸੀਂ ਕਿਵੇਂ ਖਾਣਾ ਕਿਵੇਂ ਪਹਿਨਣਾ ਬੁਰਕੀ ਕਿਵੇਂ ਤੋੜਨੀ ਹੈ ਤੇ ਹੱਥ ਨਾਲ ਖਾਣਾ ਕਿ ਚਮਚ ਨਾਲ ਖਾਣਾ ਇਹ ਇੱਦਾਂ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ ਨੇ ਪਰ ਇਹ ਉਦੋਂ ਆ ਜਾਂਦੀਆਂ ਨੇ ਜਦੋਂ ਤਿਉਹਾਰ ਆਉਂਦੇ ਨੇੜੇ ਆ ਕੇ ਫਿਰ ਬਹੁਤ ਚੱਲ ਹੈ ਤੇ ਕਿਉਂਕਿ ਉਹਦਾ ਕਾਰਨ ਇਹ ਵੀ ਚਲੋ ਉਹਨਾਂ ਨੂੰ ਤਾਂ ਆਪਣਾ ਸੌਦਾ ਵੇਚਣਾ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਦੇਖਣਾ ਸਾਨੂੰ ਵਿਊ ਕਿੰਨੇ ਮਿਲਦੇ ਸਾਨੂੰ ਗਾਲਾਂ ਕਿੰਨੇ ਲੋਕ ਕੱਢਦੇ ਉਹ ਤਾਂ ਉਹਨਾਂ ਨੂੰ ਕੋਈ ਪਰਵਾਹ ਨਹੀਂ ਤੇ ਸੋ ਇਹ ਜਿਹੜਾ ਹੈਗਾ ਇੱਕ ਇੱਕ ਪੱਖ ਮੇਰਾ ਖਿਆਲ ਹੈ ਇਹਨੂੰ ਇੱਕ ਸੋਸ਼ੋ ਕਲਚਰਲ ਐਂਗਲ ਤੋਂ ਜਿਹੜੀ ਹੈ ਇਸ ਚੀਜ਼ ਨੂੰ ਜਿਹੜਾ ਹੈਗਾ ਲਿਆਉਣਾ ਬਹੁਤ ਜ਼ਰੂਰੀ ਹੈ ਗੌਤਮ ਜੀ ਤੇ ਇਹਦੇ ਤੇ ਦੇਖੋ ਕਿੰਨੇ ਮੇਰਾ ਖਿਆਲ ਹੈ ਕਿ ਜਿਹੜੀਆਂ ਬਾਲੀਵੁੱਡ ਦੀਆਂ ਕਿੰਨੀ ਫਿਲਮਾਂ ਇਸ ਸਿਰਫ ਤੇ ਸਿਰਫ ਇਸ ਰਸਮ ਨੂੰ ਲੈ ਕੇ ਬਣੀਆਂ ਨੇ ਕਿੰਨੇ ਗੀਤ ਨੇ ਫਿਲਮ ਭਾਵੇਂ ਹੋਰ ਕੋਈ ਕਿਸੇ ਥੀਮ ਤੇ ਹੁਣ ਉਹਦੇ ਚ ਗੀਤ ਇੱਦਾਂ ਦੇ ਜਿਹੜੇ ਹੈਗੇ ਉਹਦੇ ਨਾਲ ਆ ਗਏ ਪੰਜਾਬੀ ਦੇ ਕਿੰਨੇ ਗੀਤ ਨੇ ਇੱਦਾਂ ਜਿਹੜਾ ਹੈ ਉਹ ਜਿਹੜੀ ਹੈਗਾ ਲੈ ਜਾਵੇ ਸੋ ਇਹਦਾ ਤਾਂ ਇੱਕ ਉਹ ਰਿਸ਼ਤੇ ਦੇ ਨਾਲ ਜਿਹੜਾ ਹੈਗਾ ਉਹ ਸੰਬੰਧ ਜਿਹੜਾ ਹੈ ਉਹ ਵੱਡਾ ਕਿਉਂਕਿ ਜਿਹੜੀ ਭੈਣ ਭਰਾ ਦੇ ਰਿਸ਼ਤੇ ਦੀ ਇੱਕ ਪਰਿਪੱਕਤਾ ਜਾਂ ਹੋਰ ਮੈਂ ਸਮਝਦਾ ਕਿ ਉਹਦਾ ਸਿੰਬਲ ਹੈ ਹੋਰ ਇਸ ਤੋਂ ਵੱਡੀ ਜਿਹੜੀ ਵੱਧ ਗੱਲ ਕੋਈ ਨੀ ਤੇ ਮੈਨੂੰ ਕਈ ਵਾਰੀ ਮੈਂ ਗੱਲ ਪਹਿਲਾਂ ਵੀ ਸੁਣਾਈ ਹੈ ਗੌਤਮ ਜੀ ਤੁਹਾਨੂੰ ਵੀ ਸੁਣਾ ਦਿੰਦਾ ਸਾਡੇ ਸਰੋਤਿਆਂ ਨੂੰ ਵੀ ਸੁਣਾ ਦਿੰਦਾ ਇਹ ਤਾਂ ਪੰਜਾਬ ਦੀ ਗੱਲ ਹੈ ਸਾਡੇ ਕਿਤੇ ਫੋਕਲੋਰ ਚ ਪਈ ਹੈ ਪਿੱਛੇ ਇਹ ਨੀ ਪਤਾ ਵੀ ਕਿੰਨੀ ਸੱਚੀ ਹੈ ਜਾਂ ਕਿੰਨੀ ਝੂਠੀ ਹੈ ਤੇ ਪਰ ਇਹ ਅਸੀਂ ਆਮ ਸੁਣਦੇ ਆਏ ਹਾਂ ਤੇ ਉਹਦੇ ਚ ਮੈਂ ਭੈਣ ਭਰਾ ਦੇ ਇੱਕ ਰਿਸ਼ਤੇ ਦੀ ਜਿਹੜੀ ਗੱਲ ਉਹ ਤੁਹਾਨੂੰ ਦੱਸਦਾ ਕਿ ਇਹ ਮੈਨੂੰ ਕਿਤੇ ਸੁਣਾਈ ਕਿਸੇ ਨੇ ਕਿ ਇੱਕ ਵਾਰੀ ਕੋਈ ਏਦਾਂ ਦੀ ਘਟਨਾ ਵਾਪਰੀ ਕੋਈ ਕਿਸੇ ਦੀ ਰੈਵਲਰੀ ਸੀ ਚੱਲ ਰਹੀ ਕੇਸ ਸੀਗਾ ਤੇ ਉਹ ਕਤਲ ਕੇਸ ਦੇ ਵਿੱਚ ਜਿਹੜਾ ਸੀ ਇੱਕ ਪਰਿਵਾਰ ਦੇ 3 ਮੇਲ ਮੈਂਬਰ ਸੀ ਜਿਹੜੇ ਫਸ ਗਏ ਤੇ ਉਹ ਉਹਨਾਂ ਦਾ ਰਿਸ਼ਤਾ ਏਦਾਂ ਹੁੰਦਾ ਸੀ ਪਿਓ ਪੁੱਤ ਸੀ ਤੇ ਇੱਕ ਜਿਹੜਾ ਸੀਗਾ ਉਹ ਮੁੰਡੇ ਦਾ ਮਾਮਾ ਸੀ ਜਾਂ ਕਹਿ ਲਓ ਕਿ ਜਿਹੜਾ ਮੇਨ ਬੰਦਾ ਸੀਗਾ ਉਹਦਾ ਜਿਹੜਾ ਹੈਗਾ ਉਹਦੇ ਘਰ ਆਲੀ ਵਾਲੀ ਦਾ ਸੀਗਾ ਉਹ ਭਰਾ ਸੀ ਤੇ ਉਹ ਹੁਣ ਇੱਦਾਂ ਦਾ ਜਿਹੜੀ ਸੀ ਉਹ ਸਿਚੁਏਸ਼ਨ ਜਿਹੜੀ ਬਣ ਗਈ ਤੇ ਉਹਨਾਂ ਨੂੰ ਤਿੰਨਾਂ ਨੂੰ ਜਿਹੜੀ ਹੈਗੀ ਆ ਉਦੋਂ ਸਜ਼ਾਏ ਮੌਤ ਹੋ ਗਈ। ਪੁਰਾਣੀ ਗੱਲ ਬਾਵੇਂ ਮਹਾਰਾਜਿਆਂ ਦੀ ਉਸ ਵੇਲੇ ਸੁਣਾਉਂਦੇ ਆ ਜਾਂ ਜਦੋਂ ਸਾਡੇ ਰਿਆਸਤਾਂ ਸੀਗੀਆਂ ਉਸ ਵੇਲੇ ਦੀ ਗੱਲ, ਕਿਉਂਕਿ ਉਦੋਂ ਸਖ਼ਤ ਬਹੁਤ ਹੁੰਦੀ ਜੇ ਸਜ਼ਾਏ ਮੌਤ ਹੋ ਜਾਂਦੀ ਸੀ ਇੱਕ ਵਾਰੀ, ਫਿਰ ਉਹ ਛੇਤ ਟੁੱਟਦੀ ਨਹੀਂ ਸੀ। ਤੇ ਉਹ ਕਹਿੰਦੇ ਵੀ ਉਹ ਔਰਤ ਨੇ ਜਾ ਕੇ ਜਿਹੜੀ ਆ ਉਹ ਮਿੰਨਤ ਕੀਤੀ ਵੀ ਮੈਂ ਤਾਂ ਮੇਰੇ ਕੋਲ ਕੁਛ ਨੀ ਰਹਿਣਾ, ਵੀ ਇੱਕ ਮੇਰਾ ਭਰਾ ਹੈ, ਮੇਰੇ ਘਰ ਵਾਲਾ ਬੰਨਿਆ ਗਿਆ, ਮੇਰਾ ਮੁੰਡਾ ਬੰਨਿਆ ਗਿਆ, ਸਾਡੇ ਕੋਲ ਬਚੂ ਕੀ। ਤੇ ਉਹ ਜੱਜ ਕਹਿੰਦੇ ਥੋੜਾ ਜਿਹਾ ਉਹਦੇ ਤੇ ਉਹਨੇ ਜਿਹੜਾ ਸੀ ਉਹ ਤਰਸ ਖਾਧਾ ਕਹਿ ਲਓ ਜਾਂ ਕੁਛ ਵੀ ਉਹਦੇ ਚ ਥੋੜੀ ਜਿਹੀ ਆ ਗਈ। ਉਹ ਕਹਿੰਦੇ ਬੀਬੀ ਫਿਰ ਮੈਂ ਇੱਕ ਜਾਣੇ ਨੂੰ ਛੱਡ ਸਕਦਾ ਇਹਨਾਂ ਚੋਂ, ਬਰੀ ਕਰ ਸਕਦਾ, ਤਿੰਨਾਂ ਨੂੰ ਤਾਂ ਨੀ ਕਰ ਸਕਦਾ, ਵੀ ਇਹ ਤੇਰੀ ਚੋਇਸ ਹੈ, ਦੱਸੋ ਕਿ ਇਹਨੂੰ ਬਰੀ ਕਰਾਂ। ਤੇ ਕਹਿੰਦੇ ਉਹਨਾਂ ਕਹਿੰਦੇ ਮੈਨੂੰ ਇੱਕ ਮਿੰਟ ਸੋਚੋਗੇ। ਇੱਕ ਮਿੰਟ ਸੋਚਣ ਤੋਂ ਬਾਅਦ ਉਹਨੇ ਕਿਹਾ ਕਿ ਆਪਣਾ ਮੇਰੇ ਭਰਾ ਨੂੰ ਛੱਡ ਦਿਓ। ਤੇ ਦੇਖੋ ਕਹਿਣ ਨੂੰ ਗੌਤਮ ਜੀ ਗੱਲ ਏਦਾਂ ਲੱਗਦੀ, ਪਰ ਜਿਹੜੇ ਬੰਦੇ ਨੇ ਜਿਵੇਂ ਉਹ ਆਈ ਆ ਉਹ ਕਿਸ ਕਿਸ ਆਈ ਆ, ਕਿਸ ਰਿਸ਼ਤੇ ਦੀ, ਕਿਸ ਉਹਦੇ ਚੋਂ ਆਈ ਹੈ, ਤੇ ਉਹ ਬੜੀ ਕਮਾਲ ਦੀ ਗੱਲ ਹੈ। ਉਹਨਾਂ ਨੇ ਕਹਿੰਦੇ ਪੁੱਛਿਆ ਵੀ ਫਿਰ ਵੀ ਭਰਾ ਨੂੰ ਕਿਉਂ ਛੱਡੀਏ, ਵੀ ਤੇਰਾ ਮੁੰਡਾ ਮਾਸੂਮ ਹੈ ਤੇ ਤੇਰੇ ਘਰ ਵਾਲਾ ਸੁਹਾਗ ਹੈ ਤੇਰਾ। ਉਹ ਉਹਨੇ ਜਿਹੜੀ ਦਲੀਲ ਦਿੱਤੀ ਉਹ ਮੈਂ ਇਸ ਕਰਕੇ ਕਹਿ ਰਿਹਾ ਕਿ ਇਹ ਸਾਡੇ ਗੱਲਾਂ ਇੱਕ ਪ੍ਰਚਲਿਤ ਨੇ, ਚੱਲਦੀਆਂ ਨੇ ਭੈਣ ਭਰਾ ਦੇ ਰਿਸ਼ਤੇ ਨੂੰ ਲੈ ਕੇ। ਉਹ ਕਹਿੰਦੀ ਵੀ ਦੇਖੋ ਪਤੀ ਤਾਂ ਮੈਂ ਦੂਜਾ ਵਿਆਹ ਵੀ ਕਰਾ ਸਕਦੀ ਹਾਂ, ਤੇ ਪਤੀ ਤਾਂ ਮੈਨੂੰ ਹੋਰ ਵੀ ਮਿਲ ਸਕਦਾ, ਜੇ ਦੂਜਾ ਵਿਆਹ ਹੋਏਗਾ ਮੇਰੇ ਬੱਚਾ ਵੀ ਪੈਦਾ ਹੋ ਸਕਦਾ ਹੋਰ। ਤੇ ਪਰ ਜਿਹੜਾ ਇੱਕ ਢਿੱਡੋਂ ਜੰਮਿਆ, ਜਿਹੜਾ ਇੱਕ ਕੁੱਖ ਤੋਂ ਜੰਮੇ ਮੇਰਾ ਭਰਾ ਜਿਹੜਾ ਹੈਗਾ ਉਹ ਨੀ ਮੈਨੂੰ ਮਿਲਣਾ। ਇਹ ਜਿਹੜੀ ਗੱਲ ਹੈ ਇਹ ਇਹ ਚਾਹੇ ਚੱਲੀ ਆ ਰਹੀ ਹੈ ਚਾਹੇ ਹੋਈ ਹੈ ਜਾਂ ਨਹੀਂ ਹੋਈ, ਪਰ ਇੱਕ ਜਿਹੜੀ ਉਸ ਰਿਸ਼ਤੇ ਨੂੰ ਕਿੰਨਾ ਪੀੜਾ ਕਰਦੀ ਹੈ ਇਹ ਇਹ ਮੈਨੂੰ ਬੜੀ ਕਮਾਲ ਦੀ ਲੱਗਦੀ ਹੁੰਦੀ ਹੈ। ਮੈਂ ਅਕਸਰ ਕਈ ਵਾਰੀ ਇਹ ਗੱਲ ਸੁਣਾਈ ਹੈ। ਸੋ ਜਦੋਂ ਤੁਸੀਂ ਇਸ ਰਿਸ਼ਤੇ ਨੂੰ ਦੇਖਣਾ ਹੈ ਤਾਂ ਫਿਰ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਾਂ ਆਪਾਂ ਉਹ ਦੇਖਦੇ ਹਾਂ, ਤੇ ਕਿੰਨੇ ਹੀ ਚਲੋ ਜੀ ਆਪਾਂ ਇਹ ਰਾਖੀ ਦਾ ਜਿਹੜਾ ਇੱਕ ਇਹਨੂੰ ਸਿੰਬਲ ਮੰਨ ਲਈਏ ਜਾਂ ਹੋਰ ਮੰਨ ਲਈਏ, ਕਿੰਨੇ ਹੀ ਥਾਵਾਂ ਤੇ ਇੱਦਾਂ ਦੀਆਂ ਘਟਨਾਵਾਂ ਹੋਰ ਵੀ ਨੇ ਜਿੱਥੇ ਭਰਾ ਹਮੇਸ਼ਾ ਭੈਣ ਦੇ ਸਤਿਕਾਰ ਲਈ ਉਹਦੀ ਇੱਜ਼ਤ ਲਈ ਆ ਕੇ ਖੜੇ ਹੁੰਦੇ ਆ। ਸੋ ਇਹ ਤਾਂ ਉਹਦੇ ਲਈ ਇੱਕ ਇੱਕ ਤਿਉਹਾਰ ਸਾਲ ਬਾਅਦ ਇਹ ਆਉਂਦਾ, ਇੱਥੇ ਸਾਰਾ ਇੱਕ ਫੈਸਟੀਵਲ ਲੈਵਲ ਤੇ ਜਿਹੜਾ ਹੈਗਾ ਉਹ ਕੀਤਾ ਜਾਂਦਾ, ਇਹ ਪੱਖ ਹੈ। ਜਿਹੜਾ ਇੱਕ ਵਿੱਚ ਗੌਤਮ ਜੀ ਮੈਨੂੰ ਜਿਹੜਾ ਬਹੁਤ ਗੱਲ ਚੁੱਭਦੀ ਹੈ ਪਾਰਟੀਕੁਲਰ ਲਈ, ਕਿ ਜਿਸ ਤਰ੍ਹਾਂ ਸਾਡੇ ਸਾਰੇ ਹੀ ਤਿੱਥਾਂ ਤਿਉਹਾਰਾਂ ਦੇ ਵਿੱਚ ਜਿਹੜੀਆਂ ਇਹਨਾਂ ਚੀਜ਼ਾਂ ਨੇ ਬਹੁਤ ਜ਼ਿਆਦਾ ਦਖਲ ਦਿੱਤਾ, ਖਾਸ ਕਰਕੇ ਜਿਹੜਾ ਟ੍ਰੇਡਰ ਹੈ, ਖਾਸ ਕਰਕੇ ਜਿਹੜਾ ਟ੍ਰੇਡਮੈਨ ਹੈ ਜਾਂ ਵਪਾਰੀ ਹੈ, ਤੇ ਜਾਂ ਇਹ ਆਪਾਂ ਕਹਿ ਲਈਏ ਕਿ ਜੋ ਜਿਹਨੇ ਸੌਦਾ ਵੇਚਣਾ ਉਹਦਾ ਦਖਲ ਬਹੁਤ ਜ਼ਿਆਦਾ ਹੋ ਗਿਆ। ਉਹਦੇ ਦਖਲ ਕਾਰਨ ਫਿਰ ਜਿਹੜਾ ਹੈਗਾ ਇਸ ਤਿਉਹਾਰ ਦੇ ਉੱਤੇ ਕਈ ਵਾਰੀ ਕਿੰਤੂ ਪਰੰਤੂ ਇਉਂ ਵੀ ਆਉਂਦਾ ਵੀ ਉਹਨਾਂ ਨੇ ਇਸ ਤੋਂ ਪਹਿਲਾਂ ਸ਼ੁਰੂ ਹੋ ਜਾਂਦੀਆਂ ਨੇ ਫੈਕਟਰੀਆਂ ਚ ਬਣਨੀਆਂ ਰੱਖੜੀਆਂ, ਸੀਧਾ ਧਾਗਾ ਹੀ ਭਾਵੇਂ ਸੂਤ ਦਾ ਸੀ ਭਾਵੇਂ ਰੇਸ਼ਮ ਦਾ ਸੀ, ਗਲਤ ਇੰਨੇ ਤੱਕ ਸੀ, ਗਲਤ ਉਹਨੂੰ ਰੱਖ ਤੱਕ ਸੀ। ਹੁਣ ਵੀ ਆਪਾਂ ਧਾਰਮਿਕ ਮੌਕਿਆਂ ਦੇ ਉੱਤੇ ਮੌਲੀ ਹੈ ਜਿਹੜੀ ਕੱਚੇ ਧਾਗੇ ਦੀ ਹੁੰਦੀ ਹੈ, ਲਾਲ ਪੀਲੇ ਰੰਗ ਨਾਲ ਰੰਗੀ ਹੋਈ, ਤੇ ਉਹੀ ਬੰਨ ਕੇ ਆਪਾਂ ਉਸ ਨੂੰ ਸਭ ਤੋਂ ਵੱਡੀ ਪਵਿੱਤਰ ਇੱਕ ਉਹ ਮੰਨਦੇ ਹਾਂ। ਤੇ ਪਰ ਇੱਥੇ ਆ ਕੇ ਵਪਾਰੀ ਦਾ ਦਖਲ ਬਹੁਤ ਹੋ ਗਿਆ, ਤੇ ਫਿਰ ਮਿਠਾਈਆਂ ਨੂੰ ਲੈ ਕੇ ਤੇ ਫਿਰ ਹੋਰ ਚੀਜ਼ਾਂ ਨੂੰ ਲੈ ਕੇ, ਫਿਰ ਤੋਹਫਿਆਂ ਨੂੰ ਲੈ ਕੇ, ਗਿਫਟ ਨੂੰ ਲੈ ਕੇ, ਇਹ ਇਹ ਬਹੁਤ ਖਤਰਨਾਕ ਜਿਹੜੀ ਚੀਜ਼ ਹੋ ਗਈ। ਫਿਰ ਉਮੀਦਾਂ ਰੱਖਣ ਨੂੰ ਲੈ ਕੇ ਕਿ ਮੈਂ ਇੰਨਾ ਕੁਛ ਆਹ ਕੀਤਾ, ਮੈਨੂੰ ਇੰਨੇ ਕੀ ਪੈਸੇ ਦਿੱਤੇ ਜਾਂ ਮੈਨੂੰ ਇੰਨਾ ਸ਼ਗਨ ਦਿੱਤਾ, ਮੈਨੂੰ ਵੱਧ ਦੇਣਾ ਸੀ ਜਾਂ ਹੋਰ, ਇਹ ਇਹ ਜਿਹੜੀਆਂ। ਤੇ ਫਿਰ ਇੱਕ ਜਿਹੜੀ ਇੱਕ ਹੋਰ ਚੀਜ਼ ਜਿਹੜੀ ਨਵੀਂ ਆ ਗਈ, ਕਿਉਂਕਿ ਵਪਾਰੀ ਚਲਾਕ ਬਹੁਤ ਆ, ਉਹਨੂੰ ਪਤਾ ਮੈਂ ਸੌਦਾ ਕਿਵੇਂ ਵੇਚਣਾ ਆਪਣਾ, ਤੇ ਉਹਨੇ ਰਾਖੀ ਦੇ ਨਾਲ ਇੱਕ ਹੋਰ ਵੀ ਛੋਟੀ ਜਿਹੀ ਰਾਖੀ ਬਣਾਉਣੀ ਸ਼ੁਰੂ ਕਰਤੀ ਕਿ ਇਹ ਤੁਸੀਂ ਭਰਜਾਈ ਨੂੰ ਬੰਨਣੀ ਹੈ। ਤੇ ਇਹ ਤਾਂ ਪਹਿਲਾਂ ਕਦੇ ਹੈ ਹੀ ਨੀ ਸੀਗਾ ਵੀ ਆਪਣੀ ਭਰਜਾਈ ਨੂੰ ਜਿਹੜਾ ਹੈਗਾ ਬੰਨਣ ਦਾ ਏਦਾਂ ਦੀ। ਤੇ ਸੋ ਇਹ ਜਿਹੜਾ ਹੈਗਾ ਇਹਦਾ ਪੱਖ ਮੈਨੂੰ ਇਹ ਲੱਗਦਾ ਹੁੰਦਾ ਕਿ ਬੜਾ ਹੋਰ ਤਰ੍ਹਾਂ ਦਾ ਜਿਹੜਾ ਹੈਗਾ ਇਹਨੂੰ ਕਿਸ ਤਰੀਕੇ ਦੇ ਨਾਲ ਤਿਉਹਾਰ ਨੂੰ, ਸਾਰੇ ਤਿਉਹਾਰ ਵੈਸੇ ਤਾਂ ਕਰ ਲਏ ਆ, ਸਾਡੀਆਂ ਵਿਆਹ ਸ਼ਾਦੀਆਂ ਦੀਆਂ ਰਸਮਾਂ ਵਪਾਰੀ ਨੇ ਗਰੈਬ ਕਰ ਲਈਆਂ ਨੇ ਆਪਣੇ ਹਿਸਾਬ ਨਾਲ, ਉਹਦੇ ਹਿਸਾਬ ਨਾਲ ਹੁੰਦਾ ਹੁਣ ਸਾਰਾ ਕੁਛ, ਇੱਥੇ ਵੀ ਜਿਹੜਾ ਹੈ ਇਸ ਤਰ੍ਹਾਂ ਦੀ ਗੱਲ ਹੋ ਗਈ। ਪਰ ਜਿਹੜਾ ਦੂਜਾ ਪੱਖ ਜਦੋਂ ਮੈਂ ਦੇਖਦਾ ਹਰ ਸਾਲ ਅੰਮ੍ਰਿਤਸਰ ਦੇ ਨਾਲ ਆਪਾਂ ਅਟਾਰੀ ਵਾਹਗਾ ਸਰਹੱਦ ਹੈ ਉੱਥੋਂ ਅੰਮ੍ਰਿਤਸਰ ਤੋਂ ਸਕੂਲਾਂ ਦੀਆਂ ਕੁੜੀਆਂ ਹੋਰ ਸਾਰੀਆਂ ਇਕੱਠੀਆਂ ਹੋ ਕੇ ਉੱਥੇ BSF ਦੇ ਜਿਹੜੇ ਜਵਾਨ ਨੇ ਜਿਹੜੇ ਆਪਣੇ ਘਰਾਂ ਤੋਂ ਦੂਰ ਉੱਥੇ ਨੇ ਪਹਿਰੇ ਤੇ ਨੇ ਜਾਂ ਫੌਜੀ ਨੇ ਉਹਨਾਂ ਨੂੰ ਜਾ ਕੇ ਉੱਥੇ ਰਾਖੀਆਂ ਬੰਨ ਕੇ ਆਉਂਦੀਆਂ ਨੇ ਤੇ ਉਹਨਾਂ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਅਸੀਂ ਇੱਥੇ ਆਪਣੇ ਘਰ ਚ ਹੀ ਹਾਂ। ਇਹ ਜਿਹੜੀਆਂ ਗੱਲਾਂ ਨੇ ਉਹ ਮੈਨੂੰ ਲੱਗਦਾ ਕਿ ਉਹ ਜਿਹੜੀ ਇਸ ਤਿਉਹਾਰ ਦੀ ਜਿਹੜੀ ਇੱਕ ਇੰਪੋਰਟੈਂਸ ਹੈ ਜਿਹੜੀ ਜਿਹੜੀ ਉਹਦੀ ਮਹੱਤਤਾ ਹੈ ਅਹਿਮੀਅਤ ਹੈ ਉਹਨੂੰ ਜਿਹੜਾ ਹੈਗਾ ਉਹ ਦਰਸਾਉਂਦੀਆਂ ਨੇ। ਬਾਕੀ ਇਹ ਕਿ ਹਰੇਕ ਦੀ ਆਪੋ ਆਪਣੀ ਦੇਖੋ ਲਿਗੇਸੀ ਹੁੰਦੀ ਹੈ ਹਰੇਕ ਕਲਚਰ ਦੀ ਹੋਰ ਤੇ ਇਹ ਤੁਸੀਂ ਇਹ ਕਹਿ ਦੇਣਾ ਕਿ ਤਾਂ ਯੂਪੀ ਦਾ ਤਿਉਹਾਰ ਸੀ ਜਾਂ ਨੇਪਾਲ ਦਾ ਠੀਕ ਹੈ ਨੇਪਾਲ ਚ ਇਹਨੂੰ ਮਨਾਉਂਦੇ ਆ ਯੂਪੀ ਚ ਵੀ ਮਨਾਉਂਦੇ ਆ ਪਰ ਪੰਜਾਬ ਦੇ ਵਿੱਚ ਵੀ ਜਿਹੜਾ ਹੈ ਇਹਨੂੰ ਸ਼ੁਰੂ ਤੋਂ ਹੀ ਜਿਹੜਾ ਹੈ ਉਹ ਮਨਾਇਆ ਜਾਂਦਾ ਰਿਹਾ ਤੇ ਜਿਹੜਾ ਇੱਕ ਮੇਲਾ ਜੁੜਦਾ ਹੈ ਜਿਹੜਾ ਬਾਬੇ ਬਕਾਲੇ ਹਾਲਾਂਕਿ ਉਸ ਮੇਲੇ ਦਾ ਸੰਬੰਧ ਤਾਂ ਨਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਹੈ ਤੇ ਜਾਂ ਗੁਰੂ ਲਾਧੋਗਰ ਜਿਹੜੀ ਘਟਨਾ ਉਹਦੇ ਨਾਲ ਹੈ ਪਰ ਜਿਹੜਾ ਹੈ ਉਹਨੂੰ ਨਾਂ ਦਿੱਤਾ ਗਿਆ ਸ਼ੁਰੂ ਤੋਂ ਹੀ ਸਾਡੇ ਈਵਨ ਜਿਹੜੇ ਧਾਰਮਿਕ ਕੈਲੰਡਰ ਆ ਉਹਦੇ ਚ ਵੀ ਨਾਂ ਉਹਨੂੰ ਰੱਖੜ ਪੁੰਨਿਆਂ ਦਾ ਨਾਂ ਦਿੱਤਾ ਗਿਆ ਤੇ ਰੱਖੜ ਪੁੰਨਿਆਂ ਦਾ ਨਾਂ ਇਸੇ ਕਰਕੇ ਦਿੱਤਾ ਕਿ ਇੱਥੇ ਰੱਖੜੀ ਜਿਹੜੀ ਹੈ ਐਸਟੈਬਲਿਸ਼ ਸੀ ਪਹਿਲਾਂ ਹੀ ਜਿਵੇਂ ਪਹਿਲਾਂ ਕਿਹਾ ਕਿ ਬਹੁਤ ਸਾਰੀਆਂ ਇਹ ਕੋਇਨਸੀਡੈਂਟ ਨੇ ਕਿ ਜਿਹੜੀ ਦੀਵਾਲੀ ਵਾਲੇ ਦਿਨ ਜਿਹੜਾ ਹੈ ਉਹ ਬੰਦੀ ਛੋੜ ਦਿਵਸ ਮਨਾਇਆ ਜਾਂਦਾ ਹੈ ਜਾਂ ਹੋਰ ਬਹੁਤ ਸਾਰੀਆਂ ਇਹ ਆਪਸ ਦੇ ਵਿੱਚ ਜਿਹੜੀਆਂ ਸਾਡੇ ਇੰਟਰਵੂਵਨ ਨੇ ਜਿਹੜੀਆਂ ਸਾਡੇ ਕਲਚਰ ਦੇ ਵਿੱਚ ਇੱਕ ਦੂਜੇ ਦੇ ਨਾਲ ਇੱਕ ਉਸ ਦੇ ਵਿੱਚ ਇੰਨੀਆਂ ਨੇੜੇ ਜੁੜੀਆਂ ਹੋਈਆਂ ਨੇ ਕਿ ਉਹਨੂੰ ਤੁਸੀਂ ਆਪਾਂ ਅਲੱਗ ਕਰਕੇ ਜਿਹੜਾ ਹੈ ਉਹ ਨਹੀਂ ਦੇਖ ਸਕਦੇ ਤੇ ਫਿਰ ਇੱਥੇ ਇਹੋ ਜਿਹੇ ਮੌਕੇ ਤੇ ਤਾਂ ਇਹਨਾਂ ਗੱਲਾਂ ਦਾ ਨੋਟਸ ਲੈਣ ਦੀ ਵਾਲੀ ਕੋਈ ਜ਼ਰੂਰਤ ਨਹੀਂ ਹੁੰਦੀ ਪਰ ਕਿਉਂਕਿ ਸੋਸ਼ਲ ਮੀਡੀਆ ਦਾ ਚਲੋ

0: ਡਿਵੈਲਪਮੈਂਟ ਹੋ ਗਈ ਤੇ ਨਾ ਤੇ ਬਾਕੀ ਇਹ ਵੀ ਤੁਹਾਡਾ ਇੱਕ ਪਰਸਨਲ ਇਹ ਹੈ ਭੈਣ ਭਰਾ ਦੇ ਰਿਸ਼ਤੇ ਦਾ ਤੇ ਕਿਹੜਾ ਪਰਿਵਾਰ ਇਹਨੂੰ ਕਿਸ ਲੈਵਲ ਤੱਕ ਮੰਨਦਾ ਹੈ ਕਿੰਨਾ ਮੰਨਦਾ ਤੇ ਉਹ ਮੈਨੂੰ ਨਹੀਂ ਲੱਗਦਾ ਕੋਈ ਇਹਦੇ ਚ ਕੋਈ ਧਰਮ ਦਾ ਦਖਲ ਹੈ ਜਾਂ ਹੋਣਾ ਚਾਹੀਦਾ। ਠੀਕ ਹੈ ਪਿੱਛੋਂ ਪੁਰਾਣਿਕ ਕਥਾਵਾਂ ਚੱਲੀਆਂ ਹੁੰਦੀਆਂ ਹੋਰ ਬਹੁਤ ਸਾਰੇ ਤਿਉਹਾਰਾਂ ਦੇ ਨਾਲ ਉਹ ਜੁੜੀਆਂ ਹੋਈਆਂ ਨੇ ਤੇ ਪਰ ਮੁੱਖ ਤੌਰ ਤੇ ਸਾਡਾ ਜਿਹੜਾ ਹੈਗਾ ਸਮਾਜਿਕ ਸੱਭਿਆਚਾਰਕ ਇਹਦਾ ਪੱਖ ਹੈ ਜਿਹੜਾ ਹੈਗਾ ਉਹ ਬਹੁਤ ਮਹੱਤਵਪੂਰਨ ਹੈ। ਹਾਂਜੀ
1: ਜੀ ਬਹੁਤ ਧੰਨਵਾਦ ਪ੍ਰੀਤਮ ਜੀ ਇਸ ਸਾਰੀ ਜਾਣਕਾਰੀ ਦੇ ਲਈ ਸ਼ੁਕਰੀਆ ਤੁਹਾਡਾ। ਸੋ ਅਸੀਂ ਪ੍ਰੀਤਮ ਸਿੰਘ ਰੁਪਾਲ ਜੀ ਰੱਖੜੀ ਦਾ ਤਿਉਹਾਰ ਔਰ ਉਹਦੀ ਇਤਿਹਾਸਕ ਮਹੱਤਤਾ ਦੇ ਨਾਲ ਜੁੜੀ ਹੋਈ ਗੱਲ ਕਰ ਰਹੇ ਸੀਗੇ ਔਰ ਨਾਲ ਹੀ ਦੱਸ ਰਹੇ ਸੀਗੇ ਕਿ ਕਿਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਜਾਂ ਜਿਸ ਤਰੀਕੇ ਦੇ ਨਾਲ ਅੱਜ ਦੇ ਦੌਰ ਦੇ ਵਿੱਚ ਸਾਨੂੰ ਇਸ ਤਿਉਹਾਰ ਨੂੰ ਮਨਾਉਣਾ ਚਾਹੀਦਾ ਨਹੀਂ ਮਨਾਉਣਾ ਚਾਹੀਦਾ ਇਸ ਕਿਸਮ ਦੀ ਸਿੱਖ ਕੁਝ ਲੋਕ ਦੇ ਰਹੇ ਹੈਗੇ ਨੇ। ਇੱਕ ਪੁਰਾਣੀ ਕਹਾਣੀ ਜਿਹੜੀ ਹੈ ਉਹ ਦੋ ਕਥਾਵਾਂ ਦੋ ਕਹਾਣੀਆਂ ਸਾਡੇ ਇਤਿਹਾਸ ਦੇ ਵਿੱਚੋਂ ਮਿਲਦੀਆਂ ਨੇ। ਇੱਕ ਤਾਂ ਹੈਗੀ ਹੈ ਪੁਰਾਣ ਨੇ ਹਿੰਦੂ ਧਰਮ ਦੇ ਵਿੱਚ ਅਲੱਗ ਅਲੱਗ ਕਿਸਮ ਦੇ ਜਿਹੜੇ ਪੁਰਾਣ ਲਿਖੇ ਗਏ ਹੈਗੇ ਨੇ ਅਤੇ ਉਹਨਾਂ ਦੇ ਵਿੱਚੋਂ ਇੱਕ ਹੈਗਾ ਭਵਿਸ਼ਯ ਪੁਰਾਣ ਅਤੇ 18 ਮੇਜਰ ਪੁਰਾਣ ਮੰਨੇ ਜਾਂਦੇ ਹੈਗੇ ਨੇ 18 ਮਾਈਨਰ ਪੁਰਾਣ ਮੰਨੇ ਜਾਂਦੇ ਹੈਗੇ ਨੇ। ਮੇਜਰ ਪੁਰਾਣ ਜਿਹੜੇ ਜਿਵੇਂ ਬ੍ਰਹਮ ਪੁਰਾਣ ਪਦਮ ਪੁਰਾਣ ਵਿਸ਼ਨੂੰ ਪੁਰਾਣ ਭਗਵਤ ਨਾਰਦ ਪੁਰਾਣ ਇਸ ਤਰੀਕੇ ਦੇ ਨਾਲ ਹੈ ਨਾ ਅਤੇ ਇਸੇ ਤਰੀਕੇ ਦੇ ਨਾਲ ਭਵਿਸ਼ਯ ਪੁਰਾਣ ਵੀ ਉਹਨਾਂ ਦੇ ਵਿੱਚੋਂ ਇੱਕ ਹੈ ਮੇਜਰ ਪੁਰਾਣ ਦੇ ਵਿੱਚ ਜਿਹੜੇ ਮਹਾਪੁਰਾਣ ਜਿਨ੍ਹਾਂ ਨੂੰ ਕਹਿ ਲਿਆ ਜਾਂਦਾ ਉਹਦੇ ਵਿੱਚੋਂ ਭਵਿਸ਼ਯ ਪੁਰਾਣ ਦੇ ਵਿੱਚ ਇੱਕ ਕਥਾ ਦਰਜ ਹੈਗੀ ਉਹ ਇਹ ਹੈ ਕਿ ਇੰਦਰ ਅਤੇ ਸ਼ਚੀ ਦੀ ਕਹਾਣੀ। ਦੂਸਰੀ ਵੈਸੇ ਭਗਵਤ ਗੀਤਾ ਦੇ ਵਿੱਚ ਭਗਵਤ ਗੀਤਾ ਨਹੀਂ ਕਹਿ ਸਕਦੇ ਸ਼੍ਰੀਮਦ ਭਾਗਵਤ ਪੁਰਾਣ ਦੇ ਵਿੱਚ ਹੈਗੀ ਹੈ ਉਹ ਵਾਮਨ ਅਤੇ ਬਾਲੀ ਦੀ ਕਹਾਣੀ ਹੈ। ਦੋਵਾਂ ਕਹਾਣੀਆਂ ਦਾ ਸਮਾਂਕਾਲ ਕੀ ਰਿਹਾ ਹੋਏਗਾ ਇਹ ਨਹੀਂ ਤੈਅ ਕੀਤਾ ਜਾ ਸਕਦਾ ਇਸੇ ਕਰਕੇ ਇਹਨਾਂ ਨੂੰ ਮਾਇਥੋਲੋਜੀ ਕਿਹਾ ਜਾਂਦਾ ਹਿਸਟਰੀ ਨਹੀਂ ਕਿਹਾ ਜਾਂਦਾ। ਮਾਇਥੋਲੋਜੀ ਯਾਨੀ ਕਿ ਜਿਹੜੇ ਹਿਸਟਰੀ ਦੇ ਵਿੱਚ ਕਿਸੇ ਕਿਸਮ ਦੀ ਇੱਕ ਜਿਹੜੀ ਆਈਡੀਓਲੋਜੀ ਹੈ ਉਹਦੇ ਨਾਲ ਜੁੜੀਆਂ ਹੋਈਆਂ ਕਹਾਣੀਆਂ ਹੋਣ ਉਹਦੇ 'ਚ ਥੋੜ੍ਹੀ ਥੋੜ੍ਹੀ ਮਿੱਥ ਵੀ ਸ਼ਾਮਿਲ ਹੋ ਜਾਂਦੀ ਹੈ ਉਹ ਸਮੇਂ ਸਮੇਂ ਦੇ ਉੱਤੇ ਹੁੰਦੀ ਰਹਿੰਦੀ ਹੈ ਉਹਦੇ ਵਿੱਚ ਬਦਲਾਅ ਹੁੰਦੇ ਰਹਿੰਦੇ ਨੇ। ਹੋ ਸਕਦਾ ਕਿ ਅੱਜ ਤੋਂ 100 ਸਾਲ ਪਹਿਲਾਂ ਜਦੋਂ ਕਿਸੇ ਨੇ ਇਹ ਕਹਾਣੀ ਦੱਸੀ ਹੋਵੇ ਉਹਦਾ ਕੋਈ ਰੂਪ ਹੋਰ ਹੋਵੇ ਹੁਣ ਮੈਂ ਜਦੋਂ ਦੱਸ ਰਿਹਾ ਹੈ ਕੁਛ ਹੋਰ ਕਿਸਮ ਦੀ ਹੈ ਜੋ ਸਾਡੇ ਤੱਕ ਅੱਜ ਦੀ ਤਰੀਕ 'ਚ ਪਹੁੰਚ ਰਹੀ ਹੈ ਅਤੇ ਅੱਜ ਤੋਂ 100-200 ਸਾਲ ਬਾਅਦ ਇਹ ਕਹਾਣੀ ਦੇ ਵਿੱਚ ਕੁਛ ਹੋਰ ਤਬਦੀਲੀਆਂ ਹੋ ਜਾਣ। ਪਰ ਇੱਦਾਂ ਨਹੀਂ ਕਿ ਉਹ ਕਹਾਣੀ ਨਹੀਂ ਹੋਈ ਇੱਦਾਂ ਨਹੀਂ ਕਿ ਉਹ ਹਿਸਟਰੀ ਦਾ ਪਾਰਟ ਨਹੀਂ ਹੈ ਬਸ ਉਹਦੀਆਂ ਜਿਹੜੀ ਇਹ ਫਿਗਰਸ ਨੇ ਫੈਕਟਸ ਨੇ ਉਹਦੇ ਵਿੱਚ ਥੋੜ੍ਹਾ ਜਿਹਾ ਬਦਲਾਅ ਹੁੰਦਾ ਰਹਿੰਦਾ ਹੈਗਾ ਸੋ ਇਸੇ ਕਰਕੇ ਉਹਨੂੰ ਮਿੱਥ ਦੇ ਥੋੜ੍ਹਾ ਜਿਹਾ ਨੇੜੇ ਜ਼ਿਆਦਾ ਲੈ ਜਾਇਆ ਜਾਂਦਾ। ਰਾਜਾ ਬਲੀ ਵੀ ਇੰਦਰ ਦੇ ਕਾਲ ਦੇ ਵਿੱਚ ਹੀ ਹੋਇਆ ਸੀਗਾ ਸੋ ਪੈਡਲਰ ਜਿਹੜਾ ਟਾਈਮ ਫਰੇਮ ਦੇ ਵਿੱਚ ਹੋਈਆਂ ਹੋਣਗੀਆਂ ਕਹਾਣੀਆਂ ਅਤੇ ਇਹ ਵੀ ਥੋੜ੍ਹਾ ਜਿਹਾ ਦੱਸਣਾ ਮੁਸ਼ਕਲ ਹੈ ਕਿ ਪਹਿਲਾਂ ਕਿਹੜੀ ਘਟਨਾ ਵਾਪਰੀ ਬਾਅਦ 'ਚ ਕਿਹੜੀ ਵਾਪਰੀ ਪਰ ਜਾਣਕਾਰ ਇਹ ਕਹਿੰਦੇ ਨੇ ਕਿ ਸਮੁੰਦਰ ਮੰਥਨ ਪਹਿਲਾਂ ਹੋਇਆ ਅਤੇ ਫਿਰ ਵਾਮਨ ਅਵਤਾਰ ਹੋਇਆ ਸੋ ਸਮੁੰਦਰ ਮੰਥਨ ਤੋਂ ਪਹਿਲਾਂ ਦੀ ਜੇ ਗੱਲ ਕਰੀਏ ਭਵਿਸ਼ਯ ਪੁਰਾਣ ਦੇ ਵਿੱਚ ਲਿਖਿਆ ਗਿਆ ਕਿ ਦੇਵਤਿਆਂ ਅਤੇ ਦਾਨਵਾਂ ਦੇ ਦਰਮਿਆਨ ਜੰਗ ਹੁੰਦੀ ਹੈ ਉਦੋਂ ਦਾਨਵ ਜਾਂ ਜਿਹੜੇ ਰਾਕਸ਼ਸ ਸੀਗੇ ਉਹ ਭਾਰੀ ਪੈਣ ਲੱਗਦੇ ਨੇ ਐਸੇ ਦੇ ਵਿੱਚ ਦੇਵਤਿਆਂ ਨੂੰ ਹਾਰਦਾ ਦੇਖ ਕੇ ਇੰਦਰ ਘਬਰਾ ਕੇ ਗੁਰੂ ਦੇ ਕੋਲ ਜਾਂਦੇ ਨੇ ਰਿਸ਼ੀ ਬ੍ਰਹਸਪਤੀ ਦੇ ਕੋਲ ਜਾਂਦੇ ਨੇ। ਰਿਸ਼ੀ ਬ੍ਰਹਸਪਤੀ ਸੁਝਾਅ ਦਿੰਦੇ ਨੇ ਕਿ ਇੰਦਰ ਦੀ ਆਪਣੀ ਪਤਨੀ ਜਿਹੜੇ ਨੇ ਇੰਦਰਾਨੀ ਜਿਨ੍ਹਾਂ ਨੂੰ ਸ਼ਚੀ ਕਿਹਾ ਜਾਂਦਾ ਉਹਨਾਂ ਦੇ ਕੋਲ ਇਹਦਾ ਹੱਲ ਹੈਗਾ ਅਤੇ ਉਹਨਾਂ ਦੇ ਕੋਲ ਜਾਂਦੇ ਨੇ ਅਤੇ ਉਹ ਰੇਸ਼ਮ ਦਾ ਇੱਕ ਧਾਗਾ ਮੰਤਰਾਂ ਦੇ ਵਿੱਚ ਬੰਨ੍ਹ ਕੇ ਆਪਣੇ ਪਤੀ ਦੇ ਹੱਥ ਦੇ ਉੱਤੇ ਇੰਦਰ ਦੇ ਹੱਥ ਦੇ ਉੱਤੇ ਬੰਨ੍ਹ ਦਿੰਦੇ ਨੇ ਔਰ ਇਹ ਸੰਜੋਗ ਦੱਸਿਆ ਜਾਂਦਾ ਕਿ ਉਸ ਦਿਨ ਸਾਉਣ ਮਹੀਨੇ ਦੀ ਪੁੰਨਿਆ ਸੀਗੀ ਅਤੇ ਇਸੇ ਕਰਕੇ ਇੰਦਰ ਜਿਹੜੇ ਸੀ ਉਸ ਦਿਨ ਜਿੱਤੇ ਸੀਗੇ ਔਰ ਉਦੋਂ ਤੋਂ ਹੀ ਪਤਨੀਆਂ ਆਪਣੇ ਪਤੀ ਦੇ ਗੁੱਟ ਦੇ ਉੱਤੇ ਜੰਗ 'ਚ ਜਾਣ ਤੋਂ ਪਹਿਲਾਂ ਇਸ ਕਿਸਮ ਦੇ ਨਾਲ ਇੱਕ ਮੌਲੀ ਬੰਨ੍ਹੀਆਂ ਹੁੰਦੀਆਂ ਸੀ ਇੱਕ ਧਾਗਾ ਬੰਨ੍ਹੀਆਂ ਹੁੰਦੀਆਂ ਸੀ। ਇਹ ਇੱਕ ਕਥਾ ਹੈਗੀ ਹੈ ਹੁਣ ਇਹਨੂੰ ਜੋੜਿਓ ਨਾ ਪਹਿਲਾਂ ਦੂਜੀ ਸੁਣ ਲਓ। ਦੂਜੀ ਇਹ ਹੈ ਕਿ ਸਕੰਦ ਪੁਰਾਣ ਜਾਂ ਸ਼੍ਰੀਮਦ ਭਾਗਵਤ ਪੁਰਾਣ ਦੇ ਵਿੱਚ ਵੀ ਇੱਕ ਕਥਾ ਉਹ ਹੈਗੀ ਹੈ ਕਿ ਜਿਹੜਾ ਰਾਕਸ਼ਸਾਂ ਦਾ ਇੱਕ ਰਾਜਾ ਹੁੰਦਾ ਸੀ ਪਰ ਉਹ ਚੰਗਾ ਰਾਜਾ ਹੁੰਦਾ ਸੀ ਰਾਜਾ ਬਲੀ ਉਹਨੇ ਦੇਵਤਿਆਂ ਦੇ ਨਾਲ ਜੰਗ ਕਰਕੇ ਸਵਰਗ ਦੇ ਉੱਤੇ ਅਧਿਕਾਰ ਕਰ ਲਿਆ ਔਰ ਕਬਜ਼ਾ ਲੈ ਲਿਆ ਪਰ ਉਸ ਤੋਂ ਬਾਅਦ ਫਿਰ ਉਹ ਹੰਕਾਰੀ ਹੋਣਾ ਸ਼ੁਰੂ ਹੋ ਗਿਆ ਕਿਉਂਕਿ ਉਹਨੂੰ ਇਹ ਲੱਗਣ ਲੱਗ ਗਿਆ ਕਿ ਉੱਪਰ ਸਵਰਗ ਲੋਕ ਅਤੇ ਥੱਲੇ ਪ੍ਰਿਥਵੀ ਲੋਕ ਅਤੇ ਉਹ ਤੋਂ ਥੱਲੇ ਪਾਤਾਲ ਲੋਕ ਉਹਨਾਂ ਤਿੰਨਾਂ ਦਾ ਉਹੀ ਇੱਕ ਸਵਾਮੀ ਹੈਗਾ ਉਹੀ ਇੱਕ ਕਰਤਾ ਧਰਤਾ ਹੈਗਾ ਸੋ ਉਹਦੇ 'ਚ ਹੰਕਾਰ ਭਰ ਗਿਆ ਸੋ ਹੰਕਾਰ ਖਤਮ ਕਰਨ ਦੇ ਲਈ ਫਿਰ ਭਗਵਾਨ ਵਿਸ਼ਨੂੰ ਨੇ ਕਹਿੰਦੇ ਨੇ ਕਿ ਵਾਮਨ ਅਵਤਾਰ ਲਿਆ ਸੀਗਾ ਅਤੇ ਇੱਕ

ਇੱਕ ਬ੍ਰਾਹਮਣ ਦੇ ਵੇਸ਼ ਭੂਸ਼ਾ ਦੇ ਵਿੱਚ ਉਹ ਰਾਜਾ ਬਲੀ ਦੇ ਗੇਟ ਦੇ ਉੱਤੇ ਪਹੁੰਚਦੇ ਨੇ, ਰਾਜਮਹਿਲ 'ਚ ਭੀਖ ਮੰਗਣ, ਭਿਕਸ਼ਾ ਕਹਿੰਦੇ ਨੇ, ਕਿਉਂਕਿ ਰਾਜਾ ਬਲੀ ਦਾਨਵੀਰਤਾ ਸੀਗੇ। ਇੱਕ ਉਹਦਾ ਕਰੈਕਟਰ ਦਾ ਇਹ ਵੀ ਇੱਕ ਸੀਗਾ ਕਿ ਉਹ ਚੰਗਾ ਸੀਗਾ ਉਹ ਤੋਂ ਪਹਿਲਾਂ, ਹੰਕਾਰੀ ਹੋਣ ਤੋਂ ਪਹਿਲਾਂ। ਸੋ ਉਹ ਕਹਿੰਦਾ ਕਿ ਠੀਕ ਹੈ, ਤੁਸੀਂ ਮੰਗੋ ਜੋ ਵੀ ਕਹੋਗੇ, ਮੇਰੇ ਕੋਲ ਕਿਹੜੀ ਇਹੋ ਜਿਹੀ ਚੀਜ਼ ਹੈ ਜਿਹੜੀ ਮੈਂ ਨਹੀਂ ਦੇ ਸਕਦਾ। ਅਤੇ ਵਾਮਨ ਅਵਤਾਰ 'ਚ ਸੀਗੇ ਭਗਵਾਨ ਵਿਸ਼ਨੂੰ, ਉਹਨਾਂ ਨੇ ਕਿਹਾ ਕਿ ਤਿੰਨ ਜ਼ਮੀਨ, ਤਿੰਨ ਜਿਹੜੇ ਪੈਰ ਨੇ ਉਹ ਜ਼ਮੀਨ ਦੇ ਦਿਉ ਮੈਨੂੰ। ਬਲੀ ਨੇ ਉਦੋਂ ਹੀ ਹਾਂ ਕਰਤੀ, ਉਹ ਕਹਿੰਦਾ ਵੀ ਤਿੰਨ ਪੈਰ ਵੀ ਜਿਵੇਂ ਤਿੰਨ ਕਦਮ ਹੁੰਦੇ ਹੁੰਦੇ ਨੇ, ਇੱਕ ਕਦਮ, ਦੂਜਾ ਕਦਮ, ਤੀਜਾ। ਜਿਵੇਂ ਹੀ ਤਿੰਨ ਪੈਰ ਉਹਨਾਂ ਨੇ ਜ਼ਮੀਨ ਦੇਣੀ ਸਵੀਕਾਰ ਕੀਤੀ ਤਾਂ ਭਗਵਾਨ ਨੇ ਕਿਹਾ ਕਿ ਪੈਰ ਮੇਰੇ ਹੋਣਗੇ। ਸੋ ਉਹਨਾਂ ਨੇ ਇੱਕ ਪੈਰ ਦੇ ਵਿੱਚ ਪੂਰਾ ਆਸਮਾਨ ਪਤਾਲ ਅਤੇ ਧਰਤੀ ਨਾਪ ਲਏ, ਅਤੇ ਫਿਰ ਪੁੱਛਿਆ ਕਿ ਹੁਣ ਦੱਸੋ ਕਿ ਦੋ ਪੈਰ ਤਾਂ ਮੈਂ ਰੱਖਦੇ ਨੇ, ਤੀਜਾ ਕਿੱਥੇ ਰੱਖਾਂ? ਤਾਂ ਫਿਰ ਰਾਜਾ ਬਲੀ ਨੇ ਕਿਹਾ ਕਿ ਵੀ ਇਹ ਗੱਲ ਤਾਂ ਨਹੀਂ ਹੋ ਸਕਦੀ, ਵੀ ਮੈਂ ਆਪਣੇ ਵਚਨ ਤੋਂ ਤਾਂ ਨਹੀਂ ਮੁੱਕਰ ਸਕਦਾ, ਤੁਸੀਂ ਤੀਜਾ ਮੇਰੇ ਸਿਰ 'ਤੇ ਰੱਖ ਦਿਉ। ਫਿਰ ਰਾਜਾ ਬਲੀ ਦੇ ਉੱਤੇ ਉਹਨੂੰ ਰਸਤਾਲ ਬਣਾ ਕੇ ਫਿਰ ਉਹ ਚਲੇ ਗਏ। ਔਰ ਇਸ ਤਰੀਕੇ ਦੇ ਨਾਲ ਬਾਅਦ ਦੇ ਵਿੱਚ ਜਾਂਦੇ ਹੋਏ ਭਗਵਾਨ ਵਿਸ਼ਨੂੰ ਉਹਨੂੰ ਇਹ ਵੀ ਕਹਿ ਗਏ ਕਿ ਤੂੰ ਅਮਰ ਰਹੇਗਾ। ਪਰ ਬਲੀ ਨੇ ਇਸ ਵਰਦਾਨ ਦੇ ਨਾਲ ਹੀ ਆਪਣੀ ਭਗਤੀ ਜਿਹੜੀ ਸੀਗੀ ਉਹ ਵੀ ਨਾਲ ਨਾਲ ਜਾਰੀ ਰੱਖੀ। ਹੁਣ ਕਹਿੰਦੇ ਨੇ ਕਿ ਜਿਹੜਾ ਰਾਜਾ ਬਲੀ ਹੈ ਉਹ ਬੇਸ਼ੱਕ ਇੱਕ ਟਾਈਮ ਦੇ ਉੱਤੇ ਦੇਵਤਿਆਂ ਦੇ ਉਲਟ ਹੋ ਗਿਆ ਸੀਗਾ, ਪਰ ਭਗਵਾਨ ਨੇ ਕਿਉਂਕਿ ਉਹਨੇ ਵਚਨ ਆਪਣਾ ਬਣਾ ਕੇ ਰੱਖਿਆ ਸੀਗਾ, ਤਾਂ ਇਸ ਕਰਕੇ ਉਹਨੇ ਭਗਵਾਨ ਨੇ ਉਹਨੂੰ ਅਜਰ ਅਮਰ ਹੋਣ ਦਾ ਇੱਕ ਵਰਦਾਨ ਦੇ ਦਿੱਤਾ ਸੀ। ਅਤੇ ਇਸ ਤਰੀਕੇ ਦੇ ਨਾਲ ਉਹ ਤੋਂ ਬਾਅਦ ਫਿਰ ਦਿਨ ਰਾਤ ਉਹ ਉਹਨਾਂ ਦੀ ਭਗਤੀ ਕਰਨ ਲੱਗ ਗਿਆ। ਵਾਮਨ ਅਵਤਾਰ ਤੋਂ ਬਾਅਦ ਲਕਸ਼ਮੀ ਜੀ ਦੇ ਕੋਲ ਭਗਵਾਨ ਨੇ ਫਿਰ ਜਾਣਾ ਸੀਗਾ, ਪਰ ਭਗਵਾਨ ਇਹ ਦੇ ਕੇ ਵਚਨ ਦੇ ਕੇ ਫਸ ਗਏ ਕਿ ਬਲੀ ਤਾਂ ਸਾਰਾ ਦਿਨ ਉਹਨਾਂ ਦੀ ਸੇਵਾ ਦੇ ਵਿੱਚ ਲੱਗਿਆ ਰਹਿੰਦਾ, ਬਲੀ ਉਹਨਾਂ ਦੇ ਬਾਰੇ ਸੋਚਦਾ ਰਹਿੰਦਾ। ਇੱਧਰੋਂ ਲਕਸ਼ਮੀ ਮਾਤਾ ਚਿੰਤਤ ਹੋ ਗਏ। ਨਾਰਦ ਜੀ ਨੇ ਲਕਸ਼ਮੀ ਜੀ ਨੂੰ ਇੱਕ ਤਰੀਕਾ ਦੱਸਿਆ, ਕਹਿੰਦੇ ਕਿ ਉਦੋਂ ਲਕਸ਼ਮੀ ਜੀ ਨੇ ਰਾਜਾ ਬਲੀ ਨੂੰ ਰੱਖੜੀ ਬੰਨ੍ਹੀ, ਆਪਣਾ ਭਰਾ ਬਣਾਇਆ, ਅਤੇ ਫਿਰ ਵਿਸ਼ਨੂੰ ਜੀ ਨੂੰ ਉੱਥੋਂ ਲੈ ਕੇ ਗਏ ਕਿ ਨਹੀਂ ਤਾਂ ਇਹਨਾਂ ਨੇ ਇਹਦੀ ਸੇਵਾ 'ਚ ਹੀ ਲੱਗਿਆ ਰਹਿਣਾ ਹੈਗਾ, ਅਤੇ ਵਿਸ਼ਨੂੰ ਜੀ ਨੂੰ ਉਹਨੇ ਜਾਣ ਨਹੀਂ ਦੇਣਾ। ਅਤੇ ਉਹ ਦਿਨ ਵੀ ਜਿਹੜਾ ਸੀਗਾ ਸਾਉਣ ਮਹੀਨੇ ਦੀ ਪੂਰਨਮਾਸੀ ਦੱਸਿਆ ਜਾਂਦਾ, ਅਤੇ ਉਸ ਦਿਨ ਬਲੀ ਨੂੰ ਆਪਣਾ ਭਰਾ ਬਣਾ ਕੇ ਮਾਤਾ ਲਕਸ਼ਮੀ ਨੇ ਇਹ ਵਚਨ ਲਿਆ ਸੀਗਾ ਕਿ ਮੇਰੀ ਅਤੇ ਰੱਖਿਆ ਜਿਹੜੀ ਹੈ ਮੇਰੇ ਇੰਦਰ ਦੀ, ਤੂੰ ਆਪਣੇ ਭਗਵਾਨ ਦੀ ਜਿਹੜੀ ਤੂੰ ਉਹ ਕਿ ਹੈ ਉਹਨਾਂ ਤੋਂ ਵਚਨ ਲਿਆ ਕਿ ਮੈਂ ਤੁਹਾਡੀ ਸੇਵਾ 'ਚ ਰਹੂੰਗਾ, ਅਤੇ ਮੇਰੀ ਰੱਖਿਆ ਇਹੀ ਹੈ ਕਿ ਤੂੰ ਉਹਨਾਂ ਨੂੰ ਹੁਣ ਜਾਣ ਦੇ, ਅਤੇ ਤੂੰ ਉਹਨਾਂ ਦੀ ਜਿਹੜੀ ਸੇਵਾ ਹੁਣ ਬਸ ਤੇਰੀ ਇੰਨੀ ਹੋ ਗਈ। ਸੋ ਇਸ ਤਰੀਕੇ ਦੇ ਨਾਲ ਉੱਥੇ ਉਹ ਕਹਾਣੀ ਖਤਮ ਹੋ ਜਾਂਦੀ ਹੈ। ਇਹ ਪੁਰਾਤਨ ਕਹਾਣੀਆਂ ਨੇ, ਪਰ ਉਹਦੇ ਤੋਂ ਬਾਅਦ ਫਿਰ ਇਹਦਾ ਕੋਈ ਇੱਕ ਤਾਲੁਕਾਤ ਕਿਸੇ ਤਰੀਕੇ ਦੇ ਨਾਲ ਕਿਵੇਂ ਅੱਗੇ ਚੱਲ ਕੇ ਵਧਿਆ ਹੋਊਗਾ, ਜਾਂ ਕਿਵੇਂ ਕਿਵੇਂ ਤੁਹਾਡੇ ਇਤਿਹਾਸ ਤੋਂ ਕੋਈ ਕਹਾਣੀ, ਤੁਹਾਡੀ ਮਾਈਥੋਲੋਜੀ ਤੋਂ ਕੋਈ ਕਹਾਣੀ ਤੁਹਾਡੇ ਸੱਭਿਆਚਾਰ ਦਾ ਹਿੱਸਾ ਬਣ ਜਾਂਦੀ ਹੈ। ਅਤੇ ਜਿੱਦਾਂ ਦੱਸਿਆ ਕਿ ਗੋਰਿਆਂ ਦੇ ਸਮੇਂ ਵੀ ਭਾਰਤ ਦੇ ਵਿੱਚ ਚਾਹੇ ਮੁਸਲਮਾਨ ਸੀ, ਚਾਹੇ ਸਿੱਖ ਸੀ, ਚਾਹੇ ਹਿੰਦੂ ਸੀ, ਉਹ ਇਸ ਤਿਉਹਾਰ ਨੂੰ ਮਨਾਉਣ ਲੱਗ ਪਏ ਸੀਗੇ, ਮਨਾਉਂਦੇ ਹੁੰਦੇ ਸੀ, ਉਸ ਤੋਂ ਪਹਿਲਾਂ ਵੀ ਮਨਾਈ ਰਹੇ ਸੀਗੇ। ਸੋ ਇਸ ਤਰੀਕੇ ਦੇ ਨਾਲ ਮਨਾਉਂਦੇ ਆ ਰਹੇ ਹਾਂ। ਤੋ ਇਹਨੂੰ ਕਿਸੇ ਧਰਮ ਦੇ ਨਾਲ ਤਾਂ ਉਸ ਵਕਤ ਵੀ ਨਹੀਂ ਜੋੜ ਕੇ ਦੇਖਿਆ, ਹੁਣ ਵੀ ਨਹੀਂ ਦੇਖਣਾ ਚਾਹੀਦਾ ਹੈਗਾ। ਕਹਾਣੀਆਂ ਜ਼ਰੂਰ ਅਲੱਗ ਅਲੱਗ ਹੈਗੀਆਂ ਨੇ, ਪਰ ਉਹਨਾਂ ਦਾ ਕੋਈ ਐਡੀ ਕੋਈ ਰੈਲੀਵੈਂਸ ਹੈ ਨਹੀਂ ਉਸ ਤਿਉਹਾਰ ਦੇ ਨਾਲ ਕਿ ਹਾਂ ਉਹਦੇ ਕਰਕੇ ਇਹ ਰੱਖੜੀ ਮਨਾਈ ਜਾਂਦੀ ਹੈਗੀ। ਸਥਾਨਕ ਕਹਾਣੀਆਂ ਜ਼ਰੂਰ ਹੋ ਸਕਦੀਆਂ ਨੇ, ਕਿਸੇ ਏਰੀਆ ਦੀਆਂ ਲੋਕਲ ਸਟੋਰੀਜ਼ ਜ਼ਰੂਰ ਹੋ ਸਕਦੀਆਂ ਹੈਗੀਆਂ ਨੇ, ਔਰ ਉਹਨਾਂ ਤੋਂ ਇਨਕਾਰ ਵੀ ਨਹੀਂ ਕਰ ਸਕਦੇ ਆਪਾਂ। ਮਹਾਰਾਸ਼ਟਰ ਦੀਆਂ ਆਪਣੀਆਂ ਕਹਾਣੀਆਂ ਹੋਣਗੀਆਂ, ਉੱਤਰ ਪ੍ਰਦੇਸ਼ ਦੀਆਂ ਆਪਣੀਆਂ ਹੋਣਗੀਆਂ, ਵੈਸਟ ਬੰਗਾਲ ਦੀਆਂ ਆਪਣੀਆਂ ਹੋਣਗੀਆਂ, ਯੂਨੋ। ਸੋ ਇਸ ਤਰੀਕੇ ਦੇ ਨਾਲ ਹਰ ਇੱਕ ਸੱਭਿਆਚਾਰ ਦੀ ਆਪੋ ਆਪਣੀ ਕਹਾਣੀ ਹੋ ਸਕਦੀ ਹੈ, ਉਹਦੇ ਨਾਲ ਉਹਨਾਂ ਦੀ ਆਪਣੀ ਇੱਕ ਜੁੜਤ ਹੋ ਸਕਦੀ ਹੈ। ਪਰ ਰੱਖੜੀ ਦਾ ਤਿਉਹਾਰ ਭੈਣਾਂ ਅਤੇ ਵੀਰਾਂ ਦਾ ਤਿਉਹਾਰ ਹੈ। ਗੱਲ ਮੁੱਕਦੀ ਇਹ ਕਿ ਜੇ ਇਸ ਤਿਉਹਾਰ ਦੀ ਆਪਾਂ ਰੈਲੀਵੈਂਸ ਸਿਰਫ ਕੁਛ ਇੱਕ ਲੋਕਾਂ ਤੱਕ ਸੀਮਤ ਕਰਕੇ ਉਹਨੂੰ ਘੱਟ ਕਰ ਦਈਏ ਤਾਂ ਉਹ ਚੰਗੀ ਗੱਲ ਨਹੀਂ ਹੈਗੀ। ਅਤੇ ਬਾਕੀ ਜਿਹਨੇ ਮਨਾਉਣਾ ਉਹ ਮਨਾਈ ਜਾਣ, ਜਿਹਨੇ ਨਹੀਂ ਮਨਾਉਣਾ ਉਹ ਨਹੀਂ ਵੀ ਮਨਾ ਰਹੇ ਹੈਗੇ। ਸੋ ਇਹੋ ਜਿਹੀ ਕੋਈ ਗੱਲ ਹੈ ਨਹੀਂ। ਅਤੇ ਧੰਨਵਾਦ ਜੀ, ਦਿਓ ਇਜਾਜ਼ਤਾਂ ਫਿਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਫਿਲਹਾਲ ਇੱਕ ਦੇਸ਼ ਪੰਜਾਬ ਕੀ ਗੱਲ ਕੀਚੇ ਦੇ ਵਿੱਚ ਇੰਨਾ ਹੀ। ਅਤੇ ਜੇ ਤੁਹਾਡੀ ਕੋਈ ਫੀਡਬੈਕ ਹੁੰਦੀ ਹੈ ਇਸ ਪ੍ਰੋਗਰਾਮ ਨੂੰ ਲੈ ਕੇ ਤਾਂ 0472-6464 ਦੇ ਉੱਤੇ ਆਪਣੀ ਫੀਡਬੈਕ ਜ਼ਰੂਰ ਦੇ ਦਿਆ ਕਰੋ। ਦਿਓ ਇਜਾਜ਼ਤਾਂ, ਧੰਨਵਾਦ।

0: ਟੈਸਟ ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਬਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
1: ਟੈਨਸ਼ਨ ਨਿਧੀ ਟੈਨਸ਼ਨ
2: ਕੀ ਹੋਇਆ?
1: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
2: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
1: ਜਾਂ 90-77-97-33
2: ਜਾਂ ਈਮੇਲ info@vyimmigration.com.au।
1: ਯਾਦ ਰੱਖੋ 9077-9733।
2: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
1: ਹਰ ਕਦਮ ਤੁਹਾਡੇ ਨਾਲ।
3: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
4: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ, ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
3: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
0: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ, ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰ੍ਹਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ। ਸੋਨਾ ਚਾਹੀਦਾ,
5: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਵੈਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22-ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493-536-042।
6: ਕਿਚਨ ਦਾ ਸਟਾਈਲ ਡਰ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ VJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿਨਸ ਰੋਡ, ਮਿਲਟਨ।
7: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
8: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
7: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
8: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
9: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਵੈਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਵੈਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਵੈਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਵੈਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਵੈਲਰਸ, ਭਰੋਸੇ ਦੀ ਨਿਸ਼ਾਨੀ।

0: ਸ਼ਰਤਾਂ ਲਾਗੂ।
1: ਜ਼ਿੱਪੀ 뮤직 ਅਤੇ 뮤직 ਟਾਈਮ ਪ੍ਰੋਡਕਸ਼ਨਸ ਪੇਸ਼ ਕਰਦੇ ਨੇ ਪੰਜਾਬੀ ਫਿਲਮ ਜੁਦਾ, ਅਧੂਰੇ ਪਿਆਰ ਦੀ ਪੂਰੀ ਕਹਾਣੀ।
2: ਮੇਰੀ ਜ਼ਿੰਦਗੀ ਚੋਣ ਵਾਲੀ ਪਹਿਲੀ ਕੁੜੀ ਵੀ ਤੂੰ ਆ ਤੇ ਆਖਰੀ ਵੀ ਤੂੰ।
1: ਗੁਲਾਬ ਸਿੱਧੂ ਅਤੇ ਜੈਸਮੀਨ ਪਸੀਨ ਦੀ ਅਦਾਕਾਰੀ ਵੇਖੋ, ਗਿੱਲ ਰੌਂਤਾ ਦੀ ਲਿਖੀ ਅਤੇ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ ਜੁਦਾ। ਰਿਲੀਜ਼ ਹੋਵੇਗੀ 21 ਅਗਸਤ ਨੂੰ।
0: ਉਹ ਭਾਜੀ, ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
3: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
3: ਸਨ ਕਰੰਟ ਵਾਲਿਆਂ ਕੋਲੋਂ 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ।
4: ਰਿਦਮ ਬੋਇਸ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ।
5: ਪਿਆਰ ਨੂੰ ਸੁਣਨ ਲਈ ਕੰਨਾਂ ਦੀ ਨਹੀਂ, ਦਿਲ ਦੀ ਲੋੜ ਹੁੰਦੀ।
4: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
5: ਇਹੋ ਗੱਲ ਹੈ ਤੇ ਮੈਂ ਹੁਣੇ ਆਪਣੀ ਜ਼ਬਾਨ ਵੱਢ ਕੇ ਹੋ ਜਾਣਾ।
4: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
6: ਜ਼ਿੰਦਗੀ ਕਿਵੇਂ ਕੱਟਾਂਗੀ ਮੈਂ, ਨਹੀਂ ਰਹਿ ਸਕਦੀ ਉਹਦੇ ਬਿਨਾਂ, ਮੈਨੂੰ ਉਹ ਚਾਹੀਦਾ।
4: ਰਿਲੀਜ਼ਿੰਗ ਵਰਲਡ ਵਾਈਡ 4 September, ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ। ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ, ਬੋਲ ਭਾਵੇਂ ਨਾ ਬੋਲ।
7: ਆਸਟ੍ਰੇਲੀਆ 'ਚ ਆਪਣਾ ਘਰ ਲੈਣਾ ਜਾਂ ਕੰਸਟਰਕਸ਼ਨ ਕਰਵਾਉਣੀ ਹੈ, ਮੌਰਗੇਜ ਰੀਫਾਈਨੈਂਸ ਕਰਵਾਉਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ। ਹੋਮ ਲੋਨ ਤੋਂ ਰੀਫਾਈਨੈਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ। ਵੈਲਕਮ, ਕਾਲ ਰਾਜ 0494763700 ਔਰ ਵਟਸਐਪ 2 Fold Lending।
8: ਕਿੱਥੇ ਵੱਜ ਗਈ ਤੇਰੀ ਗੱਡੀ?
9: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
8: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ।
10: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ, ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 Graceway, Ravenhall।

0: ਰੇਡੀਓ ਹਾਂਜੀ 1674 AM ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਕ੍ਰਿਸ਼ਨਾ ਤੇ ਹੁਣ ਸਮਾਂ ਹੋ ਚੁੱਕਾ ਜੀ ਖਬਰਾਂ ਵੱਲ ਝਾਤ ਮਾਰਨ ਦਾ। ਅੱਜ ਦਾ ਦਿਨ ਹੈ ਜੀ ਸ਼ੁੱਕਰਵਾਰ ਦਾ, ਤਰੀਕ ਹੈ 28 ਅਗਸਤ 2026। ਸਮਾਂ ਜਿਸਾ ਤੁਹਾਨੂੰ ਦੱਸਦਾ 9 ਵੱਜ ਚੁੱਕੇ ਨੇ ਤੇ ਸਾਡੇ ਨਾਲ ਖਬਰਾਂ ਦੀ ਸਾਂਝ ਪਾਉਣ ਲਈ ਜੁੜ ਚੁੱਕੇ ਨੇ ਸਿਡਨੀ ਸਟੂਡੀਓ ਤੋਂ ਗੌਤਮ ਕਪਿਲ ਜੀ। ਤੇ ਆਓ ਜੀ ਉਹਨਾਂ ਤੋਂ ਆਪਾਂ ਜਾਣਦੇ ਹਾਂ ਕਿ ਕਿਆ ਨੇ ਅੱਜ ਦੀਆਂ ਕੁਝ ਮੇਨ ਖਬਰਾਂ। ਗੌਤਮ ਜੀ ਤੁਸੀਂ ਆਉਣੇ ਰਹੋ।
1: ਬਹੁਤ ਧੰਨਵਾਦ ਕ੍ਰਿਸ਼ਨਾ ਜੀ ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਬਿਲਕੁਲ, ਅੱਜ ਦੇ ਸ਼ੁੱਕਰਵਾਰ ਖਬਰਨਾਮੇ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਕਰਦੇ ਹਾਂ ਔਰ ਉਹ ਖਬਰ ਜਿਹੜੀ ਦੁਨੀਆ ਭਰ ਦੇ ਵਿੱਚ ਇਸ ਵਕਤ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ ਔਰ ਇਸ ਵਕਤ ਸਭ ਤੋਂ ਵੱਡੀ ਤਬਾਹੀ ਘੱਟੋ ਘੱਟ ਨੇਪਾਲ ਦੇ ਲਈ ਤਾਂ ਇਸ ਸਦੀ ਦੀ ਲੈ ਕੇ ਆਈ ਹੈ। ਵੈਸੇ ਨੇਪਾਲ ਹੁਣ ਦੁਨੀਆ ਦੀ ਐਸੀ ਇੱਕ ਰੇਂਜ ਦੇ ਵਿੱਚ ਬੈਠਾ ਮੁਲਕ ਬਣਦਾ ਜਾ ਰਿਹਾ ਜਿੱਥੇ ਅਕਸਰ ਕੁਦਰਤੀ ਤਬਾਹੀਆਂ ਜਿਹੜੀਆਂ ਨੇ ਨੁਕਸਾਨ ਪਹੁੰਚਾਉਂਦੀਆਂ ਨੇ। ਤਾਜ਼ਾ ਆਈ ਜਿਹੜੀ ਤਬਾਹੀ ਹੈ ਉਸਦੇ ਵਜ੍ਹਾ ਕੀ ਸੀ ਉਸ ਨੂੰ ਲੈ ਕੇ ਹੁਣ ਵਿਗਿਆਨੀਆਂ ਨੇ ਜਿਹੜੇ ਮੌਸਮ ਮਾਹਰ ਨੇ ਉਹਨਾਂ ਨੇ ਰਲ ਕੇ ਇੱਕ ਵਜ੍ਹਾ ਖੋਜੀ ਹੈ। ਨੇਪਾਲ ਤੇ ਤਿੱਬਤ ਦੇ ਇਸ ਸਰਹੱਦੀ ਇਲਾਕੇ ਦੇ ਵਿੱਚ ਆਏ ਹੜਾਂ ਦੇ ਚੱਲਦਿਆਂ ਵਿਗਿਆਨੀਆਂ ਨੇ ਗਲੇਸ਼ੀਅਰ ਟੁੱਟਣ ਨੂੰ ਇੱਕ ਵੱਡੀ ਵਜ੍ਹਾ ਦੱਸਿਆ। ਖਬਰ BBC ਨੇ ਪ੍ਰਕਾਸ਼ਿਤ ਕੀਤੀ ਹੈ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਜਾਂਚ ਤੋਂ ਇਹ ਪਤਾ ਚੱਲਦਾ ਹੈ ਕਿ ਗਲੇਸ਼ੀਅਰ ਟੁੱਟਣ ਦੇ ਨਾਲ ਬਰਫ਼ ਤੇਜ਼ੀ ਦੇ ਨਾਲ ਪਿਘਲੀ ਹੋਏਗੀ। ਸ਼ੁਰੂਆਤੀ ਰਿਪੋਰਟਾਂ ਦੇ ਕਾਰਨ ਕਈ ਲੋਕਾਂ ਦਾ ਮੰਨਣਾ ਸੀ ਕਿ ਇੱਕ ਭੂਚਾਲ ਦਾ ਝਟਕਾ ਲੱਗਿਆ। ਹਾਲਾਂਕਿ ਜੀਓਲੋਜੀਕਲ ਸਰਵੇ USGS ਜਿਹੜਾ ਹੈ ਉਹਨਾਂ ਨੇ ਬਾਅਦ ਦੇ ਵਿੱਚ ਸਪਸ਼ਟ ਕੀਤਾ ਕਿ ਇਹ ਪਹਾੜ ਦੇ ਇੱਕ ਹਿੱਸੇ ਦੇ ਟੁੱਟਣ ਦੇ ਚੱਲਦਿਆਂ ਹੋਈ ਹੈ। USGS ਦੇ ਅੰਕੜਿਆਂ ਤੇ ਘਟਨਾਵਾਂ ਦਾ ਵਿਸ਼ਲੇਸ਼ਣ ਜੇਕਰ BBC ਦੀ ਇਸ ਖਬਰ ਦੇ ਵਿੱਚ ਪੜ੍ਹੀਏ ਤਾਂ ਉਹਨਾਂ ਦੇ ਮੁਤਾਬਕ ਇੱਕ ਬਹੁਤ ਵੱਡਾ ਗਲੇਸ਼ੀਅਰ ਜਿਹੜਾ ਹੈ ਘਾਟੀ ਦੇ ਹੇਠਲੇ ਇਲਾਕੇ ਦੇ ਵਿੱਚ ਟਕਰਾਉਣ ਦੇ ਚੱਲਦਿਆਂ 5.2 ਦੀ ਤੀਬਰਤਾ ਵਾਲਾ ਭੂਚਾਲ ਜਿੰਨਾ ਝਟਕਾ ਮਹਿਸੂਸ ਹੋਇਆ ਹੋਏਗਾ। ਪਰ ਇਸ ਤੋਂ ਬਾਅਦ ਇਹ ਪਤਾ ਚੱਲਦਾ ਹੈ ਕਿ ਨੇਪਾਲ ਦੇ ਲੈਂਗਟੋਂਕ ਲਿਰੂ ਚੋਟੀ ਦੇ ਕੋਲ ਜਿਹੜਾ ਇਹ ਗਲੇਸ਼ੀਅਰ ਦਾ ਨਿਚਲਾ ਹਿੱਸਾ ਜਦੋਂ ਟੁੱਟਿਆ ਤਾਂ ਇਸ ਦੀ ਵਜ੍ਹਾ ਦੇ ਚੱਲਦਿਆਂ ਇਹ ਲਗਭਗ 15 ਕਿਲੋਮੀਟਰ ਪੱਛਮ ਵਾਲੇ ਪਾਸੇ ਘਟਨਾ ਵਾਲੀ ਥਾਂ ਤੋਂ ਹੜਾਂ ਵਾਲੀ ਥਾਂ ਤੋਂ ਦੂਰ ਸੀ ਔਰ ਅੰਦਾਜ਼ਾ ਲਗਾਇਆ ਗਿਆ ਕਿ ਗਲੇਸ਼ੀਅਰ ਉੱਤਰ ਪੱਛਮ ਦੀ ਦਿਸ਼ਾ ਦੇ ਵਿੱਚ ਟੁੱਟਿਆ ਹੋਏਗਾ ਤੇ ਫਿਰ ਪੱਛਮ ਦੇ ਵੱਲ ਵਗ ਰਹੀ ਨਦੀ ਦੇ ਬਹਾਅ ਦੇ ਵਿੱਚ ਆ ਕੇ ਡਿੱਗ ਪਿਆ ਹੋਏਗਾ। ਇੰਟਰਨੈਸ਼ਨਲ ਸੈਂਟਰ ਫਾਰ ਇੰਟੀਗ੍ਰੇਟਿਡ ਮਾਊਂਟੇਨ ਡਿਵੈਲਪਮੈਂਟ ਨੇ ਇੱਕ ਵਿਸ਼ਲੇਸ਼ਣ ਦੇ ਵਿੱਚ ਇਹ ਵੀ ਪਾਇਆ ਹੈ ਕਿ ਸ਼ਾਇਦ ਆਈਸ ਰੌਕ ਦੇ ਮਿਸ਼ਰਣ ਦਾ ਕਾਰਨ ਐਵਲਾਂਚ ਸੀ ਕਿਉਂਕਿ ਐਵਲਾਂਚ ਨੂੰ ਹੀ ਵੱਡਾ ਕਾਰਨ ਮੰਨਿਆ ਗਿਆ ਤੇ ਫਿਰ ਨਦੀ ਦੇ ਵਿੱਚ ਜਿਹੜਾ ਜਾਂ ਇੱਕ ਛੋਟਾ ਦਰਿਆ ਸੀ ਉਸ ਦੇ ਵਿੱਚ ਪਾਣੀ ਭਰ ਗਿਆ ਤੇ ਫਿਰ ਉਹ ਨਦੀ ਦੇ ਵਿੱਚ ਇੱਕ ਸੈਲਾਬ ਦੀ ਤਰ੍ਹਾਂ ਆਇਆ ਔਰ ਇਸ ਤਰੀਕੇ ਦੇ ਨਾਲ ਜਮ੍ਹਾਂ ਹੋਇਆ ਪਾਣੀ ਜਿਹੜਾ ਉਹ ਨਦੀ ਦੇ ਬੰਨ ਦੇ ਪਿਛਲੇ ਪਾਸੇ ਜਿਹੜਾ ਖੜਾ ਸੀ ਉਹ ਬੰਨ ਤੋੜ ਕੇ ਤੇ ਫਿਰ ਉਸ ਪੂਰੇ ਇਲਾਕੇ ਦੇ ਵਿੱਚ ਤ੍ਰਿਸ਼ੂਲੀ ਜਿਹੜੀ ਨਦੀ ਹੈ ਉਸ ਦੇ ਵਿੱਚ ਇਹ ਵਗ ਤੁਰਿਆ ਤੇ ਫਿਰ ਇਸੇ ਤਰੀਕੇ ਦੇ ਨਾਲ ਦੂਸਰੀਆਂ ਲੱਗਦੀਆਂ ਨਾਲ ਜੁੜਦੀਆਂ ਜਿਹੜੀਆਂ ਇੰਟਰਕਨੈਕਟਡ ਨਦੀਆਂ ਨੇ ਉਹਨਾਂ ਦੇ ਵਿੱਚ ਇਹ ਵਗ ਤੁਰਿਆ। ਇਹ ਸ਼ਾਇਦ ਇੱਕ ਵੱਡਾ ਕਾਰਨ ਹੋਏਗਾ। ਖੈਰ ਇਸ ਦੇ ਨਾਲ ਜੁੜੀਆਂ ਦੁਨੀਆ ਭਰ ਦੇ ਵਿੱਚ ਅਲੱਗ ਅਲੱਗ ਖਬਰਾਂ ਸਾਹਮਣੇ ਆ ਰਹੀਆਂ ਨੇ ਪਰ ਨੇਪਾਲ ਪੁਲਿਸ ਨੇ ਤਾਜ਼ਾ ਅਪਡੇਟ ਦੇ ਵਿੱਚ ਦੱਸਿਆ ਕਿ ਹੜਾਂ ਤੋਂ ਬਾਅਦ ਹੁਣ ਦੇਸ਼ ਦੇ ਵਿੱਚ 332 ਲੋਕਾਂ ਦੀ ਮੌਤ ਜਿਹੜੀ ਉਹ ਹੋ ਚੁੱਕੀ ਔਰ ਇਸ ਭਿਆਨਕ ਤਬਾਹੀ ਨੇ ਚੱਲਦਿਆਂ NDRRMA ਯਾਨੀ ਕਿ ਨੇਪਾਲ ਦੀ ਨੈਸ਼ਨਲ ਡਿਜ਼ਾਸਟਰ ਰਿਸਕ ਰਿਡਕਸ਼ਨ ਐਂਡ ਮੈਨੇਜਮੈਂਟ ਅਥਾਰਟੀ ਨੇ ਦੱਸਿਆ ਹੈ ਕਿ 900 ਤੋਂ ਵਧੇਰੇ ਲੋਕ ਹਾਲੇ ਵੀ ਲਾਪਤਾ ਨੇ, ਉਹਨਾਂ ਦੇ ਨਾਲ ਕੋਈ ਸੰਪਰਕ ਨਹੀਂ ਹੋ ਪਾ ਰਿਹਾ। ਇਹਨਾਂ ਦੇ ਵਿੱਚ 517 ਵਿਦੇਸ਼ੀ ਨਾਗਰਿਕ ਨੇ, ਨੇਪਾਲ ਦੀ ਫੌਜ ਨੇ 44 ਮੈਂਬਰ ਤੇ ਨੇਪਾਲ ਦੀ ਪੁਲਿਸ ਦੇ 28 ਅਧਿਕਾਰੀ ਵੀ ਇਸ ਦੇ ਵਿੱਚ ਸ਼ਾਮਲ ਨੇ। NDRRMA ਨੇ ਇਹ ਵੀ ਕਿਹਾ ਹੈ ਕਿ ਹੁਣ ਤੱਕ 258 ਲਾਸ਼ਾਂ ਬਰਾਮਦ ਵੀ ਕੀਤੀਆਂ ਜਾ ਚੁੱਕੀਆਂ ਨੇ ਤੇ 351 ਲੋਕਾਂ ਨੂੰ ਬਚਾਇਆ ਵੀ ਜਾ ਚੁੱਕਿਆ ਹੈ। ਉਧਰ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲਿਨ ਜਿਆਨ ਦੇ ਮੁਤਾਬਕ ਨੇਪਾਲ ਦੇ ਵਿੱਚ ਆਏ ਇਹਨਾਂ ਅਚਾਨਕ ਹੜਾਂ ਦੇ ਚੱਲਦਿਆਂ ਕਰੀਬ 100 ਦੇ ਆਸ ਪਾਸ ਚੀਨੀ ਨਾਗਰਿਕ ਵੀ ਲਾਪਤਾ ਦੱਸੇ ਜਾ ਰਹੇ ਨੇ। ਨੇਪਾਲ ਦੇ ਨਾਲ ਕਰੀਬੀ ਸੰਪਰਕ ਚੀਨ ਬਣਾਏ ਹੋਏ ਹੈ, ਇਸ ਵਕਤ ਇਸ ਖੋਜ ਤੇ ਬਚਾਅ ਮੁਹਿੰਮ ਦੇ ਵਿੱਚ ਰਲ ਕੇ ਕੰਮ ਕਰ ਰਹੇ ਨੇ। ਚੀਨ ਦੇ ਸਰਕਾਰੀ ਪ੍ਰਸਾਰਕ CCTV ਦੇ ਮੁਤਾਬਕ ਤਿੱਬਤ ਦੇ ਗਿਓਰੋਂਗ ਕਾਉਂਟੀ ਦੇ ਵਿੱਚ ਜ਼ਮੀਨ ਖਿਸਕਣ ਦੀ ਘਟਨਾ ਦੇ ਬਾਅਦ ਲੋਕਾਂ ਦੀ ਜਿਹੜੀ ਲਾਪਤਾ ਲੋਕਾਂ ਦੀ ਗਿਣਤੀ ਉਹ ਹੁਣ 558 ਹੋ ਗਈ ਔਰ 260 ਇਸ ਦੇ ਵਿੱਚ ਵਿਦੇਸ਼ੀ ਨਾਗਰਿਕ ਨੇ। ਫਿਲਹਾਲ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਇਹਨਾਂ ਅੰਕੜਿਆਂ ਦੇ ਵਿੱਚ ਚੀਨ ਦੇ ਦੁਆਰਾ ਦੱਸੇ ਗਏ ਲਾਪਤਾ ਲੋਕਾਂ ਦੀ ਗਿਣਤੀ ਕਿੰਨੀ ਹੈ ਕਿਉਂਕਿ ਨੇਪਾਲ ਨੇ 900 ਦੱਸੀ ਸੀ ਤੇ ਚੀਨ ਦੀ ਤਰਫ ਤੋਂ ਜਿਹੜੇ ਲਾਪਤਾ ਲੋਕਾਂ ਦੀ ਗਿਣਤੀ ਉਹ 558 ਦੱਸੀ ਗਈ ਹੈ। ਭਾਰਤ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਵੀ ਨੇ, ਆਸਟ੍ਰੇਲੀਆ ਦੇ ਨਾਲ ਜੁੜੀਆਂ ਹੋਈਆਂ ਵੀ, ਨੇਪਾਲ ਦੀ ਇਸ ਖਬਰਾਂ ਸਾਹਮਣੇ ਆ ਰਹੀਆਂ ਨੇ। ਪਰ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਦੀਪ ਜੈਸਵਾਲ ਨੇ ਦੱਸਿਆ ਕਿ ਕੈਲਾਸ਼ ਮਾਨਸਰੋਵਰ ਯਾਤਰਾ ਦੇ ਦਰਮਿਆਨ ਨੇਪਾਲ ਦੇ ਹੜ੍ਹਾਂ ਦੇ ਵਿੱਚ ਫਸੇ 21 ਭਾਰਤੀਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ। ਇਹ ਲੋਕ ਤਮਿਲਨਾਡੂ ਦੇ ਰਹਿਣ ਵਾਲੇ ਸੀ। ਇਹ ਦੱਸਿਆ ਗਿਆ ਕਿ 288 ਭਾਰਤੀਆਂ ਦੇ ਨਾਲ ਹਾਲੇ ਵੀ ਸੰਪਰਕ ਨਹੀਂ ਹੋ ਪਾ ਰਿਹਾ। ਇਹਨਾਂ ਦੇ ਵਿੱਚੋਂ 73 ਲੋਕ ਤਾਂ ਤ੍ਰਿਸ਼ੂਲੀ ਵਨ ਪਾਵਰ ਪ੍ਰੋਜੈਕਟ ਦੇ ਲਈ ਕੰਮ ਕਰ ਰਹੇ ਸੀ। ਨੇਪਾਲ ਦੇ ਵਿੱਚ ਭਾਰਤੀ ਸਫਾਰਤਖਾਨੇ ਨੇ ਇਸ ਪ੍ਰੋਜੈਕਟ ਨੂੰ ਪ੍ਰਮੁੱਖਤਾ ਦੇ ਨਾਲ ਜਿਹੜਾ ਅੱਗੇ ਵਧਾਇਆ। ਇਸ ਤੋਂ ਇਲਾਵਾ ਕੈਲਾਸ਼ ਮਾਨਸਰੋਵਰ ਦੀ ਯਾਤਰਾ ਤੇ ਗਏ ਤਮਿਲਨਾਡੂ ਦੇ ਦੋ ਗਰੁੱਪਸ ਦੇ ਨਾਲ ਵੀ ਸੰਪਰਕ ਨਹੀਂ ਹੋ ਪਾ ਰਿਹਾ। ਇੱਕ ਦੇ ਵਿੱਚ 37 ਲੋਕ ਨੇ, ਦੂਸਰੇ 'ਚ 49 ਭਾਰਤੀ ਲੋਕ ਨੇ। ਇਹ ਵੀ ਦੱਸਿਆ ਗਿਆ ਕਿ ਭਾਰਤ ਦੇ ਅਲੱਗ ਅਲੱਗ ਸੂਬਿਆਂ ਤੋਂ 61 ਹੋਰ ਲੋਕਾਂ ਦੇ ਨਾਲ ਵੀ ਸੰਪਰਕ ਨਹੀਂ ਹੋ ਸਕਿਆ। ਇਹਨਾਂ 'ਚੋਂ 33 ਲੋਕ ਤਾਂ ਸਿਰਫ ਕੇਰਲ ਸੂਬੇ ਦੇ ਹੀ ਦੱਸੇ ਗਏ ਨੇ। ਵੈਸੇ ਭਾਰਤ ਦੇ ਇਹ ਨੇਪਾਲ ਦੇ ਵਿੱਚ ਚੱਲ ਰਹੇ ਪ੍ਰੋਜੈਕਟਾਂ ਤੋਂ ਇਲਾਵਾ ਵਿਦੇਸ਼ੀ ਜਿਹੜੇ ਨੇ ਉਹਨਾਂ ਦੀ ਗਿਣਤੀ ਹੁਣ ਵੱਧਦੀ ਜਾ ਰਹੀ ਹੈ, ਕਿਉਂਕਿ ਸਿਰਫ ਭਾਰਤ ਦੇ ਹੀ ਨਹੀਂ ਅਲੱਗ ਅਲੱਗ ਦੇਸ਼ਾਂ ਦੇ ਲੋਕ ਜਿਹੜੇ ਇੱਥੇ ਪਹੁੰਚੇ ਹੋਏ ਸੀ। 390 ਦੇ ਕਰੀਬ ਲੋਕਾਂ ਦੀ ਤਾਂ ਮੌਤ ਦੀ ਪੁਸ਼ਟੀ ਨੇਪਾਲ ਸਰਕਾਰ ਦੀ ਤਰਫ ਤੋਂ ਹੀ ਕੀਤੀ ਗਈ ਹੈ। ਨੇਪਾਲ ਦੇ ਪ੍ਰਧਾਨ ਮੰਤਰੀ ਬਾਲਨ ਸ਼ਾਹ ਨੇ ਦੱਸਿਆ ਕਿ ਬਚਾਅ ਕਰਮੀਆਂ ਨੇ ਹੁਣ ਤੱਕ 600 ਤੋਂ ਵਧੇਰੇ ਲੋਕਾਂ ਨੂੰ ਬਚਾਇਆ ਵੀ ਹੈ। ਨੇਪਾਲ ਦੇ ਸੈਰ ਸਪਾਟਾ ਬੋਰਡ ਦੀ ਤਰਫ ਤੋਂ ਦੱਸਿਆ ਗਿਆ ਕਿ 31 ਦੇਸ਼ਾਂ ਦੇ 540 ਤੋਂ ਵਧੇਰੇ ਨਾਗਰਿਕਾਂ ਦਾ ਉਹਨਾਂ ਦੇ ਕੋਲ ਕੋਈ ਤੌਰ ਟਿਕਾਣਾ ਨਹੀਂ ਹੈ। ਜ਼ਿਆਦਾਤਰ ਭਾਰਤ ਦੇ ਨੇ, ਜ਼ਾਹਰ ਜੀ ਗੱਲ ਹੈ। ਉਸ ਤੋਂ ਬਾਅਦ ਅਮਰੀਕਾ, ਯੂਕਰੇਨ, ਮਲੇਸ਼ੀਆ ਔਰ ਆਸਟ੍ਰੇਲੀਆ ਦੇ ਵੀ 35 ਨਾਗਰਿਕ ਜਿਹੜੇ ਨੇ, ਔਰ ਬਰਤਾਨੀਆ ਦੇ ਵੀ 33 ਨਾਗਰਿਕ ਇਸ ਦੇ ਵਿੱਚ ਸ਼ਾਮਲ ਨੇ। ਬੋਰਡ ਦੇ ਮੁਤਾਬਕ ਵੀਰਵਾਰ ਦੇ ਦਿਨ ਪ੍ਰਭਾਵਿਤ ਖੇਤਰਾਂ ਤੋਂ ਅਲੱਗ ਅਲੱਗ ਦੇਸ਼ਾਂ ਦੇ 31 ਨਾਗਰਿਕਾਂ ਨੂੰ ਬਚਾ ਵੀ ਲਿਆ ਗਿਆ। ਇਸ ਦਰਮਿਆਨ ਪਿਛਲੇ ਹਫਤੇ ਇੱਕ ਹੋਰ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ। ਨੇਪਾਲ ਦੀਆਂ ਖਬਰਾਂ ਤੋਂ ਹਟ ਕੇ ਜੇਕਰ ਇੱਕ ਖਬਰ ਦੀ ਸਾਂਝ ਪਾਈਏ ਕਿ ਫੇਸਬੁੱਕ ਦੇ ਉੱਤੇ ਅਮਰੀਕਾ ਦੇ ਵਿੱਚ ਇੱਕ ਮੁਕੱਦਮਾ ਚੱਲ ਰਿਹਾ, ਲਗਭਗ 23 ਅਰਬ ਆਸਟ੍ਰੇਲੀਅਨ ਡਾਲਰ ਦਾ, ਜਾਂ ਅਮਰੀਕੀ ਡਾਲਰ ਚ ਗੱਲ ਕਰੀਏ ਤਾਂ 18 ਅਰਬ ਡਾਲਰ ਦਾ ਭੁਗਤਾਨ ਜਿਹੜਾ ਹੈ ਉਹ ਬੱਚਿਆਂ ਦੇ ਨਾਲ ਜੁੜੇ ਦੋਸ਼ ਸਹਿ ਰਹੀ ਕੰਪਨੀ ਫੇਸਬੁੱਕ ਇੰਸਟਾਗ੍ਰਾਮ ਦੇ ਕਈ ਮਸ਼ਹੂਰ ਫੀਚਰਸ ਦੇ ਉੱਤੇ ਲੱਗਿਆ ਸੀ। ਔਰ ਅਮਰੀਕਾ ਦੀਆਂ ਅਲੱਗ ਅਲੱਗ ਸਟੇਟਸ ਨੇ ਮੇਟਾ ਦੇ ਉੱਤੇ ਇਹ ਮੁਕੱਦਮਾ ਦਾਇਰ ਕੀਤਾ ਸੀ ਤੇ ਹੁਣ ਮੇਟਾ ਦੇ ਨਾਲ ਇੱਕ ਸਮਝੌਤਾ ਹੋਇਆ। ਸਮਝੌਤਾ ਕਾਹਦਾ, ਬਲਕਿ ਮੇਟਾ ਨੂੰ ਇੱਕ ਜੁਰਮਾਨਾ ਲੱਗਿਆ। ਇਹ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਕਿਸੇ ਵੱਡੀ ਸੋਸ਼ਲ ਮੀਡੀਆ ਕੰਪਨੀ ਨੂੰ ਆਪਣੇ ਪਲੇਟਫਾਰਮ ਦੇ ਡਿਜ਼ਾਈਨ ਦੇ ਵਿੱਚ ਬਦਲਾਅ ਕਰਨ ਦੇ ਲਈ ਮਜਬੂਰ ਕੀਤਾ ਗਿਆ ਹੋਵੇ। ਅਮਰੀਕੀ ਸੂਬਿਆਂ ਦਾ ਦੋਸ਼ ਇਹ ਹੈ ਕਿ ਮੇਟਾ ਨੇ ਇੰਸਟਾਗ੍ਰਾਮ ਤੇ ਫੇਸਬੁੱਕ ਦੇ ਵਿੱਚ ਐਸੇ ਫੀਚਰਸ ਤੇ ਐਲਗੋਰਿਦਮ ਤਿਆਰ ਕੀਤੇ ਸੀ ਜੋ ਕਿ ਬੱਚਿਆਂ ਤੇ ਨਾਬਾਲਗਾਂ ਨੂੰ ਬਾਰ ਬਾਰ ਐਪ ਖੋਲਣ ਦੇ ਲਈ ਔਰ ਘੰਟਿਆਂ ਬੱਧੀ ਸਕਰੀਨ ਦੇ ਨਾਲ ਚਿਪਕੇ ਰਹਿਣ ਦੇ ਲਈ ਪ੍ਰੇਰਿਤ ਕਰਦੇ ਸੀ। ਦਾਅਵਾ ਇਹ ਵੀ ਕੀਤਾ ਗਿਆ ਹੈ ਕਿ ਇਸ ਦੇ ਚੱਲਦਿਆਂ ਬੱਚਿਆਂ ਦੀ ਸਿਹਤ ਦੇ ਉੱਤੇ ਵੀ ਜਿਹੜੇ ਨੁਕਸਾਨ ਪਹੁੰਚੇ ਨੇ। ਅਜਿਹੇ ਦੇ ਵਿੱਚ ਬੀਤੇ ਕਈ ਮਹੀਨਿਆਂ ਤੋਂ ਜਿਹੜਾ ਅਦਾਲਤ ਦੇ ਵਿੱਚ ਇਹ ਕੇਸ ਚੱਲ ਰਿਹਾ ਸੀ। ਮੇਟਾ ਨੂੰ ਨਾ ਸਿਰਫ ਹੁਣ ਭਾਰੀ ਭਰਕਮ ਰਕਮ ਚੁਕਾਉਣੀ ਹੋਏਗੀ ਬਲਕਿ ਸਕਰੀਨ ਟਾਈਮ ਤੋਂ ਲੈ ਕੇ ਨੋਟੀਫਿਕੇਸ਼ਨ ਤੇ ਲਾਈਕ ਅਕਾਊਂਟ ਵਰਗੇ ਫੀਚਰਸ ਦੇ ਵਿੱਚ ਵੀ ਬਦਲਾਅ ਕਰਨੇ ਹੋਣਗੇ। ਇਸ ਸਮਝੌਤੇ ਦਾ ਸਭ ਤੋਂ ਵੱਡਾ ਅਸਰ ਇੰਸਟਾਗ੍ਰਾਮ ਤੇ ਫੇਸਬੁੱਕ ਚਲਾਉਣ ਵਾਲੇ ਨਾਬਾਲਗਾਂ ਦੇ ਉੱਤੇ ਪਏਗਾ। ਜ਼ਾਹਰ ਜੀ ਗੱਲ ਹੈ ਕਿ ਉਹ ਮੇਟਾ ਤੋਂ ਥੋੜੀ ਦੂਰੀ ਬਣਾਉਣਗੇ। ਮੇਟਾ ਨੂੰ ਆਪਣੇ ਪਲੇਟਫਾਰਮ 'ਚ ਐਸੇ ਕਈ ਬਦਲਾਅ ਕਰਨੇ ਹੋਣਗੇ ਜਿਸ ਦਾ ਮਕਸਦ ਬੱਚਿਆਂ ਦੇ ਸਕਰੀਨ ਟਾਈਮ ਨੂੰ ਘੱਟ ਕਰਨਾ ਹੋਏਗਾ। ਸਮਝੌਤੇ ਦੇ ਤਹਿਤ ਦੱਸਿਆ ਗਿਆ ਹੈ ਕਿ ਜਿਹੜਾ ਅਲੱਗ ਅਲੱਗ ਅਮਰੀਕੀ ਸੂਬਿਆਂ ਦੇ ਨਾਲ ਫਿਲਹਾਲ ਮੇਟਾ ਨੇ ਸਮਝੌਤਾ ਕੀਤਾ, ਵੈਸੇ ਤਾਂ ਪੂਰੀ ਦੁਨੀਆਂ 'ਚ ਲਾਗੂ ਹੋਏਗਾ, ਪਰ ਇਹ ਸਮਝੌਤੇ ਦੇ ਤਹਿਤ 18 ਸਾਲ ਤੋਂ ਘੱਟ ਉਮਰ ਦੇ ਯੂਜ਼ਰਸ ਦੇ ਲਈ ਰੋਜ਼ਾਨਾ 2 ਘੰਟੇ ਦੀ ਡਿਫਾਲਟ ਸੀਮਾ ਤੈਅ ਕੀਤੀ ਜਾਏਗੀ। ਵੈਸੇ ਇਹ ਸਮਝੌਤਾ ਤਾਂ ਚੱਲੇਗਾ ਹੀ, ਪਰ ਮੇਟਾ ਨੂੰ ਇਹ ਰਕਮ ਜਿਹੜੀ ਹੈ 18 ਅਰਬ US ਡਾਲਰ ਅਗਲੇ 10 ਸਾਲਾਂ ਦੇ ਵਿੱਚ ਕਿਸ਼ਤਾਂ ਦੇ ਰੂਪ ਦੇ ਵਿੱਚ ਚੁਕਾਉਣੀ ਹੋਏਗੀ। ਯਾਨੀ ਕਿ ਕਰੀਬ 1.5 ਲੱਖ ਭਾਰਤੀ ਰੁਪਈਆਂ 'ਚ ਦੱਸ ਦਈਏ ਕਿ 1.5 ਲੱਖ ਕਰੋੜ ਰੁਪਈਆ ਇਹ ਪਹੁੰਚਦਾ। ਔਰ ਇਸਦਾ ਸਭ ਤੋਂ ਵੱਡਾ ਹਿੱਸਾ ਕੈਲੀਫੋਰਨੀਆ ਨੂੰ ਮਿਲਣਾ ਹੈ ਜਿੱਥੇ ਸਭ ਤੋਂ ਜ਼ਿਆਦਾ ਮੇਟਾ ਦੇ ਯੂਜ਼ਰਸ ਵੀ ਰਹਿੰਦੇ ਨੇ ਜਾਂ ਇਸਤੇਮਾਲ ਕਰਦੇ ਨੇ ਇਸ ਪਲੇਟਫਾਰਮ ਨੂੰ। ਉੱਥੇ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਵੀ ਸਾਂਝ ਪਾਵਾਂਗੇ, ਪਰ ਸਭ ਤੋਂ ਪਹਿਲਾਂ ਗੁਆਂਢ ਦੇ ਵਿੱਚੋਂ ਖਬਰ ਜਿੱਥੇ ਪਾਕਿਸਤਾਨ ਦੀ ਸੱਤਾਧਾਰੀ PMLN ਦੇ ਸੁਪਰੀਮੋ ਨਵਾਜ਼ ਸ਼ਰੀਫ ਦੇ ਬੈਰਿਸਟਰ ਇਫਤਿਕਾਰ ਗਿਲਾਨੀ ਨੂੰ ਮਕਬੂਜ਼ਾ ਕਸ਼ਮੀਰ ਯਾਨੀ ਪਾਕ ਆਕੂਪਾਈਡ ਕਸ਼ਮੀਰ ਦਾ ਪ੍ਰਧਾਨ ਮੰਤਰੀ ਨਾਮਜ਼ਦ ਕੀਤਾ ਹੈ। ਪਾਰਟੀ ਦੇ ਸੀਨੀਅਰ ਆਗੂ ਨੇ ਇਹ ਜਾਣਕਾਰੀ ਦਿੱਤੀ ਹੈ। ਵਿਧਾਨ ਸਭਾ ਚੋਣਾਂ 3 ਗੇੜ ਦੇ ਵਿੱਚ ਹੋਈਆਂ ਸੀ, 27 ਜੁਲਾਈ, ਉਸ ਤੋਂ ਬਾਅਦ 2 ਤੇ 3 ਅਗਸਤ ਨੂੰ। ਉਹਨਾਂ ਨੂੰ ਲੈ ਕੇ ਕਿੰਨਾ ਹੰਗਾਮਾ ਹੋਇਆ ਸੀ ਉਹ ਖਬਰਾਂ ਵੀ ਪਿਛਲੇ ਦਿਨਾਂ ਦੇ ਦਰਮਿਆਨ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ, ਜਦੋਂ ਹਿੰਸਾ ਤੇ ਧਾਂਦਲੀ ਦੇ ਦੋਸ਼ ਸੱਤਾਧਾਰੀ ਧਿਰ ਦੇ ਉੱਤੇ ਲੱਗੇ ਸੀ। ਵਿਧਾਨ ਸਭਾ ਵੱਲੋਂ ਸ਼ੁੱਕਰਵਾਰ ਦੇ ਦਿਨ ਨਵਾਂ ਵਿਧਾਨ ਨਵਾਂ ਪ੍ਰਧਾਨ ਮੰਤਰੀ ਚੁਣੇ ਜਾਣ ਦੀ ਸੰਭਾਵਨਾ। ਅੱਜ ਦੇ ਦਿਨ ਗਿਲਾਨੀ ਮੁਜ਼ਫਰਾਬਾਦ ਹਲਕੇ ਤੋਂ ਹਾਲਾਂਕਿ ਚੋਣ ਹਾਰ ਗਏ ਸੀ ਪਰ ਬਾਅਦ ਦੇ ਵਿੱਚ ਉਹ ਟੈਕਨੋਕ੍ਰੇਟ ਸੀਟ ਤੋਂ ਵਿਧਾਨ ਸਭਾ ਮੈਂਬਰ ਬਣੇ ਸੀ। 53 ਮੈਂਬਰੀ ਸਦਨ ਦੀ 7 ਸੀਟਾਂ ਦੇ ਉੱਤੇ ਚੋਣ ਨਹੀਂ ਹੋ ਸਕੀ। ਨਵਾਜ਼ ਸ਼ਰੀਫ ਤੇ ਉਹਨਾਂ ਦੀ ਧੀ ਤੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਚੋਣਾਂ ਦੇ ਦਰਮਿਆਨ ਗਿਲਾਨੀ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਵੀ ਕੀਤਾ ਸੀ। ਉਧਰ ਤਿੱਬਤੀ ਅਧਿਆਤਮਕ ਆਗੂ ਦਲਾਈ ਲਾਮਾ ਨੇ ਨੇਪਾਲ ਤੇ ਤਿੱਬਤ ਦੇ ਵਿੱਚ ਆਏ ਹੜ੍ਹਾਂ ਦੇ ਕਾਰਨ ਹੋਏ ਜਾਨੀ ਨੁਕਸਾਨ ਦੇ ਉੱਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਹਨਾਂ ਦਾ ਕਹਿਣਾ ਹੈ ਕਿ ਇਸ ਖੇਤਰ ਦੇ ਵਿੱਚ ਪਹਿਲਾਂ ਵੀ ਤਬਾਹੀ ਹੋਈ ਹੈ, ਯਕੀਨੀ ਤੌਰ ਦੇ ਉੱਤੇ ਕੋਈ ਗਹਿਰਾ ਅੰਦਰੂਨੀ ਕਾਰਨ ਜ਼ਿੰਮੇਦਾਰ ਹੈ, ਭਾਵੇਂ ਕਿ ਉਹ ਜਲਵਾਯੂ ਪਰਿਵਰਤਨ ਹੋਵੇ ਜਾਂ ਕੋਈ ਹੋਰ ਕਾਰਕ। ਦਲਾਈ ਲਾਮਾ ਨੇ ਕਿਹਾ ਕਿ ਮੈਨੂੰ ਨੇਪਾਲ ਦੇ ਰਸੂਆ ਖੇਤਰ ਤੇ ਤਿੱਬਤ ਦੇ ਕਰਿਓਂਗ ਦੇ ਵਿੱਚ ਤਬਾਹੀ ਮਚਾਉਣ ਵਾਲੇ ਹੜ੍ਹਾਂ ਦੇ ਬਾਰੇ ਜਾਣ ਕੇ ਬੜਾ ਦੁੱਖ ਹੋਇਆ, ਜਾਨ ਮਾਲ ਦਾ ਭਾਰੀ ਨੁਕਸਾਨ ਹੋਇਆ ਔਰ ਪ੍ਰਾਰਥਨਾ ਕਰਦੇ ਹਾਂ ਕਿ ਜਿਨ੍ਹਾਂ ਲੋਕਾਂ ਨੇ ਆਪਣੀ ਜਾਨ ਗੁਆਈ ਹੈ ਉਹਨਾਂ ਲੋਕਾਂ ਦੇ ਪਰਿਵਾਰਾਂ ਦੇ ਨਾਲ ਅਸੀਂ ਖੜੇ ਹਾਂ। ਉਧਰ ਇਸ ਦਰਮਿਆਨ ਭਾਰਤ ਦੇ ਵਿੱਚੋਂ ਵੀ ਜਿਹੜੀ ਈਸ਼ਾ ਫਾਊਂਡੇਸ਼ਨ ਸੀ, ਜਿਹੜਾ ਸਤਿਗੁਰੂ ਨੇ ਉਹਨਾਂ ਦੇ ਨਾਲ ਜੁੜੀ ਹੋਈ ਇਹ ਫਾਊਂਡੇਸ਼ਨ, ਉਸ ਦੇ ਕਈ ਮੈਂਬਰ ਹਾਲੇ ਵੀ ਲਾਪਤਾ ਜਿਹੜੇ ਨੇ ਦੱਸੇ ਗਏ ਨੇ ਔਰ ਇਸ ਦਰਮਿਆਨ ਉਹਨਾਂ ਦੀ ਭਾਲ ਦੇ ਲਈ ਵੀ ਭਾਰਤ ਦੀ ਤਰਫ ਤੋਂ, ਭਾਰਤ ਸਰਕਾਰ ਦੀ ਤਰਫ ਤੋਂ ਇੱਕ ਅਲੱਗ ਖੋਜ ਮੁਹਿੰਮ ਜਿਹੜੀ ਉੱਥੇ ਚਲਾਈ ਜਾ ਰਹੀ ਹੈ। ਵੈਸੇ ਦੁਨੀਆਂ ਭਰ ਦੇ ਦੇਸ਼ਾਂ ਦੀ ਤਰਫ ਤੋਂ ਅਲੱਗ ਅਲੱਗ ਮਦਦ ਅਲੱਗ ਅਲੱਗ ਤਰੀਕੇ ਦੇ ਨਾਲ ਨੇਪਾਲ ਨੂੰ ਪਹੁੰਚਾਈ ਜਾ ਰਹੀ ਹੈ, ਉਸ ਦੀ ਸਾਂਝ ਵੀ ਤੁਹਾਡੇ ਨਾਲ ਅੱਗੇ ਚੱਲ ਕੇ ਪਾਉਂਦੇ ਹਾਂ। ਪਰ ਭਾਰਤ ਦੀ ਖਬਰਾਂ ਦੀ ਸ਼ੁਰੂਆਤ ਕਰੀਏ ਤੇ ਲਾਅ ਯੂਨੀਵਰਸਿਟੀਜ਼ ਜਾਂ ਲਾਅ ਕਾਲਜਾਂ ਦੇ ਵਿੱਚ ਹੁਣ ਕਨਵੋਕੇਸ਼ਨ ਦੇ ਪ੍ਰੋਗਰਾਮ ਦੇ ਦਰਮਿਆਨ ਭਾਰਤ ਦੇ ਚੀਫ ਜਸਟਿਸ ਸੂਰਿਆਕਾਂਤ ਦਾ ਵਿਰੋਧ ਕਰਨਾ ਹੁਣ ਇੱਕ ਫੈਸ਼ਨ ਬਣ ਚੁੱਕਿਆ। ਜਦੋਂ ਤੋਂ ਜਿਹੜੇ ਚੀਫ ਜਸਟਿਸ ਆਫ ਇੰਡੀਆ ਦੀ ਤਰਫ ਤੋਂ ਨੌਜਵਾਨਾਂ ਨੂੰ ਕਾਕਰੋਚ ਕਹਿ ਕੇ ਸੱਦਿਆ ਗਿਆ, ਉਸ ਤੋਂ ਬਾਅਦ ਨਾ ਸਿਰਫ ਇੱਕ ਪੂਰੀ ਦੀ ਪੂਰੀ ਮੁਹਿੰਮ ਖੜੀ ਹੋ ਗਈ ਪਰ ਇਸ ਤੋਂ ਪਹਿਲਾਂ ਨਾਲਾਸਾਰ ਦੇ ਨਾਲ ਜੁੜੀ ਹੋਈ ਘਟਨਾ ਵੀ ਸਾਹਮਣੇ ਆਉਂਦੀ ਹੈ, ਜਦੋਂ ਉੱਥੋਂ ਦੇ ਵਿਦਿਆਰਥੀ ਲਿਖ ਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਇਹ ਦੇ ਦਿੰਦੇ ਨੇ ਕਿ ਜੇਕਰ CGI ਨੂੰ ਕਨਵੋਕੇਸ਼ਨ ਦੇ ਲਈ ਸੱਦਿਆ ਗਿਆ, ਯਾਨੀ ਡਿਗਰੀ ਵੰਡ ਸਮਾਗਮ ਦੇ ਲਈ ਸੱਦਿਆ ਗਿਆ, ਤਾਂ ਉਹ ਡਿਗਰੀਆਂ ਹਾਸਲ ਨਹੀਂ ਕਰਨਗੇ। ਤੇ ਹੁਣ ਬੈਂਗਲੁਰੂ ਦੇ ਨੈਸ਼ਨਲ ਲਾਅ ਆਫ ਸਕੂਲ ਆਫ ਇੰਡੀਆ ਦੀ ਤਰਫ ਤੋਂ ਜਿਹੜਾ ਇਹ ਨਾ ਟਾਲਣਯੋਗ ਹਾਲਾਤ ਦਾ ਹਵਾਲਾ ਦਿੰਦਿਆਂ ਹੋਇਆਂ 2026 ਦੇ ਬੈਚ ਦੀ ਜਿਹੜੀ 34ਵੀਂ ਸਾਲਾਨਾ ਕਨਵੋਕੇਸ਼ਨ ਸੀ ਉਹ ਰੱਦ ਕਰ ਦਿੱਤੀ ਗਈ। ਕਨਵੋਕੇਸ਼ਨ 12 ਸਤੰਬਰ ਨੂੰ ਹੋਣੀ ਸੀ। ਇਸ ਤੋਂ ਪਹਿਲਾਂ ਸਕੂਲ ਇਸ ਯੂਨੀਵਰਸਿਟੀ ਦੇ ਇਸ ਕਾਲਜ ਦੇ ਵਿਦਿਆਰਥੀਆਂ ਤੇ ਐਲੂਮੀਨਾਈ ਨੇ ਚੀਫ ਜਸਟਿਸ ਸੂਰਿਆਕਾਂਤ ਤੇ ਬਾਰ ਕੌਂਸਲ ਆਫ ਇੰਡੀਆ ਦੇ ਚੇਅਰਮੈਨ ਮਨਨ ਕੁਮਾਰ ਮਿਸ਼ਰਾ ਦੇ ਸਮਾਗਮ ਚ ਸ਼ਾਮਲ ਹੋਣ ਦੇ ਉੱਤੇ ਇਤਰਾਜ਼ ਜਤਾਇਆ ਸੀ। ਉੱਥੇ ਦੂਸਰੇ ਪਾਸੇ ਕੇਂਦਰੀ ਮੰਤਰੀ JP ਨੱਡਾ ਨੇ ਦੱਸਿਆ ਹੈ ਕਿ 21 ਅਗਸਤ ਨੂੰ ਜੰਤਰ ਮੰਤਰ ਦੇ ਉੱਤੇ ਹੋਏ ਅੰਦੋਲਨ ਕਰਨ ਵਾਲੇ ਨੇਤਾਵਾਂ ਦੇ ਨਾਲ ਉਹ ਜਲਦੀ ਦੁਬਾਰਾ ਮਿਲਣਗੇ। JP ਨੱਡਾ ਨੇ ਸੋਸ਼ਲ ਮੀਡੀਆ ਐਕਸ ਦੇ ਉੱਤੇ ਲਿਖਿਆ ਕਿ 21 ਅਗਸਤ ਨੂੰ ਜੰਤਰ ਮੰਤਰ ਤੇ ਹੋਏ ਅੰਦੋਲਨ ਤੋਂ ਬਾਅਦ ਪਹਿਲਾਂ ਤੈਅ ਕੀਤੇ ਸਮੇਂ ਦੇ ਮੁਤਾਬਕ ਟੀਮ ਦੇ ਜਿਹੜੇ ਮੈਂਬਰ ਸੀ ਹਰਸ਼ ਦੁਬੇ, ਰਣ ਬਹਾਦਰ ਸਿੰਘ ਚੌਹਾਨ, ਮ੍ਰਿਤਿਉਂਜੇ ਪਾਠਕ ਦੇ ਨਾਲ ਗੱਲਬਾਤ ਪਹਿਲਾਂ ਚੰਗੇ ਮਾਹੌਲ ਚ ਹੋਈ ਸੀ, ਇਸੇ ਸਿਲਸਿਲੇ ਚ ਅਸੀਂ ਜਲਦੀ ਮਿਲ ਸਕਦੇ ਹਾਂ। ਹਾਲਾਂਕਿ ਉਹਨਾਂ ਨੇ ਅੰਦੋਲਨ ਦਾ ਨਾਮ ਜਾਂ ਉਸਦੇ ਕਿਸੇ ਵੀ ਹੋਰ ਮੈਂਬਰ ਦੀ ਜਾਣਕਾਰੀ ਸਾਂਝਾ ਨਹੀਂ ਕੀਤੀ। ਦਰਅਸਲ 21 ਅਗਸਤ ਨੂੰ ਦਿੱਲੀ ਦੇ ਜੰਤਰ ਮੰਤਰ ਤੇ ਪਹੁੰਚ ਕੇ ਕਾਫੀ ਲੋਕਾਂ ਨੇ ਜਾਤੀ ਆਧਾਰਿਤ ਰਾਖਵੇਂ ਕਰਨ ਦੇ ਵਿਰੋਧ ਦੇ ਵਿੱਚ ਵੀ ਪ੍ਰਦਰਸ਼ਨ ਕੀਤਾ ਸੀ। ਨੱਡਾ ਦੀ ਪੋਸਟ ਦੇ ਉੱਤੇ ਕਾਂਗਰਸ ਜਨਤਾ ਪਾਰਟੀ ਦੇ ਫਾਊਂਡਰ ਅਭਿਜੀਤ ਦੀਪਕੇ ਨੇ ਸਵਾਲ ਕੀਤੇ ਨੇ। ਦੀਪਕੇ ਨੇ JP ਨੱਡਾ ਦੀ ਪੋਸਟ ਨੂੰ ਸ਼ੇਅਰ ਕਰਦਿਆਂ ਲਿਖਿਆ ਕਿ 21 ਅਗਸਤ ਦੇ ਜਿਸ ਅੰਦੋਲਨ ਦਾ ਨੱਡਾ ਜੀ ਨਾਮ ਤੱਕ ਨਹੀਂ ਲੈ ਰਹੇ, ਉਸ ਅੰਦੋਲਨ ਦੇ ਵਿੱਚ ਪ੍ਰਧਾਨ ਮੰਤਰੀ ਜੀ ਨੇ ਉਸਦੇ ਬਾਰੇ ਕੀ ਕਿਹਾ ਸੀ, ਦੇਸ਼ ਇਹ ਵੀ ਜਾਣਨਾ ਚਾਹੁੰਦਾ ਹੈ। ਵੈਸੇ ਦੇਸ਼ ਕੀ ਜਾਣਨਾ ਚਾਹੁੰਦਾ ਹੈ ਹੁਣ ਜੇਕਰ ਉਹ ਸਾਰਾ ਕੁਝ ਦੱਸ ਦਈਏ ਤਾਂ ਮਾਹੌਲ ਖਾਸਾ ਖਰਾਬ ਵੀ ਹੋ ਸਕਦਾ। ਬਾਰ ਐਂਡ ਬੈਂਚ ਨਾਮ ਦੀ ਵੈਬਸਾਈਟ ਦੇ ਮੁਤਾਬਕ ਅਲੱਗ ਅਲੱਗ ਕਰਜ਼ਦਾਤਾਵਾਂ ਨੂੰ, ਅਲੱਗ ਅਲੱਗ ਜਿਹੜੇ ਲੋਨ ਚੁੱਕਣ ਵਾਲੇ ਸੀ ਉਹਨਾਂ ਨੂੰ SL ਗਰੁੱਪ ਦੇ ਫਾਊਂਡਰ ਸੁਭਾਸ਼ ਚੰਦਰਾ, ਜਿਨ੍ਹਾਂ ਦਾ ਜ਼ੀ ਨਿਊਜ਼ ਚੈਨਲ ਵੀ ਹੁੰਦਾ ਸੀ ਜਾਂ ਜ਼ੀ ਨੈਟਵਰਕ ਵੀ ਹੁੰਦਾ ਸੀ, ਉਸ ਦੀ ਇੱਕ ਰੀਪੇਮੈਂਟ ਯੋਜਨਾ ਦੇ ਤਹਿਤ ਉਹਨਾਂ ਦੇ ਮੂਲ ਦਾਅਵੇ ਦੇ 0.02% ਹੀ ਵਾਪਸ ਦਿੱਤੇ ਜਾਣਗੇ। ਸੌਖਾ ਕਰਕੇ ਤੁਹਾਨੂੰ ਸਮਝਾਈਏ ਤਾਂ ਜਿਹੜੇ SL ਗਰੁੱਪ ਦੇ ਇਹ ਮਾਲਕ ਸੀ ਸੁਭਾਸ਼ ਚੰਦਰਾ, ਇਹਨਾਂ ਦੇ ਉੱਤੇ 6500 ਕਰੋੜ ਰੁਪਏ ਦਾ ਕਰਜ਼ ਸੀ, ਪਰ ਇਹ ਕਰਜ਼ 22000 ਕਰੋੜ ਰੁਪਏ ਦਾ ਕਰਜ਼ ਸੀ। ਇਸ ਕਰਜ਼ ਨੂੰ ਹੁਣ ਮਾਫ ਕਰ ਦਿੱਤਾ ਗਿਆ ਔਰ ਮਾਫ ਕਰਨ ਦੇ ਲਈ ਮਹਿਜ 6.5 ਕਰੋੜ ਰੁਪਏ ਦੀ ਅਦਾਇਗੀ ਉਹਨਾਂ ਨੂੰ ਹੁਣ ਦੇਣੀ ਹੋਏਗੀ। ਇਸੇ ਦੇ ਉੱਤੇ ਹੁਣ ਕਾਂਗਰਸ ਪਾਰਟੀ ਨੇ ਤੰਜ ਵੀ ਕਸਿਆ, ਕਿਹਾ ਹੈ ਕਿ ਹੇਅਰ ਕੱਟ ਨਹੀਂ ਸਗੋਂ ਮੁੰਡਨ ਹੈ ਜੋ ਕਿ 2016 ਦੇ ਦੀਵਾਲੀਆ ਕਾਰਵਾਈ ਸੰਬੰਧੀ ਜ਼ਾਬਤੇ ਦਾ ਮਜ਼ਾਕ ਉਡਾਉਂਦਾ। ਇਸ ਬਾਰੇ ਚੰਦਰਾ ਜਾਂ ਉਹਨਾਂ ਦੇ ਐਸ ਐਲ ਗਰੁੱਪ ਦੀ ਇੱਕ ਤਰਫ ਤੋਂ ਕੋਈ ਫੌਰੀ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ, ਪਰ ਦੱਸ ਦਈਏ ਕਿ ਦੀਵਾਲੀਆ ਕਾਰਵਾਈ ਸੰਬੰਧੀ ਜਿਹੜਾ ਟ੍ਰਿਬਿਊਨਲ ਸੀ NCLT ਉਹਨਾਂ ਦੀ ਇਸ ਕਾਰਵਾਈ ਦੇ ਵਿੱਚ ਉਹਨਾਂ ਨੇ ਸੁਭਾਸ਼ ਚੰਦਰਾ ਦੀ ਫਿਲਹਾਲ 22,006 ਕਰੋੜ ਰੁਪਏ ਦੀ ਜਿਹੜੀ ਲੈਣਦਾਰੀ ਦੇ ਲੈਣਦਾਰਾਂ ਦੇ ਜਿਹੜੇ ਦਾਅਵੇ ਸੀ ਉਹਨਾਂ ਨੂੰ ਨਿਬੇੜਨ ਦੇ ਲਈ 6.5 ਕਰੋੜ ਦਾ ਹੀ ਭੁਗਤਾਨ ਕਰਨ ਦੀ ਗੱਲ ਕੀਤੀ ਹੈ, ਯਾਨੀ ਕਿ ਲਗਭਗ 99% ਲੈਣਦਾਰਾਂ ਨੂੰ ਨੁਕਸਾਨ ਹੋਏਗਾ। ਹੁਣ ਉਹਨਾਂ ਦੇ ਲੈਣਦਾਰ ਕੌਣ ਨੇ? ਇਹਦੇ ਵਿੱਚ ਕੁਝ ਵਿੱਤੀ ਸੰਸਥਾਵਾਂ ਵੀ ਨੇ, ਕੁਝ ਨਿੱਜੀ ਸੰਸਥਾਵਾਂ ਵੀ ਨੇ ਔਰ ਇੰਡੀਵਿਜੁਅਲ ਵੀ ਸ਼ਾਮਲ ਨੇ। ਇਨਸੋਲਵੈਂਸੀ ਐਂਡ ਬੈਂਕਰਪਸੀ ਕੋਡ ਦੀ ਧਾਰਾ 114 ਦੇ ਤਹਿਤ ਉਹਨਾਂ ਨੂੰ ਇਹ ਮਨਜ਼ੂਰੀ ਦਿੱਤੀ ਗਈ ਹੈ। ਫਿਲਹਾਲ ਇਸ ਦੇ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਖਬਰਾਂ ਜਿਹੜੀਆਂ ਬਣਨਗੀਆਂ, ਕਿਉਂਕਿ ਇੰਨੀ ਵੱਡੀ ਰਕਮ ਜਿਹੜੀ ਉਹਨਾਂ ਦੀ ਮਾਫੀ ਕਰ ਦਿੱਤੀ ਗਈ ਹੈ ਉਸ ਦੇ ਉੱਤੇ ਸਵਾਲ ਤਾਂ ਉੱਠਣਗੇ। ਉਧਰ ਮਹਾਰਾਸ਼ਟਰ ਤੋਂ ਅਗਲੀ ਖਬਰ ਸਾਹਮਣੇ ਆਉਂਦੀ ਹੈ, ਜਿੱਥੇ ਮਹਾਰਾਸ਼ਟਰ ਦੇ ਵਿੱਚ ਪਹਿਲਾਂ ਹੀ ਇਹ ਗੱਲ ਕਹੀ ਗਈ ਸੀ ਮਹਾਰਾਸ਼ਟਰ ਸਰਕਾਰ ਦੀ ਤਰਫ ਤੋਂ ਕਿ ਆਟੋ ਰਿਕਸ਼ਾ ਜਿਹੜੇ ਚਾਲਕ ਨੇ ਉਹਨਾਂ ਨੂੰ ਕੰਮ ਚਲਾਉ ਮਰਾਠੀ ਸਿੱਖਣੀ ਪਏਗੀ। ਹੁਣ ਇਹ ਮਰਾਠੀ ਸਿੱਖਣ ਦੇ ਲਈ 1 ਸਾਲ ਤੱਕ ਦਾ ਸਮਾਂ ਦਿੱਤਾ ਗਿਆ। ਸੂਬੇ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਉਹਨਾਂ ਸੋਮਵਾਰ ਦੇ ਦਿਨ ਕਿਹਾ ਕਿ ਜਿਹੜੇ ਹਿੰਦੀ ਭਾਸ਼ੀ ਲੋਕ ਇੱਥੇ ਟੈਕਸੀ ਜਾਂ ਆਟੋ ਚਲਾਉਂਦੇ ਨੇ ਮਹਾਰਾਸ਼ਟਰ ਦੇ ਵਿੱਚ, ਉਹਨਾਂ ਨੂੰ ਮਰਾਠੀ ਦਾ ਐਕਸਪਰਟ ਬਣਾਉਣ ਦੀ ਕੋਈ ਵਜ੍ਹਾ ਨਹੀਂ ਹੈ, ਬਸ ਕੰਮ ਚਲਾਓ ਮਰਾਠੀ ਆਣੀ ਚਾਹੀਦੀ ਹੈ, ਤਾਂ ਕਿ ਇਸ ਦੇ ਬਾਰੇ ਉਹ ਉੱਥੋਂ ਦੇ ਸਥਾਨਕ ਲੋਕਾਂ ਦੇ ਨਾਲ ਗੱਲਬਾਤ ਕਰ ਸਕਣ। ਇਸ ਦੇ ਵਿੱਚ ਕੋਈ ਸਖਤੀ ਨਹੀਂ ਵਰਤੀ ਗਈ ਹੈ। ਉਹਨਾਂ ਕਿਹਾ ਹੈ ਕਿ ਸਾਡੀ ਸਰਕਾਰ ਭਾਸ਼ਾ ਦੇ ਨਾਲ ਕਿਸੇ ਦੇ ਨਾਲ ਵੀ ਕੋਈ ਅਨਿਆਂ ਨਹੀਂ ਹੋਣ ਦੇਗੀ। ਇਹਨਾਂ ਦੇ ਵਿੱਚੋਂ ਕਈ ਲੋਕ 3-3 ਪੀੜ੍ਹੀਆਂ ਤੋਂ ਇੱਥੇ ਮੁੰਬਈ ਦੇ ਵਿੱਚ ਰਹਿੰਦੇ ਨੇ, ਪਰ ਉਹਨਾਂ ਨੇ ਮਰਾਠੀ ਸਿੱਖਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਦਰਅਸਲ ਮਹਾਰਾਸ਼ਟਰ ਦੇ ਵਿੱਚ ਮਰਾਠੀ ਭਾਸ਼ਾ ਦੇ ਪ੍ਰੈਕਟੀਕਲ ਨੌਲੇਜ ਨੂੰ ਲੈ ਕੇ ਇੱਕ ਨਿਯਮ ਲਾਗੂ ਕੀਤਾ ਗਿਆ ਸੀ। ਇਸ ਨੂੰ 20 ਅਗਸਤ ਤੋਂ ਹੀ ਇਸ ਇੱਕ ਮੁਹਿੰਮ ਜਿਹੜੀ ਚਲਾਈ ਗਈ ਹੈ, ਜਿਸ ਦੇ ਵਿੱਚ ਖਾਸ ਤੌਰ ਦੇ ਉੱਤੇ ਆਟੋ ਤੇ ਟੈਕਸੀ ਚਾਲਕਾਂ ਦੀ ਜਾਂਚ ਕੀਤੀ ਜਾ ਰਹੀ ਹੈ ਜਿਨ੍ਹਾਂ ਨੂੰ ਆਮ ਗੱਲਬਾਤ ਦੇ ਲਈ ਮਰਾਠੀ ਆਉਂਦੀ ਤੱਕ ਨਹੀਂ ਹੈ। ਵੈਸੇ ਪਹਿਲਾਂ ਵੀ ਬਹੁਤ ਸਾਰੀਆਂ ਸੋਸ਼ਲ ਮੀਡੀਆ ਤੇ ਵੀਡੀਓਜ਼ ਇਹੋ ਜਿਹੀਆਂ ਨਸ਼ਰ ਹੋਈਆਂ ਨੇ ਜਿਸ ਦੇ ਵਿੱਚ ਆਟੋ ਟੈਕਸੀ ਚਾਲਕਾਂ ਦੇ ਨਾਲ ਬਦਸਲੂਕੀ ਕੀਤੀ ਜਾਂਦੀ ਹੈ, ਪਰ ਹੁਣ ਮਹਾਰਾਸ਼ਟਰ ਸਰਕਾਰ ਦੀ ਤਰਫ ਤੋਂ ਕਿਹਾ ਗਿਆ ਕਿ ਉਹਨਾਂ ਦੇ ਨਾਲ ਕੋਈ ਸਖਤੀ ਲਾਗੂ ਨਹੀਂ ਕੀਤੀ ਜਾਏਗੀ। ਉਧਰ ਕੱਲ ਦੇ ਦਿਨ ਤੁਹਾਡੇ ਨਾਲ ਇੱਕ ਖਬਰ ਸਾਂਝੀ ਕੀਤੀ ਸੀ, ਪੰਜਾਬ ਤੋਂ ਸਭ ਤੋਂ ਵੱਡੀ ਖਬਰ ਸੀ ਇਹ। ਪੰਜਾਬ ਦੇ 3 ਲੱਖ ਤੋਂ ਵੱਧ ਸਰਕਾਰੀ ਮੁਲਾਜ਼ਮਾਂ ਨੇ ਵੀਰਵਾਰ ਦੇ ਦਿਨ ਇੱਕ ਹੜਤਾਲ ਕੀਤੀ ਸੀ। ਹੜਤਾਲ ਨੂੰ ਮਹਾਂ ਹੜਤਾਲ ਦਾ ਨਾਮ ਦਿੱਤਾ ਗਿਆ ਸੀ ਔਰ ਅਲੱਗ ਅਲੱਗ ਸਰਕਾਰੀ ਵਿਭਾਗਾਂ ਦਾ ਕੰਮਕਾਜ ਬੁਰੇ ਤਰੀਕੇ ਦੇ ਨਾਲ ਪ੍ਰਭਾਵਿਤ ਰਿਹਾ ਸੀ। ਸਰਕਾਰੀ ਹਸਪਤਾਲਾਂ ਚ OPD ਸੇਵਾਵਾਂ ਮੁਅੱਤਲ ਰਹੀਆਂ ਸੀ, ਜਿਸ ਕਾਰਨ ਮਰੀਜ਼ਾਂ ਨੂੰ ਵੀ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸਕੂਲ ਬੰਦ ਰਹੇ ਸੀ, ਸਕੂਲਾਂ ਦੇ ਬਾਹਰ ਹੀ ਇਹ ਹੜਤਾਲਾਂ ਹੋਈਆਂ ਸੀ। ਮੁਲਾਜ਼ਮ ਆਪਣਾ 18% ਬਕਾਇਆ ਪਿਆ ਪੰਜਾਬ ਸਰਕਾਰ ਦੇ ਵੱਲ ਮਹਿੰਗਾਈ ਭੱਤਾ ਜਾਰੀ ਕਰਨ ਦੀ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੀ ਤੇ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀਆਂ ਆਪਣੀਆਂ ਮੰਗਾਂ ਸਣੇ ਬਹੁਤ ਸਾਰੀਆਂ ਮੰਗਾਂ ਪੈਂਡਿੰਗ ਮੰਗਾਂ ਜਿਹੜੀਆਂ ਮੰਨਣ ਦੀ ਮੰਗ ਕਰ ਰਹੇ ਨੇ। ਪੰਜਾਬ ਦੇ ਸਾਂਝਾ ਮੁਲਾਜ਼ਮ ਮੰਚ ਦੀ ਅਗਵਾਈ ਦੇ ਹੇਠ 150 ਤੋਂ ਵੱਧ ਮੁਲਾਜ਼ਮ ਜਥੇਬੰਦੀਆਂ ਹੜਤਾਲ ਦੇ ਵਿੱਚ ਸ਼ਾਮਲ ਹੋਈਆਂ। 3.5 ਲੱਖ ਤੋਂ ਜ਼ਿਆਦਾ ਪੈਨਸ਼ਨਰਜ਼ ਨੇ ਵੀ ਹੜਤਾਲ ਦੇ ਵਿੱਚ ਹਿੱਸਾ ਲਿਆ। ਦੱਸ ਦਈਏ ਕਿ ਪਹਿਲਾਂ ਵੀ ਇਹ ਖਬਰ ਤੁਹਾਨੂੰ ਦੱਸੀ ਸੀ ਕਿ ਭਾਰਤ ਦੀ ਆਜ਼ਾਦੀ ਤੋਂ ਬਾਅਦ ਜਾਂ ਜਦੋਂ ਤੋਂ ਇਹ ਨਿਯਮ ਬਣਿਆ ਪੈਨਸ਼ਨ ਦੇਣ ਦਾ ਪੰਜਾਬ ਦੇ ਵਿੱਚ ਘੱਟੋ ਘੱਟ ਅੱਜ ਤੱਕ ਅਜਿਹਾ ਨਹੀਂ ਹੋਇਆ ਕਿ ਪੰਜਾਬ ਸਰਕਾਰ ਨੇ ਇਤਿਹਾਸ ਦੇ ਵਿੱਚ ਮੁਲਾਜ਼ਮਾਂ ਦਾ ਕਦੇ ਡੀਏ ਰੋਕਿਆ ਹੋਵੇ, ਪਰ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਤਰਫ ਤੋਂ ਆਖਿਰਕਾਰ ਹਾਈਕੋਰਟ ਦੇ ਦਖਲ ਅੰਦਾਜ਼ੀ ਕਰਨ ਦੇ ਬਾਵਜੂਦ ਵੀ ਮੁਲਾਜ਼ਮਾਂ ਦਾ ਇਹ ਡੀਏ, ਜਿਹਨੂੰ ਮਹਿੰਗਾਈ ਭੱਤਾ ਜਾਂ ਡੇਅਰਨੈਸ ਅਲਾਉਂਸ ਵੀ ਕਹਿ ਲਿਆ ਜਾਂਦਾ, ਉਹ ਨਹੀਂ ਦਿੱਤਾ ਗਿਆ। ਪੰਜਾਬ ਸਰਕਾਰ ਨੇ ਸਰਕਾਰੀ ਦਫ਼ਤਰਾਂ ਤੇ ਸਕੂਲਾਂ ਦੇ ਵਿੱਚ ਡਿਊਟੀ ਤੋਂ ਅਣਅਧਿਕਾਰਕ ਤੌਰ ਦੇ ਉੱਤੇ ਗੈਰ ਹਾਜ਼ਰ ਰਹਿਣ ਵਾਲੇ ਕਰਮਚਾਰੀਆਂ ਦੇ ਖਿਲਾਫ ਹੁਣ ਸਖ਼ਤ ਕਾਰਵਾਈ ਸ਼ੁਰੂ ਕਰਨ ਦੀ ਗੱਲ ਕੀਤੀ ਹੈ। ਪਹਿਲਾਂ ਤਾਂ ਇਸ ਹੜਤਾਲ ਨੂੰ ਲੈ ਕੇ ਪੰਜਾਬ ਸਰਕਾਰ ਨੇ ਸੰਬੋਧਨ ਨਹੀਂ ਕੀਤਾ, ਪਰ ਹੁਣ ਉਲਟਾ ਡਾਇਰੈਕਟੋਰੇਟ ਆਫ ਸਕੂਲ ਸਿੱਖਿਆ ਸੈਕੰਡਰੀ ਦੀ ਕੋਆਰਡੀਨੇਸ਼ਨ ਸਾਖਾ ਦੀ ਤਰਫ ਤੋਂ ਸਾਰੇ ਹੀ ਦਫ਼ਤਰਾਂ ਤੇ ਸਕੂਲਾਂ ਦੇ ਵਿੱਚੋਂ ਗੈਰ ਹਾਜ਼ਰ ਰਹਿਣ ਵਾਲੇ ਕਰਮਚਾਰੀਆਂ ਦੀ ਸੂਚੀ ਦਫ਼ਤਰਾਂ ਨੂੰ ਭੇਜਣ ਦੀ ਅਪੀਲ ਕੀਤੀ ਗਈ ਹੈ। ਕਿਹਾ ਗਿਆ ਹੈ ਕਿ ਇਹਨਾਂ ਸਾਰੇ ਅਧਿਆਪਕ ਜਿਹੜੇ ਕੱਲ ਦੇ ਦਿਨ ਨਹੀਂ ਸਕੂਲ ਪਹੁੰਚੇ ਸੀ ਉਹਨਾਂ ਦਾ ਇੱਕ ਡੇਟਾ ਜਿਹੜਾ ਉਹ ਪਰਸੋਨਲ ਵਿਭਾਗ ਵੱਲੋਂ ਜਾਰੀ ਪੱਤਰ ਦੇ ਵਿੱਚ ਦਿੱਤਾ ਜਾਵੇ। ਸਮੂਹਕ ਛੁੱਟੀ ਦਾ ਜਿਹੜਾ ਵੀ ਸਕੂਲਾਂ ਦੇ ਵਿੱਚ ਐਲਾਨ ਕੀਤਾ ਗਿਆ ਸੀ। ਦੂਜੇ ਪਾਸੇ ਅਧਿਆਪਕ ਜਥੇਬੰਦੀਆਂ ਨੇ ਇਸ ਪੱਤਰ ਦਾ ਨੋਟਿਸ ਲੈਂਦੇ ਹੋਇਆ ਇਸ ਨੂੰ ਪੰਜਾਬ ਸਰਕਾਰ ਦੀ ਤਾਨਾਸ਼ਾਹੀ ਕਰਾਰ ਦਿੱਤਾ ਹੈ ਤੇ ਆਪਣੀਆਂ ਮੰਗਾਂ ਦੇ ਲਈ ਸੰਘਰਸ਼ ਜਾਰੀ ਰੱਖਣ ਦਾ ਐਲਾਨ ਵੀ ਕੀਤਾ ਹੈ। ਹਾਲ ਫਿਲਹਾਲ ਪੰਜਾਬ ਸਰਕਾਰ ਤੋਂ ਇਸ ਗੱਲ ਦੀ ਕੋਈ ਵੀ ਟਿੱਪਣੀ ਸਾਹਮਣੇ ਨਹੀਂ ਆਈ ਹੈ ਕਿ ਕੀ ਉਹ ਮੁਲਾਜ਼ਮਾਂ ਦਾ DA ਜਿਹੜਾ ਰੋਕੀ ਬੈਠੀ ਹੈ ਇੰਨੇ ਸਾਲਾਂ ਤੋਂ ਉਹ ਦੇਣ ਦੇ ਲਈ ਤਿਆਰ ਹੈ ਜਾਂ ਨਹੀਂ। ਖੈਰ ਇੱਧਰ ਆਸਟ੍ਰੇਲੀਆ ਵਾਲੇ ਪਾਸੇ ਦੀਆਂ ਖਬਰਾਂ ਦੀ ਸਾਂਝ ਪਾਈਏ। ਜਿਵੇਂ ਦੱਸਿਆ ਸੀ ਕਿ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਪਹਿਲਾਂ ਖਬਰ ਤਾਂ ਨੇਪਾਲ ਦੇ ਨਾਲ ਹੀ ਜੁੜੀ ਹੈ ਜਿੱਥੇ ਨੇਪਾਲ ਤਿੱਬਤ ਦੇ ਵਿੱਚ ਆਏ ਹੜਾਂ ਦੇ ਚੱਲਦਿਆਂ ਹੁਣ ਆਸਟ੍ਰੇਲੀਆ ਦੀ ਤਰਫ ਤੋਂ $5 million ਦੀ ਵਿੱਤੀ ਮਦਦ ਦੇਣ ਦਾ ਨੇਪਾਲ ਨੂੰ ਐਲਾਨ ਕੀਤਾ ਗਿਆ। ਨਾਲ ਹੀ ਵਿਦੇਸ਼ ਮੰਤਰੀ ਪੈਨੀ ਵਾਂਗ ਦੀ ਤਰਫ ਤੋਂ ਕਿਹਾ ਗਿਆ ਹੈ ਕਿ ਆਸਟ੍ਰੇਲੀਆਈ ਲੋਕ ਜਿਹੜੇ ਤਿੱਬਤ ਤੇ ਨੇਪਾਲ ਦੇ ਹੜਾਂ ਦੇ ਵਿੱਚ ਗਾਇਬ ਨੇ ਉਹਨਾਂ ਦੀ ਗਿਣਤੀ ਕੱਲ ਦੇ ਦਿਨ 34 ਦੱਸੀ ਗਈ ਸੀ, ਸਵੇਰ ਵੇਲੇ ਤੱਕ 35 ਦੱਸੀ ਗਈ ਸੀ, ਹੁਣ ਉਹ ਗਿਣਤੀ 39 ਹੋ ਚੁੱਕੀ ਹੈ। ਵਿਦੇਸ਼ ਮਹਿਕਮੇ ਦੀ ਤਰਫ ਤੋਂ ਜਾਂ ਡੀਫੈਟ ਕਹਿ ਲਈਏ ਜਿਹਨੂੰ ਡਿਪਾਰਟਮੈਂਟ ਆਫ ਫੋਰਨ ਅਫੇਅਰਸ ਤੇ ਟ੍ਰੇਡ ਕਹਿ ਲਿਆ ਜਾਂਦਾ, ਉਹਨਾਂ ਦੀ ਤਰਫ ਤੋਂ ਫਿਲਹਾਲ 43 ਦੇ ਕਰੀਬ ਆਸਟ੍ਰੇਲੀਅਨ ਲੋਕਾਂ ਦੇ ਕੇਸ ਪੜਤਾਲੇ ਜਾ ਰਹੇ ਨੇ ਜਿਹੜੇ ਉੱਥੇ ਗਏ ਸੀ, ਪਰ 39 ਦੇ ਕਨਫਰਮ ਹੋਣ ਦੀ ਖਬਰ ਸਾਹਮਣੇ ਆਈ ਹੈ। ਯਾਨੀ 39 ਲੋਕ ਤਾਂ ਹਾਲੇ ਆਸਟ੍ਰੇਲੀਆ ਦੇ ਵਿੱਚ ਨੇਪਾਲ ਤਿੱਬਤ ਦੇ ਵਿੱਚ ਮਿਸਿੰਗ ਦੱਸੇ ਜਾ ਰਹੇ ਨੇ। ਸਰਕਾਰ ਨੇ $5 million ਦੀ ਇਹ ਵਿੱਤੀ ਮਦਦ ਮਨੁੱਖੀ ਆਧਾਰ ਦੇ ਉੱਤੇ ਦੇਣ ਦਾ ਐਲਾਨ ਕੀਤਾ ਹੈ, ਜਿਸ ਦੇ ਤਹਿਤ ਐਮਰਜੈਂਸੀ ਸ਼ੈਲਟਰ, ਸਾਫ਼ ਸੁਥਰਾ ਪਾਣੀ, ਸੈਨੀਟੇਸ਼ਨ ਤੇ ਮੈਡੀਕਲ ਸਪੋਰਟ ਬਣਾਉਣ ਦੇ ਵਿੱਚ ਨੇਪਾਲ ਨੂੰ ਮਦਦ ਕੀਤੀ ਜਾਏਗੀ ਤੇ ਕਿਹਾ ਜਾ ਰਿਹਾ ਹੈ ਕਿ ਆਸਟ੍ਰੇਲੀਅਨ ਸਟਾਫ ਵੀ ਗਰਾਊਂਡ ਦੇ ਉੱਤੇ ਭੇਜਿਆ ਜਾ ਰਿਹਾ ਇੱਕ ਟੀਮ ਜਿਹੜੀ ਹੈ ਤਾਂ ਕਿ ਅਗਲੇ 48 ਘੰਟਿਆਂ ਦੇ ਵਿੱਚ ਉੱਥੋਂ ਦੇ ਹਾਲਾਤ ਦੇ ਉੱਤੇ ਨੇਪਾਲ ਦੇ ਨਾਲ ਰਲ ਕੇ ਮਦਦ ਕੀਤੀ ਜਾ ਸਕੇ। ਪੈਨੀ ਵਾਂਗ ਨੇ ਦੱਸਿਆ ਕਿ ਆਸਟ੍ਰੇਲੀਆ ਦਾ 20 ਦੇ ਕਰੀਬ ਸਟਾਫ ਜਿਹੜਾ ਹੈ ਨੇਪਾਲ ਦੇ ਵਿੱਚ ਮੌਜੂਦ ਹੈ ਤੇ ਇਸ ਤੋਂ ਇਲਾਵਾ ਸਰਕਾਰ ਹੋਰ ਵਾਧੂ ਜਿਹੜਾ ਅਮਲਾ ਹੈ ਉਹ ਆਸਟ੍ਰੇਲੀਆ ਦੇ ਵਿੱਚੋਂ ਭੇਜਣ ਜਾ ਰਹੀ ਹੈ ਤਾਂ ਕਿ ਅਗਲੇ 24 ਤੋਂ 48 ਘੰਟੇ ਜਿਹੜੇ ਕਾਫੀ ਜ਼ਿਆਦਾ ਮਹੱਤਵਪੂਰਨ ਨੇ ਨੇਪਾਲ ਤੇ ਬੱਦੇ ਲਈ ਉੱਥੇ ਇਹ ਸਹਾਇਤਾ ਦਿੱਤੀ ਜਾ ਸਕੇ। ਹਾਲਾਂਕਿ ਇਸ ਦਰਮਿਆਨ ਅੱਜ ਦੇ ਦਿਨ ਵਿਦੇਸ਼ ਮੰਤਰੀ ਦੀ ਤਰਫ ਤੋਂ ਇੱਕ ਪ੍ਰੈਸ ਵਾਰਤਾ ਕਰਕੇ ਇਸ ਬਾਰੇ ਖਬਰ ਵੀ ਜਿਹੜੀ ਮੀਡੀਆ ਦੇ ਨਾਲ ਸਾਂਝੀ ਕੀਤੀ ਜਾਏਗੀ ਤੇ ਦੱਸਿਆ ਜਾਏਗਾ ਕਿ ਹੋ ਸਕਦਾ ਹੈ ਆਸਟ੍ਰੇਲੀਆ ਆਪਣੀ ਫੌਜੀ ਮਦਦ ਵੀ ਨੇਪਾਲ ਨੂੰ ਦਵੇ, ਯਾਨੀ ਕਿ ਡਿਫੈਂਸ ਫੋਰਸਿਸ ਦੇ ਨਾਲ ਜੁੜੇ ਕੁਝ ਜਵਾਨ ਵੀ ਉੱਥੇ ਭੇਜੇ। ਉਧਰ ਦੂਸਰੇ ਪਾਸੇ ਜਿਹੜੀ ਗ੍ਰੀਨਸ ਪਾਰਟੀ ਦੇ

ਸੈਰ ਸਪਾਟਾ ਕਰਨ ਜਾਂਦੇ ਨੇ ਤਾਂ ਨੇਪਾਲ ਨੂੰ ਤਰਜੀਹ ਦਿੰਦੇ ਨੇ ਉਸ ਹਿਮਾਲਿਅਨ ਰੇਂਜ ਦੇ ਵਿੱਚ ਆਸਟ੍ਰੇਲੀਆ ਦੀ ਮਦਦ ਹੋਰ ਕਰਨੀ ਬਣਦੀ ਹੈ। ਉੱਥੇ ਅੱਜ ਦੇ ਦਿਨ ਇੱਕ ਹੋਰ ਖਬਰ ਸਾਹਮਣੇ ਆਉਂਦੀ ਹੈ ਜਦੋਂ ਜਿਸ ਦੇ ਉੱਤੇ ਸਵੇਰ ਹੁੰਦਿਆਂ ਹੀ ਹੰਗਾਮਾ ਹੋ ਜਾਂਦਾ ਹੈ। ਦੱਸ ਦਈਏ ਕਿ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦੀ ਤਰਫ ਤੋਂ ਇਹ ਗੱਲ ਕਹੀ ਗਈ ਹੈ ਕਿ ਆਸਟ੍ਰੇਲੀਆ ਦੇ ਵਿੱਚ ਹਿਊਮੈਨੀਟੇਰੀਅਨ ਗਰਾਊਂਡ ਦੇ ਉੱਤੇ, ਯਾਨੀ ਜਿਹਨੂੰ ਸੌਖੇ ਸਾਦੇ ਸ਼ਬਦਾਂ 'ਚ ਤੁਸੀਂ ਰਿਫਿਊਜੀ ਵੀਜ਼ਾ ਸਮਝਦੇ ਹੋ, ਉਸ ਦੇ ਵਿੱਚ ਕੋਈ ਵੀ ਤਬਦੀਲੀ ਨਹੀਂ ਕੀਤੀ ਜਾਏਗੀ। ਯਾਨੀ ਕਿ 20,000 ਦੇ ਕਰੀਬ ਸਾਲਾਨਾ ਇਨਟੇਕ ਲਿਆ ਜਾਂਦਾ ਹੈ, ਇੰਨਾ ਹੀ ਲਿਆ ਜਾਏਗਾ। ਹੁਣ ਜਦੋਂ ਪ੍ਰਵਾਸ ਨੀਤੀਆਂ ਦੇ ਉੱਤੇ ਸਵਾਲ ਉੱਠਦੇ ਨੇ ਕਿ ਦੇਸ਼ ਦੇ ਵਿੱਚ ਪ੍ਰਵਾਸੀਆਂ ਦੀ ਵਧੇਰੇ ਗਿਣਤੀ ਹੋਣ ਦੇ ਚੱਲਦਿਆਂ ਆਸਟ੍ਰੇਲੀਆ ਦਾ ਨੁਕਸਾਨ ਹੋਇਆ, ਤਾਂ ਦੇਸ਼ ਨੂੰ ਜਿੱਥੇ ਹੁਨਰਮੰਦ ਲੋਕਾਂ ਦੀ ਲੋੜ ਹੈ ਉੱਥੇ ਹੁਨਰਮੰਦ ਵੀਜ਼ਿਆਂ ਨੂੰ, ਯਾਨੀ ਸਕਿੱਲਡ ਵੀਜ਼ਿਆਂ ਦੇ ਉੱਤੇ ਕਾਟਾ ਮਾਰ ਕੇ ਤੇ ਹਿਊਮੈਨੀਟੇਰੀਅਨ ਵੀਜ਼ਿਆਂ ਨੂੰ ਚੱਲਦਾ ਰੱਖ ਕੇ ਆਸਟ੍ਰੇਲੀਆ ਸਰਕਾਰ ਆਖਿਰਕਾਰ ਕੀ ਹਾਸਲ ਕਰਨਾ ਚਾਹੁੰਦੀ ਹੈ? ਇਸ ਨੂੰ ਲੈ ਕੇ ਵਨ ਨੇਸ਼ਨ ਪਾਰਟੀ ਨੇ ਸਵਾਲ ਖੜੇ ਕੀਤੇ ਨੇ। ਉੱਥੇ ਹੀ ਐਂਗਸ ਟੇਲਰ, ਜਿਹੜੇ ਕਿ ਵਿਰੋਧੀ ਧਿਰ ਦੇ ਨੇਤਾ ਨੇ, ਉਹਨਾਂ ਤੋਂ ਵੀ ਜਦੋਂ ਇਹ ਸਵਾਲ ਪੁੱਛਿਆ ਜਾਂਦਾ ਹੈ ਕਿ ਕੀ ਉਹ 20,000 ਦਾ ਜਿਹੜਾ ਇੱਕ ਇਨਟੇਕ ਹੈ ਉਸ ਨੂੰ ਉਹ ਜਾਰੀ ਰੱਖਣਾ ਚਾਹੁੰਦੇ ਨੇ, ਤਾਂ ਉਹਦੇ ਉੱਤੇ ਐਂਗਸ ਟੇਲਰ ਦਾ ਕਹਿਣਾ ਸੀ ਕਿ ਲਿਬਰਲ ਪਾਰਟੀ ਆਪਣੇ ਇਸ ਨੰਬਰ ਨੂੰ ਮੁੜ ਵਿਚਾਰਨਾ ਚਾਹੇਗੀ। ਐਂਥਨੀ ਅਲਬਨੀਜ਼ ਨੇ ਦੇ ਇਸ ਬਿਆਨ ਤੋਂ ਬਾਅਦ ਕਾਫੀ ਜ਼ਿਆਦਾ ਹੰਗਾਮਾ ਹੋ ਗਿਆ ਤੇ ਸਿਹਤ ਮੰਤਰੀ ਮਾਰਕ ਬਟਲਰ ਨੂੰ ਵਿਚਾਲੇ ਕੁੱਦਣਾ ਪਿਆ। ਹਾਲਾਂਕਿ ਸਿਹਤ ਮੰਤਰੀ ਦਾ ਇੱਥੇ ਕੋਈ ਖਾਸ ਬਿਆਨ ਬਣਦਾ ਨਹੀਂ ਹੈ, ਪਰ ਫਿਰ ਵੀ ਚੈਨਲ 7 ਨੇ ਉਹਨਾਂ ਤੋਂ ਪੁੱਛ ਲਿਆ। ਮਾਰਕ ਬਟਲਰ ਨੇ ਕਿਹਾ ਕਿ ਅਸਲ 'ਚ 20,000 ਦੀ ਜਿਹੜੀ ਰਿਫਿਊਜੀਆਂ ਦੀ ਇਨਟੇਕ ਦੀ ਗਿਣਤੀ ਹੈ ਉਹ ਕੈਬਨਿਟ ਦੇ ਵਿੱਚ ਹੀ ਕਨਫਰਮ ਕੀਤੀ ਜਾਏਗੀ। ਹਿਊਮੈਨੀਟੇਰੀਅਨ ਪ੍ਰੋਗਰਾਮ ਨੂੰ ਅਗਲੇ ਸਾਲ ਤੱਕ 1/3 ਘੱਟ ਕਰ ਦਿੱਤਾ ਜਾਣਾ ਔਰ ਪ੍ਰਧਾਨ ਮੰਤਰੀ ਨੇ ਕੋਈ ਗਰੰਟੀ ਨਹੀਂ ਦਿੱਤੀ ਹੈ ਕਿ 20,000 ਹੀ ਜਿਹੜੇ ਰਿਫਿਊਜੀ ਨੇ ਉਹਨਾਂ ਨੂੰ ਦੇਸ਼ ਦੇ ਵਿੱਚ ਦਾਖਲੇ ਦਿੱਤੇ ਜਾਣਗੇ, ਉਹਨਾਂ ਦੇ ਲਈ ਗੇਟ ਖੋਲੇ ਜਾਣਗੇ। ਯਾਨੀ ਕਿ ਇੱਕ ਕਿਸਮ ਦਾ ਬੈਕਫਲਿਪ ਇਸ ਦੇ ਉੱਤੇ ਮਾਰਿਆ ਗਿਆ। ਮੌਕੇ ਦੇ ਉੱਤੇ ਹੀ ਹੁਣ ਜਿਹੜੀ ਸੱਤਾਧਾਰੀ ਧਿਰ ਹੈ ਉਸ ਦੇ ਅਲੱਗ ਅਲੱਗ ਨੇਤਾਵਾਂ ਨੂੰ ਬਿਆਨ ਦੇਣੇ ਪੈ ਰਹੇ ਨੇ। ਜਿਸ ਵੇਲੇ ਖਬਰਾਂ ਦੀ ਤੁਹਾਡੇ ਨਾਲ ਲਾਈਵ ਸਾਂਝਾ ਪਾ ਰਹੇ ਹਾਂ, ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਵੀ ਤੁਰੰਤ ਬਿਆਨ ਦਿੱਤਾ, ਅਦਾਰੇ ABC ਨੂੰ ਦੱਸਿਆ ਕਿ ਆਸਟ੍ਰੇਲੀਆ ਨੂੰ ਕਰੰਟ ਰਿਫਿਊਜੀ ਇਨਟੇਕ ਦਾ ਜਿਹੜਾ ਇੱਕ ਬੜਾ ਵਧੀਆ ਬੈਲੈਂਸ ਜਿਹੜਾ ਮੇਨਟੇਨ ਕਰਨਾ ਹੋਏਗਾ। ਏਦਾਂ ਨਹੀਂ ਹੈ ਕਿ ਅਸੀਂ ਨੰਬਰ ਇੱਕੋ ਦਮ ਘੱਟ ਕਰ ਦਈਏ ਜਾਂ ਅੱਧੇ ਕਰ ਦਈਏ। ਹਾਲਾਂਕਿ ਕੱਲ ਦੇ ਦਿਨ ਹੋਮ ਅਫੇਅਰ ਮਿਨਿਸਟਰ ਟੋਨੀ ਬਰਕ ਇਹ ਗੱਲ ਕਹਿ ਚੁੱਕੇ ਨੇ ਕਿ ਲੇਬਰ ਪਾਰਟੀ ਦੀ ਇਹ ਯੋਜਨਾ ਹੈ ਕਿ ਸਾਲਾਨਾ ਜਿਹੜਾ ਰਿਫਿਊਜੀ ਇਨਟੇਕ ਹੈ ਉਸਨੂੰ 20,000 ਤੋਂ ਘੱਟ ਕਰਕੇ 17,500 13,000 ਕਰ ਦਿੱਤਾ ਜਾਵੇ। ਹਾਲਾਂਕਿ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਇਸ ਦੇ ਵਿਚਕਾਰ ਕੁੱਦ ਕੇ ਜਦੋਂ ਅੱਜ ਸਵੇਰ ਵੇਲੇ ਇਹ ਬਿਆਨ ਦੇ ਦਿੱਤਾ ਤਾਂ ਇਹ ਕੱਲ ਦੇ ਦਿਨ ਟੋਨੀ ਬਰਕ ਦੇ ਦਿੱਤੇ ਬਿਆਨ ਨੂੰ ਵੀ ਜਿਹੜਾ ਉਹ ਉਸ ਦੇ ਉੱਤੇ ਭਾਰੀ ਪੈ ਜਾਂਦਾ। ਅਜਿਹੇ ਦੇ ਵਿੱਚ ਸ਼ੈਡੋ ਫੋਰਨ ਮਿਨਿਸਟਰ ਨੇ ਜਿਹੜੇ ਵਿਰੋਧੀ ਧਿਰ ਦੇ ਬੁਲਾਰੇ ਨੇ ਵਿਦੇਸ਼ ਮਹਿਕਮੇ ਦੀ, ਟੈਡ ਓਬਰਾਇਨ, ਉਹਨਾਂ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਦੀ ਸਰਕਾਰ ਨੂੰ ਇਹ ਤੈਅ ਕਰਨਾ ਹੋਏਗਾ ਕਿ 13,500 ਦਾ ਅੰਕੜਾ ਜਾਂ 20,000 ਦਾ ਅੰਕੜਾ। ਇਹ ਠੀਕ ਉਸੇ ਤਰੀਕੇ ਦੇ ਨਾਲ ਭੰਬਲਭੂਸ ਹੈ ਜਿਸ ਤਰੀਕੇ ਦੇ ਨਾਲ ਵਨ ਨੇਸ਼ਨ ਪਾਰਟੀ ਇਹ ਤੈਅ ਨਹੀਂ ਸੀ ਕਰ ਪਾ ਰਹੀ ਕਿ 1,30,000 ਪ੍ਰਵਾਸੀਆਂ ਨੂੰ ਆਉਣ ਦੇਣਾ ਜਾਂ 2,30,000 ਨੂੰ। ਨੰਬਰ ਗੇਮ ਇਸ ਵਕਤ ਚੱਲ ਰਹੀ ਹੈ। ਆਸਟ੍ਰੇਲੀਆ ਦੇ ਵਿੱਚ ਪ੍ਰਵਾਸ ਦੇ ਨਾਲ ਜੁੜੀ ਹੋਈ ਇੱਕ ਜਿਹੜੀ ਸਮੱਸਿਆ ਉਸ ਨੂੰ ਲੈ ਕੇ ਇਹ ਨੰਬਰ ਗੇਮ ਇਸ ਵਕਤ ਕਾਫੀ ਹੱਦ ਤੱਕ ਆਸਟ੍ਰੇਲੀਆ ਦੀ ਸਿਆਸਤ ਨੂੰ ਪ੍ਰਭਾਵਿਤ ਕਰ ਰਹੀ ਹੈ। ਪਰ ਜਿਵੇਂ ਤੁਹਾਡੇ ਨਾਲ ਪਿਛਲੇ ਕਈ ਦਿਨਾਂ ਤੋਂ ਖਬਰ ਸਾਂਝੀ ਕੀਤੀ ਸੀ ਕਿ ਬੁਸ਼ ਸਮਿਟ ਚੱਲ ਰਿਹਾ, ਯਾਨੀ ਆਸਟ੍ਰੇਲੀਆ ਦੇ ਖੇਤਰੀ ਇਲਾਕੇ ਨੂੰ ਕਿਸ ਤਰੀਕੇ ਦੇ ਨਾਲ ਪ੍ਰਫੁੱਲਤ ਕਰਨਾ, ਉਸ ਨੂੰ ਲੈ ਕੇ ਬੈਠਕਾਂ ਚੱਲ ਰਹੀਆਂ ਨੇ। ਦੇਸ਼ ਦੇ ਵੱਡੇ ਵੱਡੇ ਨੇਤਾ ਜਿਹੜੇ ਨੇ ਅਲੱਗ ਅਲੱਗ ਪਾਰਟੀਆਂ ਦੇ ਨਾਲ ਜੁੜੇ ਉਹ NSW ਦੇ ਡਬੋ ਇਲਾਕੇ ਦੇ ਵਿੱਚ ਪਹੁੰਚ ਰਹੇ ਨੇ ਜਿੱਥੇ ਇਹ ਸਮਿਟ ਚੱਲ ਰਿਹਾ, ਖੇਤਰੀ ਇਲਾਕਾ NSW ਦਾ। ਪਰ ਇਸ ਦਰਮਿਆਨ ਜਿਹੜੀ ਪ੍ਰਵਾਸ ਦੀ ਸਮੱਸਿਆ ਉਸ ਨੂੰ ਲੈ ਕੇ ਲੇਬਰ ਪਾਰਟੀ ਦੇ ਹੀ ਦੋ ਪ੍ਰੀਮੀਅਰ ਅਲੱਗ ਅਲੱਗ ਸੂਬਿਆਂ ਦੇ ਉਹ ਆਪਣੀ ਆਪਣੀ ਜਿਹੜੀ ਗੱਲ ਰੱਖਦੇ ਨੇ। ਇਸ ਦਰਮਿਆਨ ਇਸ ਪੈਨਲ ਦੇ ਇੱਕ ਪੈਨਲ ਜਿਹੜਾ ਬਿਠਾਇਆ ਗਿਆ ਸੀ ਉਸ ਦੇ ਵਿੱਚ ਵੈਸਟਰਨ ਆਸਟ੍ਰੇਲੀਆ ਦੀ ਡਿਪਟੀ ਪ੍ਰੀਮੀਅਰ ਰੀਟਾ ਸਿਫਤੌਤੀ ਸੀ ਤੇ ਦੂਸਰੇ ਪਾਸੇ NSW ਦੇ ਪ੍ਰੀਮੀਅਰ ਕ੍ਰਿਸ ਮਿੰਸ, ਹਾਲਾਂਕਿ ਦੋਵੇਂ ਲੇਬਰ ਪਾਰਟੀ ਦੇ ਨਾਲ ਜੁੜੇ ਹੋਏ ਨੇ। ਵੈਸਟਰਨ ਆਸਟ੍ਰੇਲੀਆ ਦੇ ਡਿਪਟੀ ਪ੍ਰੀਮੀਅਰ ਦਾ ਇਹ ਕਹਿਣਾ ਸੀ ਕਿ ਜੇਕਰ ਅੱਜ ਦੀ ਤਰੀਕ ਦੇ ਵਿੱਚ ਤੁਸੀਂ ਸਮੱਸਿਆਵਾਂ ਤੇ ਝਾਤ ਮਾਰੋ ਤਾਂ ਉਹ ਮਾਈਗ੍ਰੇਸ਼ਨ ਕ੍ਰਾਈਸਿਸ ਨਹੀਂ ਹੈ ਬਲਕਿ ਉਹ ਹਾਊਸਿੰਗ ਕ੍ਰਾਈਸਿਸ ਹੈ। ਘਰਾਂ ਦੀ ਬਹੁਤ ਜ਼ਿਆਦਾ ਥੋੜ੍ਹ ਹੈ ਆਸਟ੍ਰੇਲੀਆ ਦੇ ਵਿੱਚ ਔਰ ਸਾਨੂੰ ਤਾਂ ਲੇਬਰ ਦੀ ਹੋਰ ਜ਼ਿਆਦਾ ਲੋੜ ਹੈ, ਸਾਨੂੰ ਤਾਂ ਕਰਮਚਾਰੀਆਂ ਦੀ, ਸਾਨੂੰ ਤਾਂ ਆਸਟ੍ਰੇਲੀਆ ਦੇ ਵਿੱਚ ਇੱਥੇ ਹੋਰ ਵਧੇਰੇ ਲੋਕਾਂ ਦੀ ਲੋੜ ਹੈ। ਇਹ ਇੱਕ ਡਿਬੇਟ ਜਿਹੜੀ ਮਾਈਗ੍ਰੇਸ਼ਨ ਨੂੰ ਲੈ ਕੇ ਹੋ ਰਹੀ ਹੈ ਦੇਸ਼ ਦੇ ਵਿੱਚ ਉਹ ਆਪਣੇ ਆਪ ਦੇ ਵਿੱਚ ਉਦੋਂ ਧਰਾਸ਼ਾਈ ਹੋ ਜਾਂਦੀ ਹੈ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਦੇਸ਼ ਦੇ ਕਿੰਨੇ ਇਕਨੋਮਿਕ ਪ੍ਰੋਜੈਕਟਸ ਦੇ ਵਿੱਚ ਮਾਈਗ੍ਰੇਸ਼ਨ ਦਾ
ਯਾਰ ਵਾਸ

0: ਦੀ ਇੱਕ ਲੋੜ ਮਹਿਸੂਸ ਹੁੰਦੀ ਹੈ। ਹਾਲਾਂਕਿ NSW ਦੇ ਪ੍ਰੀਮੀਅਰ ਕ੍ਰਿਸ ਮਿੰਜ ਨੇ ਉਹਨਾਂ ਦੀ ਗੱਲ ਤੋਂ ਬਿਲਕੁਲ ਵੀ ਸਹਿਮਤੀ ਨਹੀਂ ਜਿਤਾਈ। ਉਹਨਾਂ ਕਿਹਾ ਕਿ ਮਾਈਗ੍ਰੇਸ਼ਨ ਲੈਵਲ ਕੁਝ ਇੱਕ ਸੂਬਿਆਂ ਦੇ ਲਈ ਤਾਂ ਇੰਨੇ ਜ਼ਿਆਦਾ ਹਾਈ ਨੇ ਕਿ ਉਹਨਾਂ ਨੂੰ ਹੈਂਡਲ ਕਰਨਾ ਵੀ ਮੁਸ਼ਕਿਲ ਹੋ ਰਿਹਾ। NSW ਦੇ ਪ੍ਰੀਮੀਅਰ ਹਾਲਾਂਕਿ ਲੇਬਰ ਪਾਰਟੀ ਤੋਂ ਹੀ ਨੇ, ਪਰ ਉਹ ਆਪਣੇ ਪ੍ਰਧਾਨ ਮੰਤਰੀ ਦੇ ਨਾਲ ਸਹਿਮਤ ਨਹੀਂ ਨੇ। ਉਹਨਾਂ ਕਿਹਾ ਕਿ ਤੁਸੀਂ ਦੇਖੋ ਕਿ ਕੋਵਿਡ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਪ੍ਰਵਾਸ ਦਾ ਇੱਕ ਹੜ ਆ ਗਿਆ। ਸਾਡੇ ਕੋਲ ਵੱਡੇ ਇਨਫਰਾਸਟ੍ਰਕਚਰ ਪ੍ਰੋਜੈਕਟ ਤਿਆਰ ਹੈ ਨਹੀਂ, ਸਾਡੇ ਕੋਲ ਸ਼ਹਿਰ ਖੇਤਰੀ ਇਲਾਕੇ ਤਿਆਰ ਹੈ ਨਹੀਂ, ਪਰ ਇਸ ਦਰਮਿਆਨ ਅੱਧਾ ਮਿਲੀਅਨ ਜਿਹੜੇ ਸਾਢੇ ਚਾਰ ਲੱਖ ਦੇ ਕਰੀਬ ਪ੍ਰਵਾਸੀ ਦੇਸ਼ ਦੇ ਵਿੱਚ ਦਾਖਲ ਹੋ ਗਏ, ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਤਾਂ ਦੇਸ਼ ਦੀ ਮਾਈਗ੍ਰੈਂਟ ਸਮੱਸਿਆ ਦਾ ਹਿੱਸਾ ਹੈਗੇ ਹੀ ਨੇ। ਉਧਰ ਇਸ ਦਰਮਿਆਨ ਟਰੋਂਗਾ ਵੈਸਟਰਨ ਪਲੇਨਸ ਜ਼ੂ ਦੇ ਜਿਹੜੇ ਡਾਇਰੈਕਟਰ ਨੇ, ਉਹਨਾਂ ਨੇ ਦੱਸਿਆ, ਕਿਉਂਕਿ ਡਬੋ ਦੇ ਵਿੱਚ ਵੀ ਇੱਕ ਜ਼ੂ ਚੱਲਦਾ ਟਰੋਂਗਾ ਦੀ ਮਦਦ ਦੇ ਨਾਲ, ਉਹਨਾਂ ਦੱਸਿਆ ਕਿ ਜਦੋਂ ਔਖੇ ਸਮਿਆਂ ਦੇ ਵਿੱਚ, ਖਾਸ ਤੌਰ ਦੇ ਉੱਤੇ ਕੋਵਿਡ ਤੋਂ ਬਾਅਦ, ਜਦੋਂ ਸਾਨੂੰ ਇੱਥੇ ਲੋਕਾਂ ਦੀ ਲੋੜ ਸੀ, ਜਦੋਂ ਸ਼ੈਫਸ ਦੀ ਲੋੜ ਸੀ, ਸਟਾਫ ਮੈਂਬਰਸ ਦੀ ਲੋੜ ਸੀ, ਹਾਊਸਕੀਪਿੰਗ ਸਟਾਫ ਦੀ ਲੋੜ ਸੀ, ਟੂਰ ਗਾਈਡਸ ਦੀ ਲੋੜ ਸੀ, ਅਸੀਂ ਸਥਾਨਕ ਲੋਕਾਂ ਨੂੰ ਭਰਤੀ ਕਰਨ ਦੇ ਬਾਰੇ ਪੁੱਛਦੇ ਰਹੇ, ਕੋਈ ਸਾਡੇ ਕੋਲ ਨਹੀਂ ਆਇਆ। ਅਜੇ ਇਹਦੇ ਵਿੱਚ ਪ੍ਰਵਾਸੀਆਂ ਨੇ ਆ ਕੇ ਹੀ ਇਸ ਚਿੜੀਆਘਰ ਨੂੰ ਚੱਲਦਾ ਰੱਖਿਆ। ਉਧਰ ਵਿਜ਼ਿਟ ਵਿਕਟੋਰੀਆ ਨਾਮ ਦਾ ਜਿਹੜਾ ਸੈਰ ਸਪਾਟੇ ਦੇ ਨਾਲ ਜੁੜਿਆ ਹੋਇਆ ਮਹਿਕਮਾ ਹੈ ਵਿਕਟੋਰੀਆ ਦਾ, ਉਹਨਾਂ ਦੇ ਚੀਫ ਐਗਜ਼ੈਕਟਿਵ ਦੀ ਤਰਫ ਤੋਂ ਵੀ ਇਹੀ ਗੱਲ ਕਹੀ ਗਈ ਕਿ ਇਸ ਵਕਤ ਸ਼ੈਫ, ਹੋਸਪਿਟੈਲਿਟੀ ਸਟਾਫ ਤੇ ਬਹੁਤ ਸਾਰੇ ਲੋਕ ਜਿਹੜੇ ਖੇਤਾਂ ਦੇ ਵਿੱਚ ਫਲ ਚੁੱਕਦੇ ਨੇ, ਤੇ ਐਸੀਆਂ ਬਹੁਤ ਸਾਰੀਆਂ ਜਿਹੜੀਆਂ ਨੌਕਰੀਆਂ ਨੇ ਜਿਹੜੀਆਂ ਸਿਰਫ ਮਾਈਗ੍ਰੇਸ਼ਨ ਦੇ ਉੱਤੇ ਹੀ ਨਿਰਭਰ ਕਰਦੀਆਂ ਨੇ। ਅਜਿਹੇ ਦੇ ਵਿੱਚ ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਨੂੰ ਘੱਟ ਕਰਨਾ ਕੋਈ ਬਹੁਤਾ ਚੰਗਾ ਇੱਕ ਤਰੀਕਾ ਨਹੀਂ ਹੋਏਗਾ। ਦੱਸ ਦਈਏ ਕਿ ਨੈੱਟ ਓਵਰਸੀਜ਼ ਮਾਈਗ੍ਰੇਸ਼ਨ, ਜਿਹਨੂੰ NOM ਕਹਿ ਲਿਆ ਜਾਂਦਾ, ਆਮ ਤੌਰ ਦੇ ਉੱਤੇ ਦੇਖਿਆ ਜਾਂਦਾ ਹੈ ਕਿ 16 ਮਹੀਨਿਆਂ ਦੇ ਸਮੇਂ ਚ 12 ਮਹੀਨੇ ਜਿਹੜੇ ਨੇ ਉਸ ਚ ਜਿਹੜੇ ਲੋਕ ਆਸਟ੍ਰੇਲੀਆ ਚ ਰਹਿ ਜਾਂਦੇ ਨੇ ਉਹਨਾਂ ਨੂੰ NOM ਦੇ ਵਿੱਚ ਕਾਊਂਟ ਕਰ ਲਿਆ ਜਾਂਦਾ, ਤੇ ਜਿਹੜੇ ਛੱਡ ਕੇ ਚਲੇ ਜਾਂਦੇ ਨੇ ਉਹ NOM ਤੋਂ ਬਾਹਰ ਹੋ ਜਾਂਦੇ ਨੇ। ਅਜਿਹੇ ਚ ਇਹ ਦੇਖਿਆ ਗਿਆ ਸੀ ਪਿਛਲੇ ਸਾਲ ਦੇ ਦਰਮਿਆਨ, ਜਦੋਂ 3,01,000 ਲੋਕ ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਯਾਨੀ NOM ਦੇ ਤਹਿਤ ਆਸਟ੍ਰੇਲੀਆ ਚ ਰਹਿ ਰਹੇ ਸੀ, ਇੰਨੇ ਪ੍ਰਵਾਸੀਆਂ ਦਾ ਆਸਟ੍ਰੇਲੀਆ ਚ ਦਾਖਲਾ ਹੋਇਆ। ਹਾਲਾਂਕਿ 2025-26 ਦੇ ਦਰਮਿਆਨ ਲੇਬਰ ਸਰਕਾਰ ਨੇ ਦੱਸਿਆ ਕਿ 2,95,000 ਹੀ ਆਸਟ੍ਰੇਲੀਆ ਦੀ ਨੈੱਟ ਓਵਰਸੀਜ਼ ਮਾਈਗ੍ਰੇਸ਼ਨ, ਤੇ ਲੇਬਰ ਪਾਰਟੀ ਹੁਣ ਇਹ ਟੀਚਾ ਮਿਥ ਕੇ ਬੈਠੀ ਹੈ ਕਿ 2027-28 ਤੱਕ ਇਹਨੂੰ ਹੋਰ ਵੀ ਘੱਟ ਕਰਕੇ 2,25,000 ਤੱਕ ਲਿਆਂਦਾ ਜਾਏਗਾ। ਵਨ ਨੇਸ਼ਨ ਪਾਰਟੀ ਇਸੇ ਅੰਕੜੇ ਨੂੰ ਘੱਟ ਕਰਕੇ 1,30,000 ਕਰਨਾ ਚਾਹੁੰਦੀ ਹੈ। ਲਿਬਰਲ ਨੈਸ਼ਨਲ ਗਠਜੋੜ ਨੇ ਹਾਲੇ ਤੱਕ ਆਪਣਾ ਕੋਈ ਅੰਕੜਾ ਨਹੀਂ ਦਿੱਤਾ, ਪਰ ਸਰਕਾਰ ਦੇ ਦੁਆਰਾ ਜਾਂ ਅਲੱਗ ਅਲੱਗ ਪਾਰਟੀਆਂ ਦੇ ਦੁਆਰਾ ਮਾਈਗ੍ਰੇਸ਼ਨ ਨੂੰ ਘੱਟ ਕਰ ਦੇਣ ਦੇ ਨਾਲ ਕੀ ਆਸਟ੍ਰੇਲੀਆ ਦੇ ਵਿੱਚ ਘਰਾਂ ਦੀ ਸਮੱਸਿਆ ਜਿਹੜੀ ਉਹ ਖਤਮ ਹੋ ਜਾਏਗੀ। ਇਸ ਨੂੰ ਲੈ ਕੇ ਅਲੱਗ ਅਲੱਗ ਪਾਰਟੀਆਂ ਜਿਹੜੀਆਂ ਨੇ ਉਹ ਉਲਝਦੀਆਂ ਰਹੀਆਂ। ਵਨ ਨੇਸ਼ਨ ਪਾਰਟੀ ਦੀ ਨੇਤਾ ਪੌਲਿਨ ਹੈਨਸਨ ਤੇ ਨੈਸ਼ਨਲ ਪਾਰਟੀ ਦੇ ਜਿਹੜੇ ਮੈਟ ਕੈਨਵਨ ਸੀ ਉਹ ਵੀ ਇਸ ਬੁਸ਼ ਸਮਿਟ ਦੇ ਵਿੱਚ ਆਮੋ ਸਾਹਮਣੇ ਹੋਏ। ਹਾਲਾਂਕਿ ਇੱਕ ਦਿਨ ਪਹਿਲਾਂ ਜਿਹੜੇ ਬਾਨਬੀ ਜੋਇਸ ਸੀ ਉਹਨਾਂ ਨੇ ਕਾਫੀ ਹੱਦ ਤੱਕ ਵਨ ਨੇਸ਼ਨ ਪਾਰਟੀ ਦੀ ਸਥਿਤੀ ਜਿਹੜੀ ਸੀ ਸਪਸ਼ਟ ਕੀਤੀ ਸੀ, ਪਰ ਇਸ ਦਰਮਿਆਨ ਵਨ ਨੇਸ਼ਨ ਪਾਰਟੀ ਦੀ ਨੇਤਾ ਪੌਲਿਨ ਹੈਨਸਨ ਇੱਕ ਤਰੀਕੇ ਦੇ ਨਾਲ ਨੈਸ਼ਨਲ ਪਾਰਟੀ ਤੋਂ ਮਦਦ ਮੰਗਦੀ ਨਜ਼ਰ ਆਈ। ਉਹਨਾਂ ਕਿਹਾ ਕਿ ਸਾਡਾ ਦੁਸ਼ਮਣ ਕੌਣ ਹੈ, ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ, ਇਸ ਦੇਸ਼ ਦਾ ਦੁਸ਼ਮਣ ਇਸ ਵਕਤ ਲੇਬਰ ਤੇ ਗ੍ਰੀਨਸ ਨੇ, ਉਹਨਾਂ ਦੀਆਂ ਹੀ ਨੀਤੀਆਂ ਦੇ ਚੱਲਦਿਆਂ ਹੋਇਆਂ ਦੇਸ਼ ਨੂੰ ਨੁਕਸਾਨ ਹੋਇਆ, ਤੇ ਹੁਣ ਜਿੰਨੇ ਵੀ ਕੰਜ਼ਰਵੇਟਿਵਸ ਨੇ ਉਹਨਾਂ ਨੂੰ ਸਾਡੀ ਸਾਈਡ ਦੇ ਉੱਤੇ ਹੋਣਾ ਚਾਹੀਦਾ। ਇਸ ਦਰਮਿਆਨ ਇੱਕ ਵਾਰ ਤਾਂ ਮਾਹੌਲ ਇਹੋ ਜਿਹਾ ਬਣ ਗਿਆ ਸੀ ਜਦੋਂ ਪੌਲਿਨ ਹੈਨਸਨ ਤੇ ਮੈਟ ਕੈਨਵਨ ਸਿੱਧੇ ਆਪਸ ਦੇ ਵਿੱਚ ਹੀ ਬਗੈਰ ਮੋਡਰੇਟਰ ਤੋਂ ਗੱਲ ਕਰਨ ਲੱਗ ਪਏ। ਪੌਲਿਨ ਹੈਨਸਨ ਨੇ ਕਿਹਾ ਕਿ ਸਟੌਪ ਨੌਕਿੰਗ ਮੀ, ਯਾਨੀ ਕਿ ਮੈਨੂੰ ਬਾਰ ਬਾਰ ਭੰਡਣਾ ਬੰਦ ਕਰੋ, ਮੈਨੂੰ ਇਹ ਗੱਲ ਪਰੇਸ਼ਾਨ ਕਰਦੀ ਹੈ ਕਿਉਂਕਿ ਮੈਂ ਤਾਂ ਇਸ ਸਿਚੁਏਸ਼ਨ ਦੇ ਵਿੱਚ ਇਰਰੈਲੇਵੈਂਟ ਆ, ਇੱਥੇ ਕਿਸੇ ਦੇ ਨਾਲ ਜੁੜਦੀ ਗੱਲ ਹੋ ਹੀ ਨਹੀਂ ਰਹੀ, ਇਸ ਵਕਤ ਗੱਲ ਪੋਲਿਸੀਜ਼ ਦੀ ਹੋ ਰਹੀ ਹੈ। ਕੈਨਵਨ ਨੇ ਕਿਹਾ ਕਿ ਵਨ ਨੇਸ਼ਨ ਪਾਰਟੀ ਦੇ ਬਾਰੇ ਤਾਂ ਮੈਂ ਕਦੇ ਚਿੰਤਤ ਹੈ ਹੀ ਨਹੀਂ, ਵਨ ਨੇਸ਼ਨ ਪਾਰਟੀ ਕੀ ਕਹਿੰਦੀ ਹੈ ਕੀ ਸੋਚਦੀ ਹੈ ਇਹ ਸਾਡੇ ਲਈ ਚਿੰਤਾ ਦਾ ਵਿਸ਼ਾ ਨਹੀਂ, ਇਹ ਸਾਡੇ ਲਈ ਚਿੰਤਾ ਦਾ ਵਿਸ਼ਾ ਆਸਟ੍ਰੇਲੀਆ ਹੈ। ਉਹਨਾਂ ਕਿਹਾ ਕਿ ਅੱਧੀ ਤੋਂ ਜ਼ਿਆਦਾ ਜਿਹੜੀ ਆਸਟ੍ਰੇਲੀਆ ਦੀ ਆਬਾਦੀ ਹੈ ਉਹ ਸਿਰਫ 5 ਸ਼ਹਿਰਾਂ ਦੇ ਵਿੱਚ ਰਹਿੰਦੀ ਹੈ, ਬਲਕਿ 1/4 ਤੋਂ ਵੀ ਵੱਧ ਆਬਾਦੀ, ਤੇ ਅਜਿਹੇ ਦੇ ਵਿੱਚ ਦੇਸ਼ ਦੇ ਬਾਕੀ ਸ਼ਹਿਰਾਂ ਨੂੰ, ਖੇਤਰੀ ਇਲਾਕਿਆਂ ਨੂੰ ਵਿਕਸਿਤ ਕਰਨਾ ਹੋਏਗਾ, ਔਰ ਇਹੀ ਨੈਸ਼ਨਲ ਪਾਰਟੀ ਦੀ ਤਰਜੀਹ ਹੋਏਗੀ। ਨੈਸ਼ਨਲ ਪਾਰਟੀ ਨੂੰ ਵੈਸੇ ਵੀ ਪਿੰਡਾਂ ਦੀ ਜਾਂ ਖੇਤਰੀ ਇਲਾਕਿਆਂ ਦੀ ਪਾਰਟੀ ਕਹਿ ਦਿੱਤਾ ਜਾਂਦਾ ਹੈ। ਇਸ ਬੁਸ਼ ਸਮਿਟ ਦੇ ਵਿੱਚ ਨੈਸ਼ਨਲ ਪਾਰਟੀ ਆਪਣੇ ਅਲੱਗ ਅਲੱਗ ਮੁੱਦੇ ਰੱਖਣ ਦੇ ਵਿੱਚ ਹੁਣ ਤੱਕ ਅਸਫਲ ਹੀ ਰਹੀ ਹੈ, ਜਦਕਿ ਇਸ ਬੁਸ਼ ਸਮਿਟ ਦੇ ਵਿੱਚ ਜ਼ਿਆਦਾਤਰ ਫਾਇਦਾ ਜਿਹੜਾ ਉਹ ਵਨ ਨੇਸ਼ਨ ਪਾਰਟੀ ਨੂੰ ਹੀ ਮਿਲਿਆ ਦਿਖਾਈ ਨਜ਼ਰ ਪੈਂਦਾ। ਯਾਨੀ ਪਿੰਡਾਂ ਦੇ ਵਿੱਚ ਵੀ ਵਨ ਨੇਸ਼ਨ ਪਾਰਟੀ ਜਿਹੜੀ ਹੈ ਨੈਸ਼ਨਲ ਪਾਰਟੀ ਦੀ ਨੀਤੀਆਂ ਦੇ ਉੱਤੇ ਮਾਰ ਕਰ ਰਹੀ ਹੈ। ਉਧਰ ਵਿਰੋਧੀ ਧਿਰ ਨੇਤਾ ਐਂਗਸ ਟੇਲਰ ਨੇ ਇਸ ਦਰਮਿਆਨ ਖੇਤਰੀ ਇਲਾਕਿਆਂ ਦੇ ਵਿੱਚ ਆਪਣੀ ਤਰਜੀਹ ਨੂੰ ਇੱਕ ਵਾਰ ਫਿਰ ਤੋਂ ਦੁਹਰਾਇਆ। ਐਂਗਸ ਟੇਲਰ ਦੇ ਜਿਹੜੇ ਬਿਆਨ ਸੀ ਉਸ ਦੇ ਵਿੱਚ ਉਹਨਾਂ ਨੇ ਜਿਹੜੇ ਲੇਬਰ ਦੀਆਂ ਨੀਤੀਆਂ ਸੀ ਉਹਨਾਂ ਨੂੰ ਭੰਡਿਆ, ਖਾਸ ਤੌਰ ਦੇ ਉੱਤੇ ਐਨਰਜੀ। ਚਾਰ ਮੁੱਦੇ ਸੀ, ਟੈਕਸ ਚੇਂਜ, ਐਨਰਜੀ ਦਾ ਮੁੱਦਾ ਯਾਨੀ ਬਿਜਲੀ ਉਤਪਾਦਨ ਦਾ ਮੁੱਦਾ ਔਰ ਉਸਦੇ ਮਹਿੰਗੇ ਹੋਣ ਦਾ ਮੁੱਦਾ, ਪਰਮਾਨੈਂਟ ਇਮੀਗ੍ਰੇਸ਼ਨ ਦੇ ਉੱਤੇ ਕੈਪ ਲਗਾਉਣ ਦਾ ਮੁੱਦਾ ਤੇ ਹਾਊਸਿੰਗ ਸਪਲਾਈ ਦਾ ਮੁੱਦਾ। ਨਾਲ ਹੀ ਉਹਨਾਂ ਨੇ ਆਸਟ੍ਰੇਲੀਅਨ ਨਾਗਰਿਕਾਂ ਦੇ ਲਈ NDIS ਤੋਂ ਲੈ ਕੇ ਦੂਸਰੀਆਂ ਜਿਹੜੀਆਂ ਵੈਲਫੇਅਰ ਸਕੀਮਾਂ ਨੇ ਉਸ ਦੇ ਵਿੱਚ ਮੌਜੂਦਾ ਸਰਕਾਰ ਦੀ ਤਰਫ ਤੋਂ ਕਟੌਤੀ ਕੀਤੇ ਜਾਣ ਦੇ ਉੱਤੇ ਵੀ ਸਵਾਲ ਖੜੇ ਕੀਤੇ। ਉੱਥੇ ਇੱਕ ਸਵਾਲ ਜਿਹੜਾ ਉਹ GST ਦੀ ਵੰਡ ਨੂੰ ਲੈ ਕੇ ਵੀ ਉੱਠ ਰਿਹਾ ਹੈ, ਭਾਵੇਂ ਕਿ ਉਹ ਨੈਸ਼ਨਲ ਕੈਬਨਿਟ ਦੀ ਦੋ ਦਿਨ ਪਹਿਲਾਂ ਹੋਈ ਬੈਠਕ ਦਾ ਹੋਵੇ ਮਸਲਾ, ਚਾਹੇ ਕਿ ਹੁਣ ਚੱਲ ਰਹੇ ਬੁਸ਼ ਸਮਿਟ ਦੇ ਵਿੱਚ ਹੋਵੇ। GST ਦੀ ਕਾਣੀ ਵੰਡ ਨੂੰ ਲੈ ਕੇ ਐਂਥਨੀ ਅਲਬਨੀਜ਼ ਬਾਰ ਬਾਰ ਇਹ ਕਹਿ ਚੁੱਕੇ ਨੇ ਕਿ ਵੈਸਟਰਨ ਆਸਟ੍ਰੇਲੀਆ ਨੂੰ 2018 ਤੋਂ ਜਿਹੜੀ ਇੱਕ ਤਰੀਕੇ ਦੇ ਨਾਲ GST ਦੇ ਵਿੱਚੋਂ ਵੱਧ ਮਿਲ ਰਹੀ ਜਿਹੜੀ ਰਕਮ ਸੀ ਉਹ ਮਿਲਣੀ ਜਾਰੀ ਰਹੇਗੀ, ਜਦਕਿ ਪ੍ਰੋਡਕਟੀਵਿਟੀ ਕਮਿਸ਼ਨ ਇਹ ਗੱਲ ਕਹਿ ਚੁੱਕੇ ਹੈ ਕਿ ਵੈਸਟਰਨ ਆਸਟ੍ਰੇਲੀਆ ਨੂੰ ਕੁਝ ਜ਼ਿਆਦਾ ਫੇਵਰ ਦਿੱਤਾ ਜਾ ਰਿਹਾ। ਇਸ ਦੇ ਉੱਤੇ ਨਿਊ ਸਾਊਥ ਵੇਲਸ ਦੇ ਪ੍ਰੀਮੀਅਰ ਕ੍ਰਿਸ ਮਿੰਸ ਆਪਣੇ ਪ੍ਰਧਾਨ ਮੰਤਰੀ ਦੇ ਨਾਲ ਇੱਕ ਵਾਰ ਫਿਰ ਤੋਂ ਖਫਾ ਨਜ਼ਰ ਆਏ। ਉਹਨਾਂ ਕਿਹਾ ਕਿ ਜਿਹੜੇ ਕਰੰਟ ਅਰੇਂਜਮੈਂਟ ਨੇ ਉਹ ਘੱਟੋ ਘੱਟ NSW ਦੇ ਲਈ ਤਾਂ ਸਹੀ ਨਹੀਂ ਨੇ, ਤੇ ਜੇ NSW ਦੇ ਲਈ ਸਹੀ ਨਹੀਂ ਨੇ ਤਾਂ ਫਿਰ ਉਹ ਆਸਟ੍ਰੇਲੀਆ ਦੇ ਲਈ ਵੀ ਟੈਰੀਬਲ ਯਾਨੀ ਕਿ ਨੁਕਸਾਨਦੇਹ ਹੋ ਸਕਦੇ ਨੇ। ਨਿਊ ਸਾਊਥ ਵੇਲਸ ਇੱਕ ਤਰੀਕੇ ਦੇ ਨਾਲ ਦੇਸ਼ ਦੀ ਆਰਥਿਕਤਾ ਦੀ ਰੀੜ ਦੀ ਹੱਡੀ ਹੈ, ਜਦਕਿ ਇਸੇ ਰੀੜ ਦੀ ਹੱਡੀ ਦੇ ਉੱਤੇ ਫੈਡਰਲ ਸਰਕਾਰ ਨੇ ਨੁਕਸਾਨ ਕੀਤਾ। ਉਹਨਾਂ ਕਿਹਾ ਕਿ ਮੈਂ ਸਿਰਫ ਇੱਕ ਸੂਬੇ ਦੀ ਪਰਸਪੈਕਟਿਵ ਲੋਕਾਂ ਦੇ ਅੱਗੇ ਸਾਹਮਣੇ ਰੱਖਣਾ ਚਾਹੁੰਦਾ। NSW ਨੂੰ ਜਿਹੜਾ ਕਿ GST ਦਾ 26% ਰੈਵਨਿਊ ਹੈ ਅਸੀਂ ਕਮਾ ਕੇ ਦਿੰਦੇ ਹਾਂ ਦੇਸ਼ ਦੇ ਵਿੱਚੋਂ, ਜਦਕਿ ਦੇਸ਼ ਦੀ 33% ਪਾਪੂਲੇਸ਼ਨ ਸਾਡੇ ਸੂਬੇ ਦੇ ਵਿੱਚ ਰਹਿੰਦੀ ਹੈ। ਯਾਨੀ ਕਿ ਇਸਦਾ ਮਤਲਬ ਇਹ ਹੈ ਕਿ ਹਰ ਇੱਕ ਡਾਲਰ ਜਿਹੜਾ ਅਸੀਂ ਫੈਡਰਲ ਸਰਕਾਰ ਦੇ ਵਿੱਚ ਜਮ੍ਹਾਂ ਕਰ ਰਹੇ ਹਾਂ ਉਸਦਾ ਮਹਿਜ਼ 82 ਸੈਂਟ ਹੀ ਸਾਨੂੰ ਵਾਪਸ ਮਿਲ ਰਿਹਾ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਵੈਸਟਰਨ ਆਸਟ੍ਰੇਲੀਆ ਨੂੰ ਰਕਮ ਵੱਧ ਦੇਣਾ ਚਾਹੁੰਦੇ ਨੇ GST ਦੇ ਵਿੱਚੋਂ, ਮੈਨੂੰ ਲੱਗਦਾ ਇਹ ਇੱਕ ਗਲਤ ਫੈਸਲਾ ਹੈ। ਇਸ ਦਰਮਿਆਨ ਨਿਊ ਸਾਊਥ ਵੇਲਸ ਦੇ ਪ੍ਰੀਮੀਅਰ ਦੇ ਨਾਲ ਨਾਲ ਸਾਊਥ ਆਸਟ੍ਰੇਲੀਆ ਦੇ ਪ੍ਰੀਮੀਅਰ ਪੀਟਰ ਮਲਿਨਸਕਾਸ ਵੀ ਆ ਉਤਰੇ। ਪੀਟਰ ਨੇ ਕਿਹਾ ਕਿ ਫੈਡਰਲ ਸਰਕਾਰ ਨੂੰ ਚਾਹੀਦਾ ਹੈ ਕਿ ਜਿਹੜਾ ਨੋ ਵਰਸ ਆਫ ਹੈ ਯਾਨੀ NWO ਗਰੰਟੀ ਹੈ ਉਹਨੂੰ ਰਿਨਿਊ ਕੀਤਾ ਜਾਵੇ। NWA ਗਰੰਟੀ ਇਹ ਗੱਲ ਤੈਅ ਕਰੇਗੀ ਕਿ ਫੈਡਰਲ ਸਰਕਾਰ ਕਿਸੇ ਵੀ ਸੂਬੇ ਨੂੰ ਉਸਦੇ ਬਣਦੇ ਹੱਕ ਤੋਂ ਘੱਟ ਨਹੀਂ ਦੇਵੇਗੀ ਔਰ ਇਸ ਗਰੰਟੀ ਨੂੰ ਸਾਲ 2030 ਤੱਕ ਤਾਂ ਘੱਟੋ ਘੱਟ ਲਾਗੂ ਰੱਖਣਾ ਹੀ ਚਾਹੀਦਾ, ਰਿਨਿਊ ਕਰ ਦਿੱਤਾ ਜਾਣਾ ਚਾਹੀਦਾ, ਫਿਰ ਉਸ ਤੋਂ ਬਾਅਦ ਵੀ ਇਸ ਨੂੰ ਲਾਗੂ ਕਰਨਾ ਚਾਹੀਦਾ। ਵੈਸਟਰਨ ਆਸਟ੍ਰੇਲੀਆ ਦੀ ਡਿਪਟੀ ਪ੍ਰੀਮੀਅਰ ਰੀਤਾ ਸਿਫਤੌਤੀ ਨੇ ਇਹ ਗੱਲ ਕਹੀ ਕਿ ਸਾਊਥ ਆਸਟ੍ਰੇਲੀਆ NSW ਦੇ ਪ੍ਰੀਮੀਅਰ ਜਿਹੜੀ ਇਹ ਗੱਲਾਂ ਕਹਿ ਰਹੇ ਨੇ ਕਿ ਉਹਨਾਂ ਨੂੰ GST ਸੈਟਿੰਗ ਦੇ ਵਿੱਚ ਇਹ ਮਨਜ਼ੂਰੀ ਨਹੀਂ ਹੈ। ਅਸੀਂ ਵੀ ਇਹ ਚਾਹੁੰਦੇ ਹਾਂ ਕਿ ਪ੍ਰਧਾਨ ਮੰਤਰੀ ਦੇ ਨਾਲ ਕੋਈ ਡੀਲ ਬਣੇ ਪਰ ਵੈਸਟਰਨ ਆਸਟ੍ਰੇਲੀਆ ਨੂੰ ਖੁੰਝੇ ਲਗਾ ਕੇ ਉਹ ਡੀਲ ਨਹੀਂ ਹੋਣੀ ਚਾਹੀਦੀ। ਇਸ ਦਰਮਿਆਨ ਜਦੋਂ ਪੈਸੇ ਦੀ ਦੁਰਵਰਤੋਂ ਦੀ ਗੱਲ ਆਉਂਦੀ ਹੈ ਤਾਂ ਇਹ ਵੀ ਆਸਟ੍ਰੇਲੀਆ ਦੇ ਵਿੱਚ ਇੱਕ ਵੱਡੀ ਸਮੱਸਿਆ ਹੈ। ਅਲੱਗ ਅਲੱਗ ਸੂਬੇ ਪੈਸੇ ਦੀ ਦੁਰਵਰਤੋਂ ਕਿਵੇਂ ਕਰਦੇ ਨੇ। ਵਿਕਟੋਰੀਆ ਦੇ ਪ੍ਰੀਮੀਅਰ ਬੈਨ ਕੈਰਲ ਤਾਂ ਘੱਟੋ ਘੱਟ ਇਸ ਗੱਲ ਨੂੰ ਸਮਝੀ ਬੈਠੇ ਨੇ। ਵਿਕਟੋਰੀਆ ਦੇ ਵਿੱਚ ਚੋਣਾਂ ਹੋਣੀਆਂ ਨੇ ਤੇ ਜੇ ਹੁਣ ਨਾ ਉਹ ਸਮਝੇ ਤਾਂ ਫਿਰ ਕਦੋਂ ਸਮਝਣਗੇ, ਸੱਤਾ ਵੀ ਹੱਥੋਂ ਚਲੀ ਜਾਏਗੀ। ਇਸ ਕਰਕੇ ਬੈਨ ਕੈਰਲ ਹੁਣ ਲਗਾਤਾਰ ਜਿਹੜੇ ਸਰਕਾਰ ਦੇ ਉੱਤੇ ਲੱਗ ਰਹੇ ਇਲਜ਼ਾਮ ਨੇ ਕਿ ਵਿਕਟੋਰੀਆ ਕਰਜ਼ ਦੇ ਵਿੱਚ ਡੁੱਬਿਆ ਹੋਇਆ ਹੈ, ਵਿਕਟੋਰੀਆ ਚ ਫਜ਼ੂਲ ਖਰਚੀ ਬਹੁਤ ਜ਼ਿਆਦਾ ਹੈ, ਉਸ ਧੱਬੇ ਨੂੰ ਧੋਣਾ ਚਾਹੁੰਦੇ ਨੇ। ਅਗਲੇ 4 ਸਾਲਾਂ ਦੇ ਦਰਮਿਆਨ $70 million ਸਿੱਧੇ ਤਰੀਕੇ ਦੇ ਨਾਲ ਕਿਵੇਂ ਬਚਾਏ ਜਾਣਗੇ, ਬੈਨ ਕੈਰਲ ਨੇ ਇਸ ਦਾ ਇੰਤਜ਼ਾਮ ਦੱਸਿਆ ਤੇ ਉਹਨਾਂ ਨੇ ਕਿਹਾ ਕਿ ਟੈਕਸਪੇਅਰ ਦੇ ਪੈਸੇ ਦੀ ਦੁਰਵਰਤੋਂ ਕਿਵੇਂ ਰੋਕੀ ਜਾਵੇ। ਸਰਕਾਰ ਜਿਹੜੇ ਆਪਣੇ ਕੰਸਲਟੈਂਟਸ ਤੇ ਐਕਸਟਰਨਲ ਐਡਵਾਈਜ਼ਰ ਨੇ ਯਾਨੀ ਕਿ ਸਰਕਾਰੀ ਅਦਾਰਿਆਂ ਦੇ ਨਾਲ ਅਸਿੱਧੇ ਤਰੀਕੇ ਦੇ ਨਾਲ ਉਹ ਜੁੜੇ ਹੋਏ ਨੇ, ਉਹਨਾਂ ਨੂੰ ਬੇਫਜ਼ੂਲ ਜਿਹੜਾ ਖਰਚਾ ਦੇਣਾ ਬੰਦ ਕਰੇ। ਮੰਨਿਆ ਗਿਆ ਹੈ ਕਿ ਇੱਕ ਤਾਂ ਜਿਹੜੀ ਜਸਿੰਟਾ ਐਲਨ ਦੀ ਸਰਕਾਰ ਸੀ ਜਾਂ ਉਸ ਤੋਂ ਪਹਿਲਾਂ ਡੈਨੀਅਲ ਐਂਡਰਿਊਜ਼ ਦੀ ਸਰਕਾਰ ਸੀ, ਉਹਨਾਂ ਨੇ ਪ੍ਰੀਮੀਅਰ ਦਫ਼ਤਰ ਤੇ ਦੂਸਰੇ ਕੈਬਨਿਟ ਮੰਤਰੀਆਂ ਦੇ ਦਫ਼ਤਰਾਂ ਦੇ ਆਲੇ ਦੁਆਲੇ ਜਿਹੜੇ ਗਮਲੇ ਕਿਰਾਏ ਤੇ ਲੈਣੇ ਸ਼ੁਰੂ ਕਰ ਦਿੱਤੇ ਸੀ। ਘੱਟੋ ਘੱਟ $1.5 million ਦੀ ਜਿਹੜੀ ਰਕਮ ਹੈ ਉਹ ਇਸ ਦੇ ਉੱਤੇ ਖਰਚੀ ਗਈ ਸੀ। ਬੈਨ ਕੈਰਲ ਦੀ ਤਰਫ ਤੋਂ ਉਹ ਸਕੀਮ ਬੰਦ ਕਰ ਦਿੱਤੀ ਗਈ ਹੈ। ਕਿਹਾ ਗਿਆ ਹੈ ਕਿ ਹਰ ਇੱਕ ਡਾਲਰ ਨੂੰ ਬਚਾਉਣ ਦੇ ਲਈ ਸਰਕਾਰੀ ਦਫ਼ਤਰ ਜਿਹੜੇ ਨੇ ਉਹ ਦੇਖਣ ਕਿ ਕਿਵੇਂ ਉਹ ਖਰਚਾ ਬਚਾ ਸਕਦੇ ਨੇ। ਹਜ਼ਾਰਾਂ ਲੱਖਾਂ ਡਾਲਰ ਅਸੀਂ ਬਚਾ ਸਕਦੇ ਹਾਂ ਜੇਕਰ ਇਸ ਰਕਮ ਨੂੰ ਫਜ਼ੂਲ ਖਰਚੀ ਨੂੰ ਰੋਕ ਲਿਆ ਜਾਵੇ। ਉਦਾਹਰਣ ਦੇ ਤੌਰ ਤੇ ਪਿਛਲੇ ਦਿਨਾਂ ਦੇ ਦਰਮਿਆਨ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਵਰਕਸੇਫ ਦੇ ਆਫਿਸ ਦੇ ਵਿੱਚ ਜਿਹੜੀਆਂ ਇੱਕ ਪ੍ਰੀਮੀਅਮ ਕਾਫੀ ਮਸ਼ੀਨਾਂ ਸਥਾਪਿਤ ਕੀਤੀਆਂ ਗਈਆਂ ਨੇ ਔਰ ਉਹ ਕਾਫੀ ਮਸ਼ੀਨਾਂ ਸਥਾਪਿਤ ਕਰਨ ਦੇ ਲਈ $6 ਲੱਖ ਦਾ ਬਿੱਲ ਬਣਾ ਦਿੱਤਾ ਗਿਆ ਸੀ। ਸਰਕਾਰ ਨੇ ਉਹਦੇ ਬਾਰੇ ਵੀ ਪੁੱਛਿਆ ਤੇ ਉਹਨਾਂ ਨੂੰ ਵਾਪਸ ਲੈਣ ਦੀ ਵੀ ਗੱਲ ਕਹੀ ਹੈ। ਸੂਬਾਈ ਸਰਕਾਰ ਇਸ ਵਕਤ ਸਿਰਫ ਐਕਸਟਰਨਲ ਕੰਸਲਟੈਂਟ ਜਿਹੜੇ ਸੂਬਾਈ ਸਰਕਾਰ ਦੇ ਨਾਲ ਸਿੱਧੇ ਤੌਰ ਤੇ ਜੁੜੇ ਵੀ ਨਹੀਂ ਹੋਏ ਨੇ, ਸਿਰਫ ਕੰਸਲਟੈਂਟ ਨੇ, ਸਲਾਹ ਸਰਕਾਰ ਨੂੰ ਸਲਾਹ ਮਸ਼ਵਰਾ ਦੇ ਰਹੇ ਨੇ ਬਾਹਰੋਂ ਬੈਠ ਕੇ। ਸਾਲ 2024-25 ਦੇ ਦਰਮਿਆਨ ਸਰਕਾਰ ਨੇ ਉਹਨਾਂ ਦੇ ਬਿੱਲਾਂ ਦਾ $146 ਮਿਲੀਅਨ ਤਾਰਿਆ ਸੀ ਔਰ ਇਹ ਕਿੱਥੋਂ ਤਾਰਿਆ ਸੀ? ਸਰਕਾਰੀ ਖਜ਼ਾਨੇ ਦੇ ਵਿੱਚੋਂ, ਜਿਹੜਾ ਟੈਕਸਪੇਅਰਸ ਦਾ ਪੈਸਾ ਹੈ। ਮੰਨਿਆ ਗਿਆ ਹੈ ਕਿ ਹੁਣ ਬੈਨ ਕੈਰਲ ਦੀ ਸਰਕਾਰ ਐਨਰਜੀ, ਇਨਵਾਇਰਮੈਂਟ, ਕਲਾਈਮੇਟ ਐਕਸ਼ਨ ਤੇ ਹੋਰ ਦੂਸਰੇ ਜਿੰਨੇ ਵੀ ਡਿਪਾਰਟਮੈਂਟ ਨੇ ਉਹਨਾਂ 'ਚ ਜਿੰਨੇ ਬਹੁਤ ਵੱਡੇ ਵੱਡੇ ਖਰਚੇ ਹੁੰਦੇ ਨੇ ਪ੍ਰਾਈਵੇਟ ਐਡਵਾਈਜ਼ਰਸ ਦੇ ਉੱਤੇ, $90 ਮਿਲੀਅਨ ਉਹ ਰਕਮ ਜਿਹੜੀ ਹੈ ਰੋਕ ਰਹੀ ਹੈ। ਇਸ ਤੋਂ ਇਲਾਵਾ ਬੈਨ ਕੈਰਲ ਨੇ ਇਹ ਵੀ ਗੱਲ ਕਹੀ ਹੈ ਕਿ ਮੈਂ ਇਹ ਚਾਹੁੰਦਾ ਕਿ ਸਾਡੇ ਪਬਲਿਕ ਸਰਵੈਂਟ ਤੇ ਜਿਹੜੇ ਮਿਹਨਤੀ ਮਿਹਨਤਕਸ਼ ਲੋਕ ਨੇ ਉਹ ਲੋਕਾਂ ਦੇ ਪੈਸੇ ਦੀ ਇੱਜ਼ਤ ਰੱਖਣ। ਇੱਥੇ ਅਸੀਂ ਕਿਸੇ ਨੂੰ ਸਜ਼ਾ ਨਹੀਂ ਦੇਣਾ ਚਾਹੁੰਦੇ ਪਰ ਨਵੀਂ ਯੋਜਨਾ ਦੇ ਤਹਿਤ ਅਸੀਂ ਬੇਫਜ਼ੂਲ ਖਰਚਿਆਂ ਨੂੰ ਰੋਕਣਾ ਚਾਹੁੰਦੇ ਹਾਂ। ਇਸ ਤੋਂ ਪਹਿਲਾਂ ਵੀ ਜਿਹੜਾ ਸਬਰਬਨ ਰੇਲ ਲੂਪ ਦਾ ਇੱਕ ਬੇਫਜ਼ੂਲ ਖਰਚਾ ਕਿਹਾ ਜਾ ਰਿਹਾ ਮੀਡੀਆ ਦੇ ਵਿੱਚ ਕਿ $35 ਬਿਲੀਅਨ ਵਿਕਟੋਰੀਆ ਸਰਕਾਰ ਖਰਚ ਰਹੀ ਹੈ, ਉਸ ਦੇ ਵਿੱਚੋਂ $2 ਬਿਲੀਅਨ ਕਿਵੇਂ ਬਚਾਉਣੇ ਨੇ, ਇਸ ਦੀ ਇੱਕ ਯੋਜਨਾ ਜਿਹੜੀ ਹੈ ਬੈਨ ਕੈਰਲ ਨੇ ਸੁਝਾਈ ਸੀ। ਹਾਲਾਂਕਿ ਜੈਸੈਂਟਾ ਐਲਨ ਦਾ ਇਹ ਬੜਾ ਹੀ ਮਹੱਤਵਪੂਰਨ ਪ੍ਰੋਜੈਕਟ ਸੀ ਸਬਰਬਨ ਰੇਲ ਲੂਪ, ਪਰ ਇਹਦੇ ਵਿੱਚੋਂ ਖਰਚੇ ਜਿਹੜੇ ਨੇ ਘੱਟ ਕੀਤੇ ਜਾ ਰਹੇ ਨੇ। ਥੋੜੇ ਦਿਨ ਪਹਿਲਾਂ ਇੱਕ ਖਬਰ ਹੋਰ ਸਾਂਝੀ ਕੀਤੀ ਸੀ ਵਿਕਟੋਰੀਆ ਦੇ ਹਵਾਲੇ ਦੇ ਨਾਲ ਕਿ ਸਰਕਾਰ ਇਹ ਕਹਿ ਰਹੀ ਹੈ ਕਿ ਅਗਲੇ 4 ਸਾਲਾਂ ਦੇ ਵਿੱਚ 140 ਸੀਨੀਅਰ ਪਬਲਿਕ ਸਰਵਿਸਿਜ਼ ਜੋਬਸ ਨੇ ਜਿਹੜੀਆਂ ਐਗਜ਼ੈਕਟਿਵ ਲੈਵਲ ਦੀਆਂ ਜੋਬਸ ਨੇ ਜਿਨ੍ਹਾਂ ਨੂੰ ਲੱਖਾਂ ਡਾਲਰ ਸਾਲ ਦੀਆਂ ਤਨਖਾਹਾਂ ਮਿਲਦੀਆਂ ਨੇ, ਉਹਨਾਂ ਨੂੰ ਉਹ ਨੌਕਰੀਆਂ ਖਤਮ ਕੀਤੀਆਂ ਜਾ ਰਹੀਆਂ ਔਰ ਸਰਕਾਰ ਦਾ ਟੀਚਾ ਹੈ ਕਿ ਇਹਨਾਂ ਐਗਜ਼ੈਕਟਿਵ ਜੋਬਸ ਨੂੰ ਖਤਮ ਕਰਕੇ ਅਗਲੇ 4 ਸਾਲਾਂ 'ਚ $100 ਮਿਲੀਅਨ ਇੱਥੋਂ ਬਚਾਏ ਜਾਣ। ਵੈਸੇ ਇਸ ਤਰੀਕੇ ਦੇ ਨਾਲ ਤੁਪਕਾ ਤੁਪਕਾ ਕਰਕੇ ਸਰਕਾਰ ਕਿੰਨਾ ਕੁ ਬਚਤ ਕਰ ਲਏਗੀ, ਇਹ ਇੱਕ ਸਵਾਲ ਇਸ ਕਰਕੇ ਵੀ ਉੱਠਦਾ ਹੈ ਕਿਉਂਕਿ ਇੱਕ ਅੰਦਾਜ਼ੇ ਮੀਡੀਆ 'ਚ ਅਕਸਰ ਸਾਹਮਣੇ ਆ ਜਾਂਦੇ ਨੇ ਕਿ ਸਾਲ 2029-30 ਤੱਕ ਜਾਂਦਿਆਂ ਜਾਂਦਿਆਂ ਵਿਕਟੋਰੀਆ ਦੇ ਸਿਰ ਜਿਹੜਾ ਕਰਜ਼ਾ ਹੈ ਉਹ $200 ਬਿਲੀਅਨ ਤੋਂ ਜ਼ਿਆਦਾ ਵੱਧ ਜਾਣਾ ਹੈ। ਉਧਰ ਕੁਝ ਹੋਰਨਾ ਖਬਰਾਂ ਦੀ ਫਟਾਫਟ ਖਬਰਾਂ ਦੀ ਜੇਕਰ ਸਾਂਝ ਪਾਈਏ ਤੇ ਸਿਡਨੀ ਨਿਊ ਸਾਊਥ ਵੇਲਸ ਦੇ ਵਿੱਚ ਉਹ ਖਬਰ ਜਿੱਥੇ NSW ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਓਪੇਰਾ ਹਾਊਸ ਦੇ ਨਿਰਮਾਣ ਤੋਂ ਬਾਅਦ ਜੇਕਰ ਇਤਿਹਾਸ ਦੇ ਵਿੱਚ ਕੋਈ ਦੂਸਰਾ ਐਸਾ ਕ੍ਰਾਂਤੀਕਾਰੀ ਨਿਰਮਾਣ ਹੋਇਆ ਜਿਸ ਨੂੰ ਲੋਕ ਦੂਰੋਂ ਦੁਰਾਡਿਓਂ ਦੇਖਣ ਆਉਣਗੇ ਤਾਂ ਉਹ ਪੈਰਾਮਾਇਟਾ ਦੇ ਵਿੱਚ ਬਣਿਆ ਪਾਵਰ ਹਾਊਸ ਹੈ। ਪਾਵਰ ਹਾਊਸ ਦੀ ਚੀਫ ਐਗਜ਼ੈਕਟਿਵ ਸੀ ਲੀਜ਼ਾ ਹਵੀਲਾ। ਹੁਣ ਸਿਰਫ 72 ਦਿਨ ਬਚੇ ਨੇ ਇਸ ਪਾਵਰ ਹਾਊਸ ਦੇ ਉਦਘਾਟਨ ਹੋਣ ਨੂੰ, ਬਣ ਕੇ ਤਿਆਰ ਹੋ ਚੁੱਕਿਆ। ਲਗਭਗ $915 ਮਿਲੀਅਨ ਦਾ ਖਰਚ ਇਸ ਦੇ ਉੱਤੇ ਆਇਆ ਸੀ ਔਰ ਡਿਪਾਰਟਮੈਂਟ ਆਫ ਕ੍ਰੀਏਟਿਵ ਇੰਡਸਟਰੀਜ਼, ਟੂਰਿਜ਼ਮ, ਹੋਸਪਿਟੈਲਿਟੀ ਤੇ ਸਪੋਰਟ ਦੇ ਸਕੱਤਰ ਦੀ ਤਰਫ ਤੋਂ ਹੁਣ ਇੱਕ ਈਮੇਲ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਲੀਜ਼ਾ ਹਵੀਲਾ ਨੂੰ ਹੁਣ ਉਹਨਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ, ਯਾਨੀ ਕਿ ਹਾਲੇ ਉਦਘਾਟਨ ਤੋਂ ਪਹਿਲਾਂ ਹੀ ਪਾਵਰ ਹਾਊਸ ਦੀ ਨਵੀਂ ਬਣਾਈ ਗਈ ਜਿਹੜੀ ਐਗਜ਼ੈਕਟਿਵ ਸੀ ਉਹਨਾਂ ਨੂੰ ਅਹੁਦੇ ਤੋਂ ਹਟਾਇਆ ਗਿਆ। ਹਾਲਾਂਕਿ ਇਸ ਮਾਮਲੇ ਦੇ ਵਿੱਚ ਕੋਈ ਵਧੇਰੇ ਟਿੱਪਣੀਆਂ ਸਾਹਮਣੇ ਨਹੀਂ ਆਈਆਂ ਪਰ ਤੁਹਾਨੂੰ ਇਹ ਅੰਦਰੂਨੀ ਖਬਰ ਸਾਂਝੀ ਕਰਨੀ ਜ਼ਰੂਰੀ ਸੀ। ਦੱਸ ਦਈਏ ਕਿ ਇਸ ਪਾਵਰ ਹਾਊਸ ਦੇ ਨਿਰਮਾਣ ਦੇ ਵਿੱਚ 12,000 ਟਨ ਸਟੀਲ ਦਾ ਇਸਤੇਮਾਲ ਕੀਤਾ ਗਿਆ ਸੀ ਔਰ ਕਿਹਾ ਗਿਆ ਹੈ ਕਿ ਇਸ ਦੇ ਅੰਦਰ 3,000 ਦੇ ਕਰੀਬ ਅਲੱਗ ਅਲੱਗ ਐਗਜ਼ੀਬਿਸ਼ਨਸ ਜਿਹੜੇ ਨੇ ਉਹ ਲੱਗ ਸਕਣਗੇ। ਹਰ ਸਾਲ ਲਗਭਗ 20 ਲੱਖ ਲੋਕ ਇਸ ਮਿਊਜ਼ੀਅਮ ਦੇ ਵਿੱਚ ਆਇਆ ਕਰਨਗੇ ਔਰ ਪੱਛਮੀ ਸਿਡਨੀ ਦੇ ਲਈ ਯਾਨੀ ਵੈਸਟਰਨ ਸਿਡਨੀ ਦੇ ਲਈ ਇਹ ਇੱਕ ਸਭ ਤੋਂ ਵੱਡਾ ਪ੍ਰੋਜੈਕਟ ਹੈ ਜਾਂ ਇੱਕ ਐਸਾ ਪ੍ਰੋਜੈਕਟ ਹੈ ਜਿਹੜਾ ਕਿ ਵੈਸਟਰਨ ਸਿਡਨੀ ਦੀ ਜਿਵੇਂ ਬਲੂ ਮਾਊਂਟੇਨ ਦੇ ਲਈ ਟੂਰਿਸਟ ਆਉਂਦੇ ਨੇ ਉਸੇ ਤਰੀਕੇ ਦੇ ਨਾਲ ਪੈਰਾਮੈਟਾ ਦੇ ਇਸ ਪਾਵਰ ਹਾਊਸ ਮਿਊਜ਼ੀਅਮ ਦੇ ਲਈ ਵੀ ਟੂਰਿਸਟ ਇੱਥੇ ਆਣ ਕੇ ਰੁਕਿਆ ਕਰਨਗੇ, ਇੱਥੇ ਦੇਖਿਆ ਕਰਨਗੇ। ਖੇਡ ਜਗਤ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਦੀ ਵੀ ਜਾਣ ਤੋਂ ਪਹਿਲਾਂ ਸਾਂਝ ਪਾ ਲਈਏ। ਸਭ ਤੋਂ ਪਹਿਲਾਂ ਕ੍ਰਿਕਟ, ਜਿੱਥੇ ਕ੍ਰਿਕਟ ਦੇ ਵਿੱਚ ਕੱਲ੍ਹ ਦੇ ਦਿਨ ਭਾਰਤ ਦੀ ਟੀਮ ਸ਼੍ਰੀਲੰਕਾ ਤੋਂ ਮੈਚ ਜਿੱਤਦੇ ਆ ਜਿੱਤਦੇ ਆ ਡਰਾ ਕਰਵਾ ਕੇ ਰਹਿ ਗਈ, ਬਾਵਜੂਦ ਇਸ ਦੇ ਭਾਰਤ ਨੇ 2 ਮੈਚਾਂ ਦੀ ਇਸ ਟੈਸਟ ਲੜੀ ਨੂੰ ਸ਼੍ਰੀਲੰਕਾ ਤੋਂ ਜਿੱਤ ਲਿਆ। ਹਾਲਾਂਕਿ ਕੱਲ੍ਹ ਦੇ ਮੈਚ ਦੇ ਵਿੱਚ ਦਿਨੂਸ਼ਾ ਜਿਹੜੇ ਨੇ ਇੱਕ ਕਿਸਮ ਦੇ ਨਾਲ ਹੀਰੋ ਬਣ ਕੇ ਨਜ਼ਰ ਆਏ। ਦਿਨੂਸ਼ਾ ਨੇ ਸ਼੍ਰੀਲੰਕਾ ਦੀ ਤਰਫ ਤੋਂ ਪਹਿਲੀ ਪਾਰੀ ਦੇ ਵਿੱਚ ਵੀ 103 ਦੌੜਾਂ ਬਣਾਈਆਂ ਸੀ। ਸੋਨਲ ਦਿਨੂਸ਼ਾ ਹੇਠਲੇ ਕ੍ਰਮ ਦੇ ਬੱਲੇਬਾਜ਼ ਨੇ, ਮੱਧ ਕ੍ਰਮ ਦੇ ਕਹਿ ਸਕਦੇ ਹੋ। ਤੇ ਕੱਲ ਦੇ ਦਿਨ ਵੀ ਉਹਨਾਂ ਨੇ ਦੂਸਰੀ ਪਾਰੀ ਦੇ ਵਿੱਚ ਸ਼੍ਰੀਲੰਕਾ ਨੂੰ ਡਰਾ ਦੇ ਵੱਲ ਲਿਜਾਣ ਚ ਅਹਿਮ ਭੂਮਿਕਾ ਨਿਭਾਈ। ਨਾਬਾਦ ਰਹਿੰਦੇ ਹੋਇਆਂ 133 ਦੌੜਾਂ ਬਣਾਈਆਂ। ਮੈਚ ਦਾ ਸਕੋਰ ਕੁਛ ਇਸ ਤਰੀਕੇ ਦੇ ਨਾਲ ਰਿਹਾ। ਭਾਰਤ ਨੇ ਪਹਿਲੀ ਪਾਰੀ ਨੂੰ 503 ਦੌੜਾਂ ਦੇ ਉੱਤੇ ਐਲਾਨ ਦਿੱਤਾ ਸੀ ਤੇ ਸ਼੍ਰੀਲੰਕਾ ਨੂੰ ਖੇਡਣ ਦੇ ਲਈ ਸੱਦਿਆ। 290 ਦੌੜਾਂ ਤੇ ਪਹਿਲੀ ਪਾਰੀ ਚ ਆਲ ਆਊਟ ਕਰਕੇ ਤੇ ਫਿਰ ਫਾਲੋ ਆਨ ਖਿਡਾਇਆ। ਦੂਸਰੀ ਪਾਰੀ ਚ ਸ਼੍ਰੀਲੰਕਾ ਨੇ ਬੜਾ ਵਧੀਆ ਪ੍ਰਦਰਸ਼ਨ ਕੀਤਾ ਤੇ 429 ਦੌੜਾਂ ਬਣਾਈਆਂ। 5 ਦਿਨਾਂ ਦੇ ਵਿੱਚ ਇਹ ਮੈਚ ਡਰਾ ਦੇ ਉੱਤੇ ਜਾ ਕੇ ਮੁੱਕਿਆ। ਉੱਥੇ ਦੂਸਰੇ ਪਾਸੇ ਮਹਿਲਾਵਾਂ ਦਾ ਏਸ਼ੀਆ T20 ਕੱਪ ਜਿਹੜਾ ਉਹ ਸ਼ੁਰੂ ਹੋਣ ਜਾ ਰਿਹਾ। ਦੱਸ ਦਈਏ ਕਿ ਕੱਲ ਨੂੰ ਪਹਿਲਾ ਮੈਚ ਦੁਬਈ ਦੇ ਵਿੱਚ ਖੇਡਿਆ ਜਾਣਾ। ਦੁਬਈ ਚ ਇਹ ਮੈਚ ਜਿਹੜੇ ਨੇ UAE ਦੇ ਵਿੱਚ ਆਯੋਜਿਤ ਕੀਤੇ ਜਾ ਰਹੇ ਨੇ। ਹਾਂਗਕਾਂਗ ਤੇ ਥਾਈਲੈਂਡ ਦੇ ਦਰਮਿਆਨ ਪਹਿਲਾ ਉਦਘਾਟਨੀ ਮੈਚ ਹੋਏਗਾ। ਇਸ ਤੋਂ ਇਲਾਵਾ UAE ਤੇ ਸ਼੍ਰੀਲੰਕਾ ਦੀ ਮਹਿਲਾਵਾਂ ਦਾ ਵੀ ਮੈਚ ਹੋਏਗਾ। ਭਾਰਤ ਦਾ ਪਹਿਲਾ ਮੈਚ ਥਾਈਲੈਂਡ ਦੇ ਨਾਲ 3 ਮਾਰਚ ਨੂੰ ਖੇਡਿਆ ਮਾਫ ਕਰਨਾ 31 ਅਗਸਤ ਨੂੰ ਖੇਡਿਆ ਜਾਣਾ। ਇਹ ਤੀਜਾ ਮੈਚ ਹੈ ਤੇ ਇਸ ਟੂਰਨਾਮੈਂਟ ਦੇ ਵਿੱਚ 2 ਗਰੁੱਪ ਬਣਾਏ ਗਏ ਨੇ। ਭਾਰਤ ਨੂੰ ਪਾਕਿਸਤਾਨ, ਥਾਈਲੈਂਡ ਤੇ ਹਾਂਗਕਾਂਗ ਦੇ ਨਾਲ ਗਰੁੱਪ ਏ ਚ ਰੱਖਿਆ ਗਿਆ। ਦੂਸਰੇ ਗਰੁੱਪ ਦੇ ਵਿੱਚ ਬੰਗਲਾਦੇਸ਼, ਇੰਡੋਨੇਸ਼ੀਆ, ਸ਼੍ਰੀਲੰਕਾ ਤੇ UAE ਦੀ ਟੀਮਾਂ ਨੇ। ਉਧਰ ਹਾਕੀ ਦੀ ਗੱਲ ਕਰੀਏ ਤੇ ਹਾਕੀ ਦੇ ਵਿੱਚ ਭਾਰਤੀ ਮਹਿਲਾਵਾਂ ਨੇ ਕੱਲ ਦੇ ਦਿਨ ਖੇਡੇ ਗਏ ਜਿਹੜਾ ਮੈਚ ਸੀ FIH ਵਰਲਡ ਕੱਪ ਚੱਲ ਰਿਹਾ ਮਹਿਲਾਵਾਂ ਦਾ, ਪੁਰਸ਼ਾਂ ਦਾ। ਮਹਿਲਾਵਾਂ ਦੇ ਵਰਲਡ ਕੱਪ ਦੇ ਵਿੱਚ ਭਾਰਤ ਦੀ ਮਹਿਲਾਵਾਂ ਨੇ ਦੁਨੀਆ ਦੀ ਨੰਬਰ 5 ਟੀਮ ਜਰਮਨੀ ਨੂੰ 3-1 ਦੇ ਨਾਲ ਹਰਾ ਕੇ, ਹਾਲਾਂਕਿ ਟੂਰਨਾਮੈਂਟ ਦੇ ਵਿੱਚ ਖਿਤਾਬੀ ਦੌੜ ਤੋਂ ਤਾਂ ਭਾਰਤ ਪਹਿਲਾਂ ਹੀ ਬਾਹਰ ਹੋ ਚੁੱਕਿਆ, ਪਰ 5ਵੇਂ ਨੰਬਰ ਦੇ ਉੱਤੇ ਫਿਨਿਸ਼ ਕੀਤਾ। ਅੱਜ ਤੱਕ 52 ਸਾਲਾਂ ਦੇ ਇਤਿਹਾਸ ਦੇ ਵਿੱਚ ਜਿਹੜਾ ਮਹਿਲਾਵਾਂ ਦਾ ਹਾਕੀ ਵਿਸ਼ਵ ਕੱਪ ਦਾ ਇਤਿਹਾਸ ਹੈ, ਉਸ ਚ ਪਹਿਲੀ ਵਾਰ ਹੋਇਆ ਕਿ ਭਾਰਤ ਦੀ ਟੀਮ 5ਵੇਂ ਨੰਬਰ ਦੇ ਉੱਤੇ ਖਤਮ ਕਰਕੇ ਗਈ ਹੋਵੇ। ਔਰ ਇਸ ਦੇ ਨਾਲ ਭਾਰਤ ਦੀ ਟੀਮ ਦੀ ਤਰਫ ਤੋਂ ਇਸ਼ਿਕਾ ਨੇ 43ਵੇਂ ਮਿੰਟ ਚ, ਨਵਨੀਤ ਕੌਰ ਨੇ 44ਵੇਂ ਤੇ 47ਵੇਂ ਮਿੰਟ ਦੇ ਵਿੱਚ ਭਾਰਤ ਦੀ ਤਰਫ ਤੋਂ ਗੋਲ ਕੀਤੇ। ਔਰ ਭਾਰਤ ਇਸ ਵਕਤ ਰੈਂਕਿੰਗ ਦੇ ਮਾਮਲੇ ਚ ਦੁਨੀਆ ਦੀ 9ਵੇਂ ਨੰਬਰ ਦੀ ਟੀਮ ਹੈ। ਪਰ ਇਸ ਹਾਕੀ ਵਿਸ਼ਵ ਕੱਪ ਦੇ ਵਿੱਚ ਆਸਟ੍ਰੇਲੀਆ ਦਾ ਹੁਣ ਸੈਮੀਫਾਈਨਲ ਜਿਹੜਾ ਉਹ, ਆਸਟ੍ਰੇਲੀਆ ਵੀ ਇਸ ਦੌੜ ਦੇ ਵਿੱਚੋਂ ਬਾਹਰ ਹੋ ਗਿਆ ਕਿਉਂਕਿ ਅਰਜਨਟੀਨਾ ਨੇ ਹਰਾ ਦਿੱਤਾ ਸੀ ਆਸਟ੍ਰੇਲੀਆ ਨੂੰ। ਤੇ ਇਸ ਕਰਕੇ ਆਸਟ੍ਰੇਲੀਆ ਦੀ ਮਹਿਲਾਵਾਂ ਦੀ ਜਿਹੜੀ ਹਾਕੀ ਦੀ ਟੀਮ ਹੈ ਉਹ ਹੁਣ ਬੈਲਜੀਅਮ ਦੇ ਨਾਲ ਸੈਮੀਫਾਈਨਲ ਚ ਭਿੜੇਗੀ। ਕੱਲ ਦੇ ਦਿਨ ਜਿਹੜਾ ਹੈ ਨੀਦਰਲੈਂਡ ਤੇ ਅਰਜਨਟੀਨਾ ਦੇ ਦਰਮਿਆਨ ਫਾਈਨਲ ਮੁਕਾਬਲਾ ਹੋਏਗਾ ਤੇ ਪਤਾ ਚੱਲ ਜਾਏਗਾ ਕਿ ਮਹਿਲਾਵਾਂ ਦੀ ਹਾਕੀ ਦੇ ਵਿੱਚ ਵਿਸ਼ਵ ਵਿਜੇਤਾ ਕੌਣ ਹੈ। ਨੈਦਰਲੈਂਡ ਤੇ ਅਰਜਨਟੀਨਾ ਦਾ ਇਹ ਮੈਚ ਸ਼ਨੀਵਾਰ ਦੇ ਦਿਨ ਖੇਡਿਆ ਜਾਣਾ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇਹਨਾਂ ਹੀ, ਦਿਓ ਇਜਾਜ਼ਤ, ਧੰਨਵਾਦ।
1: ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
2: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੁੰਗਾ ਹੈ।
1: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
2: ਮੁੰਡੇ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ, ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਵਿੱਚ।
1: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੋਇਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 September। ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ।
3: ਕਿੱਥੇ ਵੱਜ ਗਈ ਤੇਰੀ ਗੱਡੀ?
4: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ?
3: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ।
5: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
6: ਆਸਟ੍ਰੇਲੀਆ ਚ ਆਪਣਾ ਘਰ ਲੈਣਾ ਹੈ ਜਾਂ ਕੰਸਟਰਕਸ਼ਨ ਕਰਵਾਣੀ ਹੈ, ਮੋਰਟਗੇਜ ਰੀਫਾਈਨਾਂਸ ਕਰਵਾਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ। ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ, ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ 2-fold lending. ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 04 4301 23 394 दियो रेडियो हांजी दा हवाला ते पाओ पारी डिस्काउंट हर शॉपिंग ते मेरा देश इनक्रेडिबल इंडिया त्रुगने ना विच ऑन रोड्स ऑनर्स कैंपेन सिर्फ सीमित समय ले हुन नवा BYD कार ले आओ शानदार ड्राइव अवे ऑफर्स दे नाल BYD C-Line 7 प्रीमियम सिर्फ $54,990 BYD C-Line 8 डायनामिक FWD सिर्फ $56,990 ते BYD Shark 6 प्रीमियम सिर्फ $57,900 एक खास ऑफर 1 अगस्त से 30 सितंबर 2026 तक ऑर्डर करने वाले लिए है डिलीवरी 31 अक्टूबर 2026 तक हो जानकारी ले आज ही BYD कैरोलाइन स्प्रिंग्स नाल संपर्क करो एंड मेंशन रेडियो हांजी गोल्ड लोन इजी एंड सेफ रिपेयर बुलियन बाइंग सेलिंग सब एक ही जगह ते ओ भी वाजिब रेट ते दिल्ली ज्वेलर्स 310/2 मेन स्ट्रीट पॉइंट कुक कॉल 0493536042
7: स्मिथ्स लेन बाय मोवैक विच अपने भविष्य की शुरुआत करो हुणे कदम चुको अते स्मिथ्स लेन दे चुने हुए लॉट्स ते सीमित समय ले मिलन वाले $30,000 तक दी लैंड रिबेट दा फायदा लवो चुनवे योग लॉट्स ते हाउस एंड लैंड पैकेज बुक करन ते हिस्सा ले रहे बिल्डर्स वल्लों वाधू $15,000 डिस्काउंट मिल सकता है ए ऑफर 15 सितंबर 2026 नु खत्म है अजे हे मौके ज्यादा देर नहीं रहंदे होर जानकारी लई आज ही smithslane.mirvac.com ते जाओ नियम शर्तां अते योग्यता दे मापदंड लागू हन ऑफर 15 सितंबर 2026 नु खत्म है
8: बिजनेस चलाना आसान नहीं पर सही सलाह नाल हर चैलेंज आसान हो सकता है सेबी पार्टनर्स वाइज टैक्स एडवाइजर्स तुहाडे नाल ने ATO ऑडिट्स टैक्स डिस्प्यूट्स ATO डेट्स बिजनेस रीस्ट्रक्चरिंग ते बिजनेस खरीदन जा वेतन संबंधी प्रोफेशनल गाइडेंस अपने बिजनेस नु देओ मजबूत दिशा आज ही विजिट करो sebipartners.au सेबी पार्टनर्स वाइज टैक्स एडवाइजर्स तुहाडे बिजनेस दे भरोसेमंद टैक्स एडवाइजर्स
9: दिल्ली विच करे मेरी भैन वो बस एक रंग देख के समझ आती है कि उसनु अपनी पसंद की साड़ी मिल गई है इसलिए भावे तुहाडी भैन नु अपनी पसंद चुनने लई वक्त लगता होवे जां उसने पहला ही अपना मन बना लिया होवे रिमिटली राही अपने घर पैसे भेजना सिर्फ एक लैन देन नहीं है क्योंकि जितने पैसा अगे बढ़ता है उतने जिंदगी अगे बढ़ती है रिमिटली दुनिया भर में पैसे भेजो
8: किचन का स्टाइल डल लगता बाथरूम वैनिटी सिंपल जिया हुन टेंशन खत्म करो आ गया ZJ स्टोन मेसन फाड़े घर नु बनाए एकदम क्लासी असी बनाने आ डिजाइनर स्टोन बेंच टॉप्स फॉर किचन स्टाइलिश वैनिटी अते मॉडर्न लॉन्ड्री ओ भी पोर्सिलिन अते मार्बल नाल जिथे एलिगेंस मिलती है ड्यूरेबिलिटी नाल हुन ना सिर्फ घर पर तुहाडी पर्सनैलिटी भी शाइन करेगी स्टोन दे स्टाइल नाल कॉल करो 0410-045-555 या आज ही विजिट करो 104 कॉलिंस रोड मेल्टन
10: की चाहिदा ऑस्ट्रेलिया दा वीजा लोना जा वीजे ले मशवरा चाहिदा मिल जुगा सिद्धे आओ गरेवाल वीजा सॉल्यूशंस ऑस्ट्रेलिया विच हर तरह दिया वीजा लोड़ा ले एक परोसे योगना जो स्टडी वीजा स्किल्ड वीजा एम्प्लॉयर स्पॉन्सर्ड वीजा डामा पेरेंट पार्टनर ते विजिटर वीजे विच डील कर देने हुणे कॉल करो प्रतिंदर गरेवाल नु 0490-054-596 गरेवाल वीजा सॉल्यूशंस.com.au ते जाओ आओ थोड़ा कोई हल करिए
1: रिदम बॉयज एंटरटेनमेंट प्रेजेंट्स बोल पावे ना बोल
11: प्यार नु सुनन ली कन्ना दी नी दिल दी लोड़ दी
1: कुछ गल्ला कहनिया नहीं पेंदिया बस महसूस करनिया पेंदिया नी
11: एहो गल्या ते मैं हुणे अपनी जुबान वड के हो जाना
1: इस बार गल सिर्फ बोलन दी नहीं दिल दी सुनन दी है
12: जिंदगी किवें कटांगे मैं नहीं रह सकती ओदे बिना मैनू चाहिदा
1: रिलीजिंग वर्ल्ड वाइड 4 सितंबर रिटन एंड डायरेक्टेड बाय राकेश धवन लव इमोशंस अते रिलेशनशिप्स दी कहानी बोल पावे ना बोल
13: जिपी म्यूजिक अते म्यूजिक टाइम प्रोडक्शंस पेश करते ने पंजाबी फिल्म जुदा अधूरे प्यार दी पूरी कहानी
14: मेरी जिंदगी चोन वाली पहली कुड़ी भी तू हां आखरी भी तू
13: गुलाब सिद्धू अते जैस्मीन पसीन दी अदाकारी वेखो गिल रौंता दी लिखी अते सिमरजीत सिंह वल्लो डायरेक्ट कीती पंजाबी फिल्म जुदा
14: जुदा की
13: रिलीज होवेगी 21 अगस्त नूं।
8: ओबिट होम्स अपने इरादियां वांग सिर्फ इमारत नहीं बल्कि अपने हर एक ग्राहक लई बनाउंदे ने उन्हां दे सुपनियां दा एक मजबूत घर। हाउस एंड लैंड एक्सपर्ट्स ओबिट होम्स अपने 44 वर्यां दे तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24 मंथ प्राइस लॉक। अज ही पहुंचो ओबिट होम्स डिस्प्ले सेंटर्स या कॉल करो हरपन चौहान नूं 0433-280-252
15: चलदी दा नाम गड्डी आते सुनिया ही होना ते तुहाडी गड्डी कोई भी होवे उनु चलाउन ले ऑल मेजर ब्रांड्स दे टायर्स अलॉय व्हील्स ले। याद रखो टायर फोर्स जिना को लॉग बुक सर्विसिंग मैकेनिकल रिपेयर्स इंटरेस्ट फ्री रीपेमेंट्स दी सुविधा नाल अवेलेबल ने। तुहाडी सेवा विच पिछले 15 सालां तो ऑलवेज वन स्टॉप शॉप टायर फोर्स यूनिट 1 19-25 सोमर्टन रोड कैंपलफील्ड कॉल 03908-6655 और विजिट tyreforce.com.au।
8: जे तुसी बीमार हो ता एआई कोल नहीं डॉक्टर कोल जाने हो फिर कानूनी मसले विच फैसला खुद क्यों। याद रखो डिले इन लॉ इज डैमेज इन लाइफ। फैमिली इशू प्रॉपर्टी दा मसला कोई इमिग्रेशन दी समस्या या कोई भी कानूनी मैटर इको नाम जो कम तुहाडे लिए कर देने बंसल लॉयर्स तुहाडा भरोसा साडा तजर्बा ते जित अपनी। कॉल 422-905-860 और विजिट bansallawyers.com.au।
16: हां जी रेडियो
17: अज दा विचार अज दी कहानी हर रोज तुसी सुनदे हो शो हां जी मेलबर्न विच तुहाडी डिमांड उते। आओ एक बार फिर सुनदे हां इस हफ्ते दी एक बेहतरीन कहानी।
18: रेडियो हां जी 1674 आस करदे वधिया सोना तुहाडा दिन जा रहा होएगा। समा हो चुका अज दी कहानी दा अज दे विचार दा। कहिंदे ने जापान दे विच एक फकीर होया संत होया नां सी रिजाई। बड़े बड़े लोग दूरों दूरों ये कोल आते अपने मन की गल रखते बहुत कहते हैं कि सानू जवाब नहीं मिलता बोल के कदी रजाई ने नहीं कुछ कहा पर सुकून बहुत मिल जाता जाके सिर्फ आप अपनी गल दसते हैं वो सुनता पर बहुत ही बारी अगों जवाब नहीं देता बोलता नहीं है पर उहदे बिना बोलिया ही साढ़े दुख कटे जाते ने इस करके लोग जाते तो अपनी गल रखते। उस राज दा राजा भी एक दिन पहुंचा कहन लगा संत जी मैं बड़ा कुछ दिनों तो दुविधा दे विच आ मन किसी पासे टिकदा नहीं रात नूं नींद नहीं आउंदी एक बेचैनी जी रहिंदी है मैं सोचदा तुहाडे नाल थोड़े दिन इत्थे रह के ध्यान लाना ही सीख लवां किसी पासे ध्यान लगता नहीं है। रजाई चुप करके सारियां गल्लां सुनदा रहा ते अखीर दे विच कहन लगा जे चुप रह सकदा ते 7 दिन इत्थे रह सकदा। इन्ना कह के फिर चुप नालदिया ने दसिया कि हुण तैनू मौन रखना पैना जे तू फकीर दी वाके मनना चाहना ते इत्थे 7 दिनां दे लई तू कुछ बोलना नहीं पर इह ते काम बड़ा औखा ही। घंटा क लंघिया राजे दा जी करे मैं किसी नाल अपने मन दे सवाल सांझे करां बड़े सारे सवाल मन दे विच उठ रहे ही। रजाई मेरे नाल ज़्यादा बोलिया क्यों नहीं इनू मेरे नाल होर गल करनी चाहिए कि इनू पता भी है मैं इस राज दा राजा इत्थे की लोगों नू तकलीफां ने की तुरशियां ने जे मैं वह दूर कर देवां कि उहदा मैनू पुन मिलेगा कि मैं 7 दिनां दी बजाय 5 दिन रह सकदा कि मैं अपने किसी होर घर दे जी नू नाल रख सकदा। अनेक तरह के सवाल मन के आते हैं पर हुण वचन का बद्दा बोल नहीं सकता। घंटा लंघ 2 घंटे लंघ जी बहुत करता कि मैं बोला किसी के नाल कहिंदे मन के जो ताडे विचार आते हैं ਉਹ ਜੇ ਤੁਸੀਂ ਬਾਹਰ ਕਿਸੇ ਨਾਲ ਨਹੀਂ ਸਾਂਝੇ ਕਰਦੇ ਤਾਂ ਤੁਹਾਨੂੰ ਅੰਦਰੋਂ ਅੰਦਰ ਹੀ ਹੌਲ ਪੈਣੇ ਸ਼ੁਰੂ ਹੋ ਜਾਂਦੇ ਨੇ। ਇੱਦਾਂ ਲੱਗਦਾ ਕਿ ਬਹੁਤ ਕੁਛ ਤੁਸੀਂ ਆਪਣੇ ਅੰਦਰ ਡੱਕਿਆ, ਤੁਸੀਂ ਪਾਟ ਜਾਓਗੇ। ਇਸੇ ਤਰ੍ਹਾਂ ਦੇ ਨਾਲ ਰਾਜੇ ਦਾ ਬੁਰਾ ਹਾਲ ਹੈ। ਸਾਰਾ ਦਿਨ ਲੰਘਿਆ, ਸ਼ਾਮਾਂ ਤੱਕ ਫੈਸਲਾ ਕੀਤਾ ਕਿ ਮੈਂ ਵਾਪਸ ਚਲੇ ਜਾਵਾਂ। ਵਾਪਸ ਜਾਣ ਦਾ ਮਨ ਬਣਾਇਆ, ਫਿਰ ਸੋਚਦਾ ਨਹੀਂ। ਹੋ ਸਕਦਾ ਕੁਛ ਫਕੀਰ ਦੀ ਰਮਜ ਹੋਵੇ। ਇੱਕ ਦਿਨ ਲੰਘ, ਦੋ ਦਿਨ, ਚਾਰ ਦਿਨ, ਹੌਲੀ ਹੌਲੀ ਰਾਜੇ ਨੂੰ ਮਜ਼ਾ ਆਉਣ ਲੱਗ ਪਿਆ। ਰਾਜਾ ਮਹਿਸੂਸ ਕਰ ਰਿਹਾ ਹੈ ਕਿ ਉਹਦਾ ਅੰਦਰ ਥੋੜ੍ਹਾ ਹਲਕਾ ਹੋ ਗਿਆ। ਵਿਚਾਰ ਜਿਹੜੇ ਮਨ ਦੇ ਵਿੱਚ ਆ ਰਹੇ ਸੀ, ਇੱਕ ਵਾਰੀ ਉਹ ਆਪਣੇ ਪੀਕ ਦੇ ਉੱਤੇ ਪਹੁੰਚੇ ਨੇ, ਪਤਾ ਨਹੀਂ ਕਿੰਨੀਆਂ ਕੁ ਚੀਜ਼ਾਂ, ਕਿੰਨੇ ਕੁ ਵਿਚਾਰ ਮਨ ਦੇ ਵਿੱਚ ਆਉਂਦੇ ਨੇ, ਪਰ ਹੁਣ ਉਹ ਮੱਠੇ ਪੈਣੇ ਸ਼ੁਰੂ ਹੋ ਗਏ ਨੇ। ਆਪਣੇ ਆਪ ਹੀ ਰਾਜਾ ਇਹ ਸੋਚਦਾ ਕਿ ਇਹ ਕੋਈ ਬਹੁਤਾ ਜ਼ਰੂਰੀ ਵੀ ਨਹੀਂ, ਜੇ ਮੈਂ ਨਹੀਂ ਕਿਸੇ ਨਾਲ ਕੀਤੀ ਤਾਂ ਉਹਦੇ ਨਾਲ ਵੀ ਕੋਈ ਫਰਕ ਨਹੀਂ ਪਿਆ। ਰਾਜਾ ਆਪਣੇ ਆਪ ਦੇ ਨਾਲ ਸਵਾਲ ਕਰਦਾ, ਆਪਣੇ ਆਪ ਨੂੰ ਜਵਾਬ ਦਿੰਦਾ, ਇੱਥੇ ਕੋਈ ਸੁਣਨ ਵਾਲਾ ਨਹੀਂ, ਕੋਈ ਦੱਸਣ ਵਾਲਾ ਨਹੀਂ, ਸਿਰਫ ਵੇਖ ਸਕਦਾ ਆਸ ਪਾਸ ਤੁਰੇ ਫਿਰਦੇ ਹੋਰ ਲੋਕਾਂ ਨੂੰ, ਇਹਨਾਂ ਕੁਦਰਤ ਨਜ਼ਾਰਿਆਂ ਨੂੰ, ਪਰ ਕਿਸੇ ਨਾਲ ਗੱਲ ਨਹੀਂ ਕਰ ਸਕਦਾ। ਇਸੇ ਤਰ੍ਹਾਂ ਦੇ ਨਾਲ ਕਹਿੰਦੇ ਨੇ 7 ਦਿਨ ਪੂਰੇ ਹੁੰਦਿਆਂ ਹੁੰਦਿਆਂ ਜਿਹੜੇ ਮਨ ਦੇ ਵਿੱਚ ਉਹ ਇਹ ਸੋਚ ਰਿਹਾ ਸੀ ਕਿ ਮੈਂ ਆਹ ਵੀ ਸਵਾਲ ਪੁੱਛੂੰਗਾ, 7 ਦਿਨ ਪੂਰੇ ਹੋ ਲੈਣਗੇ ਅਤੇ ਮੈਂ ਆਹ ਵੀ ਗੱਲ ਕਰੂੰਗਾ, ਪਰ 7ਵੇਂ ਦਿਨ ਤੱਕ ਕੋਈ ਸਵਾਲ ਹੀ ਨਹੀਂ ਰਿਹਾ। ਅੱਜ ਇੱਕ ਵਾਰੀ ਫਿਰ ਉਹ ਰਜਾਈ ਦੇ ਸਾਹਮਣੇ ਆਇਆ, ਚਿਹਰੇ ਦੇ ਉੱਤੇ ਇੱਕ ਅਜੀਬ ਜਿਹੀ ਮੁਸਕਰਾਹਟ ਆ, ਜਿੱਦਾਂ ਸਮਝ ਗਿਆ ਹੋਵੇ ਉਹ ਮੈਨੂੰ ਕੀ ਕਹਿਣਾ ਚਾਹ ਰਿਹਾ ਸੀ। ਕਹਿੰਦੇ ਨੇ ਨਾ ਉਹਨੇ ਕੁਛ ਬੋਲ ਕੇ ਪੁੱਛਿਆ ਅਤੇ ਨਾ ਹੀ ਰਜਾਈ ਨੇ ਦੱਸਿਆ। ਰਾਜਾ ਜੋ ਚਾਹੁੰਦਾ ਸੀ ਉਹ ਉਹਨੂੰ ਮਿਲ ਚੁੱਕਾ। ਰਾਜੇ ਨੂੰ ਪਤਾ ਲੱਗ ਗਿਆ ਸੀ ਕਿ ਕਿੱਦਾਂ ਧਿਆਨ ਲਾਉਣਾ, ਰਾਜੇ ਨੂੰ ਪਤਾ ਲੱਗ ਗਿਆ ਕਿ ਮੈਡੀਟੇਸ਼ਨ ਚੀਜ਼ ਕੀ ਹੁੰਦੀ ਹੈ, ਰਾਜੇ ਨੂੰ ਪਤਾ ਲੱਗ ਗਿਆ ਸੀ ਕਿ ਮੈਂ ਕੀ ਕਰ ਸਕਦਾ, ਮੇਰਾ ਕਿਹੜੀ ਚੀਜ਼ ਦੇ ਵਿੱਚ ਹੱਲ ਹੈ, ਫਕੀਰ ਨੇ ਮੈਨੂੰ ਕਿਹੜੀ ਗੱਲ ਕੀਤੀ ਹੈ। ਸਿਰਫ ਚੁੱਪ ਰਹਿ ਕੇ, ਚੁੱਪ ਰਹਿਣ ਦੇ ਵਿੱਚ ਕਹਿੰਦੇ ਨੇ ਕਿ ਇੰਨੀ ਵੱਡੀ ਸ਼ਕਤੀ ਹੈ, ਪਰ ਕੋਈ ਰਹਿ ਨਹੀਂ ਸਕਦਾ। ਇਹ ਕਹਿਣ ਦੀਆਂ ਗੱਲਾਂ ਨੇ, ਪਰ ਚੁੱਪ ਰਹਿਣਾ ਬਹੁਤ ਔਖਾ। ਤੁਹਾਡੇ ਮਨ 'ਚ ਆਇਆ ਹੋਵੇ ਵਿਚਾਰ, ਤੁਸੀਂ ਕਿਸੇ ਨਾਲ ਕਰ ਨਾ ਸਕੋ, ਇਹ ਦੁੱਧ ਨੂੰ ਉਬਾਲੇ ਵਰਗੀ ਗੱਲ ਹੈ। ਉਬਾਲਾ ਆ ਰਿਹਾ ਹੋਵੇ ਅਤੇ ਤੁਸੀਂ ਉੱਤੇ ਢੱਕਣ ਦੇ ਕੇ ਰੱਖਿਆ ਹੋਵੇ, ਉਸ ਤਰ੍ਹਾਂ ਦੀ ਅਵਸਥਾ ਹੁੰਦੀ ਹੈ ਜਦੋਂ ਕਿਸੇ ਦੇ ਵਿਚਾਰ ਨੂੰ ਤੁਸੀਂ ਅੰਦਰੇ ਢੱਕਣ ਦੀ ਕੋਸ਼ਿਸ਼ ਕਰਦੇ ਹੋ, ਜਾਂ ਆਪਣੇ ਵਿਚਾਰ ਨੂੰ ਤੁਸੀਂ ਅੰਦਰੇ ਢੱਕਣ ਦੀ ਕੋਸ਼ਿਸ਼ ਕਰਦੇ ਹੋ, ਪਰ ਜੇ ਤੁਸੀਂ ਢੱਕਣ 'ਚ ਕਾਮਯਾਬ ਹੋ ਜਾਂਦੇ ਹੋ ਤਾਂ ਉਸ ਤੋਂ ਬਾਅਦ ਕਹਿੰਦੇ ਨੇ ਕਿ ਇੱਕ ਅਜੀਬ ਤਰ੍ਹਾਂ ਦੀ ਤੁਸੀਂ ਆਪਣੇ ਵਿੱਚ ਤਬਦੀਲੀ ਵੇਖਦੇ ਹੋ। ਖੈਰ, ਕਿਸੇ ਨੇ ਕਰਕੇ ਵੇਖਣਾ ਹੋਵੇ ਤਾਂ ਟਰਾਈ ਕਰਕੇ ਵੇਖ ਸਕਦਾ। ਬੜੀਆਂ ਸਾਰੀਆਂ ਸਮੱਸਿਆਵਾਂ ਸਾਡੇ ਬੋਲਣ ਕਰਕੇ ਪੈਦਾ ਹੁੰਦੀਆਂ ਨੇ। ਜਦੋਂ ਆਪਾਂ ਬਹੁਤ ਜ਼ਿਆਦਾ ਬੋਲਦੇ ਹਾਂ, ਸਾਰਾ ਦਿਨ ਬੋਲਦੇ ਹਾਂ, ਲੋੜ ਤੋਂ ਵੱਧ ਬੋਲਦੇ ਹਾਂ, ਇੱਕ ਵਾਰੀ ਆਪਾਂ ਬੋਲ ਦਿੰਦੇ ਤਾਂ ਫਿਰ ਉਹ ਬੋਲੇ ਦੇ ਉੱਤੇ ਵਾਰ ਵਾਰ ਆਪਾਂ ਸੋਚਦੇ ਹਾਂ ਆਹ ਚੀਜ਼ ਗਲਤ ਤਾਂ ਨਹੀਂ ਮੈਂ ਕਹਿ ਦਿੱਤੀ, ਕਿ ਆਹ ਚੀਜ਼ ਵਾਕਿਆ ਵਾਜਬ ਸੀ, ਕਿ ਇਸ ਚੀਜ਼ ਦੇ ਕਰਕੇ ਮੇਰੇ ਕਿਸੇ ਦੇ ਨਾਲ ਸੰਬੰਧ ਤਾਂ ਨਹੀਂ ਖਰਾਬ ਹੋ ਜਾਣਗੇ, ਆਹ ਜਿਹੜੀ ਗੱਲ ਅੱਜ ਮੈਂ ਕਹੀ ਹੈ ਕਿ ਕੋਈ ਅੱਗੇ ਤਾਂ ਨਹੀਂ ਕਰ ਦੂਗਾ ਕਿਸੇ ਨਾਲ, ਇਹ ਮੇਰੀ ਕੀਤੀ ਗੱਲ ਦੇ ਕਰਕੇ ਮੇਰੇ ਘਰ ਦਾ, ਮੇਰੇ ਆਪਣੇ ਆਪ ਦਾ ਤਮਾਸ਼ਾ ਤਾਂ ਨਹੀਂ ਬਣੂਗਾ, ਇਹ ਮੇਰੀ ਕੀਤੀ ਗੱਲ ਨੂੰ ਕਿਤੇ ਇਹਨੇ ਰਿਕਾਰਡ ਤਾਂ ਨਹੀਂ ਕਰ ਲਿਆ। ਪਤਾ ਨਹੀਂ ਕਿੱਦਾਂ ਕਿੱਦਾਂ ਦੇ ਵਿਚਾਰ ਨਿਰਭਰ ਕਰਦਾ ਕਿ ਤੁਸੀਂ ਕੀ ਗੱਲ ਕੀਤੀ ਹੈ, ਛੋਟੀ ਤੋਂ ਲੈ ਕੇ ਵੱਡੀ ਹਰ ਇੱਕ ਤਰ੍ਹਾਂ ਦੀ ਗੱਲ ਜਦੋਂ ਤੁਸੀਂ ਕਿਸੇ ਦੇ ਨਾਲ ਕਰਦੇ ਹੋ, ਪਹਿਲੀ ਗੱਲ ਤਾਂ ਆਪਾਂ ਉਹ ਗੱਲਾਂ ਕਰਨ ਦੇ ਵਿੱਚ ਟਾਈਮ ਖਰਾਬ ਕਰਦੇ ਹਾਂ, ਅਤੇ ਦੂਜੀ ਗੱਲ ਫਿਰ ਸੋਚ ਵਿਚਾਰ ਦੇ ਉੱਤੇ ਕਿ ਕਿਉਂ ਕੀਤੀ, ਅਤੇ ਅਗਲੀ ਵਾਰ ਫਿਰ ਆਪਾਂ ਦੁਬਾਰਾ ਕਿਸੇ ਨਾਲ ਕਰਦੇ ਹਾਂ। ਹੁਣ ਇਹਦਾ ਮਤਲਬ ਇਹ ਵੀ ਨਹੀਂ ਕਿ ਕਿਸੇ ਦੇ ਨਾਲ ਨਾ ਬੋਲੋ, ਇਹਦਾ ਮਤਲਬ ਇਹ ਵੀ ਨਹੀਂ ਕਿ ਤੁਸੀਂ ਬਿਲਕੁਲ ਹੀ ਚੁੱਪ ਹੋ ਜਾਓ, ਪਰ ਕਹਿੰਦੇ ਨੇ ਕਿ ਉਨਾ ਕੁ ਬੋਲੋ ਜਿੰਨੇ ਦੇ ਨਾਲ ਤੁਹਾਡਾ ਸਰਦਾ। ਬੋਲਣ ਦੇ ਨਾਲ ਕਹਿੰਦੇ ਨੇ ਐਨਰਜੀ ਵੇਸਟ ਹੁੰਦੀ ਹੈ, ਵੇਖਣ ਦੇ ਨਾਲ ਐਨਰਜੀ ਵੇਸਟ ਹੁੰਦੀ ਹੈ, ਬੋਲਣ ਦੇ ਨਾਲ ਹੁੰਦੀ ਹੈ। ਤੇ ਐਨਰਜੀ ਸਾਡੇ ਜੀਵਨ ਦੇ ਵਿੱਚ ਕੀ ਰੋਲ ਅਦਾ ਕਰਦੀ ਹੈ, ਇਹ ਸ਼ਾਇਦ ਦੱਸਣ ਦੀ ਲੋੜ ਨਹੀਂ। ਬਿਲਕੁਲ ਉਸੇ ਤਰ੍ਹਾਂ ਜਿੱਦਾਂ ਇੱਕ ਗੱਡੀ ਨੂੰ ਇੱਕ ਕਾਰ ਨੂੰ ਚੱਲਣ ਦੇ ਲਈ ਐਨਰਜੀ ਚਾਹੀਦੀ ਹੈ, ਐਨਰਜੀ ਤੋਂ ਬਿਨਾਂ ਉਹ ਨਹੀਂ ਚੱਲ ਸਕਦੀ। ਉਸੇ ਤਰ੍ਹਾਂ ਸਾਡਾ ਸਰੀਰ ਹੈ, ਅਤੇ ਜਿੰਨੀ ਜ਼ਿਆਦਾ ਐਨਰਜੀ ਆਪਾਂ ਆਪਣੇ ਆਪ ਦੀ ਸੇਵ ਕਰਕੇ ਰੱਖਾਂਗੇ ਉਨਾ ਸਰੀਰ ਲੰਮਾ ਚੱਲਦਾ, ਵਧੀਆ ਚੱਲਦਾ। ਜਿੰਨੀ ਵੱਧ ਐਨਰਜੀ ਉਨੀ ਗੱਡੀ ਤੇਜ਼। ਸੋ ਬੋਲੋ, ਪਰ ਉਹਨਾਂ ਕੀ ਬੋਲੋ ਜਿੰਨੇ ਕਿਤੇ ਨਾਲ ਸਰਦਾ। ਲੋੜ ਤੋਂ ਵੱਧ ਬੋਲ ਕੇ ਇੱਕ ਤਾਂ ਬੋਲਣ ਦੇ ਉੱਤੇ ਸਮਾਂ ਖਰਾਬ, ਅਤੇ ਜੋ ਬੋਲਿਆ ਉਹਦੇ ਬਾਰੇ ਸੋਚ ਵਿਚਾਰ ਦੇ ਉੱਤੇ ਫਿਰ ਹੋਰ ਵਧੇਰੇ ਸਮਾਂ ਖਰਾਬ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਵਿਚਲਾ ਮਨੋਰਥ ਜ਼ਰੂਰ ਤੁਹਾਡੇ ਸਮਝ ਆਇਆ ਹੋਵੇਗਾ।
17: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ, ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।

0: ਰੇਡੀਓ ਹਾਂਜੀ 1674 AM ਤੇ ਤੁਹਾਡਾ ਸਵਾਗਤ ਹੈ। ਸਮਾਂ ਹੋ ਚੁੱਕਾ ਜੀ ਹੁਣ ਭਾਰਤ ਵੱਲ ਦੀਆਂ ਖਬਰਾਂ ਵੱਲ ਝਾਤ ਮਾਰਨ ਦਾ। ਸਾਡੇ ਨਾਲ ਪ੍ਰੀਤਮ ਰੁਪਾਲ ਜੀ ਜੁੜ ਚੁੱਕੇ ਨੇ। ਅੱਜ ਦਿਨ ਹੈ ਸ਼ੁੱਕਰਵਾਰ, ਤਰੀਕ ਹੈ 28 ਅਗਸਤ, ਸਮਾਂ ਹੋ ਚੁੱਕਾ ਦੁਪਹਿਰ ਦੇ 12 ਤੇ ਹੁਣ ਅਗਲੀ ਵਾਸੀ ਸੁਣੋਗੇ ਪ੍ਰੀਤਮ ਜੀ ਦੀ। ਪ੍ਰੀਤਮ ਜੀ ਤੁਸੀਂ ਆਉਂਦੇ ਰਹੋ।
1: ਬਹੁਤ ਬਹੁਤ ਸ਼ੁਕਰੀਆ ਕ੍ਰਿਸ਼ਨਾ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ, ਸਭ ਤੋਂ ਪਹਿਲਾਂ ਤਾਂ ਜਿਹੜਾ ਨੇਪਾਲ ਦੇ ਵਿੱਚ ਪਰਸੋਂ ਹੜ੍ਹ ਆਇਆ, ਉਹਦਾ ਜਿਹੜਾ ਹੈਗਾ ਅਸਰ ਅਜੇ ਵੀ ਦੇਖਿਆ ਜਾ ਸਕਦਾ। ਹੁਣ ਹੌਲੀ ਹੌਲੀ ਪਤਾ ਲੱਗ ਰਿਹਾ ਕਿ ਕਿੰਨੇ ਲੋਕ ਲਾਪਤਾ ਨੇ, ਕਿੰਨੇ ਲੋਕ ਉਹਦੇ ਵਿੱਚ ਮਾਰੇ ਗਏ ਨੇ। ਤੇ ਜਿਹੜੀ ਕੱਲ ਦੀ ਰਿਪੋਰਟ ਹੈ ਰਾਤ ਦੀ, ਉਹਦੇ ਚ ਇਹ ਹੈ ਕਿ 290 ਜਿਹੜੇ ਇੰਡੀਅਨ ਨੇ ਉੱਥੇ ਅਜੇ ਵੀ ਲਾਪਤਾ ਨੇ, ਜਿਹਦੇ ਚ ਕੁਛ ਕੈਲਾਸ਼ ਮਾਨਸਰੋਵਰ ਦੀ ਯਾਤਰਾ ਤੇ ਗਏ ਸੀ। ਤੇ ਜਦਕਿ ਜਿਹੜੀ ਮੌਤਾਂ ਦੀ ਗਿਣਤੀ ਹੈ ਉਹ 362 ਹੋਈ ਹੈ, ਜੋ ਹੁਣ ਤੱਕ ਪਤਾ ਲੱਗਿਆ, ਜਿਹੜੀਆਂ ਬੋਡੀਜ਼ ਮਿਲੀਆਂ ਨੇ। ਤੇ ਬਾਕੀ ਹੋਰ ਮੁਲਕਾਂ ਦੇ ਜਿਹੜੇ ਹੈਗੇ ਉੱਥੇ ਨੈਸ਼ਨਲ ਜਿਹੜੇ ਸਿਟੀਜਨ ਨੇ ਉਹ ਵੀ ਜਿਹੜੇ ਨੇ ਉਹ ਲਾਪਤਾ ਨੇ। ਤੇ ਭਾਰਤ ਨੇ ਜਿਹੜੀ ਹੈ ਰਾਹਤ ਸਮੱਗਰੀ ਨੇਪਾਲ ਨੂੰ ਜਿਹੜੀ ਉਹ ਭੇਜੀ ਹੈ। ਤੇ ਉੱਧਰ ਦੂਜੀ ਖਬਰ, ਪੰਜਾਬ ਦੇ ਵਿੱਚ ਕੱਲ ਸਾਰੀਆਂ ਹੀ ਮੁਲਾਜ਼ਮ ਜਥੇਬੰਦੀਆਂ, ਲਗਭਗ 50 ਮੁਲਾਜ਼ਮ ਜਥੇਬੰਦੀਆਂ ਨੇ ਇਕੱਠੀ ਹੜਤਾਲ ਕੀਤੀ, ਜਿਹਨੂੰ ਮਹਾਂ ਹੜਤਾਲ ਦਾ ਨਾਂ ਦਿੱਤਾ। ਤੇ ਹੇਠਾਂ ਪੰਚਾਇਤ ਪੱਧਰ ਤੋਂ ਲੈ ਕੇ ਸੈਕਟਰੀਏਟ ਤੱਕ ਜਿਹੜਾ ਹੈ ਸਾਰਾ ਕੰਮ ਕਾਜ ਠੱਪ ਰਿਹਾ ਤੇ ਦਫ਼ਤਰ ਜਿਹੜੇ ਆ ਉਹ ਬੰਦ ਰਹੇ। ਤੇ ਜਿਹੜੀਆਂ ਸਰਕਾਰੀ ਬੱਸਾਂ ਵਗੈਰਾ ਵੀ ਜਿਹੜੀਆਂ ਬੜੀ ਦੇਰ ਦੇ ਨਾਲ ਜਿਹੜੀਆਂ ਫਿਰ ਉਹ ਚੱਲੀਆਂ ਜਦੋਂ ਇਹ ਸਾਰਾ ਖਤਮ ਹੋ ਗਿਆ 2-2.5 ਵਜੇ ਤੋਂ ਬਾਅਦ। ਤੇ ਇੱਕ ਖਬਰ ਜਿਹੜੀ ਹੈ ਕੇਂਦਰ ਵੱਲੋਂ, ਜਿਹੜਾ ਇੱਕ ਟ੍ਰਿਬਿਊਨਲ ਹੈ ਉਹਦੇ ਵੱਲੋਂ ਜਿਹੜਾ ਹੈਗਾ ਸੁਭਾਸ਼ ਚੰਦਰਾ ਨੂੰ 22,000 ਕਰੋੜ ਦੀ ਜਿਹੜੀ ਰਾਹਤ ਦੇਣ ਦੇ ਮੁੱਦੇ ਤੇ ਕਾਂਗਰਸ ਨੇ ਨੁਕਤਾਚੀਨੀ ਕੀਤੀ ਹੈ। ਤੇ ਉੱਧਰ ਮਲਕਾਜਨ ਖੜਗੇ ਜੋ ਕਾਂਗਰਸ ਦੇ ਪ੍ਰਧਾਨ ਨੇ, ਤੇ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਇੱਕ ਚਿੱਠੀ ਲਿਖੀ ਹੈ ਕਿ ਹਲਕਾ ਬੰਦੀ ਬਾਰੇ ਜਿਹੜੀਆਂ ਸਾਰੀਆਂ ਪਾਰਟੀਆਂ ਦੀ ਮੀਟਿੰਗ ਸੱਦੀ ਜਾਵੇ ਤੇ ਉੱਥੇ ਵਿਚਾਰ ਚਰਚਾ ਕੀਤੀ ਜਾਵੇ। ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਓਲੰਪਿਕ ਦੇ ਵਿੱਚ ਜਿਹੜੀਆਂ ਭਾਰਤੀ ਟੀਮਾਂ ਨੇ ਜਾਂ ਜਿਹੜੇ ਐਥਲੀਟ ਨੇ ਉਹ ਅੱਧੇ ਇਵੈਂਟ ਦੇ ਵਿੱਚ ਹਿੱਸਾ ਲੈਂਦੇ, ਅੱਧਿਆਂ ਦੇ ਵਿੱਚ ਅਸੀਂ ਜਾਂਦੇ ਨਹੀਂ। ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ, ਸਾਰੀਆਂ ਇਵੈਂਟਸ ਦੇ ਵਿੱਚ ਸਾਡੀਆਂ ਟੀਮਾਂ ਜਿਹੜੀਆਂ ਨੇ ਉਹ ਜਾਣੀਆਂ ਚਾਹੀਦੀਆਂ ਨੇ। ਇਹ ਖਾਸ ਖਬਰਾਂ ਨੇ। ਹਾਂਜੀ
0: ਜੀ ਪ੍ਰੀਤਮ ਜੀ, ਆਪਾਂ ਸ਼ੁਰੂਆਤ ਰੁੱਖ ਕਰਾਂਗੇ ਨੇਪਾਲ ਵੱਲ। ਇਸ ਵਕਤ ਇੰਨਾ ਬਹੁਤ ਜ਼ਿਆਦਾ ਭਾਰੀ ਹੜ੍ਹ ਦਾ ਸਾਹਮਣਾ ਕਰਨਾ ਪੈ ਰਿਹਾ ਉੱਥੇ। ਕਿਹਾ ਜਾ ਰਿਹਾ ਕਿ 290 ਤੋਂ ਉੱਤੇ ਇੰਡੀਅਨ ਨੈਸ਼ਨਲਸ ਨੇ, ਅਤੇ ਕੱਲ੍ਹ ਤੱਕ ਦੀ ਫਿਗਰ ਆਸਟ੍ਰੇਲੀਅਨ ਨੈਸ਼ਨਲਸ ਦੀ ਵੀ ਸੀਗੀ ਕਿ 35 ਤੋਂ 40 ਉਹ ਵੀ ਫਿਲਹਾਲ ਗੁੰਮਸ਼ੁਦਾ ਨੇ, ਪਤਾ ਨਹੀਂ ਕਿੱਥੇ ਨੇ। ਅਤੇ ਇਵੈਕੂਏਸ਼ਨ ਨੂੰ ਲੈ ਕੇ ਕੋਈ ਸਰਕਾਰ ਨੇ ਇੰਡੀਆ ਦੇ ਅੰਦਰ ਕੋਈ ਰੁੱਖ ਅਪਣਾਇਆ ਹੋਵੇ?
1: ਨਹੀਂ, ਦੇਖੋ ਇੰਡੀਆ, ਕਿਉਂਕਿ ਸਭ ਤੋਂ ਵੱਧ ਪ੍ਰਭਾਵ ਵੀ ਇੰਡੀਆ ਤੇ ਪਿਆ, ਤੇ ਸਭ ਤੋਂ ਵੱਧ ਨੇੜੇ ਵੀ ਇੰਡੀਆ ਹੈ, ਤੇ ਸਭ ਤੋਂ ਵੱਧ ਰਾਹਤ ਵੀ ਜਿਹੜੀ ਆ ਉਹ ਇੰਡੀਆ ਜਿਹੜਾ ਹੈਗਾ ਉਹ ਭੇਜ ਰਿਹਾ ਇਸ ਸਾਰੇ ਇਸ ਹਾਲਾਤ ਦੇ ਵਿੱਚ। ਤੇ ਉਂਝ ਤਾਂ ਕਹਿ ਜਾਂਦਾ ਕਿ ਕੁੱਲ ਤਾਂ ਜਿਹੜੇ ਅਜੇ 1500 ਤੋਂ ਵੱਧ ਅਜੇ ਜਿਹੜੇ ਲੋਕ ਨੇ ਉਹ ਲਾਪਤਾ ਨੇ, ਜਿਹਨਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗਿਆ। ਤੇ ਪਰ ਕਿਉਂਕਿ ਨਾਲ ਨਾਲ ਜਿਹੜੀਆਂ ਰਾਹਤ ਟੀਮਾਂ ਨੇ ਤੇ ਉਹ ਲਗਾਤਾਰ ਖੋਜ ਕਰ ਰਹੀਆਂ ਨੇ, ਤੇ ਜਿੱਦਾਂ ਤੁਸੀਂ ਕਿਹਾ ਕਿ ਉੱਥੋਂ ਜਿਹੜਾ ਹੈਗਾ ਬਚਾਅ ਕਾਰਵਾਈਆਂ ਦੇ ਦੌਰਾਨ ਸੁਰੱਖਿਅਤ ਬਾਹਰ ਕੱਢਣ ਦੀਆਂ ਉਹ ਵੀ ਜਿਹੜੀਆਂ ਨਾਲ ਨਾਲ ਕਾਰਵਾਈਆਂ ਚੱਲ ਰਹੀਆਂ ਨੇ। ਜਿਵੇਂ ਸਾਡੀਆਂ ਆਰਮੀ ਦੀਆਂ ਟੀਮਾਂ ਲੱਗੀਆਂ ਹੋਈਆਂ ਨੇ, ਚੋਪਰ ਜਿਹੜੇ ਹੈਲੀਕਾਪਟਰ ਵਗੈਰਾ ਉਹਨਾਂ ਦੀ ਸੇਵਾ ਲਈ ਜਾ ਰਹੀ ਹੈ ਕਿ ਉੱਥੋਂ ਜਿਹੜੇ ਖਾਸ ਕਰਕੇ ਮਾਨਸਰੋਵਰ ਯਾਤਰਾ ਤੇ ਜਿਹੜੇ ਵਾਇਆ ਨੇਪਾਲ ਜਾਂਦੇ ਆ, ਕਿਉਂਕਿ 2-3 ਰਸਤੇ ਨੇ ਤੇ ਇਹ ਇੱਕ ਰਸਤਾ ਇਧਰੋਂ ਵੀ ਹੈ, ਕਈ ਸੰਸਥਾਵਾਂ ਜਾਂ ਜਿਹੜੇ ਡੇਰੇ ਆ ਉਹ ਵਾਇਆ ਨੇਪਾਲ ਸ਼ਰਧਾਲੂ ਨੂੰ ਲੈ ਕੇ ਜਾਂਦੇ ਆ, ਤੇ ਉਹ ਵੀ ਫਸੇ ਹੋਏ ਆ, ਤੇ ਉਹਨਾਂ ਨੂੰ ਵੀ ਜਿਹੜਾ ਹੈਗਾ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਅਸਲ ਦੇ ਵਿੱਚ ਹੁਣ ਇਸ ਪਾਸੇ ਨੂੰ ਵੀ ਜਿਹੜੀ ਨੇਪਾਲ ਦੀ ਸਰਕਾਰ ਹੈ ਤੇ ਹੋਰ ਇੰਟਰਨੈਸ਼ਨਲ ਏਜੰਸੀ ਵੱਧ ਰਹੀਆਂ ਨੇ ਕਿ ਇੰਨਾ ਵੱਡਾ ਜਿਹੜਾ ਇੱਕੋ ਦਮ ਜਿਹੜਾ ਡਿਜ਼ਾਸਟਰ ਜਿਹੜਾ ਹੈ, ਏਡੀ ਵੱਡੀ ਆਫਤ ਜਿਹੜੀ ਆ ਉਹ ਕਿਸ ਤਰ੍ਹਾਂ ਜਿਹੜੀ ਆ ਉਹ ਆ ਗਈ, ਇਹ ਇੱਕ ਵੱਡਾ ਜਿਹੜਾ ਸਵਾਲ ਹੈ ਸਾਰੇ ਇੰਟਰਨੈਸ਼ਨਲ ਲੈਵਲ ਤੇ ਵੀ ਤੇ ਨੇਪਾਲ ਸਰਕਾਰ ਲਈ ਵੀ, ਤੇ ਇਹ ਸਾਰਾ ਕੁਝ ਜਿਹੜਾ ਹੈਗਾ ਇਹ ਕਿੱਦਾਂ ਹੋਇਆ। ਤੇ ਇੱਕ ਇਹਦੇ ਚ ਜਿਹੜੀ ਗੱਲ ਉਹ ਆ ਰਹੀ ਹੈ ਕਿ ਜਿਹੜਾ ਉੱਥੇ ਗਲੇਸ਼ੀਅਰ ਸੀਗਾ ਤੇ ਉਹ ਇੱਕ ਤਰੀਕੇ ਦਾ ਲਟਕ ਰਿਹਾ ਸੀ, ਜਿਹੜੇ ਜਿਹਦੇ ਹੇਠਾਂ ਤੇ ਨਹੀਂ ਸੀ ਸਪੇਸ ਜਿਹੜੀ ਉਹ ਓਦਾਂ ਜਿਹੜਾ ਉਹਦਾ ਟਿਕਾਓ ਸੀ ਹੇਠਾਂ ਪਹਾੜੀ ਦੇ ਉੱਪਰ ਉਹ ਖਤਮ ਹੋ ਗਿਆ ਸੀ ਤੇ ਹੈਂਗ ਕਰ ਰਿਹਾ ਸੀਗਾ, ਤੇ ਉਹਦੇ ਤੇ ਜਿਹੜਾ ਹੈਗਾ ਇਹ ਧਿਆਨ ਕੇਂਦਰ ਕੀਤਾ ਜਾ ਰਿਹਾ ਕਿ ਉਹਦੇ ਕਰਕੇ ਜਿਹੜਾ ਇਹ ਸਾਰਾ ਕੁਛ ਹੋਇਆ, ਕਿਉਂਕਿ ਉਹ ਇੱਕੋਦਮ ਜਦੋਂ ਖਿਸਕ ਗਿਆ ਤੇ ਥੱਲੇ ਆ ਕੇ ਪਹਿਲਾਂ ਪਾਣੀ ਦਾ ਰਸਤਾ ਬੰਦ ਹੋ ਗਿਆ ਤੇ ਫਿਰ ਇੱਕੋਦਮ ਉਹਦੇ ਟੁੱਟਣ ਕਰਕੇ ਜਿਹੜਾ ਹੈਗਾ ਇੱਕੋਦਮ ਫਲੱਡ ਜਿਹੜਾ ਉਹ ਆ ਗਿਆ, ਇਹ ਕਿਹਾ ਜਾ ਰਿਹਾ। ਤੇ ਇੱਕ ਤਾਂ ਜਿਹੜੀ ਕ੍ਰਿਸ਼ਨਾ ਜੀ ਉਹਦੇ ਚ ਬੜੀ ਗੱਲ ਬੜੀ ਸਾਫ਼ ਹੈ, ਕਲੀਅਰ ਹੈ ਕਿ ਜਿਹੜੀਆਂ ਜਿਹੜੇ ਡਿਜ਼ਾਸਟਰ ਹੈ ਇੱਦਾਂ ਦੀਆਂ, ਉਹਦੀ ਕੋਈ ਪ੍ਰੈਡਿਕਸ਼ਨ ਤਾਂ ਹੁੰਦੀ ਨੀ ਪਹਿਲਾਂ ਕਿ ਇੱਦਾਂ ਦੀ ਕੋਈ ਘਟਨਾ ਵਾਪਰੂਗੀ। ਚਲੋ ਮੀਂਹ ਦੀ ਜਿਹੜੀ ਹੈ ਪ੍ਰੈਡਿਕਸ਼ਨ ਹੋ ਸਕਦੀ ਹੈ, ਸੁਨਾਮੀ ਦੀ ਹੋ ਸਕਦੀ ਹੈ, ਸਮੁੰਦਰੀ ਤੂਫਾਨ ਦੀ ਹੋ ਸਕਦੀ ਹੈ, ਤੇ ਇਸ ਕਰਕੇ ਇਹਦੀ ਕੋਈ ਪੇਸ਼ੀਨਗੋਈ ਨਾ ਹੋਣ ਕਰਕੇ ਜਿਹੜਾ ਅਚਾਨਕ ਤੇ ਉਹ ਇਸ ਤਰ੍ਹਾਂ ਦੀ ਘਟਨਾ ਜਿਹੜੀ ਉਹ ਵਾਪਰ ਜਾਂਦੀ ਹੈ। ਤੇ ਕਿਉਂਕਿ ਇਹ ਬਿਲਕੁਲ ਅਣਕਿਆਸਿਆ ਇੱਕ ਤਰ੍ਹਾਂ ਦਾ ਇਹ ਕਹਿਰ ਹੈ ਜਿਹਦਾ ਕੋਈ ਦਿਮਾਗ ਚ ਨਹੀਂ ਸੀ ਹੁੰਦਾ। ਤੇ ਹੁਣ ਅੱਜ ਕੱਲ ਜਿਹੜੀ ਕੈਲਾਸ਼ ਮਾਨਸੋਵਰ ਦੀ ਯਾਤਰਾ ਵੀ ਇਹਨਾਂ ਦਿਨਾਂ ਦੇ ਵਿੱਚ ਹੁੰਦੀ ਹੈ, ਕਿਉਂਕਿ ਗਲੇਸ਼ੀਅਰ ਵਗੈਰਾ ਪਿਘਲਦੇ ਆ ਤੇ ਉਧਰੋਂ ਰਸਤੇ ਬਣਦੇ ਨੇ, ਲੋਕ ਟਰੈਕ ਕਰਕੇ ਪੈਦਲ ਰਸਤੇ ਜਾਂਦੇ ਨੇ, ਤੇ ਉਹ ਸ਼ਰਧਾਲੂ ਵੀ ਜਿਹੜੇ ਆ ਕਾਫੀ ਇਹਦੇ ਚ ਘਿਰੇ ਹੋਏ ਨੇਗੇ। ਤੇ ਹੁਣ ਸਾਡੇ ਇਹ ਕਿਹਾ ਜਾ ਰਿਹਾ ਕਿ ਕਾਫੀ ਨੂੰ ਜਿਹੜਾ ਹੈ ਉੱਥੋਂ ਸੁਰੱਖਿਅਤ ਕੱਢ ਲਿਆ ਗਿਆ, ਤੇ ਪਰ ਅਜੇ ਵੀ ਜਿਹੜੇ ਹੈਗੇ ਕੁਛ ਲਾਪਤਾ ਨੇ, ਜਿਵੇਂ ਈਸ਼ਾ ਫਾਊਂਡੇਸ਼ਨ ਨਾਂ ਦੀ ਸੰਸਥਾ ਹੈ ਤੇ ਜਿਹੜਾ ਹੈਗਾ ਜੱਗੂ ਵਾਸੀ ਦੇ ਮਹਾਰਾਜ ਆ ਉਹਦੇ ਵੱਲੋਂ ਜਿਹੜੇ ਭੇਜੇ ਜਾਂਦੇ ਆ ਸ਼ਰਧਾਲੂ, ਤੇ ਕਿਹਾ ਜਾ ਰਿਹਾ ਕਿ ਉਹ ਉਸ ਫਾਊਂਡੇਸ਼ਨ ਦੇ 77 ਸ਼ਰਧਾਲੂ ਨੇ ਅਜੇ ਉਹ ਲਾਪਤਾ ਨੇ। ਤੇ ਇਸ ਕਰਕੇ ਕਿਉਂਕਿ ਹੌਲੀ ਹੌਲੀ ਪਤਾ ਲੱਗਦਾ ਰਹੇਗਾ, ਕੱਲ ਇੱਕੋਦਮ ਇਹ ਲੱਗਦਾ ਸੀ ਕਿ 100-150 ਦੇ ਕਰੀਬ ਜਿਹੜੀ ਸੀ ਉੱਥੇ ਡੈਥ ਟੋਲ ਜਿਹਨੂੰ ਆਪਾਂ ਕਹਿੰਦੇ ਹਾਂ ਮੌਤਾਂ ਦੀ ਗਿਣਤੀ ਸੀ, ਤੇ ਪਰ ਹੁਣ ਜਿਹੜੀ ਆ ਉਹ 362 ਜਿਹੜੀ ਕੱਲ ਦੀਆਂ ਜਿਹੜੀਆਂ ਫਿਕਰ ਆ ਉਹਦੇ ਚ ਦੱਸੀ ਜਾ ਰਹੀ ਹੈ। ਤੇ ਹੋਰ ਵੀ ਜਿਹੜਾ ਕਿਉਂਕਿ ਜਿਹੜੇ ਲੋਕ ਲਾਪਤਾ ਨੇ ਉਹਨਾਂ ਦੇ ਵਿੱਚ ਜ਼ਰੂਰ ਨਹੀਂ ਕਿ ਕਿੰਨੇ ਕੁ ਜਿਹੜੇ ਉਹ ਬਚੇ ਹੋਣ ਜਾਂ ਕਿੰਨੇ ਕੁ ਉਹ ਵੀ ਮਲਬੇ ਦੇ ਹੇਠਾਂ ਜਾਂ ਕਿਤੇ ਹੋਰ ਦੱਬੇ ਨਾ ਹੋਣ, ਕਿਉਂਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਖਾਸ ਕਰਕੇ ਕੁਦਰਤੀ ਆਫਤਾਂ ਵਾਲੀਆਂ ਹੁੰਦੀਆਂ, ਇਹਦੇ ਚ ਕਈ ਵਾਰੀ ਅਨਟਰੇਸਡ ਵੀ ਬੋਡੀਜ਼ ਰਹਿ ਜਾਂਦੀਆਂ ਕਈ, ਤੇ ਪਤਾ ਹੀ ਨੀ ਲੱਗਦਾ ਕਿ ਸ਼ਰਧਾਲੂ ਜਿਹੜੇ ਆ ਉਹ ਜਾਂ ਜਿਹੜੇ ਸੈਲਾਨੀ ਨੇ ਤਾਂ ਜਾਂ ਜਿਹੜੇ ਆਮ ਲੋਕ ਕਿਤੇ ਕੰਮ ਕਰਦੇ ਨੇ ਤੇ ਉਹ ਫਿਰ ਕਿੱਥੇ ਗਏ ਜਾਂ ਕਿੱਥੇ ਦੱਬੇ ਗਏ ਜਾਂ ਕਿੱਧਰ ਰੁੜ ਗਏ ਖੜ ਗਏ, ਤੇ ਇਸ ਤਰ੍ਹਾਂ ਦੀ ਜਿਹੜੀ ਇਹ ਸਿਚੁਏਸ਼ਨ ਇਹ ਬਣੀ ਹੋਈ ਹੈ। ਤੇ ਪਰ ਇਹ ਵੀ ਕਿਉਂਕਿ ਚਲੋ ਜਿਹੜਾ ਨੇਪਾਲ ਦੇ ਵਿੱਚ ਆਰਥਿਕ ਨੁਕਸਾਨ ਹੋਇਆ ਉਹਨਾਂ ਦਾ ਕਾਫੀ ਵੱਡਾ, ਜਿਵੇਂ ਉਹਨਾਂ ਦੇ ਪਾਵਰ ਪਲਾਂਟ ਜਿਹੜੇ ਆ ਕਾਫੀ ਰੁੜ ਗਏ, ਜਿਹਨਾਂ ਚੋਂ ਕਈ ਜਿਹੜੇ ਇੱਦਾਂ ਦੇ ਬਿਜਲੀ ਘਰ ਵੀ ਸੀ ਜਿੱਥੋਂ ਇੰਡੀਆ ਨੂੰ ਵੀ ਜਿਹੜੀ ਬਿਜਲੀ ਸਪਲਾਈ ਨੇਪਾਲ ਜਿਹੜਾ ਕਰਦਾ ਸੀ, ਇੱਕ ਤਰ੍ਹਾਂ ਦਾ ਸੈਲ ਆਊਟ ਕਰਦਾ ਸੀ, ਵੇਚਦਾ ਸੀਗਾ, ਤੇ ਹੁਣ ਉਹ ਵੀ ਇੱਕ ਨੁਕਸਾਨ ਹੋ ਗਿਆ ਕਿਉਂਕਿ ਉੱਥੋਂ ਬਿਜਲੀ ਦੀ ਜਿਹੜੀ ਸੀ ਪੈਦਾਵਾਰ ਇੱਕਦਮ ਬੰਦ ਹੋ ਗਈ। ਤੇ ਦੂਜੇ ਪਾਸੇ ਜਿਹੜੀਆਂ ਹੋਰ ਐਕਟੀਵਿਟੀ ਹੈ ਤੇ ਉਹਨਾਂ ਦੇ ਉੱਤਰ ਵੀ ਜਿਹੜਾ ਅਸਰ ਪਿਆ, ਪਰ ਜਿਹੜਾ ਆਮ ਲੋਕਾਂ ਤੇ ਪਿਆ ਜਿਹਨਾਂ ਦੇ ਘਰ ਮਲਬੇ ਹੇਠ ਦੱਬ ਗਏ ਜਾਂ ਘਰ ਰੁੜ ਗਏ, ਹਟਮੈਂਟ ਸੀਗੀਆਂ, ਕਈ ਲੋਕ ਆਰਜੀ ਇੱਦਾਂ ਦੇ ਝੋਪੜੀ ਨੁਮਾ ਘਰਾਂ ਚ ਰਹਿੰਦੇ ਸੀ ਉਹ ਬਿਲਕੁਲ ਹੀ ਰੁੜ ਗਈਆਂ, ਸਮਾਨ ਰੁੜ ਗਿਆ, ਤੇ ਉਹ ਫਿਰ ਹੌਲੀ ਹੌਲੀ ਜਿਹੜਾ ਇਹਨੂੰ ਬੜਾ ਟਾਈਮ ਲੱਗਦਾ ਇਹਨੂੰ ਦੁਬਾਰਾ ਕਵਰ ਹੋਣ ਦੇ ਜਦੋਂ ਇੱਦਾਂ ਦੀ ਕੋਈ ਘਟਨਾ ਕੁਦਰਤੀ ਆਫਤ ਆ ਜਾਂਦੀ ਹੈ।
0: ਜੀ ਜੀ, ਤੇ ਆਪਾਂ ਜਦੋਂ ਅਗਲੀ ਖਬਰ ਵੱਲ ਰੁੱਖ ਕਰੀਏ ਜੋ ਪੰਜਾਬ ਦੀ ਹੈ ਕਿ ਕੱਲ੍ਹ ਪੰਜਾਬ ਵਿੱਚ 300,000 ਤੋਂ ਵੱਧ ਸਰਕਾਰੀ ਮੁਲਾਜ਼ਮਾਂ ਵੱਲੋਂ ਜੋ ਮਹਾ ਹੜਤਾਲ ਹੋਈ ਉਹਦੇ 'ਚ ਡੇ ਟੂ ਡੇ ਲਾਈਫ ਸਟਾਈਲ ਲੋਕਾਂ ਦਾ ਕਿਸ ਤਰੀਕੇ ਨਾਲ ਖਰਾਬ ਹੋਇਆ ਅਤੇ ਸਰਕਾਰ ਦਾ ਇਸ ਨੂੰ ਲੈ ਕੇ ਕੀ ਰੁੱਖ ਹੈ?
1: ਦੇਖੋ ਦੋ ਗੱਲਾਂ ਇਹ ਦੋਨੇ ਬੜੀਆਂ ਮਹੱਤਵਪੂਰਨ। ਇੱਕ ਤਾਂ ਇਹ ਹੈ ਕਿ ਜਦੋਂ ਇਸ ਤਰ੍ਹਾਂ ਦੀ ਕੋਈ ਹੜਤਾਲ ਹੁੰਦੀ ਹੈ, ਹਾਲਾਂਕਿ ਹੜਤਾਲ ਦਾ ਸੱਦਾ ਪਹਿਲਾਂ ਦਿੱਤਾ ਹੋਇਆ ਸੀ ਤੇ ਲੋਕ ਫਿਰ ਉਸ ਪ੍ਰਤੀ ਥੋੜੇ ਜਿਹੇ ਚੁਕੰਨੇ ਵੀ ਹੋ ਜਾਂਦੇ ਆ, ਚੌਕਸ ਵੀ ਹੋ ਜਾਂਦੇ ਆ ਕਿ ਉਸ ਤੋਂ ਪਹਿਲਾਂ ਕੰਮ ਨਿਬੇੜ ਲਏ ਜਾਣ ਜਾਂ ਬਾਅਦ ਦੇ ਵਿੱਚ ਉਹਨੂੰ ਅੱਗੇ ਪਾ ਲਿਆ ਜਾਵੇ ਤੇ ਉਸ ਦਿਨ ਕੋਈ ਨਾ ਸ਼ਡਿਊਲ ਕੀਤਾ ਜਾਵੇ। ਪਰ ਇਹਦੇ ਬਾਵਜੂਦ ਵੀ ਜਿਹੜਾ ਹੈਗਾ ਫਿਰ ਵੀ ਅਸਰ ਜਿਹੜਾ ਹੈ ਉਹ ਪੈਂਦਾ, ਖਾਸ ਕਰਕੇ ਜਿਵੇਂ OPD ਸੇਵਾਵਾਂ ਡਾਕਟਰਾਂ ਵੱਲੋਂ ਜਿਹੜੀਆਂ ਉਹ ਬੰਦ ਰਹੀਆਂ, ਸਸਪੈਂਡਡ ਰਹੀਆਂ, ਤੇ ਜਾਂ ਬੱਸ ਸੇਵਾਵਾਂ ਰਹੀਆਂ, ਉੱਥੇ ਫਿਰ ਆਮ ਲੋਕਾਂ ਤੇ ਅਸਰ ਪੈਂਦਾ ਕਿਉਂਕਿ ਕਈ ਵਾਰੀ ਅਚਾਨਕ ਵੀ ਕਿਸੇ ਨੂੰ ਸਫ਼ਰ ਕਰਨ ਵਾਸਤੇ ਜਾਣਾ ਪੈ ਸਕਦਾ, ਜ਼ਰੂਰ ਨਹੀਂ ਕਿ ਕੋਈ ਬੰਦਾ ਪਲੈਨਿੰਗ ਦੇ ਨਾਲ ਹੀ ਜਾਂਦਾ। ਤੇ ਬਾਕੀ ਚਲੋ ਜਿਹੜੇ ਕੰਮ ਕਾਜ ਦਫ਼ਤਰਾਂ ਦੇ ਉਹ ਤਾਂ ਅੱਗੇ ਪਿੱਛੇ ਵੀ ਹੋ ਜਾਂਦੇ ਆ, ਜੇ ਅੱਜ ਨਹੀਂ ਹੋਇਆ ਤਾਂ ਕੱਲ੍ਹ ਹੋ ਜਾਏਗਾ। ਤੇ ਪਰ ਉਹਦੇ ਨਾਲ ਜਿਹੜਾ ਟੋਟਲ ਨੁਕਸਾਨ ਹੈ, ਇੱਕ ਤਾਂ ਇਹ ਕਿ ਜਿਹੜੇ ਤੁਹਾਡੇ ਅਦਾਰੇ ਨੇ ਖਾਸ ਕਰਕੇ ਜਿਹੜੇ ਸਰਕਾਰੀ ਖੇਤਰ ਦੇ ਜਾਂ ਨੀਮ ਸਰਕਾਰੀ ਖੇਤਰ ਦੇ PSU ਵਗੈਰਾ ਨੀ ਜਿਹੜੀਆਂ ਹੈਗੀਆਂ ਨੇ, ਤੇ ਜਿੱਥੋਂ ਤੁਹਾਡੀ ਕੋਈ ਪ੍ਰੋਡਕਸ਼ਨ ਹੁੰਦੀ ਹੈ ਤੇ ਉਹ ਫਿਰ ਜੇ ਬੰਦ ਰਹਿੰਦਾ ਕੰਮ ਕਾਰ, ਫਿਰ ਉਹਦਾ ਅਸਰ ਪ੍ਰੋਡਕਸ਼ਨ ਤੇ ਪੈਂਦਾ, ਤੁਹਾਡੀ ਪੈਦਾਵਾਰ ਤੇ ਪੈਂਦਾ, ਤੁਹਾਡੀ ਆਮਦਨ ਤੇ ਪੈਂਦਾ, ਸਟੇਟ ਰੈਵਨਿਊ ਤੇ ਵੀ ਜਿਹੜਾ ਉਹਦਾ ਅਸਰ ਪੈਂਦਾ। ਜਿਵੇਂ ਉਦਾਹਰਣ ਦੇ ਤੌਰ ਤੇ ਬੱਸ ਸਰਵਿਸ ਜੇ ਬੰਦ ਹੋ ਜਾਂਦੀਆਂ ਤਾਂ ਜਿਹੜਾ ਉਹ ਕਮਾਈ ਹੋਣੀ ਹੁੰਦੀ ਆ ਉਸ ਦਿਨ ਦੀ, ਤੇ ਉਹ ਸਾਰਾ ਤੁਹਾਡਾ ਫਲੀਟ ਖੜਾ ਰਹਿੰਦਾ ਤੇ ਉਹ ਤੁਹਾਡੀ ਕਮਾਈ ਰੁਕ ਜਾਂਦੀ ਹੈ, ਇੱਕ ਦਿਨ ਘਾਟਾ ਪੈ ਜਾਂਦਾ, ਉਹਨੂੰ ਘਾਟੇ ਚ ਹੀ ਗਿਣਿਆ ਜਾਂਦਾ। ਤੇ ਜਿਹੜੀ ਦੂਜੀ ਜਿਹੜੀ ਤੁਸੀਂ ਗੱਲ ਕੀਤੀ ਕਿ ਸਰਕਾਰ ਦਾ ਰੁੱਖ ਕੀ ਰਿਹਾ, ਤੇ ਉਹਦੇ ਚ ਸਰਕਾਰ ਨੇ ਗੱਲਬਾਤ ਦਾ ਸੱਦਾ ਵੀ ਦਿੱਤਾ ਸੀ ਤੇ ਇਹ ਵੀ ਸ਼ਡਿਊਲ ਕੀਤਾ ਜਾ ਰਿਹਾ ਸੀ ਕਿ 27 ਨੂੰ ਹੀ ਮੁੱਖ ਮੰਤਰੀ ਜਿਹੜਾ ਹੈ ਇਹਨਾਂ ਦੇ ਨੁਮਾਇੰਦਿਆਂ ਦੇ ਨਾਲ ਗੱਲਬਾਤ ਜਿਹੜਾ ਉਹ ਕਰਨਗੇ। ਤੇ ਪਰ ਜਿਹੜਾ ਹੈ ਕੱਲ ਜਿਹੜਾ ਹੈਗਾ ਮੁੱਖ ਮੰਤਰੀ ਦੀ ਕੋਈ ਮੀਟਿੰਗ ਨਹੀਂ ਤੈਅ ਹੋਈ, ਤੇ ਮੁੱਖ ਮੰਤਰੀ ਨੂੰ ਜਦੋਂ ਪੁੱਛਿਆ ਗਿਆ ਉਹਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਹੜਤਾਲ ਤੇ ਗੱਲਬਾਤ ਦੋਨੇ ਨਾਲ ਨਾਲ ਨਹੀਂ ਚੱਲ ਸਕਦੀਆਂ, ਜਾਂ ਹੜਤਾਲ ਬੰਦ ਕਰਕੇ ਮੁਲਾਜ਼ਮ ਆਉਣ ਤਾਂ ਉਹਨਾਂ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਉਹ ਜਿਹੜਾ ਸੀ ਉਹ ਮੁੱਖ ਮੰਤਰੀ ਨੇ ਏਦਾਂ ਦੀ ਜਿਹੜੀ ਗੱਲ ਕੀਤੀ, ਹਾਲਾਂਕਿ ਪਹਿਲਾਂ ਜਿਹੜੇ ਸੀਗੇ ਸੈਕਟਰੀ ਲੈਵਲ ਤੇ ਜਾਂ ਜਿਹੜੇ ਹੈਡ ਹੁੰਦੇ ਆ ਉਹ ਡਿਪਾਰਟਮੈਂਟ ਦੇ ਉਸ ਲੈਵਲ ਤੇ ਚੱਲ ਰਿਹਾ ਸੀ ਕਿ ਮੁਲਾਜ਼ਮ ਜਥੇਬੰਦੀਆਂ ਨੂੰ ਗੱਲਬਾਤ ਲਈ ਮਨਾਇਆ ਜਾਵੇ ਜਾਂ ਬੁਲਾਇਆ ਜਾਵੇ, ਪਰ ਕਿਉਂਕਿ ਜਦੋਂ ਹੜਤਾਲ ਤੇ ਆ ਕੇ ਸੱਦਾ ਦਿੱਤਾ ਫਿਰ ਸਰਕਾਰ ਨੇ ਹੱਥ ਪਿੱਛੇ ਖਿੱਚ ਲਿਆ ਕਿ ਹੁਣ ਗੱਲਬਾਤ ਤਾਂ ਕੋਈ ਮਤਲਬ ਨਹੀਂ ਹੈ, ਤੁਸੀਂ ਹੜਤਾਲ ਤੇ ਚਲੇ ਗਏ। ਤੇ ਇਸ ਤਰ੍ਹਾਂ ਦਾ ਜਿਹੜਾ ਸਰਕਾਰ ਦਾ ਇੱਕ ਐਟੀਚਿਊਡ ਰਿਹਾ। ਗੱਲ ਇਹ ਹੈ ਕਿ ਹੁਣ ਆਉਣ ਵਾਲੇ ਦਿਨਾਂ ਚ ਇਦੂ ਆ ਸਰਕਾਰ ਦਾ ਐਟੀਚਿਊਡ ਕੀ ਬਣਦਾ, ਕੀ ਸਰਕਾਰ ਉਹਨਾਂ ਨੂੰ ਗੱਲਬਾਤ ਲਈ ਬੁਲਾਉਂਦੀ ਹੈ ਜਾਂ ਇਹਦੇ ਤੇ ਨਰਮ ਹੁੰਦੀ ਹੈ, ਟਸ ਤੋਂ ਮਸ ਹੁੰਦੀ ਹੈ, ਤੇ ਜਾਂ ਸਰਕਾਰ ਦਾ ਰੁੱਖ ਜਿਹੜਾ ਹੈਗਾ ਉਹ ਸਖ਼ਤ ਹੁੰਦਾ। ਕਿਉਂਕਿ ਮੁਲਾਜ਼ਮਾਂ ਠੀਕ ਹੈ, ਯੂਨੀਅਨਾਂ ਦਾ ਜਾਂ ਮੁਲਾਜ਼ਮ ਜਦੋਂ ਜਥੇਬੰਦ ਹੁੰਦੇ ਆ ਉਹਨਾਂ ਦਾ ਏਕਾ ਹੁੰਦਾ, ਉਹਦਾ ਇੱਕ ਉਹਨਾਂ ਦੇ ਹੱਕ ਚ ਅਸਰ ਵੀ ਹੁੰਦਾ, ਸਰਕਾਰਾਂ ਜਰਕ ਵੀ ਜਾਂਦੀਆਂ, ਸਿਸਟਮ ਜਰਕ ਜਾਂਦਾ। ਤੇ ਪਰ ਕਈ ਵਾਰੀ ਸਰਕਾਰਾਂ ਦੇ ਹੱਥ ਚ ਵਿੱਚ ਵੀ ਬਹੁਤ ਕੁਛ ਹੁੰਦਾ, ਕਿਉਂਕਿ ਮੁਲਾਜ਼ਮਾਂ ਦਾ ਬੜਾ ਕੁਛ ਏਦਾਂ ਜੁੜਿਆ ਹੁੰਦਾ, ਉਹਦੇ ਚ ਸਰਵਿਸ ਰੂਲ ਹੋਰ ਨੇਮ ਕਾਨੂੰਨ ਬਹੁਤ ਸਾਰੇ। ਤੇ ਹੁਣ ਜਿਹੜੀ ਕੱਲ ਦੀ ਖਬਰ ਹੈ ਉਹਦੇ ਤੇ ਹੈ ਕਿ ਜਿਹੜੇ ਟੀਚਰ ਨੇ ਜਾਂ ਅੱਡ ਅੱਡ ਏਦਾਂ ਦੇ ਡਿਪਾਰਟਮੈਂਟ ਉਹਨਾਂ ਦੇ ਮੁਖੀਆਂ ਤੋਂ ਲਿਸਟਾਂ ਮੰਗਦੀਆਂ ਕਿ ਕਿਹੜੇ ਕਿਹੜੇ ਟੀਚਰ ਜਾਂ ਕਿਹੜੇ ਉਹ ਗੈਰ ਹਾਜ਼ਰ ਰਹੇ ਕੱਲ ਜਾਂ ਜਿਹਨਾਂ ਨੇ ਹੜਤਾਲ ਚ ਹਿੱਸਾ ਲਿਆ, ਆਪਾਂ ਇਹ ਵੀ ਕਹਿ ਸਕਦੇ ਹਾਂ। ਤੇ ਪਰ ਕਿਉਂਕਿ ਹੜਤਾਲ ਕਰਨੀ ਕਿਉਂਕਿ ਇੱਕ ਸ਼ਡਿਊਲ ਨੋਟਿਸ ਦੇ ਕੇ ਤਾਂ ਤੁਸੀਂ ਉਹਨੂੰ ਉੱਦਾਂ ਨਹੀਂ ਲਿਆ ਜਾਂਦਾ, ਤੇ ਪਰ ਫਿਰ ਵੀ ਜਦੋਂ ਤੁਸੀਂ ਹੜਤਾਲ ਤੇ ਜਾਂਦੇ ਹੋ ਦਫ਼ਤਰਾਂ ਦੇ ਵਿੱਚ ਹਾਜ਼ਰ ਨਹੀਂ ਹੁੰਦੇ ਤਾਂ ਉਹਨਾਂ ਨੂੰ ਗੈਰ ਹਾਜ਼ਰੀ ਜਿਹੜਾ ਹੈਗਾ ਉਹ ਸਮਝਿਆ ਜਾਂਦਾ। ਤੇ ਕਿਉਂਕਿ ਹੁਣ ਜਿਹੜੇ ਸਰਵਿਸ ਰੂਲ ਹੈ ਤੇ ਖਾਸ ਕਰਕੇ ਜਿਹੜੇ ਲੇਬਰ ਲਾਅ ਨੇ ਉਹ ਉਹਨਾਂ ਚ ਕਾਫੀ ਤਬਦੀਲੀ ਹੋ ਚੁੱਕੀ ਹੈ ਆਪਣੇ ਨੈਸ਼ਨਲ ਲੈਵਲ ਤੇ ਇੰਡੀਆ ਦੇ ਲੈਵਲ ਤੇ ਵੀ। ਤੇ ਹੁਣ ਉਹਨੂੰ ਕੀ ਇਹ ਜਿਹੜਾ ਇਹਨੂੰ ਇੱਕ ਜਰਕਾਉਣ ਵਾਸਤੇ ਜਾਂ ਉਹਨਾਂ ਨੂੰ ਡਰਾਉਣ ਵਾਸਤੇ ਸਰਕਾਰ ਨੇ ਇੱਕ ਦਬਕਾ ਮਾਰਿਆ ਕਿ ਉਹਨਾਂ ਦੀਆਂ ਲਿਸਟਾਂ ਤਿਆਰ ਕਰੋ ਜਿਹੜੇ ਗੈਰ ਹਾਜ਼ਰ ਸੀ, ਤੇ ਜਾਂ ਵਾਕਈ ਉਹਨਾਂ ਦੇ ਖਿਲਾਫ਼ ਕੋਈ ਐਕਸ਼ਨ ਲੈਣ ਵਾਸਤੇ ਸਰਕਾਰ ਜਿਹੜੀ ਆ ਉਹ ਤਿਆਰ ਹੈ। ਤੇ ਕਿਉਂਕਿ ਇੱਕ ਕਾਰਨ ਇਹ ਵੀ ਹੈ ਕ੍ਰਿਸ਼ਨਾ ਜੀ ਕਿ 2027 ਦੀ ਜਿਹੜੀ ਇਲੈਕਸ਼ਨ ਹੈ ਵਿਧਾਨ ਸਭਾ ਦੀ ਉਹ ਮੂਹਰੇ ਹੈ, ਤੇ ਸਰਕਾਰ ਕੋਈ ਏਡਾ ਵੱਡਾ ਸਟੈਪ ਵੀ ਨਹੀਂ ਲੈਣਾ ਚਾਹੁੰਦੀ ਜਿਹਦੇ ਨਾਲ ਮੁਲਾਜ਼ਮ ਵਰਗ ਗੁੱਸੇ ਹੋ ਜਾਏ, ਉਹਨਾਂ ਦੇ ਪਰਿਵਾਰ ਗੁੱਸੇ ਹੋ ਜਾਣ, ਕਿਉਂਕਿ ਵੋਟਾਂ ਲੈਣੀਆਂ ਨੇ। ਫਿਰ ਮੁਲਾਜ਼ਮ ਖਾਸ ਕਰਕੇ ਜਿਹੜੇ ਟੀਚਰ ਵਰਗ ਆ ਉਹ ਤਾਂ ਬਹੁਤ ਜ਼ਿਆਦਾ ਉਹਨਾਂ ਦਾ ਰੋਲ ਹੁੰਦਾ ਹੈ ਕਿ ਚੋਣ ਡਿਊਟੀਆਂ ਚ ਹੋਰ ਸਾਰਾ ਕੁਛ ਕਰਨ ਚ, ਤੇ ਇਸ ਕਰਕੇ ਏਦਾਂ ਦਾ ਜਿਹੜਾ ਹੈਗਾ ਵਿੱਚ ਵਿਚਾਲੇ ਇਹ ਗੱਲ ਚੱਲ ਰਹੀ ਆ। ਹੁਣ ਅੱਗੋਂ ਕਿ ਅੱਜ ਜਿਹੜਾ ਹੈਗਾ ਦਫ਼ਤਰ ਖੁੱਲਣਗੇ, ਦਫ਼ਤਰਾਂ ਚ ਲੋਕ ਜਾਣਗੇ, ਤੇ ਉਸ ਤੋਂ ਬਾਅਦ ਸਰਕਾਰ ਦਾ ਕੀ ਰੁੱਖ ਹੈ ਜਾਂ ਕੀ ਦੁਬਾਰਾ ਉਹਨਾਂ ਨੂੰ ਕੋਈ ਗੱਲਬਾਤ ਵਾਸਤੇ ਕਹਿੰਦੇ ਆ, ਤੇ ਜਾਂ ਫਿਰ ਗੱਲ ਇਸ ਤੇ ਛੱਡ ਦਿੱਤੀ ਜਾਂਦੀ ਹੈ ਕਿ ਚਲੋ ਇਹਨਾਂ ਨੂੰ ਹੜਤਾਲ ਕਰ ਲਈ ਆਪਣਾ, ਤੇ ਇਸ ਤੋਂ ਬਾਅਦ ਦੇਖਦੇ ਆ ਅੱਗੇ ਕੀ ਐਕਸ਼ਨ ਲੈਂਦੇ ਆ। ਜਦਕਿ ਜਿਹੜੀਆਂ ਜਥੇਬੰਦੀਆਂ ਨੇ ਜਾਂ ਇਹਨਾਂ ਦੀ ਇੱਕ ਕੌਨਫੈਡਰੇਸ਼ਨ ਬਣੀ ਹੋਈ ਹੈ ਮੁਲਾਜ਼ਮਾਂ ਦੀ, ਜਿਹਨਾਂ ਨੇ ਕੱਲ ਮਹਾਂ ਹੜਤਾਲ ਕੀਤੀ, ਚੰਡੀਗੜ੍ਹ ਸੈਕਟਰੀਏਟ ਦੇ ਬਾਹਰ ਵੀ ਜਿਹੜਾ ਹੈਗਾ ਬਹੁਤ ਵੱਡੀ ਰੈਲੀ ਕੀਤੀ ਗਈ, ਤੇ ਉੱਥੇ ਫਿਰ ਉਹਨਾਂ ਨੇ ਆਪਣੀਆਂ ਮੰਗਾਂ ਜਿਹੜੀਆਂ ਡੀਏ ਦੀ ਖਾਸ ਕਰਕੇ ਵੱਡੀ ਮੰਗ ਮੇਨ ਤਾਂ ਡੀਏ ਦੀ ਹੈ ਜੋ 18% ਬਣਦਾ, ਤੇ ਉਹਦੀ ਅਦਾਇਗੀ ਦੀ ਗੱਲ ਤੇ ਬਾਕੀ ਪੁਰਾਣੀ ਜਿਹੜੀ ਪੈਨਸ਼ਨ ਸਕੀਮ ਲਾਗੂ ਕਰਨ ਦੀ ਏਦਾਂ ਦੀਆਂ ਕੁਛ ਮੰਗਾਂ, ਤੇ ਉਹਨਾਂ ਮੰਗਾਂ ਨੂੰ ਲੈ ਕੇ ਹੁਣ ਅੱਗੇ ਜਿਹੜਾ ਹੈਗਾ ਮੁਲਾਜ਼ਮ ਕਿੰਨਾ ਕੁ ਵੱਧਦੇ ਆ, ਤੇ ਉਹ ਹੁਣ ਆਉਣ ਵਾਲੇ ਦਿਨਾਂ ਚ ਪਤਾ ਲੱਗੇਗਾ।
0: ਜੀ ਜੀ, ਤੇ ਜੇ ਆਪਾਂ ਅਗਲੀ ਖਬਰ ਵੱਲ ਰੁੱਖ ਕਰੀਏ ਕਿ ਸੁਭਾਸ਼ ਚੰਦਰਾ ਜੋ ਜ਼ੀ ਨੈਟਵਰਕ ਦੇ ਮਾਲਕ ਰਹੇ ਸਮੇਂ, ਉਹਨਾਂ ਦਾ 22,000 ਕਰੋੜ ਦੇ ਲੋਨ 'ਚ ਜੋ ਉਹਨਾਂ ਨੂੰ ਰਾਹਤ ਮਿਲੀ ਉਸ 'ਤੇ ਕਾਂਗਰਸ ਨੇ ਵੀ ਇੱਕ ਟਿੱਪਣੀ ਕੀਤੀ ਹੈ, ਤੁਸੀਂ ਉਸ ਬਾਰੇ ਵੀ ਦੱਸੋ ਅਤੇ ਇਸ ਲੋਨ ਦੀ ਮਾਫ਼ੀ ਤੋਂ ਵੀ ਰਿਲੇਟਡ ਜੋ ਜੋ ਗੱਲਾਂ ਬਾਤਾਂ ਹੋਣ ਉਹ ਜ਼ਰੂਰ ਸਾਂਝੀ ਕਰਿਓ।
1: ਨਹੀਂ ਦੇਖੋ, ਇਹਦੇ ਚ ਕ੍ਰਿਸ਼ਨਾ ਜੀ ਇੱਕ ਇਹ ਸਾਡੇ ਇਹ ਕਾਨੂੰਨ ਹੈ ਜਿਹੜਾ ਦੀਵਾਲੀਆਪਣ ਬਾਰੇ ਹੈ, ਤੇ ਜਿਹਨੂੰ ਆਪਾਂ ਬੈਂਕਰਪਸੀ ਕਹਿੰਦੇ ਹਾਂ, ਤੇ ਜਾਂ ਆਪਾਂ ਇਹਨੂੰ ਇਹ ਕਹਿੰਦੇ ਆ ਜਿਹੜਾ ਹੈਗਾ ਇਨਸੋਲਵੇਸ਼ਨ, ਤੇ ਇਹਦੇ ਚ ਹੁਣ ਇਹ ਹੁੰਦਾ ਕਿ ਉਸ ਕਾਨੂੰਨ ਦੇ ਤਹਿਤ ਟ੍ਰਿਬਿਊਨਲ ਕੋਲੇ ਜਾਂਦਾ ਮਾਮਲਾ, ਤੇ ਜਿਹੜਾ ਉਹ ਟ੍ਰਿਬਿਊਨਲ ਹੈਗਾ ਉਹ ਫਿਰ ਅੱਗੋਂ ਉਹਦੇ ਤੇ ਐਕਸ਼ਨ ਲੈਂਦਾ। ਉਹ ਟ੍ਰਿਬਿਊਨਲ ਵਿੱਚ ਮੋਸਟਲੀ ਕਾਨੂੰਨ ਨਾਲ ਸੰਬੰਧਿਤ ਜੱਜਸ ਵਗੈਰਾ ਜਾਂ ਸਾਬਕਾ ਜੱਜ ਕੋਈ ਏਦਾਂ ਦੇ ਹੁੰਦੇ ਆ। ਤੇ ਪਰ ਹੁਣ ਕਮਾਲ ਦੀ ਗੱਲ ਇਹ ਕਿ ਸੁਭਾਸ਼ ਚੰਦਰਾ ਦੇ ਖਿਲਾਫ ਜਿਹੜੀਆਂ ਦੇਣਦਾਰੀਆਂ ਨੇ ਖਾਸ ਕਰਕੇ ਉਹ ਜਿਹੜੀਆਂ ਦੇਣਦਾਰੀਆਂ ਨੇ ਉਹ ਕਾਫੀ ਜ਼ਿਆਦਾ ਨੇ, ਮਤਲਬ ਕਿ ਉਹ 22,000 ਕਰੋੜ ਤੋਂ ਵੀ ਜਿਹੜੀਆਂ ਉੱਪਰ ਬਣਦੀਆਂ। ਤੇ ਜਦਕਿ ਫਿਰ ਉਹ ਜਿਹੜਾ ਇਹਦੇ ਤੇ ਹੁਣ ਫੈਸਲਾ ਨਿਬੇੜਾ ਹੋਇਆ ਇਹਦਾ ਤੇ, ਤੇ ਉਹਦੇ ਤੇ ਜਿਹੜਾ ਹੈ ਉਹਨੇ ਜਿਹੜਾ ਟ੍ਰਿਬਿਊਨਲ ਨੇ ਜਿਹੜਾ ਫੈਸਲਾ ਦਿੱਤਾ ਉਹ ਕਹਿ ਕੇ ਜਿਹੜੀਆਂ 6.5 ਕਰੋੜ ਦੀਆਂ ਜਿਹੜੀਆਂ ਅਦਾਇਗੀਆਂ ਨੇ ਤੇ ਉਹ ਉਹਨਾਂ ਨੂੰ ਮਨਜ਼ੂਰੀ ਦਿੱਤੀ ਜਾਂਦੀ ਹੈ, ਉਹ ਉਹਨਾਂ ਨੂੰ ਦੇਣੀਆਂ ਪੈਣਗੀਆਂ। ਤੇ ਸੋ ਕਾਂਗਰਸ ਨੇ ਇਹਦੇ ਤੇ ਰਿਐਕਸ਼ਨ ਦਿੱਤਾ ਹੈ ਕਿਉਂਕਿ ਇਹਦੇ ਤੇ ਇੱਕ ਜਿਹੜਾ ਇਸ ਤਰ੍ਹਾਂ ਦੀ ਜਦੋਂ ਰਾਹਤ ਦਿੱਤੀ ਜਾਂਦੀ ਹੈ ਖਾਸ ਕਰਕੇ ਦਿਵਾਲੀਆਪਨ ਦੀ ਹਾਲਤ ਦੇ ਵਿੱਚ, ਤੇ ਉਹਨੂੰ ਆਮ ਤੌਰ ਤੇ ਉਹਦੇ ਲਈ ਇੱਕ ਟਰਮ ਜਿਹੜੀ ਹੈਗੀ ਹੈ ਇਹਦੇ ਚ ਇਕਨੋਮਿਕਸ ਦੇ ਵਿੱਚ ਉਹ ਹੇਅਰ ਕੱਟ ਹੈ, ਤੇ ਕਿ ਜਿਹੜਾ ਹੈਗਾ ਇੰਨਾ ਕੁ ਜਿਹੜਾ ਹੈਗਾ ਉਹਨੂੰ ਲਾ ਦਿਓ ਨਾਲ। ਤੇ ਪਰ ਹੁਣ ਉਹਦੇ ਤੇ ਜਿਹੜਾ ਕਾਂਗਰਸ ਨੇ ਜਿਹੜੀ ਟਿੱਪਣੀ ਕੀਤੀ ਹੈ ਉਹ ਕਹਿੰਦੇ ਵੀ ਇਹ ਕੋਈ ਹੇਅਰ ਕੱਟ ਨਹੀਂ ਹੈ ਤੇ ਇਹ ਤਾਂ ਸਗੋਂ ਮੁੰਡਣ ਹੈ, ਸਾਰਾ ਜਿਹੜਾ ਹੈਗਾ ਸਿਰ ਹੀ ਮੁੰਨ ਦਿੱਤਾ ਗਿਆ ਸਾਰਾ, ਤੇ ਇਸ ਤਰ੍ਹਾਂ ਦੀ ਜਿਹੜੀ ਉਹ ਗੱਲ। ਤੇ ਉਹਨਾਂ ਨੇ ਹੁਣ ਇਹ ਸਾਰੇ ਗੱਲ ਤੇ ਕਿਉਂਕਿ ਇਹਦੇ ਪਿੱਛੇ ਗੱਲ ਤਾਂ ਸਾਰੀ ਵੈਸੇ ਪੋਲੀਟੀਕਲ ਹੀ ਹੈ ਕਿਉਂਕਿ ਇਹਦੇ ਚ ਕੋਈ ਸ਼ੱਕ ਨਹੀਂ ਕਿ ਸੁਭਾਸ਼ ਚੰਦਰਾ ਜਿੱਦਾਂ ਤੁਸੀਂ ਵੀ ਦੱਸਿਆ ਕਿ CMD ਰਹੇ ਨੇ ਜੀ ਨੈਟਵਰਕ ਦੇ, ਤੇ ਵੱਡੇ ਕਾਰੋਬਾਰੀ ਨੇ ਕਿਸੇ ਵੇਲੇ ਉਹਨਾਂ ਦਾ ਰਾਈਸ ਦਾ ਐਕਸਪੋਰਟ ਦਾ ਕੰਮ ਬਹੁਤ ਵੱਡਾ ਰਿਹਾ, ਤੇ ਹੁਣ ਜਿਹੜਾ ਹੈਗਾ ਉਹਨਾਂ ਨੇ ਜਿਹੜੀ ਜਿਹਨੂੰ ਆਪਾਂ ਬੈਂਕਰਪਸੀ ਕਹਿੰਦੇ ਹਾਂ ਜਾਂ ਇਨਸਾਲਵੇਸ਼ਨ ਕਹਿੰਦੇ ਹਾਂ, ਤੇ ਉਹ ਉਸ ਮਾਮਲੇ ਦੇ ਵਿੱਚ ਉਹਨਾਂ ਦਾ ਕੇਸ ਆ ਗਿਆ। ਤੇ ਕਿਉਂਕਿ ਜਿਹੜੀਆਂ ਲਾਇਬਿਲਟੀਜ਼ ਨੇ ਤੇ ਉਹ ਲਾਇਬਿਲਟੀਜ਼ ਨੂੰ ਲੈ ਕੇ ਹੀ ਜਿਹੜਾ ਹੈ ਉਹ ਟ੍ਰਿਬਿਊਨਲ ਡਿਸਾਈਡ ਕਰਦਾ ਹੁੰਦਾ ਕਿ ਤੁਹਾਡੀਆਂ ਜਿਹੜੀਆਂ ਦੇਣਦਾਰੀਆਂ ਕਿੰਨੀਆਂ ਨੇ, ਤੁਹਾਡੇ ਐਸੈਟ ਕਿੰਨੇ ਆ ਤੇ ਤੁਹਾਡੀਆਂ ਜਿਹੜੀਆਂ ਲਾਇਬਿਲਟੀਜ਼ ਕਿੰਨੀਆਂ ਨੇ, ਫਿਰ ਉਹਨੂੰ ਕੰਪੇਅਰ ਕਰਕੇ ਐਸੈਟ ਤੇ ਲਾਇਬਿਲਟੀਜ਼ ਨੂੰ ਫਿਰ ਉਹ ਅੱਗੋਂ ਉਹ ਤੇ ਕੋਈ ਫੈਸਲਾ ਦਿੰਦਾ। ਤੇ ਹੁਣ ਇਹ ਸਾਰਾ ਕੁਛ ਜਦੋਂ ਇਹ ਫੈਸਲਾ ਜਿਹੜਾ ਹੈਗਾ ਆ ਗਿਆ ਇਨਸੋਲਵੈਂਸੀ ਤੇ ਬੈਂਕਰਪਸੀ ਬੋਰਡ ਦੀ ਜਿਹੜੀ ਧਾਰਾ ਜਿਹੜੀ ਹੈਗੀ ਅੰਡਰ ਸੈਕਸ਼ਨ 114 ਤੇ 114 ਜਿਹੜੀ ਹੈਗੀ ਧਾਰਾ ਉਹਦੇ ਤਹਿਤ ਇਸ ਜਿਹੜੀ ਹੈਗੀ ਇਹਨੂੰ ਬੈਂਕਰਪਸੀ ਨੂੰ ਇਹਦੀ ਮਨਜ਼ੂਰੀ ਜਿਹੜੀ ਦਿੱਤੀ ਹੈ। ਤੇ ਹੁਣ ਜਿਹੜੇ ਲੋਕਾਂ ਦੀਆਂ ਜਿਹਨਾਂ ਦੀਆਂ ਉਹਨਾਂ ਤੋਂ ਲੈਣਦਾਰੀਆਂ ਸੀਗੀਆਂ ਤੇ ਉਹਨਾਂ ਦੇ ਜਿਹੜੇ ਓਬਜੈਕਸ਼ਨ ਸੀ ਤੇ ਹੁਣ ਉਹਨਾਂ ਨੂੰ ਇਸ ਨੇ ਟ੍ਰਿਬਿਊਨਲ ਨੇ ਜਿਹੜਾ ਹੈਗਾ ਉਹ ਖਾਰਜ ਕਰਤਾ। ਤੇ ਜਿੱਥੋਂ ਹੁਣ ਇਹ ਗੱਲ ਸਮਝੀ ਜਾ ਰਹੀ ਹੈ ਕਿ ਇਹ ਬਹੁਤ ਵੱਡੀ ਜਿਹੜੀ ਹੈਗੀ ਹੈ ਉਹਨੂੰ ਉਹਦਾ ਉਹਨੂੰ ਰਾਹਤ ਦਿੱਤੀ ਗਈ ਹੈ ਜਾਂ ਇੱਕ ਤਰੀਕੇ ਦਾ ਇਹ ਹੈ ਕਿ ਉਹਨੂੰ ਇੱਕ ਰਸਤਾ ਇਹ ਦੇ ਦਿੱਤਾ ਗਿਆ ਕਿ ਠੀਕ ਹੈ ਜੇ ਤੁਹਾਡਾ ਸਿਸਟਮ ਦੇ ਵਿੱਚ ਤੁਸੀਂ ਤੁਹਾਡੇ ਚ ਏਦਾਂ ਤੁਹਾਡਾ ਦਿਵਾਲੀਆਪਨ ਹੋ ਜਾਂਦਾ, ਦਿਵਾਲਾ ਨਿਕਲ ਜਾਂਦਾ ਤਾਂ ਤੁਸੀਂ ਲੋਕਾਂ ਦਾ ਇੰਨਾ ਪੈਸਾ ਵੀ ਜਿਹੜਾ ਹੈਗਾ ਉਹ ਦੱਬਿਆ ਜਾ ਸਕਦਾ। ਤੇ ਕਿਉਂਕਿ ਇਸ ਤੋਂ ਪਹਿਲਾਂ ਵੀ ਇਸ ਦੇਸ਼ ਦੇ ਵਿੱਚ ਕਈ ਏਦਾਂ ਦੇ ਇਸ਼ੂ ਸਾਹਮਣੇ ਆਏ ਨੇ ਜਿੱਥੇ ਕਿੰਨੇ ਹੀ ਨਾਂ ਨੇ ਜਿਹੜੇ ਲੋਕ ਬਾਹਰ ਭੱਜ ਗਏ ਇੱਥੇ ਆਪਣਾ ਆਪ ਨੂੰ ਦਿਵਾਲੀਆ ਘੋਸ਼ਿਤ ਕਰਕੇ ਜਾਂ ਬਿਨਾਂ ਦਿਵਾਲੀਆ ਡਿਕਲੇਅਰ ਕਰੇ ਤੋਂ ਵੀ ਜਿਹੜੇ ਆ ਉਹ ਬਾਹਰ ਚਲੇ ਗਏ, ਜਿਹਨਾਂ ਦੀਆਂ ਬੈਂਕਾਂ ਦਾ ਪੈਸਾ ਮਾਰ ਗਏ, ਇਹਨਾਂ ਦੇ ਕਈ ਏਦਾਂ ਦੇ ਜਿਹੜੇ ਹੈਗੇ ਆ ਮਾਮਲੇ ਆ। ਤੇ ਇਹ ਹੁਣ ਇੱਕ ਨਵਾਂ ਮਾਮਲਾ ਸਾਹਮਣੇ ਆ ਗਿਆ ਜਿਹਦੇ ਤੇ ਹੁਣ ਕਾਂਗਰਸ ਨੇ ਜਿਹੜੀ ਹੈ ਉਹ ਤਿੱਖੀ ਨੁਕਤਾਚੀਨੀ ਕੀਤੀ ਹੈ
0: ਜੀ। ਤੇ ਮੱਲਿਕਾ ਅਰਜੁਨ ਖੜਗੇ ਵੱਲੋਂ ਜੋ ਹਲਕੇ ਬੰਦੇ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਨੂੰ ਪੱਤਰ ਭੇਜਿਆ ਗਿਆ, ਉਹਦੇ 'ਚ ਉਹਨਾਂ ਦੀ ਮੇਜਰ ਮੰਗ ਕੀ ਹੈ ਤੇ ਅੱਗੋਂ ਸਰਕਾਰ ਵੱਲੋਂ ਕੋਈ ਉਹਦਾ ਓਫੀਸ਼ੀਅਲ ਰਿਪਲਾਈ ਆਇਆ ਹੋਵੇ ਤਾਂ ਦੱਸਿਓ।
1: ਨਹੀਂ ਇਹਦੇ 'ਚ ਉਹਨਾਂ ਨੇ ਇੱਕ ਵਾਰੀ PM ਨੂੰ ਪਹਿਲਾਂ ਵੀ

ਹੈ ਜਿਹੜੀ, ਤੇ ਡਿਲੀਮਿਟੇਸ਼ਨ ਜਿਹਨੂੰ ਕਹਿੰਦੇ ਹਾਂ, ਕਿ ਉਹਦੇ ਬਾਰੇ ਜਿਹੜੀ ਹੈ ਸਾਰੀਆਂ ਸਿਆਸੀ ਪਾਰਟੀਆਂ ਦੀ ਮੀਟਿੰਗ ਸੱਦ ਕੇ ਉਹਦੇ ਤੇ ਚਰਚਾ ਕੀਤੀ ਜਾਵੇ, ਉਦੋਂ ਬਾਅਦ ਜਿਹੜੀ ਸੀ ਉਹ ਕੋਈ ਫੈਸਲਾ ਜਿਹੜਾ ਹੈ ਉਹ ਲਿਆ ਜਾਵੇ। ਤੇ ਕਿਉਂਕਿ ਹੁਣ ਇਸ ਵੇਲੇ ਜਿਹੜੀਆਂ ਲੋਕ ਸਭਾ ਦੀਆਂ ਸੀਟਾਂ ਨੇ, ਜਿਹਨਾਂ ਦੇ ਉੱਪਰ ਲੋਕ ਸਭਾ ਦੀਆਂ ਸੀਟਾਂ ਦੇ ਉੱਪਰ ਚੋਣ ਹੁੰਦੀ ਹੈ, ਤੇ ਉਹ 543 ਨੇ, ਵੈਸੇ ਤਾਂ 548 ਨੇ ਕੁੱਲ ਤਾਂ, ਤੇ ਤਿੰਨ ਪੰਜ ਸੀਟਾਂ ਤੇ ਚੋਣ ਹੁੰਦੀ ਨੀ। ਤੇ ਉਹਨਾਂ ਨੇ ਕਿਹਾ ਕਿ ਜਿਹੜੀਆਂ 2029 ਦੀਆਂ ਚੋਣਾਂ ਨੇ ਉਹ ਪੁਰਾਣੇ ਜਿਹੜੇ ਹੈਗੇ ਆ ਉਹ ਹਲਕਿਆਂ ਦੇ ਮੁਤਾਬਕ ਹੀ ਜਿਹੜੀਆਂ ਕੀਤੀਆਂ ਜਾਣ, ਤੇ ਜਿਹੜੀ ਉਸ ਤੋਂ ਬਾਅਦ ਸੋਚਿਆ ਜਾਵੇ ਜਿਹੜੀ ਨਵੀਂ ਇਹਦੇ ਚ ਹਲਕਾ ਬੰਦੀ ਕਰਨ ਬਾਰੇ ਜਾਂ ਸੀਟਾਂ ਵਧਾਉਣ ਬਾਰੇ। ਤੇ ਉਹਨਾਂ ਨੇ ਤਾਂ ਇਹ ਵੀ ਕਿਹਾ ਕਿ 25 ਅਜੇ ਇੰਨੀਆਂ ਹੀ ਸੀਟਾਂ ਜਿਹੜੀਆਂ ਨੇ ਉਹ ਰੱਖੀਆਂ ਜਾਣ। ਉਹਦਾ ਕ੍ਰਿਸ਼ਨਾ ਜੀ ਦੋ ਵੱਡੇ ਕਾਰਨ ਨੇਗੇ, ਇੱਕ ਤਾਂ ਇਹ ਹੈ ਕਿ ਜਿਹੜਾ ਰਾਖਵਾਂਕਰਨ ਕਾਨੂੰਨ ਜਿਹੜਾ ਬਣਿਆ ਸੀ, ਖਾਸ ਕਰਕੇ ਵਿਮੈਨ ਰਿਜ਼ਰਵੇਸ਼ਨ ਬਿੱਲ ਸੀ ਜਿਹੜਾ, ਉਹਦਾ ਖੈਰ ਬਿੱਲ ਬਹੁਤ ਪਹਿਲਾਂ ਪਾਸ ਹੋ ਗਿਆ ਸੀ, ਇਹਦੇ ਚ 1/3 ਰਿਜ਼ਰਵੇਸ਼ਨ ਦਿੱਤੀ ਗਈ ਸੀ, ਕਹਿਣ ਦਾ ਭਾਵ ਜਿਹੜੀ ਅਸੀਂ ਔਰਤਾਂ ਨੂੰ ਜਿਹੜੀ ਹੈ ਉਹਦੇ ਚ, ਤੇ ਉਹ ਜਿਹੜੀ 1/3 ਜਿਹੜੀ ਜਾਂ 33% ਕਹਿ ਲਓ ਕਿ ਉਹ ਰਾਖਵਾਂਕਰਨ ਦਿੱਤਾ ਗਿਆ ਸੀ। ਉਹ ਹੁਣ ਸਰਕਾਰ ਇਹ ਚਾਹੁੰਦੀ ਹੈ, ਕਿਉਂਕਿ ਉਹਨਾਂ ਨੇ ਜਦੋਂ ਬਿੱਲ ਪਿੱਛੇ ਵੀ ਲਿਆਂਦਾ ਜਿਹੜਾ ਬਿੱਲ ਡ੍ਰੌਪ ਹੋ ਗਿਆ ਤੇ ਪਾਸ ਨਹੀਂ ਹੋਇਆ, ਉਹਦੇ ਚ ਉਹ ਕਹਿੰਦੇ ਕਿ ਪਹਿਲਾਂ ਡੀਲਿਮਿਟੇਸ਼ਨ ਕਰੋ ਤੇ ਫਿਰ ਉਸ ਤੋਂ ਬਾਅਦ ਉਹਦੇ ਚ ਰਿਜ਼ਰਵੇਸ਼ਨ ਦਿਓ। ਜਦਕਿ ਵਿਰੋਧੀ ਪਾਰਟੀਆਂ ਖਾਸ ਕਰਕੇ ਕਾਂਗਰਸ ਜਾਂ ਅਖਿਲੇਸ਼ ਯਾਦਵ ਦੀ ਪਾਰਟੀ, ਸਮਾਜਵਾਦੀ ਪਾਰਟੀ, ਹੋਰ ਪਾਸ ਨਹੀਂ ਹੋਇਆ, ਉਹਦੇ ਚ ਉਹ ਕਹਿੰਦੇ ਕਿ ਪਹਿਲਾਂ ਡੀਲਿਮਿਟੇਸ਼ਨ ਕਰੋ ਤੇ ਫਿਰ ਉਸ ਤੋਂ ਬਾਅਦ ਉਹਦੇ ਚ ਰਿਜ਼ਰਵੇਸ਼ਨ ਦਿਓ। ਜਦਕਿ ਵਿਰੋਧੀ ਪਾਰਟੀਆਂ ਖਾਸ ਕਰਕੇ ਕਾਂਗਰਸ ਜਾਂ ਅਖਿਲੇਸ਼ ਯਾਦਵ ਦੀ ਪਾਰਟੀ, ਸਮਾਜਵਾਦੀ ਪਾਰਟੀ, ਹੋਰ ਕਈ ਪਾਰਟੀਆਂ ਉਹ ਕਹਿ ਰਹੀਆਂ ਨੇ ਕਿ ਰਾਖਵਾਂਕਰਨ ਜਿਹੜਾ ਹੈਗਾ ਉਹ ਲਾਗੂ ਕਰ ਲਓ, ਇਹਨਾਂ 543 ਸੀਟਾਂ ਤੇ ਲਾਗੂ ਕਰ ਲਓ, ਤੇ ਅਜੇ ਜਿਹੜੀ ਹੈ ਉਹ ਡੀਲਿਮਿਟੇਸ਼ਨ ਦੇ ਮੁਤਾਬਕ ਜਿਹੜੀਆਂ ਸੀਟਾਂ ਵਧਾ ਕੇ 800 ਤੋਂ ਉੱਪਰ ਹੋ ਗਈਆਂ ਕੀਤੀਆਂ ਜਾ ਰਹੀਆਂ ਨੇ ਉਹ ਨਾ ਕੀਤੀਆਂ ਜਾਣ। ਉਹਦੇ ਤੇ ਜਿਹੜਾ ਵੱਡਾ ਕੰਸਰਨ ਉਹ ਇਹ ਹੈ ਕਿ ਜਿਹੜੀਆਂ ਕਿਉਂਕਿ ਜਿਹੜੀਆਂ ਇਹ ਸੀਟਾਂ ਬਣਦੀਆਂ ਨੇ ਕਿਸੇ ਵੀ ਸੂਬੇ ਦੇ ਵਿੱਚ, ਕਿੰਨੇ ਹਲਕੇ ਬਣਦੇ ਨੇ ਜਿਹਨੂੰ ਆਪਾਂ ਕੰਸਟੀਚੁਐਂਸੀ ਕਹਿੰਦੇ ਹਾਂ, ਇਲੈਕਟ੍ਰੋਲ ਕੰਸਟੀਚੁਐਂਸੀ, ਤੇ ਉਹ ਆਬਾਦੀ ਦੇ ਲਿਹਾਜ਼ ਨਾਲ ਬਣਦੇ ਨੇ ਤੇ ਡੈਮੋਗ੍ਰਾਫਿਕਲੀ ਉਹਨਾਂ ਨੂੰ ਦੇਖਿਆ ਜਾਂਦਾ। ਹੁਣ ਆਬਾਦੀ ਦੇ ਲਿਹਾਜ਼ ਨਾਲ ਜਿਹੜੀਆਂ ਸਭ ਤੋਂ ਸੀਟਾਂ ਵੱਧ ਰਹੀਆਂ ਨੇ ਉਹ ਯੂਪੀ, ਬਿਹਾਰ, ਇਹਨਾਂ ਸਟੇਟਾਂ ਦੀਆਂ ਵੱਧ ਰਹੀਆਂ ਨੇ, ਤੇ ਉਹਦੇ ਨਾਲ ਜਿਹੜੀਆਂ ਛੋਟੀਆਂ ਸਟੇਟਸ ਨੇ ਇੱਕ ਤਾਂ ਉਹਨਾਂ ਦਾ ਨੁਕਸਾਨ ਹੋ ਰਿਹਾ, ਬਾਕੀ ਜਿੰਨਾਂ ਸਟੇਟਸ ਨੇ ਜਿਹੜਾ ਸੀਗਾ ਜਿਹਨੂੰ ਆਪਾਂ ਫੈਮਿਲੀ ਪਲੈਨਿੰਗ ਕਹਿੰਦੇ ਹਾਂ ਜਾਂ ਛੋਟੇ ਪਰਿਵਾਰ ਜਾਂ ਇੱਕ ਪਰਿਵਾਰ ਦੇ ਵਿੱਚ ਇੱਕ ਜਾਂ ਦੋ ਬੱਚੇ ਹੋਏ ਪੈਦਾ ਕੀਤੇ, ਤੇ ਕਿਉਂਕਿ ਉੱਥੇ ਆਬਾਦੀ ਇੰਨੀ ਵਧੀ ਨੀ, ਤੇ ਉੱਥੇ ਉਹਨਾਂ ਸੂਬਿਆਂ ਨੂੰ ਨੁਕਸਾਨ ਹੋ ਰਿਹਾ। ਉਹ ਸਾਰੇ ਸਾਊਥ ਦੇ ਸੂਬੇ ਵੀ, ਤੇ ਕਾਂਗਰਸ ਵੀ ਇਹ ਕਹਿ ਰਿਹਾ ਕਿ ਉਹਨਾਂ ਦਾ ਕੀ ਕਸੂਰ ਹੈ ਜਿਹਨਾਂ ਨੇ ਜਿਹੜੀ ਹੈ ਇਹ ਪਰਿਵਾਰ ਨਿਯੋਜਨ ਲਾਗੂ ਕੀਤਾ ਜਾਂ ਛੋਟੇ ਪਰਿਵਾਰਾਂ ਦਾ ਫਾਰਮੂਲਾ ਜਿਹੜਾ ਉਹ ਲਾਗੂ ਕੀਤਾ, ਬਹੁਤੇ ਬੱਚੇ ਪੈਦਾ ਨਹੀਂ ਕੀਤੇ, ਬਹੁਤਾ ਲੋਡ ਦੇਸ਼ ਦੇ ਉੱਪਰ ਜਿਹੜਾ ਆਬਾਦੀ ਦਾ ਨਹੀਂ ਪਾਇਆ, ਤੇ ਜੇ ਆਬਾਦੀ ਦੇ ਲਿਹਾਜ਼ ਨਾਲ ਜਿਹੜਾ ਏਦਾਂ ਦਾ ਹੋਣਾ, ਤੇ ਕਿਉਂਕਿ ਉਹ ਤਾਂ ਫਿਰ ਹੁਣ ਇੱਕ ਤਰੀਕੇ ਦੀ ਜਿੰਨੀ ਵੀ ਹੁਣ ਤੱਕ ਜਦੋਂ ਇਹ ਜਿਹੜਾ ਹੈਗਾ ਇੰਡੀਅਨ ਜਿਹੜਾ ਸਾਡਾ ਰਿਪ੍ਰੈਜੈਂਟੇਟਿਵ ਐਕਟ ਹੈ ਜਿਹੜਾ ਹੈਗਾ ਪੀਪਲ ਜਿਹਨੂੰ ਰਿਪ੍ਰੈਜੈਂਟੇਟਿਵ ਐਕਟ ਕਹਿੰਦੇ ਆ, ਤੇ ਉਹਦੇ ਹਿਸਾਬ ਦੇ ਨਾਲ ਆਬਾਦੀ ਦੇ ਲਿਹਾਜ਼ ਨਾਲ ਹੀ ਹੁੰਦਾ ਰਿਹਾ ਕਿ ਲੋਕ ਕਿੰਨੇ ਆ, ਫਿਰ ਉਹਨਾਂ ਨੂੰ ਕਿੰਨੇ ਉੱਥੇ ਹਲਕੇ ਦਿੱਤੇ ਜਾਣ ਜਿਹੜੇ ਆਪਣੇ ਨੁਮਾਇੰਦੇ ਉਹਨਾਂ ਚੋਂ ਚੁਣ ਕੇ ਹੋਣ ਜਿਹੜੇ ਦੇਸ਼ ਬਾਰੇ ਫੈਸਲੇ ਲੈਣ। ਸੋ ਇਹ ਇੱਕ ਬੜਾ ਹੁਣ ਇਹ ਟੇਢੀ ਖੀਰ ਬਣ ਗਈ ਹੈ ਇਹ ਇਹ ਮਸਲਾ, ਤੇ ਜਿਹੜੇ ਇਹ ਤਰਕ ਦਿੰਦੇ ਆ ਕਿ ਇਹ ਸੀਟਾਂ ਸੂਬਿਆਂ ਦੇ ਲਿਹਾਜ਼ ਦੇ ਨਾਲ ਵਧਾਈਆਂ ਜਾਣ ਜਾਂ ਹਰੇਕ ਸਟੇਟ ਦੇ ਵਿੱਚ 50% ਸੀਟਾਂ ਵਧਾ ਦਿੱਤੀਆਂ ਜਾਣ, ਜਿਵੇਂ ਹੁਣ ਫਰਜ਼ ਕੀਤਾ ਪੰਜਾਬ ਦੇ ਵਿੱਚ ਇਸ ਵੇਲੇ ਜਿਹੜੀਆਂ ਹੈ ਉਹ 13 ਸੀਟਾਂ ਨੇ, ਤੇ 13 ਦਾ ਜਿਹੜਾ ਹੈਗਾ ਉਹ 50% ਦੇ ਹਿਸਾਬ ਦੇ ਨਾਲ 7 ਸੀਟਾਂ, ਹੋਰ 20 ਸੀਟਾਂ ਜਿਹੜੀਆਂ ਨੇ ਉਹ ਬਣਦੀਆਂ ਨੇ, ਤੇ ਇਸ ਤਰ੍ਹਾਂ ਉਹ ਹੈ ਵੀ ਸਾਰਿਆਂ ਦੇ ਇਹ 50% ਜਿਹੜੀਆਂ ਵਧਾ ਦਿੱਤੀਆਂ ਜਾਣ। ਪਰ ਉਹ ਕਹਿੰਦੇ ਕਿ ਨਹੀਂ, ਜਿਹੜੀ ਪਿਛਲੀ ਮਰਦਮਸ਼ੁਮਾਰੀ ਜਦੋਂ ਹੋਈ ਸੀ, ਕਿਉਂਕਿ ਪਿੱਛੇ ਜਿਹੜੀ 2021 ਤਾਂ ਹੋਈ ਨੀ, 2021 ਦੇ ਵਿੱਚ 10 ਸਾਲ ਬਾਅਦ ਹੋਣੀ ਹੁੰਦੀ, ਉਹ ਸਰਕਾਰ ਨੇ ਕੀਤੀ ਨੀ, ਕਰੋਨਾ ਦਾ ਬਹਾਨਾ ਲਾ ਤਾ, ਤੇ ਉਹ ਹੁਣ ਸ਼ੁਰੂ ਹੋ ਰਹੀ ਹੈ 7 ਸਾਲ ਬਾਅਦ। ਤੇ ਪਰ ਇਹ ਜਿਹੜੇ ਅੰਕੜੇ ਲਏ ਜਾ ਰਹੇ ਨੇ, ਜਿਹੜੀ ਇਦੋਂ ਪਿੱਛੇ ਜਿਹੜੀ ਮਰਦਮਸ਼ੁਮਾਰੀ ਜਿਹੜੀ ਹੋਈ ਸੀ, ਜਿਹੜੀ ਸੈਂਸਸ ਜਿਹੜੀ ਉਸ ਤੋਂ 10 ਸਾਲ ਪਹਿਲਾਂ 2010 ਦੇ ਵਿੱਚ ਹੋਈ ਸੀ, 2010-11 ਦੇ ਜਿਹੜੀ ਸੈਂਸਸ ਦੇ ਮੁਤਾਬਕ ਉਹ ਸਾਰੇ ਅੰਕੜੇ ਜਿਹੜੇ ਉਹ ਲੈ ਕੇ, ਤੇ ਉਹਦੇ ਹਿਸਾਬ ਨਾਲ ਇਹ ਸੀਟਾਂ ਵਧਾਈਆਂ ਜਾ ਰਹੀਆਂ ਨੇ। ਇਸ ਉਹ ਕਾਂਗਰਸ ਦਾ ਕੰਸਰਨ ਆ, ਹੋਰ ਪਾਰਟੀਆਂ ਦਾ ਵੀ ਕੰਸਰਨ ਹੈ ਵੀ ਜੇ ਸਿਰਫ ਯੂਪੀ, ਬਿਹਾਰ, ਇਹਨਾਂ ਜਿੱਥੇ ਆਬਾਦੀ ਦਾ ਜਿਹੜਾ ਹੈਗਾ ਬਹੁਤ ਜ਼ਿਆਦਾ
ਜਿਹੜਾ ਹੈਗਾ ਦਬਾਅ ਈਵਨ ਦਿੱਲੀ ਵੀ, ਤੇ ਜੇ ਉੱਥੇ ਸੀਟਾਂ ਵੱਧ

0: ਨੇ ਤਾਂ ਫਿਰ ਜਿਹੜਾ ਹੈਗਾ ਇਮਬੈਲੈਂਸ ਜਿਹੜਾ ਹੈਗਾ ਪਾਵਰ ਦਾ ਉਹ ਪੈਦਾ ਹੁੰਦਾ ਕਿਉਂਕਿ ਫਿਰ ਇੱਥੇ ਜੇ ਵੱਧ ਐਮ ਪੀ ਜਿੱਤਦੇ ਆ ਤਾਂ ਫਿਰ ਇੱਥੇ ਜਿਹੜੇ ਹੈਗੇ ਸਹੂਲਤਾਂ ਦੇਣੀਆਂ ਨੇ ਸਾਰਾ ਕੁਛ ਦੇਣਾ ਤੇ ਜਿਹੜੇ ਸੂਬਿਆਂ ਨੇ ਆਪਣਾ ਸਾਫ਼ ਸੁਥਰਾ ਕੰਮ ਰੱਖਿਆ ਤੇ ਉਹਨਾਂ ਨੂੰ ਅੱਧਾ ਫਿਰ ਜਿਹੜਾ ਹੈ ਇਹਦੇ ਚ ਨੁਕਸਾਨ ਹੋ ਜਾਂਦਾ। ਹਾਂਜੀ
1: ਜੀ ਜੀ ਥੈਂਕ ਯੂ ਪ੍ਰੀਤਮ ਜੀ ਅੱਜ ਦੀਆਂ ਖ਼ਬਰਾਂ ਦੀ ਸਾਂਝ ਪਾਉਣ ਲਈ।
0: ਹਾਂਜੀ ਧੰਨਵਾਦ।
1: ਥੈਂਕ ਯੂ ਜੀ। ਅਤੇ ਇਹ ਸੀ ਜੀ ਅੱਜ ਦਾ ਖ਼ਬਰਾਂ ਦਾ ਜਿਹੜਾ ਸਾਡਾ ਸੈਗਮੈਂਟ ਸੀ ਉਹ ਵੀ ਕੰਪਲੀਟ ਹੋ ਗਿਆ। ਇਸੇ ਦੇ ਨਾਲ ਅੱਜ ਦਾ ਹਾਂਜੀ ਮੈਲਬਨ ਦਾ ਸੈਗਮੈਂਟ ਵੀ ਪ੍ਰੋਪਰ ਕੰਪਲੀਟ ਹੁੰਦਾ। ਉਮੀਦ ਕਰਦੇ ਹਾਂ ਤੁਸੀਂ ਅੱਜ ਦਾ ਸੈਗਮੈਂਟ ਕਾਫੀ ਇੰਜੋਏ ਕੀਤਾ ਹੋਏਗਾ। ਜਾਂਦੇ ਜਾਂਦੇ ਤੁਹਾਨੂੰ ਸਾਰਿਆਂ ਨੂੰ ਰੱਖੜੀ ਦੀਆਂ ਬਹੁਤ ਬਹੁਤ ਮੁਬਾਰਕਾਂ। ਹੈਵ ਅ ਹੈਪੀ ਹੈਪੀ ਵੀਕੈਂਡ। ਮੈਂ ਕ੍ਰਿਸ਼ਨਾ ਤੁਹਾਡੇ ਤੋਂ ਲੈਣਾ ਇਜਾਜ਼ਤ। ਸੁਣਦੇ ਰਹੋ ਬਣੇ ਰਹੋ ਰੇਡੀਓ ਹਾਂਜੀ 1674 AM ਦੇ ਨਾਲ।
2: ਟੈਨਸ਼ਨ
3: 9077933 ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ,
4: ਫਿਰ ਲਵਾਈਏ ਕਿੱਥੋਂ?
3: ਸਨ ਕਰੰਟ ਵਾਲਿਆਂ ਕੋਲੋਂ 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
4: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ।
5: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
4: ਕਿਚਨ ਦਾ ਸਟਾਈਲ ਡਰ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton.

0: ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नो देओ मजबूत दिशा। आज ही विजिट करो sebipartners.au। सेबी पार्टनर्स वाइज टैक्स एडवाइजर्स तुहाडे बिजनेस दे भरोसेमंद टैक्स एडवाइजर्स। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au। Orbit Homes अपने इरादियां वांग सिर्फ इमारत नहीं, बल्कि अपने हर एक ग्राहक ले बनाउंदे ने उना दे सुपने आदा एक मजबूत कर। हाउस एंड लैंड एक्सपर्ट्स Orbit Homes अपने 44 वरियां दे तजुर्बे नाल थानु दिंदे ने 100% फिक्स्ड प्राइस गारंटी विद एन इंडस्ट्री लीडिंग 24 मंथ प्राइस लॉक। अज ही पहुंचो Orbit Homes डिस्प्ले सेंटर्स या कॉल करो हरपन चौहान नु 04332802552 04332802552।

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਸ਼ੁਰੂਆਤ ਸਭ ਤੋਂ ਪਹਿਲਾਂ ਕੌਮਾਂਤਰੀ ਖਬਰਾਂ ਦੇ ਨਾਲ ਕਰਦੇ ਹਾਂ। ਨੇਪਾਲ ਦੇ ਵਿੱਚ ਆਏ ਹੜ੍ਹਾਂ ਦੇ ਅੰਦਰ ਮ੍ਰਿਤਕਾਂ ਦੀ ਗਿਣਤੀ ਹੁਣ 450 ਤੋਂ ਪਾਰ ਹੋ ਚੱਲੀ ਹੈ। ਲਾਪਤਾ ਲੋਕਾਂ ਦੀ ਗਿਣਤੀ ਵੀ ਵੱਧਦੀ ਜਾ ਰਹੀ ਹੈ। ਜਿਵੇਂ ਜਿਵੇਂ ਦੁਨੀਆ ਭਰ ਦੇ ਵਿੱਚ ਜਿਹੜੇ ਸੈਲਾਨੀ ਨੇ ਉਹਨਾਂ ਦਾ ਅਲੱਗ ਅਲੱਗ ਦੇਸ਼ਾਂ ਦੀ ਤਰਫ ਤੋਂ ਦੱਸਿਆ ਜਾ ਰਿਹਾ। ਸਥਾਨਕ ਲੋਕਾਂ ਦੀ ਵੀ ਮ੍ਰਿਤਕਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਭਾਰਤ ਦੇ ਵਿੱਚ ਸਵਾਈਨ ਫਲੂ ਦੇ ਕੇਸ ਵੱਧ ਰਹੇ ਨੇ ਤੇ ਆਸਟ੍ਰੇਲੀਆ ਦੀ ਫੈਡਰਲ ਪੋਲੀਟਿਕਸ ਦੇ ਵਿੱਚ ਬੜਾ ਕੁਝ ਹੋ ਵਾਪਰ ਰਿਹਾ। ਹਰ ਕੋਈ ਪਾਰਟੀ ਆਪੋ ਆਪਣੇ ਇਮੀਗ੍ਰੇਸ਼ਨ ਨੰਬਰ ਦੇਣ ਦੇ ਵਿੱਚ ਲੱਗੀ ਹੈ, ਪਰ ਖਾਸਾ ਤਾਜ਼ਾ ਮਸਲਾ ਜਿਹੜਾ ਹੈ ਉਹ ਹੈ ਰਿਫਿਊਜੀ ਇਨਟੇਕ ਦਾ। ਲਿਬਰਲ ਨੈਸ਼ਨਲ ਗੱਠਜੋੜ ਨੇ ਵੀ ਆਪਣਾ ਰਿਫਿਊਜੀ ਇਨਟੇਕ ਦਿੱਤਾ। ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਤੇ ਖੇਡ ਜਗਤ ਦੀ ਖਬਰਾਂ ਵੀ ਤੁਹਾਡੇ ਤੱਕ ਲੈ ਕੇ ਆਏ। ਸਭ ਤੋਂ ਪਹਿਲਾਂ ਆਓ ਸ਼ੁਰੂਆਤ ਕਰਦੇ ਹਾਂ ਇੰਟਰਨੈਸ਼ਨਲ ਖਬਰਾਂ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੈਨੇਡਾ ਦੇ ਨਾਲ ਇਸ ਵਕਤ ਤੁਰੇ ਹੋਏ ਵਿਵਾਦ ਨੂੰ ਹੋਰ ਹਵਾ ਦਿੱਤੀ ਹੈ ਤੇ ਕਿਹਾ ਹੈ ਕਿ ਜਿਹੜੇ ਲੇਕ ਓਨਟਾਰੀਓ ਆ ਉਸ ਦਾ ਨਾਮ ਹੁਣ ਤੁਰੰਤ ਪ੍ਰਭਾਵ ਦੇ ਨਾਲ ਬਦਲ ਕੇ ਲੇਕ ਅਮੈਰੀਕਾ ਕਰ ਦਿੱਤਾ ਜਾਏਗਾ। ਅਸਲ ਦੇ ਵਿੱਚ ਇਹ ਉਹ ਨਦੀ ਹੈ ਜਾਂ ਉਹ ਦਰਿਆਈ ਪਾਣੀ ਹੈ ਜਿਹੜਾ ਕਿ ਦੋਹਾਂ ਦੇਸ਼ਾਂ ਦੇ ਵਿੱਚੋਂ ਗੁਜ਼ਰਦਾ ਹੈ। ਟਰੰਪ ਦੇ ਹਸਤਾਖਰ ਦੇ ਨਾਲ ਹੁਣ ਇੱਕ ਭੂਗੋਲਿਕ ਤੌਰ ਦੇ ਉੱਤੇ ਭੰਬਲ ਭੂਸਾ ਤਾਂ ਪੈਦਾ ਹੋਏਗਾ ਹੀ, ਪਰ ਇਸ ਦੇ ਨਾਲ ਹੀ ਜਿਹੜਾ ਕੈਨੇਡਾ ਦੇ ਨਾਲ ਸੰਬੰਧ ਨੇ ਉਹਨਾਂ ਦੇ ਵਿੱਚ ਵੀ ਖਰਾਬੀ ਆਉਣ ਦੀ ਸੰਭਾਵਨਾ, ਖਰਾਬੀ ਤਾਂ ਪਹਿਲਾਂ ਹੀ ਆ ਚੁੱਕੀ ਹੈ ਪਰ ਉਹ ਹੋਰ ਵਿਗੜਨ ਦੀ ਸੰਭਾਵਨਾ ਜਿਹੜੀ ਹੈ ਵੱਧਦੀ ਜਾ ਰਹੀ ਹੈ। ਵਾਈਟ ਹਾਊਸ ਦੀ ਤਰਫ ਤੋਂ ਸ਼ੁੱਕਰਵਾਰ ਦੇ ਦਿਨ ਇਸ ਬਾਰੇ ਇੱਕ ਐਗਜੈਕਟਿਵ ਆਰਡਰ ਦੇ ਉੱਤੇ ਐਲਾਨ ਕਰ ਦਿੱਤਾ ਗਿਆ। ਦੱਸ ਦਈਏ ਕਿ ਇਸ ਦਰਮਿਆਨ ਲੇਕ ਓਨਟਾਰੀਓ ਨੂੰ ਹੁਣ ਇਮੀਜੀਏਟ ਇਫੈਕਟ ਦੇ ਨਾਲ ਯਾਨੀ ਕਿ ਤੁਰੰਤ ਪ੍ਰਭਾਵ ਦੇ ਨਾਲ ਇਸ ਦਾ ਨਾਮ ਬਦਲਿਆ ਗਿਆ। ਲੇਕ ਅਮਰੀਕਾ ਕਰਨ ਦੇ ਪਿੱਛੇ ਅਮਰੀਕਾ ਦੇ ਰਾਸ਼ਟਰਪਤੀ ਨੇ ਕਾਰਨ ਇਹ ਦੱਸਿਆ ਕਿ ਉਹ ਅਮਰੀਕਾ ਦੇ ਪਾਣੀਆਂ ਨੂੰ ਹੋਰ ਬਿਹਤਰ ਬਣਾਉਣਾ ਚਾਹੁੰਦੇ ਨੇ। ਜਿਵੇਂ ਅਮਰੀਕਾ ਦਾ ਲਈ ਨਾਰਾ ਦਿੱਤਾ ਸੀ ਕਿ ਮੇਕ ਅਮਰੀਕਾ ਗ੍ਰੇਟ ਅਗੇਨ, ਉਸੇ ਤਰੀਕੇ ਦੇ ਨਾਲ ਉਹਨਾਂ ਨੇ ਨਾਰਾ ਦਿੱਤਾ ਕਿ ਮੇਕਿੰਗ ਦੀ ਗ੍ਰੇਟਰ ਲੇਕਸ ਈਵਨ ਗ੍ਰੇਟਰ। ਇਸ ਤਰੀਕੇ ਦੇ ਨਾਲ ਉਹਨਾਂ ਨੇ ਕੈਨੇਡੀਅਨ ਲੋਕਾਂ ਦੇ ਉੱਤੇ ਇੱਕ ਹੋਰ ਤੰਜ ਕੱਸਿਆ। ਉੱਧਰ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕਾਨੀ ਨੇ ਇਸ ਦਰਮਿਆਨ ਟਰੰਪ ਦੇ ਇਸ ਨਾਮ ਬਦਲੀ ਦੇ ਉੱਤੇ ਇਤਰਾਜ਼ ਜਤਾਇਆ। ਉਹਨਾਂ ਕਿਹਾ ਹੈ ਕਿ ਇਹ ਇੰਡੀਜਨਸ ਓਰੀਜਨ ਦੀ ਇੱਕ ਲੇਕ ਹੈ ਔਰ ਇੱਥੋਂ ਦੇ ਮੂਲ ਵਸਨੀਕ ਲੋਕਾਂ ਦੀਆਂ ਭਾਵਨਾਵਾਂ ਇਸ ਦਰਿਆਈ ਪਾਣੀ ਦੇ ਨਾਲ ਜੁੜੀਆਂ ਹੋਈਆਂ ਨੇ। ਇਸ ਨੂੰ ਹਮੇਸ਼ਾ ਤੋਂ ਹੀ ਔਰ ਅਕਸਰ ਹੀ ਲੇਕ ਓਨਟਾਰੀਓ ਕਹਿ ਕੇ ਲੋਕ ਜਾਣਦੇ ਨੇ, ਚਾਹੇ ਉਹ ਅਮਰੀਕਾ ਦੇ ਲੋਕ ਹੋਣ ਚਾਹੇ ਕੈਨੇਡਾ ਦੇ ਹੋਣ। ਪਰ ਜਦੋਂ ਟਰੰਪ ਇਸ ਤਰੀਕੇ ਦੇ ਨਾਲ ਇਤਿਹਾਸ ਦੀ ਛੇੜਛਾੜ ਕਰ ਰਹੇ ਨੇ ਤਾਂ ਇਹ ਬੜਾ ਹੀ ਖਤਰਨਾਕ ਹੈ। ਇਹ ਪਹਿਲੀ ਵਾਰ ਨਹੀਂ ਹੈ ਕਿ ਟਰੰਪ ਨੇ ਕਿਸੇ ਭੂਗੋਲਿਕ ਥਾਂ ਦਾ ਨਾਮ ਬਦਲਣ ਦੀ ਗੱਲ ਕੀਤੀ ਹੋਵੇ। ਇਸ ਤੋਂ ਪਹਿਲਾਂ ਗਲਫ ਆਫ ਮੈਕਸੀਕੋ ਨੂੰ ਉਹਨਾਂ ਨੇ ਗਲਫ ਆਫ ਅਮੈਰੀਕਾ ਕਰਾਰ ਦਿੱਤਾ ਸੀ ਜਦੋਂ ਜਨਵਰੀ 2025 ਦੇ ਵਿੱਚ ਉਹਨਾਂ ਨੇ ਰਾਸ਼ਟਰਪਤੀ ਬਣਦੇ ਹੀ ਅਮਰੀਕਾ ਦਾ ਦੂਸਰੀ ਵਾਰ ਅਹੁਦਾ ਸੰਭਾਲਿਆ ਸੀ। ਇਸ ਦਰਮਿਆਨ ਗਲਫ ਆਫ ਅਮੈਰੀਕਾ ਕਹਿਣ ਦੇ ਪਿੱਛੇ ਉਹਨਾਂ ਦਾ ਤਰਕ ਇਹੀ ਸੀ ਕਿ ਮੈਕਸੀਕੋ ਨੂੰ ਥੋੜ੍ਹੀ ਜ਼ਿਆਦਾ ਹੀ ਤਵੱਜੋ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਨਾਲ ਉਹਨਾਂ ਨੇ ਹੋਰ ਵੀ ਬਹੁਤ ਸਾਰੀਆਂ ਭੂਗੋਲਿਕ ਥਾਵਾਂ ਦੇ ਲਈ ਛੇੜਛਾੜ ਕਰਨ ਦੀ ਗੱਲ ਕੀਤੀ ਸੀ। ਵੈਸੇ ਇਸ ਦਰਮਿਆਨ ਕੈਨੇਡਾ ਨੂੰ 51ਵਾਂ ਅਮਰੀਕੀ ਸੂਬਾ ਬਣਾਉਣ ਦੀ ਗੱਲ ਕਹਿਣ ਤੋਂ ਬਾਅਦ ਅਮਰੀਕਾ ਕੈਨੇਡਾ ਦੇ ਨਾਲ ਕਦੇ ਵੀ ਸੁਖਾਵੇਂ ਸੰਬੰਧਾਂ ਦੇ ਵਿੱਚੋਂ ਨਹੀਂ ਗੁਜ਼ਰਿਆ ਹੈ। ਕੌਮਾਂਤਰੀ ਖਬਰਾਂ ਦੀ ਸਾਂਝ ਨੇਪਾਲ ਦੇ ਨਾਲ ਜੁੜੀ ਹੋਈ, ਜਿੱਥੇ ਨੇਪਾਲ ਦੇ ਵਿੱਚ ਆਈ ਇਸ ਹੜ੍ਹ ਦੇ ਚੱਲਦਿਆਂ ਹੁਣ ਮ੍ਰਿਤਕਾਂ ਦੀ ਗਿਣਤੀ 469 ਤੱਕ ਚਲੀ ਗਈ ਹੈ। ਨੇਪਾਲ ਪੁਲਿਸ ਦੀ ਤਰਫ ਤੋਂ ਸ਼ੁੱਕਰਵਾਰ ਦੇ ਦਿਨ ਇਹ ਜਾਣਕਾਰੀ ਦਿੱਤੀ ਗਈ ਹੈ। ਉੱਥੇ ਹੀ ਚੀਨ ਦੀ ਸਰਕਾਰੀ ਖਬਰ ਏਜੰਸੀ ਸ਼ਿਨਹੁਆ ਨੇ ਦੱਸਿਆ ਕਿ ਤਿੱਬਤ ਦੇ ਵਿੱਚ ਹੜ੍ਹਾਂ ਦੇ ਕਾਰਨ ਫਸੇ ਹੋਏ 555 ਸੈਲਾਨੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਇਸ ਦਰਮਿਆਨ ਭਾਰਤ, ਆਸਟ੍ਰੇਲੀਆ, ਅਮਰੀਕਾ ਨੇ ਕਿਹਾ ਹੈ ਕਿ ਇਸ ਐਮਰਜੈਂਸੀ ਦੀ ਸਥਿਤੀ ਦੇ ਵਿੱਚ ਉਹਨਾਂ ਦੇ ਨਾਗਰਿਕ ਜਿਹੜੇ ਲਾਪਤਾ ਨੇ ਉਹਨਾਂ ਦਾ ਪਤਾ ਲਗਾਉਣ ਦੇ ਲਈ ਉਹਨਾਂ ਦੀਆਂ ਆਪਣੀਆਂ ਟੀਮਾਂ ਇੱਥੇ ਭੇਜੀਆਂ ਜਾਣਗੀਆਂ। ਨੇਪਾਲ ਤਿੱਬਤ ਸਰਹੱਦ ਦੇ ਉੱਤੇ ਹੜ੍ਹਾਂ ਤੇ ਜ਼ਮੀਨ ਖਿਸਕਣ ਦੀ ਘਟਨਾ ਤੋਂ ਬਾਅਦ ਲਗਾਤਾਰ ਚੁਣੌਤੀਆਂ ਬਣੀਆਂ ਹੋਈਆਂ ਨੇ। ਨੇਪਾਲ ਦੇ ਵਿੱਚ ਹੜ੍ਹਾਂ ਦੇ ਨਾਲ ਜੁੜੀਆਂ ਹੋਈਆਂ ਤਸਵੀਰਾਂ, ਵੀਡੀਓਜ਼ ਇਸ ਵਕਤ ਸਾਹਮਣੇ ਆਈਆਂ। ਪਰ ਸਮੱਸਿਆ ਇਹ ਹੈ ਕਿ ਹੜ੍ਹਾਂ ਦਾ ਖਤਰਾ ਹਾਲੇ ਟਲਿਆ ਨਹੀਂ ਹੈ। ਫਲੈਸ਼ ਫਲੱਡ ਤੋਂ ਇੱਕ ਦਿਨ ਬਾਅਦ ਝੀਲ ਦੇ ਵਿੱਚ ਖਤਰਾ ਹੋਰ ਵੱਧ ਗਿਆ। ਇਸ ਦਰਮਿਆਨ ਰਾਹਤ ਤੇ ਬਚਾਅ ਦੇ ਕੰਮਾਂ ਦੇ ਵਿੱਚ ਮੁਸ਼ਕਲ ਸਾਹਮਣੇ ਆ ਰਹੀ ਹੈ। ਖਬਰ ਏਜੰਸੀ AFP ਦੇ ਮੁਤਾਬਕ ਚੀਨ ਦੀ ਸਰਕਾਰੀ ਖਬਰ ਏਜੰਸੀ ਸ਼ਿਨਹੁਆ ਨੇ ਦੱਸਿਆ ਹੈ ਕਿ ਅਚਾਨਕ ਹੜ੍ਹਾਂ ਤੋਂ ਬਾਅਦ ਇੱਕ ਝੀਲ ਦੇ ਟੁੱਟਣ ਤੇ ਉਸਦਾ ਪਾਣੀ ਹੇਠਾਂ ਦੇ ਵੱਲ ਵਧਣ ਦੇ ਚੱਲਦਿਆਂ ਖਤਰਾ ਹੋਰ ਜ਼ਿਆਦਾ ਵੱਧ ਗਿਆ। ਮੌਸਮ ਵਿਭਾਗ ਦੇ ਮੁਤਾਬਕ ਅਗਲੇ 3 ਦਿਨਾਂ ਦੇ ਵਿੱਚ ਲਗਾਤਾਰ ਬਾਰਿਸ਼ ਜਿਹੜੀ ਹੋਏਗੀ, ਭਾਵੇਂ ਕਿ ਉਹ ਘੱਟ ਤੋਂ ਘੱਟ ਬਾਰਿਸ਼ ਹੀ ਹੋਵੇ, ਪਰ ਇਸ ਝੀਲ ਦੇ ਵਿੱਚ ਕਰੀਬ 30 ਲੱਖ ਘਣ ਮੀਟਰ ਪਾਣੀ ਜਮ੍ਹਾਂ ਹੋ ਸਕਦਾ ਹੈ। ਇਹ ਮਾਤਰਾ ਕਰੀਬ 1200 ਓਲੰਪਿਕ ਆਕਾਰ ਦੇ ਸਵਿਮਿੰਗ ਪੂਲ ਦੇ ਬਰਾਬਰ ਹੈ।
ਉਧਰ ਚੀਨ ਦੇ ਸਰਕਾਰੀ ਮੀਡੀਆ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਝੀਲ ਦਾ ਪਾਣੀ ਅਚਾਨਕ ਬਾਹਰ ਆ ਜਾਂਦਾ ਹੈ ਤਾਂ ਇਸ ਨੂੰ ਲੈ ਕੇ ਹੇਠਲੇ ਇਲਾਕਿਆਂ ਦੇ ਵਿੱਚ ਭਾਰੀ ਨੁਕਸਾਨ ਹੋ ਸਕਦਾ ਹੈ। ਇਸ ਦੇ ਵਿੱਚ ਜਿਰੋਂਗ ਪੋਰਟ ਤੇ ਆਲੇ ਦੁਆਲੇ ਦੇ ਇਲਾਕੇ ਸ਼ਾਮਲ ਨੇ। ਨੇਪਾਲ ਦੇ ਵਿੱਚ ਬੁੱਧਵਾਰ ਦੇ ਦਿਨ ਆਈ ਅਚਾਨਕ ਹੜ੍ਹ ਤੋਂ ਬਾਅਦ 900 ਤੋਂ ਵਧੇਰੇ ਲੋਕ ਹਾਲੇ ਵੀ ਲਾਪਤਾ ਦੱਸੇ ਜਾ ਰਹੇ ਨੇ। ਉੱਥੇ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਨੇਪਾਲ ਦੇ ਰਸੂਵਾ ਜ਼ਿਲ੍ਹੇ ਦੇ ਵਿੱਚ ਆਈ ਇਸ ਹੜ੍ਹ ਤੋਂ ਬਾਅਦ ਅਮਰੀਕਾ ਆਪਣੀ ਹਰ ਇੱਕ ਮਦਦ ਦੇਣ ਨੂੰ ਤਿਆਰ ਹੈ। ਇੱਕ ਕਾਰਜਕਾਰੀ ਹੁਕਮ ਦੇ ਉੱਤੇ ਹਸਤਾਖਰ ਕਰਦਿਆਂ ਹੋਇਆਂ ਤੇ ਉਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਟਰੰਪ ਨੇ ਕਿਹਾ ਕਿ ਅਮਰੀਕਾ ਨੇ ਨੇਪਾਲ ਦੀ ਲੀਡਰਸ਼ਿਪ ਦੇ ਨਾਲ ਸੰਪਰਕ ਕੀਤਾ ਤੇ ਲੋੜ ਪੈਣ ਦੇ ਉੱਤੇ ਹਰ ਇੱਕ ਸਹਾਇਤਾ ਦੇਣ ਦੀ ਵੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਇਹ ਤਬਾਹੀ ਬੇਹੱਦ ਭਿਆਨਕ ਹੈ। ਅਸੀਂ ਨੇਪਾਲ ਦੇ ਨਾਲ ਗੱਲਬਾਤ ਕਰ ਰਹੇ ਹਾਂ, ਹਰ ਇੱਕ ਕਿਸਮ ਦੀ ਮਦਦ ਦੇਣ ਦੀ ਪੇਸ਼ਕਸ਼ ਵੀ ਕੀਤੀ ਹੈ, ਪਰ ਅਮਰੀਕਾ ਦੀ ਤਰਫ ਤੋਂ ਆਲਰੇਡੀ ਕਾਫ਼ੀ ਮਦਦ ਭੇਜੀ ਜਾ ਰਹੀ ਹੈ। ਕਰੀਬ 90 ਅਮਰੀਕੀ ਨਾਗਰਿਕ ਪ੍ਰਭਾਵਿਤ ਹੋਏ ਦੱਸੇ ਗਏ ਨੇ। ਨੇਪਾਲ ਪੁਲਿਸ ਦੇ ਮੁਤਾਬਕ ਅਮਰੀਕੀ ਨਾਗਰਿਕਾਂ ਦੀ ਹਾਲੇ ਫਿਲਹਾਲ ਕਿਤੇ ਵੀ ਕੋਈ ਨਿਸ਼ਾਨਦੇਹੀ ਨਹੀਂ ਲੱਗ ਸਕੀ ਹੈ। ਵੈਸੇ ਨੇਪਾਲ ਦੇ ਸੈਰ ਸਪਾਟਾ ਬੋਰਡ ਨੇ ਦੱਸਿਆ ਸੀ ਕਿ 31 ਦੇਸ਼ਾਂ ਦੇ 900 ਤੋਂ ਵਧੇਰੇ ਜਿਹੜੇ ਨਾਗਰਿਕ ਨੇ ਉਹ ਉਹਨਾਂ ਦਾ ਇਹ ਥਾਂ ਟਿਕਾਣਾ ਹਾਲੇ ਤੱਕ ਪਤਾ ਨਹੀਂ ਚੱਲ ਸਕਿਆ ਹੈ। ਉੱਥੇ ਹੀ ਨੇਪਾਲ ਦੇ ਸੱਤਾਧਾਰੀ ਪਾਰਟੀ ਰਾਸ਼ਟਰੀ ਸਵਤੰਤਰ ਪਾਰਟੀ ਦੇ ਪ੍ਰਮੁੱਖ ਰਵੀ ਲਾਮਿਛਾਨੇ ਨੇ ਭਾਰਤ ਤੇ ਚੀਨ ਨੂੰ ਅਪੀਲ ਕੀਤੀ ਹੈ ਕਿ ਵਾਤਾਵਰਨ ਤਬਦੀਲੀ ਦੇ ਮੁੱਦੇ ਦੇ ਨਾਲ ਜੁੜੀਆਂ ਹੋਈਆਂ ਜਿੰਨੀਆਂ ਵੀ ਚੁਣੌਤੀਆਂ ਨੇ ਅਰਲੀ ਵਾਰਨਿੰਗ ਸਿਸਟਮ ਤਿਆਰ ਕਰਨ ਦੇ ਲਈ ਤੇ ਹੋਰ ਵੀ ਸਾਰੇ ਕੰਮ ਕਰਨ ਦੇ ਲਈ ਕਾਠਮਾਂਡੂ ਦੇ ਨਾਲ ਰਲ ਕੇ ਇਹ ਦੇਸ਼ ਕੰਮ ਕਰਨ। ਕਾਠਮਾਂਡੂ ਦੇ ਵਿੱਚ ਲਾਮਿਛਾਨੇ ਨੇ ਇਹ ਗੱਲਬਾਤ ਤ੍ਰਾਸਦੀ ਦੇ ਬਾਰੇ ਸੋਸ਼ਲ ਮੀਡੀਆ ਦੇ ਉੱਤੇ ਗੱਲ ਕਰਦਿਆਂ ਆਇਆ ਕਿਹਾ ਕਿ ਨੇਪਾਲ ਦੇ ਕਈ ਹਿੱਸਿਆਂ ਦੇ ਵਿੱਚ ਜਿਹੜੀ ਇਹ ਤਬਾਹੀ ਆਈ ਹੈ, ਇਹ ਤਬਾਹੀ ਇਹ ਨਹੀਂ ਦੇਖ ਰਹੀ ਕਿ ਇਹ ਕਿਹੜਾ ਦੇਸ਼ ਹੈ, ਕਿਹੜੀ ਸਰਹੱਦ ਹੈ। ਭਾਰਤ, ਚੀਨ, ਨੇਪਾਲ ਤਿੰਨ ਦੇਸ਼ ਨੇ ਪਰ ਇੱਕੋ ਹੀ ਪਰਬਤੀ ਪ੍ਰਣਾਲੀ ਦਾ ਹਿੱਸਾ ਨੇ। ਉਹਨਾਂ ਕਿਹਾ ਕਿ ਬੁੱਧਵਾਰ ਦੇ ਦਿਨ ਜਿਸ ਪਾਣੀ ਨੇ ਲੋਕਾਂ ਦੀ ਜਾਨ ਲਈ, ਉਸ ਪਾਣੀ ਨੇ ਇਹ ਵੀ ਨਹੀਂ ਪੁੱਛਿਆ ਕਿ ਇਹ ਕਿੱਥੋਂ ਦਾ ਨਾਗਰਿਕ ਹੈ, ਇਹ ਕਿੱਥੋਂ ਦਾ ਇਲਾਕਾ ਹੈ। ਉਹਨਾਂ ਚੇਤਾਵਨੀ ਦਿੰਦਿਆਂ ਹੋਇਆਂ ਕਿਹਾ ਕਿ ਹਿਮਾਲਿਆ ਦੇ ਵਿੱਚ ਜਿਹੜੇ ਬਦਲਾਅ ਆ ਰਹੇ ਨੇ ਉਹ ਸਾਡੀ ਸੋਚ ਤੋਂ ਕਿਤੇ ਜ਼ਿਆਦਾ ਤੇਜ਼ੀ ਦੇ ਨਾਲ ਆ ਰਹੇ ਨੇ। ਉਹਨਾਂ ਕਿਹਾ ਕਿ ਗਲੇਸ਼ੀਅਰ ਦੇ ਪਿੱਛੇ ਹਟ ਰਹੇ ਨੇ, ਜਿੱਥੇ ਬਰਫ਼ ਸੀ ਉੱਥੇ ਝੀਲਾਂ ਬਣ ਰਹੀਆਂ ਨੇ। ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਨੇਪਾਲ, ਭਾਰਤ ਅਤੇ ਚੀਨ ਰਲ ਕੇ ਵਾਤਾਵਰਨ ਤਬਦੀਲੀ ਦੇ ਇਸ ਮਸਲੇ ਦੇ ਉੱਤੇ ਗੱਲ ਕਰਨ ਅਤੇ ਆਪਣੇ ਜਿਹੜੇ ਨਿੱਜੀ ਸਵਾਰਥ ਨੇ ਜਾਂ ਹਿੱਤ ਨੇ ਉਹਨਾਂ ਨੂੰ ਭਰੇ ਰੱਖਣ। ਉੱਥੇ ਬਰਤਾਨੀਆ ਦੇ ਵਿੱਚ ਵਸਣ ਤੇ ਨਾਗਰਿਕਤਾ ਲੈਣ ਦੇ ਚਾਹਵਾਨਾਂ ਦੇ ਵਿੱਚ ਭਾਰਤੀ ਨਾਗਰਿਕਾਂ ਦੀ ਗਿਣਤੀ ਸਭ ਤੋਂ ਵਧੇਰੇ ਹੈ। ਬਰਤਾਨੀਆ ਦੇ ਗ੍ਰਹਿ ਮਹਿਕਮੇ ਦੀ ਤਰਫ ਤੋਂ ਜੂਨ 2026 ਨੂੰ ਖਤਮ ਹੋਏ ਵਰ੍ਹੇ ਦੇ ਦਰਮਿਆਨ ਦੱਸਿਆ ਗਿਆ ਕਿ 35,384 ਭਾਰਤੀਆਂ ਨੂੰ ਪੱਕੀ ਰਿਹਾਇਸ਼ ਦਿੱਤੀ ਗਈ ਹੈ, ਯਾਨੀ ILR ਦਿੱਤੀ ਗਈ ਹੈ, ਜੋ ਕਿ ਪਿਛਲੇ ਸਾਲ ਦੇ ਨਾਲੋਂ 51% ਜ਼ਿਆਦਾ ਹੈ। ਭਾਰਤੀ ਪੱਕੀ ਰਿਹਾਇਸ਼ ਹਾਸਲ ਕਰਨ ਵਾਲਾ ਬਰਤਾਨੀਆ ਦੇ ਵਿੱਚ ਸਭ ਤੋਂ ਵੱਡੇ ਸਮੂਹ ਦੇ ਵਿੱਚੋਂ ਬਣੇ ਨੇ, ਯਾਨੀ ਕਿ ਦੂਸਰੇ ਦੇਸ਼ਾਂ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਭਾਰਤੀਆਂ ਨੂੰ ਉੱਥੋਂ ਦੀ ਪੱਕੀ ਨਾਗਰਿਕਤਾ ਮਿਲੀ ਹੈ। ਮੌਜੂਦਾ ਨਿਯਮਾਂ ਦੇ ਮੁਤਾਬਕ ਜਾਇਜ਼ ਵੀਜ਼ਾ ਯਾਨੀ ਵੈਲਿਡ ਵੀਜ਼ਾ ਰੱਖਣ ਵਾਲਿਆਂ ਨੂੰ 5 ਸਾਲ ਬਾਅਦ ਪੱਕੀ ਰਿਹਾਇਸ਼ ਮਿਲ ਜਾਂਦੀ ਹੈ, ਪਰ ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਦੀਆਂ ਤਜਵੀਜ਼ਾਂ ਇਸ ਸਮੇਂ ਇਸ ਨੂੰ ਵਧਾ ਕੇ ਦੁੱਗਣਾ ਕਰਨ ਯਾਨੀ 10 ਸਾਲ ਕਰਨ ਦਾ ਪ੍ਰਸਤਾਵ ਹੈ। ਤਾਜ਼ਾ ਅੰਕੜਿਆਂ ਦੇ ਮੁਤਾਬਕ ਪੱਕੀ ਰਿਹਾਇਸ਼ ਦੀ ਮਨਜ਼ੂਰੀ ਦੇ ਮਾਮਲਿਆਂ ਦੇ ਵਿੱਚ ਕੁੱਲ 24% ਵਾਧਾ ਦਰਜ ਕੀਤਾ ਗਿਆ, ਜੋ ਕਿ ਅੱਗੇ ਚੱਲ ਕੇ ਬ੍ਰਿਟਿਸ਼ ਨਾਗਰਿਕਤਾ ਦੇ ਲਈ ਰਾਹ ਖੋਲ ਸਕਦਾ ਹੈ। ਉੱਥੇ ਅਗਲੀ ਖਬਰ ਵੀ ਨੇਪਾਲ ਦੇ ਨਾਲ ਹੀ ਜੁੜੀ ਹੋਈ, ਜਿੱਥੇ ਨੇਪਾਲ ਦੇ ਵਿੱਚ ਆਏ ਇਹਨਾਂ ਫਲੈਸ਼ ਫਲੱਡਸ ਯਾਨੀ ਭਿਆਨਕ ਹੜ੍ਹਾਂ ਤੋਂ ਬਾਅਦ ਹੁਣ ਭਾਰਤ ਸਰਕਾਰ ਨੇ ਭਾਰਤ ਨੇਪਾਲ ਮੈਤਰੀ ਬੱਸ ਸੇਵਾ 28 ਤੇ 29 ਅਗਸਤ ਦੇ ਲਈ ਅਸਥਾਈ ਤੌਰ ਦੇ ਉੱਤੇ ਰੋਕ ਦਿੱਤੀ। ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ ਯਾਨੀ DTC ਤੇ ਦਿੱਲੀ ਸਰਕਾਰ ਨੇ ਇਹ ਫੈਸਲਾ ਲਿਆ। DTC ਨੇ ਦੱਸਿਆ ਕਿ ਨੇਪਾਲ ਦੇ ਵਿੱਚ ਨੈਸ਼ਨਲ ਹਾਈਵੇ ਤੇ ਦਿੱਲੀ ਕਾਠਮਾਂਡੂ ਮਾਰਗ ਦੇ ਉੱਤੇ ਆਵਾਜਾਈ ਪੂਰੀ ਤਰ੍ਹਾਂ ਦੇ ਨਾਲ ਬੰਦ ਹੈ, ਔਰ ਵੈਸੇ ਵੀ ਇਸ ਬੱਸ ਨੂੰ ਚਲਾਉਣ ਦਾ ਕੋਈ ਫਾਇਦਾ ਨਜ਼ਰ ਨਹੀਂ ਆ ਰਿਹਾ, ਕਿਉਂਕਿ ਦਿੱਲੀ ਵਾਲੇ ਪਾਸਿਓਂ ਕਾਠਮਾਂਡੂ ਦੇ ਵਿੱਚ ਹਾਲੇ ਕਿਸੇ ਨੂੰ ਵੀ ਨਹੀਂ ਭੇਜਿਆ ਜਾ ਰਿਹਾ। ਹਾਲਾਂਕਿ ਕਠਮਾਂਡੂ ਵਾਲੇ ਪਾਸਿਓਂ ਜਿਹੜੇ ਦਿੱਲੀ ਜਾਂ ਭਾਰਤ ਦੇ ਦੂਸਰੇ ਸੂਬਿਆਂ ਦੇ ਵਿੱਚ ਆਉਣ ਦੇ ਰਾਹ ਹਾਲੇ ਵੀ ਖੁੱਲ੍ਹੇ ਰੱਖੇ ਗਏ ਨੇ। ਦਿੱਲੀ ਸਰਕਾਰ ਨੇ ਭਾਰਤ ਨੇਪਾਲ ਦੇ ਦਰਮਿਆਨ ਮਜ਼ਬੂਤ ਸੰਬੰਧਾਂ ਨੂੰ ਸੁਖਾਲਾ ਬਣਾਉਣ ਦੇ ਲਈ ਇਸ ਬੱਸ ਸੇਵਾ ਦੇ 2014 ਦੇ ਵਿੱਚ ਸ਼ੁਰੂਆਤ ਤੋਂ ਬਾਅਦ ਪਹਿਲੀ ਵਾਰ ਹੋਇਆ ਕਿ ਇਸ ਨੂੰ ਹੁਣ ਬੰਦ ਕੀਤਾ ਗਿਆ ਹੋਵੇ। ਦੱਸ ਦਈਏ ਕਿ ਇਹ ਬੱਸ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਚੋਂ ਲੰਘਦੀ ਹੋਈ ਗੋਰਖਪੁਰ ਨੇੜੇ ਸਨੌਲੀ ਚੈੱਕ ਪੋਸਟ ਦੇ ਰਾਹੀਂ ਨੇਪਾਲ ਦੇ ਵਿੱਚ ਦਾਖਲ ਹੁੰਦੀ ਹੈ। ਹਾਲਾਂਕਿ ਉੱਤਰ ਪ੍ਰਦੇਸ਼ ਦੇ ਦੂਜੇ ਸ਼ਹਿਰਾਂ ਦੇ ਨਾਲ ਸੰਪਰਕ ਨੇਪਾਲ ਦੇ ਵਿੱਚ ਹਾਲੇ ਵੀ ਬਣੇ ਹੋਏ ਨੇ।
ਦਿੱਲੀ ਦੀ ਖਬਰ ਸਾਂਝੀ ਕਰੀਏ ਤਾਂ ਬੀਤੇ 24 ਘੰਟਿਆਂ ਦੇ ਵਿੱਚ H1N1 ਦੇ 166 ਮਾਮਲਿਆਂ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ। ਇਸ ਤੋਂ ਬਾਅਦ ਸਵਾਈਨ ਫਲੂ ਦੇ ਮਾਮਲਿਆਂ ਦੀ ਗਿਣਤੀ ਵੱਧ ਕੇ 2612 ਹੋ ਗਈ ਹੈ। ਸਰਕਾਰੀ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ। ਅੰਕੜਿਆਂ ਦੇ ਮੁਤਾਬਕ ਇਨਫਲੂਐਂਜ਼ਾ ਏ ਦੇ ਮਾਮਲਿਆਂ ਦੀ ਗਿਣਤੀ ਵੀ ਵੱਧ ਕੇ 3300 ਹੋ ਗਈ ਹੈ। ਦੱਸ ਦਈਏ ਕਿ ਦਿੱਲੀ ਦੇ ਸਿਹਤ ਮੰਤਰੀ ਪੰਕਜ ਕੁਮਾਰ ਨੇ ਇਹ ਜਾਣਕਾਰੀ ਇੰਦਰਾ ਗਾਂਧੀ ਹਸਪਤਾਲ ਦਾ ਦੌਰਾ ਕਰਨ ਤੋਂ ਬਾਅਦ ਦਿੱਤੀ ਤੇ ਦੱਸਿਆ ਕਿ H1N1 ਮੌਸਮੀ ਇਨਫਲੂਐਂਜ਼ਾ ਦੇ ਮਾਮਲੇ ਲਗਾਤਾਰ ਵੱਧ ਰਹੇ ਨੇ। ਸੂਬਾਈ ਸਰਕਾਰ ਦੀ ਤਰਫ ਤੋਂ ਤਿਆਰੀਆਂ ਕੀ ਕੀਤੀਆਂ ਗਈਆਂ ਨੇ ਇਹਨਾਂ ਦੀ ਸਮੀਖਿਆ ਦੇ ਲਈ ਹੀ ਉਹਨਾਂ ਦਾ ਇਹ ਦੌਰਾ ਸੀ। ਆਪਣੇ ਦੌਰੇ ਦੌਰਾਨ ਮੰਤਰੀ ਨੇ ਹਸਪਤਾਲ ਦੇ ਫਲੂ ਪ੍ਰਬੰਧਨ ਵਿਵਸਥਾ ਦਾ ਜਾਇਜ਼ਾ ਲਿਆ, ਜਿਸ ਦੇ ਵਿੱਚ ਆਈਸੋਲੇਸ਼ਨ ਬੈਡਸ, ਐਮਰਜੈਂਸੀ ਸੇਵਾਵਾਂ, ਜਾਂਚ ਸੰਬੰਧੀ ਬੁਨਿਆਦੀ ਢਾਂਚਾ, ਇਨਫਰਾਸਟਰਕਚਰ ਤੇ ਦਵਾਈਆਂ ਦੀ ਉਪਲਬਧਤਾ ਬਾਰੇ ਤੇ ਕਰਮਚਾਰੀਆਂ ਦੀ ਤੈਨਾਤੀ ਦੇ ਬਾਰੇ ਜਾਣਕਾਰੀ ਹਾਸਲ ਕੀਤੀ। ਆਖਰੀ ਖਬਰ ਭਾਰਤ ਦੇ ਨਾਲ ਜੁੜੀ ਹੋਈ ਗੋਆ ਤੋਂ, ਜਿੱਥੇ ਗੋਆ ਮੰਤਰੀ ਮੰਡਲ ਨੇ ਧਰਮ ਤਬਦੀਲੀ ਦੇ ਖਿਲਾਫ ਇੱਕ ਬਿੱਲ ਨੂੰ ਮਨਜ਼ੂਰੀ ਦਿੱਤੀ ਹੈ, ਜਿਸ ਦੇ ਵਿੱਚ ਹੋਰ ਵੀ ਸਖਤ ਵਿਵਸਥਾਵਾਂ ਤੈਅ ਕੀਤੀਆਂ ਗਈਆਂ ਨੇ। ਉਮਰ ਕੈਦ ਦੀ ਸਜ਼ਾ ਦਾ ਵੀ ਪ੍ਰਸਤਾਵ ਹੈ। ਅਧਿਕਾਰੀਆਂ ਨੇ ਵੀਰਵਾਰ ਦੇ ਦਿਨ ਦੱਸਿਆ ਕਿ ਇਹ ਬਿੱਲ ਸੂਬਾ ਵਿਧਾਨ ਸਭਾ ਦੇ 31 ਅਗਸਤ ਤੋਂ ਸ਼ੁਰੂ ਹੋਣ ਵਾਲੇ ਮੌਨਸੂਨ ਸੈਸ਼ਨ ਤੋਂ ਪਹਿਲਾਂ ਸਦਨ ਦੇ ਵਿੱਚ ਪੇਸ਼ ਕੀਤਾ ਜਾਏਗਾ। ਮੌਨਸੂਨ ਸੈਸ਼ਨ ਦੇ ਦੌਰਾਨ ਹੀ ਮਾਫ ਕਰਨਾ, ਇਸ ਨੂੰ ਪੇਸ਼ ਕੀਤਾ ਜਾਏਗਾ। ਇਸ ਬਿੱਲ ਦੇ ਵਿੱਚ ਧੱਕੇ, ਦਬਾਅ ਤੇ ਅਨੁਚਿਤ ਪ੍ਰਭਾਵ, ਲਾਲਚ ਜਾਂ ਧੋਖਾਦੇਈ ਦੇ ਨਾਲ ਵਿਆਹ ਕਰਵਾਉਣ ਦੇ ਉੱਤੇ ਕਥਿਤ ਕਾਰਵਾਈ ਹੋਏਗੀ। ਬਿੱਲ ਦੇ ਤਹਿਤ ਮੁਲਜ਼ਮਾਂ ਨੂੰ ਉਮਰ ਕੈਦ ਤੱਕ ਦੀ ਸਜ਼ਾ ਤੋਂ ਇਲਾਵਾ ਘੱਟੋ ਘੱਟ 50,000 ਰੁਪਏ ਤੱਕ ਦੇ ਜੁਰਮਾਨਾ, ਪੀੜਤਾਂ ਨੂੰ ਵੱਧ ਤੋਂ ਵੱਧ 5 ਲੱਖ ਰੁਪਏ ਤੱਕ ਦੇ ਮੁਆਵਜ਼ਾ ਦੇਣ ਦੀ ਵਿਵਸਥਾ ਕੀਤੀ ਗਈ ਹੈ। ਬਿੱਲ 'ਚ ਇਹ ਵੀ ਵਿਵਸਥਾ ਹੈ ਕਿ ਜੇਕਰ ਇਹ ਪਾਇਆ ਜਾਂਦਾ ਹੈ ਕਿ ਵਿਆਹ ਸਿਰਫ ਧਰਮ ਤਬਦੀਲੀ ਦੇ ਮਕਸਦ ਦੇ ਨਾਲ ਕੀਤਾ ਗਿਆ ਤਾਂ ਅਜਿਹੇ ਵਿਆਹ ਨੂੰ ਨਾਮਨਜ਼ੂਰ ਐਲਾਨਿਆ ਜਾ ਸਕਦਾ ਹੈ। ਮਹਾਰਾਸ਼ਟਰ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਓਡੀਸ਼ਾ, ਛੱਤੀਸਗੜ੍ਹ, ਹਿਮਾਚਲ ਪ੍ਰਦੇਸ਼ ਵਰਗੇ ਕਈ ਹੋਰਨਾਂ ਸੂਬਿਆਂ ਦੇ ਵਿੱਚ ਪਹਿਲਾਂ ਤੋਂ ਹੀ ਧਰਮ ਤਬਦੀਲੀ ਦੇ ਵਿਰੁੱਧ ਕਾਨੂੰਨ ਲਾਗੂ ਨੇ। ਉੱਥੇ ਹੀ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ ਤਾਂ ਆਸਟ੍ਰੇਲੀਆ ਦੇ ਵਿੱਚ ਇਸ ਵਕਤ ਜਿਹੜੀ ਨੈਸ਼ਨਲ ਬੁਸ਼ ਸਮਿਟ ਚੱਲ ਰਿਹਾ, ਉੱਥੋਂ ਖਾਸੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਇਸ ਦਰਮਿਆਨ ਸਭ ਤੋਂ ਪਹਿਲਾਂ ਖਬਰ ਤਾਂ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੇ ਉਸ ਕੈਂਪੇਨ ਦੇ ਨਾਲ ਜੁੜੀ ਹੋਈ, ਜਿਸ ਦੇ ਵਿੱਚ ਆਸਟ੍ਰੇਲੀਆ ਯੂਨਾਈਟਿਡ ਨੇਸ਼ਨ ਦੀ ਸਿਕਿਉਰਿਟੀ ਕੌਂਸਲ ਦੀ ਸੀਟ ਹਾਸਲ ਕਰਨ ਦੇ ਲਈ ਇੱਕ ਮੁਹਿੰਮ ਸ਼ੁਰੂ ਕਰੀ ਬੈਠਾ ਸੀ। ਦੱਸ ਦਈਏ ਕਿ ਇਸ ਦਰਮਿਆਨ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਕੌਮਾਂਤਰੀ ਪੱਧਰ ਦੇ ਉੱਤੇ ਆਸਟ੍ਰੇਲੀਆ ਦੇ ਲਈ ਖਾਸੀਆਂ ਕੂਟਨੀਤਕ ਉਪਲਬਧੀਆਂ ਹਾਸਲ ਕੀਤੀਆਂ ਹੋਣਗੀਆਂ। ਕੌਪ ਸਮਿਟ ਦੇ ਵਿੱਚ ਆਸਟ੍ਰੇਲੀਆ ਦੀ ਗੱਲ ਰੱਖੀ ਔਰ ਆਸਟ੍ਰੇਲੀਆ ਦੇ ਜਿਹੜਾ ਆਯੋਜਨ ਨੂੰ ਲੈ ਕੇ ਆਸਟ੍ਰੇਲੀਆ ਦੀ ਦਾਅਵੇਦਾਰੀ ਵੀ ਪੇਸ਼ ਕੀਤੀ ਗਈ। ਆਸੀਆਨ APEC G20 ਦੇ ਵਿੱਚ ਵੀ ਆਸਟ੍ਰੇਲੀਆ ਨੇ ਆਪਣੀ ਗੱਲ ਵਜ਼ਨਦਾਰ ਤਰੀਕੇ ਦੇ ਨਾਲ ਰੱਖੀ ਹੈ। ਪਰ ਇਸ ਦਰਮਿਆਨ ਖਾਸ ਗੱਲ ਇਹ ਹੋਏਗੀ ਕਿ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਹੁਣ ਜਨਰਲ ਅਸੈਂਬਲੀ ਸੈਸ਼ਨ ਜਿਹੜਾ ਸੰਯੁਕਤ ਰਾਸ਼ਟਰ ਦਾ ਯਾਨੀ ਯੂਨਾਈਟਿਡ ਨੇਸ਼ਨ ਦਾ, ਉਹ ਲਗਾਤਾਰ ਦੂਸਰੀ ਵਾਰ ਉਸ ਦੇ ਵਿੱਚ ਸੰਬੋਧਨ ਕਰਨ ਜਾ ਰਹੇ ਨੇ ਔਰ ਆਸਟ੍ਰੇਲੀਆ ਦੀ ਦਾਅਵੇਦਾਰੀ ਨੂੰ ਪੇਸ਼ ਕਰਨਗੇ। ਸਾਲ 2029-30 ਦੇ ਲਈ ਯੂਨਾਈਟਿਡ ਨੇਸ਼ਨ ਦੀ ਸਿਕਿਉਰਿਟੀ ਕੌਂਸਲ ਦੇ ਵਾਸਤੇ ਜਿਹੜੀ ਇੱਕ ਨੌਨ ਪਰਮਾਨੈਂਟ ਸੀਟ ਹੈ ਉਸ ਦੇ ਲਈ ਆਸਟ੍ਰੇਲੀਆ ਦੀ ਦਾਅਵੇਦਾਰੀ ਪੇਸ਼ ਕੀਤੀ ਜਾਣੀ ਹੈ। ਉੱਥੇ ਇੰਡਸਟਰੀ ਮਿਨਿਸਟਰ ਟਿਮ ਆਇਰਸ ਦੀ ਤਰਫ ਤੋਂ ਪ੍ਰਧਾਨ ਮੰਤਰੀ ਦੀ ਉਸ ਜਿਹੜੀ ਬਿਆਨ ਸੀ ਕਿ ਰਿਫਿਊਜੀ ਇਨਟੇਕ ਦੇ ਵਿੱਚ ਕੋਈ ਬਦਲਾਅ ਨਹੀਂ ਕੀਤਾ ਜਾਏਗਾ, ਉਸ ਦਾ ਬਚਾਅ ਕੀਤਾ ਗਿਆ। ਹਾਲਾਂਕਿ ਕੱਲ੍ਹ ਦੇ ਦਿਨ, ਮਾਫ ਕਰਨਾ, ਇਸ ਤੋਂ ਇੱਕ ਦਿਨ ਪਹਿਲਾਂ ਹੋਮ ਅਫੇਅਰ ਮਿਨਿਸਟਰ ਟੋਨੀ ਬਰਕ ਇਹ ਗੱਲ ਕਹਿ ਚੁੱਕੇ ਸੀ ਕਿ ਆਸਟ੍ਰੇਲੀਆ 'ਚ ਜਿਹੜਾ ਮੌਜੂਦਾ ਰਿਫਿਊਜੀ ਇਨਟੇਕ ਹੈ ਯਾਨੀ ਰਿਫਿਊਜੀਆਂ ਦੇ ਆਸਟ੍ਰੇਲੀਆ 'ਚ ਦਾਖਲਾ ਹੋਣ ਦੀ ਜਿਹੜੀ ਗਿਣਤੀ ਉਹ 20,000 ਸਾਲਾਨਾ ਹੈ, ਉਸ ਨੂੰ ਘੱਟ ਕਰਕੇ 13,750 ਕਰ ਦਿੱਤਾ ਜਾਏਗਾ। ਪਰ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਬੁਸ਼ ਸਮਿਟ ਦੇ ਦਰਮਿਆਨ ਇਹ ਗੱਲ ਕਹਿ ਦਿੱਤੀ ਕਿ ਸਾਲਾਨਾ ਰਿਫਿਊਜੀ ਇਨਟੇਕ ਉਸ ਨੂੰ ਘੱਟ ਨਹੀਂ ਕੀਤਾ ਜਾਏਗਾ, ਉਸ ਦੇ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾਏਗੀ। ਅਜਿਹੇ 'ਚ ਨਿਊਜ਼ 24 ਦੇ ਉੱਤੇ ਗੱਲ ਕਰਦੇ ਹਾਂ, ਟਿਮ ਆਇਰਸ ਨੇ ਕਿਹਾ ਕਿ ਲੇਬਰ ਦੀ ਜਿਹੜੀ ਰਿਫਿਊਜੀਆਂ ਦੀ ਲੈ ਕੇ ਇੱਕ ਗਿਣਤੀ ਹੈ ਉਹ ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਦੀ ਗਿਣਤੀ ਦੇ ਨਾਲ ਹੀ ਮਿਲਦੀ ਰੱਖੀ ਜਾਏਗੀ। ਯਾਨੀ ਕਿ ਜੇਕਰ ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਘੱਟ ਕੀਤਾ ਜਾ ਰਿਹਾ ਆਸਟ੍ਰੇਲੀਆ 'ਚ ਤਾਂ ਜ਼ਾਹਰ ਜਿਹੀ ਗੱਲ ਹੈ ਕਿ ਉਸ ਦੇ ਅਸਰ ਦੂਸਰੇ ਵੀਜ਼ਾ ਕੈਟਾਗਰੀਆਂ ਦੇ ਉੱਤੇ ਵੀ ਪੈਣਗੇ ਜਾਂ ਪ੍ਰਵਾਸ ਦਾਖਲਿਆਂ ਦੇ ਉੱਤੇ ਵੀ ਪੈਣਗੇ। ਇਸ ਦਰਮਿਆਨ ਲਿਬਰਲ ਨੈਸ਼ਨਲ ਗੱਠਜੋੜ ਤੋਂ ਵੀ ਉਹਨਾਂ ਦੀ ਪੋਲਿਸੀ ਪੁੱਛੀ ਜਾ ਰਹੀ ਸੀ, ਪੁੱਛਿਆ ਜਾ ਰਿਹਾ ਸੀ ਕਿ ਲਿਬਰਲ ਨੈਸ਼ਨਲ ਗੱਠਜੋੜ ਕੀ ਇਸ ਮਾਮਲੇ ਦੇ ਉੱਤੇ
ਆਸਟ੍ਰੇਲੀਆ ਦੇ ਵਿੱਚ ਇਸੇ ਹੀ ਜਿਹੜਾ ਇਨਟੇਕ ਨੂੰ ਜਾਰੀ ਰੱਖਣਾ ਚਾਹੇਗਾ। ਵਿਰੋਧੀ ਧਿਰ ਦੇ ਨੇਤਾ ਐਂਗਸ ਟੇਲਰ ਨੇ ਕਿਹਾ ਕਿ ਉਹ ਆਸਟ੍ਰੇਲੀਆ ਦੇ ਵਿੱਚ ਰਿਫਿਊਜੀ ਇਨਟੇਕ ਦੀ ਮੌਜੂਦਾ ਗਿਣਤੀ 20,000 ਤੋਂ ਘੱਟ ਕਰਨਾ ਚਾਹੁੰਦੇ ਨੇ ਜਾਂ ਫਿਰ ਇਸ ਨੂੰ ਇੰਨਾ ਹੀ ਬਰਕਰਾਰ ਰੱਖਣਾ ਚਾਹੁੰਦੇ ਨੇ। ਇਸ ਦੇ ਵਾਸਤੇ ਆਪਣੇ ਸਾਰੇ ਵਿਕਲਪ ਫਿਲਹਾਲ ਖੁੱਲ੍ਹੇ ਰੱਖੇ ਹੋਏ ਨੇ। ਲਿਬਰਲ ਨੈਸ਼ਨਲ ਗਠਜੋੜ ਨੇ ਹਾਲੇ ਤੱਕ ਆਪਣੀ ਪ੍ਰਵਾਸ ਦੇ ਕੁੱਲ ਪ੍ਰਵਾਸ ਦੇ ਦਾਖਲੇ ਦੀ ਗਿਣਤੀ ਕਿੰਨੀ ਹੈ ਉਸ ਨੂੰ ਵੀ ਜ਼ਾਹਰ ਨਹੀਂ ਕੀਤਾ। ਦੱਸ ਦਈਏ ਕਿ ਪਿਛਲੇ ਹਫ਼ਤਿਆਂ ਦੇ ਦਰਮਿਆਨ ਟੌਨੀ ਬਰਕ ਦੀ ਤਰਫ ਤੋਂ ਦੇਸ਼ ਨੂੰ ਸੰਬੋਧਨ ਕੀਤਾ ਜਾਣਾ ਸੀ, ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇਣੇ ਸੀ, ਪਰ ਲੇਬਰ ਪਾਰਟੀ ਦੀ ਆਉਣ ਵਾਲੇ ਸਾਲਾਂ ਦੇ ਵਾਸਤੇ ਪ੍ਰਵਾਸ ਨੀਤੀ ਕੀ ਹੋਏਗੀ ਉਸ ਭਾਸ਼ਣ ਨੂੰ ਉਸ ਵਕਤ ਰੱਦ ਕਰ ਦਿੱਤਾ ਗਿਆ ਸੀ, ਜਿਸਦਾ ਖਾਸੀ ਚਰਚਾ ਵੀ ਹੋਈ ਸੀ, ਖਾਸਾ ਰੌਲਾ ਵੀ ਪਿਆ ਸੀ। ਪਰ ਇਸ ਦਰਮਿਆਨ ਹੁਣ ਜਿਹੜੀ ਲਿਬਰਲ ਪਾਰਟੀ ਆ ਉਹ ਇਹੀ ਉਮੀਦ ਲਗਾ ਕੇ ਬੈਠੀ ਹੈ ਕਿ ਜਦੋਂ ਪ੍ਰਧਾਨ ਮੰਤਰੀ ਜਾਂ ਟੌਨੀ ਬਰਕ ਆਪਣੀ ਇਮੀਗ੍ਰੇਸ਼ਨ ਪਾਲਿਸੀ ਦੇ ਬਾਰੇ ਐਲਾਨ ਕਰ ਦਿੰਦੇ ਨੇ, ਉਸੇ ਤੋਂ ਬਾਅਦ ਲਿਬਰਲ ਨੈਸ਼ਨਲ ਗਠਜੋੜ ਆਪਣੇ ਪੱਤੇ ਖੋਲ੍ਹੇ ਤਾਂ ਬਿਹਤਰ ਹੋਏਗਾ। ਉੱਥੇ ਹਿਊਮੈਨੀਟੇਰੀਅਨ ਵੀਜ਼ਾ ਦੇ ਵਿੱਚ ਇਸ ਤਬਦੀਲੀ ਤੋਂ ਇਲਾਵਾ ਦੇਸ਼ ਭਰ ਦੇ ਵਿੱਚ ਹੋਰ ਵੀ ਕਈ ਮਸਲਿਆਂ ਦੇ ਉੱਤੇ ਸਮਿਟ ਦੇ ਵਿੱਚ ਬਹਿਸ ਬਸਾਈਆਂ ਹੋ ਰਹੀਆਂ ਨੇ, ਜਿੱਥੇ ਐਨਰਜੀ ਮਿਨਿਸਟਰ ਕ੍ਰਿਸ ਬੋਵਨ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਕੁਇਨਜ਼ਲੈਂਡ ਅਤੇ ਨਾਰਦਰਨ ਟੈਰੀਟਰੀ ਕਾਮਨਵੈਲਥ ਸਰਕਾਰ ਦੇ ਉੱਤੇ ਆਪਣੇ ਰੂਲ ਯਾਨੀ ਕਿ ਨਿਯਮ ਤਬਦੀਲੀ ਕਰਵਾ ਕੇ ਡੇਟਾ ਸੈਂਟਰ ਨੂੰ 100% ਰਿਨਿਊਬਲ ਐਨਰਜੀ ਤੋਂ ਇਲਾਵਾ ਐਨਰਜੀ ਵਰਤਣ ਦੇ ਲਈ ਜਿਹੜਾ ਇੱਕ ਬਿੱਲ ਸੀ ਉਸ ਦੇ ਉੱਤੇ ਮਨਾ ਚੁੱਕੇ ਨੇ। ਇਹ ਗੱਲ ਸਹੀ ਨਹੀਂ ਹੈ। ਉਹਨਾਂ ਕਿਹਾ ਕਿ ਕਾਮਨਵੈਲਥ ਆਪਣੇ ਵਿਕਲਪਾਂ ਦੇ ਉੱਤੇ ਵਿਚਾਰ ਕਰ ਰਹੀ ਹੈ, ਕੁਇਨਜ਼ਲੈਂਡ ਅਤੇ ਨਾਰਦਰਨ ਟੈਰੀਟਰੀ ਨੇ ਆਪਣੀ ਗੱਲ ਰੱਖੀ ਸੀ। ਕ੍ਰਿਸ ਬੋਵਨ ਇਹ ਗੱਲ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਜਿਹੜੇ ਵੀ ਡੇਟਾ ਸੈਂਟਰ ਅਲੱਗ ਅਲੱਗ ਸੂਬਿਆਂ 'ਚ ਖੋਲ੍ਹੇ ਜਾਣਗੇ ਉਸ ਦੇ ਵਿੱਚ ਬਿਜਲੀ ਦੀ ਜਿਹੜੀ ਖਪਤ ਹੈ ਉਹ ਫੋਸਿਲ ਫਿਊਲ ਦੇ ਨਾਲ ਤਿਆਰ ਹੋਣ ਵਾਲੀ ਬਿਜਲੀ ਅਤੇ ਰਿਨਿਊਬਲ ਐਨਰਜੀ ਦੋਹਾਂ ਦੇ ਉੱਤੇ ਨਿਰਭਰ ਕਰੇਗੀ। ਦੋਹਾਂ ਦੇ ਨਾਲ ਹੀ ਜਿਹੜੇ ਡੇਟਾ ਸੈਂਟਰ ਚਲਾਏ ਜਾਣਗੇ, ਜਦਕਿ ਕੁਇਨਜ਼ਲੈਂਡ ਦਾ ਕਹਿਣਾ ਸੀ ਕਿ ਰਿਨਿਊਬਲ ਐਨਰਜੀ ਯਾਨੀ ਕਿ ਨਵਿਆਨਯੋਗ ਊਰਜਾ ਦੇ ਜਿਹੜੇ ਪੈਦਾ ਕਰਨ ਦੇ ਸਰੋਤ ਨੇ ਉਹਨਾਂ ਦਾ ਅਧਿਕਾਰ ਖੇਤਰ ਸਿਰਫ ਸੂਬਾਈ ਹੱਥਾਂ ਦੇ ਵਿੱਚ ਹੀ ਹੋਵੇ। ਉੱਥੇ ਆਸਟ੍ਰੇਲੀਅਨ ਕੰਪੀਟੀਸ਼ਨ ਐਂਡ ਕੰਜ਼ਿਊਮਰ ਕਮਿਸ਼ਨ ਨੇ ਹੁਣ ਹੋਬਾਰਟ ਪ੍ਰਾਈਵੇਟ ਹਸਪੀਟਲ ਦੀ ਸੇਲ ਕਲੇਵਰੀ ਹੈਲਥ ਕੇਅਰ ਨੂੰ ਦੇਣ ਦੇ ਉੱਤੇ ਇਤਰਾਜ਼ ਜ਼ਾਹਰ ਕੀਤੇ ਨੇ ਅਤੇ ਭਵਿੱਖ ਦੇ ਉੱਤੇ ਸਵਾਲ ਖੜ੍ਹੇ ਕੀਤੇ ਨੇ। ਦੱਸ ਦਈਏ ਕਿ ਹੋਬਾਰਟ ਪ੍ਰਾਈਵੇਟ ਹਸਪੀਟਲ ਦੀ ਸੇਲ ਦੇ ਦਰਮਿਆਨ ਹੀ ਇਹ ਵੀ ਗੱਲ, ਹਾਲਾਂਕਿ ACCC ਦੀ ਤਰਫ ਤੋਂ ਇਸ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ, ਪਰ ਇਹ ਕਿਹਾ ਜਾ ਰਿਹਾ ਹੈ ਕਿ ਇਸ ਕੈਥੋਲਿਕ ਸੰਸਥਾ ਕਲੇਵਰੀ ਹੈਲਥ ਕੇਅਰ ਨੂੰ ਜੇਕਰ ਇਸ ਦੀ ਵਿਕਰੀ ਕੀਤੀ ਜਾਂਦੀ ਹੈ ਤਾਂ ਉੱਥੇ ਜੈਂਡਰ ਅਫਰਮਿੰਗ ਕੇਅਰ ਜਾਂ ਸਰਜੀਕਲ ਟਰਮੀਨੇਸ਼ਨਸ ਜਾਂ ਇਸ ਕਿਸਮ ਦੇ ਹੋਰ ਜਿਹੜੇ ਫਰਟੀਲਿਟੀ ਦੇ ਨਾਲ ਜੁੜੇ ਹੋਏ ਟ੍ਰੀਟਮੈਂਟਸ ਨੇ ਉਹ ਨਹੀਂ ਹੋਣਗੇ। ਕਲੇਵਰੀ ਹੈਲਥ ਕੇਅਰ ਦੀ ਤਰਫ ਤੋਂ ਇਹ ਕਿਸਮ ਦਾ ਦਾਅਵਾ ਪਹਿਲਾਂ ਹੀ ਕੀਤਾ ਗਿਆ ਸੀ। ਹੋਬਾਰਟ ਪ੍ਰਾਈਵੇਟ ਹਸਪੀਟਲ ਵੈਸੇ ਬਿਲਕੁਲ ਹੋਬਾਰਟ ਦੇ ਮੇਨ ਪਬਲਿਕ ਹਸਪੀਟਲ ਰੋਇਲ ਹੋਬਾਰਟ ਹਸਪੀਟਲ ਦੇ ਨਾਲ ਮੌਜੂਦ ਹੈ। ਇੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਆਪਣਾ ਇਲਾਜ ਕਰਾਉਂਦੇ ਨੇ, ਗਰਭਵਤੀ ਮਹਿਲਾਵਾਂ ਇੱਥੇ ਪਹੁੰਚਦੀਆਂ ਨੇ, ਮਾਪੇ ਇੱਥੇ ਆ ਕੇ ਜੈਂਡਰ ਅਫਰਮੇਸ਼ਨ ਟੈਸਟ ਵੀ ਕਰਵਾਉਂਦੇ ਨੇ, ਔਰ ਇਸ ਤੋਂ ਇਲਾਵਾ ਸਰਜੀਕਲ ਟਰਮੀਨੇਸ਼ਨਸ ਹੁੰਦੀਆਂ ਨੇ ਯਾਨੀ ਕਿ ਗਰਭ ਨੂੰ ਗਿਰਾਇਆ ਜਾਂਦਾ, ਵਾਲੰਟਰੀ ਅਸਿਸਟਿਡ ਡਾਇੰਗ, ਫਰਟੈਲਿਟੀ ਟ੍ਰੀਟਮੈਂਟ, IVF, ਇਹ ਸਾਰੀਆਂ ਸਹੂਲਤਾਂ ਇੱਥੇ ਦਿੱਤੀਆਂ ਜਾਂਦੀਆਂ ਨੇ। ਪਰ ਕੈਥੋਲਿਕ ਧਰਮ ਨੂੰ ਮੰਨਣ ਵਾਲੀ ਇਹ ਸੰਸਥਾ ਜਿਹੜੀ ਕਿ ਸਿਹਤ ਸੈਕਟਰ ਦੇ ਵਿੱਚ ਵੀ ਹੈ, ਇਹਨਾਂ ਦਾ ਕਹਿਣਾ ਹੈ ਕਿ ਇਹ ਈਸਾਈ ਮਤ ਤੋਂ ਬਿਲਕੁਲ ਉਲਟ ਵਿਚਾਰ ਨੇ, ਇਹਨਾਂ ਨੂੰ ਹਸਪਤਾਲ ਦੇ ਘੇਰੇ ਦੇ ਅੰਦਰ ਤਾਂ ਘੱਟੋ ਘੱਟ ਨਹੀਂ ਹੋਣ ਦਿੱਤਾ ਜਾਏਗਾ। ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਤੇ ਹਾਕੀ ਦੇ ਲਈ ਆਸਟ੍ਰੇਲੀਆ ਦੇ ਵਾਸਤੇ ਮਾੜੀ ਖਬਰ, ਜਿੱਥੇ ਵਿਸ਼ਵ ਕੱਪ ਦੇ ਵਿੱਚ ਆਸਟ੍ਰੇਲੀਆ ਦਾ ਸਫ਼ਰ ਤਾਂ ਖਿਤਾਬੀ ਦੌੜ ਦੇ ਵਾਸਤੇ ਪਹਿਲਾਂ ਹੀ ਮੁੱਕ ਗਿਆ ਸੀ, ਪਰ ਹੁਣ ਜਿਹੜਾ ਇੱਕ ਟੀਮ ਦੀ ਤਰਫ ਤੋਂ ਅਰਜਨਟੀਨਾ ਦੇ ਨਾਲ ਸੈਮੀਫਾਈਨਲ ਖੇਡਿਆ ਜਾਣਾ ਸੀ ਉਸ ਦੇ ਵਿੱਚ ਅਰਜਨਟੀਨਾ ਦੇ ਹੱਥੋਂ ਹਾਰ ਆਸਟ੍ਰੇਲੀਆ ਨੂੰ ਮਿਲੀ ਹੈ। 40 ਸਾਲਾਂ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਟੀਮ ਸੈਮੀਫਾਈਨਲ ਤੋਂ ਪਹਿਲਾਂ ਹੀ ਜਿਹੜੀ ਇਹ ਟੂਰਨਾਮੈਂਟ ਦੇ ਵਿੱਚੋਂ ਬਾਹਰ ਹੋ ਗਈ ਹੋਵੇ। ਇਸ ਦਾ ਮਤਲਬ ਇਹ ਹੈ ਕਿ ਹੁਣ ਆਸਟ੍ਰੇਲੀਆ ਦੀ ਮਹਿਲਾ ਹਾਕੀ ਟੀਮ ਦਾ ਸੁਪਨਾ ਇੱਥੇ ਹੀ ਖਤਮ ਹੋ ਗਿਆ। ਦੱਸ ਦਈਏ ਕਿ ਆਸਟ੍ਰੇਲੀਆ 1-0 ਦੇ ਫਰਕ ਦੇ ਨਾਲ ਇਹ ਮੈਚ ਜਿਹੜਾ ਹਾਰ ਗਿਆ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674, ਬਾਕੀ ਦੇ ਪ੍ਰੋਗਰਾਮ, ਖਬਰਾਂ ਤੇ ਜਾਣਕਾਰੀਆਂ ਇਸੇ ਤਰੀਕੇ ਦੇ ਨਾਲ ਜਾਰੀ ਰਹਿਣਗੇ।

ਬੋਲੀ ਬਰੇ ਬਾਜ਼ਾਰ ਮੈਂ ਬਚ ਗਈ ਰੇ ਛੋਰੇ। ਅੰਕਿਤ ਬਾਲੀਆਨ ਇਹ ਨਾਮ ਦਾ ਸ਼ਖਸ ਯੂਟਿਊਬਰ ਹੈ, ਹਰਿਆਣੇ ਤੋਂ ਹੈ ਔਰ ਐਸੇ ਹੀ ਗਾਣੇ ਗਾਉਂਦਾ ਸੀਗਾ ਚੱਕਮੇ ਜੇ ਤੇ ਇਹੋ ਜਿਹੀਆਂ ਹੀ ਗੱਲਾਂ ਕਰਦਾ ਸੀਗਾ ਯੂਟਿਊਬ ਦੇ ਉੱਤੇ। ਤੇ ਉਹ ਸਮੱਸਿਆ ਹੁਣ ਇਹ ਆ ਗਈ ਕਿ ਇਹਦੇ ਗੋਲੀ ਵੱਜ ਗਈ ਔਰ ਵੱਜੀ ਵੀ ਕਹਿੰਦੇ ਸਿੱਧੂ ਮੂਸੇਵਾਲਾ ਸਟਾਈਲ ਦੇ ਵਿੱਚ। ਸਮੱਸਿਆ ਤਾਂ ਨਹੀਂ ਪਰ ਪਰਿਵਾਰ ਦੇ ਲਈ ਤਾਂ ਇੱਕ ਬੜੀ ਮੰਦਭਾਗੀ ਖਬਰ ਹੈਗੀ ਹੈ। ਪਰ ਇਹ ਜਿਹੜਾ ਇਸ ਗੋਲੀਬਾਰੀ ਦੀ ਘਟਨਾ ਦੀ ਹੁਣ ਗੋਗੀ ਗੈਂਗ ਨੇ ਜ਼ਿੰਮੇਵਾਰੀ ਲਈ ਹੈ ਅਤੇ ਉਹਨਾਂ ਦੱਸਿਆ ਕਿ ਭਾਈ ਇਹਨਾਂ ਦਾ ਕਾਫੀ ਚਿਰ ਤੋਂ ਤੜਿੰਗ ਸੀਗਾ ਅਤੇ ਇਸ ਚੀਜ਼ ਨੂੰ ਉਹਨੂੰ ਹੱਲ ਕੱਢਣਾ ਚਾਹੁੰਦੇ ਸੀਗੇ ਅਤੇ ਇਹ ਸ਼ਰਿਆਮ ਹੀ ਯੂਟਿਊਬ ਦੇ ਉੱਤੇ ਵੀ ਆਹ ਚੱਕ ਦਾਂਗੇ ਮਾਰ ਦਾਂਗੇ। ਦੇਖੋ ਇਹ ਗੱਲ ਨਾ ਇਹ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਵੀ ਉੱਠੀ ਸੀਗੀ, ਉਹ ਅਲੱਗ ਗੱਲ ਹੈ ਕਿ ਇੱਕ ਫੈਨ ਬੇਸ ਹੈਗਾ ਪਰ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜਦੋਂ ਤੁਸੀਂ ਇਹੋ ਜਿਹੀਆਂ ਗੱਲਾਂ ਕਰੋਗੇ ਤਾਂ ਉਹ ਫਿਰ ਉਹ ਅਟਰੈਕਟ ਹੋ ਜਾਂਦੀ ਹੈ ਚੀਜ਼ ਅਤੇ ਉਹ ਹੁਣ ਅਟਰੈਕਟ ਹੋਈ ਹੈ ਅਤੇ ਜਿਹੜਾ ਨੁਕਸਾਨ ਹੈ ਉਹ ਪੂਰਾ ਪਰਿਵਾਰ ਝੱਲ ਰਿਹਾ ਹੈਗਾ। ਲਓ ਜੀ ਪ੍ਰੋਗਰਾਮ ਪੜਦਾ ਬੇਪੜਦਾ ਦੇ ਵਿੱਚ ਸ਼ੁਰੂਆਤ 'ਚ ਇਹੋ ਜਿਹੀ ਗੱਲ ਕਰਕੇ ਮੈਂ ਪ੍ਰੋਗਰਾਮ ਖਰਾਬ ਕਰਤਾ। ਇੱਕ ਹੋਰ ਇਹੋ ਜਿਹੀਆਂ ਹਰਿਆਣਵੀ ਮੁੰਡਾ ਹੈਗਾ ਉਹ ਵੀ ਇਹੋ ਜਿਹੇ ਗਾਣੇ ਗਾਉਂਦਾ ਡਾਂਡਾ ਨਿਓਲੀ ਵਾਲਾ, ਉਹਦਾ ਨਵਾਂ ਗਾਣਾ ਆਇਆ।

ਟੌਕਸਿਕ ਤੋਂ ਯਾਦ ਆ ਗਿਆ, ਟੌਕਸਿਕ ਦਾ ਤਾਂ ਬੜਾ ਬੁਰਾ ਹਾਲ ਹੋਇਆ, ਚਲੋ ਮੈਂ ਉਹਦੀ ਗੱਲ ਕਰਦੇ, ਪਰ ਆਹ ਜਿਹੜਾ ਗਾਣਿਆਂ ਦਾ ਸਟਾਈਲ ਹੈਗਾ ਨਾ, ਇਹ ਥੋੜਾ ਥੋੜਾ ਕਦੇ ਕਦੇ ਮੇਰੇ ਸਮਝ ਇਸ ਕਰਕੇ ਨਹੀਂ ਆਉਂਦਾ ਹੈਗਾ ਕਿਉਂਕਿ ਉਹਦੇ ਚ ਚੱਕਰੇ ਪੈ ਜਾਂਦਾ ਕਿ ਕਦੇ ਇਹ ਕੁੜੀ ਨੂੰ ਗੱਲ ਕਹਿਣ ਲੱਗ ਜਾਂਦੇ ਤੇ ਕਦੇ ਇਹ ਕਹਿਣ ਦੇ ਮੇਰੀ ਚੜ੍ਹਾਈ ਦੇਖ, ਮੇਰੇ ਮੈਂ ਆੜੀ ਨੇ ਦੇਖ, ਮੇਰੇ ਇਹ ਦੇਖ, ਨਾਲੇ ਉਹ ਦੇਖ, ਨਾਲੇ ਕੁੜੀ ਨੂੰ ਕਹਿਣ ਲੱਗ ਜਾਂਦੇ ਤੂੰ ਪਿਆਰ ਨਹੀਂ ਕਰਦੀ, ਇਹ ਨਹੀਂ ਕਰਦੀ, ਉਹ ਨਹੀਂ ਕਰਦੀ, ਡਿਸਾਈਡ ਕਰ ਲਓ ਭਾਈ ਕੀ ਕਹਿਣਾ ਕੀ ਚਾਹੁੰਦੇ ਹੈਗੇ। ਰੈਪ ਦੇ ਵਿੱਚ ਮੇਰੇ ਖਿਆਲ ਦੇ ਨਾਲ ਸਮੱਸਿਆ ਹੀ ਹੋ ਜਾਂਦੀ ਹੈ ਕਿ ਕਈ ਵਾਰ ਰਾਈਮਿੰਗ ਜੋੜਨ ਦੇ ਲਈ ਬਹੁਤ ਕੁਛ ਕਹਿਣਾ ਪੈ ਜਾਂਦਾ ਹੈਗਾ, ਸੋ ਨਹੀਂ ਤਾਂ ਫਿਰ ਗੱਲਾਂ ਪੂਰੀਆਂ ਨਹੀਂ ਹੁੰਦੀਆਂ ਹੈਗੀਆਂ। ਚਲੋ ਐਨੀਵੇਜ਼, ਟੌਕਸਿਕ ਦੀ ਗੱਲ ਜਿਹੜੀ ਤੁਰੀ ਹੈਗੀ ਹੈ, ਟੌਕਸਿਕ ਦਾ ਕਹਿੰਦੇ ਕਿ ਪਹਿਲੇ ਦਿਨ ਦੇ ਨਾਲੋਂ ਦੂਜੇ ਦਿਨ ਦੀ ਸੇਲ ਲਗਭਗ 70% ਘਟੀ ਹੈਗੀ ਹੈ ਇੰਡੀਆ ਦੇ ਵਿੱਚ। ਨਾਓ ਦਿਸ ਇਜ਼ ਸਟ੍ਰੇਂਜ, ਕਿਉਂਕਿ ਚੱਕਰ ਇਹ ਪੈ ਗਿਆ ਕਿ ਟੌਕਸਿਕ ਨੂੰ ਕਹਿੰਦੇ ਕਿ ਫਿਲਮ ਦਾ ਟਾਈਟਲ ਹੀ ਟੌਕਸਿਕ ਨਹੀਂ ਹੈਗਾ, ਫਿਲਮ ਵੀ ਬਹੁਤ ਜ਼ਿਆਦਾ ਟੌਕਸਿਕ ਹੈਗੀ ਹੈ, ਅਤੇ ਉਹ ਗੱਲ ਬਣੀ ਨਹੀਂ ਹੈਗੀ ਫਿਲਮ ਦੇ ਵਿੱਚ, ਕਹਾਣੀ ਨਹੀਂ ਹੈਗੀ, ਐਕਟਿੰਗ ਸਭ ਦੀ ਠੀਕ ਹੈਗੀ ਹੈ।

ਕਿਆਰਾ ਅਡਵਾਨੀ ਸਭ ਨੂੰ ਪਸੰਦ ਆ ਰਹੀ ਹੈ, ਤਾਰਾ ਸੁਤਾਰੀਆ ਪਸੰਦ ਆ ਰਹੀ ਹੈ, ਗੱਲ ਉਹ ਨਹੀਂ ਹੈਗੀ। ਜਿਹੜਾ ਯਸ਼ ਹੈ ਉਹ ਪਸੰਦ ਆ ਰਹੇ ਹੈ, ਹੁਮਾ ਕੁਰੇਸ਼ੀ, ਨਯਨ ਤਾਰਾ ਸਾਰੇ ਠੀਕ ਹੈਗੇ ਨੇ, ਪਰ ਫਿਲਮ ਦੀ ਕਲੈਕਸ਼ਨ ਜਿਹੜੀ ਉਹ ਫਿਰ ਵੀ ਕਲੈਪਸ ਕਰ ਗਈ ਹੈ। ਸੋ ਯਸ਼ ਨੇ ਪਹਿਲਾਂ KGF ਕੱਢੀ ਸੀ, ਉਦੋਂ ਕਮਾਲ ਕਰਤਾ ਸੀ, ਅਤੇ ਹੁਣ ਇੰਡੀਆ ਦੇ ਵਿੱਚ ਪਹਿਲੇ ਦੋ ਦਿਨ ਦੀ ਸੇਲ ਜਿਹੜੀ 165 crore ਹੋਈ ਹੈ, ਜੋ ਕਿ ਇਹ ਐਕਸਪੈਕਟ ਨਹੀਂ ਸੀ ਕਰ ਰਹੇ। ਮੇਕਰਸ ਇਹ ਐਕਸਪੈਕਟ ਕਰ ਰਹੇ ਸੀ ਕਿ ਇਹਦੇ ਤੋਂ ਕਿਤੇ ਵੱਡੀ 300-400-500 crore ਦੀ ਇਹ ਫਿਲਮ ਬਣ ਜਾਏਗੀ, ਕਿਉਂਕਿ ਫਿਲਮ ਦਾ ਬਜਟ ਹੀ 500 crore ਹੈ। ਜਿਹੜੀ ਫਿਲਮ ਦਾ ਬਜਟ ਹੀ 500 crore ਆ, ਉਹ 500 crore ਐਵੇਂ ਕਿਵੇਂ ਪੂਰਾ ਕਰੇਗੀ, ਕਿਉਂਕਿ ਹੁਣ ਲੋਕਾਂ ਨੂੰ ਪਤਾ ਲੱਗਣ ਲੱਗ ਗਿਆ ਕਿ ਟੌਕਸਿਕ ਨਹੀਂ ਦੇਖਣੀ। ਪਰ ਕਿਹੜੀ ਫਿਲਮ ਦੇਖਣੀ ਅੱਗੇ ਚੱਲ ਕੇ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗਾ ਜੀ ਅੱਜ ਦਾ ਆਹ 2 ਮਹੀਨਿਆਂ ਦਾ ਕੈਲੰਡਰ। ਪਰ ਤੁਸੀਂ ਪੜਦਾ ਬੇਪੜਦਾ ਪ੍ਰੋਗਰਾਮ ਦੇ ਵਿੱਚ ਕੁਛ ਨਵੇਂ ਨਵੇਂ ਗਾਣੇ ਸੁਣੋ, ਵੈਸੇ ਤਾਂ ਪੂਰਾ ਹਫ਼ਤਾ ਹੀ ਸੁਣਾ ਦੇਈਦੇ ਨੇ ਤੁਹਾਨੂੰ, ਬਚੇ ਜਿਹੜੇ ਨੇ ਉਹ ਸੁਣਾ ਦਿੰਦੇ ਹਾਂ। ਥੋੜ੍ਹੇ ਉਹੋ ਜਿਹੇ ਹੀ ਨੇ, ਚੱਕਵੇਂ ਜਿਹੇ ਗਾਣੇ,

ਇੰਨਾ ਗੰਦਾ ਐਕਸਪੈਰੀਮੈਂਟ ਗਾਣੇ ਦੇ ਵਿੱਚ ਯਾਰਾਂ ਨੂੰ ਦਿਖਾਉਣ ਦੇ ਲਈ। ਚਲੋ ਐਨੀਵੇਜ਼, ਦੋ ਤਿੰਨ ਫਿਲਮਾਂ ਦਾ ਜ਼ਿਕਰ ਕਰਨ ਲੱਗਿਆ। ਇੱਕ ਤਾਂ ਦੀ ਵਨ ਫਿਲਮ ਆ ਰਹੀ ਹੈਗੀ ਹੈ ਸਿਧਾਰਥ ਮਲਹੋਤਰਾ ਅਤੇ ਤਮੰਨਾ ਭਾਟੀਆ ਦੀ, ਅਤੇ ਉਹ ਜਿਹੜੀ ਹੈ ਉਹਦਾ ਟੀਜ਼ਰ ਰਿਲੀਜ਼ ਹੋ ਗਿਆ। ਟੀਜ਼ਰ 'ਚ ਦੋਨੋਂ ਕਲਾਕਾਰ ਪਹਿਲੀ ਵਾਰ, ਵੈਸੇ ਤਮੰਨਾ ਭਾਟੀਆ ਅਤੇ ਸਿਧਾਰਥ। ਹਾਂ ਅੱਛਾ, ਯਸ਼ ਵਾਲੀ ਫਿਲਮ ਤੋਂ ਵੀ ਮੀਮਸ ਬਣਨ ਲੱਗ ਗਏ ਸੀਗੇ। ਲੋਕ ਕਹਿੰਦੇ ਕਿ ਯਸ਼ ਦੇ ਨਾਲ ਨਾ ਠੀਕ ਹੈ, ਇਹ ਕਿਆਰਾ ਅਡਵਾਨੀ ਦੀ ਜੋੜੀ ਵਧੀਆ ਲੱਗਦੀ ਹੈਗੀ ਹੈ, ਪਰ ਯਸ਼ ਦੇ ਨਾਲ ਸੋਨਮ ਬਾਜਵਾ ਨਹੀਂ ਚਾਹੀਦੀ ਹੈ। ਨਾਲ ਕਿੰਨੇ ਕੁ ਲੋਕ ਸਹਿਮਤ ਹੈਗੇ ਨੇ ਕਿ ਰੌਕ ਸਟਾਰ ਰਸ਼ ਦੇ ਯਸ਼ ਦੇ ਨਾਲ ਜੇ ਇਹ ਆ ਗਈ ਆਪਣੀ ਸੋਨਮ ਬਾਜਵਾ, ਆਪਣੀ ਸੋਨਮ ਬਾਜਵਾ ਕਮਾਲੇ ਹੋ ਜਾਣਾ ਹੈ। ਸੋ ਇਹ ਜਿਹੜੀ ਫਿਲਮ ਹੈ ਇਹਦਾ ਟੀਜ਼ਰ ਆ ਗਿਆ ਆਪਣਾ ਦੀ, ਇਹਦੇ ਵੀਹ ਦੋ ਵਾਰ ਹੈ, ਮਤਲਬ ਦੀ ਵਨ ਨੂੰ ਵਨ ਹੈ, ਹੁਣ ਇਹ ਵਨ ਹੈ, ਵਵਨ ਹੈ, ਕੀ ਹੈ ਮੈਨੂੰ ਨਹੀਂ ਪਤਾ ਹੈਗਾ। ਬਾਲਾਜੀ ਮੋਸ਼ਨ ਪਿਕਚਰਸ ਹੈ, ਉਹਨਾਂ ਨੇ ਇਹਦਾ ਟੀਜ਼ਰ ਲਾਂਚ ਕੀਤਾ ਹੈਗਾ, ਅਤੇ ਟੀਜ਼ਰ ਤੋਂ ਥੋੜ੍ਹੀ ਜਿਹੀ ਉਹ ਲੱਗਦੀ ਹੈ ਕਿ ਮਿਊਜ਼ੀਕਲ ਮਿਸਟਰੀ, ਥੋੜ੍ਹੀ ਜਿਹੀ ਡਰਾਮਾ, ਉਹ ਫਿਲਮ ਡਰਾਮਾ ਤਾਂ ਨਹੀਂ ਬਟ ਹਾਂ ਥੋੜ੍ਹੀ ਐਕਸ਼ਨ, ਕੋਈ ਡਿਫਰੈਂਟ ਜਿਹੀ ਚੀਜ਼ ਇੱਕ ਲੱਗਦੀ ਹੈਗੀ ਹੈ। ਮਤਲਬ ਇੱਕ ਡਿਫਰੈਂਟ ਤਰੀਕੇ ਦੀ ਸਿਨੇਮੈਟਿਕ ਐਕਸਪੀਰੀਅੰਸ ਹੋ ਸਕਦਾ ਜੇ ਜਿੱਦਾਂ ਦਾ ਪ੍ਰੋਮਿਸ ਕਰ ਰਹੀ ਹੈਗੀ ਹੈ। ਵੈਸੇ ਦੁਨੀਆ ਦੇ ਵਿੱਚ ਇੱਕ ਬੜੀ ਮਸ਼ਹੂਰ ਕਿਤਾਬ ਹੋਈ ਹੈ ਦ ਲੀਜੈਂਡ ਆਫ ਵਨ, ਉਹਦੇ ਤੋਂ ਕਹਿੰਦੇ ਨੇ ਕਿ ਉਹਦੇ ਤੋਂ ਪ੍ਰਭਾਵਿਤ ਇਹ ਇੰਡੀਅਨ ਸਟਾਈਲ ਦੇ ਵਿੱਚ ਏਕਤਾ ਕਪੂਰ ਉਹਨਾਂ ਨੇ ਇਹ ਫਿਲਮ ਲਿਆਉਂਦੀ ਹੈਗੀ, ਅਤੇ 25 ਸਤੰਬਰ ਨੂੰ ਇਹ ਫਿਲਮ ਰਿਲੀਜ਼ ਹੋ ਜਾਣੀ ਹੈ। ਵੈਸੇ ਰੀਅਲ ਲਾਈਫ ਜਿਹੜੇ ਕਪਲ ਹੈਗੇ ਨੇ ਵਿਜੇ ਦੇਵਰਕੋਂਡਾ ਅਤੇ ਰਸ਼ਮਿਕਾ ਮੰਦਾਨਾ, ਉਹਨਾਂ ਦੀ ਰਾਣਾਬਲੀ ਜਿਹੜੀ ਫਿਲਮ ਆ ਰਹੀ ਉਹਦੀ ਵੀ ਡੇਟ ਐਲਾਨ ਕਰ ਦਿੱਤੀ ਗਈ ਹੈ। ਅੱਗੇ ਚੱਲ ਕੇ ਵੈਸੇ ਮੈਂ ਕੈਲੰਡਰ ਦੇ ਵਿੱਚ ਵੀ ਦੱਸੂੰਗਾ, ਪਰ 16 ਅਕਤੂਬਰ ਨੂੰ ਇਹ ਫਿਲਮ ਰਿਲੀਜ਼ ਹੋਣੀ ਹੈ। ਅਤੇ ਰਾਣਾਬਲੀ ਕਹਿੰਦੇ ਨੇ ਕਿ ਵੱਡੇ ਲੈਵਲ ਦੇ ਉੱਤੇ ਰਿਲੀਜ਼ ਕਰਨੀ ਹੈ, ਵੀ ਸਿਰਫ ਸਾਊਥ ਸਦਰਨ ਲੈਂਗੁਏਜਸ 'ਚ ਨਹੀਂ ਹਿੰਦੀ 'ਚ ਵੀ ਰਿਲੀਜ਼ ਕਰਨਾ ਚਾਹੁੰਦੇ ਹੈਗੇ ਨੇ। ਵਿਜੇ ਦੇਵਰਕੋਂਡਾ ਇੱਕ ਬੜੇ ਇੰਟੈਂਸ, ਬੜੇ ਰੋ ਲੁੱਕ ਦੇ ਵਿੱਚ ਨਜ਼ਰ ਆਉਂਦਾ, ਅੱਗ ਦੇ ਧੂੰਏ ਦੇ ਨਾਲ ਹਥਿਆਰ ਫੜਿਆ ਹੋਇਆ, ਸਾਊਥ ਇੰਡੀਅਨ ਜਿਹਾ, ਕਿਹੜਾ ਦਾਤਰੀ ਜਿਹੀ ਜਿਹੜੀ ਵੱਡੀ ਸਾਰੀ ਹੁੰਦੀ ਹੈ। ਅਤੇ ਰਾਣਾਬਲੀ ਦੇ ਵਿੱਚ ਹਿਸਟੋਰਿਕ ਫਿਲਮ ਹੈਗੀ, ਫਿਲਮ ਦੇ ਵਿੱਚ ਉਸੇ ਕਿਸਮ ਦਾ ਜਿਹੜਾ ਟ੍ਰੀਟਮੈਂਟ ਕਲੇਮ ਕਰ ਰਹੇ ਨੇ ਉਹ, ਆਈ ਡੋਂਟ ਨੋ ਕਿ ਆਏਗਾ ਕਿ ਨਹੀਂ ਆਏਗਾ, ਬਟ ਕਲੇਮ ਕਰ ਰਹੇ ਹੈਗੇ ਨੇ। ਕੁਛ ਇੱਕ ਹਿੰਦੀ ਫਿਲਮਾਂ ਵੀ ਆ ਰਹੀਆਂ, ਉਹਨਾਂ ਦੇ ਟ੍ਰੇਲਰ ਵੀ ਦੇਖੇ ਨੇ, ਜਿਵੇਂ ਉਦਾਹਰਨ ਦੇ ਤੌਰ ਦੇ ਉੱਤੇ ਦੀ ਵਾਈਬ, ਜਿਹਦੇ 'ਚ ਪ੍ਰੀਟੀ ਜਿੰਟਾ 16 ਸਾਲ ਦੀ ਲੱਗ ਰਹੀ ਹੈਗੀ ਹੈ, ਅਤੇ ਕੁਨਾਲ ਖੇਮੋ ਹੈਗੇ, ਕੁਨਾਲ ਖੇਮੋ ਆਈ ਆਲਵੇਜ਼ ਲਵ ਹਿਮ, ਸੈਫ ਅਲੀ ਖਾਨ ਦਾ ਜੀਜਾ ਜ਼ਰੂਰ ਹੈਗਾ, ਬਟ ਕਿਆ ਕਮਾਲ ਦੀ ਐਕਟਿੰਗ ਕਰਦਾ ਹੈਗਾ ਮੁੰਡਾ ਯਾਰ। ਕਾਮੇਡੀ ਫਿਲਮਾਂ ਦੇ ਵਿੱਚ ਤਾਂ ਇਹਦੇ ਤੋਂ ਉੱਪਰ ਕਾਮੇਡੀਅਨ, ਕਾਮੇਡੀ ਫਿਲਮਾਂ ਹੈ ਕਰਨ ਵਾਲਾ ਐਕਟਰ ਨਹੀਂ ਹੋ ਸਕਦਾ। ਡਿਵਾਈਬ ਕਰਕੇ ਫਿਲਮ ਹੈ, ਉਹਦਾ ਇੱਕ ਹੋਰ ਗਾਣਾ ਆਇਆ, ਇੱਕ ਹੋਰ ਕੀ ਮੇਰੇ ਖਿਆਲ ਨਾਲ ਪਹਿਲਾਂ ਹੀ ਗਾਣਾ ਇਹ।

ਆਲਵੇਸ ਫਨ ਟੂ ਵਾਚ ਕੁਨਾਲ ਖੇਮੂ ਕਮਾਲ ਦਾ ਵਧੀਆ ਸੋਹਣੀ ਐਕਟਿੰਗ ਕਰਦਾ ਹੈਗਾ ਮੁੰਡਾ ਐਨੀਵੇਜ਼ ਗੱਲ ਆਪਾਂ ਕਰ ਰਹੇ ਸੀਗੇ ਕੈਲੰਡਰ ਦੀ ਸੋ ਅੱਜ ਵੈਸੇ ਸ਼ੁੱਕਰਵਾਰ ਦੇ ਦਿਨ ਕੋਈ ਵੱਡੀ ਫਿਲਮ ਰਿਲੀਜ਼ ਨਹੀਂ ਹੋ ਰਹੀ ਹੈਗੀ ਨਾ ਹੀ ਹਿੰਦੀ 'ਚ ਨਾ ਹੀ ਪੰਜਾਬੀ 'ਚ ਪੰਜਾਬੀ 'ਚ 4 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ ਜੀ ਬੋਲ ਭਾਵੇਂ ਨਾ ਬੋਲ ਸੋ ਤੁਸੀਂ ਦੇਖ ਜ਼ਰੂਰ ਆਇਓ ਕਿਤੇ ਇਹ ਨਾ ਕਹਿ ਦਿਓ ਕਿ ਦੇਖ ਭਾਵੇਂ ਨਾ ਦੇਖ ਦੇਖ ਆਇਓ ਸਿਨੇਮੇ 'ਚ ਜਾ ਕੇ ਮਿਰਜ਼ਾਪੁਰ ਵੀ ਉਸੇ ਦਿਨ ਰਿਲੀਜ਼ ਹੋ ਰਹੀ ਹੈਗੀ ਨਾ ਮਿਰਜ਼ਾਪੁਰ ਇੱਕ ਵੱਡੀ ਫਿਲਮ ਹੈ ਸੋ ਪੰਜਾਬੀ ਅਤੇ ਹਿੰਦੀ ਦੋ ਵੱਡੀਆਂ ਫਿਲਮਾਂ ਰਿਲੀਜ਼ ਹੋ ਰਹੀਆਂ ਨੇ ਪਿੱਛੇ ਜੇ ਘੁੱਗੀ ਸਾਹਿਬ ਨਾਰਾਜ਼ ਹੋ ਗਏ ਕਹਿੰਦੇ ਲੋਕ ਸਪਾਈਡਰਮੈਨ ਦੇਖਣ ਚਲੇ ਗਏ ਮੇਰੇ ਵਾਲੀ ਕਣਕਾਂ ਦੇ ਓਹਲੇ ਨਹੀਂ ਦੇਖਣਗੇ ਮੈਨੂੰ ਬਾਕੀ ਥਾਵਾਂ ਦਾ ਤਾਂ ਪਤਾ ਨਹੀਂ ਘੁੱਗੀ ਸਾਹਿਬ ਪਰ ਹੁਣ ਬੱਚਿਆਂ ਦੇ ਨਾਲ ਕਣਕਾਂ ਦੇ ਓਹਲੇ ਤਾਂ ਦੇਖਣ ਤੋਂ ਜਾਣ ਤੋਂ ਰਹੇ ਛੋਟੇ ਬੱਚਿਆਂ ਨੇ ਤਾਂ ਸਪਾਈਡਰਮੈਨ ਹੀ ਦੇਖਣੀਆਂ ਸੋ ਜਿਹੜੇ ਫੈਮਿਲੀਜ਼ ਵਾਲੇ ਦੇਖਣ ਗਏ ਨੇ ਜ਼ਾਹਰ ਜੀ ਗੱਲ ਹੈ ਕਿ ਜਦੋਂ ਫੈਮਿਲੀ 'ਚ ਦੇਖਣ ਜਾਂਦੇ ਹੋ ਤਾਂ 2-4 ਜਿਵੇਂ 2 ਜਵਾਕ ਮਾਂ ਪਿਓ ਸਾਰੇ 4 ਟਿਕਟਾਂ ਤਾਂ ਲੱਗ ਹੀ ਗਈਆਂ ਨਾ ਜਾਂ ਘੱਟੋ ਘੱਟ 2 ਹੀ ਟਿਕਟਾਂ ਲੱਗੀਆਂ ਜਾਂ 3 ਟਿਕਟਾਂ ਲੱਗੀਆਂ ਪਰ ਇੱਦਾਂ ਹੀ ਫਿਲਮਾਂ ਦੀ ਕਲੈਕਸ਼ਨ ਵੱਧਦੀ ਹੈ ਵੈਸੇ ਵੀ ਸਪਾਈਡਰਮੈਨ ਇੰਨੀ ਮਾੜੀ ਨਹੀਂ ਸੀਗੀ ਵੀ ਤੁਸੀਂ ਇਹ ਕਹੋ ਕਿ ਕਣਕਾਂ ਦੇ ਓਹਲੇ ਨਹੀਂ ਦੇਖੀ ਹੈਗੀ ਸਪਾਈਡਰਮੈਨ ਕਿਉਂ ਦੇਖੀ ਮੈਂ ਕਣਕਾਂ ਦੇ ਓਹਲੇ ਵੈਸੇ ਨਹੀਂ ਦੇਖੀ ਮੈਂ ਸਪਾਈਡਰਮੈਨ ਨਹੀਂ ਦੇਖੀ ਬੜੇ ਜਾਣੇ ਨੇ ਸਪਾਈਡਰਮੈਨ ਹੀ ਦੇਖੀ ਨਹੀਂ ਬਟ ਕਣਕਾਂ ਦੇ ਓਹਲੇ ਵੀ ਚੰਗੀ ਸੀਗੀ ਸੁਣਿਆ ਹੈ ਬਾਕੀ ਪਤਾ ਨਹੀਂ ਐਨੀਵੇਜ਼ ਮਿਰਜ਼ਾਪੁਰ ਅਤੇ ਬੋਲ ਭਾਵੇਂ ਨਾ ਬੋਲ ਵਧੀਆ ਫਿਲਮ ਹੈ ਇਹ ਦੇਖਿਆ ਆਇਓ ਮਸਾ ਮਸਾ ਤਾਂ ਆਪਾਂ ਕਹਿੰਦੇ ਹਾਂ ਕਿ ਵਧੀਆ ਫਿਲਮ ਹੈਗੀ ਇੱਕ 4 ਤਰੀਕ ਨੂੰ 4 ਸਤੰਬਰ ਨੂੰ ਹੋਰ ਫਿਲਮ ਰਿਲੀਜ਼ ਹੋਣੀ ਹੈ ਉਹ ਆਪਣੇ ਅਰਸ਼ਦ ਵਾਰਸੀ ਦੀ ਜੀਵਨ ਬੀਮਾ ਯੋਜਨਾ ਉਹਦਾ ਟ੍ਰੇਲਰ ਦੇਖਿਆ ਸੀ ਟ੍ਰੇਲਰ ਫਨੀ ਸੀ ਗੁੱਡ ਮੂਵੀ ਹੈ ਬਟ ਸਿਨੇਮੇ ਦੇ ਵਿੱਚ ਜਾ ਕੇ ਟਿਕਟ ਲੈ ਕੇ ਫਿਲਮ ਦੇਖਣ ਆਈ ਡੋਂਟ ਥਿੰਕ ਸੋ ਗੁੱਡ ਮੂਵੀ ਹੈ ਬਾਕੀ ਇੱਕ ਲਾਸਟ ਮੈਨ ਇਨ ਟਾਵਰ ਦਾ ਅੱਜ ਸਵੇਰ ਵੇਲੇ ਹੀ ਮੈਂ ਟੀਜ਼ਰ ਦੇਖਿਆ ਲਾਸਟ ਮੈਨ ਇਨ ਟਾਵਰ ਮਨੋਜ ਵਾਜਪੇਈ ਸਾਹਿਬ ਦੀ ਮੈਨੂੰ ਟ੍ਰੇਲਰ ਹੀ ਨਹੀਂ ਸਮਝ ਆਇਆ ਸੋਰੀ ਸੋ ਇਹ 11 ਸਤੰਬਰ ਨੂੰ ਰਿਲੀਜ਼ ਹੋਣੀ ਹੈ ਇਹ ਫਿਲਮ ਅਤੇ ਨਾਲ ਹੀ ਇਸੇ ਤਰੀਕ ਨੂੰ 11 ਤਰੀਕ ਨੂੰ 11/9 ਨੂੰ ਹੈਵਾਨ ਰਿਲੀਜ਼ ਹੋਣੀ ਹੈ ਵੈਸੇ ਪਹਿਲਾਂ ਤੁਸੀਂ ਦੇਖ ਚੁੱਕੇ ਹੋ ਇੱਕ ਫਿਲਮ ਇਹੋ ਜਿਹੀ ਆਰ ਮਾਧਵਨ ਸਾਹਿਬ ਦੀ ਉਹ ਸ਼ੈਤਾਨ ਸੀਗੀ ਸ਼ਾਇਦ ਇਹ ਸੈਫ ਅਲੀ ਖਾਨ ਅਤੇ ਅਕਸ਼ੇ ਕੁਮਾਰ ਦੀ ਹੈਵਾਨ ਗੁੱਡ ਕਿਰਦਾਰ 'ਚ ਨੇ ਸੈਫ ਅਲੀ ਖਾਨ ਗੁੱਡ ਮੂਵੀ ਹੈਗੀ ਹੈ ਵੈਰੀ ਗੁੱਡ ਮੂਵੀ ਸੋ ਆਹ ਜਿਹੜੀ ਅਕਤੂਬਰ ਤੱਕ ਕੋਈ ਵੱਡੀ ਫਿਲਮ ਰਿਲੀਜ਼ ਨਹੀਂ ਹੋਣੀ ਉਹਦੇ 'ਚ ਆਹ 2 ਗਿਣ ਲਓ ਇੱਕ ਤਾਂ ਮਿਰਜ਼ਾਪੁਰ ਅਤੇ ਇੱਕ ਹੈਵਾਨ ਹੈਵਾਨ ਓਨੀ ਵੱਡੀ ਕਮਾਈ ਦੇ ਮਾਮਲੇ 'ਚ ਸ਼ਾਇਦ ਨਾ ਬਣ ਸਕੇ ਬਟ ਹਾਂ ਇੱਕ ਗੁੱਡ ਫਿਲਮ ਹੈ ਅਤੇ 18 ਤਰੀਕ ਨੂੰ ਕੁਨਾਲ ਖੇਮੂ ਵਾਲੀ ਵਾਈਬ ਵੀ ਰਿਲੀਜ਼ ਹੋਣੀ ਹੈ ਸਿਨੇਮੈਟਿਕ ਨਹੀਂ ਹੈਗੀ ਸੋਰੀ ਸਿਨੇਮੈਟਿਕ ਰਿਲੀਜ਼ ਹੈ ਡਿਜੀਟਲ ਰਿਲੀਜ਼ ਨਹੀਂ ਹੈਗੀ ਅਤੇ ਇੱਕ ਫਿਲਮ ਹੈਗੀ ਹੈ 18 ਤਰੀਕ ਨੂੰ ਦਾਇਰਾ ਰਿਲੀਜ਼ ਹੋ ਰਹੀ ਹੈ ਉਹ ਕਰੀਨਾ ਕਪੂਰ ਦੀ ਹੈ ਅਤੇ ਸਾਊਥ ਦੇ ਐਕਟਰ ਨੇ ਆਈ ਡੋਂਟ ਨੋ ਮਤਲਬ ਮੈਂ ਦੇਖੀ ਹਾਂ ਉਹਨਾਂ ਦੀ ਸ਼ਾਇਦ ਕੋਈ 1-2 ਫਿਲਮਾਂ ਪਰ ਉਹ ਯਾਦ ਨਹੀਂ ਰਹਿੰਦੇ ਉਹ ਥੋੜ੍ਹਾ ਜਿਹਾ ਮਤਲਬ ਹੀਰੋ ਵਾਲੀ ਵਾਈਬ ਨਹੀਂ ਹੈਗੀ ਉਹ ਬੰਦੇ 'ਚ ਕੀ ਨਾਮ ਹੈ ਪ੍ਰਿਥਵੀ ਰਾਜ ਸੁਖਮਰਨ ਮਤਲਬ ਉਹ ਸਮਝ ਰਹੇ ਉਹ ਹੈ ਨਹੀਂ ਉਹ ਮਤਲਬ ਮੇਰੇ ਵਰਗਾ ਹੋ ਚੁੱਕਿਆ ਬੰਦਾ ਅੰਕਲ ਜਿਹਾ ਹੋ ਚੁੱਕਿਆ ਹੀਰੋ ਵਾਲਾ ਨਹੀਂ ਹੈਗਾ ਕਰੀਨਾ ਕਪੂਰ ਦੇ ਨਾਲ ਕਿੱਥੇ ਸਾਡੀ ਤਾਂ ਆਹੀ ਕਾਇਲੀ ਆਹੀ ਜੈਨਰ ਅਤੇ ਦੀਵਾਨ ਫਿਲਮ ਦੀ ਜਿਹੜੀ ਮੈਂ ਗੱਲ ਕੀਤੀ ਸੀਗੀ ਸਿਧਾਰਥ ਮਲਹੋਤਰਾ ਅਤੇ ਤਮੰਨਾ ਭਾਟੀਆ ਦੀ ਉਹ 25 ਸਪਤੰਬਰ ਨੂੰ ਰਿਲੀਜ਼ ਹੋ ਰਹੀ ਹੈ ਅਗੇਨ ਨੋਟ ਦੈਟ ਬਿਗ ਮੂਵੀ ਅਤੇ ਉਹਦਾ ਸ਼ਾਇਦ ਇੰਨਾ ਵੱਡਾ ਪ੍ਰਭਾਵ ਵੀ ਨਾ ਬਣ ਸਕੇ ਇਸ ਦਰਮਿਆਨ ਇੰਗਲਿਸ਼ ਮੂਵੀਜ਼ ਵੀ ਵਿੱਚ ਰਿਲੀਜ਼ ਹੋਣੀਆਂ ਨੇ ਜਿਵੇਂ ਹਾਰਟ ਆਫ ਬੀਸਟ ਰੈਜ਼ੀਡੈਂਟ ਈਵਲ ਅਤੇ ਇੱਕ ਆਪਣੀ ਹਾਊ ਟੂ ਰੋਬ ਅ ਬੈਂਕ ਇਸ ਕਿਸਮ ਦੀਆਂ ਫਿਲਮਾਂ ਵੀ ਆਸਟ੍ਰੇਲੀਆ ਇੰਡੀਆ ਅਮੈਰੀਕਾ ਦੇ ਵਿੱਚ ਰਿਲੀਜ਼ ਹੋ ਰਹੀਆਂ ਨੇ ਵਰਲਡ ਵਾਈਡ ਰਿਲੀਜ਼ ਹੋ ਰਹੀਆਂ ਨੇ 2 ਅਕਤੂਬਰ ਨੂੰ ਗਾਂਧੀ ਜਯੰਤੀ ਹੁੰਦੀ ਹੈ ਅਤੇ ਅਕਤੂਬਰ ਨੂੰ ਤੁਹਾਨੂੰ ਪਤਾ ਹੀ 2 ਅਕਤੂਬਰ ਪਣਜੀ ਗਏ ਸੀ ਵਾਪਸ ਆਏ ਸੀ ਬੱਸ ਦੇ ਵਿੱਚ ਰੁਕੇ ਸੀ ਹੈ ਨਾ ਦ੍ਰਿਸ਼ਯਮ ਫਿਲਮ ਐਤਕੀ 2 ਅਕਤੂਬਰ ਨੂੰ ਹੀ ਰਿਲੀਜ਼ ਹੋ ਰਹੀ ਹੈਗੀ ਹੈ ਅਜੇ ਦੇਵਗਨ ਸਾਹਿਬ ਅਤੇ ਤੱਬੂ ਦੀ ਉਹ ਫਿਲਮ ਹੈਗੀ ਹੈ ਜਿਹੜੀ ਐਤਕੀ ਸ਼੍ਰੇਆ ਸਰਨ ਤਾਂ ਹਰ ਵਾਰੇ ਹੁੰਦੇ ਨੇ ਐਤਕੀ ਕੁਛ ਡਿਫਰੈਂਟ ਕਰਨ ਦਾ ਵਾਅਦਾ ਕਰ ਰਹੇ ਹੈਗੇ ਨੇ ਅਤੇ ਦੇਖੋ ਜੀ ਕਿਸ ਕੀ ਡਿਫਰੈਂਟ ਕਰ ਸਕਦੇ ਹੈਗੇ ਦ੍ਰਿਸ਼ਯਮ ਹੁਣ ਤੱਕ 2 ਵਾਰ ਆਪਾਂ ਦੇਖ ਚੁੱਕੇ ਫਿਰ ਹੋਰ ਉਸ ਤੋਂ ਬਾਅਦ ਕੋਈ ਵੱਡੀ ਫਿਲਮ ਹੈ ਨਹੀਂ 9 ਅਕਤੂਬਰ ਨੂੰ ਉੜਤਾ ਤੀਰ ਜ਼ਰੂਰ ਰਿਲੀਜ਼ ਹੋ ਰਹੀ ਹੈ ਉਹ ਕਾਮੇਡੀ ਜੋਨਰ ਦੀ ਇੱਕ ਫਿਲਮ ਹੈ ਜਿਹ 'ਚ ਆਯੁਸ਼ਮਾਨ ਖੁਰਾਨਾ ਅਤੇ ਸਾਰਾ ਅਲੀ ਖਾਨ ਪਹਿਲੀ ਵਾਰ ਪਤਾ ਵੀ ਨਹੀਂ ਲੱਗਦਾ ਇੱਕ ਤਾਂ ਆਯੁਸ਼ਮਾਨ ਖੁਰਾਨਾ ਨੇ ਪਿੱਛੇ ਜੇ ਨਾ ਮਲਟੀ ਹੈਰੋਇਨਸ ਫਿਲਮਾਂ ਬਹੁਤ ਕੀਤੀਆਂ ਨੇ ਸਾਰਾ ਅਲੀ ਖਾਨ ਨੇ ਵੀ ਮਲਟੀ ਹੀਰੋਇਨ ਫਿਲਮਾਂ ਬਹੁਤ ਕੀਤੀਆਂ ਨੇ ਅਤੇ ਇੱਕ ਇਹ ਹੈਗੀ ਹੈ ਅਤੇ ਫਿਰ ਉਸ ਤੋਂ ਬਾਅਦ 15 ਅਕਤੂਬਰ ਨੂੰ ਜੇਲਰ ਪਾਰਟ 2 ਆਈ ਡੋਂਟ ਨੋ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਕਿਉਂਕਿ ਮੈਂ ਤਾਂ ਪਾਰਟ 1 ਵੀ ਨਹੀਂ ਟ੍ਰੇਲਰ ਹੀ ਨਹੀਂ ਵਧੀਆ ਲੱਗਿਆ ਮੈਂ ਫਿਲਮ ਕਾਹਤੇ ਦੇਖਣੀ ਹੈ ਰਜਨੀਕਾਂਤ ਸਾਹਿਬ ਦੀ
ਇਹ ਫਿਲਮ ਹੈ ਤੇ ਫਿਰ ਰਾਣਾ ਬਲੀ 16 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ ਸੋ ਅਕਤੂਬਰ 'ਚ ਜਾ ਕੇ ਹੀ 2-4 ਵੱਡੀਆਂ ਫਿਲਮਾਂ ਹੋਣਗੀਆਂ ਬਟ ਨਵੰਬਰ ਤੱਕ ਵੇਟ ਕਰੋ ਜੇ ਦੀ ਬਿਗੈਸਟ ਮੂਵੀ ਆਫ ਦੀ ਈਅਰ ਦੀ ਵੇਟ ਕਰਨੀ ਹੈ ਤੁਸੀਂ ਰਮਾਇਣਾ ਉਦੋਂ ਰਿਲੀਜ਼ ਹੋ ਰਹੀ ਹੈਗੀ ਰਮਾਇਣਾ ਆਉਂਦੇ ਹੀ ਮਚਾ ਦੇਗੀ ਜੀ ਬੈਂਗਰ ਕਮਾਲ ਕਰ ਦੇਗੀ ਠੈ ਠੈ ਠੈ ਠੈ ਹੋਣ ਲੱਗ ਜਾਣੀ ਹੈ ਰਮਾਇਣਾ ਦੇ ਨਾਲ ਆਈ ਐਮ ਰੈਡੀ ਫੋਰ ਰਮਾਇਣਾ ਅਤੇ ਇਸ ਸਾਲ ਦੀਵਾਲੀ ਦੇ ਉੱਤੇ ਪਹਿਲਾ ਪਾਰਟ ਅਗਲੇ ਸਾਲ ਦੀਵਾਲੀ ਦੇ ਉੱਤੇ ਦੂਜਾ ਪਾਰਟ ਬੈਂਗਰ

0: के करियर से लंबे हम पे केस चलते
1: जब निकले ट्रैफिक जैम
2: ਮੈਨੂੰ ਅੱਜ ਗੱਲ ਸਮਝ ਆਈ ਆ ਬਾਦਸ਼ਾਹ ਸਾਹਿਬ ਵਧੀਆ ਗਾਣਾ ਲਿਖਤਾ ਕਹਿੰਦਾ ਘੜੀ ਤੇਜ਼ ਚਲਤੀ ਹਮ ਧੀਰੇ ਚਲਤੇ ਨਹੀਂ ਘੜੀ ਧੀਰੇ ਚਲਤੀ ਹਮ ਤੇਜ਼ ਚਲਤੇ ਬਟ ਡਾਲਾ ਓਟੂ ਇਨਕੇ ਫੇਸ ਬਨਤੇ ਓਟੂ ਮਤਲਬ ਵੈਸੇ H2O ਕਹਿੰਦੇ ਹੁੰਦੇ ਓਟੂ ਮਤਲਬ ਓਟੂ ਫੇਸ ਬਨਤੇ ਮੈਨੂੰ ਲੱਗਿਆ ਪਾਣੀ ਮਾਰਨ ਦੀ ਗੱਲ ਕਰ ਰਹੇ ਨੇ

ਲੋ ਜੀ ਹੁਣ ਇੱਕ ਥੋੜੀ ਜਿਹੀ ਲੰਬੀ ਬ੍ਰੇਕ ਤੇ ਜਾਂਦੇ ਹਾਂ, ਪਰਦਾ ਬੇ ਪਰਦਾ ਦੇ ਵਿੱਚ ਇੰਨਾ ਹੀ, ਤੇ ਅਗਲਾ ਸ਼ੋ ਬੋਇਜ਼ ਮੀਟਅਪ ਬਲਕਿਰਤ ਔਲਖ ਤੇ ਕ੍ਰਿਸ਼ਨਾ ਭਾਰਦਵਾਜ ਲੈ ਕੇ ਆ ਰਹੇ ਹੈਗੇ ਨੇ ਰੇਡੀਓ ਹਾਂਜੀ 1674 ਐਮ ਦੇ ਸਿਡਨੀ ਸਟੂਡੀਓ ਤੋਂ ਫਿਲਹਾਲ ਦਿਓ ਇਜਾਜ਼ਤਾਂ, ਤੇ ਇੱਕ ਇੰਟਰਵਿਊ ਹੋਈ ਹੈਗੀ ਹੈ ਉਹ ਵੀ ਬੜੀ ਜਲਦ ਤੁਹਾਨੂੰ ਸੁਣਾ ਦਾਂਗੇ, ਬੋਲ ਭਾਵੇਂ ਨਾ ਬੋਲਦੀ, ਵੀਡੀਓ ਇੰਟਰਵਿਊ ਵੀ ਤੁਸੀਂ ਬੜੀ ਜਲਦ ਦੇਖੋਗੇ, ਤੇ ਰੱਖੜੀ ਦੀ ਮੁਬਾਰਕਾਂ ਸਾਰੇ।

0: ਹਾਂਜੀ 1674
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 180 492 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ ਰਿਦਮ ਵੌਇਸ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ
2: ਪਿਆਰ ਨੂੰ ਸੁਣਨ ਲਈ ਕੰਨਾਂ ਦੀ ਨਹੀਂ ਦਿਲ ਦੀ ਲੋੜ ਹੁੰਦੀ
1: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ
2: ਇਹੋ ਗੱਲ ਹੈ ਤੇ ਮੈਂ ਹੁਣੇ ਆਪਣੀ ਜ਼ੁਬਾਨ ਵੱਢ ਕੇ ਹੋ ਜਾਣਾ
1: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ ਦਿਲ ਦੀ ਸੁਣਨ ਦੀ ਹੈ
3: ਜ਼ਿੰਦਗੀ ਕਿਵੇਂ ਕੱਟਾਂਗੀ ਮੈਂ ਨਹੀਂ ਰਹਿ ਸਕਦੀ ਉਹਦੇ ਬਿਨਾਂ ਮੈਨੂੰ ਉਹ ਚਾਹੀਦਾ
1: ਰਿਲੀਜ਼ਿੰਗ ਵਰਲਡ ਵਾਈਡ 4 September ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ ਲਵ ਇਮੋਸ਼ਨ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ ਬੋਲ ਭਾਵੇਂ ਨਾ ਬੋਲ
4: ਸੁਣੋ ਜੀ ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ
5: ਉਹ ਜੋ ਹੁਕਮ ਮੇਰੀ ਸਰਕਾਰ
4: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
5: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਟੰਚ
4: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ
5: ਆਹੋ ਜੀ ਆਹੋ
1: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ
6: Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes, and smart keyless entry. Plus, a lifetime structural guarantee. Limited time only. Visit Kaplan Homes online or one of our display homes in Sydney. TNC Supply. License 184-812.
7: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
8: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਇਟਾ ਦੇ ਨਾਲ
7: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹੋਪਰਸ ਕ੍ਰੋਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ
9: ਜ਼ਿੱਪੀ ਮਿਊਜ਼ਿਕ ਅਤੇ ਮਿਊਜ਼ਿਕ ਟਾਈਮ ਪ੍ਰੋਡਕਸ਼ਨਸ ਪੇਸ਼ ਕਰਦੇ ਨੇ ਪੰਜਾਬੀ ਫਿਲਮ ਜੁਦਾ ਅਧੂਰੇ ਪਿਆਰ ਦੀ ਪੂਰੀ ਕਹਾਣੀ
10: ਮੇਰੀ ਜ਼ਿੰਦਗੀ ਚ ਆਉਣ ਵਾਲੀ ਪਹਿਲੀ ਕੁੜੀ ਵੀ ਤੂੰ ਆ ਤੇ ਆਖਰੀ ਵੀ ਤੂੰ
9: ਗੁਲਾਬ ਸਿੱਧੂ ਅਤੇ ਜੈਸਮੀਨ ਪਸੀਨ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: Acho, man. ਸਰੋਤਿਆਂ ਨੂੰ ਦਿਖਾ ਪਾਉਂਦਾ ਇੱਦਾਂ ਕਿੱਦਾਂ ਇਟਸ ਲੂਲੂ ਲੈਮਨ ਕੈਪ ਲੋ
1: ਆਹੋ ਲੂਲੂ ਲੈਮਨ ਦੀ ਕੈਪ ਹੈ ਕਿਆ ਬਾਤ ਹੈ
0: ਯਾਰ ਇਹਨੂੰ ਮੈਂ ਪਰਮੀਸ਼ ਪਰਮੀਸ਼ ਬ੍ਰੋ ਸੌਰੀ ਸੌਰੀ ਆਪਾਂ ਗੱਲਬਾਤ ਕਰ ਲਈ ਨਹੀਂ ਯਾਰ ਤੁਸੀਂ ਗੱਲ ਕਰੋ ਬਾਈ
1: ਨਹੀਂ ਤੁਸੀਂ ਕਰੋ ਗੱਲ
0: ਤੁਹਾਡਾ ਜ਼ਿਆਦਾ ਜ਼ਰੂਰੀ ਹੈ
1: ਡਿਸਰਿਸਪੈਕਟ ਨਾ
0: ਜਾਂ ਤੇ ਪਹਿਲਾਂ ਰਿਸਪੈਕਟ ਨਾ ਕਰ ਦੇ ਨਹੀਂ
1: ਤੁਹਾਡੇ
0: ਜਿਹੜੇ ਇੱਕਦਮ ਜਿਹੜੀ ਡਿਸਰਿਸਪੈਕਟ ਕਰਦੀ
1: ਅੱਗ ਦੇ ਬਲਬਲੇ ਜਾਗੇ ਪਏ ਨੇ ਕਿ ਯਾਰ ਮੈਂ ਦੱਸਣੀ ਆ ਗੱਲ ਜਿਹੜੇ ਮਨ ਚ ਨਾ ਤੁਸੀਂ ਦੱਸੋ ਬਾਈ
2: ਪਹਿਲਾਂ ਤਾਂ ਜੀ ਗੱਲਾਂ ਤੇ ਸੌ ਕਰਨੀਆਂ ਨੇ
0: ਸਤਿ ਸ਼੍ਰੀ ਅਕਾਲ
2: ਮਨ ਚ ਆਉਂਦੀਆਂ ਜੋ ਕਰਨੀਆਂ ਨੇ
0: ਹਾਂਜੀ
2: ਗੱਲਾਂ ਤਾਂ ਉਹ ਚ ਸੌ ਕਰਨੀਆਂ ਨੇ
0: ਕਿਆ ਬਾਤ ਹੈ ਬਹੁਤ ਸੁਣੀਆਂ ਮਨ ਚ
2: ਆਉਂਦੀਆਂ ਸੌ ਕਰਨੀਆਂ ਨੇ
0: ਹਾਂਜੀ ਹਾਂਜੀ ਹਾਂਜੀ ਹਾਂਜੀ
2: ਪਰ ਸਵੇਰ ਦੇ ਬੈਠਿਆਂ ਲੱਗਿਆ ਕੰਮ ਤੇ ਕੱਪੜਿਆਂ ਚ ਥੋੜੀ ਮੁਸ਼ਕ ਆ ਰਹੀ ਆ ਕੱਪੜੇ ਧੋ ਕਰਨੀਆਂ ਨੇ ਕੱਪੜੇ ਧੋ ਕਰਨੀਆਂ ਨੇ ਇਸ ਕਰਕੇ ਅੱਜ ਨਹੀਂ ਕਰ ਸਕਦੇ
0: ਇਸ ਤਰ੍ਹਾਂ ਜੀ ਇਹਦੀ ਵਿਆਖਿਆ ਤੁਸੀਂ ਬਾਅਦ ਚੋਂ ਆਪੇ ਉਧੇੜ ਲਿਓ ਠੀਕ ਹੈ ਜੀ ਅਸੀਂ ਜੋ ਕਹਿਣਾ ਸੀ ਕਹਿ ਦਿੱਤਾ ਨਮਸਤੇ ਸਤਿ ਸ਼੍ਰੀ ਅਕਾਲ ਆਦਾਬ ਤੁਹਾਨੂੰ ਇਹ ਇੰਨੀ ਜ਼ਰਾ ਕੈਜੂਅਲ ਇੰਟਰੋ ਤੋਂ ਪਤਾ ਲੱਗ ਗਿਆ ਹੋਣਾ ਕਿ ਇਟਸ ਟਾਈਮ ਫੋਰ ਬੋਇਜ਼ ਮੀਟ ਅਪ ਵਿਦ ਕ੍ਰਿਸ਼ਨਾ ਐਂਡ ਬਨੀ ਤੇ ਐਪੀਸੋਡ ਨੰਬਰ ਤਾਂ ਮੈਨੂੰ ਵੀ ਨਹੀਂ ਧਿਆਨ ਚ ਪਤਾ ਨਹੀਂ ਤੁਹਾਨੂੰ ਪਤਾ ਕਿ ਨਹੀਂ ਪਤਾ ਬਈ
2: ਯਾਰ ਜਿਨ੍ਹਾਂ ਨੇ ਲੰਮੀਆਂ ਰਾਵਾਂ ਤੇ ਜਾਣਾ ਹੁੰਦਾ ਨਾ ਉਹ ਪਿੰਡ ਨਹੀਂ ਗਿਣਦੇ
0: ਵਾਹ
2: ਇਹ ਨਹੀਂ ਗਿਣਦੇ ਵੀ ਕਿੱਥੇ ਪਹੁੰਚ ਗਏ
0: ਵਾਹ ਮੇਰੇ ਇਨ ਹਾਊਸ ਅਮਰਿੰਦਰ ਗਿੱਲ
2: ਬਸ ਪਹੁੰਚਦੇ ਨੇ
0: ਜਿਉਂਦਾ
2: ਇਨ ਹਾਊਸ ਇਹਦਾ ਕੀ ਮਤਲਬ ਹੋਇਆ
0: ਇਨ ਹਾਊਸ ਹੁੰਦਾ ਕਿ ਘਰ ਦਾ
2: ਅੱਛਾ
0: ਸਾਡੇ ਘਰ ਦਾ
2: ਬੜੇ ਅਮੀਰ ਹੋ ਤੁਸੀਂ ਘਰ ਦੇ ਬੰਦੇ ਰੱਖੇ
0: ਭਰਾ ਇੱਦਾਂ ਹੀ ਹੈ ਗੱਲ
2: ਇਨਵੈਸਟਮੈਂਟ ਬਹੁਤ ਕਰਦੇ ਨਾ
0: ਤੁਸੀਂ ਉਹ ਤਾਂ ਅਮੀਰ ਹੀ ਹੈ
2: ਇਨਵੈਸਟਮੈਂਟ ਘੱਟ ਕਰਿਆ ਕਰੋ
0: ਇਨਵੈਸਟਮੈਂਟ ਦੀ ਤਾਂ ਖੈਰ ਅੱਜ ਕੱਲ੍ਹ ਕਾਫੀ ਲੋਕਾਂ ਦੇ ਬੁਰੇ ਹਾਲਾਤ
2: ਇਨਵੈਸਟਮੈਂਟ ਤੁਹਾਨੂੰ ਇਨਵੈਸਟਮੈਂਟ
0: ਮੈਨੂੰ ਇਨਵੈਸਟਮੈਂਟ ਸੁਣਿਆ
2: ਇਨਵੈਸਟਮੈਂਟ ਕਰਦੇ ਹੋ
0: ਇਨਵੈਸਟਮੈਂਟ ਕਰਦਾ ਚਲੋ ਇਹ ਨਹੀਂ ਮੈਨੂੰ ਪਤਾ ਕਿਹੜੀ ਚੀਜ਼ ਹੁੰਦੀ ਹੈ ਬਈ ਲੱਲੀ ਤੋਂ ਬਾਅਦ ਹੁਣ ਇਨਵੈਸਟਮੈਂਟ ਆ ਗਿਆ ਹਰ ਰੋਜ਼ ਬੰਦਾ ਕੁਛ ਨਾ ਕੁਛ ਨਵਾਂ ਸਿੱਖਦਾ ਲਾਈਫ ਦੇ ਅੰਦਰ ਗਾਇਸ ਤਾਂ
2: ਇਹ ਵੀ ਇੱਕ ਚੀਜ਼ ਹੋ ਗਈ
0: ਉੱਚ ਕਿਹੜੀ ਐਵਰੀ ਡੇਜ਼ ਅ ਡਿਫਰੈਂਟ ਡੇ ਵਾਈ ਐਵਰੀ ਡੇਜ਼ ਅ ਡਿਫਰੈਂਟ
2: ਡੇ ਉਹ ਹਾਂ ਫਰਕ ਪਿਆ ਯਾਰ ਮੈਨੂੰ ਵੀ ਥੋੜਾ ਫਰਕ
0: ਪਿਆ ਲੋ ਲੋ ਲੋ ਤੁਸੀਂ ਵੀ ਬੈਟਰ
2: ਇੱਕ ਵਾਰੀ ਹੋਰ ਗਾਣਾ ਪਾਈ ਨਹੀਂ ਇਹਨਾਂ ਪਤਾ ਨਹੀਂ ਕਿੱਦਾਂ ਦੇ ਵੇਖ ਲਓ ਹਨਾ ਇੱਕ ਉਹ ਲੈਵਲ ਜਾਂ ਨਹੀਂ ਸੈੱਟ ਆਉਣ ਡਿਆ
0: ਸਾਡੀ ਆਵਾਜ਼ ਦਾ ਲੈਵਲ ਨਹੀਂ ਸੈੱਟ ਆਉਂਦਾ ਪਿਆ ਪਰ ਤੁਸੀਂ ਯਾਰ ਸੁਣਨ ਵਾਲੇ ਨਾਲ ਬਸ ਇੱਕ ਫੀਡਬੈਕ ਜ਼ਰੂਰ ਭੇਜੋ ਕਿ ਤੁਹਾਨੂੰ ਸਾਡੀ ਆਵਾਜ਼ ਇੱਕਦਮ ਪ੍ਰੋਪਰ ਆਉਂਦੀ ਕਿ ਨਹੀਂ
2: ਹਾਂ ਯਾਰ
0: ਹੋਰ ਨਹੀਂ
2: ਕੁਝ ਦੱਸਣਾ ਐਟਲੀਸਟ
0: ਹੋਰ ਕੁਝ ਨਾ ਦੱਸੋ ਇਹ ਨਾ ਦੱਸੋ ਕਿ ਤੁਹਾਨੂੰ ਸ਼ੋ ਵਧੀਆ ਲੱਗਾ ਨਹੀਂ ਲੱਗਾ ਉਹ ਤਾਂ ਬਾਅਦ ਦੀ ਗੱਲ
2: ਉਹ ਤਾਂ ਸਾਨੂੰ ਪਤਾ ਆ
0: ਕਿ ਕਿਆ ਹੀ ਲੱਗ ਰਿਹਾ ਤੁਹਾਨੂੰ
2: ਕਿ ਵਧੀਆ ਹੀ ਲੱਗੂਗਾ ਯਾਰ
0: ਵਧੀਆ ਲੱਗੂਗਾ ਯਾਰ
2: ਤੁਸੀਂ ਆਪ ਹੀ ਸਾਰਾ ਕੁਝ ਕਰੀ ਜਾਂਦੇ ਜੇ
0: ਗੱਲ ਠੀਕ ਹੈ
2: ਇੱਦਾਂ ਨਹੀਂ ਕਰੀਦਾ ਹੁੰਦਾ
0: ਓਕੇ ਡਨ ਹੋ ਗਿਆ
2: ਹਾਂ ਉਧਰ ਭਰਾਵਾ
0: ਸੈਡ ਨਹੀਂ ਹੋਣਾ
2: ਚਾਹ ਵਿੱਚ ਨਾਲੇ ਪ੍ਰਧਾਨ ਮੰਤਰੀ ਬਣ ਸਕਦੇ
0: ਹਾਂ ਤਾਂ ਅਸੀਂ ਤਾਂ ਕੁਛ ਵੀ ਕਰ ਸਕਦੇ
2: ਫਿਰ ਮਾੜੀ ਮੋਟੀ ਬਟਨ ਦੱਪਣ ਦੀ ਨੋਲੇਜ
0: ਗੱਲ ਤੇ ਸੀ
2: ਤੁਸੀਂ ਲੈਵਲ ਨਾ ਡਾਊਨ ਕਰਿਆ ਕਰੋ
0: ਲੈਵਲ ਲੈਵਲ ਨਹੀਂ ਡਾਊਨ ਕਰਨਾ ਲੈਵਲ ਤਾਂ ਡਾਊਨ ਕਰਨਾ ਹੀ ਨਹੀਂ ਡਨ ਹੋ
2: ਲੈਵਲ ਥੋੜਾ ਅਪ ਹੀ ਰੱਖਿਆ ਕਰੋ
0: ਲੈਵਲ ਇਜ਼ ਆਲਵੇਜ਼ ਅਪ ਹੋਰ ਸੁਣਾਓ ਬਲਕੀਰਤ ਜੀ ਕਿਵੇਂ ਹੋ ਕਿੱਦਾਂ
2: ਜੀ ਥੋੜਾ
0: ਨਿਕਲ ਰਿਹਾ ਅੱਜ ਦਾ ਦਿਨ ਕਿੱਦਾਂ ਦਾ ਰਿਹਾ
2: ਅੱਜ ਦਾ ਦਿਨ
0: ਹਫਤਾ
2: ਬਹੁਤ ਹੈਕਟਿਕ ਚੱਲ ਰਿਹਾ ਯਾਰ
0: ਹਨਾ ਚੱਕਰ ਤੇ ਹੈ
2: ਬਹੁਤ ਜ਼ਿਆਦਾ ਹੈਕਟਿਕ ਚੱਲ ਰਿਹਾ
0: ਲਾਈਫ ਬਹੁਤ ਹੈਕਟਿਕ ਹੋ ਗਈ ਯਾਰ
2: ਹਾਂ ਤੁਹਾਡੀ ਵੀ
0: ਛੁੱਟੀ
2: ਵਾਲੇ ਦਿਨ ਪਤਾ ਨੀ ਲੱਗਦਾ ਕਿਹੜੇ ਵੇਲੇ ਨਿਕਲ ਜਾਂਦੇ ਆ ਜਿੱਦਣ ਕਿਤੇ ਕੰਮ ਕਰਨ ਆ ਜਾਓ ਉਦਣ ਓਦਾਂ ਹੀ ਨੀ ਪਤਾ ਲੱਗਦਾ ਵੀ ਕਿੱਦਾਂ ਨਿਕਲ
0: ਮੈਂ
2: ਹੈਕਟਿਕ ਹੋ ਜਾਂਦਾ
0: ਮੈਂ ਤੇ ਯਾਰ ਇਹ ਸੋਚਦਾ ਕਿ ਅੱਜ ਆਪਾਂ ਹਫਤੇ ਦੇ ਹਫਤੇ ਇਕੱਠੇ ਬਹਿੰਦੇ ਹਾਂ ਹਨਾ ਇਸ ਸ਼ੋਅ ਦੇ ਕਾਰਨ ਤੇ ਮੈਂ ਇਹ ਸੋਚਦਾ ਸੀ ਕਿ
2: ਮੈਂ ਵੀ ਇਹ ਸੋਚਦਾ ਸੀ ਕਿ ਜੇ ਸਾਡੀ ਕੋਈ ਕਾਰਨ ਨਾ ਹੁੰਦਾ ਤੇ ਆਪਾਂ ਸ਼ਾਇਦ ਨਾ ਬਹਿੰਦੇ
0: ਹਾਂ ਇੱਕ ਇਹ ਵੀ ਗੱਲ ਹੈ ਕਿ ਇੱਕ ਹਨਾ ਉਹ ਬਣਿਆ ਪਿਆ ਰੂਟੀਨ ਬਣਿਆ ਪਿਆ ਉਸ ਚੱਕਰ ਚ ਆਪਾਂ ਚਲੋ ਮਿਲ ਗਏ ਲਈਦਾ ਪਰ ਤੁਸੀਂ ਇਹ ਵੇਖੋ ਕਿ ਏਦਾਂ ਨੀ ਲੱਗਦਾ ਕਿ ਆਪਾਂ ਕੱਲ ਹੀ ਮਿਲੇ ਸੀ ਏਦਾਂ ਫੀਲ ਨਹੀਂ ਹੁੰਦਾ ਪਿਆ ਏਦਾਂ ਨੀ ਲੱਗਦਾ ਪਿਆ ਕਿ ਆਪਾਂ ਸੈਕਿੰਡ ਡੇ ਨਾਲ ਰੋ ਕਰਦੇ ਪਏ ਕਿਉਂਕਿ ਹਫਤਾ ਨਿਕਲ ਕਿੱਦਾਂ ਗਿਆ ਪਤਾ ਨਹੀਂ ਲੱਗਦਾ
2: ਸਹੀ ਗੱਲ ਹੈ ਯਾਰ
0: ਮੇਰੇ ਹਿਸਾਬ ਨਾਲ ਉਹ ਰੈਮ ਮੈਮਰੀ ਹੈ ਨਾ ਰੈਮ ਮੈਮਰੀ ਬਹੁਤ ਨਾ ਹੁਣ ਸਲੋ ਹੋ ਗਈ ਹੈ ਤੇ ਲਾਈਫ ਦੇ ਅੰਦਰ ਜਿਹੜੀ ਯੂਸੇਜ ਹੈ ਨਾ ਉਹ ਲਾਈਫ ਦੀ ਐਪਸ
2: ਯਾਰ ਬੜੀ ਸੀਰੀਅਸ ਗੱਲ ਆ ਆਪਾਂ ਇਹਨੂੰ ਹਾਸੇ ਮਜ਼ਾਕ ਚ ਕਰੀ ਜਾਂਦੇ ਹਾਂ ਪਰ ਹਾਂ ਕ੍ਰਿਸ਼ਨਾ ਜੀ ਗੱਲ ਤੁਹਾਡੀ ਬਿਲਕੁਲ ਸਹੀ ਹੈ ਯਾਰ ਥੋੜੀ ਲਾਈਫ ਜਿਹੜੀ ਆ ਬਹੁਤ ਜ਼ਿਆਦਾ ਹੈਕਟਿਕ ਹੋ ਗਈ ਆ ਹਾਲਾਂਕਿ ਇੰਨੀ ਜ਼ਿਆਦਾ ਹੈਕਟਿਕ ਹੋ ਗਈ ਆ ਤੇ ਅੱਜ ਕੱਲ੍ਹ ਮੈਂ ਜੇ ਤੁਹਾਨੂੰ ਦੱਸਾਂ ਤੇ ਬੰਦੇ ਦਾ ਮੂੰਹ ਵੇਖ ਕੇ ਕੰਮ ਯਾਦ ਆਉਂਦਾ ਇਹ ਬੰਦੇ ਨੇ ਸਾਨੂੰ ਕੀ ਕੰਮ ਕਿਹਾ ਸੀ ਫਿਰ ਉਹ ਅੱਛਾ ਅੱਛਾ ਫਿਰ ਉਸੇ ਵੇਲੇ ਉਹਦੇ ਕੰਮ ਦੀ ਗੱਲ ਕਰੀ ਦੀ ਮਤਲਬ ਜੇ ਉਹ ਅੱਖਾਂ ਤੋਂ ਓਹਲੇ ਆ ਤੇ ਇਹਦਾ ਮਤਲਬ ਵੀ
0: ਸਾਨੂੰ
2: ਪਤਾ ਨੀ ਇਹਨੂੰ ਹੁਣ
0: ਪਰ ਨਾ ਇੱਕ ਗੱਲ ਦੱਸਾਂ ਇਹ ਆਪਾਂ ਤਾਂ ਇਸ ਤਰ੍ਹਾਂ ਸੋਚ ਲੈਂਦੇ ਹਾਂ ਮੈਂ ਵੀ ਤੇਰੇ ਹੀ ਸਕੂਲ ਆਫ ਥਾਟ ਤੋਂ ਆਉਂਦਾ ਪਰ ਇੱਕ ਹੋਰ ਗੱਲ ਦੱਸਾਂ ਤੈਨੂੰ
2: ਦੱਸੋ ਦੱਸੋ
0: ਜਿਹੜਾ ਬਹੁਤਾ ਕੋਈ ਐਫੀਸ਼ੀਐਂਟ ਆਦਮੀ ਹੋਏਗਾ ਨਾ ਇਹ ਗੱਲ ਸੁਣ ਰਿਹਾ ਹੋਏਗਾ ਸਾਡੀ ਉਹ ਕਹਿ ਰਹੇ ਲੇਜ਼ੀ ਨੇ
2: ਹਾਂ ਉਹਨਾਂ ਦੇ ਹਿਸਾਬ ਨਾਲ ਵੇਖੋ ਜੇ ਆਪਾਂ ਵੇਖੀਏ ਬੁੱਕਸ ਦੇ ਹਿਸਾਬ ਨਾਲ ਤੇ ਬੁੱਕਸ ਦੇ ਹਿਸਾਬ ਨਾਲ ਤੇ ਸਾਨੂੰ ਲੇਜੀ ਕਿਹਾ
0: ਜਾਂਦਾ ਸਹੀ ਗੱਲ ਆ ਹਨਾ
2: ਕਿਉਂਕਿ ਪਰਿਭਾਸ਼ਾ ਲੇਜੀ ਦੀ ਇਹੋ ਹੀ ਆ
0: ਪਰ ਸਬਕਾ ਆਪਣਾ ਆਪਣਾ ਨੋਰਮਲ ਹੈ ਜੀ ਇਹ ਗੱਲ ਕਹਿਣਾ ਚਾਹੁੰਦਾ ਬੇਸਿਕਲੀ
2: ਇਸ ਤੋਂ ਮੈਨੂੰ ਯਾਦ ਆਇਆ ਕਿ ਇਹਦੀ ਜਿਹੜੀ ਸਿਮਰਨ ਸੀਗੀ ਇਸ ਫਿਲਮ ਦੇ ਵਿੱਚ
0: ਉਹਦੀ
2: ਹੋਈ ਆ ਹਾਂ ਉਹ ਛੇਤੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਮੈਨੂੰ ਪਤਾ ਤੁਸੀਂ ਸਾਰਿਆਂ ਨੇ ਵੇਖਣੀ ਤੇ ਹੈ ਨੀ ਪਰ ਫਿਰ ਵੀ ਜੇ ਤੁਹਾਡੇ ਕੋਲ ਟਾਈਮ ਹੋਇਆ ਛੋਟੀ ਜਿਹੀ ਇੰਟਰਵਿਊ ਹੈ 4-5 ਮਿੰਟ ਦੀ
0: ਬਹੁਤ ਪਿਆਰੀ ਇੰਟਰਵਿਊ
2: ਤੁਸੀਂ ਵੇਖਿਓ ਜ਼ਰੂਰ ਕਿਉਂਕਿ ਵੱਡੇ ਐਕਟਰ ਜਿਹੜੇ ਹੁੰਦੇ ਨੇ ਜਾਂ ਜਿਹੜੇ ਨਾਮੀ ਜਿਨ੍ਹਾਂ ਦਾ ਨਾਮ ਆਲਰੇਡੀ ਬੜਾ ਮਸ਼ਹੂਰ ਹੋ ਗਿਆ ਉਹਨਾਂ ਦੀ ਆਪਾਂ ਵੇਖਦੇ ਹਾਂ ਖੁਸ਼ ਹੁੰਦੇ ਹਾਂ
0: ਉਹਨਾਂ ਦਾ ਤਾਂ ਯਾਰ ਨਾਲ ਹੈ ਵੀ ਏਦਾਂ ਹੀ ਕਿ ਬਸ ਉਹ ਕੱਪੜਾ ਹੀ ਚੇਂਜ ਆ ਗੱਲਾਂ ਬਾਤਾਂ ਤਾਂ ਸਿਮਿਲਰ ਹੀ ਹੁੰਦੀਆਂ ਹਰ ਕਿਸੇ ਦੀ
2: ਪਰ ਮਤਲਬ ਇੱਕ ਮਸੂਮੀਅਤ ਇੱਕ ਸੁਣ ਕੇ ਤੁਹਾਨੂੰ ਐਂ ਲੱਗੂਗਾ ਖੁਸ਼ੀ ਅੰਦਰੋਂ ਹੀ ਹੋਊਗੀ ਤੁਹਾਨੂੰ ਕਿ ਯਾਰ ਹਾਂ ਕਿੰਨੀ ਸੋਹਣੀ ਭਾਵੇਂ ਉਹ ਥੋੜਾ ਜਿਹਾ ਉਹਨੂੰ ਸਪੀਕਿੰਗ ਦੀ ਪ੍ਰੋਬਲਮ ਆ ਪਰ ਫਿਰ ਵੀ ਤੁਹਾਨੂੰ ਮਜ਼ਾ ਆਊਗਾ ਉਹਦੀ 4-5 ਮਿੰਟ ਦੀ ਗੱਲ ਸੁਣ ਕੇ ਕਿਉਂਕਿ ਤੇ ਲਾਗੇ ਉਹਦੀ ਮੰਮਾ ਬੈਠੇ ਸੀ ਜਿਹੜੇ ਉਹ ਤੁਹਾਨੂੰ ਕੈਮਰੇ 'ਚ ਨਹੀਂ ਦਿਖਣੇ ਪਰ ਉਹ ਮੈਂ ਲਾਈਵ ਵੇਖੇ ਨੇ ਕਿ ਉਹ ਮਤਲਬ ਇੱਕ ਇਮੋਸ਼ਨਸ ਜਿਹੜੇ ਸੀ ਇੱਕ ਪੇਰੈਂਟ ਦੇ ਜੋ ਉਹਦੀ ਮੰਮੀ ਦੇ ਉਹ ਵੇਖ ਕੇ ਤੁਹਾਨੂੰ ਹੋਰ ਜ਼ਿਆਦਾ
0: ਬਿਲਕੁਲ
2: ਮਤਲਬ ਉੱਦਣ ਸੱਚੀ ਦੱਸਾਂ ਮੈਂ ਉਹ ਇੰਟਰਵਿਊ ਜਿੱਦਣ ਆਪਾਂ ਕੀਤੀ ਉਹਦੀ ਮੰਮੀ ਦੇ ਜਿਹੜੇ ਮੈਂ ਗੈਸਚਰਸ ਵੇਖੇ ਹੈ ਨਾ ਉਹ ਮਤਲਬ ਸਾਇੰਸ 'ਚ ਹੀ ਮੈਂ ਪੜ੍ਹ ਲਿਆ ਉਹਨਾਂ ਦਾ ਮੂੰਹ ਹੀ ਪੜ੍ਹ ਲਿਆ ਉੱਦਣ ਮੈਨੂੰ ਮਤਲਬ ਮੈਂ ਉੱਦਣ ਸਾਰਾ ਕੁਛ ਭੁੱਲ ਗਿਆ ਕੰਮ ਕਾਰ ਅਤੇ ਮੈਨੂੰ ਇੱਕ ਰਿਲੈਕਸੇਸ਼ਨ ਜਿਹੀ ਮਹਿਸੂਸ ਹੋਈ ਵੀ ਯਾਰ ਹਾਂ
0: ਗਲਾ ਥੋੜਾ ਭਾਰ ਆਇਆ ਹਨਾ ਕਿਸੇ ਤਰੀਕੇ ਕੋਈ ਏਦਾਂ ਕੋਈ ਗੱਲਬਾਤ ਨੀ ਹੋਈ ਪਰ ਹਨਾ ਤੁਸੀਂ ਜਦੋਂ ਇੱਕ ਦੇਖਦੇ ਹੋ ਕਿ ਯਾਰ ਅਸੀਂ ਕਿੰਨੀ ਚੀਜ਼ਾਂ ਚ ਇਰੀਟੇਟਡ ਰਹਿੰਦੇ ਹੁਣ ਵੀ ਸ਼ੁਰੂਆਤ ਕੀ ਕੀਤੀ ਹੈ ਲਾਈਫ ਬੜੀ ਹੈਕਟਿਕ ਆ ਹਨਾ ਇੱਕ ਖਿੱਜ ਇੱਕ ਇਰੀਟੇਸ਼ਨ ਕਿ ਯਾਰ ਲਾਈਫ ਬੜੀ ਹੈਕਟਿਕ ਹੈ ਤਾਂ ਆਪਾਂ ਇਹ ਨਹੀਂ ਵੇਖਦੇ ਹਨਾ ਕਿ ਦੇਰ ਆਰ ਸੋ ਮੈਨੀ ਥਿੰਗਸ ਅਰਾਊਂਡ ਅਸ ਕਿੰਨੀ ਡਿਸੇਬਿਲਿਟੀਜ਼ ਨੇ ਹਰ ਤਰ੍ਹਾਂ ਦੀ ਪ੍ਰੋਬਲਮ ਹੈ ਦੁਨੀਆਂ ਦੇ ਅਤੇ ਆਪਾਂ ਬਹੁਤ ਪ੍ਰਿਵਲੇਜ ਹਾਂ ਹਨਾ ਆ ਇੰਟਰਵਿਊ ਦੀ ਗੱਲ ਹੁੰਦੀ ਵੀ ਆ ਤਾਜ਼ਾ ਤਰਾਰ ਜਿਹੜਾ ਆਪਾਂ ਇੰਟਰਵਿਊ ਕੀਤਾ ਥੋੜੇ ਟਾਈਮ ਪਹਿਲਾਂ ਬੋਲ ਭਾਵੇਂ ਨਾ ਬੋਲ ਦੀ ਟੀਮ ਨਾਲ
2: ਹਾਂ
0: ਹਨਾ
2: ਉਹਦੀ ਵੀ ਬੜੀ ਹੈਕਟਿਕ ਚੱਲ ਰਹੀ ਸੀ ਲਾਈਫ ਇਹ ਦੱਸ ਰਹੇ ਸੀਗੇ ਆਪਾਂ ਨੂੰ ਥੋੜਾ ਜਿਹਾ ਜਦੋਂ ਇੰਟਰਵਿਊ ਆਪਾਂ ਖਤਮ ਕੀਤੀ ਫਿਰ ਇੱਕ ਦੋ ਗੱਲਾਂ ਇਹਨਾਂ ਨਾਲ ਆਪਾਂ ਫਿਰ ਕੀਤੀਆਂ ਕਿਉਂਕਿ ਆਪਾਂ ਕਰਦੇ ਹੁੰਦੇ ਹਾਂ ਯਾਰ ਮਾੜਾ ਮੋਟਾ ਜਾਣ ਲਈਦਾ ਕੀ ਚੱਲਣ ਡਿਆ ਯਾਰ ਕੱਲ ਨੂੰ ਜੇ ਵੱਡੇ ਬੰਦੇ ਬਣ ਗਏ ਪਤਾ ਤੇ ਲੱਗੇ ਯਾਰ ਕੀ ਹੁੰਦਾ ਬੰਦੇ ਨਾਲ
0: ਸਹੀ ਗੱਲ
2: ਤੇ ਉਹਨਾਂ ਨੇ ਕਿਹਾ ਵਾ ਵੀ ਹੈਕਟਿਕ ਤੇ ਚੱਲ ਰਿਹਾ ਪਰ ਹੁਣ ਕਹਿ ਨਹੀਂ ਸਕਦੇ ਕੈਮਰੇ ਦੇ ਸਾਹਮਣੇ ਕਿਉਂਕਿ ਕੰਮ ਆ ਯਾਰ ਕੰਮ ਆ ਹੈਕਟਿਕ ਲੱਗ ਸਕਦਾ ਵਾ ਪਰ ਉਹ ਆਪਾਂ ਕਹਿਣਾ
0: ਪਰ ਉਹਦੇ ਅੰਦਰ ਇਹ ਵੀ ਗੱਲ ਆ ਨਾ ਕਿੰਨਾ ਫਰੈਸ਼ ਜਿਹਾ ਫੀਲ ਹੁੰਦਾ ਜਦੋਂ ਤੁਸੀਂ ਨਵੇਂ ਆਰਟਿਸਟਾਂ ਨਾਲ ਖਾਸ ਕਰੋ ਐਕਸਾਈਟਮੈਂਟ ਲੈਵਲ ਸਾਰਿਆਂ ਨਾਲ ਹੁੰਦਾ ਅਸੀਂ ਆਪਣੀ ਲਾਈਫ 'ਚ ਕੋਈ ਵੀ ਚੀਜ਼ ਜਦੋਂ ਪਹਿਲੇ ਪਹਿਲੇ ਦਿਨ ਕਰਨ ਲੱਗਦੇ ਹਾਂ ਪਹਿਲਾ ਪਹਿਲਾ ਹਫ਼ਤਾ ਹੁੰਦਾ ਉਹ ਸਭ ਤੋਂ ਬੈਸਟ ਥ੍ਰਿਲ ਹੁੰਦਾ ਨਾ ਉਹਦੇ ਨਾਲ ਦਾ ਹਾਏ ਕੋਈ ਹਾਏ ਨਹੀਂ ਹੁੰਦਾ
2: ਹਾਂ ਯਾਰ ਪਹਿਲੇ ਦਿਨ ਤੁਸੀਂ ਆਸਟ੍ਰੇਲੀਆ ਆਏ ਉਹ ਦਿਨ ਤੁਹਾਡਾ ਕਿੰਨਾ ਵਧੀਆ ਪਹਿਲੇ ਦਿਨ ਤੁਸੀਂ ਕਾਲਜ ਗਏ ਇੱਥੇ ਉਹ ਕਿੰਨਾ ਵਧੀਆ ਪਹਿਲੇ ਦਿਨ ਕੰਮ ਤੇ ਗਏ
0: ਪਹਿਲੀ ਵਾਰੀ ਯਾਰਾ ਰਿਵਰ ਵੇਖੀ
2: ਕੋਈ ਚੰਗਾ ਕੰਮ ਮਿਲ ਗਿਆ ਪਹਿਲੇ ਦਿਨ ਉਹਦੀ ਐਕਸਾਈਟਮੈਂਟ ਇਟ ਇਜ਼ ਮਾਈਂਡ ਹੈਕਟਿਕ ਲਾਈਫ ਦੇ ਨਾਲ ਨਾਲ ਇਹ ਚੀਜ਼ਾਂ ਤੇ ਵੇਖੋ ਚੱਲਣੀਆਂ ਨੇ
0: ਉਹ ਹੁੰਦਾ ਕੀ ਆ ਇਹੀ ਚੀਜ਼ਾਂ ਮੁੜ ਕੇ ਹੈਕਟਿਕ ਹੋ ਜਾਂਦੀਆਂ ਸਾਡੇ ਵਾਸਤੇ
2: ਹਾਂ ਯਾਰ ਇਹਦੇ ਵਿੱਚ ਨਾ ਮਤਲਬ ਮੈਂ ਤਾਂ ਕਹਿਣਾ ਚਾਹੁੰਦਾ ਕਿਉਂਕਿ ਕਈ ਕਹਿ ਦਿੰਦੇ ਨੇ ਕਿ ਯਾਰ ਇਨ ਹਰ ਇੱਕ ਬੰਦੇ ਨੂੰ ਜਿਹਦੀ ਮੰਨ ਲਓ ਜੇ ਮੈਂ ਕਿਸੇ ਨੂੰ ਕਹਿ ਦਾਂ ਕਿ ਯਾਰ ਮੇਰੀ ਹੈਕਟਿਕ ਬੜੀ ਤੇ ਉਹਨੇ ਕਹਿਣਾ ਯਾਰ ਇਹਨੇ ਨਾ ਆਪ ਕਰ ਲਈ ਆ ਆਪ ਹੈਕਟਿਕ ਕੀਤੀ ਕਿਸੇ ਨੇ ਕਿਹੜਾ
0: ਉਹ ਤਾਂ ਓਬਵੀਅਸ ਹੈ ਆਪ ਹੀ ਕਰਾਂਗੇ ਆਪਣੀ ਲਾਈਫ ਤਾਂ ਆਪਣੇ ਹੱਥ ਆਪ ਹੀ ਕਰਾਂਗੇ
2: ਮਤਲਬ ਮੈਨੂੰ ਹੁਣ ਇਹ ਚੀਜ਼ ਦੀ ਸਮਝ ਨਹੀਂ ਆਉਂਦੀ ਕਿ ਯਾਰ ਇਨਸਾਨ ਆਪਣੇ ਆਪ ਨੂੰ ਹੈਕਟਿਕ ਕਿਉਂ ਕਰੂਗਾ ਕਿਉਂ ਕਰੂ ਹਨਾ ਰੀਜ਼ਨ ਉਹਦੇ ਪਿੱਛੇ ਕੀ ਆ ਕਿ ਉਹ ਕਿਉਂ ਚਾਹੂਗਾ ਕਿ ਉਹਨੂੰ ਮੈਮਰੀ ਲੋਸ ਹੋਵੇ ਉਹ ਕਿਉਂ ਚਾਹੂਗਾ ਕਿ ਉਹਨੂੰ ਗੱਲਾਂ ਭੁੱਲਣ ਬਲਿੰਕ ਆਫ ਦਾ ਆਈ ਨਾਲ ਉਹ ਕਿਉਂ ਚਾਹੂਗਾ ਕਿ ਉਹ ਸਾਰੀ ਦਿਹਾੜੀ ਭੁੱਖਾ ਤੁਰਿਆ ਫਿਰੇ ਉਹ ਕਿਉਂ ਚਾਹੂਗਾ ਕਿ ਉਹ
0: ਬੰਦਾ ਚੇਜ਼ ਹੀ ਕਰਦਾ
2: ਰਹੇ
0: ਚੀਜ਼ਾਂ ਹੀ ਚੇਜ਼ ਕਰਦਾ ਰਹਿੰਦਾ ਡੈਡਲਾਈਨਾਂ ਹੀ ਚੇਜ਼ ਕਰਦੇ ਰਹੋ
2: ਹਰ ਇੱਕ ਚੀਜ਼ ਹੈ ਉਹ ਆਪਣੇ ਤੋਂ ਪੁੱਠਾ ਕਿਉਂ ਜਾਊਗਾ ਮਤਲਬ ਇੱਕ ਸੋਚਣ ਵਾਲੀ ਗੱਲ ਆ ਪਰ ਆਪਾਂ ਕਦੀ ਇਹ ਨਹੀਂ ਸੋਚਿਆ ਕਿ ਯਾਰ ਜੇ ਆਪਾਂ ਹੈਕਟਿਕ ਨਾ ਹੋਈਏ ਹੁਣ ਹੈਕਟਿਕ ਕੀ ਆ ਜੇ ਸਿੱਧੇ ਸਿੱਧੇ ਲਫ਼ਜ਼ਾਂ 'ਚ ਵੇਖੀਏ ਤੇ ਜ਼ਿੰਮੇਵਾਰੀਆਂ ਠੀਕ ਹੈ ਜਿਹੜੀਆਂ ਵਰਕ ਰਿਲੇਟਿਡ ਵੀ ਹੋ ਸਕਦੀਆਂ ਨੇ ਪਰਸਨਲ ਵੀ ਹੋ ਸਕਦੀਆਂ ਨੇ ਇੱਧਰ ਉੱਧਰੋਂ ਕਮਰਸ਼ੀਅਲ ਵੀ ਹੋ ਸਕਦੀਆਂ ਨੇ ਕਿਸੇ ਵੰਗਾਰਾਂ ਵੀ ਚਲੋ ਵਿੱਚ ਉਹਦੇ ਆ ਜਾਂਦੀਆਂ
0: ਬਿਲਕੁਲ ਬਿਲਕੁਲ
2: ਆਪਣੇ ਆਪ 'ਤੇ ਡਿਪੈਂਡ ਕਰਦਾ ਹੁਣ ਉਹ ਸਾਰਾ ਕੁਛ ਕੁੱਲ ਮਿਲਾ ਕੇ ਉਹ ਚੀਜ਼ ਨੂੰ ਹੈਕਟਿਕ ਹੋ ਜਾਂਦੀ ਹੈ ਨਾ ਉਹਦੇ ਵਿੱਚ ਟਰੈਵਲਿੰਗ ਆ ਗਈ ਸਾਰਾ ਕੁਝ ਆ ਜਾਂਦਾ ਪ੍ਰੋਬਲਮਸ ਆ ਗਈਆਂ
0: ਜੀ
2: ਹੁਣ ਉਹ ਪ੍ਰੋਬਲਮਸ ਜਿਹੜੀਆਂ ਨੇ ਉਹ ਵੇਖੋ ਕੋਈ ਵੀ ਬੰਦਾ ਆਪਣੀ ਲੈ ਕੇ ਆਉਂਦਾ ਆਪਣੇ ਦੇ ਉੱਤੇ
0: ਹਾਂ
2: ਉਹ ਆ ਜਾਂਦੀਆਂ ਨੇ ਕਈ ਕਹਿੰਦੇ ਨੇ ਜੀ ਉਹ ਲਿਖੀਆਂ ਹੁੰਦੀਆਂ ਕਰਮਾਂ ਦੇ ਵਿੱਚ ਕਈ ਕਹਿੰਦੇ ਨੇ ਜੀ
1: ਮਿਆਰਡਿੰਗਲੀ ਆ ਕਿਉਂਕਿ 24 ਘੰਟੇ ਸਾਰਿਆਂ ਕੋਲ ਬਰਾਬਰ ਨੇ ਹਨਾ ਇਹ ਇਹ ਹਨਾ ਜਿਸ ਤਰ੍ਹਾਂ ਆਪਾਂ ਥੋੜੇ ਦਿਨ ਪਹਿਲਾਂ ਸਾਡੇ ਕੋਲ ਗੈਸਟ ਆਏ ਹੋਏ ਸੀ ਉਹਨਾਂ ਨੇ ਦੱਸਿਆ ਨਾ ਕਿ ਇਲੋਨ ਮਸਕ ਨੇ ਕੋਈ ਬਿਆਨ ਦੇ ਦਿੱਤਾ ਤੇ ਕਿੰਨੇ ਬਿਲੀਅਨ ਡਾਲਰ ਦਾ ਲੋਸ ਹੋ ਗਿਆ ਸੀ ਉਹਦੀ ਕੰਪਨੀ ਨੂੰ ਉਹਨੇ ਕੋਈ ਇੱਦਾਂ ਦੀ ਗੱਲ ਕਹਿ ਦਿੱਤੀ ਸੀ ਹੁਣ ਮੇਰੇ ਵੀ ਧਿਆਨ 'ਚ ਨਹੀਂ ਹੈ ਪਰ ਇਲੋਨ ਮਸਕ ਨੇ ਮੇਰੇ ਖਿਆਲ ਨਾਲ ਇੱਕ ਪਰਟੀਕੁਲਰ ਕਮਿਊਨਿਟੀ ਦੇ ਲੋਕਾਂ ਬਾਰੇ ਬੜੀ ਸਿੱਧੀ ਜੀ ਪੱਧਰ ਤੇ ਐਂਟੀ ਜੀ ਗੱਲ ਕਰਤੀ ਸੀ ਜਿਸ ਕਰਕੇ ਸ਼ੇਅਰ ਮਾਰਕੀਟ ਤੋਂ ਕਾਫੀ ਲੋਕਾਂ ਨੇ ਡਿਸਇਨਵੈਸਟ ਕਰ ਲਿਆ ਜਿਹੜੇ ਹਨਾ ਉਸ ਚੀਜ਼ ਤੋਂ ਓਕੇ ਨਹੀਂ ਮੰਨਦੇ ਸੀ ਉਹਦੀ ਗੱਲ ਨੂੰ ਤੇ ਉਹਦੀ ਕੰਪਨੀ ਨੂੰ ਘਾਟਾ ਹੋਇਆ ਗੱਲ ਇਹ ਹੈ ਕਿ ਆਪਾਂ ਇਹ ਵੇਖ ਲੈਂਦੇ ਕੋਈ ਬੰਦਾ ਟ੍ਰਿਲੀਅਨਰ ਹੈ ਬਿਲੀਅਨਰ ਹੈ ਪਰ ਤੁਸੀਂ ਇਹ ਵੇਖੋ ਬੰਦੇ ਦੀ ਲਾਈਫ ਕਿੰਨੀ ਹੈਕਟਿਕ ਹੋਣੀ ਕਿ ਉਹਨੂੰ ਆਪਣੀ ਹੀ ਪਰਸਨੈਲਿਟੀ ਦਾ ਇੱਕ ਜਾਮਾ ਪਾ ਕੇ ਇੱਕ ਮੁਖੌਟਾ ਪਾ ਕੇ ਫਿਰਨਾ ਪੈਂਦਾ ਕਿ ਪਤਾ ਨਹੀਂ ਮੈਂ ਪੜ੍ਹਿਆ ਪੜ੍ਹਾਇਆ ਬੋਲੂੰਗਾ ਜੇ ਜਿਸ ਤਰ੍ਹਾਂ ਮੈਨੂੰ ਸਿਖਾਇਆ ਗਿਆ ਮੇਰੀ ਟੀਮ ਸਿਖਾਉਂਦੀ ਹੈ ਬੋਲਾਂਗਾ ਤਾਂ ਹੀ ਠੀਕ ਹੈ ਨਹੀਂ ਤਾਂ ਮੇਰੇ ਹਨਾ ਮੇਰੇ ਵਾਕ ਮੇਰੇ ਮੇਰੇ ਇੱਕ ਵਾਕ ਦਾ ਮੁੱਲ 6,000 crore 7,000 crore ਰੁਪਏ ਆ ਇਹ ਵੀ ਆ ਇਕੋਨਮੀ ਇਸ ਤਰ੍ਹਾਂ ਮੂਵ ਕਰਦੀ ਪਈ ਹੈ
2: ਪਰ ਇਹ ਵੀ ਗੱਲ ਆ ਕਿਉਂਕਿ ਕਹਿੰਦੇ ਨਾ ਜਿੰਨਾ ਵੱਡਾ ਬੰਦਾ ਹੋ ਜਾਂਦਾ ਉਹਦੀਆਂ ਓਨੀਆਂ ਹੀ ਰਿਸਪੋਂਸੀਬਿਲਟੀਜ਼ ਹੋ ਜਾਂਦੀਆਂ
1: ਬਿਲਕੁਲ
2: ਉਹਦੇ ਨਾਲ ਨਾਲ ਫਿਰ ਉਹ ਹੈਕਟਿਕ ਵੀ ਓਨਾ ਹੀ ਹੋ ਜਾਂਦਾ ਅਤੇ ਇਸ ਕਰਕੇ ਆਪਾਂ ਚਾਹੁੰਦੇ ਤਾਂ ਹੈਗੇ ਹਾਂ ਲਾਈਫ ਦੇ ਵਿੱਚ ਆਪਾਂ ਅੱਗੇ ਵੱਧ ਜਾਈਏ ਆਪਾਂ ਆਹ ਕਰ ਲਈਏ ਆਪਾਂ ਉਹ ਕਰ ਲਈਏ ਸੋ ਇੱਕ ਗੱਲ ਤਾਂ ਆਪਾਂ ਨੂੰ ਵੇਖੋ ਨਾਲ ਨਾਲ ਰੱਖਣੀ ਪੈਣੀ ਆ ਕਿ ਜੋ ਜੋ ਵੀ ਕਰਾਂਗੇ ਉਹਦੇ ਵਿੱਚ ਉਹ ਚੀਜ਼ਾਂ ਮੈਨੇਜ ਆਖਿਰ 'ਚ ਆਪਾਂ ਨੂੰ ਹੀ ਕਰਨੀਆਂ ਪੈਣੀਆਂ ਅਤੇ ਹੈਕਟਿਕ ਤਾਂ ਫਿਰ ਹੋਣਾ ਹੀ ਆ ਹੁਣ ਮੰਨ ਲਓ ਆਪਾਂ ਚਾਹੁੰਦੇ ਕਿ ਆਪਾਂ 2 ਕੰਮ ਕਰ ਲਈਏ 3 ਕੰਮ ਕਰ ਲਈਏ ਅਤੇ ਉਹ 3 ਕੰਮਾਂ ਨੂੰ ਮੈਨੇਜ ਕਿੰਨੇ ਕਰਨਾ 1% ਅਤੇ 1% ਹੈਕਟਿਕ ਕਿੱਦਾਂ ਨਹੀਂ ਹੋਊਗਾ ਅਤੇ ਨਾਲ ਇਹ ਵੀ ਸੱਚ ਆ ਕੰਮ ਨਾ ਕਰੂਗਾ ਜੇ ਉਹ ਤੇ ਉਹ ਤੇ ਫਿਰ ਉਦਾਂ ਹੀ ਐਕਟਿਕ
1: ਸਹੀ ਗੱਲ ਹਨਾ ਅੱਛਾ ਫਿਰ ਇਹ ਦੇਖੋ ਇਹ ਸਭ ਚੀਜ਼ਾਂ ਤਾਂ ਇੱਕ ਪਾਰਟ ਆਫ ਲਾਈਫ ਹੈ ਉਸ ਤੋਂ ਬਾਅਦ ਤੁਹਾਡਾ ਸੋਸ਼ਲ ਸਰਕਲ ਹੈ ਤੁਹਾਡੀਆਂ ਦੋਸਤੀਆਂ ਯਾਰੀਆਂ ਤੁਹਾਡੇ ਸ਼ੌਂਕ ਤੁਹਾਡੀ ਫੈਮਿਲੀ ਹਨਾ ਜੇ ਵਿਆਹੇ ਹੋਏ ਹੋ ਤਾਂ ਤੁਹਾਡਾ ਪਾਰਟਨਰ ਉਹ ਉਹ ਚੀਜ਼ਾਂ ਵੀ ਇਸੇ ਗਿਣਤੀ 'ਚ ਆ ਜਾਂਦੀਆਂ ਹਨ ਕਿ ਮੈਨੂੰ ਲੱਗਦਾ ਕਿ ਬੰਦੇ ਕੋਲ ਨਾ ਬਹੁਤੇ ਐਵੇਨਿਊਜ਼ ਨਹੀਂ ਹੈਗੇ ਆਪਣੀ ਐਨਰਜੀ ਜਦੋਂ ਥੋੜ੍ਹਾ ਫਰੀ ਹੈ ਆਪਣੀ ਐਨਰਜੀ ਨੂੰ ਚੈਨਲਾਈਜ਼ ਕਰਨ ਲਈ ਸ਼ਾਇਦ ਮੈਨੂੰ ਲੱਗਦਾ ਕਿ ਜਿਹੜੀ ਆਹ ਬੁੱਧੀ ਹੈ ਨਾ ਸਾਡੀ ਉਹ ਜਦੋਂ ਵਿਹਲੀ ਉਹ ਕਹਿੰਦੇ ਮੈਂ ਕੋਈ ਹੋਰ ਕੰਮ ਪਾਲ ਲਵਾਂ ਕਿਉਂਕਿ ਉਹੀ ਗੱਲ ਜੋ ਆਪਾਂ ਸਟਾਰਟਿੰਗ 'ਚ ਕਹੀ ਕਿ ਪਹਿਲਾਂ ਜਿਹੜੀ ਚੀਜ਼ ਤੁਹਾਡੇ ਲਈ ਸ਼ਾਇਦ ਸ਼ੌਂਕ ਹੁੰਦੀ ਆ ਜਾਂ ਤੁਹਾਨੂੰ ਬਹੁਤ ਚਾਹ ਹੁੰਦਾ ਉਹ ਕਰਨ ਦਾ ਉਹੀ ਤੁਹਾਡੀ ਮੋਨੋਟਨਸ ਵਾਲੀ ਲਾਈਫ ਰੂਟੀਨ ਵਾਲੀ ਲਾਈਫ ਜਾਂ ਫਿਰ ਆਪਾਂ ਕਹਿ ਲਈਏ ਹੈਕਟਿਕ ਲਾਈਫ ਦਾ ਬਹੁਤ ਮੇਜਰ ਹਿੱਸਾ ਬਣ ਜਾਂਦੀ ਆ
2: ਹਾਂ
1: ਹੈਨਾ ਅਤੇ ਇਹਦੇ ਅੰਦਰ ਫਿਰ ਇੱਕ ਹੋਰ ਬਹੁਤ ਮੇਜਰ ਆ ਮੈਂ ਕਿਸੇ ਨਾ ਕਿਸੇ ਤਰੀਕੇ ਥੋੜ੍ਹਾ ਬਹੁਤ ਨਾ ਇਸ ਬਾਰੇ ਗੱਲ ਕਰਦਾ ਰਹਿੰਦਾ ਕਿ ਉਹ ਜਿਹੜਾ ਸਭ ਤੋਂ ਮੇਰਾ ਫਿਲੋਸਫੀ ਦੇ ਅੰਦਰ ਨਾ ਸਾਈਕੋਲੋਜੀ ਦੇ ਅੰਦਰ ਸਭ ਤੋਂ ਵਧੀਆ ਜਿੰਨੀਆਂ ਵੀ ਆਹ ਆਪਾਂ ਥਿਊਰੀਆਂ ਪੜ੍ਹ ਲੈਂਦੇ ਹਾਂ ਨਾ ਮੈਨੂੰ 2 ਬਹੁਤ ਵਧੀਆ ਲੱਗਦੀਆਂ ਇੱਕ ਤਾਂ ਮਰਫੀਜ਼ ਲੋਅ ਹੈ ਉਹ ਆਪਣੇ ਇੱਥੇ ਨਹੀਂ ਚੱਲਦਾ ਇਹ ਜਿਹੜਾ ਆਪਾਂ ਅੱਜ ਟੋਪਿਕ ਕਰਦੇ ਹਾਂ ਮਰਫੀਜ਼ ਲੋਅ ਦਾ ਮਤਲਬ ਹੁੰਦਾ ਕਿ ਜੇ ਤੁਸੀਂ ਸੋਚ ਲਿਆ ਮਾੜਾ ਹੋਣਾ ਤਾਂ ਹੋ ਜਾਣਾ ਜੇ ਤੁਸੀਂ ਸੋਚ ਲਿਆ ਨਾ ਕਿ ਜਿਸ ਚੀਜ਼ ਦਾ ਡਰ ਬੋਲਤਾ ਮਨ ਨੂੰ ਉਹ ਅਸਲ ਹੋਣਾ ਹੀ ਹੋਣਾ ਇਹ ਮਰਫੀ ਲੋਅ ਹੈ ਪਰ ਜਿਹੜੀ ਆਪਾਂ ਗੱਲ ਕਰਾਂਗੇ ਉਹ ਸੰਕ ਕੋਸਟ ਫੈਲਸੀ ਉਹਨੂੰ ਉਹ ਹੀ ਮੇਨ ਜੜ ਹੈ ਬੜੀਆਂ ਚੀਜ਼ਾਂ ਦੀ ਪਤਾ ਉਹ ਕੀ ਹੁੰਦਾ ਉਹ ਹੁੰਦਾ ਕਿ ਮੈਂ ਅੱਜ ਇਸ ਚੀਜ਼ ਦੇ ਉੱਪਰ ਸਮਾਂ ਟਾਈਮ ਵਟ ਐਵਰ ਹਨਾ ਉਹ ਮੈਂ ਇਨਵੈਸਟ ਜਦੋਂ ਐਫਰਟਸ ਜਦੋਂ ਮੈਂ ਇਨਵੈਸਟ ਕਰਤੇ ਆ ਹੁਣ ਉਸ ਤੋਂ ਬਾਅਦ ਉਸ ਚੀਜ਼ ਤੋਂ ਨਾ ਮੈਨੂੰ ਰੈਸੀਪ੍ਰੋਕੇਸ਼ਨ ਨਹੀਂ ਆ ਰਹੀ ਮੈਨੂੰ ਰਿਟਰਨ ਨਹੀਂ ਆ ਰਿਹਾ ਪਰ ਕਿਉਂਕਿ ਮੈਂ ਇੱਕ ਟਾਈਮ ਤੇ ਉਸ ਚੀਜ਼ 'ਚ ਆਹ ਆਪਣੀ ਇੱਕ ਜਮ੍ਹਾਂ ਪੂੰਜੀ ਲਾਈ ਸੀ
2: ਹਾਂਜੀ
1: ਮੈਂ ਉਸ ਚੀਜ਼ ਨੂੰ ਛੱਡਦਾ ਨਹੀਂ ਅਸੀਂ ਹਾਂ ਅਸੀਂ ਡੈੱਡ ਹੋਏ ਰਿਸ਼ਤੇ ਨਾਤੇ ਅਸੀਂ ਡੈੱਡ ਹੋਈ ਇਨਵੈਸਟਮੈਂਟਾਂ ਅਸੀਂ ਡੈੱਡ ਹੋਏ ਕੰਮ ਕਾਰ ਉਹਨਾਂ 'ਚ ਹੋਰ ਰੁੱਝਦੇ ਰਹਿੰਦੇ ਹਾਂ ਆਪਣੇ ਰੂਟੀਨ ਨੂੰ ਹੋਰ ਔਖਾ ਕਰਦੇ ਰਹਿੰਦੇ ਹਾਂ ਕਿਉਂਕਿ ਆਪਾਂ ਇੱਕ ਸਮੇਂ 'ਤੇ ਉਹਦੇ ਉਹਨੂੰ ਲੈ ਕੇ ਬਹੁਤ ਜ਼ਿਆਦਾ ਪੋਜ਼ਿਟਿਵ ਸੀਗੇ ਇੱਕ ਸਮੇਂ 'ਤੇ ਸਾਨੂੰ ਉਸ ਚੀਜ਼ ਦਾ ਬਹੁਤ ਆਨੰਦ ਸੀ ਉਸ ਚੀਜ਼ ਤੋਂ ਬਹੁਤ ਆਨੰਦ ਮਿਲਦਾ ਸੀ ਅਤੇ ਹੁਣ ਸ਼ਾਇਦ ਉਹ ਵਾਲੀ ਗੱਲਬਾਤ ਨਹੀਂ ਹੁਣ ਸ਼ਾਇਦ ਉਹ ਚੀਜ਼ ਨੂੰ ਉਸ ਕਿੱਤੇ ਨੂੰ ਜਾਂ ਫਿਰ ਉਸ ਰਿਸ਼ਤੇ ਨੂੰ ਜਾਂ ਫਿਰ ਉਸ ਇਨਵੈਸਟਮੈਂਟ ਨੂੰ ਜੇ ਛੱਡ ਦੇਈਏ ਤਾਂ ਲਾਈਫ ਥੋੜ੍ਹੀ ਜ਼ਿਆਦਾ ਬੈਟਰ ਹੈ ਥੋੜ੍ਹੀ ਈਜ਼ੀ ਹੈ ਥੋੜ੍ਹਾ ਫਰੀ ਮਾਈਂਡ ਹੈ ਪਰ ਉਹ ਸਾਡਾ ਮਾਈਂਡ ਨਹੀਂ ਮੰਨਦਾ ਮਾਈਂਡ ਬੜੀ ਆਈਟਮ ਹੈ
2: ਕਿਉਂਕਿ ਮਾਈਂਡ ਮੰਨੇ ਵੀ ਕਿਉਂ ਯਾਰ ਕਿਉਂਕਿ ਮਾਈਂਡ ਦੇ ਵਿੱਚ ਹੁਣ 100 ਚੀਜ਼ਾਂ ਚੱਲਣ ਦੀਆਂ ਮਾਈਂਡ ਕਿਹਦੀ ਕਿਹਦੀ ਮੰਨੇ ਕਿੱਧਰਲੇ ਪਾਸੇ ਜਾਵੇ ਹੁਣ ਜਾਂ ਤੇ ਮਾਈਂਡ ਨੂੰ ਕੌਣ ਦੱਸੇ ਜਾਂ ਤੇ ਮਾਈਂਡ ਨੂੰ ਵੀ ਕੋਈ ਦੱਸੇ ਵੀ ਤੂੰ ਆਹ ਕਰ, ਪਰ ਮਾਈਂਡ ਸਾਨੂੰ ਦੱਸਦਾ ਤੇ ਇਹਦਾ ਮਤਲਬ ਜੇ ਮਾਈਂਡ ਦੇ ਵਿੱਚ 100 ਚੀਜ਼ਾਂ ਨੇ ਤੇ ਮਾਈਂਡ ਵਿਲ ਡਿਸਾਈਡ, ਤੇ ਮਾਈਂਡ ਵੀ ਡਿਸਾਈਡ ਕਰਨ ਦੇ ਵਿੱਚ ਥੋੜ੍ਹਾ ਜਿਹਾ ਉਲਝ ਜਾਂਦਾ ਤੇ ਉਹ 5-7 ਚੀਜ਼ਾਂ ਸਾਨੂੰ ਇਕੱਠੀਆਂ ਦੱਸਦਾ ਜਿਹੜੀਆਂ ਕਿ ਸਾਡੇ 'ਤੇ ਸਟ੍ਰੈਸ ਕਰ ਦਿੰਦੀਆਂ ਨੇ ਮੁੜ ਕੇ। ਪਰ ਜੇ ਆਪਾਂ ਵੇਖ ਲਈਏ ਅੱਜ ਕੱਲ੍ਹ ਕ੍ਰਿਸ਼ਨਾ ਜੀ ਪਤਾ ਕੀ ਆ, ਜੇ ਆਪਾਂ ਹੈਕਟਿਕ ਲਾਈਫ ਦੀ ਹੀ ਗੱਲ ਕਰਦੇ ਹਾਂ ਤੇ ਮੰਨ ਲਓ ਮੈਂ ਤੁਹਾਨੂੰ ਕਿਹਾ ਵੀ ਮੈਂ ਬਿਜ਼ੀ ਹਾਂ, ਉਹ ਇੱਕ ਨਾ ਕਿਤੇ ਨਾ ਕਿਤੇ ਇੱਕ ਸਟੇਟਸ ਸਿੰਬਲ ਵੀ ਬਣ ਗਿਆ ਵਾ ਕਿ ਮੈਂ ਬਿਜ਼ੀ ਹਾਂ। ਮੰਨ ਲਓ ਕੋਈ ਵੀ ਕਿਤੇ ਵੀ ਆ, ਮੈਨੂੰ ਐਂ ਲੱਗ ਹਾਂ ਉਹ ਤਾਂ ਬਹੁਤ ਬਿਜ਼ੀ ਆ ਜਾਂ ਮੈਂ ਤਾਂ ਬਹੁਤ ਬਿਜ਼ੀ ਹਾਂ, ਮੰਨ ਲਓ ਐਵੇਂ ਹੀ ਕਈ ਨਹੀਂ ਵੀ ਆ ਮੈਂ ਬਿਜ਼ੀ, ਮੈਂ ਤਾਂ ਵੀ ਕਹੀ ਜਾਊਂਗੀ ਕਿ ਮੈਂ ਬਹੁਤ ਬਿਜ਼ੀ ਹਾਂ, ਹੈ ਨਾ। ਕਹੀ ਜਾਓ, ਮੰਨ ਲਓ ਕਿਸੇ ਦਾ ਫੋਨ ਆਵੇ ਉਹ ਕਹੇ ਯਾਰ ਤੂੰ ਮੇਰਾ ਪਰਸੋਂ ਫੋਨ ਹੀ ਚੁੱਕਿਆ ਕਰ, ਹਾਂ ਬਹੁਤ ਬਿਜ਼ੀ ਚੱਲਣ ਦਿਆ
1: ਯਾਰ,
2: ਮੈਂ ਬਹੁਤ ਬਿਜ਼ੀ ਹਾਂ।
1: ਇਹ ਇੱਕ ਅਗੇਨ ਉਹ ਜਿਹੜਾ ਐਂਡਰਿਊ ਟੇਟ ਸਮਾਜ ਆ ਜਿਹੜਾ ਐਲਫਾ ਮੇਲ ਐਂਡ ਉਹ ਸਭ ਇਨਸਿਕਿਉਰਡ ਮਰਦਾਂ ਵਾਲੀਆਂ ਚੀਜ਼ਾਂ ਸਿਖਾਉਂਦਾ ਲੋਕਾਂ ਨੂੰ, ਆਹ ਕਹਿ ਕੇ ਕਿ ਨਹੀਂ ਇਹੀ ਅਸਲ ਮਰਦ, ਤੂੰ ਇਹ ਵਾਲੇ ਪੇਜਾਂ 'ਤੇ ਚੱਲ ਜਾ, ਉਹ ਤੁਹਾਨੂੰ ਸਿਖਾਉਂਦੇ ਕੀ ਆ, ਉਹ ਤੁਹਾਨੂੰ ਉਹ ਚੀਜ਼ਾਂ ਸਿਖਾ ਰਹੇ ਜੋ ਚੀਜ਼ਾਂ ਸਾਨੂੰ ਸਾਡੇ ਬਜ਼ੁਰਗਾਂ ਨੇ ਉਸ ਤੋਂ ਉਲਟ ਸਿਖਾਇਆ, ਹੈ ਨਾ। ਉਹ ਨਿਮਰਤਾ ਹੋ ਗਈ ਤੁਹਾਡੇ ਅੰਦਰ, ਹੰਬਲਨੈਸ ਹੋ ਗਈ ਤੁਹਾਡੇ ਅੰਦਰ, ਕਿਸੇ ਲਈ ਅੱਗੇ ਵੱਧ ਕੇ ਖੁਦ ਕਿਸੇ ਨਾਲ ਜੁੜਨ ਦੀ ਗੱਲ ਹੋ ਗਈ, ਉਸ ਤੋਂ ਪਰੇ ਕਰ ਦਿੰਦਾ। ਜਿਸ ਤਰ੍ਹਾਂ ਤੁਸੀਂ ਕਿਹਾ, ਮੈਨੂੰ ਅਚਾਨਕ ਮਾਇੰਡ 'ਚ ਆਇਆ ਕਿ ਇੰਸਟਾਗ੍ਰਾਮ 'ਤੇ ਕਿੰਨੇ ਪੇਜਿਸ ਨੇ ਪਤਾ ਕਿੱਦਾਂ ਦੀਆਂ ਸਲਾਹਾਂ ਦੇਣਗੇ,
3: ਇਫ ਯੂ ਆਰ ਅ ਰੀਅਲ ਮੈਨ ਯੂ ਡੂ ਨਾਟ ਪਿੱਕ ਫੋਨ ਔਨ ਫਸਟ ਬੈਲ, ਕਿਉਂ ਬਾਈ ਹੱਥ 'ਚ ਹੈ, ਕਿਸੇ ਨੂੰ ਲੋੜ ਹੋਣੀ ਹੈ, ਕਿਸੇ ਨੇ ਗੱਲ ਕਰਨੀ ਹੋਣੀ ਹੈ, ਹੈ ਨਾ। ਯੂ ਡੋਂਟ ਅਰਾਈਵ ਫਸਟ, ਤੁਸੀਂ ਪਹਿਲੇ ਨਹੀਂ ਪਹੁੰਚ,
2: ਕਿਉਂਕਿ
3: ਤੁਸੀਂ ਆਰਾਮ ਨਾਲ ਆਉਂਦੇ ਸੀ।
2: ਕਿਸੇ ਨੂੰ ਜੇ ਆਪਾਂ ਦੱਸਣਾ ਵਾ ਕਿ ਬੜੀ ਗੱਲ ਆ ਸਾਡੀ, ਬੜੀ ਵੱਡੀ ਸ਼ਹਿਰ, ਤੇ ਉਹ ਇਹੀ ਚੀਜ਼ਾਂ ਨੇ, ਮਤਲਬ ਉਹਨਾਂ ਦੇ ਕਹਿਣ ਦੇ ਹਿਸਾਬ ਨਾਲ ਵੀ ਇਹ ਦੱਸੋ ਤੇ ਫਿਰ ਲੱਗੂਗਾ। ਕਿਉਂਕਿ ਆਪਾਂ ਇਹ ਸ਼ੋਅ ਕਰਦੇ ਕਿ ਆਪਾਂ ਤੇ ਬਹੁਤ ਜ਼ਿਆਦਾ ਪ੍ਰੋਡਕਟਿਵ ਆ, ਕਿ ਸਾਡੇ ਕੋਲ ਤੇ ਸਮਾਂ ਹੀ ਨਹੀਂ ਹੈਗਾ, ਅਸੀਂ ਤੇ ਪ੍ਰੋਡਕਟਿਵਿਟੀ ਆ ਜੀ ਬਹੁਤ ਸਮਾਂ ਲਾ ਲੈਂਦੇ,
3: ਮਤਲਬ ਇਹ ਵੀ ਚੀਜ਼ ਇੱਕ ਐਸਥੈਟਿਕ ਹੋ ਗਈ ਆ ਸਾਡਾ ਲਾਈਫਸਟਾਈਲ ਸ਼ੋਅ ਕਰਨਾ ਵੀ ਕਿ ਯਾਰ ਮੈਂ ਤਾਂ ਬਹੁਤ ਬਿਜ਼ੀ ਰਹਿਣਾ ਭਾਵੇਂ ਬੰਦਾ ਹੋਵੇ ਨਾ
2: ਭਾਵੇਂ,
3: ਕਿਉਂਕਿ ਇਹ ਸਾਰੀ ਹੈਕਟਿਕ ਲਾਈਫ ਦੇ ਅੰਦਰ ਵੀ ਨਾ ਮੇਰਾ ਇੰਸਟਾਗ੍ਰਾਮ ਦਾ ਸਕਰੀਨ ਟਾਈਮ, ਮੇਰੇ ਫੋਨ ਦਾ ਸਕਰੀਨ ਟਾਈਮ, ਤੇਰੇ ਫੋਨ ਦਾ ਸਕਰੀਨ ਟਾਈਮ, ਸੁਣਨ ਵਾਲਿਆਂ ਦੇ ਸਕਰੀਨ ਟਾਈਮ 6-6, 7-7 ਘੰਟੇ
2: ਹੋਣਗੇ, ਆਰਾਮ ਨਾਲ, ਆਰਾਮ ਨਾਲ,
3: ਹੈ ਨਾ,
2: ਆਰਾਮ ਨਾਲ।
3: ਬਟ ਉਹਦੇ ਅੰਦਰ ਵੀ ਆਪਣਾ ਆਪ ਨੂੰ ਆਪਾਂ ਕੀ ਫੀਡ ਕਰਦੇ ਰਹਿੰਦੇ, ਕਿਸੇ ਹੋਰ ਦਾ ਲਾਈਫ ਸਟਾਈਲ, ਕਿਸੇ ਹੋਰ ਦਾ ਬੈਟਰ ਲਾਈਫ ਸਟਾਈਲ, ਯਾਰ ਇਹ ਤਾਂ 4 ਕੌਨਸਰਟ ਹੋ ਕੇ ਅਗਲੇ ਸਾਲ ਮੈਂ ਵੀ ਜਾਊਂਗਾ, ਯਾਰ ਇਹ ਤੇ ਆਪਣਾ ਬੜੇ ਵਧੀਆ ਵਧੀਆ ਇਵੈਂਟ ਕਰਾਉਂਦਾ, ਮੈਂ ਵੀ ਕਰਾਉਣੇ ਸ਼ੁਰੂ ਕਰਨੇ,
2: ਨਵੇਂ ਗਣ ਦੇ ਰੀਲ ਪਾਈ,
3: ਮੈਂ ਵੀ ਪਾਊਂਗਾ, ਲੈ ਇਹਨੇ ਮੁਸਟੈਂਗ ਕਢਾ ਲਈ, ਬਸ ਬਈ
2: ਇਹਨੇ ਉਹ ਵਾਲੇ ਗਾਣੇ ਤੇਰੀ
3: ਆਈ ਅਗਲੀ ਬਹਾਰ
2: ਗਾਣਾ ਸੀ ਯਾਰ, ਮੋਰ ਵਾਲਾ ਕਿਹੜਾ ਗਾਣਾ ਸੀ,
3: ਕਿਹੜਾ ਮੋਰ
2: ਯਾਰ, ਮੋਰ ਵਾਲਾ ਰੀਲ ਨਹੀਂ ਬੜੀਆਂ ਚੱਲੀਆਂ,
3: ਪਤਾ ਨਹੀਂ ਆ, I don't know, ਪਰ ਖੈਰ ਜਿਹੜਾ ਵੀ ਆ,
2: ਸੱਚੀ ਮੁੱਚੀ ਦਾ ਮੋਰ ਕਿੱਥੋਂ ਆ ਗਿਆ ਨੀ ਮਾਂ, ਉਹ ਵੇਖਿਆ ਨੀ, ਉਹ ਬੜੀ ਇੰਨੀ ਕੁ ਗੱਲ ਦੀ ਬੜੀ ਰੀਲ ਚੱਲੀ,
3: ਅੱਛਾ ਪਤਾ ਨੀ ਯਾਰ, ਚਿੰਤਾ ਵੀ ਨਾ, ਮਤਲਬ
2: ਤੇ ਮੋਰ ਬਣ ਬਣ ਕੇ ਲੋਕਾਂ ਨੇ ਮੋਰ ਬਣ ਬਣ ਕੇ ਰੀਲਾਂ ਪਾਏ, ਤੇ ਉਹਦੇ ਦੇਖੋ ਹਾਂ ਪ੍ਰੋਡਕਟਿਵ ਆਪਾਂ ਸ਼ੋਅ ਕਰਨਾ ਕਿਸੇ ਨੂੰ ਜਾਂ ਅਸਲ ਦੇ ਵਿੱਚ ਹੋਣਾ, ਉਹਦੇ ਵਿੱਚ ਬਹੁਤ ਫਰਕ ਆ, ਪਰ ਉਹ ਵੀ ਕਿਤੇ ਨਾ ਕਿਤੇ ਜੇ ਤੁਸੀਂ ਮੰਨ ਲਓ ਹੈਗੇ ਹੋ ਪ੍ਰੋਡਕਟਿਵ, ਤੁਸੀਂ ਬਿਜ਼ੀ ਹੋ ਤੇ ਤੁਸੀਂ ਦੂਜੇ ਨੂੰ ਕਹਿ ਕੇ ਉਹਦਾ ਕੋਈ ਫਾਇਦਾ ਥੋੜ੍ਹਾ ਵਾ ਦੂਜੇ ਨੂੰ, ਵੈਸੇ ਤੇ ਮੈਂ ਜਿਨ੍ਹਾਂ ਨੂੰ ਜਾਣਦਾ ਜਿਹੜੇ ਬਿਜ਼ੀ ਨੇ ਉਹਨਾਂ ਨੂੰ ਪੁੱਛੋ ਤੇ ਉਹ ਕਦੀ ਨਹੀਂ ਕਹਿਣਗੇ ਕਿ ਯਾਰ ਬਹੁਤ ਬਿਜ਼ੀ ਚੱਲਣ ਡਿਆ, ਉਹ ਕਹਿਣਗੇ ਹਾਂ ਹਾਂ ਕੋਈ ਨਹੀਂ ਦੱਸੋ ਵੀ ਹਾਂਜੀ
3: ਨਾ, ਕਿ ਉਹ ਖਾਲੀ ਭਾਂਡਾ ਖੜਕਦਾ
2: ਜਿਹਨੂੰ ਨਹੀਂ ਕੰਮ ਹੈਗਾ ਮੇਰੇ ਵਰਗੇ ਨੂੰ, ਉਹ ਫੋਨ ਜੋ ਕੇ ਕਹੂਗਾ ਹਾਂਜੀ ਹਾਂਜੀ ਭਾਜੀ ਮੈਂ ਕਰਦਾ ਇੱਥੇ ਬੜਾ ਬਿਜ਼ੀ ਚੱਲਣ ਦੇ,
3: ਹੈ ਨਾ, ਬਹੁਤ ਆਈ ਐਮ ਵੈਰੀ ਬਿਜ਼ੀ,
2: ਯੂ ਨੋ, ਜਿੱਦਾਂ ਪਤਾ ਨਹੀਂ ਕੀ ਚੱਲਣ,
3: ਪਰ ਮੈਂ ਤੁਹਾਨੂੰ ਗੱਲ ਦੱਸਾਂ, ਇੰਨੀ ਜ਼ਿਆਦਾ ਬਿਜ਼ੀ ਲਾਈਫ ਦੇ ਅੰਦਰ ਨਾ ਐਂਡ ਇੰਨੀ ਤੇਜ਼ ਤਰਾਰ ਲਾਈਫ ਦੇ ਅੰਦਰ, ਇੰਨੀ ਹੈਕਟਿਕ ਲਾਈਫ ਦੇ ਅੰਦਰ ਨਾ, ਥੋੜ੍ਹੇ ਨਾ ਈਜ਼ੀ ਜਿਹੇ ਠੰਡੇ ਜਿਹੇ ਉਹ ਫਰਵਰੀ ਦੀ ਜਨਵਰੀ ਦੀ ਇੰਡੀਆ ਦੀ ਦੁਪਹਿਰ ਜਿਹੇ ਗਾਣੇ ਨਾ ਬਹੁਤ ਜ਼ਰੂਰੀ ਹੁੰਦੇ ਆ, ਤੇ ਮੈਂ ਸੋਚ ਰਿਹਾ ਕਿ ਇੱਧਰ ਇੱਕ ਗਾਣਾ ਸੁਣਾ ਰਹੀ ਹੈ ਆਪਣੇ ਸੁਣਨ ਵਾਲਿਆਂ ਨੂੰ, ਤੇ ਫਿਰ ਬਾਅਦ ਚ ਦੁਬਾਰਾ ਆਪਾਂ ਗੱਲ ਨਾ ਕਰੀਏ,
2: ਬਿਲਕੁਲ ਬਿਲਕੁਲ ਸੁਣਾ ਦੋ,
3: ਸਹੀ ਹੋ ਗਿਆ ਕਿ ਨਹੀਂ ਹੋ ਗਿਆ ਯਾਰ, ਮੈਨੂੰ ਪੋਸਟਰ ਬਹੁਤ ਪਸੰਦ ਹੈ ਇਸ ਗਾਣੇ ਦਾ।
2: ਅੱਛਾ ਜੀ,
3: ਹਾਂ
2: ਕਿਹੜੇ ਗਾਣੇ ਦਾ?
3: ਗਾਣਾ ਜੀ ਹਸਤਿੰਦਰ ਕਹਿ ਰਿਹਾ ਕਿ ਉਹਦੇ ਕੋਲ ਹੈ ਪੀ ਆਰ ਪਿੰਡਾਂ ਦੀ ਬਈ,

0: ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au ਵਿਆਹ ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ ਡਾਇਮੰਡ ਬੁਲੀਅਨ ਸਿਲਵਰ ਤੇ ਬ੍ਰਾਈਡਲ ਕਲੈਕਸ਼ਨ ਹਰ ਸਟਾਈਲ ਤੇ ਹਰ ਓਕੇਜ਼ਨ ਲਈ ਜੈਨੂਇਨ ਜੁਐਲਰੀ ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ ਵਿਜ਼ਿਟ ਕਰੋ 5/150 ਫਾਰਮਰਸ ਰੋਡ ਤ੍ਰੁਗਨੀਨਾ ਅਤੇ 347 ਡੌਨਸਟੇਲ ਸਟ੍ਰੀਟ ਡੈਂਡੀਨੋਂਗ ਤੁੰਨਾ ਜੁਐਲਰਸ ਭਰੋਸੇ ਦੀ ਨਿਸ਼ਾਨੀ ਰਿਦਮ ਬੋਇਸ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਪਾਵੇ ਨਾ ਬੋਲ
1: ਪਿਆਰ ਨੂੰ ਸੁਣਨ ਲਈ ਕੰਨਾਂ ਦੀ ਨਹੀਂ ਦਿਲ ਦੀ ਲੋੜ ਹੁੰਦੀ
0: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ
1: ਇਹੋ ਗੱਲ ਹੈ ਤੇ ਮੈਂ ਹੁਣੇ ਆਪਣੀ ਜ਼ੁਬਾਨ ਵੱਢ ਕੇ ਹੋ ਜਾਣਾ
0: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ ਦਿਲ ਦੀ ਸੁਣਨ ਦੀ ਹੈ
2: ਜ਼ਿੰਦਗੀ ਕਿਵੇਂ ਕੱਟਾਂਗੀ ਮੈਂ ਨਹੀਂ ਰਹਿ ਸਕਦੀ ਉਹਦੇ ਬਿਨਾਂ ਮੈਨੂੰ ਉਹ ਚਾਹੀਦਾ
0: ਰਿਲੀਜ਼ਿੰਗ ਵਰਲਡ ਵਾਈਡ 4th ਸਪਟੈਂਬਰ ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ ਲਵ ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ ਬੋਲ ਭਾਵੇਂ ਨਾ ਬੋਲ
3: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨੀਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ ਤੁਸੀਂ ਇੱਥੇ ਇੰਡੀਅਨ ਮਸਾਲੇ ਦਾਲਾਂ ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ ਪਾਓ ਕਾਸਮੈਟਿਕ ਦੀ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨੀਨਾ ਵਿੱਚ
4: ਓ ਭਾਜੀ ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ
5: ਹੁਣ ਟੈਨਸ਼ਨ ਛੱਡੋ ਜੀ ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ ਬਿਜਲੀ ਦਾ ਬਿੱਲ ਘੱਟ ਟੈਨਸ਼ਨ ਵੀ ਘੱਟ
6: ਫਿਰ ਲਵਾਈਏ ਕਿੱਥੋਂ
5: ਸਨ ਕਰੰਟ ਵਾਲਿਆਂ ਕੋਲੋਂ 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ
6: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ

0: ਜਦ ਮਰਜ਼ੀ
1: ਸੋਹਣਾ ਪੰਜਾਬ ਕੁੜੇ
0: ਜਦ ਮਰਜ਼ੀ ਵੇਖ ਲੀਆਂ ਕੇ
1: ਹੱਸਦੇ ਹੀ ਰਹਿੰਦੇ ਆ।
0: ਗਾਓ ਯਾਰ, ਸੁਣਾਓ ਇੱਕ ਤੇ ਸੁਣਾਓ
1: ਯਾਰ, ਮੈਨੂੰ ਲਿਰਿਕਸ
0: ਏਦਾਂ ਨਾ ਕਰਿਆ ਕਰ ਮੇਰਾ ਵੀਰ। ਬਲਕਿਰਤ ਦੀ ਆਵਾਜ਼ ਚ ਬਹੁਤ ਜਾਦੂ ਆ ਬਈ। ਤੁਸੀਂ ਕਦੀ ਸੁਣਿਆ ਕਿ ਨਹੀਂ ਸੁਣਿਆ? ਕਦੀ ਇਹ ਵੀ ਸਾਨੂੰ ਫੀਡਬੈਕ ਭੇਜੋ ਬਈ। ਮੈਨੂੰ ਤਾਂ ਬਹੁਤ ਸਿੰਗਿੰਗ ਬੜੀ ਘੈਂਟ
1: ਕੈਸ਼ ਨਾ ਕੱਢਣਾ ਪੈ ਜੀ। ਅੱਗੇ ਬਹੁਤ ਹੈਕਟਿਕ ਚੱਲਣਾ,
0: ਬਹੁਤ ਹੈਕਟਿਕ ਚੱਲਣਾ ਹੁਣ
1: ਤੋਂ। ਜੇ ਮੈਨੂੰ ਕੈਸ਼ ਕੱਢਣੀ ਪੈ ਗਈ ਤੇ ਫਿਰ
0: ਨਹੀਂ ਯਾਰ, ਮੁਸ਼ਕਿਲ ਹੋ ਜਾਣਾ।
1: ਉਹ ਫਿਰ ਮੇਰਾ ਸਾਰਾ ਧਿਆਨ ਕੈਸ਼ ਵੱਲ ਨੂੰ ਚਲ
0: ਜਾਏ। ਨਹੀਂ ਨਹੀਂ ਠੀਕ ਹੈ,
1: ਕੈਸ਼ ਤੇ ਆਪਣਾ ਬੈਸਟ ਦੇਣਾ ਪੈਣਾ।
0: ਨਹੀਂ ਨਾਲੇ ਜੇ ਤੁਸੀਂ ਗਾਣਾ ਸ਼ੁਰੂ ਕਰ ਦੋ, ਬਾਕੀ ਛੋਟੇ ਮੋਟੇ ਆਰਟਿਸਟ ਆਉਂਦੇ ਨੇ ਉਹਨਾਂ ਦਾ ਕੀ ਬਣਾ?
1: ਉਹੀ ਨਾ ਸਮਝਿਆ ਕਰੋ ਗੱਲ।
0: ਨਹੀਂ ਨਹੀਂ ਨਹੀਂ ਨਹੀਂ ਨਹੀਂ ਠੀਕ ਹੈ, ਰੋਡ ਲੇਬਰ ਨੂੰ
1: ਆਪਾਂ ਕਦੀ
0: ਬਖਸ਼ ਦਿਓ। ਤੁਸੀਂ ਰੋਡ ਲੇਬਰ ਨੂੰ
1: ਬਖਸ਼ ਦਿਓ,
0: ਬਖਸ਼ ਦਿਓ, ਬਖਸ਼ ਦਿਓ।
1: ਚਲੋ ਠੀਕ,
0: ਮੈਲਬਰਨ ਕਨਵੈਨਸ਼ਨ ਨੂੰ ਵੀ ਬਖਸ਼ ਦਿਓ।
1: ਤੁਸੀਂ ਕਿਹਾ ਤੇ ਬਖਸ਼ਤਾ,
0: ਹਾਂ
1: ਨਹੀਂ ਤਾਂ ਤੁਹਾਨੂੰ ਪਤਾ ਹੀ ਆ ਫਿਰ।
0: ਹਾਂ ਪਤਾ ਹੀ ਆ ਫਿਰ, ਫਿਰ ਤਾਂ ਪਤਾ ਹੀ ਆ,
1: ਪਤਾ ਹੀ ਆ, ਤੁਹਾਨੂੰ ਪਤਾ ਹੀ ਫਿਰ। ਬਿਜ਼ੀ ਬਹੁਤ ਆ,
0: ਬਿਜ਼ੀ ਤਾਂ ਬਹੁਤ ਆ ਮੇਰੇ ਜੀ, ਅਸੀਂ ਬਿਜ਼ੀ ਤਾਂ ਬਹੁਤ। ਹੋਰ ਸੁਣਾਓ?
1: ਹੋਰ ਵਧੀਆ। ਕ੍ਰਿਸ਼ਨਾ ਜੀ ਵੇਖੋ, ਕਹਿੰਦੇ ਨੇ ਜੀ ਮਲਟੀ ਟਾਸਕਰ ਬਣ ਜਾਓ।
0: ਹਾਂ,
1: ਅਤੇ ਜੇ ਮਲਟੀ ਟਾਸਕਰ ਬਣ ਜਾਓਗੇ ਤਾਂ ਤੁਹਾਡੀ ਹੋਰ ਪ੍ਰੋਡਕਟੀਵਿਟੀ ਵੱਧ ਜੂਗੀ। ਉਹ ਬੰਦਾ ਆਹ ਵੀ ਕਰ ਲੈਂਦਾ ਜੀ, ਉਹ ਵੀ ਕਰ ਲੈਂਦਾ ਜੀ, ਆਹ ਵੀ ਕਰ ਲੈਂਦਾ। ਪਰ ਜੇ ਤੁਸੀਂ ਸੋਚੋ, ਬਹਿ ਕੇ ਵੇਖੋ ਤਾਂ ਕਹਿੰਦੇ ਨੇ ਜੀ ਮਲਟੀ ਟਾਸਕਿੰਗ ਕਰਨ ਦੇ ਨਾਲ ਵੀ ਚੀਜ਼ਾਂ ਹੈਕਟਿਕ ਹੋਰ ਹੋ ਜਾਂਦੀਆਂ ਨੇ। ਕਿੱਦਾਂ ਹੋ ਜਾਂਦੀਆਂ ਨੇ? ਕਿਉਂਕਿ ਜੇ ਤੁਸੀਂ ਇੱਕੋ ਟਾਈਮ ਦੇ ਉੱਤੇ ਚਾਰ ਕੰਮ ਕਰ ਰਹੇ ਹੋ ਤੇ ਉਹ ਚੌਵਾਂ ਨੂੰ ਤੁਸੀਂ ਮੈਨੇਜ ਕਰਨਾ।
0: ਹਾਂ ਦੇਖੋ, ਉਹ ਤਾਂ ਹੈ ਨਾ, ਹਰ ਸਿੱਕੇ ਦੇ ਦੋ ਪਹਿਲੂ ਹੁੰਦੇ।
1: ਹਾਂ, ਤੇ ਇਸ ਕਰਕੇ ਇਟਸ ਨੋਟ ਆਲਵੇਜ਼ ਗੁੱਡ ਕਿ ਤੁਸੀਂ ਜੇ ਮਲਟੀ ਟਾਸਕ ਕਰੋ ਤੇ ਬਹੁਤ ਵਧੀਆ, ਉਹ ਵੀ ਕਿਤੇ ਨਾ ਕਿਤੇ ਤੁਹਾਡੀ ਲਾਈਫ ਨੂੰ, ਜ਼ਿੰਦਗੀ ਨੂੰ ਥੋੜ੍ਹਾ ਹੈਕਟਿਕ ਬਣਾ ਸਕਦਾ।
0: ਹਾਂ ਮਤਲਬ ਉਹੀ ਹੈ ਨਾ ਕਿ ਉਹ ਕੁਛ ਨਾ ਕੁਛ, ਉਹ ਕੁਛ ਪਾਣੇ ਕੇ ਲਈ ਕੁਛ ਖੋਣਾ ਪੜਤਾ ਹੈ ਵਾਲੀ ਗੱਲ ਆ ਕਿ 24 ਘੰਟੇ ਹੀ ਨੇ ਦਿੰਦੇ। ਬਹੁਤ ਹੀ ਜ਼ਿਆਦਾ ਹਾਈਪਰ ਐਕਟਿਵ ਆਦਮੀ ਹੋ, ਜੇ ਤੁਸੀਂ ਔਰਤ ਹੋ, ਆਦਮੀ ਹੋ, ਹੈ ਨਾ, ਵਟਐਵਰ, ਹੈ ਨਾ, ਜੇ ਤੁਸੀਂ ਹੈਗੇ ਹੋ ਤਾਂ 6 ਘੰਟੇ ਦੀ ਨੀਂਦ ਤਾਂ ਲਉਂਗੇ ਨਾ ਦਿਨ ਦੇ ਅੰਦਰ, ਐਟਲੀਸਟ ਐਟਲੀਸਟ, ਹੈ ਨਾ। ਵੈਸੇ ਤਾਂ ਕਿਹਾ ਜਾਂਦਾ ਕਿ 7 ਤੋਂ 8 ਘੰਟੇ ਦੀ ਹੋਣੀ ਚਾਹੀਦੀ ਹੈ।
1: ਇੱਕ ਨਾ 18 ਘੰਟੇ ਦੇ ਅੰਦਰ
0: ਕ੍ਰਿਸ਼ਨਾ ਜੀ,
1: ਪਹਿਲਾਂ ਇਹਨਾਂ ਨੇ ਜਦੋਂ ਆਸਟ੍ਰੇਲੀਆ ਦਾ ਸ਼ੁਰੂ ਹੋਇਆ ਸੀ ਨਾ, ਵਰਕ ਵਾਲਿਆਂ ਨੇ ਜਿਹੜਾ ਪੈਸੇ ਮੰਗਣੇ ਸ਼ੁਰੂ ਕੀਤੇ ਸੀਗੇ, ਵਧਾਉਣ ਦੀ ਮੰਗ ਕੀਤੀ
0: ਫੇਰ ਕਮਿਸ਼ਨ ਵਾਲਿਆਂ ਨੇ।
1: ਹਾਂ, ਕਮਿਸ਼ਨ, ਮਤਲਬ ਬਹੁਤ ਪੁਰਾਣੀ ਗੱਲ,
0: ਫੇਰ ਵਰਕ
1: ਭੁੱਲ ਗਿਆ। ਉਹਦੇ ਵਿੱਚ ਕੀ ਸੀਗਾ ਕਿ ਇਹਨਾਂ ਨੇ ਟ੍ਰਿਪਲੇਟ ਰੂਲ, ਜਾਂ ਤੁਸੀਂ ਵੀ ਸੁਣਿਆ ਹੋਊਗਾ, ਉਦੋਂ ਬਣਿਆ ਸੀਗਾ ਕਿ ਸ਼ਾਇਦ ਹਾਲੇ ਤੱਕ ਚੱਲਦਾ ਹੋਵੇ, ਪਤਾ ਨਹੀਂ ਹੁਣ ਕਦੀ, ਆਈ ਡੋਂਟ ਨੋ ਹੁਣ ਕੀ ਆ, ਪਰ ਮੈਂ ਕਿਤੇ ਪੜ੍ਹਿਆ ਸੀ ਕਿ ਪਹਿਲਾਂ ਚੱਲਦਾ ਸੀਗਾ ਕਿ ਉਹਨਾਂ ਨੇ ਇੱਕ ਰੂਲ ਬਣਾਇਆ ਸੀਗਾ ਟ੍ਰਿਪਲੇਟ ਰੂਲ, ਮਤਲਬ ਸਾਰਿਆਂ ਨੇ ਰਲ ਕੇ, ਜਿੱਦਾਂ ਮੰਨ ਲਓ ਜਿੰਨੇ ਵੀ ਕੰਮ ਸੀ, ਜਿੰਨੇ ਵੀ ਲੇਬਰ ਸੀ, ਉਹ ਸਾਰੀ ਲੇਬਰ ਰਲ ਗਈ ਤੇ ਉਹਨਾਂ ਨੇ ਰੂਲ ਬਣਾਤਾ ਵੀ 8 ਘੰਟੇ ਕੰਮ ਕਰਾਂਗੇ ਦਿਹਾੜੀ ਦਾ।
0: ਅੱਛਾ,
1: ਕਿਉਂਕਿ ਪਹਿਲਾਂ ਹੁੰਦਾ ਸੀ ਇੱਦਾਂ ਵੀ ਲੱਗੇ ਰਹਿਣਾ, ਲੱਗੇ ਰਹਿਣਾ, ਸ਼ਾਮ ਨੂੰ ਲੱਗੇ ਰਹਿਣਾ, ਮਤਲਬ ਕੋਈ ਟਾਈਮਿੰਗ ਨਹੀਂ ਸੈੱਟ ਕਿਸੇ ਦੀ। ਫਿਰ ਜਦੋਂ ਇਹ ਚੀਜ਼ਾਂ ਥੋੜੀਆਂ ਥੋੜੀਆਂ ਸਾਹਮਣੇ ਆਈਆਂ ਤੇ ਫਿਰ ਉਦੋਂ ਹੀ ਇਹ ਚੀਜ਼ਾਂ ਬਣ ਗਈਆਂ ਕਿ 8 ਘੰਟੇ ਤੁਸੀਂ ਕੰਮ ਕਰਨਾ,
0: ਓਕੇ,
1: 8 ਘੰਟੇ ਤੁਸੀਂ ਸੌਣਾ, ਨੀਂਦ ਲੈਣੀ ਆ, ਤੇ 8 ਘੰਟੇ ਤੁਸੀਂ ਆਪਣਾ ਨੋਰਮਲ
0: ਬਤੀਤ ਕਰੋ।
1: ਯੈਸ, ਮਤਲਬ ਆਪਣੀਆਂ ਚੀਜ਼ਾਂ ਕਰੋ, ਜੋ ਤੁਹਾਨੂੰ ਵਧੀਆ ਲੱਗਦਾ ਉਹ ਕਰੋ, ਆਉਣਾ ਜਾਣਾ ਜਾਓ, ਖਾਣਾ ਪੀਣਾ ਖਾਓ, ਉਹ ਚੀਜ਼ਾਂ 8 ਘੰਟੇ ਤੁਸੀਂ ਆਪਣੇ ਲਈ ਰੱਖੋ ਬੇਸਿਕਲੀ ਦਿਨ ਦੇ ਵਿੱਚ, ਵੀ ਤੁਸੀਂ ਕੁਛ ਨਹੀਂ ਕਰਨਾ, ਡੂ ਵਟ ਐਵਰ ਯੂ ਵਾਂਟ ਫੋਰ ਰਿਲੈਕਸਿੰਗ ਐਂਡ ਸਮਥਿੰਗ, ਹੈ ਨਾ, ਮਤਲਬ ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ, ਕਿਤੇ ਖੇਡਣ ਜਾਣਾ ਵਾ, ਕਿਤੇ ਘੁੰਮਣ ਜਾਣਾ ਵਾ, ਕਿਤੇ ਖਾਣ ਜਾਣਾ,
0: ਆਰਾਮ ਨਾਲ ਬੈਠ ਕੇ ਘਰੇ ਬੈਠ ਕੇ ਫਿਲਮ ਹੀ ਵੇਖਣੀ।
1: ਹਾਂ ਹਾਂ, ਆਪਣੇ ਹਿਸਾਬ ਨਾਲ ਤੁਸੀਂ ਲਾਉਣੇ 8 ਘੰਟੇ ਜਿੱਦਾਂ ਮਰਜ਼ੀ ਲਾਓ, ਜਦੋਂ ਤੁਹਾਨੂੰ ਵਧੀਆ ਲੱਗਦੇ। ਤੋ ਇੱਦਾਂ ਕਰ ਕਰਕੇ ਤੁਸੀਂ ਮਤਲਬ ਆਪਣੇ ਜਿਹੜੇ ਦਿਨ ਦੇ 24 ਘੰਟੇ ਸੀਗੇ ਉਹਨਾਂ ਨੂੰ ਇੱਦਾਂ ਡਿਵਾਈਡ ਕਰ ਦੇਣਾ, ਤੇ ਉਹ ਫਿਰ ਮਤਲਬ ਉਦੋਂ ਦਾ ਉਹ ਗੁੱਡ ਕੀਤਾ ਸੀਗਾ ਤੇ ਉਹਨਾਂ ਨੇ ਉਹ ਮੰਨਿਆ ਸਾਰਿਆਂ ਨੇ ਤੇ ਉਹ ਚੱਲਦਾ ਆ। ਉਹ ਮੈਨੇਜਮੈਂਟ ਜਿਹੜੀ ਆ, ਮਤਲਬ ਇੱਕ ਗੁੱਡ ਮੂਵ ਸੀਗਾ ਉਦੋਂ, ਪਰ ਹੁਣ ਮੈਨੂੰ ਐਂ ਲੱਗਦਾ ਕਿ ਸ਼ਾਇਦ ਆਪਾਂ ਇਸ ਟਾਈਮ ਦੇ ਉੱਤੇ ਆ ਗਏ ਹਾਂ ਕਿ ਆਪਾਂ ਨੂੰ ਵੀ ਜਾਂ ਤਾਂ ਉਹੀ ਫੋਲੋ ਕਰਨਾ ਪਊਗਾ ਦੁਬਾਰਾ ਫਿਰ, ਤੇ ਜਾਂ ਫਿਰ ਕੋਈ ਥੋੜ੍ਹਾ ਜਿਹਾ ਇਸ ਸਮੇਂ ਦੇ ਹਿਸਾਬ ਨਾਲ ਕੁਛ ਬਣਾਉਣਾ ਪਊਗਾ ਵੀ ਜਿਹਨੂੰ ਸਾਰੇ ਫੋਲੋ ਕਰਨ ਤੇ ਸਾਰਿਆਂ ਦੀ ਲਾਈਫ ਥੋੜ੍ਹੀ ਜਿਹੜੀ ਆ ਉਹ ਘਟੇ ਹੈਕਟਿਕਨੈਸ।
0: ਵੈਸੇ ਇਹਦੇ ਅੰਦਰ ਨਾ ਐਂਡ ਇਹ ਬੜੇ ਹੁਣ ਜਿਸ ਪਾਸੇ ਤੁਸੀਂ ਰੁੱਖ ਕਰਤਾ ਗੱਲ ਦਾ, ਇਹ ਬਹੁਤ ਇੰਟਰਸਟਿੰਗ ਪੁਆਇੰਟਸ ਨੇ ਦੋ ਤਿੰਨ। ਆਦਮਜ਼ਾਤ ਜਦ ਦਾ ਇੰਡਸਟਰੀਅਲ ਰੈਵੋਲਿਊਸ਼ਨ 'ਚ ਆ ਕੇ ਫਸਿਆ ਕੁਛ 250-300 ਸਾਲ ਪਹਿਲਾਂ, ਹੈ ਨਾ, ਅਤੇ ਫਿਰ ਤਦ ਹੁੰਦਾ ਸੀਗਾ 16 ਘੰਟੇ ਦਾ ਕੰਮ, 16 ਆਵਰ ਅ ਡੇ ਕੰਮ, ਠੀਕ ਹੈ। ਫਿਰ ਬਾਅਦ 'ਚੋਂ ਕਾਰਲ ਮਾਰਕਸ ਜੀ ਉੱਠੇ, ਕਹਿੰਦੇ ਬਸ ਇਹ ਨਹੀਂ ਹੋਣੇ ਦੇਣਗੇ, ਕਮਿਊਨਿਜ਼ਮ ਦੁਨੀਆ 'ਚ ਫੈਲਿਆ, ਹੈ ਨਾ, ਵੀ ਆਲ ਨੋ ਫਿਡੈਲ ਕਾਸਤਰੋ, ਵੀ ਆਲ ਨੋ ਲੈਨਿਨ ਐਂਡ ਆਲ ਦੈਟ। ਖੈਰ, ਇੱਕ ਇੱਦਾਂ ਦਾ ਸਿਸਟਮ ਹੋ ਗਿਆ ਕਿ ਜੋ ਤੁਸੀਂ ਕਿਹਾ ਜੈਸਾ ਇੱਥੇ ਤੱਕ ਵੀ ਉਹ ਅੱਗ ਪਹੁੰਚੀ ਹੋਣੀ ਹੈ ਹਨਾ ਕਮਿਊਨਿਜ਼ਮ ਦੀ ਕਿ ਜੈ ਕਿਸਾਨ ਜੈ ਜਵਾਨ ਵਾਲਾ ਜਿਹੜਾ ਮਾਹੌਲ ਚੱਲ ਰਿਹਾ ਹਨਾ ਕਿ ਮਜ਼ਦੂਰੀ ਲੇਬਰ ਲਾਜ਼ ਐਂਡ ਆਲ ਹਨਾ ਉਹ ਇੱਥੇ ਤੱਕ ਵੀ ਪਹੁੰਚਿਆ ਹੋਏਗਾ ਆਪਣੇ ਹਿਸਾਬ ਦਾ ਉਹ 8-8 ਹੋ ਗਿਆ ਕਾਫੀ ਦੁਨੀਆਂ 4-8 ਘੰਟੇ ਦਾ ਵਰਕਿੰਗ ਆਵਰ ਹੋ ਗਿਆ ਸੈੱਟ ਹਨਾ ਸ਼ਿਫਟ ਆਵਰਸ ਹੋ ਗਏ ਉਹ ਹੋ ਗਿਆ 7 ਦਿਨ ਦਾ ਫਿਰ ਹੌਲੀ ਹੌਲੀ ਅਗੇਨ ਇਨਸਾਨ ਥੋੜ੍ਹਾ ਪ੍ਰੋਗਰੈਸ ਕੀਤਾ ਮਸ਼ੀਨਰੀ ਬੈਟਰ ਆ ਗਈ ਹਨਾ ਅਤੇ ਉਹ 7 ਦਿਨ ਦਾ ਹੋ ਗਿਆ ਜੀ 6 ਦਿਨ ਸੰਡੇ ਆਫ ਕਿ ਸੰਡੇ ਚਰਚ ਡੇ ਆ ਕਿਉਂਕਿ ਇਹ ਵਾਲੇ ਮੁਲਕਾਂ ਦੇ ਅੰਦਰ ਕੈਥੋਲਿਕ ਰਿਲੀਜਨ ਦੇ ਜ਼ਿਆਦਾ ਲੋਕ ਸੀਗੇ ਵੈਸਟਰਨ ਵਰਲਡ ਦੇ ਅੰਦਰ ਜਾਂ ਫਿਰ ਇੱਥੇ ਵੀ ਆਪਾਂ ਸਦਰਨ ਹੈਮਿਸਫੇਅਰ 'ਚ ਤਾਂ ਇਕੱਲਾ ਸਿਰਫ ਆਸਟ੍ਰੇਲੀਆ ਨਿਊਜ਼ੀਲੈਂਡ ਹੀ ਵਸਿਆ ਹੋਇਆ ਅਤੇ ਜ਼ਿਆਦਾਤਰ ਕਿਉਂਕਿ ਬ੍ਰਿਟਿਸ਼ਰ ਸੀਗੇ ਇੱਥੇ ਵੀ ਹੈ ਨਾ ਇਸ ਤਰ੍ਹਾਂ ਹੋ ਗਿਆ ਫਿਰ ਅਲਟੀਮੇਟਲੀ ਹਜੇ ਵੀ ਇੰਡੀਆ ਦੇ ਅੰਦਰ ਇਹ ਚੀਜ਼ ਇੰਨੀ ਪ੍ਰੋਪਰ ਨਹੀਂ ਆਈ ਕਿਉਂਕਿ ਇੰਡੀਆ ਆਸਟ੍ਰੇਲੀਆ ਡਿਵੈਲਪਿੰਗ ਨੇਸ਼ਨ ਪਰ ਸੈਟਰਡੇ ਸੰਡੇ ਆਫ ਵਧੀਆ ਜਿਹੜੇ ਓਕੇ ਰਿਪੋਰਟ ਵਾਲੇ ਅਦਾਰੇ ਨੇ ਜਿਹੜੇ ਕਾਰਪੋਰੇਟ ਸਟਰਕਚਰ ਨੇ ਆਊਟ ਆਫ ਪੰਜਾਬ ਆਪਾਂ ਕਹਿ ਲਈਏ ਉੱਥੇ ਵੀ ਸੈਟਰਡੇ ਸੰਡੇ ਆਫ ਹੋਣਾ ਸ਼ੁਰੂ ਹੋ ਗਿਆ ਬੈਂਕਿੰਗ ਵੀ ਇਫ ਆਈ ਐਮ ਨੋਟ ਮਿਸਟੇਕਿੰਗ ਬੈਂਕਿੰਗ ਹੋਲੀਡੇਜ਼ ਵੀ ਹੁਣ ਕਾਫੀ ਜ਼ਿਆਦਾ ਬੈਟਰ ਹੋ ਗਈਆਂ ਹੋਈਆਂ ਇਸ ਚੱਕਰ 'ਚ ਹੈ ਨਾ ਹੁਣ ਯੂਕੇ ਨੇ ਅਪਣਾਇਆ ਸੀ ਜੀ 4-day week ਤੇ ਉਹ ਹੁਣ ਸੁਣਨ 'ਚ ਆਇਆ ਸੀ ਕਿ ਅਲਬਨੀਜ਼ੀ ਜੀ ਕਹਿ ਰਹੇ ਨੇ ਕਿ ਅਸੀਂ ਵੀ ਇੱਥੇ ਕੋਸ਼ਿਸ਼ ਕਰਾਂਗੇ ਇਹਨੂੰ ਲੈ ਕੇ ਆਉਣ ਦੀ ਸੋ ਗੱਲਾਂ ਬਾਤਾਂ ਇਹ ਵੀ ਚੱਲਣੀਆਂ ਸ਼ੁਰੂ ਹੋ ਗਈਆਂ ਕਿ ਮੰਡੇ ਟੂ ਥਰਸਡੇ
2: ਆਹੀ ਖਬਰ ਪਿੱਛੇ ਜੀ
0: ਹਨਾ ਕਿ ਮੰਡੇ ਟੂ ਥਰਸਡੇ ਹੋ ਜਾਏਗਾ ਹੁਣ ਤੋਂ ਕੰਮ ਕਰਨ ਵਾਲਾ ਇੱਕ ਰੂਲ ਤਾਂ ਪਿੱਛੇ ਜੇ ਪਾਸ ਹੋਇਆ ਹੀ ਆ ਕਿ ਜੇ ਤੁਹਾਡਾ ਵਰਕਰ ਤੁਹਾਡੇ ਲਈ ਜਿਹੜਾ ਵੀ ਤੁਹਾਡਾ ਇੰਪਲੋਈ ਕੰਮ ਕਰਦਾ 9-5 ਕੰਮ ਕਰਦਾ ਤੁਸੀਂ 5:30 ਵਜੇ ਉਹਨੂੰ ਮੈਸੇਜ ਨਹੀਂ ਕਰ ਸਕਦੇ ਕੰਮ ਰਿਲੇਟਡ ਕੋਈ ਵੀ
2: ਪਰ
0: ਕਿ ਜਿੱਦਾਂ ਦੇ ਚਲੋ ਸਟਰਕਚਰ ਚ ਅਸੀਂ ਕੰਮ ਕਰਦੇ ਹਾਂ ਉਹਦੇ ਅੰਦਰ ਤਾਂ ਕੋਈ ਰੌਲੇ ਵਾਲੀ ਗੱਲ ਹੀ ਨਹੀਂ
2: ਹੈ
0: ਛੇੜ ਲਿਆ ਹੁਣ ਆ ਗਿਆ ਦੂਸਰਾ ਪੁਆਇੰਟ ਜਿਸ ਚੀਜ਼ ਤੋਂ ਆਪਾਂ ਪਰੇ ਨਹੀਂ ਰਹਿ ਸਕਦੇ ਦੁਨੀਆਂ ਦਾ ਸਭ ਤੋਂ ਵੱਡਾ ਬਬਲ ਸਮਝਦੇ ਹੋ ਪਹਿਲੇ ਆਇਆ ਸੀਗਾ 32 ਸਾਲ ਦੇ ਅੰਦਰ ਗ੍ਰੇਟ ਡਿਪਰੈਸ਼ਨ ਬਹੁਤ ਲੋਕੀ ਉਜੜੇ ਬੁਜੜੇ ਉਸ ਤੋਂ ਬਾਅਦ ਸਭ ਤੋਂ ਤਗੜਾ ਜੇ ਆਪਾਂ ਮੇਨ ਬਬਲ ਕਹੀਏ .com ਬਬਲ ਸੀਗਾ 2000 ਸਾਲ 'ਚ ਜਦੋਂ ਇੰਟਰਨੈਟ ਨਵਾਂ ਨਵਾਂ ਹਿੱਟ ਹੋਇਆ ਸਾਰੀ ਇੰਟਰਨੈਟ ਰਿਲੇਟਡ IT ਰਿਲੇਟਡ ਕੰਪਨੀ ਉੱਪਰ ਲੋਕਾਂ ਨੇ ਓਵਰ ਇਨਵੈਸਟ ਕਰਤਾ ਉਹ ਉਹਨਾਂ ਦੀ ਵੈਲੂਏਸ਼ਨ ਨਹੀਂ ਸੀਗੀ ਮਤਲਬ ਚੀਜ਼ ਸੀਗੀ 2 ਰੁਪਏ ਦੀ ਲੋਕਾਂ ਨੇ 200 ਦੀ ਬਣਾ ਦਿੱਤੀ ਉਹ ਉਸ ਤਰ੍ਹਾਂ ਦੀ ਡਿਲੀਵਰੈਂਸ ਨਹੀਂ ਕਰ ਪਾਈ ਸ਼ੇਅਰ ਮਾਰਕੀਟ ਡਾਊਨ 2008 'ਚ ਰਿਸੈਸ਼ਨ ਆਈ ਅਮੈਰੀਕਾ ਦਾ ਸਭ ਤੋਂ ਪੁਰਾਣਾ ਬੈਂਕ ਬੰਦ ਹੋ ਗਿਆ ਇਫ ਆਈ ਐਮ ਨੋਟ ਮਿਸਟੇਕਨ ਕੀ ਨਾਮ ਸੀ ਮੋਰਗਨ ਸਟੈਨਲੀ ਨਾਮ ਸੀਗਾ ਹੋ ਸਕਦਾ ਮੈਂ ਗਲਤ ਹੋ ਸਕਦਾ ਸੋ ਮੈਂ ਇਸ ਕਰਕੇ ਨਾਮ ਨਹੀਂ ਲਊਂਗਾ ਅਤੇ ਤਕਰੀਬਨ ਕਹਿੰਦੇ ਆ ਕਿ ਤਕਰੀਬਨ ਇਟ ਇਜ਼ ਸੱਚ ਅ ਸੈਡ ਫਿਗਰ ਪਰ ਤਕਰੀਬਨ 4 ਮਿਲੀਅਨ ਲੋਕ ਬੇਘਰ ਹੋਏ ਸੀਗੇ ਕਿਉਂਕਿ ਇੰਨੇ ਬੁਰੇ ਤਰੀਕੇ ਨਾਲ ਟੋਪਲ ਹੋਈ ਸੀਗੀ ਮਾਰਕੀਟ ਇਸ ਵਕਤ ਉਹ ਚੀਜ਼ AI ਨਾਲ ਹੋ ਰਹੀ ਹੈ AI ਇਸ ਵਕਤ $1 trillion ਵੈਲੂਏਸ਼ਨ 'ਤੇ ਜਾ ਚੁੱਕੀ ਹੈ ਹਰ ਕੰਪਨੀ ਜਦਕਿ ਉਸ ਲੈਵਲ ਦੀ ਉਹ ਲੋਕ ਸਬਸਕ੍ਰਿਪਸ਼ਨ ਨਹੀਂ ਵੇਚ ਰਹੇ ਅੱਜ ਕਲੌਡ ਨੂੰ CLAUDE ਵਾਲਾ ਜਿਹੜਾ ਕਲੌਡ ਹੈ ਉਹ ਐਂਥਰੋਪਿਕ ਦਾ ਅਤੇ ChatGPT ਹੈ ਜਿਹੜਾ ਹੈ ਨਾ ਜਾਂ ਫਿਰ ਆਪਾਂ ਗੂਗਲ ਦਾ ਮੈਂ LLM ਜਿਹੜਾ ਜਾਂ ਫਿਰ ਗੂਗਲ ਦਾ ਜਿਹੜਾ ਆਹ ਨੋਟਬੁੱਕ ਹੋ ਗਿਆ ਜਾਂ ਜੈਮਿਨਾ ਹੋ ਗਿਆ ਉਹਦੀ ਗੱਲ ਨਹੀਂ ਕਰਾਂਗਾ ਗੂਗਲ ਪੈਸੇ ਹੋਰ ਬਹੁਤ ਥਾਵਾਂ ਤੋਂ ਕਮਾਉਂਦਾ ਸੋ ਉਹ ਹੈ ਨਾ ਜਿੱਥੋਂ ਕਮਾਏ ਇਹ 'ਚ ਲਗਾ ਤਾਂ ਕੋਈ ਇੰਨਾ ਨਹੀਂ ਸਿਰਫ ਕਲੌਡ ਅਤੇ ChatGPT ਵਰਗੇ ਹੀ ਨਾ $1 trillion ਜਾਂ $multi-billion ਇੰਡਸਟਰੀ ਬਣ ਚੁੱਕੇ ਨੇ ਪਰ ਇਹਨਾਂ ਦੀ ਸਬਸਕ੍ਰਿਪਸ਼ਨ ਹੈ ਸਾਰੀ $30 ਦੀ ਇਹਨਾਂ ਨੂੰ ਇਸ ਵਕਤ ਜੋ ਸਬਸਕ੍ਰਾਈਬਰ ਬੇਸ ਹੈ ਦੇ ਸ਼ੁੱਡ ਬੀ ਚਾਰਜਿੰਗ ਅਰਾਊਂਡ $700-$800 ਅ ਮੰਥ ਪਰ ਕਿਸੇ ਨੇ ਨਹੀਂ ਖਰੀਦਣਾ ਇਹ ਇੰਨੀ ਸਾਰੀ ਲੰਬੀ ਰਾਮ ਕਹਾਣੀ ਤੁਹਾਨੂੰ ਇਸ ਕਰਕੇ ਦੱਸੀ ਆ ਕਿ AI ਦਾ ਯੁੱਗ ਹੈ ਇਹ ਕੰਪਨੀਆਂ ਇੰਨਾ ਜ਼ਿਆਦਾ ਘਾਟਾ ਖਾ ਰਹੀਆਂ ਵਰਲਡ ਇਕਨੋਮਿਕ ਇਸ ਵਕਤ ਟੋਪਲ ਕਰਦਾ ਪਿਆ ਇਸ ਚੱਕਰ 'ਤੇ ਕਾਰਨ ਕੀ ਆ ਕਿ ਹਰ ਕੋਈ ਲਾਈਫ ਦੇ ਅੰਦਰ ਅੱਜ ਦੇ ਦੌਰ 'ਚ ਇਹਨਾਂ ਨੇ ਮਤਲਬ ਇਹ ਬੁੱਝ ਲਿਆ ਕਿ ਹਰ ਆਦਮੀ ਜੋ ਜਿਹਨੂੰ ਆਪਾਂ ਅੱਜ ਦੇ ਦੌਰ 'ਚ ਮਿਡਲ ਕਲਾਸ ਤੋਂ ਉੱਪਰ ਉੱਠਦਾ ਹੋਇਆ ਅਪਰ ਮਿਡਲ ਕਲਾਸ ਕਹਿ ਲਈਏ ਜਾਂ ਫਿਰ ਆਲਰੇਡੀ ਅਪਰ ਮਿਡਲ ਕਲਾਸ ਕਹਿ ਲਈਏ ਜਿਹੜਾ ਰਿਚ ਕਲਾਸ ਵੱਲ ਨੂੰ ਜਾ ਰਿਹਾ ਜਾਂ ਫਿਰ ਰਿਚ ਕਲਾਸ ਨੂੰ ਐਂਟਰੀ ਲੈਵਲ ਰਿਚ ਕਲਾਸ ਨੂੰ ਕਹਿ ਲਈਏ ਜਿਹੜਾ ਹਾਈਪਰ ਰਿਚ ਕਲਾਸ ਵੱਲ ਨੂੰ ਜਾਣਾ ਚਾਹ ਰਿਹਾ ਉੱਧਰਲੇ ਪਾਸੇ ਜਿਹੜਾ ਵੀ ਆਦਮੀ ਮੂਵ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹ ਇੱਕ ਕੰਮ ਨਹੀਂ ਕਰ ਰਿਹਾ ਉਹ ਇਕੱਲੀ ਜੋਬ ਤਾਂ ਕਰ ਹੀ ਨਹੀਂ ਰਿਹਾ ਹਰ ਜੋਬ ਕਰਨ ਵਾਲਾ ਆਦਮੀ ਆਪਣਾ ਕੰਮ ਵੀ ਕੋਈ ਖੋਲ੍ਹ ਕੇ ਬੈਠਾ ਪਿਆ ਹਰ ਇੱਕ ਕੰਮ ਕਰਨ ਵਾਲਾ ਆਦਮੀ 2-3 ਕੰਮ ਖੋਲ੍ਹ ਕੇ ਬੈਠਾ ਪਿਆ
2: ਭਾਵੇਂ ਸਮਾਲ
0: ਬਿਜ਼ਨੈਸਿਸ ਨੇ ਐਂਡ AI ਦਾ ਪੁਆਇੰਟ ਆਫ ਆਉਣ ਦਾ ਇੱਥੇ ਇਹੀ ਹੈ ਕਿ ਇਹ ਬਿਜ਼ਨੈਸਿਸ ਯੂਜ਼ ਕਰਨ ਵੱਧ ਤੋਂ ਵੱਧ AI ਤਾਂ ਕਿ ਇਹਨਾਂ ਦਾ ਜਿਹੜਾ ਹੈਕਟਿਕ ਲਾਈਫ ਸਟਾਈਲ ਹੈ ਕਿ ਬਹੁਤ ਜ਼ਿਆਦਾ ਮੈਨੂੰ ਤਾਂ ਸਮਾਂ ਨਹੀਂ ਲੱਗਦਾ ਉਹਦੇ 'ਤੇ ਪ੍ਰੋਪਰਲੀ ਨਿਰਭਰ ਕਰ ਦੇਣ ਆਪਣਾ ਕੰਮ ਹਨਾ ਕਿਉਂਕਿ ਹੁਣ ਉਸ ਲੈਵਲ ਦਾ ਨਹੀਂ ਰਿਹਾ ਆਪਾਂ ਪਹਿਲੇ ਵੀ ਮੈਂ ਇੱਕ ਦੋ ਵਾਰੀ ਡਿਸਕਸ ਕੀਤਾ ਕਿ ਹੁਣ AI ਦੇ AI ਤੁਹਾਡੇ ਲਈ ਗੂਗਲ ਸਰਚ ਨਹੀਂ ਰਿਹਾ ਹੁਣ ਕਰਨਾ ਕਰੀ ਜਾਓ ਪਰ ਹੁਣ ਉਸ ਤੋਂ ਵੀ ਬੈਟਰ ਹੋ ਗਿਆ ਹੁਣ ਜਿੰਨੀ ਕੁ ਤੁਸੀਂ ਸਾਰੇ AI ਵਰਤ ਚੁੱਕੇ ਹੋ ਜੇ ਤੁਸੀਂ ਉਹਨੂੰ ਕਹੋ ਨਾ ਇਹਦੇ ਵਿੱਚ ਤੂੰ ਇੱਕ ਏਜੰਟ ਕ੍ਰੀਏਟ ਕਰਦੇ ਜਿਹੜਾ 24 ਘੰਟੇ ਲੈਟ ਸਪੋਜ਼ ਮੇਰੀ ਈਮੇਲਸ ਰੀਡ ਕਰੇ ਤੇ ਉਹਦਾ ਰਿਪਲਾਈ ਕਰਦਿਆ ਕਰੇ ਯੂ ਕੈਨ ਡੂ ਇਟ 24 ਘੰਟੇ ਆਨ ਰਹੇਗਾ ਕਾਫੀ ਬਿਜ਼ਨੈਸਿਸ ਕਰ ਰਹੇ ਨੇ ਅੱਜ ਤੁਸੀਂ ਕਾਫੀ ਸਾਰੀ ਗੱਡੀਆਂ ਦੀ ਸਰਵਿਸ ਵਾਲੀਆਂ ਜਿਹੜੀਆਂ ਹੈਗੀਆਂ ਦੁਕਾਨਾਂ ਤੁਸੀਂ ਫੋਨ ਕਰੋ ਉੱਥੇ ਉਹਨਾਂ ਦਾ AI ਸਿਸਟਮ ਫੋਨ ਚੱਕਦਾ ਕਾਫੀ GP ਕਲੀਨਿਕ 'ਚ ਇਹ ਵਾਲਾ ਹੋ ਗਿਆ ਰਿਸੈਪਸ਼ਨਿਸਟ ਨੂੰ ਫਿਲਹਾਲ ਰਿਸੈਪਸ਼ਨਿਸਟ ਜੋ ਹੈ ਇਹਨਾਂ ਥਾਵਾਂ 'ਤੇ ਕੰਮ ਕਰਨ ਵਾਲੇ ਉਹਨਾਂ ਨੂੰ ਫਿਲਹਾਲ ਹਾਂ ਫਿਲਹਾਲ ਉਹਨਾਂ ਨੂੰ ਇਹ ਕਿਹਾ ਤੁਹਾਡੀ ਲਾਈਫ ਈਜ਼ੀ ਕਰ ਰਿਹਾ ਪਰ ਬੇਸਿਕਲੀ ਉਹਦੇ ਤੋਂ ਲਰਨਿੰਗ ਹੀ ਕਰਵਾ ਰਿਹਾ ਉਹ ਆਪਣੀ ਆਪ ਹੀ ਬਾਂਹ ਵੱਢਦਾ ਪਿਆ ਬੇਸਿਕਲੀ ਪਰ ਹੌਲੀ ਹੌਲੀ ਹਲਾਲ ਕਰਦਾ ਪਿਆ ਉਹ ਚਟਕਾਇਆ ਨਹੀਂ ਜਾ ਰਿਹਾ ਬਸ ਇਹ ਆ ਐਂਡ ਇਹ ਸਾਰਾ ਤਾਮਾ ਜਾਮਾ ਇਸ ਕਰਕੇ ਆ ਕਿਉਂਕਿ ਵੀ ਆਰ ਵੈਰੀ ਮੱਚ ਲਿਵਿੰਗ ਇਨ ਹਾਈਪਰ ਐਕਟਿਵ ਵਰਲਡ ਜਿੱਥੇ ਅਸੀਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਹੈਕਟਿਕ ਮਹਿਸੂਸ ਕਰਾਉਣ ਲਈ ਜਿੰਨੀ ਸਾਡੀ ਸ਼ਮਤਾ ਅਤੇ ਜਿੰਨੀ ਸਾਡੀ ਲੋੜ ਆ ਉਸ ਤੋਂ ਵੱਧ ਕੰਮ ਕਰਦੇ ਪਏ ਹਾਂ ਪੁਆਇੰਟ ਨੰਬਰ 1 ਪੁਆਇੰਟ ਨੰਬਰ 2 ਜਦੋਂ ਅਸੀਂ ਕੰਮ ਨਹੀਂ ਕਰ ਰਹੇ ਹਾਂ ਅਸੀਂ ਇੰਨੇ ਜ਼ਿਆਦਾ ਐਂਕਸ਼ੀਅਸ ਇੰਨੇ ਜ਼ਿਆਦਾ ਪੈਰਾਨੋਇਡ ਕ੍ਰੀਚਰ ਬਣ ਚੁੱਕੇ ਹਾਂ ਕਿ ਸਾਨੂੰ ਫਿਰ ਵੀ ਕੁਛ ਨਾ ਕੁਛ ਕਰਨ ਨੂੰ ਚਾਹੀਦਾ ਹੈ ਨਾ ਅਸੀਂ ਸੋਸ਼ਲ ਮੀਡੀਆ 'ਤੇ ਅਸੀਂ ਵੱਖਰੀ ਵੱਖਰੀ ਇੱਦਾਂ ਦੀ ਹੋਬੀਜ਼ 'ਤੇ ਜਿਹੜੀਆਂ ਸਾਡੀ ਕਦੇ ਸਾਹਮਣੇ ਵੀ ਨਹੀਂ ਆਈਆਂ ਜਿਨ੍ਹਾਂ 'ਚ ਸਾਨੂੰ ਕੁਛ ਬਹੁਤੀ ਰੁਚੀ ਨਹੀਂ ਸਾਨੂੰ ਕੁਛ ਲੈਣਾ ਦੇਣਾ ਨਹੀਂ ਉਹਨਾਂ 'ਚ ਇਨਵੈਸਟ ਕਰਦੇ ਪਏ ਹਾਂ ਅਸੀਂ ਹੋਰ ਜ਼ਿਆਦਾ ਵੈਨਿਟੀ ਤੋਂ ਭਰੀਆਂ ਹੋਈਆਂ ਚੀਜ਼ਾਂ ਦੇ ਉੱਪਰ ਇਨਵੈਸਟ ਕਰਦੇ ਪਏ ਹਾਂ ਜਿਹੜੀ ਹੈ ਨਾ ਓਬਵੀਅਸਲੀ ਸਾਡੀ ਜੇਬ ਤੋਂ ਪਰੇ ਨੇ
2: ਇੱਦਾਂ ਹੀ ਆ ਜੀ
0: ਐਂਡ ਅਸੀਂ ਰੁਕ ਨਹੀਂ ਪਾ ਰਹੇ ਮੈਂ ਉਸ ਦਿਨ ਬਹੁਤ ਇੰਟਰਸਟਿੰਗ ਇੱਕ ਦੋ ਵੀਡੀਓਜ਼ ਦੇਖੀਆਂ ਉਹਦੇ ਅੰਦਰ ਉਹ ਬੰਦੇ ਨੇ ਬਹੁਤ ਵਧੀਆ ਗੱਲ ਕੀਤੀ ਕਹਿੰਦਾ ਹਾਓ ਗੋਰੇ ਦੀ ਵੀਡੀਓ ਸੀਗੀ ਐਂਡ ਵੈਰੀ ਗੁੱਡ ਚੈਨਲ ਸੀਗਾ ਉਹ ਬੰਦੇ ਦਾ ਸਾਰਾ ਐਨੀਮੇਟਿਡ ਉਹਨੇ ਸਾਰਾ ਮੈਥ ਸਮਝਾਇਆ ਕਿ ਇਟ ਇਜ਼ ਬੇਸਿਕਲੀ ਜੇ ਤੁਸੀਂ ਅੱਜ ਤੋਂ 22 ਸਾਲ ਪਹਿਲੇ ਚਲ ਜਾਓ ਐਂਡ ਇਕੋਨਮੀ ਐਜ਼ ਇਨ ਮੈਥ ਮੈਥ ਐਜ਼ ਇਨ 2+2=4 ਜਦ ਦਾ ਇਹ ਬਣਿਆ ਇੱਦਾਂ ਹੀ ਹੈ ਨਾ ਇਹ ਚੇਂਜ ਤਾਂ ਨਹੀਂ ਹੋਇਆ ਨਾ ਕਿ ਇਕਨੋਮਿਕਲੀ 80,000 ਬਿਫੋਰ ਟੈਕਸ ਜੋ ਇਨਕਮ ਹੈ ਐਵਰੇਜ ਹਾਊਸ ਹੋਲਡ ਇਨਕਮ ਆਫ ਅ ਸਿੰਗਲ ਪਰਸਨ ਇਨ ਆਸਟ੍ਰੇਲੀਆ ਉਹਦੀ ਇਨਕਮ ਦਾ ਆਦਮੀ ਇੱਕ ਯੂਟ ਜੋ 70-80,000 ਦਾ ਕਿਸੇ ਵੀ ਮੈਥ ਰਿਕਾਰਡਿੰਗਲੀ ਨਹੀਂ ਕਰ ਸਕਦਾ ਅਫੋਰਡ
2: ਸਹੀ ਗੱਲ
0: ਪਰ ਇੰਨੇ ਸਾਰੇ ਯੂਟ ਇੰਨੇ ਮਹਿੰਗੀਆਂ ਗੱਡੀਆਂ ਕਿਉਂ ਆ ਕਿਉਂਕਿ ਉਹਨੇ ਪੂਰਾ ਮੈਥ ਸਮਝਾਇਆ ਕਿ ਤੁਸੀਂ ਹੁਣ 3 ਸਾਲ ਨੇ ਤੁਸੀਂ 5 ਸਾਲ ਨੇ ਹੁਣ 7 ਸਾਲ 'ਤੇ ਚਲੇ ਗਏ ਹੋ ਲੋਨਸ ਲੈਣ ਦੇ ਹੈ ਨਾ ਇੰਟਰਸਟ ਫਰਕ ਨਹੀਂ ਪੈਂਦਾ ਇੰਟਰਸਟ ਕੀ ਆ ਜਿਹੜਾ ਬੰਦਾ 7 ਸਾਲ ਦੇ ਲੋਨ ਦੇ ਉੱਪਰ ਕਾਰ ਕਰਾਉਂਦਾ ਉਹ ਬੇਸਿਕਲੀ ਇੱਕ ਯੂਟ ਐਕਸਟਰਾ ਦੇ ਜਾਂਦਾ ਉਹਨਾਂ ਨੂੰ ਕੋਈ ਚੱਕਰ ਨਹੀਂ ਹੈ ਨਾ ਜੋ ਹੈ ਸੋ ਹੈ ਨਾ ਇੱਕ ਐਜ਼ ਪੰਜਾਬੀ ਸਾਨੂੰ ਤਾਂ ਹੈ ਵੀ ਇੱਦਾਂ ਹੀ ਹੈ ਨਾ ਕਿ ਮਤਲਬ ਜੀਓ ਤਾਂ ਇੱਕੋ ਵਾਰੀ ਦੇਖੀ ਜਾਊਗੀ
2: ਹਾਂ ਕਿਉਂਕਿ ਸਾਨੂੰ ਇਹ ਹੈ ਕਿ ਅਗਲੇ 5 ਸਾਲ ਕੀ ਪਤਾ ਕੀ ਹੋਣਾ ਕੀ ਨਹੀਂ ਹੋਣਾ ਵੀ ਕਿੱਧਰ ਨੂੰ ਗੇਮ ਜਾਣੀ ਕੀ ਨਹੀਂ ਹੋਣਾ ਇਸ ਤੋਂ ਚੰਗਾ ਕਿ ਜੋ ਤੁਹਾਨੂੰ ਅੱਜ ਚਾਹੀਦਾ ਉਹ ਲੈ ਕੇ ਤੁਸੀਂ ਯੂਜ਼ ਕਰੋ
0: ਵਿਹਲੇ
2: ਪਰ ਮਤਲਬ ਕਿਤੇ ਨਾ ਕਿਤੇ ਯਾਰ ਠੀਕ ਵੀ ਹੈ ਮਤਲਬ ਤੁਹਾਨੂੰ ਲੱਗਦਾ ਕਿ ਤੁਸੀਂ ਲੈ ਹੀ ਨਹੀਂ ਸਕਦੇ ਤੁਹਾਨੂੰ ਪਤਾ ਹੀ ਆ ਵੀ ਇਹ ਸਾਨੂੰ ਲੈ ਹੀ ਨਹੀਂ ਜਾਣਾ ਫਿਰ ਉਸ
0: ਮੈਂ ਤਾਂ ਇਹੀ ਕਹਿ ਰਿਹਾ ਕਿ ਹੁਣ ਗੱਲ ਇਹ ਨਹੀਂ ਰਹੀ ਸਹੀ ਕੀ ਹੈ ਗਲਤ ਕੀ ਹੈ ਕਿਉਂਕਿ ਉਸ ਤੋਂ ਪਾਰ ਹੈ
2: ਹਾਂ ਅੱਗੇ
0: ਹੁਣ ਤੇ ਸੋਸਾਇਟੀ ਦਾ ਨੋਰਮ ਹੋ ਗਿਆ ਨਾ ਇਹ ਇੱਕ
2: ਮੈਂ ਕਹਿੰਦਾ ਤੁਸੀਂ ਮੈਂ ਇੱਕ ਚੀਜ਼ ਸੋਚ ਕੇ ਹੈਰਾਨ ਹੋ ਗਿਆ ਤੇ ਮਤਲਬ ਪਤਾ ਸੀਗਾ ਕਿ ਚਲੋ ਇੰਟਰਸਟ ਦੇਣਾ ਹੁੰਦਾ ਵਾ ਲੋਨ ਤੇ ਓਬਵੀਅਸਲੀ ਪਰ ਮੈਨੂੰ ਐਗਜੈਕਟਲੀ ਇੰਨਾ ਨਹੀਂ ਹੀ ਪਤਾ ਵੀ ਇੰਨਾ ਜ਼ਿਆਦਾ ਦੇਣਾ ਪਊਗਾ ਪਰ ਉਹ ਕਿੰਨਾ ਸੀਗਾ ਕਿ ਜੇ ਤੁਸੀਂ 7 ਲੱਖ ਲਾ ਕੇ ਬੰਨੇ ਲੋਨ ਲੈਂਦੇ ਹੋ ਤੇ ਤੁਹਾਨੂੰ ਉਹਦਾ 30 ਸਾਲਾਂ ਦੇ ਵਿੱਚ ਇਹ 10 ਨਹੀਂ ਕਿੰਨਾ ਸੀਗਾ ਮੈਂ ਤੇ ਵੇਖ ਲਓ ਏਡਾ ਵੱਡਾ ਫਿਗਰ ਸੀਗਾ ਕਿ ਮੈਨੂੰ ਭੁੱਲ ਵੀ ਗਿਆ
0: 7 ਲੱਖ 4,000
2: ਟੋਟਲ 30 ਸਾਲਾਂ 'ਚ ਆਪਾਂ ਪੇ ਆਫ ਕਿੰਨਾ ਕਰਨਾ ਜੇ ਮੰਨ ਲਓ ਅੱਜ 7 ਲੱਖ ਲੈ ਲਿਆ ਤੇ ਆਈ ਥਿੰਕ ਕਿ 16 ਲੱਖ
0: ਹਾਂ ਡਬਲ ਹੈ ਬੇਸਿਕ ਹੈ ਡਬਲ ਹੈ
2: ਡਬਲ ਤੇ ਯਾਰ 14 ਹੁੰਦਾ ਵਾ
0: ਡਬਲ ਤੋਂ ਵੱਧ ਹੀ ਹੋ ਗਿਆ
2: ਡਬਲ ਤੇ 14 ਭਰਾਵਾ 16 ਮਤਲਬ 16.5 ਲੱਖ ਲਾਓ ਤੇ 16.5 ਲੱਖ ਤੁਸੀਂ ਦੇਣਾ ਵਾ ਤੁਸੀਂ ਚੀਜ਼ ਕਿੰਨੇ ਦੀ ਲੈਣੀ 7 ਲੱਖ ਦੀ ਤੇ ਦੇ ਲਓ
0: ਮੈਂ ਉਹੀ ਕਹਿ ਰਿਹਾ ਐਂਡ ਇਹ ਸਭ ਇਨਫਲੇਟਿਡ ਪ੍ਰਾਈਸਸ ਨੇ ਹੈ ਨਾ ਇਹ ਕੋਈ ਅਸਲ 'ਚ ਉਸ ਜ਼ਮੀਨ ਦੇ ਅੰਦਰ ਉਸ ਫੈਸਿਲਿਟੀ ਦੇ ਅੰਦਰ ਜਾਂ ਫਿਰ ਉਹ ਬਣਾਈ ਹੋਈ ਚੀਜ਼ ਦਾ ਉਹ ਰੇਟ ਨਹੀਂ ਹੈ ਹੈ ਨਾ ਪਰ ਉਹ ਸੋਸਾਇਟੀ ਨੇ ਸੈੱਟ ਕਰਤਾ ਉਹ ਇੱਕ ਬੜਾ ਮਸ਼ਹੂਰ ਅਖਾਣ ਹੈ ਨਾ ਹਿੰਦੀ ਦੇ ਅੰਦਰ ਹੈ ਕਿ ਆਜ ਕਾ ਜੁਰਮ ਹੈ ਕੱਲ੍ਹ ਕਾ ਕਾਨੂੰਨ ਪਰਸੋਂ ਕਾ ਫੈਸ਼ਨ ਸਿੱਧਾ ਹਿਸਾਬ ਹੈ, ਜਿਹੜੀ ਚੀਜ਼ਾਂ ਜਮਾੜੀ ਹੈ ਨਾ ਉਹਨੇ ਕੱਲ ਨੂੰ ਕਿਸੇ ਨਾ ਕਿਸੇ ਤਰੀਕੇ ਤੁਹਾਡੇ ਆਪਸ ਚ ਕਾਨੂੰਨ ਬਣ ਜਾਣੀ, ਤੇ ਉਸ ਤੋਂ ਬਾਅਦ ਉਹ ਫੈਸ਼ਨ ਹੈ, ਉਹ ਫੈਸ਼ਨ ਕਿਹੜਾ ਫੈਸ਼ਨ, ਉਹ ਫੈਸ਼ਨ ਇਹ ਵਾਲਾ ਕਿ ਬਈ ਇਸ ਤੋਂ ਪਰੇ ਨਹੀਂ ਹੋ ਸਕਦੇ। ਸੋ ਅੱਜ ਦੇ ਦੌਰ ਚ ਯੂ ਲਾਈਕ ਇਟ ਔਰ ਯੂ ਡੋਂਟ ਲਾਈਕ ਇਟ, ਪਰ ਬਿਜ਼ੀ ਕਹਾਣਾ, ਹੈਕਟਿਕ ਲਾਈਫ ਰੱਖਣਾ, ਬਹੁਤੇ ਕੰਮ ਆਪਣੇ ਸਿਰ ਤੇ ਚੜਾਏ ਹੋਣੇ, ਇਹ ਇਟ ਇਜ਼ ਕੂਲ।
2: ਪਰ ਇਹ ਵੀ ਮੈਨੂੰ ਲੱਗਦਾ ਕਿ ਇੱਕ ਨਾ ਹੋਰ ਮਤਲਬ ਇੱਕ ਉਹ ਤੁਸੀਂ ਸਰ ਜਿਹੜਾ ਬੈਂਕ ਦੀ ਗੱਲ ਕਰਦੇ ਹੋ, ਕੈਂਟਲੈਂਡ ਆ,
0: ਨਹੀਂ ਕੋਈ ਹੋਰ ਆ,
2: ਇਹ ਨਹੀਂ ਆ,
0: ਕੋਈ ਹੋਰ
2: ਆ, ਬੰਦ ਹੋ ਗਿਆ ਕਹਿੰਦੇ 1920 ਦੇ ਵਿੱਚ ਖੁੱਲਿਆ ਸੀ।
0: ਹਾਂ ਇਹ ਬੜੇ ਬੰਦ ਹੋਏ ਸੀਗੇ, ਬਹੁਤ ਤਗੜਾ, ਸਾਰੀ ਕਹਾਣੀ ਦੱਸਾਂਗੇ ਕਿ ਉਹ ਰਿਸੈਸ਼ਨ ਕਿਸ ਤਰ੍ਹਾਂ ਆਏ ਸੀਗੇ, ਜਿੰਨੇ ਯੂਰਪ ਵੀ ਸਾਰਾ ਉਜਾੜਤਾ ਸੀ 8 ਦੇ ਅੰਦਰ, ਅਮੈਰੀਕਾ ਵੀ ਉਜਾੜਤਾ ਸੀ, ਤੇ ਮੁੜ ਕੇ ਹੋਇਆ ਕੀ, ਤੇ ਉਹਦੇ ਵਿੱਚੋਂ ਦੋ ਬੰਦੇ ਬਿਲੀਅਨੇਅਰ ਬਣੇ, ਉਹ ਵੀ ਤੁਹਾਨੂੰ ਦੱਸਾਂਗੇ ਕਿਸ ਤਰ੍ਹਾਂ ਹੋਇਆ ਸੀਗਾ। ਨੈਕਸਟ ਸ਼ੋਅ ਦੇ ਅੰਦਰ ਡਨ ਹੋ ਗਿਆ, ਬਹੁਤ ਮਜ਼ਾ ਆਏਗਾ ਤੁਹਾਨੂੰ, ਡਨ ਹੋ ਗਿਆ,
2: ਦਿਲ ਤੇ ਲਿਖ ਦਿਓ। ਉਹਦੇ ਵਿੱਚ ਮੈਂ ਤੁਹਾਨੂੰ ਅਗਲਾ ਦੱਸਣ ਲੱਗਾ ਹਾਂ ਕਿ ਇੱਕ ਨਾ ਬੜਾ, ਤੁਸੀਂ ਆਮ ਤੌਰ 'ਤੇ ਸਾਰੇ ਹੀ ਆਪਾਂ ਇਹ ਚੀਜ਼ ਕਰਦੇ ਹਾਂ ਪਰ ਕਦੀ ਸ਼ਾਇਦ ਇਹਦੇ ਉੱਤੇ ਆਪਾਂ ਧਿਆਨ ਨਹੀਂ ਦਿੱਤਾ, ਉਹਨੂੰ ਕਹਿੰਦੇ ਡਿਸੀਜ਼ਨ ਫਟੀਕ। ਉਹ ਕੀ ਆ ਹੁਣ, ਉਹ ਇਹ ਆ ਕਿ ਮੰਨ ਲਓ ਮੈਂ ਅੱਜ ਆਪਾਂ ਇਹੀ ਸੋਚਣ ਲੱਗੇ ਕਿ ਅੱਜ ਰਾਤ ਨੂੰ ਖਾਣਾ ਕੀ ਆ।
0: ਹਾਂ ਯਾਰ ਇਹ 'ਚ ਬੜਾ ਸਮਾਂ ਬਰਬਾਦ,
2: ਠੀਕ ਹੈ, ਮਤਲਬ ਪਤਾ ਹੀ ਨਹੀਂ ਲੱਗਦਾ, ਮੈਂ ਤੁਹਾਨੂੰ ਕਹੀ ਜਾਣਾ, ਤੁਸੀਂ ਮੈਨੂੰ ਕਹੀ ਜਾਣਾ, ਨਾ ਤੁਹਾਨੂੰ ਪਤਾ ਲੱਗਣਾ ਨਾ ਮੈਨੂੰ ਪਤਾ ਲੱਗਣਾ। ਮੰਨ ਲਓ ਆਪਾਂ
0: ਪੀਣਾ
2: ਜਾਂ ਕੁਛ, ਯਾਰ ਕੀ ਪੀਏ ਇੱਥੋਂ, ਉਹਨੂੰ ਪਹਿਲਾਂ ਇਹ ਪ੍ਰੋਬਲਮ ਨਹੀਂ ਹੁੰਦੀ। ਜੇ ਮੈਂ ਆਪਣੀ ਗੱਲ ਕਰਾਂ, ਮੇਰੇ 'ਚ ਨਹੀਂ ਹੈਗੀ, ਆਈ ਐਮ ਵੈਰੀ ਕਲੀਅਰ ਕਿ ਮੈਂ ਅੱਜ ਪਨੀਰ ਖਾਣਾ ਵਾਂ, ਮੈਂ ਅੱਜ ਮੰਨ ਲਓ ਬਾਹਰੋਂ ਕੁਛ ਖਾਣਾ ਤੇ ਖਾਣਾ,
0: ਮੈਂ ਅੱਜ ਬਾਹਰੋਂ,
2: ਪਰ ਹਾਂ ਹਾਂ ਖਾਊਂਗਾ ਤੇ ਪਤਾ ਹੁੰਦਾ ਸੀ ਬਾਹਰੋਂ ਵੀ ਕੀ ਖਾਣਾ, ਇਹ ਵੀ ਪਤਾ ਹੁੰਦਾ, ਉਹ ਵੀ 4-5 ਚੀਜ਼ਾਂ 'ਚ ਕੁਛ ਖਾਣਾ।
0: ਸਹੀ ਗੱਲ,
2: ਪਰ ਹੁਣ ਮਤਲਬ ਪਤਾ ਨਹੀਂ ਕੀ
0: ਆਪਸ਼ਨਸ ਨੇ ਨਾ, ਬਹੁਤ ਓਵਰਲੀ ਆਪਸ਼ਨਸ ਨੇ, ਬੀ ਐਸ
2: ਇਹ ਬਾਹਰੋਂ ਦਾ ਰੀਜ਼ਨ ਇਹ ਹੈ ਕਿ ਆਪਸ਼ਨਸ ਵੱਧ ਗਈਆਂ,
0: ਇੱਕ ਆਪਸ਼ਨ ਬਹੁਤ ਹੋ ਗਏ, ਫਿਰ ਉਹ ਆਪਸ਼ਨਾਂ ਦੇ ਅੰਦਰ ਵੀ ਡਰਾਮਾ ਕੀ ਹੋ ਗਿਆ, ਟੇਸਟ ਦੀ ਤਾਂ ਗੱਲ ਹੀ ਨਹੀਂ,
2: ਉਦੋਂ ਤੇ ਇਹੋ ਪਤਾ ਹੈ ਵੀ ਘੁੱਲੇ ਦੀ ਹੱਟੀ ਤੇ ਜਾਣਾ, ਉੱਥੋਂ ਹੀ 4 ਚੀਜ਼ਾਂ ਜਿਹੜੀਆਂ ਮਿਲਦੀਆਂ ਉਹਨਾਂ 'ਚੋਂ ਇੱਕ ਖਾਵਾਂਗੇ।
0: ਅਸੀਂ ਪਤਾ ਕੀ ਕੀਤਾ ਹੋਇਆ ਸੀ, ਅਸੀਂ ਤਾਂ ਨਜਿੱਠ ਲਿਆ ਸੀ ਆਪਸ 'ਚ 5-6 ਯਾਰਾਂ ਦੋਸਤਾਂ ਨੇ ਕਿ ਜੇ ਸਲਾਹ ਨਹੀਂ ਹੈ ਨਾ, ਪਹਿਲੇ 5-7 ਮਿੰਟ ਦੇ ਅੰਦਰ ਤੇ ਪੱਕਾ ਹੁੰਦਾ, ਜਿੱਥੇ ਮਰਜ਼ੀ ਚੱਲ ਪਓ। ਇੱਕ ਰੈਸਟੋਰੈਂਟ ਸੀਗਾ, ਉਹਦਾ ਨਾਂ ਅਸੀਂ ਆਪਸ 'ਚ ਰੱਖਿਆ ਜਿੱਥੇ ਮਰਜ਼ੀ, ਕਿ ਜੇ ਕਿਸੇ ਨੇ ਵੀ ਕਹਿਤਾ ਜਿੱਥੇ ਮਰਜ਼ੀ
2: ਉੱਥੇ ਹੀ
0: ਫਿਰ ਉੱਥੇ ਹੀ ਚੱਲਿਓ,
2: ਵੇਖ ਲਓ ਕਿੰਨਾ ਮਤਲਬ ਕਿੱਡਾ ਸਿਸਟਮ ਜਿਹਾ ਬਣਾਇਆ ਸੀ, ਫਿਰ ਕੋਈ ਇਫ ਬਟ ਰਹਿ ਨਹੀਂ ਜਾਂਦੀ।
0: ਸਹੀ ਗੱਲ, ਸਾਡਾ ਸਾਰੇ ਦੇ ਆਪਸੀ ਰੀਲ ਸੀਗੇ, ਕਦੀ ਬਣਾਵਾਂਗੇ ਰੈਸਟੋਰੈਂਟ ਦਾ ਨਾਮ ਹੀ ਠੀਕ
2: ਆਪਾਂ ਕਵਾਂਗੇ, ਮੇਕਿੰਗ ਨਹੀਂ ਕਵਾਂਗੇ। ਉਹ ਫਟੀਕ ਜਿਹੜੀ ਆ ਇਹ ਵੀ ਬਹੁਤ ਵੱਧ ਗਈ ਹੈ, ਪਾਉਣਾ ਹੈ ਕਿ ਇਹ ਨਹੀਂ ਸਮਝ ਆਉਂਦਾ, ਦੋ ਵਾਰੀ ਲਾ ਕੇ, ਹਾਲਾਂਕਿ ਕਿਸੇ ਨੇ ਵੇਖਣਾ ਨਹੀਂ ਵੇਖਣਾ ਇਹ ਵੀ ਨਹੀਂ ਪਤਾ, ਵੈ ਤੇ
0: ਪਤਾ ਨਹੀਂ ਲੱਗਦਾ,
2: ਪਤਾ ਹੀ ਹੁੰਦਾ ਵੀ ਨਹੀਂ
0: ਮੈਚਿੰਗ ਨਹੀਂ ਬਣਦੀ, ਆਵਾਂਗੇ ਮੈਚਿੰਗ ਨਹੀਂ ਬਣਦੀ ਅੱਜ ਕੱਲ੍ਹ, ਪਤਾ ਨਹੀਂ ਕੱਪੜੇ ਦੀ
2: ਕੰਟਰਾਸਟ ਬਣਦਾ ਵੀਰੇ ਅੱਜ ਕੱਲ੍ਹ,
0: ਹਨਾ ਉਹੀ ਮਤਲਬ, ਉਹੀ ਮਤਲਬ ਸੈਟਿੰਗ ਨਹੀਂ ਆਉਂਦੀ,
2: ਨਿੱਕੇ ਨਿੱਕੇ ਜਿਹੇ ਡਿਸੀਜਨ ਆ ਜਿਹੜੇ ਕਿ ਆਮ ਤੌਰ ਤੇ ਸਿੱਧੇ ਸਿੱਧੇ ਵੀ ਲਈ ਜਾ ਸਕਦੇ, ਉਹਨਾਂ ਨੂੰ ਏਡਾ ਮਤਲਬ ਇੰਨਾ ਸੀਰੀਅਸ ਲੈਣ ਦੀ ਲੋੜ ਨਹੀਂ, ਪਰ ਫਿਰ ਵੀ ਆਪਾਂ ਉਹਨਾਂ ਚੀਜ਼ਾਂ ਨੂੰ ਇੰਨੀਆਂ ਸੀਰੀਅਸ ਲੈ ਰਹੇ ਹਾਂ, ਉਹਦੇ ਵਿੱਚ ਵੀ ਫਿਰ ਰਿਲੈਕਸੇਸ਼ਨ ਜਿਹੜੀ ਆਪਣੀ ਜਾਂਦੀ ਆ, ਕਿਉਂਕਿ ਉਹ ਵੀ ਫਿਰ ਆਪਾਂ ਇੱਕ ਤਰ੍ਹਾਂ ਨਾਲ ਇਸ਼ੂ ਹੀ ਬਣਾ ਲੈਂਦੇ ਹਾਂ ਜੇ ਕਿਹਾ ਜਾਵੇ, ਅਤੇ ਜੇ ਨਹੀਂ ਸਮਝ ਆਉਂਦੀ ਤਾਂ ਫਿਰ ਉੱਤੋਂ ਹੀ ਗਾਂਹ ਕਿਸੇ ਲੜਾਈ ਵੱਧ ਜਾਂਦੀ ਆ ਵੀ ਯਾਰ ਤੈਨੂੰ ਇਹੋ ਹੀ ਨਹੀਂ ਪਤਾ ਲੱਗਣ ਦਿਆ ਕੀ ਖਾਣਾ ਵਾ, ਘੱਟੋ ਘੱਟ ਇਹ ਤਾਂ ਤੂੰ ਦੱਸ, ਪਰ ਇੱਦਾਂ ਹੀ ਇਹ ਵੀ ਚੀਜ਼ ਵੱਧ ਜਾਂਦੀ, ਖਾਣਾ ਕਿੱਥੋਂ ਆ ਉਹ ਵੀ ਨਹੀਂ ਪਤਾ ਲੱਗਣ ਡਿਆ, ਅਤੇ ਇਹ ਇਸ਼ੂ ਆ ਕਿਤੇ ਨਾ ਕਿਤੇ ਆਪਾਂ ਨੂੰ ਇਹ ਵੀ ਬਹੁਤ ਨੇ ਦੱਸਣ ਲਈ, ਆਪਾਂ ਕਹੀ ਜਾਵਾਂਗੇ ਕਿ ਹਰ ਚੀਜ਼ ਨੂੰ ਇੰਨਾ ਸੀਰੀਅਸ ਨਾ ਲਓ, ਹਰ ਚੀਜ਼ ਨੂੰ ਅਰਜੈਂਟ ਨਾ ਸਮਝੋ, ਪਰਸਨਲ ਟਾਈਮ ਦਿਓ, ਮੀ ਟਾਈਮ ਕਰੋ, ਵਾਹਵਾ ਸਾਰੀਆਂ ਚੀਜ਼ਾਂ, ਪਰ ਜੇ ਬੇਸਿਕਲੀ ਵੇਖੀ ਤੇ ਹੱਲ ਇਸ ਚੀਜ਼ ਦਾ ਹਾਲੇ ਤੱਕ ਤੇ ਦਿਖਦਾ ਨਹੀਂ।
0: ਹੱਲ ਇਹੀ ਹੈ ਸੈਲਫ ਅਵੇਅਰਨੈਸ, ਕਿ ਬਈ ਜੇ ਮੈਂ ਹੁਣ ਆਪਣੇ ਸਿਰ ਤੇ ਕੁਛ ਰੱਖਿਆ ਨਾ ਕੰਮ, ਤੇ ਇੱਕ ਨਾ ਬਹੁਤ ਨਾ ਬਹੁਤ
2: ਟਾਈਮ ਦੇ ਜੀ ਨੋ ਕਹਿਣਾ ਸਿੱਖੋ, ਤੁਹਾਨੂੰ ਨੋ ਨਹੀਂ ਕਹਿਣਾ ਹੁੰਦਾ,
0: ਇਹ ਬਹੁਤ ਜ਼ਰੂਰੀ ਹੈ, ਵੈਸੇ ਨੋ ਕਹਿਣਾ ਸੱਚੀ ਇਹ ਮੈਂ ਅਗਰੀ ਕਰਦਾ,
2: ਲਰਨ ਟੂ ਸੇ ਨੋ ਇਹ ਵੀ ਬੜਾ ਚੱਲਿਆ ਹੈ ਨਾ।
0: ਹਾਂ ਹਾਂ ਇਹ ਜ਼ਰੂਰੀ ਚੀਜ਼ ਹੈ ਯਾਰ, ਇਹ 'ਚ ਕੋਈ ਦੋ ਰਾਏ ਨਹੀਂ, ਐਂਡ ਜਿਹੜਾ ਨਹੀਂ ਕਰਦਾ ਉਹ ਥੋੜ੍ਹਾ ਗਲਤੀ ਕਰ ਰਿਹਾ। ਇਹ ਚੀਜ਼ ਜ਼ਰੂਰੀ ਆ, ਇੱਕ ਬਾਉਂਡਰੀ ਸੈਟਅਪ ਕਰਨਾ ਕਿਤੇ ਵੀ ਹੋਵੇ, ਤੁਹਾਡਾ ਤੁਸੀਂ ਇੱਕ ਅਗੇਨ ਉਹ ਮੇਰੇ ਖਿਆਲ ਦੁਬਾਰਾ ਫਿਰ ਤੋਂ ਮੈਂ ਕਿਸੇ ਹੋਰ ਕਿਤੇ ਨਾ ਕਿਤੇ ਕਿਹਾ ਸੀਗਾ ਆਪਣੇ ਕਿਸੇ ਸ਼ੋਅ 'ਚ ਕਿ ਜੋਰਡਨ ਪੀਟਰਸਨ ਮੇਰਾ ਬਹੁਤ ਫੇਵਰੇਟ ਸਾਈਕੋਲੋਜਿਸਟ ਆ, ਉਹਦੀ ਕਿਤਾਬ ਹੈ 12 ਰੂਲਸ ਆਫ ਲਾਈਫ, ਉਹਦੀ ਸਾਰੀ ਕਿਤਾਬ 'ਚ ਇੱਕੋ ਚੀਜ਼ ਮੈਨੂੰ ਸਭ ਤੋਂ ਘੈਂਟ ਲੱਗੀ ਜੋ ਤੁਹਾਨੂੰ ਘਰ ਕਰ ਜਾਂਦੀ ਹੈ। ਉਹਦੇ ਅੰਦਰ ਉਹ ਕਹਿੰਦਾ ਕਿ ਬਈ ਤੁਸੀਂ ਆਪਣੇ ਨਾ ਉਨੇ ਉਸ ਆਪਣੇ ਆਪ ਨੂੰ ਨਾ ਲੈ ਕੇ ਇਸ ਤਰੀਕੇ ਨਾਲ ਜ਼ਿੰਮੇਵਾਰੀ ਰੱਖੋ ਕਿ ਜਿਸ ਤਰ੍ਹਾਂ ਤੁਸੀਂ ਸ਼ਾਇਦ ਆਪਣੇ ਇੱਕ ਪੈਟ ਦੀ ਰੱਖੋਗੇ। ਜਿਸ ਤਰ੍ਹਾਂ ਤੁਸੀਂ ਆਪਣੇ ਪੈਟ ਲਈ ਜਾਂ ਤੁਸੀਂ ਆਪਣੇ ਇੱਕ ਛੋਟੇ ਜਿਹੇ ਟੋਡਲਰ ਬੱਚੇ ਲਈ ਜਿੰਨੀ ਜ਼ਿੰਮੇਵਾਰੀ ਤੁਹਾਡੇ ਸਿਰ ਤੇ ਹੈ ਨਾ ਉਸਦੀ, ਐਗਜੈਕਟਲੀ ਉਨੀ ਹੀ ਜ਼ਿੰਮੇਵਾਰੀ ਤੁਹਾਡੇ ਤੁਹਾਨੂੰ ਲੈ ਕੇ ਹੈ, ਆਪਣੀ ਮਾਨਸਿਕਤਾ ਨੂੰ ਲੈ ਕੇ, ਆਪਣੀ ਮੈਂਟਲ ਹੈਲਥ ਨੂੰ ਲੈ ਕੇ, ਆਪਣੀ ਪਰਸਨੈਲਿਟੀ ਨੂੰ ਲੈ ਕੇ, ਆਪਣੀ ਅਪੀਅਰੈਂਸ ਨੂੰ ਲੈ ਕੇ, ਆਪਣੇ ਫਿਜ਼ੀਕਲ ਵੈਲਬੀਇੰਗ ਤੋਂ ਲੈ ਕੇ ਹਰ ਚੀਜ਼ ਤੇ
2: ਹੈਲਥ,
0: ਓਨਾ ਹੀ ਜੇ ਆਪਣੇ ਆਪ ਨੂੰ ਤੁਸੀਂ ਇਸ ਤਰੀਕੇ ਨਾਲ ਇੰਡੀਵਿਜੁਅਲਿਸਟਿਕ ਅਪਰੋਚ ਨਾਲ ਆਪਣੀ ਹੀ ਰੂਹ ਨੂੰ ਬਾਹਰ ਆ ਕੇ ਫੇਸ ਟੂ ਫੇਸ ਵੇਖੋ ਤੇ ਉਸਦਾ ਕੇਅਰ ਕਰਨਾ ਸ਼ੁਰੂ ਕਰੋਗੇ ਨਾ ਤੇ ਉਹਦੇ ਨਾਲ ਦੀ ਕੋਈ ਰੀਸ ਨਹੀਂ ਹੈ। ਬਾਕੀ ਮੈਂ ਤੇ ਗੱਲ ਇਹ ਤੇ ਹੀ ਐਂਡ ਕਰੂੰਗਾ ਕਿ ਬਹੁਤ ਬਹੁਤ ਸਾਲਾਂ ਤੱਕ ਨਾ ਇਹ ਚੀਜ਼ ਬਹੁਤ ਮਸ਼ਹੂਰ ਸੀਗੀ, ਜੈਕ ਆਫ ਆਲ ਟ੍ਰੇਡਸ ਮਾਸਟਰ ਆਫ ਨਨ, ਇਹ ਹਰ ਪਾਸੇ ਬੋਲਿਆ ਜਾਂਦਾ ਸੀ ਤੇ ਸੀਗਾ ਤਾਂ ਉਹੀ ਗੱਲ ਕਿ ਹੈ ਨਾ ਕਿ ਇਹ ਤਾਂ ਯਾਰ ਸਾਰੀਆਂ ਚੀਜ਼ਾਂ ਜਾਣਦਾ, ਮਾਸਟਰ ਕਿਸੇ 'ਚ ਨਹੀਂ। ਬਾਅਦ 'ਚੋਂ ਕਿਸੇ ਨੇ ਪੂਰੀ ਕੰਪਲੀਟ ਦੱਸੀ ਤੇ ਹੁਣ ਥੋੜ੍ਹਾ ਅਗੇਨ ਕਿਉਂਕਿ ਮੈਂ ਕਿਹਾ ਨਾ ਹੁਣ ਥੋੜ੍ਹਾ ਸਮਾਜ ਹੋ ਗਿਆ ਕਿ ਚਾਰ ਚਾਰ ਕੰਮ, ਤਾਂ ਹੁਣ ਉਹ ਪੂਰੀ ਕੰਪਲੀਟ ਹੈਗੀ ਜੀ, ਜੈਕ ਆਫ ਆਲ ਟ੍ਰੇਡਸ ਮਾਸਟਰ ਆਫ ਨਨ ਬਟ ਸਟਿਲ ਬੈਟਰ ਦੈਨ ਮਾਸਟਰ ਆਫ ਵਨ।
2: ਹਾਂ ਹਾਂ,
0: ਵਧੀਆ ਗੱਲ ਆ ਕਿ ਜੇ ਤੁਸੀਂ ਤਿੰਨ ਚਾਰ ਚੀਜ਼ਾਂ ਕਰਦੇ ਹੋ, ਕਰ ਪਾ ਰਹੇ ਹੋ, ਹੈਕਟਿਕ ਹੈ ਤਾਂ ਠੀਕ ਹੈ, ਇੰਜੋਏ ਕਰੋ, ਪਰ ਉਸ ਹੈਕਟਿਕਨੈਸ ਨੂੰ ਆਪਣੀ ਪਰਸਨੈਲਿਟੀ 'ਤੇ, ਆਪਣੀ ਖੁਸ਼ਹਾਲੀ 'ਤੇ, ਆਪਣੇ ਸਰੀਰ 'ਤੇ, ਆਪਣੀ ਮੈਂਟਲ ਹੈਲਥ 'ਤੇ ਟੋਲ ਨਾ ਬਣਨ ਦਿਓ। ਜਦੋਂ ਉਹ ਟੋਲ ਬਣ ਜਾਂਦੀ ਆ ਫਿਰ ਉਹ ਘਾਟੇ ਦਾ ਸੌਦਾ, ਉਹਨੂੰ ਫਿਰ ਛੱਡ ਦਿਓ। ਇਹ ਮੈਂ ਇਹ ਕਹਿ ਕੇ ਜੀ ਫਰੀ ਹੋਣਾ ਚਾਹੂੰਗਾ, ਆਈ ਥਿੰਕ ਕਾਫੀ ਕੁਝ ਕਰਤਾ, ਮੇਰੀ ਲਾਈਫ ਕਾਫੀ ਹੈਕਟਿਕ ਹੈ, ਚਤੁਰੀ ਆਪਾਂ ਹੋਰ ਵੀ ਕਾਫੀ ਕੰਮ ਕਰਨਾ ਹੈ, ਹੈਕਟਿਕ
2: ਆ ਕਿ ਸਾਨੂੰ ਹੁਣ ਜਾਣਾ ਵੀ ਪੈਣਾ, ਫਿਰ ਆਪੇ ਸਾਰ ਵਾਲਾ ਕਿੰਨੀ ਹੈਕਟਿਕ ਹੋ ਗਈ।
0: ਸਹੀ ਹੋ ਗਿਆ,
2: ਸਹੀ ਗੱਲ ਹੈ ਯਾਰ, ਮੈਨੂੰ ਅੱਜ ਬਹਿ ਕੇ ਨਾ ਇੱਥੇ ਸੋਚਣਾ ਪੈਣਾ,
0: ਤੁਸੀਂ ਸੋਚੋ
2: ਇੱਡੀ ਹੈਕਟਿਕ ਲਾਈਫ ਨੂੰ ਕਿੱਦਾਂ ਭਾਰ ਕਿੱਦਾਂ ਘਟਾਇਆ ਜਾਵੇ, ਸਿਰ ਤੋਂ ਬੋਝ ਹੈ ਨਾ ਜਿਹੜਾ, ਬਈ ਫਾਸਟ ਨੂੰ ਸਲੋ ਕਰ ਦੇਣਾ, ਕਈ ਦੇ ਚੀਜ਼ਾਂ ਕੰਪਲੀਟਲੀ ਰਿਮੂਵ ਕਰ ਦੇਣੀ।
0: ਤੂੰ ਇਹ ਕਹਿ ਕੇ ਮੇਰੇ ਵੱਲ ਕਿਉਂ ਦੇਖਿਆ, ਮੈਂ ਦੱਸ ਦਵਾਂ, ਇਹਨੇ ਪੂਰਾ ਟਾਈਮ ਅੱਖਾਂ ਝੁਕਾ ਕੇ ਗੱਲ ਕੀਤੀ ਆ, ਕਈ ਚੀਜ਼ਾਂ ਰਿਮੂਵ ਕਰ ਲੈਣੀਆਂ, ਮੇਰੇ ਵੱਲ ਇਸ ਤਰ੍ਹਾਂ ਅੱਖਾਂ 'ਚ ਅੱਖਾਂ ਪਾ ਕੇ ਵੇਖਿਆ, ਸਨੀ ਦਿਓਲ ਬਣਦਾ ਤੂੰ ਮੇਰੇ ਸਾਹਮਣੇ, ਓਏ
2: ਹੋ ਨਹੀਂ,
0: ਚੱਲ ਫਿਰ ਠੀਕ ਹੈ,
2: ਮੈਂ ਖੜਾ ਨਲਕਾ ਪੁੱਟਣਾ ਹੀ ਓਏ ਤੂੰ ਗੱਡੀ 'ਚ ਬੈਠਾ,
0: ਓਏ ਤੂੰ ਗੱਡੀ 'ਚ ਬੈਠਾ, ਮਖੌਲ ਕਰਦੇ, ਮੈਂ ਕਿਹਾ ਇਹ ਤਾਂ ਫੋਨ ਵਿੱਚੋਂ ਨਿਕਲ ਕੇ ਵੀ ਘਸੋਨ ਮਾਰ ਸਕਦੇ ਨੇ, ਮੈਂ ਚੁੱਪ ਹੀ ਰਿਹਾ, ਮੈਂ ਨੀ ਗੱਲ ਕੀਤੀ,
2: ਵਧੀਆ ਕੀਤਾ,
0: ਡਨ ਕੀਤਾ,
2: ਨਹੀਂ ਤਾਂ ਤੁਹਾਡਾ ਇੱਕ ਪਾਸਾ ਫਿਸਿਆ ਹੋਣਾ ਸੀ। ਚਲੋ ਯਾਰ, ਹੁਣ ਤੁਸੀਂ ਐਕਟਿੰਗ ਕਰ ਰਹੇ ਹੋ,
0: ਜਾਂਦੇ ਜਾਂਦੇ ਬਈ ਲੋਕਾਂ ਨੂੰ ਇਹ ਦੱਸ ਜਾਈਏ ਕਿ ਮਰਹੂਮ ਸਿੱਧੂ ਮੂਸੇਵਾਲੇ ਦਾ
2: ਹਾਂ ਹੋਲੋਗ੍ਰਾਮ
0: ਥੈਂਕਸ ਟੂ ਟੈਕਨੋਲੋਜੀ ਅਕਤੂਬਰ 'ਚ ਸ਼ੁਰੂ ਹੋਏਗਾ ਵਰਲਡ ਟੂਰ, ਪਤਾ ਨੀ ਆਸਟ੍ਰੇਲੀਆ ਹੋਏਗਾ ਨਹੀਂ ਹੋਏਗਾ ਫਿਲਹਾਲ,
2: ਵਰਲਡ ਟੂਰ ਦਾ ਮਤਲਬ ਹੀ ਹੋਊਗਾ, ਹਾਂ ਪਰ ਕਦੋਂ ਹੋਏਗਾ
0: ਇਹ ਦੱਸਿਆ ਨਹੀਂ, ਪਰ ਇੱਕ ਹੋਲੋਗ੍ਰਾਮ ਬਣਾਉਣਗੇ ਸਿੱਧੂ ਮੂਸੇਵਾਲੇ ਦਾ, ਅਤੇ ਉਹ ਹੋਲੋਗ੍ਰਾਮ ਪਰਫਾਰਮ ਕਰੇਗਾ ਤੇ ਦੇਖਦੇ ਹਾਂ ਕਿ ਕਿਸ ਲੈਵਲ ਦੀ ਟੈਕਨੋਲੋਜੀ ਵਰਤਣਗੇ।
2: ਪਰ ਇੱਕ ਮਹੀਨਾ ਲਾ ਲਓ ਤੇ 8-10 ਦਿਨ ਅਗਲੇ ਲਾ ਲਓ, ਕੋਈ ਉਹ ਹੀ ਮਹੀਨਾ ਡੇਢ ਮਹੀਨਾ,
0: ਠੀਕ ਹੈ, ਤੁਸੀਂ ਸਾਡੇ ਨਾਲ ਰੋਜ਼ ਹੀ ਜੁੜੇ ਪਏ ਹੋ, ਤੁਹਾਨੂੰ ਫਿਰ ਨੈਕਸਟ ਵੀਕ ਤੱਕ ਜਾਂ ਫਿਰ ਉਸ ਤੋਂ ਨੈਕਸਟ ਵੀਕ ਜਾਂ ਜਦੋਂ ਸਾਨੂੰ ਪਤਾ ਲੱਗ ਗਿਆ ਤਦ ਤੱਕ ਅਸੀਂ ਤੁਹਾਨੂੰ ਦੱਸ ਦੇਵਾਂਗੇ। ਫਿਲਹਾਲ ਤੁਹਾਡੇ ਤੋਂ ਲੈਂਦੇ ਇਜਾਜ਼ਤ ਤੇ ਜਾਂਦੇ ਜਾਂਦੇ ਤੁਹਾਨੂੰ ਇਹੀ ਕਹਾਂਗੇ ਕਿ ਚਿੱਲ ਕਰੋ, ਫਨ ਕਰੋ ਤੇ ਗਾਣਾ ਵੀ ਸਿੱਧੂ ਮੂਸੇਵਾਲੇ ਦਾ ਸੁਣਾ ਦਿੰਦੇ ਹਾਂ, ਤੇ ਮੇਰੇ ਵੀਰ ਬਲਕੀਰ ਨੇ ਲੈਵਲ ਦੀ ਗੱਲ ਕੀਤੀ, ਮੈਂ ਕਿਹਾ ਫਿਰ ਲੈਵਲ ਸਭਕੇ ਨਿਕਲੇਂਗੇ, ਠੀਕ ਹੈ, ਤੇ ਇਸੇ ਕਰਕੇ ਲੈਵਲ ਸੁਣਾਉਂਦੇ ਹਾਂ ਤੁਹਾਨੂੰ ਸਿੱਧੂ ਮੂਸੇਵਾਲੇ ਦਾ, ਸੁਣਦੇ ਰਹੋ ਰੇਡੀਓ, ਹਾਂਜੀ 1674 AM।

0: Clap, clap, clap, clap. A girl after therapy. Clap, clap, clap, clap. Aaj Friday. Clap, clap, clap, clap. Mere saath hai Noonia ji. कैसे नूनिया जी? ठीक ठाक?
1: I'm good, how are you?
0: बस वधिया, वधिया, वधिया.
1: वधिया,
0: क्या हाल चाल ने थोड़े? थोड़ा हेडफोन शेडफोन सही चल रहे? पहले तुसी आ वेख लो.
1: हेडफोन, I don't know, I can't hear myself.
0: दूसरा वाला लगा के देखो फिर. कई बारी की हुंदा, ऊपर नीचे हो जांदा. दिल सब दे वखरे जी, किसे दी जोर किसे दा लोर की करिए. इसी तरीके नाल हेडफोन भी सब दे वखरे जी, कुछ भी हो सकदा.
1: नहीं, मैनू मेरा ही चाहिदा
0: है. थानू मे थोड़ा ही चाहिदा?
1: यस.
0: अच्छा,
1: ਸਤਿ ਸ਼੍ਰੀ ਅਕਾਲ ਅੱਜ 28 ਅਗਸਤ. ਔਰ ਦਿਨ ਬੜਾ ਸੋਹਣਾ ਚੜਿਆ ਹੋਇਆ ਆ, ਔਰ ਤਿਉਹਾਰ ਵਾਲਾ ਦਿਨ ਵੀ ਹੈਗਾ ਆ. ਅੱਜ ਬਹੁਤ ਸਾਰੇ ਓਕੇਜਨ ਨੇ, ਸੋ ਹੁਣ ਨਹੀਂ, ਬਾਅਦ ਚੋਂ ਸਾਰੇ ਜਾਣੇ ਜਿਨ੍ਹਾਂ ਦੇ ਵੀ ਮੁਬਾਰਕਬਾਦਾਂ ਦੇਣੀਆਂ ਨੇ ਦੇ ਸਕਦੇ ਨੇ, ਪਰ ਇਨੋਗਰੇਸ਼ਨ ਮੈਂ ਕਰ ਦਿੰਦੀ ਹਾਂ. ਹੈਪੀ ਬਰਥਡੇ ਮੰਮੀ, ਜਿੱਥੇ ਵੀ ਤੁਹਾਨੂੰ ਪਰਮਾਤਮਾ ਨੇ ਰੱਖਿਆ, ਬੀ ਹੈਪੀ. ਆਈ ਆਲਵੇਜ਼ ਪ੍ਰੇ ਫੋਰ ਯੂ.
0: ਸੋ ਸਵੀਟ, ਹੈਪੀ ਬਰਥਡੇ ਆਂਟੀ ਜੀ.
1: ਯੈਸ, ਸ਼ਿਲਸੇ ਉਹ ਮੈਨੂੰ ਕਹਿ ਦੂਗੀ ਆ ਕੇ ਉਹ ਮੁੰਡਾ ਸਾਊ ਆ,
0: ਤੇਰੇ ਨਾਲ ਬੈਠਾ ਨਾ ਸਾਊ ਹੀ ਹੋਣਾ ਬਈ. ਠੀਕ ਹੈ ਨੀ, ਜੈਨੂਇਨ ਗੱਲ ਹੋ ਗਈ ਨਾ?
1: ਇਹ ਬਹੁਤ ਜੈਨੂਇਨ ਗੱਲ.
0: ਆਪਣੇ ਆਪਣੇ ਬੱਚਿਆਂ ਦਾ ਪਤਾ ਹੁੰਦਾ ਹੈ,
1: ਸਭ ਨੂੰ ਪਤਾ ਹੁੰਦਾ ਹੈ.
0: ਦੈਟ ਇਜ਼ ਸੋ ਸਵੀਟ.
1: ਚਲੋ ਆਪਾਂ ਕਰਦੇ, ਸਭ ਤੋਂ ਪਹਿਲਾਂ ਬੱਚਿਆਂ ਨਾਲ ਗੱਲਾਂ ਬਾਤਾਂ ਕਰਦੇ, ਟਾਈਮ ਨਿਕਲ ਜਾਵੇ.
0: ਪਹਿਲੇ ਆਪਾਂ ਟਾਈਮ ਲਾਉਂਦੇ ਹਾਂ ਜੀ. ਸਭ ਤੋਂ ਪਹਿਲੀ ਵਾਰੀ ਹੈ ਜੀ ਸ਼੍ਰੇਆ ਤੁਹਾਡੀ, ਫਿਰ ਮੰਨਤ ਫਤਿਹ ਤੁਸੀਂ ਤਿਆਰ ਰਹੇ ਹੋ, ਤੇ ਉਸ ਤੋਂ ਬਾਅਦ ਅਸੀਸ ਕੌਰ ਤੁਸੀਂ ਤਿਆਰ ਰਹੇ ਹੋ. ਸੋ ਜੀ ਕਾਲ ਲੈਣੇ ਆ ਸ਼੍ਰੇਆ ਕੌਰ ਦੀ. ਹਾਂਜੀ ਸ਼੍ਰੇਆ, ਤੁਸੀਂ ਆਉਂਦੇ ਰਹੋ.
1: ਸਤਿ ਸ਼੍ਰੀ ਅਕਾਲ ਸ਼੍ਰੇਆ.
0: ਓਏ ਸਤਿ ਸ਼੍ਰੀ ਅਕਾਲ.
1: ਆਂਟੀ
0: ਸਵੇਰੇ ਸਵੇਰੇ ਪ੍ਰੈਂਕ ਪ੍ਰੈਂਕ ਖੇਡਦੇ ਪਏ ਤੁਹਾਡੇ ਨਾਲ, ਦੇਖੋ ਆ ਕੋਈ ਗੱਲ ਹੋਈ? ਹੈਂ ਵੀ ਕਹਿੰਦਾ ਠੀਕ ਹੈ ਬਾਈ, ਹੋ ਗਈ.
1: ਸ਼੍ਰੇਆ ਜੀ, ਅੱਜ ਪੈਸੇ ਕਿੰਨੇ ਮਿਲੇ? ਰੱਖੜੀ ਦੇ ਪੈਸੇ?
2: ਨਹੀਂ, ਵੀਰਾ ਹੈ ਗਿਆ ਵੀਰਾ.
1: ਓਹੋ, ਵੀਰੇ ਨੇ ਦੇਣੇ ਹੁੰਦੇ ਆ?
0: ਵੀਰੇ ਨੂੰ ਤਾਂ ਦੇਣੇ ਪੈਣੇ ਆ ਨਾ.
1: ਵੀਰੇ ਨੇ ਤਾਂ ਦੇਣੇ ਆ.
0: ਵੀਰੇ ਦੇ ਖਿੱਸੇ ਖਾਲੀ ਹੋ ਗਏ ਅੱਜ ਸਵੇਰੇ ਸਵੇਰੇ ਕਿ ਨਹੀਂ?
2: ਦੇ ਦੋ ਲੱਖ ਬਾਕਸ ਦੇ ਸ਼ਾਮ ਨੂੰ, ਲੱਤ ਬਾਕਸ ਦੇ
0: ਸ਼ਾਮ ਨੂੰ.
1: ਓਕੇ, ਆਲ ਰਾਈਟ, ਓਕੇ,
2: ਲੱਤ ਬਾਕਸ ਦੇ.
0: ਅੱਛਾ, ਲੈਟਰ ਬਾਕਸ ਚ. ਓਏ ਗੁੱਡ ਯਾਰ, ਵੈਰੀ ਗੁੱਡ. ਇਹ ਵੀ ਠੀਕ ਹੈ, ਸ਼ਾਮ ਨੂੰ ਤਾਂ ਐਵੇਂ ਬੰਦਾ ਪੂਰਾ ਦਿਨ ਨਾ, ਸਵੇਰੇ ਸਵੇਰੇ ਨੁਕਸਾਨ ਹੋਇਆ, ਸਕੂਲ ਵੀ ਐਵੇਂ ਮਜ਼ਾ ਆ ਰਿਹਾ ਨਹੀਂ. ਕੋਈ ਨੀ, ਖਰਚੇ ਵਾਲਾ ਕੰਮ ਸ਼ਾਮ ਨੂੰ ਯਾਰ, ਕੋਈ ਗੱਲ ਨੀ. ਬੰਦਾ ਸੋਈ ਜਾਂਦਾ ਨਾ ਉਸ ਤੋਂ ਬਾਅਦ, ਕੋਈ ਗੱਲ ਨੀ, ਹੁੰਦਾ ਰਹਿੰਦਾ, ਕੋਈ ਗੱਲ ਨੀ. ਸਹੀ ਕਿ ਨੀ ਸੀਸ, ਏਦਾਂ ਹੀ ਆ. ਮੁੰਡਾ ਹਾਮੀ ਭਰ ਦਿੰਦਾ. ਕੀ ਸੁਣਾਓਗੇ ਫਿਰ ਅੱਜ ਸਾਨੂੰ?
2: ਚੁਕਲਾ.
0: ਇਹ ਕਿੱਦਾਂ ਹੁੰਦਾ ਬਈ?
1: ਬਹੁਤ ਯਮੀ ਹੁੰਦਾ ਹੈ.
2: ਮੈਂ ਕਹਿੰਦੀ ਮੈਂ ਰੋਟੀ ਬਸ ਨੰ ਪੱਟੀ ਕਹਿੰਦਾ ਮੈਂ ਅੰਤਾ ਵੀਰ ਬੈਠਾ ਦੰਨ ਪੂਛੇ ਦੇ ਅੱਗ ਲੱਗ ਗਈ.
0: ਓਏ ਬੱਲੇ ਬੱਲੇ, ਬਹੁਤ ਪਿਆਰੀ ਪਰਫਾਰਮੈਂਸ ਕਰਕੇ ਨਾਲ.
2: ਸਤਿ
0: ਸ਼੍ਰੀ ਅਕਾਲ
1: ਸੋਹਣੇ ਪੁੱਤੂ ਜੀ, ਕੀ ਹਾਲ ਚਾਲ?
2: ਠੀਕ ਹੈ ਦਾਦਾ, ਹਾਲ ਕੀ
0: ਆ? ਬਹੁਤ ਸੋਹਣਾ
1: ਹੈ ਮੇਰੀ ਮਾਨੋ ਮਾਨੋ ਦਾ.
0: ਤੁਸੀਂ ਦੱਸੋ, ਅੱਜ ਤੇ ਰੱਖੜੀ ਹੈ, ਫਿਰ ਅੱਜ ਤੇ ਗਿਫਟੋ ਗਿਫਟੀ ਹੋ ਜਾਣਾ ਕੰਮ. ਹੈਂ, ਅੱਜ ਤੇ ਚਾਹ ਹੀ ਬਹੁਤ ਹੋਣਾ.
2: ਰਾਤ ਨੂੰ ਕਰਨੀ,
0: ਰਾਤ ਨੂੰ ਕਰਨੀ. ਚਲੋ ਗੁੱਡ ਗੁੱਡ ਗੁੱਡ.
1: ਯੈਸ,
0: ਤੁਸੀਂ ਵੀਰੇ ਲਈ ਲੈ ਕੇ ਆਏ ਚਾਕਲੇਟ ਤੇ ਕੈਂਡੀਜ਼ ਵਗੈਰਾ, ਕਿ ਉਹ ਵੀ ਸ਼ਾਮੀ ਲੈ ਕੇ ਆਣੀਆਂ?
1: ਨਹੀਂ, ਉਹ ਡਿਪਾਰਟਮੈਂਟ ਸਾਡਾ ਨਹੀਂ, ਉਹ ਮੰਮੀ ਦਾ. ਸਾਡੇ ਕੋਲ ਸਿਰਫ ਪੈਸੇ ਮਿਲਣ ਵਾਲਾ ਡਿਪਾਰਟਮੈਂਟ.
0: ਪੇਮੈਂਟ ਅੰਦਰ ਕੀ ਜਾਏ?
1: ਅੱਜ ਕੀ ਸੁਣਾਓਗੇ ਸੋਹਣੇ ਪੁੱਤ?
2: ਮੈਂ ਬੁੱਕ ਵੀਕ ਮੇਰੇ ਸਕੂਲ ਤੇ ਹੈਗਾ ਰਾਸ਼ਮਾ ਮੈਂ ਯੂਨੀਫਾਰਮ ਨਹੀਂ ਪਾਣੀ ਮੈਂ ਡਰੈਸ ਪਾਉਂਦੀ
0: ਅੱਛਾ ਕਿਹੜਾ ਕਰੈਕਟਰ ਬਣ ਕੇ ਚੱਲਣਾ
2: ਮੈਂ ਸ਼ੇਰ ਕਰਦੀ ਪਈ
0: ਵੈਰੀ ਗੁੱਡ ਕੀ ਕਿਹੜਾ ਕਰੈਕਟਰ ਬਣ ਕੇ ਜਾ ਰਹੇ ਹੋ ਕੋਈ ਕਰੈਕਟਰ ਬਣ ਕੇ ਜਾਂਦੇ ਹੁੰਦੇ ਹੋ ਫਿਰ ਬੁੱਕ ਵੀਕ ਤੇ
2: ਬੈਲੇ
0: ਬੈਲੇ ਇਹ ਕੌਣ ਹੈ ਬਈ
1: ਬੈਲੇ ਡਾਂਸਰ
0: ਨਹੀਂ ਨਹੀਂ ਨਹੀਂ ਇਹ ਉਹ ਵਾਲੀ ਉਹ ਡਿਜ਼ਨੀ ਪ੍ਰਿੰਸੈਸ ਵਾਲੀ ਬੈਲੇ
1: ਬੈਲਾ
0: ਬੈਲਾ
2: ਮੇਰੀ
0: ਸੂਰਜਮੁਖੀ ਵੈਰੀ ਗੁੱਡ ਯੈਲੋ ਡਰੈਸ ਹੈ ਵੈਰੀ ਗੁੱਡ ਵੈਰੀ ਗੁੱਡ ਫਿਰ ਕੀ ਸੁਣਾਓਗੇ ਸਾਨੂੰ ਯੈਲੋ ਡਰੈਸ ਪਾ ਕੇ ਲਿਆਓ ਜੀ ਲਿਆਓ
2: ਪਤਾ ਨਹੀਂ
0: ਇਹ ਪਤਾ ਨਹੀਂ ਬੜੀ ਮਜ਼ੇਦਾਰ ਬੋਲੀ ਹੈ ਯਾਰ
2: ਕਦੀ ਆਇਆ ਕਰੋ ਕਦੀ ਜਾਇਆ ਕਰੋ ਕਦੀ ਆਇਆ ਕਰੋ ਕਦੀ ਜਾਇਆ ਕਰੋ
0: ਬਾਏ ਬਾਏ ਕਿਆ ਬਾਤ ਹੈ ਬਈ ਤੇ ਤੋੜ ਤੋੜ ਛੀਟੀਆਂ ਵਜਾਇਆ ਕਰੋ ਵੈਰੀ ਗੁੱਡ ਵੈਰੀ ਗੁੱਡ ਮਾਨੋ ਬਿੱਲੀ
1: ਪੱਟੇ ਪੱਤੇ ਕੱਟਦੇ ਜਾਂਦੇ
0: ਹਾਂ ਬਈ ਚੇਂਜ ਕਰੋ ਬਈ ਬੋਲੀਆਂ ਚੁੱਲੀਆਂ
1: ਇਨਵਾਇਰਨਮੈਂਟ ਫ੍ਰੈਂਡਲੀ
0: ਪਲੀਜ਼ ਇਨਵਾਇਰਨਮੈਂਟ ਫ੍ਰੈਂਡਲੀ ਦੇਖੋ ਪ੍ਰੋਗਰੈਸ ਦੀ ਜ਼ਰੂਰਤ ਤੁਹਾਨੂੰ ਨਹੀਂ ਹੈ ਜੀ ਐਸੀ ਗੱਲ ਨਹੀਂ
1: ਠੀਕ ਹੈ ਨਹੀਂ
0: ਅਗਲੀ ਵਾਰੀ ਮੈਂ ਕਿਹਦੀ ਲਾਈ ਸੀਗੀ ਅਗਲੀ ਵਾਰੀ ਮੈਂ ਲਾਈ ਸੀ ਮੰਨਤ ਐਨ ਫਤਿਹ ਦੀ ਆਓ ਜੀ ਆਓ ਫਿਰ ਮੰਨਤ ਜੀ ਕਿਵੇਂ ਹੋ ਲਗਾਨ ਫਿਲਮ ਨੀ ਦੇਖੀ ਹੋਣੀ ਉਹਦੇ ਅੰਦਰ ਜਿਹੜੀ ਸੀਗੀ ਨਾ ਮੇਨ ਕੁਈਨ ਸੀਗੀ ਕੁਈਨ ਦੀ ਕੁੜੀ ਉਹ ਉਹ ਲੱਗਦੀ ਜਿਹੜੀ ਕ੍ਰਿਕਟ ਸਿਖਾਉਂਦੀ ਹੈ ਤੁਸੀਂ ਉਹ ਅਲਿਜ਼ਾਬੈਥ ਛੋਟੀ ਭੈਣ ਚਲੋ ਵਧਾਈਆਂ ਹੋ ਗਈਆਂ ਜੀ ਵੈਰੀ ਗੁੱਡ ਵੈਰੀ ਗੁੱਡ
1: ਮੰਮੀ ਨੂੰ ਕੋ ਲੱਡੂ ਲੱਡੂ ਤਾਂ ਭੇਜਣ
0: ਕੀ ਬਾਤ ਹੈ ਮਟਰੀ ਛਟਰੀ ਭੇਜੋ ਇੱਧਰ ਇੱਦਾਂ ਥੋੜੀ ਹੁੰਦਾ ਇਹ ਦੇਖੋ ਤੁਸੀਂ ਮੰਮੀ ਦਾ ਹੈ ਪ੍ਰੈਂਕ ਨੇ ਚੱਕੇ ਮੰਮੀ ਦਾ ਖਰਚਾ ਕਰਾਤਾ ਹੈ ਮਿਹਨਤ ਕਰਾਤੀ ਅਸੀਂ ਮੰਮੀ ਨੂੰ ਹੈ ਹੁਣ ਅਸੀਂ ਜਾਣਾ ਹੀ ਨਹੀਂ ਜਦ ਤੱਕ ਸਾਡੇ ਕੋਲ ਮਟਰੀ ਨਹੀਂ ਆ ਅੱਜ ਤੇ ਰੱਖੜੀ ਹੈ ਫਿਰ ਮੰਨਤ ਹੋ ਗਈ ਪੇਮੈਂਟ ਕਲੈਕਟ ਕਿ ਨਹੀਂ ਦੀਦੀ ਨਾਲ ਗੱਲ ਕਰਾਓ ਬਾਈ ਬੱਚਾ ਬੜਾ ਟਰੂ ਟੂ ਕਰੈਕਟਰ ਹੈ
2: ਸਤਿ ਸ੍ਰੀ ਅਕਾਲ
1: ਮੰਨਤ ਜੀ ਕੀ ਹਾਲ ਚਾਲ ਹੋਣੇ ਮਾਣੇ
0: ਕਿਵੇਂ ਹੋ
2: ਮੈਂ ਠੀਕ ਹਾਂ ਤੁਸੀਂ ਦੱਸੋ
1: ਬਹੁਤ ਵਧੀਆ
0: ਯਾਰ
1: ਕਲੈਕਸ਼ਨ ਹੋ ਗਈ
0: ਪੇਮੈਂਟ ਕ੍ਰੈਡਿਟ ਹੋ ਗਈ ਅਕਾਊਂਟ ਚ ਆ ਗਏ ਪੈਸੇ
1: ਹੈ ਮੰਨਤ
2: ਕਾਹਦੇ ਲਈ
0: ਰੱਖੜੀ ਆ ਜੀ ਯਾਰ
2: ਹਾਂਜੀ ਪਰ ਕੋਈ ਨਾ ਮੈਂ ਤਾਂ ਰਿੰਗ ਲੈਣੀ ਹੈ ਉਹਦੇ ਤੋਂ
0: ਫਤਿਹ ਸਿੰਘ ਨੂੰ ਪਤਾ ਕਿ ਉਹਨੇ ਰਿੰਗ ਦੇਣੀ ਆ
2: ਹਾਂਜੀ
0: ਚਲੋ ਫਿਰ ਠੀਕ ਆ ਫਿਰ ਅੱਜ ਤਾਂ ਨਹੀਂ ਗੱਡੀਆਂ ਦੀ ਗੱਲਾਂ ਕਰਦਾ
2: ਜਿਹੜੀ ਉਹ ਸਾਡੀ ਛੋਟੀ ਭੈਣ ਸੀ ਉਹ ਮੈਂ ਸੀਗੀ
0: ਅੱਛਾ
1: ਓ ਮਾਈ ਗੋਡ ਮੇਰੇ ਟ੍ਰਿਕਡ ਅਸ
0: ਮੇਰੇ ਤੇ ਫੇਰ ਮੈਂ ਐਵੇਂ ਸ਼ੱਕਰ ਪਾਰੇ ਖਾਣ ਦੇ ਸੁਪਨੇ ਤੁਸੀਂ ਉਜਾੜਦੇ ਨਾ ਬੱਚੇ ਮਾੜੀ ਗੱਲ ਹੈ
1: ਮੈਂ
0: ਬਾਲੂ ਮੈਂ ਤਾਂ ਬਾਲੂ ਸ਼ਰਡੀ ਦਾ ਰਹਿ ਗਿਆ ਨਾ ਗਲਤ ਗਾ ਕੀ ਤੁਸੀਂ
1: ਮੰਮੀ ਮੰਮੀ ਨੇ ਅੱਜ ਫਿਰ ਕੀ ਬਣਾਉਣਾ ਸਪੈਸ਼ਲ ਮਨਤ
2: ਪਤਾ ਨੀ ਮੰਮਾ ਨੇ ਮੈਨੂੰ ਲੱਗਦਾ ਮਿਲਕ ਕੇਕ ਬਣਾਉਣਾ ਹੋਊਗਾ
0: ਕਿਉਂਕਿ
2: ਮੰਮਾ ਨੂੰ ਮੈਂ ਦੇਖਿਆ ਸੀਗਾ
1: ਅੱਜ ਫਿਰ ਮੰਨਤ ਸਾਨੂੰ ਕੀ ਸੁਣਾਉਗੀ?
2: ਅੱਜ ਮੈਂ ਸੁਣਾਉਂਗੀ ਇੱਕ ਕਵਿਤਾ।
0: ਸੁਣਾ ਦਿਓ
2: ਰੱਖੜੀ ਤੇ। ਮੇਰਾ ਵੀਰ ਸਭ ਤੋਂ ਪਿਆਰਾ ਲੱਗਦਾ ਏ ਚੰਨ ਵਰਗਾ ਸੋਹਣਾ ਸਾਰਾ, ਰੱਖੜੀ ਬੰਨਾ ਤੇ ਤੋਹਫਾ ਲਵਾਂ ਤੇਰੇ ਨਾਲ ਹੱਸਾਂ ਤੇ ਖੇਡਾਂ। ਸਾਰਿਆਂ ਨੂੰ ਹੈਪੀ ਰੱਖੜੀ।
1: ਥੈਂਕ ਯੂ ਵੈਰੀ ਮਚ ਮਨੀਸ਼ ਜੀ, ਬਹੁਤ ਸੋਹਣੀ ਕਵਿਤਾ ਸੁਣਾਈ,
0: ਬਹੁਤ ਸੋਹਣੀ ਕਵਿਤਾ। ਹੁਣ ਤਾਂ ਤੁਹਾਡੀ ਰਿੰਗ ਨੀ, ਤੁਹਾਡਾ ਸੈੱਟ ਬਣਦਾ।
1: ਸ਼ਾਮ ਨੂੰ ਮੈਂ ਫੋਨ ਕਰਦੀ ਆ।
0: ਸਹੀ ਗੱਲ ਆ। ਚਲੋ ਵਧੀਆ ਵਧੀਆ, ਕਰਾਓ ਜੀ ਫਤਿਹ ਸਿੰਘ ਨਾਲ ਗੱਲ ਕਰਾਓ।
2: ਹੁਣ ਤੁਸੀਂ ਫਤਿਹ ਨਾਲ ਵੀ ਗੱਲ ਕਰ ਲਓ
0: ਜੀ। ਲਿਓ
2: ਸਤਿ ਸ੍ਰੀ ਅਕਾਲ ਵੀਰੇ ਜੀ ਨਾਲੇ ਨੋਨੀ ਆਂਟੀ ਜੀ।
3: ਸਤਿ ਸ੍ਰੀ ਅਕਾਲ ਫਤਿਹ ਜੀ, ਕੀ ਹਾਲ ਚਾਲ ਨੇ?
0: ਕਿਵੇਂ ਹੋ?
3: ਮੈਂ ਲਾਲ ਅੰਕਲ ਬੋਲ ਰਿਹਾ ਹਾਂ।
2: ਤੁਸੀਂ ਅੱਜ ਵੋਇਸ ਚੇਂਜ ਟਰਾਈ ਨਾ ਕਰੋ, ਵੋਇਸ ਚੇਂਜ ਕਰਨ ਨੂੰ ਕਿਉਂ ਮੈਨੂੰ ਪਤਾ ਕੋਈ ਨੋਨੀ
0: ਆਂਟੀ। ਪਤਾ ਲੱਗ ਗਿਆ ਨਾ।
1: ਓ ਮਾਈ ਗੋਡ ਦਿਸ ਲਿਟਲ ਬੋਏ।
0: ਇਹ ਤਾਂ ਹੁਣ ਮੈਂ ਕਹਿੰਦਾ ਹੁਣੇ ਹੀ ਪਾ ਦੇ, ਜਿੰਨੇ ਜਿੰਨੇ ਬਣਦੇ ਆ ਨਾ ਫਾਈਨਲ ਨਹੀਂ ਕੱਢ ਦੇ।
2: ਵੈਸੇ ਮੈਂ ਮੰਮਾ ਨੂੰ ਲੈ ਕੇ ਨੀ ਜਾਣਾ ਕੁਛ, ਮੈਂ ਦੀਦ ਨੂੰ ਲੈ ਕੇ ਨੀ ਜਾਣਾ, ਕਿਉਂਕਿ ਮੇਰੇ ਕੋਲ ਤੱਕ ਮੇਰੇ ਕੋਲ ਇੱਕ ਸੈਂਟ ਵੀ ਨਹੀਂ ਹੈਗਾ।
0: ਨਹੀਂ ਤੇਰੇ ਕੋਲ ਬਹੁਤ ਪੈਸੇ ਹੋਣੇ ਚਾਹੀਦੇ ਫਤਿਹ ਸਿੰਘ, ਇੰਨੇ ਤਾਂ ਗਜ਼ੀਲੀਆਂ ਗਜ਼ੀਲੀਆਂ ਫਾਈਨ ਸਾਡੇ ਤੇ ਪੰਨੇ ਰਹਿੰਦੇ ਹੋ ਯਾਰ,
2: ਕਿਉਂਕਿ ਮੈਨੂੰ ਕਦੇ ਕੋਈ ਦਿੰਦਾ ਹੀ ਨਹੀਂ
0: ਯਾਰ। ਕਿਆ ਬੜੀ ਪ੍ਰੋਬਲਮ ਹੈ, ਮੈਂ ਰੇਡੀਓ ਪਰਿਵਾਰ ਨੂੰ ਕਹਿਣਾ ਚਾਹੁੰਦਾ ਯਾਰ ਇੱਦਾਂ ਨਾ ਕਰੋ। ਦੇਖੋ ਇਹ ਤਾਂ ਕੋਈ ਗੱਲ ਨਹੀਂ, ਅਗਲੇ ਦੇ ਵੀ 100 ਕੰਮ ਨੇ ਅਗਲੇ ਨੇ ਬੰਦੇ ਨੇ ਕਰਨੇ ਹੁੰਦੇ ਆ, ਤੁਹਾਡੇ ਤੇ ਫਾਈਨ ਪੈਂਦਾ ਅਸੀਂ ਪੇ ਨਹੀਂ ਕਰਦੇ ਹਨਾ। ਮੈਂ ਦੱਸਾਂ ਫਤਿਹ, ਤੁਸੀਂ ਨਾ ਥੋੜੀ ਨਾ ਅਮਾਊਂਟ ਘੱਟ ਕਰੋ ਤਾਂ ਲੋਕੀ ਦੇਣਾ ਵੀ ਸ਼ੁਰੂ ਕਰ ਦੇਣਗੇ, ਮੈਨੂੰ ਲੱਗਦਾ। ਵੈਸੇ ਇਹ ਨਹੀਂ ਬਾਅਦ ਚੋਂ ਮੈਨੂੰ ਮੁੜ ਕੇ ਨਾ, ਕਿਉਂਕਿ ਤੁਸੀਂ ਮੇਰੀ ਮਾਰਕੀਟ ਖਰਾਬ ਕਰ
2: ਦਿੱਤੀ।
0: ਓ ਭਰਾਵਾ
1: ਲੈ ਲਓ ਅੰਬ,
0: ਜਿੰਨੇ ਸਲਾਹ ਦਿੱਤੀ ਉਹਨੂੰ ਸੁਣਦਾ ਪਾਏਗਾ ਹੱਦ।
1: ਮੈਂ ਸੋਚਿਆ ਨਹੀਂ,
0: ਮੈਂ ਸੋਚਿਆ ਨਹੀਂ, ਮੈਂ ਤੁਹਾਡੇ ਲਈ ਕਲੈਕਟ ਕਰ ਲਿਆ, ਕਹਿੰਦਾ ਮੈਂ ਪਾਰਟਨਰਸ਼ਿਪ ਆਫਰ ਕਰਨੀ, ਤੁਸੀਂ ਮੈਨੂੰ ਹੀ ਗਾਹਕ ਬਣਾ ਲਿਆ।
1: ਨਾ ਫਤਿਹ, ਪਾਰਟਨਰਸ਼ਿਪ ਮੇਰੇ ਨਾਲ ਹੀ ਰੱਖੀ
0: ਪੁੱਤ,
1: ਕਿਉਂਕਿ ਆਪਾਂ ਪਹਿਲਾਂ ਹੀ ਰੱਖਿਆ ਹੋਇਆ ਨਾ।
0: ਬੱਲੇ ਯਾਰ ਬੱਲੇ,
1: ਆਮ ਗੁੱਡ ਐਟ ਮਾਈਂਡਿੰਗ ਮਨੀ।
2: ਠੀਕ ਆ, ਅੱਜ ਮੈਂ ਸੁਣਾਉਂਗਾ ਇੱਕ ਬੋਲੀ।
1: ਓਕੇ
0: ਲਿਓ ਜੀ ਲਿਓ।
2: ਛੰਨੇ ਉੱਤੇ ਛਿੰਨਾ ਛਿੰਨਾ ਪਰੇ ਆਏ ਚਾਰ ਦਾ, ਕਿਸੇ ਨੂੰ ਕੀ ਪਤਾ ਭੈਣ ਭਰਾ ਦੇ ਪਿਆਰ ਦਾ,
1: ਕਿਸੇ ਨੂੰ ਕੀ ਪਤਾ
2: ਭੈਣ ਭਰਾ ਦੇ ਪਿਆਰ ਦਾ, ਕਿਸੇ ਨੂੰ ਕੀ ਪਤਾ ਭੈਣ ਭਰਾ ਦੇ ਪਿਆਰ
0: ਦਾ। ਵੈਰੀ ਗੁੱਡ,
1: ਵੈਰੀ ਨਾਈਸ, ਗੋਡ ਬਲੈਸ ਯੂ ਸੋਹਣੇ ਪੁੱਤੂ,
0: ਬਲੈਸ ਯੂ ਯਾਰ।
2: Thank you, have a nice day, bye.
0: Thank you. Bye, bye, bye. Have a nice day, bhai. Have a nice day, very good. ਤੇ ਹੁਣ ਬਈ ਦੇਖ ਲਓ, ਵੈਸੇ ਮੇਰੇ ਨਾਲ ਤਾਂ ਕਿੰਨੀ ਮਾੜੀ ਹੋ ਗਈ ਹੈ, ਮੈਂ ਤਾਂ ਗਲਤੀ ਗੱਲ ਵੀ ਸਲਾਹ ਦੇ, ਮੈਨੂੰ ਮੇਰੇ ਪੰਡਿਤ ਨੇ ਕਿਹਾ ਵੀ ਹੋਇਆ ਕਿ ਯਾਰ ਤੂੰ ਸਲਾਹ ਨਾ ਦਿਆ ਕਰ, ਪਰ ਮੈਂ ਵੀ ਨਹੀਂ ਰੁਕਦਾ, ਮੈਨੂੰ ਵੀ ਨਹੀਂ ਅਕਲ ਆ ਰਹੀ। ਚਲੋ ਹੁਣ ਜੀ ਆਪਣੀ ਨੈਕਸਟ ਕਾਲਰ ਜਿਹੜੀ ਸੀ ਜੀ, ਉਹ ਆ ਜੀ ਅਸੀਸ ਕੌਰ। ਸਿਆਣੀ ਬਿਆਣੀ ਕੁੜੀ ਬਈ।
1: ਸਤਿ ਸ੍ਰੀ ਅਕਾਲ ਅਸੀਸ ਕੌਰ ਜੀ।
2: ਸਤਿ ਸ੍ਰੀ ਅਕਾਲ ਨੋਨੀ ਆਂਟੀ ਜੀ ਤੇ ਕ੍ਰਿਸ਼ਨਾ ਵੀਰ ਜੀ।
1: ਸਤਿ ਸ੍ਰੀ ਅਕਾਲ, ਕੀ ਹਾਲ ਚਾਲ?
2: ਮੈਂ ਠੀਕ ਆ।
1: ਰੱਖੜੀ ਬੰਨਤੀ ਵੀਰੇ ਦੇ?
2: ਹਾਂਜੀ।
1: ਦੋ ਬ੍ਰੇਸਲੇਟ ਮਿਲੀਆਂ, ਇੱਕ ਨੋਰਮਲ ਇੱਕ ਰੱਖੜੀ
0: ਵਾਲਾ।
2: ਪਾਪਾ ਨੇ ਮੈਨੂੰ ਪਾਪਾ ਨੇ ਦਿਵਰ ਨੂੰ ਦਿੱਤਾ ਸੀ $50, ਬਟ ਮੰਨ ਕੇ ਬਸ ਪਟੈਂਡ ਕਰਕੇ ਕਹਿ ਰਹੇ ਸੀ ਵੀ ਭਾਵੇਂ ਦਿਵਰ ਦਾ $50 ਹੈ, ਉਹ ਮੈਨੂੰ ਮਿਲ ਗਿਆ। ਜੇ ਕੋਈ ਕੁਛ $50 ਦਾ ਟੋਏ ਉਹਨੂੰ ਮੈਂ ਬਾਏ ਕਰ ਸਕਦੀ।
0: ਓਏ ਕਿਆ ਬਾਤ,
1: ਆਲ ਰਾਈਟ,
0: ਵੈਰੀ ਗੁੱਡ, ਦੈਟਸ ਬੜਾ ਬੜਾ ਸਿਸਟਮੈਟਿਕ ਕੰਮ ਹੈ ਤੁਹਾਡਾ, ਵੈਰੀ ਗੁੱਡ।
2: ਪਤਾ ਅੱਜ ਦਾ ਮੈਂ ਸਕੂਲ ਜਾਣਾ, ਬਟ ਮੈਂ ਤਾਂ ਯੂਨੀਫਾਰਮ ਪਾਉਣੀ ਨਹੀਂ।
0: ਪੂਰੀ ਸਕੂਲ ਚ ਆਪਣੀ ਇੱਛਾ ਨਾਲ
2: ਅੱਜ ਬੁੱਕ ਵੀਕ ਡੇ ਆ
0: ਅੱਛਾ
2: ਯੂ ਸੈਲੀਬ੍ਰੇਟ ਅ ਲੋਟ ਆਫ ਬੁੱਕਸ ਤੇ ਮੈਂ ਕੋਈ ਪ੍ਰਿੰਸੈਸ ਇਸ ਆਫ ਦ ਫੇਵਰਿਟ ਕੈਰੇਕਟਰਸ ਪਾ ਸਕਦੇ ਹੋ ਬੁੱਕਾ ਚੋ
1: ਤੇ ਅੱਜ ਅੱਜ ਫਿਰ ਕਿਹੜਾ ਕਰੈਕਟਰ ਬਣ ਕੇ ਜਾ ਰਹੇ ਹੋ ਤੁਸੀਂ
2: ਮੇਰੇ ਕੋਲ ਇੱਕ ਹੀ ਸੀ ਪ੍ਰਿੰਸੈਸ ਵਾਲਾ ਤੇ ਮੈਨੂੰ ਵੀ ਉਹ ਵਧੀਆ ਲੱਗਦੀ ਮੈਂ ਸਿੰਡਰੇਲਾ ਪਾਰਟ
0: ਓਏ ਸਿੰਡਰੇਲਾ ਤੁਸੀਂ ਤੁਸੀਂ ਪਰ ਆਪਣਾ ਸ਼ੂ ਨਹੀਂ ਗਵਾਣਾ ਠੀਕ ਹੈ ਹਾਂ ਆਪਣਾ ਸ਼ੂ ਨਹੀਂ ਗਵਾਣਾ ਸੈਂਡਲ ਨਹੀਂ ਗਵਾਣੇ ਆਪਣੇ
1: ਸਾਨੂੰ ਕਹਾਣੀਆਂ ਪਤਾ ਹੀ ਨੀ ਲੱਗਣ ਜੇ ਨਿਆਣੇ ਨਾ ਆਕੇ ਦੱਸਣ
0: ਥੈਂਕ ਯੂ ਸੋ ਮਚ ਯਾਰ ਕੀ ਸੁਣਾਉਂਗੇ ਫਿਰ
2: ਅੱਜ ਦਾ ਮੈਂ ਕਿਸੇ ਨਾ ਤੀਸੀ ਕੋਈ ਮੇਰੇ ਬਾਲ ਫਿਰ ਵਧੀਆ ਬਹਿਣਗੇ
0: ਬੁਜ਼ੁਰਗਾਂ ਦਾ ਹੋਣਾ ਦੇਖੋ ਲਾਈਫ ਚ ਕਿੰਨਾ ਜ਼ਰੂਰੀ ਹੈ।

0: ਸੀ ਇਹ ਚੰਗਾ ਕੀਤਾ ਕਿਸੇ ਨਾਲ ਮੈਂ ਟਰੂ ਟੂ ਕਰੈਕਟਰ ਹੋ ਗਿਆ ਦੇਖੋ ਤੁਸੀਂ ਕਹਿ ਤਾ ਮੰਨ ਲਿਆ ਬਜ਼ੁਰਗਾਂ ਦੀ ਗੱਲ ਮੰਨੀ ਪੈਂਦੀ ਹੈ ਨਾ
1: ਰੱਖੜੀ ਬੜਾ ਸੋਹਣੇ ਗੁੱਟ ਸਜਾਵਾ ਸੋਹਣਾ ਚਾਹੁੰਦੀ ਕੁਝ ਨਾ ਮੰਨਦੀ ਸੋਨਾ ਚਾਹੁੰਦੀ ਕੁਝ ਨਾ ਮੰਨਦੀ ਸਿਰ ਰੱਖੀ ਤੇਰਾ ਪੰਛਾਪ ਤੇਰਾ ਬੱਚੇ ਹੋਣ ਜੋਗਿਆ ਬਿਮਾਰਗਾ ਤੇਰਾ ਹੋਣ ਜੋਗਿਆ
0: ਵੈਰੀ ਗੁਡ
2: ਵੈਰੀ ਗੁਡ
0: ਕਿਆ ਬਾਤ
1: ਰੱਖੜੀ ਦਾ ਮਤਲਬ ਵੀ ਹੁੰਦਾ ਵੀ ਤੁਸੀਂ ਕਦੇ ਵੀ ਵੀਰਾ ਤੇ ਦੀਦੀ ਭੈਣ ਇਕੱਠੇ ਹੋ ਕੇ ਨਾ ਆਏ ਕਹਿੰਦੇ ਬਈ ਬਈ ਪਿਆਰ ਨਾਲ ਰਹੋ ਬਈ ਹੁਣ ਕਿਸੇ ਤੇ ਗੁੱਸੇ ਨਹੀਂ ਹੋਣਾ
0: ਇਹੀ ਮਤਲਬ ਹੁੰਦਾ ਹਰ ਘਰਦਿਆਂ ਦਾ ਮਤਲਬ ਅਲੱਗ ਗਿਆ ਪਰ ਮੈਂ ਤੁਹਾਡਾ ਹਿਸਾਬ ਸਮਝ ਗਿਆ ਤੁਹਾਡੇ ਲਈ ਇਹੀ ਹੈ ਬੱਚੇ ਤੁਸੀਂ ਕਿਸੇ ਹੋਰ ਦਾ ਮਤਲਬ ਨਹੀਂ ਸੁਣਨਾ ਜਿਹੜਾ ਮੰਮੀ ਜੀ ਨੇ ਕਹਿ ਦਿੱਤਾ ਨਾ ਇਹੀ ਸੱਚਾ ਇਹੀ ਰੀਅਲ ਮਤਲਬ ਹੈ ਠੀਕ ਹੋ ਗਿਆ ਵੈਰੀ ਗੁੱਡ
2: ਵੈਰੀ ਗੁੱਡ
0: ਚਲੋ
1: ਵੈਰੀ ਗੁੱਡ
0: ਵੈਰੀ ਗੁੱਡ ਹੈਵ ਅ ਨਾਈਸ ਨਾਈਸ ਡੇ ਬਨੋ ਸਿੰਡਰੇਲਾ
2: ਬਾਏ ਬਾਏ ਬਾਏ ਬਾਏ
0: ਬਾਏ ਬਾਏ ਬਾਏ ਬਾਏ ਨੈਕਸਟ ਪਰਸਨ ਨੂੰ ਹਾਂਜੀ ਥੈਂਕ ਯੂ ਜੀ ਦੇਖਿਆ ਕਿੰਨੀ ਕਿੰਨੀ ਸੁਚੱਜੀ ਹੈ ਦੱਸ ਜਾਂਦੀ ਅਗਲੇ ਬੰਦੇ ਨੂੰ ਬੁਲਾ ਲਿਓ ਐਵੇਂ ਵਧਾ ਕੇ ਚੱਲਣਾ ਜੇ ਅੱਗੇ ਕਿ ਬਸ ਮੇਰੇ ਨਾਲ ਗੱਲ ਹੋ ਗਈ ਗੱਲ ਖਤਮ ਥੈਂਕ ਯੂ ਵੈਰੀ ਮੱਚ ਤੇ ਆਪਣਾ ਨੈਕਸਟ ਕਾਲਰ ਹੈ ਜੀ ਅਰਨਵ
2: ਸਤਿ ਸ੍ਰੀ ਅਕਾਲ ਅਰਨਵ ਜੀ
0: ਮੁਬਾਰਕ ਵੈਰੀ ਗੁੱਡ ਹੈਲੋ ਹੈਲੋ
1: ਹੈਲੋ
0: ਉਹ ਕਾਰ ਨਾ ਵੇਖੀ ਜਾਓ ਕਾਰ ਬਾਅਦ ਚੋ ਵੇਖਿਓ ਪਹਿਲੇ ਸਾਡੇ ਨਾਲ ਗੱਲ ਕਰ ਲੋ
2: ਨੀ ਕਾਰ ਦੀਆਂ ਸਾਰੀਆਂ ਸੈਟਿੰਗਸ ਤਾਂ ਇਹਨਾਂ ਨੇ ਕਰਨੀਆਂ ਨੇ ਨਾ
0: ਕਾਰ ਹੀ ਨਹੀਂ ਹਰੀ ਜਾਂਦੇ ਹੋ ਹੈ ਸਾਡੇ ਨਾਲ ਤਾਂ ਗੱਲ ਕਰ ਲੋ ਅੱਜ ਤਾਂ ਫਿਰ ਥੋੜਾ ਲੰਮਾ ਰੂਟ ਲੈ ਕੇ ਜਾਊਂਗੇ ਸਕੂਲ ਹੈ ਨਾ ਕਿ ਗੇੜੀ ਵੀ ਹੋ ਜੂਗੀ ਇਦਾਂ ਹੀ ਆ
1: ਸਕੂਲ ਪਿੱਛੇ ਹੀ ਆ
0: ਅੱਛਾ ਸਕੂਲ ਪਿੱਛੇ ਤੁਸੀਂ ਅੱਗੋਂ ਦੀ ਹੋ ਕੇ ਚਲ
2: ਜਾਵਾਂਗੇ
0: ਲੇਟ ਹੋ ਗਿਆ ਮੈਡਮ ਜੀ ਤੁਹਾਨੂੰ ਹੀ ਪਤਾ ਨਵੀਂ ਗੱਡੀ ਲਿਆਂਦੀ ਯਾਰ ਮੈਡਮ
2: ਬੰਦੇ ਨੇ ਗੇੜੀ ਛੜੀ ਮਾਰਨੀ ਹੁੰਦੀ
0: ਆ ਕੀ ਗੱਲਾਂ ਕਰੀ ਜਾਂਦੇ ਹੋ
1: ਹਾਂਜੀ
0: ਅੱਜ ਵੀ ਆ ਫਿਰ ਤੁਹਾਡੇ ਵੀ ਆ ਬੁੱਕ ਫੇਅਰ ਸ਼ੇਅਰ ਸਕੂਲ ਚ
1: ਹਾਂਜੀ
0: ਤੁਸੀਂ ਕੀ ਬਣ ਕੇ ਚੱਲੇ ਹੋ ਫਿਰ
2: ਅਰਨਵ ਜੀ ਕੀ ਲੈ ਕੇ ਆਏ ਸਾਡੇ ਲਈ
1: ਰੱਖੜੀ ਤੋਂ ਕਦੇ ਵੀ ਗੁੱਟ ਨਾ ਰਹਿਣ ਰੱਬਾ
0: ਤੁਹਾਡਾ ਦਿਨ ਵਧੀਆ ਵਧੀਆ ਜਾਵੇ ਭਾਵੇਂ ਤੁਸੀਂ ਛੁੱਟੀ ਕਰ ਲਈ ਤਾਂ ਉਹ ਤਾਂ ਹੁਣ ਵੈਸੇ ਹੀ ਵਧੀਆ ਹੋ ਜਾਣਾ ਸਹੀ ਕਿ ਨਹੀਂ
2: ਦਿਨ ਤਾਂ ਵਧੀਆ ਹੁੰਦਾ ਆ
0: ਤੇ ਆਪਾਂ ਹੁਣ ਆਪਣੇ ਦਿਨ ਨੂੰ ਹੋਰ ਵਧੀਆ ਬਣਾਉਂਦੇ ਹਾਂ ਤੇ ਗੱਲ ਕਰਦੇ ਹਾਂ ਤਾਜ ਨਾਲ
2: ਤਾਜ
1: ਸਤਿ ਸ੍ਰੀ ਅਕਾਲ ਕ੍ਰਿਸ਼ਨਾ ਅੰਕਲ ਜੀ ਨੋਨੀਆਂ ਜੀ
2: ਸਤਿ ਸ੍ਰੀ ਅਕਾਲ ਸੋਹਣੇ ਪੁੱਤੂ ਜੀ
0: ਕ੍ਰਿਸ਼ਨਾ ਅੰਕਲ ਵੱਲੋਂ ਤੁਹਾਨੂੰ ਵੀ ਸਤਿ ਸ੍ਰੀ ਅਕਾਲ

0: ਇੱਦਾਂ ਹੀ ਹੈ ਨਾ, ਸਹੀ ਕਿ ਨਹੀਂ?
1: ਤਾਂ ਕੀ ਹਾਲ ਆ
2: ਸਾਡਾ? ਵਧੀਆ ਯਾਰ,
3: ਤੁਹਾਡਾ
2: ਫੋਨ ਆ ਗਿਆ, ਬਸ ਵਧੀਆ ਹੋ ਗਿਆ ਹਾਲ ਸਾਡਾ।
3: ਤੁਸੀਂ ਕਿੱਦਾਂ?
2: ਤੁਹਾਡਾ ਕੀ ਹਾਲ? ਬਹੁਤ ਵਧੀਆ,
3: ਬਹੁਤ ਵਧੀਆ। ਦੈਟਸ ਗੁੱਡ
2: ਗੁੱਡ ਗੁੱਡ ਗੁੱਡ।
3: ਅੱਜ ਫਿਰ ਕੀ ਲੈ ਕੇ ਆਏ ਹੋ ਸਾਡੇ ਲਈ?
1: ਸੌਂਗ।
3: ਵਾਓ,
2: ਜੀ ਸੁਣਾਓ।
3: ਚਲੋ,
1: ਮਹਿੰਦੀ ਮਹਿੰਦੀ ਮਹਿੰਦੀ ਕਿਤੇ ਵਿੱਚ ਨੱਚੇਗੀ ਕਿਤੇ।

0: ਤੁਹਾਡੀ ਗਾਣਾ ਸੁਣ ਕੇ ਨਾ ਪ੍ਰੀਤੀ ਸਪਰੂ ਯਾਦ ਆ ਗਈ ਇਸ ਗਾਣੇ ਚ ਓਹਨੇ ਪਰਫੋਰਮ ਕੀਤਾ
1: ਪ੍ਰੀਤੀ ਸਪਰੂ ਪਤਾ ਤੁਹਾਨੂੰ ਕੌਣ
0: ਨਹੀਂ ਪਤਾ ਹੋਣਾ
1: ਨਹੀਂ ਪਤਾ
0: ਲੱਕੀ ਇਨਫ ਜੇ ਤੁਹਾਨੂੰ ਪਤਾ ਹੋਵੇ
1: ਮੈਂ ਉਮੀਦ ਕਰ ਮੈਨੂੰ ਵੀ ਨਹੀਂ ਪਤਾ ਮੈਂ ਤਾਂ ਹੀ ਤਾਂ ਕਹਿੰਦਾ
2: ਪੰਜਾਬੀ ਐਕਟਰੈਸ
1: ਵੈਰੀ ਗੁੱਡ ਵੈਰੀ ਗੁੱਡ ਪਤਾ ਤੁਹਾਨੂੰ ਅੱਜ ਪ੍ਰੀਤੀ ਸਪਰੂ ਦਾ ਜਨਮ ਦਿਨ ਨਹੀਂ ਹੈ ਤੁਸੀਂ ਕਿਹਾ ਸੀਗਾ ਨਾ ਅੱਜ ਕਿੰਨਾ ਕੁਛ ਹੈ ਕੁਛ ਨਹੀਂ ਵੀ ਤਾਂ ਹੋਏਗਾ ਠੀਕ ਹੈ
0: ਚਲੋ
1: ਥੈਂਕ ਯੂ ਜੀ ਕਰਾਓ ਜੀ ਕਰਾਓ
0: ਕਿੱਦਾਂ
1: ਫਿਰ ਰੱਖੜੀ ਮਨਾਈ ਜਾਂਦੇ ਹੋ
2: ਸ਼ਾਮ ਨੂੰ
0: ਸ਼ਾਮ ਨੂੰ ਯਾਰ ਸਵੇਰੇ ਸਵੇਰੇ ਕੈਸ਼ ਲੈ ਕੇ ਬੰਦਾ ਕੰਮ ਪੂਰੇ ਦਿਨ ਕੈਂਟੀਨ ਚ ਉਡਾ ਸਕਦਾ
1: ਅੱਛਾ ਮੈਂ ਹੁੰਦਾ ਮੈਂ ਕਹਿੰਦਾ ਹੁਣੇ ਹੈ ਨਾ ਫ੍ਰੀ ਹੋਣਾ ਚਾਹੀਦਾ ਬੰਦੇ ਨੂੰ ਠੀਕ ਹੈ ਬਾਈ
0: ਹੁਣੇ ਓਕੇ ਮੈਂ ਵੀ ਫੋਨ ਕਰਦੀ ਹਾਂ ਦੀਦੀ ਨੂੰ
1: ਹੁਣੇ ਹੁਣੇ ਤਾਂ ਮੈਨੂੰ ਫਿਰ ਬੌਸ ਬੌਸ ਨੇ ਮੈਨੂੰ ਫੋਨ ਕਰ ਦੇਣਾ ਤੂੰ ਕਿੱਥੇ ਚਲਾਂਗੇ ਏਦਾਂ ਨਹੀਂ ਕਰ ਸਕਦੇ ਨਾ ਇੱਥੋਂ ਨਿਕਲ ਰਹੀ ਤਾਜ ਤਾਜ ਅੱਜ ਫਿਰ ਕੀ ਬਣ ਕੇ ਜਾ ਰਹੇ ਹੋ ਸਕੂਲ ਬਣ ਕੇ ਜਾ ਰਹੇ ਹੋ ਕੁਛ ਕਿ ਨਹੀਂ ਛੁੱਟੀ ਛੁੱਟੀ ਤੁਹਾਡੇ ਸਕੂਲ ਵਾਲੇ ਬਹੁਤਾ ਸਿਰ ਖਪਾਈ ਨੀ ਕਰਦੇ ਹੋ ਜੀ ਹੈ ਅੱਛਾ ਕੱਲ ਸੀ ਫਿਰ ਕੱਲ ਕੀ ਬਣੇ ਸੀ
0: ਡਾਇਨਾਸੌਰ
1: ਇਹ ਛੋਟਾ ਡਾਇਨਾਸੌਰ ਬੋਲਿਆ ਕੋਈ ਹੈਲੋ
0: ਇਟਸ ਓਕੇ ਇਟਸ ਆਲਰਾਈਟ ਅੱਜ ਕੀ ਲੈ ਕੇ ਆਏ ਹੋ
1: ਸੁਣਾਉਂਗੇ ਕੀ
2: ਬੋਲੀ
1: ਹਾਏ
0: ਫ੍ਰਾਈਡੇ ਯੈਸ
1: ਫ੍ਰਾਈਡੇ ਹੈ ਤਾਂ ਮੈਂ ਬੋਲੀਆਂ ਹੀ ਚੱਲਣਗੀ
2: ਬਾੜੀ ਬਰਸੀ ਖਤਮ ਗਿਆ ਸੀ ਖਤਮ ਲੈ ਆਂਦਾ ਪਤਾ ਸਾ ਮਿੱਤਰ ਆ ਗਿਆ ਨੀ ਤੇਰਾ ਹਾਸਾ
1: ਮਿੱਤਰਾਂ ਨੂੰ ਮਾਰ ਗਿਆ ਤੇਰਾ ਹਾਸਾ ਬੱਲੇ ਬੱਲੇ ਬੱਲੇ ਵੈਰੀ ਗੁੱਡ ਮਾਰ ਗਏ ਹੈ ਵਾਹ ਵਾਹ ਵਾਹ ਥੈਂਕ ਯੂ
0: ਓਕੇ
1: ਕਰਾਓ ਜੀ ਕਰਾਓ
3: ਸਤਿ ਸ੍ਰੀ ਅਕਾਲ ਕ੍ਰਿਸ਼ਨ ਅੰਕਲ ਜੀ ਨੰਦੋਨੀ ਅੰਕਲ ਜੀ
0: ਸਤਿ ਸ੍ਰੀ ਅਕਾਲ ਬਿੱਡੇ ਵੀਰੇ ਜੀ ਕੀ ਹਾਲ ਚਾਲ ਨੇ
1: ਕੀ ਹਾਲ ਚਾਲ ਨੇ ਤੁਹਾਡੇ
3: ਮੈਂ ਠੀਕ ਆ ਤੇਰਾ ਕੀ ਹਾਲ ਆ
1: ਸਾਡਾ ਵੀ ਬੈਸਟ ਯਾਰ ਓਕੇ ਰਿਪੋਰਟ
0: ਤੁਹਾਡਾ ਵਧੀਆ ਸਾਡਾ ਵੀ ਚੱਕਾ ਚੱਕ
1: ਕੀ ਫਿਰ ਪਲਾਨ ਕੀ ਹੈ ਫਿਰ ਅੱਜ ਰੱਖੜੀ ਦਾ ਸ਼ਾਮ ਨੂੰ ਕੀ ਪਲੈਨਿੰਗ ਸ਼ਲੈਨਿੰਗ ਹੈ ਗਿਫਟ ਲੈ ਆਂਦਾ
3: ਹਾਂਜੀ ਮੈਂ ਪੈਸੇ ਦੇ ਦੇਣੇ
1: ਠੀਕ ਹੈ ਕੈਸ਼ ਸਹੀ ਹੈ
0: ਕੈਸ਼ ਕੈਸ਼
1: ਸਮਝ ਨਹੀਂ ਆਉਂਦਾ ਨਾ ਕਿ ਬੰਦਾ ਕੀ ਲਵੇ ਠੀਕ ਹੈ ਕੈਸ਼ ਸਹੀ ਹੈ ਆਪੇ ਲੈ ਆਣ ਆਪਣੇ ਮਾਈਂਡ ਦੇ ਹਿਸਾਬ ਨਾਲ
0: ਟਰੂ
1: ਇਦਾਂ ਹੀ ਹੈ
3: ਹਾਂਜੀ
1: ਚਲੋ ਵਧੀਆ ਵਧੀਆ ਵਧੀਆ ਗੁੱਡ ਤੁਹਾਨੂੰ ਫਿਰ ਤੁਹਾਨੂੰ ਕੀ ਆਸ ਹੁੰਦੀ ਹੈ ਗੁੱਡ ਰਿਟਰਨ ਗਿਫਟ ਦੀ ਕੈਂਡੀਜ਼ ਕੁੰਡੀਜ਼ ਕੀ ਕੁਛ ਹੋਰ ਵੀ ਮਿਲਣਾ ਚਾਹੀਦਾ
3: ਕਾਜੂ ਕਤਲੀ
1: ਲੱਡੂ ਨੀ ਪਸੰਦ ਤੁਹਾਨੂੰ ਉਹ ਜਿਹੜੇ ਕੇਸਰੀ ਰੰਗ ਦੇ ਹੁੰਦੇ ਆ ਮੋਤੀ ਚੂਰ ਦੇ ਲੱਡੂ ਉਹ ਵੀ ਬੜੇ ਵਧੀਆ ਹੁੰਦੇ ਆ
0: ਹਾਂਜੀ
1: ਵੱਡੇ ਵੀਰੇ ਤੁਸੀਂ ਕੀ ਸੁਣਾਓਗੇ ਸਾਨੂੰ
0: ਫੁੱਫੂ ਵੀ ਕਰੋ
1: ਨਹੀਂ ਕਹਿੰਦੇ ਕੱਲੀ ਪਰਫਾਰਮੈਂਸ ਹੀ ਹੈ, ਕੋਰਸ ਪਰਫਾਰਮੈਂਸ ਵਾਲੇ ਬੰਦੇ ਰੱਖੇ ਹੋਏ ਆ, ਠੀਕ ਹੈ ਬਈ ਵੀਰੇ, ਵੈਲ ਡਨ,
0: ਥੈਂਕ ਯੂ ਵੈਰੀ ਮਚ ਸੋਨੀ ਪੁੱਤੂ, ਹੈਵ ਅ ਨਾਈਸ ਡੇ,
1: ਹੈਵ ਅ ਨਾਈਸ ਡੇ, ਹੈਪੀ
3: ਹੈਪੀ ਰੱਖੜੀ,
0: ਬਾਏ
1: ਬਾਏ ਬਾਏ ਬਾਏ ਬਈ, ਵੈਰੀ ਗੁੱਡ। ਹੁਣ ਬਈ ਹੋਰ ਵੀ ਜੇ ਕਾਲਰਸ ਜੁੜਨਾ ਚਾਹੁੰਦੇ ਆ ਕਾਲ ਕਰ ਸਕਦੇ ਹੋ, ਤੇ ਆਪਾਂ ਫਿਰ ਤੁਹਾਨੂੰ ਲੈ ਲਵਾਂਗੇ, ਇਸੇ ਕੰਮ ਤਾਂ ਆਏ ਹੋਏ ਆ, ਇਹ ਸੁਣਨਾ ਕਿ ਅਸੀਂ ਕੁਛ ਹੋਰ ਕਰਨਾ ਹੈ, ਇਹੀ ਤਾਂ ਕਰਨਾ ਹੈ।
0: ਨਹੀਂ ਹੁਣ ਮੈਂ ਤੁਹਾਨੂੰ ਦੱਸਦੀ ਹਾਂ, ਬਜ਼ੁਰਗ ਵਾਲਾ ਜਿਹੜਾ ਸੀਗਾ ਨਾ,
1: ਹਾਂਜੀ,
0: ਲੈਟ ਮੀ ਨੋ ਅਗਰ
1: ਕੋਈ ਨਹੀਂ ਹੈ, ਹੈ ਹੈ, ਮੈਨੂੰ ਪਤਾ ਸੀ, ਮੈਨੂੰ ਪਤਾ ਸੀ, ਮੈਂ ਸ਼ਸਤਰ, ਮੈਂ ਸਾਰੇ ਸ਼ਸਤਰ ਆਪਣੇ ਕੋਲ ਰੱਖੇ ਹੋਏ ਅੱਜ,
0: ਅੱਜ ਹਮ ਆਪਕੋ ਛੋੜੇਂਗੇ ਨਹੀਂ,
1: ਛੋੜੇਂਗੇ ਨਹੀਂ
0: ਛੋਟੇ ਭਈਆ।
1: ਅਰੇ ਬਸ ਬਸ, ਇਸੀ ਡਰ ਕੇ ਸਾਥ ਅਗਲਾ ਕਾਲਰ ਹੈ ਸਾਡਾ ਤਵਨੀਤ ਐਂਡ ਸਿਬਲਿੰਗਸ।
0: ਤਵਨੀਤ ਕੌਰ ਜੀ, ਰੱਖੜੀ ਵਾਲਾ ਵੀਰਾ ਸੀ ਯਾਰ, ਰੱਖੜੀ ਵੀਰਾ ਕਹਿੰਦੇ ਤਾਂ ਪੈਸੇ ਵੀ ਮਿਲ ਜਾਂਦੇ।
1: ਵੈਰੀ ਗੁੱਡ, ਵੈਰੀ ਗੁੱਡ, ਆਈ ਲਵ ਦਿਸ। ਤੁਹਾਡਾ ਨਾ ਮੇਰੇ ਵਾਲਾ ਸੁਭਾਅ ਮੈਂ ਦੇਖਿਆ ਤਵਨੀਤ, ਮੈਨੂੰ ਵੀ ਹੁੰਦਾ ਕਿ ਜਿਸ ਤਰੀਕੇ ਨਾਲ ਨਾ ਬੈਟਰ ਹੋ ਸਕੇ ਜੀਵਨ ਦੇ ਅੰਦਰ ਕੁਛ ਨਾ ਕੁਛ ਉਸੇ ਟਾਈਮ ਕਰਨ ਦੀ ਕੋਸ਼ਿਸ਼ ਕਰ
0: ਲਓ,
1: ਹੋ ਗਿਆ ਨਹੀਂ ਹੈ ਤਾਂ ਫਿਰ ਵਾਪਸ, ਹੈ ਨਾ।
0: ਆਪਣੇ ਤੋਂ ਰੱਖੜੀ ਵਾਲੇ ਦਿਨ ਬਹੁਤ ਸਵਿਚ ਡਾਊਨ ਹੁੰਦੀਆਂ ਨੇ, ਉਹਨਾਂ ਨੂੰ ਪੈਸੇ ਮਿਲਣੇ ਹੁੰਦੇ, ਜਿੰਨੀ ਵਾਰੀ ਕਿਸੇ ਨੂੰ ਵੀਰੇ ਕੋ ਉਨੀ ਵਾਰੀ ਪੈਸੇ,
1: ਹਾਈਪਰ ਐਕਟਿਵ।
2: ਅੱਜ ਅਸੀਂ ਸਕੂਲ ਨਹੀਂ ਗਏ,
0: ਕਿਉਂ
1: ਅੱਜ ਫਿਰ ਰੱਖੜੀ?
2: ਹਾਂਜੀ, ਅੱਜ ਅਸੀਂ ਚਾਚੀ ਤੇ ਚਾਚਾ ਦੇ ਘਰ ਜਾਣਾ, ਤੇ ਫਿਰ ਅਸੀਂ ਕਨਵਰ ਛੋਟਾ ਬੇਬੀ ਨੂੰ ਰੱਖੜੀ ਬੰਨਣਾ।
0: ਹਾਉ ਛੋਟਾ ਬੇਬੀ ਇਜ਼?
2: 1 year old।
1: ਉਹ ਤਾਂ ਗੁੱਟੀ ਬੜਾ ਨਿੱਕਾ ਜਿਹਾ ਹੋਣਾ ਉਹਦਾ, ਨਾ ਫਿਰ ਤਾਂ ਨਿੱਕੀ ਨਿੱਕੀ ਰੱਖੜੀ ਲੈਣੀ ਪਈ ਹੋਣੀ ਤੁਹਾਨੂੰ।
2: ਹਾਂਜੀ, ਉਹ ਤੁਰ ਵੀ ਸਕਦਾ।
1: ਓਏ ਵੈਰੀ ਗੁੱਡ, ਵੈਰੀ ਗੁੱਡ, ਕਿਆ ਬਾਤਾਂ ਨੇ,
0: ਗ੍ਰੇਟ।
1: ਤੇ ਹੋਰ ਇੱਥੇ ਤੁਸੀਂ ਰੱਖੜੀ ਕੱਢ ਲਈ? ਵੀਰੇ ਨੇ ਬੰਨਤੀ ਰੱਖੜੀ ਕਿ ਨਹੀਂ?
2: ਰੱਖੜੀ ਬੰਨੀ।
1: ਬੜੇ ਕੰਮ ਪਏ ਨੇ ਯਾਰ, ਰੱਖੜੀ ਤੋਂ ਪਹਿਲਾਂ
0: ਨੰਨੀ ਸੀ ਜਾਨ,
1: ਨਿੱਕੀ ਜੀ ਜ਼ਿੰਮੇਵਾਰੀਆਂ ਨੇ ਭਾਰੀ।
0: ਅੱਜ ਫਿਰ ਕੀ ਲੈ ਕੇ ਆਏ ਸਾਡੇ ਲਈ ਸੋਹਣੇ ਪੁੱਤੂ?
2: ਇੱਕ ਬੋਲੀ
0: ਬੋਲੀ ਓਕੇ

0: Bili.
1: Oh very good.
2: Bizi dindavar.
0: Bizi dindavar.
2: Zindaba. Bale bale Sedaji. Shava
0: shava.
2: Shava shava
0: Sedaji
2: Zindaba.
0: Yes.
2: Radio
0: Haji
2: Zindaba. Zindaba. Hamare Sedaji Zindaba. ਮੈਨੂੰ ਪਤਾ ਅੰਕਲ ਜੀ ਕਿਵੇਂ ਲੱਗ ਰਹੇ ਤੇ ਆਂਟੀ ਜੀ।
0: ਅੱਛਾ ਵਾਹ, ਸਾਰੇ ਪਤਾ ਲੱਗ ਗਏ ਹੁਣ ਤੁਹਾਨੂੰ।
3: ਸਾਰੇ ਸਾਰੇ ਨੂੰ ਦੇਖ ਲਿਆ ਤੁਸੀਂ
0: ਹੁਣ। ਜਦੋਂ ਅੰਕਲ ਜੀ ਤੁਹਾਨੂੰ ਕਿਤੇ ਲੱਭ ਗਏ ਨਾ, ਉਹਨਾਂ ਨੂੰ ਤੁਸੀਂ ਸਾਈਡ ਤੇ ਕਰਕੇ ਕਹਿਣਾ ਕਿ ਦੱਸੋ ਟ੍ਰੈਫਿਕ ਦੀ ਪ੍ਰੋਬਲਮ ਕਿਉਂ ਹੈ। ਉਹਨਾਂ ਦਾ ਕੰਮ ਹੀ ਉਹ ਕਲੈਪ ਕਰਦੇ ਆ, ਸਾਨੂੰ ਡਾਂਸ ਕਰਾਉਂਦੇ। ਇਹੀ ਕੰਮ ਤੁਹਾਨੂੰ ਬੜਾ ਸਭ ਤੋਂ ਬੈਸਟ ਕੰਮ ਹੈ ਉਹਨਾਂ ਦਾ। ਤੁਸੀਂ ਦੇਖ ਲਓ ਕਿੰਨੀ ਛੇਤੀ ਪੜ੍ਹ ਲਿਆ।
2: He's the boss.
0: ਧੰਨਵਾਦ ਸਰਦਾਰ ਜੀ,
3: ਥੈਂਕ ਯੂ ਸੋ ਮਚ।
2: ਟ੍ਰੈਫਿਕ ਟ੍ਰੇਨ ਬਾਂਦਾ।
0: ਹਾਂਜੀ ਅੱਜ ਟ੍ਰੇਨ ਬਾਂਦਾ। ਮੈਂ ਕਿਹਾ ਉਹਨਾਂ ਨੂੰ ਲੈਕੋ ਸਟਾਰਟ ਕਿਉਂ ਨੀ ਕਰਦੇ ਸਰਦਾਰ ਜੀ, ਡਾਂਟਦੇ ਆ, ਝਿੜਕਦੇ ਆ।
3: ਉਹ ਕਹਿੰਦੇ ਚਾਬੀ ਅਸੀਂ ਘਰੇ ਭੁੱਲ ਆਏ।
0: ਚਾਬੀ ਭੁੱਲ ਆਏ
3: ਟ੍ਰੇਨ ਦੀ।
0: ਇੱਕ ਟ੍ਰੇਨ ਦੀ ਚਾਬੀ ਭੁੱਲ ਆਏ, ਦੂਸਰੀ ਟ੍ਰੇਨ ਦੇ ਅੱਗੇ ਹੈਡਲਾਈਟ ਨੀ, ਉਹ ਕਹਿੰਦੇ ਬੰਦਾ ਲੱਭਦੇ, ਮੈਂ ਟੋਰਚ ਲੈ ਕੇ ਫਿਰੇ ਅੱਗੇ।
2: ਹਾਂਜੀ ਦੇਖ ਲਿਆ ਸੀ,
0: ਫਿਰ ਸਟੋਪ ਨੀ ਕਰੀ ਦਾ ਪੁਲਿਸ ਰੋਕ ਲੈਂਦਾ।
2: ਕੱਲ ਨੂੰ ਜਦੋਂ ਅਸੀਂ ਟਿਊਸ਼ਨ ਤੋਂ ਵਾਪਸ ਆ ਰਹੇ ਸੀ, ਪੁਲਿਸ ਟਰੱਕ ਦੇਖਿਆ।
0: ਪੁਲਿਸ ਟਰੱਕ ਦੇਖਿਆ,
2: ਬਸ ਅੰਕਲ ਜੀ ਤੇ ਆਂਟੀ ਜੀ।
0: ਸਤਿ ਸ੍ਰੀ ਅਕਾਲ ਅਸ਼ਵਨੀ ਜੀ, ਕਿਵੇਂ ਹੋ?
2: ਤਾਤਾ ਵੀ ਜੀ ਤੇ ਆਂਟੀ ਜੀ।
0: ਹੋ ਜੀ,
3: ਥੈਂਕ ਯੂ ਜੀ।
0: ਕਿਵੇਂ ਹੋ, ਠੀਕ ਠਾਕ?
2: ਹਾਂਜੀ, ਤੁਹਾਡਾ ਕੀ ਹਾਲ ਹੈ?
0: ਸਾਡਾ ਵੀ ਹਾਲ ਵਧੀਆ ਵਧੀਆ, ਬੈਸਟ ਐਂਡ ਬੈਸਟ ਹਾਲ। ਫੋਨ ਕਰ ਰਿਹਾ ਸਾਨੂੰ ਬਸੰਤ ਲਾਲ, ਇਸ ਕਾਲ ਤੋਂ ਬਾਅਦ ਕਰ ਲੈਣਾ ਤੇ ਬਹੁਤ ਹੋ ਜਾਏਗਾ, ਕਮਾਲ ਹੈ। ਹੋਰ ਫਿਰ ਤਿਆਰੀ ਹੋ ਗਈ? ਤੁਸੀਂ ਤਿਆਰ ਨੀ ਹੁੰਦੇ? ਲੈ ਮੈਨੂੰ ਪਤਾ ਲੱਗੇ ਮੈਨੂੰ ਗਿਫਟ ਸ਼ਿਫਟ ਮਿਲਣਾ, ਮੈਂ ਤਾਂ ਸਵੇਰੇ 5 ਵਜੇ ਉੱਠ ਕੇ ਤਿਆਰ ਹੋ ਜਾਵਾਂ ਕਿ ਬਈ ਰੱਖੜੀ ਛੇਤੀ ਛੇਤੀ ਕਰੀਏ। ਹੈ ਤਿਆਰ ਸ਼ਿਆਰ ਹੋਵੋ ਛੇਤੀ।
2: ਹਾਂਜੀ ਤਿਆਰ ਹੋਣਾ।
0: ਹਾਂ ਤਿਆਰ
2: ਹੋ ਨਾ ਅਡੇ ਗੁੱਡ। ਪਹਿਲਾਂ ਬੀਜੀ ਨੇ ਨਾ
3: ਨਾ ਓਕੇ।
0: ਹਾਂ ਪਹਿਲੇ ਬੀਜੀ ਦਾ ਜਿੰਨੇ ਪੇਮੈਂਟ ਕਰਨੀ ਹੈ ਪਹਿਲੇ ਉਹਨੂੰ ਤਾਂ ਰੈਡੀ ਕਰੋ। ਸਹੀ ਗੱਲ ਹੈ, ਤੁਸੀਂ ਐਵੇਂ ਤਿਆਰ ਹੋ ਕੇ ਬੈਠੋ,
3: ਮੈਂਟਲੀ ਪ੍ਰੀਪੇਅਰ ਕਰੋ,
0: ਮੈਂਟਲੀ ਪ੍ਰੀਪੇਅਰ ਹੋਣਾ। ਵੀਰ ਜੀ ਐਵੇਂ ਬੱਸਾਂ ਬੁੱਸਾਂ ਵੇਖੀ ਜਾਂਦੇ ਪਏ, ਕੋ ਮੇਨ ਕੰਮ ਤੇ ਆਓ ਬਈ। ਤੁਹਾਡਾ ਹੋਇਆ ਸੀਗਾ ਬੁੱਕ ਫੇਅਰ ਜਾਂ ਬੁੱਕ ਵੀਕ ਹੋਇਆ ਤੁਹਾਡੇ ਸਕੂਲ?
2: ਪਰਸੋਂ
0: ਆ, ਓਕੇ। ਫਿਰ ਕੀ ਬਣ ਕੇ ਜਾਓਗੇ ਪਰਸੋਂ?
3: ਪਰਸੋਂ ਸੀ ਜਾਂ ਹੈ?
2: ਹੋ ਗਿਆ।
0: ਅੱਛਾ ਹੋ ਗਿਆ,
3: ਪਰਸੋਂ ਸੀ। ਓਕੇ
0: ਓਕੇ, ਫਿਰ ਕੀ ਬਣ ਕੇ ਗਏ ਸੀਗੇ ਤੁਸੀਂ?
2: ਬੈਲ।
3: ਬੈਲ,
0: ਕੱਲੀ ਬੈਲ?
2: ਬੈਲ
3: ਹਾਂ, ਟਨ ਟਨ
0: ਟਨ ਨਹੀਂ, ਬੈਲਾ ਬਣ ਕੇ ਗਏ ਆ। ਫਰੋਜ਼ਨ ਇਦਾਂ ਹੀ ਆ। ਮੈਨੂੰ ਇੱਕੋ ਜਿਹੀ ਲੱਗਦੀ, ਕੀ ਕਰਾ? ਸਿਰ ਰਪੰਜ਼ਲ ਹੈ ਜਿਹੜੀ ਡਿਫਰੈਂਟ ਹੈ, ਪੋਕਾਹੋਂਟਸ ਇਜ਼ ਡਿਫਰੈਂਟ ਹੈ ਨਾ।
3: ਸਾਰੇ ਦੇ ਡਰੈਸ ਡਿਫਰੈਂਟ ਆ, ਕਲਰ ਡਿਫਰੈਂਟ ਹੈ।
0: ਯੂ ਆਰ ਰਾਈਟ,
2: ਹੈ ਨਾ,
3: ਕਲਰ ਤੋਂ ਪਤਾ ਲੱਗਦਾ,
0: ਕਲਰ ਤੋਂ ਆਈਡੀਆ ਲੱਗਦਾ। ਇਹ ਗੱਲ ਸਹੀ ਹੈ। ਤੇ ਕੀ ਸੁਣਾਉਂਗੇ ਸਾਨੂੰ ਫਿਰ?
2: ਇੱਕ ਪਤਾ ਨਹੀਂ,
3: ਪਤਾ ਨਹੀਂ,
0: ਆ ਵੀ ਬਹੁਤ ਵਧੀਆ ਲੱਗਦਾ
2: ਮੈਨੂੰ। ਪਤਾ ਨਹੀਂ, ਅੰਬ ਅੰਬ ਅੰਬ ਨਸ਼ਾ ਮੇਰੇ ਪੈਰ ਲਾ ਕਿੰਨੇ ਮਾਰਿਆ,
0: ਓਹੋ
2: ਗੰਦਾ ਪੁੱਜਿਆ ਕਾਲਾ ਪੰਬ।
0: ਨਹੀਂ, ਬੰਬ ਹੁੰਦਾ,
2: ਬੰਬ
0: ਨਹੀਂ ਦੇਖੋ ਵੀਰੇ ਨੂੰ ਫਿਰ ਕਹੋ ਦੇਖੋ ਪੁਲਿਸ ਵਾਲੀ ਜਿਹੜੀ ਬੱਸ ਆ ਨਾ ਉਹ ਫਿਰ ਇਹੀ ਬੰਦੇ ਘੇਰ ਰਹੀ ਹੁੰਦੀ ਜਿਹੜੇ ਬੰਬ ਬਹੁਤ ਸੁੱਟਦੇ ਆ ਧਿਆਨ ਰੱਖਿਆ ਕਰੋ
2: ਵੈਰੀ
0: ਗੁੱਡ ਬਈ, ਵੈਰੀ ਗੁੱਡ ਕੁੜੀਏ,
3: ਥੈਂਕ ਯੂ ਵੈਰੀ
0: ਵੈਰੀ ਨਾਈਸ ਡੇ. Enjoy your day. Enjoy your rakhdi.
2: Sat Shri Akal.
0: Bye bye bye. Sadi subah nu itna khushbudar banan layi bahut bahut dhanwad tuhanu. Hai na? Sahi ki nahi? Idda hi hona chahida, right or not?
3: Idda hi ji, bilkul idda hi.
0: Good, very good. Kya baat hai? Bacche ronaka la dende hai na?
3: ਬੱਚੇ ਦੇਖੋ ਰੌਣਕ ਹੀ ਬੱਚਿਆਂ ਦੇ ਨਾਲ ਆ. ਉਹ ਇੱਕ ਇੱਕ ਇੰਗਲਿਸ਼ ਦਾ ਬੜਾ ਸੋਹਣੀ ਲਾਈਨ ਹੈ ਨਾ, ਮੈਨੂੰ ਬੜੇ ਬਹੁਤ ਸਾਲ ਪਹਿਲਾਂ ਪੜ੍ਹੀ ਸੀਗੀ, ਉਹ ਮੈਨੂੰ ਹਲੇ ਤੱਕ ਬੜੀ ਚੰਗੀ ਤਰ੍ਹਾਂ ਯਾਦ ਰਹਿੰਦੀ ਹੈ. ਐਵਰੀ ਚਾਈਲਡ ਹੂ ਕਮਸ ਇਨ ਟੂ ਦਿਸ ਵਰਲਡ ਸ਼ੋਜ਼ ਦੈਟ ਗੋਡ ਹੈਜ਼ਨਟ ਡਿਸਅਪੋਇੰਟਡ ਵਿਦ ਅਸ.
0: ਕਿੰਨੀ
3: ਸਹੀ ਲਾਈਨ ਹੈ, ਔਰ ਬੱਚਿਆਂ ਨਾਲ ਨੂੰ ਦੇਖ ਕੇ ਸਾਨੂੰ ਉਮੀਦ ਹੁੰਦੀ ਹੈ.
0: ਮੈਂ ਸੱਚੀ ਰੌਂਗਟੇ ਖੜੇ ਹੋਏ, ਕਿੰਨੀ ਪਿਆਰੀ ਗੱਲ ਕੀਤੀ ਹੈ. ਇਹ ਦੇਖੋ ਜਦੋਂ ਬੰਦਾ ਨਾ ਬਜ਼ੁਰਗਾਂ ਦੇ ਸਾਨਿਧਿਆ 'ਚ ਰਹਿੰਦਾ, ਨਾਨੀ ਚੱਪਲ ਕਿਉਂ ਉਤਾਰ ਰਹੇ ਹੋ, ਨਾ ਮਾਰੋ ਨਾ ਮਾਰੋ,
3: ਨਿਸ਼ਾਨਾ ਮੇਰਾ ਚੁੱਕ
0: ਬਚ ਗਿਆ.
3: ਹੁਣ ਅਗਲੀ ਵਾਰੀ ਮੈਂ ਨਿਸ਼ਾਨਾ ਬੰਨ ਕੇ ਮਾਰਨਾ, ਜਿਹੜਾ ਮੱਥੇ ਤੇ ਗੱਭੇ ਜਾ ਕੇ ਬੱਜੇ.
0: ਮੈਨੂੰ ਡਰ ਲੱਗੀ ਯਾਰ ਹੌਲੀ ਹੌਲੀ ਨਾ ਥੋੜਾ ਜਿਹਾ. ਇੱਕ ਮਿੰਟ ਵੀਰ ਜੀ ਹੋਰਾਂ ਨਾਲ ਵੀ ਗੱਲ ਕਰ ਲਈਏ. ਲਓ ਜੀ ਬਸੰਤ ਜੀ, ਤੁਸੀਂ ਆਨਰ ਹੋ.
3: ਸਤਿ ਸ੍ਰੀ ਅਕਾਲ ਬਸੰਤ ਲਾਲ ਜੀ.
0: ਕਿਆ ਚੱਲ ਰਿਹਾ
4: ਬਈ? ਰਾਖੀ ਸਾਵੰਤ.
0: ਨਹੀਂ ਦੇਖੋ ਇਹ ਤੁਸੀਂ ਗਲਤ ਹੋ, ਕਿਉਂਕਿ ਰਾਖੀ ਸਾਵੰਤ ਹਮੇਸ਼ਾ ਖੁਸ਼ ਰਹਿੰਦੀ ਹੈ.
3: ਰਾਖੀ ਗੁਲਜ਼ਾਰ ਵੀ ਤਾਂ ਹੋ ਸਕਦੀ ਸੀ, ਰਾਖੀ ਗੁਲਜ਼ਾਰ ਵੀ ਤਾਂ ਹੋ ਸਕਦੀ ਸੀ.
5: ਮੇਰੇ ਕਹਿਣ ਨਾਲ ਜੀ ਆਏਗੇ.
0: ਨੋਨੀਆ ਬੋਸ ਨਾਲ ਇਸ ਤਰ੍ਹਾਂ ਕੋਈ ਨੀ ਕਰ ਸਕਦਾ ਮੇਰੇ ਇਲਾਵਾ.
3: ਕੋਈ ਨੀ ਬਖਸ਼ਿਆ ਜਾਊਗਾ.
4: ਇੱਕ ਰਾਖੀ ਉਪਰੋਂ ਸਾਵਣ ਦਾ ਅੰਤ, ਰਾਖੀ ਸਾਵਣ.
0: ਮੈਨੂੰ ਹਮੇਸ਼ਾ ਲੱਗਦਾ ਸੀ ਕਿ ਰਾਖੀ ਸਾਵੰਤ ਹੈ ਰੱਬ ਦਾ ਭੇਜਿਆ ਜੀ ਹੈ. ਅੱਜ ਤੁਸੀਂ ਪ੍ਰੂਫ ਕਰਤਾ. ਵੈਰੀ ਗੁੱਡ.
3: ਮੈਨੂੰ ਲੱਗਦਾ ਸੀ ਤੁਸੀਂ ਫੈਬਰੀਕੇਟਡ ਆ.
0: ਮੈਂ ਕਿਹਾ ਕੁਛ ਨਾ ਕੁਛ ਤੇ ਨਾ ਇਹ ਡਿਵਾਈਨ ਇੰਟਰਵੈਂਸ਼ਨ ਹੈ, ਜੋ ਜਿਸ ਤਰ੍ਹਾਂ ਵੀ ਕੁਛ ਵੀ ਬੋਲ ਦਿੰਦੀ ਹੈ ਤਾਂ ਵੀ ਠੀਕ ਚੱਲ ਰਹੀ ਹੈ. ਮਤਲਬ ਕੁਛ ਤੇ ਹੈ, ਨਹੀਂ ਅੱਜ ਪਤਾ ਲੱਗ ਗਿਆ. ਵਾਹ ਬਈ ਵਾਹ.
4: ਉਹ
0: ਮੈਂ ਹੋ ਨੀ ਪਾਣਾ ਕੁਛ ਅੱਗੇ ਪਿੱਛੇ. ਮੈਂ ਤਾਂ ਆਈ ਚੱਕਿਆ ਸੀ, ਮੈਂ ਕਿਹਾ ਚਲੋ ਔਨ ਇਟ ਸਾਰਾ ਤੁਸੀਂ ਸੁਣਦੇ ਹੋ. ਠੀਕ ਹੈ ਲਾਲ ਜੀ, ਸੀ ਯੂ ਸੂਨ.
4: ਬਿਲਕੁਲ ਜੀ ਬਿਲਕੁਲ.
3: ਲਾਲਾ ਮੇਰੀ ਮਾਂ ਕੇ ਕੰਗਨ ਲੇਤੇ ਆ ਨਾ,
0: ਹੁਣ ਭਾਵੇਂ ਨਾ ਵੀ
4: ਤੁਹਾਡੀ ਨੂੰ ਦੇ ਦੇਈ. ਕਹਿੰਦੇ ਸਾਡੀ ਆਪਣਾ ਇਹ ਸਾਡੀ ਆਪਣਾ ਕਹਿੰਦੇ ਪੁਸ਼ਤਾਂ ਦੀ ਨਿਸ਼ਾਨੀ ਹੈ ਜੇ.
3: ਮੇਰੀ ਖਾਨਦਾਨ ਦੀ ਨਿਸ਼ਾਨੀ ਹੈ, ਤੁਹਾਡੀ ਨਹੀਂ ਲਾਲਾ.
0: ਮਾੜੀ ਗੱਲ ਹੈ, ਮਾੜੀ ਗੱਲ ਹੈ ਬਈ. ਚਲੋ ਤੁਹਾਡਾ ਅੱਜ ਮੈਂ ਅੱਜ ਚੰਨੀ ਕਰਦਾ ਮਸਲੇ ਹੱਲ ਮੈਂ ਕਰਾਨਾ ਤੁਹਾਡਾ, ਤੁਸੀਂ ਆਓ ਥੋੜੀ ਦੇਰ ਤੱਕ.
4: ਕ੍ਰਿਸ਼ਨ ਜੀ ਤੈਨੂੰ ਪਤਾ ਆਪਣਾ ਆਪਣਾ ਆਪਣਾ ਛੋਟੀ ਹੈਡ ਦੀ ਬੀਬੀ ਹੁੰਦੀ ਆ, ਇਹ ਗੋਰੀਆਂ ਕਿਉਂ ਹੁੰਦੀਆਂ?
0: ਮੈਨੂੰ ਨੀ ਪਤਾ, ਮੈਨੂੰ ਸੁਣ ਵੀ ਨਹੀਂ
4: ਰਿਹਾ. ਇਹਨਾਂ ਦਾ ਅਗਰ ਧੁੱਪ ਵੀ ਨੀ ਪੁੱਜਦੀ.
3: ਜਿਨ੍ਹਾਂ ਤੱਕ ਪਹੁੰਚਦੀ ਹੈ ਉਹਨਾਂ ਦਾ ਬੋਦਾ ਵੀ ਸੜ ਜਾਂਦਾ ਹੈ.
0: ਵਾਹ ਵਾਹ ਵਾਹ ਵੈਰੀ ਗੁੱਡ
4: ਆਪੇ ਨਾ ਸੈਮੀ ਸਾਹਿਬ ਕਹਿੰਦੇ ਆਪਣੇ ਪਾਪਾ ਆਪ ਕਹਿੰਦੇ ਆਪਣਾ ਕਹਿੰਦੇ ਪਾਪਾ ਮੈਂ ਨਾ ਚਾਹੇ ਤੂੰ ਮਹਿੰਗੇ ਲੈ ਚੱਲਾਂ ਤੂੰ ਘਰ ਵਾਲੇ ਵੀ ਇਸ਼ਾਰੇ ਦੇਈਏ
0: ਫੈਕਟਸ
3: ਦੁੱਖ ਦੀ ਉਂਗਲ ਤੇ ਹੱਥ ਲਾਲ ਜੀ
0: ਕਿਆ ਫਲਸਫੀ ਆਦਮੀ ਹੋ ਲਾਲ ਜੀ ਟੂ ਗੁੱਡ ਯਾਰ ਰਾਖੀ ਸਾਹਿਬ ਨੇ ਸ਼ੁਰੂ ਕੀਤਾ ਸੈਮੀ ਸਾਹਿਬ ਨੇ ਖਤਮ
4: ਕਹਿੰਦੇ ਆਪਣਾ ਕ੍ਰਿਸ਼ਨ ਜੀ ਸਾਨੂੰ ਦਸ ਸਾਲ ਲੱਗ ਗਏ ਸਮਝਦੇ ਸਮਝਦੇ ਤੁਸੀਂ ਬੜੀ ਹੁੰਦੀ ਸਮਝ ਗਏ
0: ਭਰਾਵਾਂ ਨਾਲ ਹਾਮੀ ਭਰਨਾ ਜ਼ਰੂਰੀ ਹੈ ਦੇਖੋ ਮਾਣ ਹੀ ਹੁੰਦਾ ਭਰਾਵਾਂ ਤੇ ਥੈਂਕ ਯੂ ਜੀ ਥੈਂਕ ਯੂ
4: ਇੱਕ ਛੋਟਾ ਜਿਹਾ
3: ਜੀ
4: ਇੱਕ ਹੋਰ
0: ਅੱਛਾ ਛੇਤੀ ਛੇਤੀ
4: ਆਪਾਂ ਪਿਛਲੇ ਐਨੀਵਰਸਰੀ ਸੀ ਨਾ ਜਸਵਾਲ ਭਾਈ ਦੀ ਹਨਾ
0: ਓਕੇ
4: ਤੇ ਜਸਵਾਲ ਭਾਈ ਨਾ ਭਾਬੀ ਕਹਿੰਦੇ ਵੀ ਆਪਣਾ ਵੀ ਮੇਰਾ ਗਿਫਟ ਤੇ ਜਸਵਾਲ ਭਾਈ ਨਾ ਖਿੜਕੀ ਖੋਲਦੇ ਕਹਿੰਦੇ ਧਿਆਨ ਨਾਲ ਦੇਖ ਉਹ ਕਹਿੰਦੀ ਹੈ ਨਵੀਂ ਗੱਡੀ ਕਹਿੰਦਾ ਨਹੀਂ ਨਹੀਂ ਨਹੀਂ ਹੋਰ ਧਿਆਨ ਨਾਲ ਦੇਖ ਬੜੇ ਧਿਆਨ ਕਹਿੰਦੇ ਫਿਰ ਸ਼ੀਸ਼ ਦੇ ਕਹਿੰਦੇ ਅੱਛਾ ਮਤਲਬ ਬਾਹਰ ਕੋਈ ਚੀਜ਼ ਲੈ ਕੇ ਮੇਰੇ ਲਈ ਤਕੜਾ ਗਿਫਟ ਹੈ ਕਹਿੰਦਾ ਨਹੀਂ ਨਹੀਂ ਤੂੰ ਧਿਆਨ ਨਾਲ ਨੀ ਦੇ ਰਹੀ ਧਿਆਨ ਨਾਲ ਦੇਖ ਕਹਿੰਦੀ ਕੀ ਇਹੋ ਜਿਹਾ ਕੀ ਆ ਕਹਿੰਦਾ ਅੱਜ ਐਨੀਵਰਸਰੀ ਅੱਜ ਮੈਂ ਖਿੜਕੀ ਬੜੀ ਚੰਗੀ ਤਰ੍ਹਾਂ ਸਾਫ਼ ਕੀਤੀ
0: ਵਧੀਆ ਸੀ ਬੇਚਾਰੇ ਜਸੋਵਾਲ ਭਾਈ ਨੂੰ ਨਾਲ ਨਾ ਬਹੁਤ ਮਾੜੀ ਕਰਦੇ ਸਾਰੇ ਰਲ ਕੇ ਮੈਂ ਕਿਸੇ ਪਟੀਸ਼ਨ ਦਾਇਰ ਕਰਨੀ ਹੈ ਜਸਟਿਸ ਫੋਰ ਜਸੋਵਾਲ ਭਾਜੀ
3: ਜਸਟਿਸ ਫੋਰ ਜਸੋਵਾਲ
0: ਤੇ ਹੁਣ ਆਪਾਂ ਮੈਸੇਜਾਂ ਵੱਲ ਰੁੱਖ ਕਰਦੇ ਹਾਂ ਤੇ ਫਿਰ ਅੱਗੇ ਸਿਲਸਿਲਾ ਵਰ ਵੱਧਦਾ ਰਹੇਗਾ ਤੇ ਸੁਖਵਿੰਦਰ ਕੌਰ ਜੀ ਭੇਜਦੇ ਨੇ ਹੈਪੀ ਰਕਸ਼ਾ ਬੰਧਨ ਟੂ ਆਲ ਜੀ ਥੈਂਕ ਯੂ
3: ਥੈਂਕ ਯੂ ਥੈਂਕ ਯੂ
0: ਸੇਮ ਟੂ ਯੂ ਜੀ ਤੇ ਇੱਧਰ ਸ਼ਿਵਾਨੀ ਗਰਗ ਜੀ ਵੀ ਰੱਖੜੀ ਦੀਆਂ ਮੁਬਾਰਕਾਂ ਭੇਜਦੇ ਨੇ ਸਾਰਿਆਂ ਨੂੰ ਮਨਿੰਦਰ ਕੌਰ ਰੱਖੜਾ ਜੀ ਵੀ ਗੁੱਡ ਮਾਰਨਿੰਗ ਭੇਜਦੇ ਨੇ ਬਹੁਤ ਸਾਰੇ ਪਿੰਕ ਕਲਰ ਦੇ ਫੁੱਲਾਂ ਨਾਲ ਥੈਂਕ ਯੂ ਕਿਆ ਬਾਤ ਹੈ ਵੈਰੀ ਵੈਰੀ ਪ੍ਰੀਟੀ ਫੁੱਲ ਆਈ
3: ਲਵ ਪਿੰਕ ਕਲਰ
0: ਵੈਰੀ ਪ੍ਰੀਟੀ ਫੁੱਲਸ ਰਕੇਸ਼ ਕੁਮਾਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ ਕਹਿੰਦੇ ਸਾਰੇ ਸਰੋਤਿਆਂ ਦੀ ਸਿਹਤ ਤੇ ਤੰਦਰੁਸਤੀ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ ਮੁਹੱਬਤ ਦਾ ਵਾਸ ਹੋਵੇ ਕਹਿੰਦੇ ਨੇ ਥੈਂਕ ਯੂ ਪਰ ਤੋਂ ਮੈਸੇਜ ਭੇਜਦੇ ਨੇ ਥੈਂਕ ਯੂ ਸੋ ਮਚ ਜੀ ਤੇ ਇੱਧਰ ਹਰਮਨ ਸਿੰਘ ਜੀ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਭੇਜਦੇ ਨੇ
3: ਸਾਰਿਆਂ
0: ਨੂੰ ਕਹਿੰਦੇ ਨੇ ਕਿ ਚੜ੍ਹਦੀ ਕਲਾ 'ਚ ਰਹੋ ਪਰਮਾਤਮਾ ਤੰਦਰੁਸਤੀ ਬਖਸ਼ੇ ਸਾਰਿਆਂ ਨੂੰ ਆਉਣ ਵਾਲੇ ਵੀਕਡ ਦੀਆਂ ਵਧਾਈਆਂ ਹਾਂ ਇਹ
3: ਵਧੀਆ
0: ਸਹੀ ਹੈ ਨਾ ਸੇਖੋ ਸਾਹਿਬ ਜੀ ਵੀ ਸਾਰਿਆਂ ਨੂੰ ਗੁੱਡ ਮਾਰਨਿੰਗ ਭੇਜਦੇ ਨੇ ਤੇ ਇੱਧਰੋਂ ਕਰਮਜੀਤ ਕੌਰ ਭੁੱਲਰ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰਿਆਂ ਨੂੰ ਅਰਚਨ ਢਿੱਲੋਂ ਸਾਹਿਬ ਜੀ ਰਿਆਸਤ ਬੈਰਿਕ ਦੇ ਪਾਣੀਆਂ ਤੋਂ ਮਾਈ ਫੇਵਰੇਟ ਵੇ ਆਫ ਟੈਲਿੰਗ ਦਾ ਸਬਰ ਵੈਰੀ ਗੁੱਡ ਰੇਡੀਓ ਹਾਂਜੀ ਦੇ ਸਾਰੀ ਟੀਮ ਨੂੰ ਤੇ ਸਾਰੇ ਸਰੋਤਿਆਂ ਨੂੰ ਸਵੇਰ ਦੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਪਰਮਾਤਮਾ ਸਭਨਾਂ ਉੱਤੇ ਮੇਰ ਭਰਿਆ ਹੱਥ ਸਦਾ ਬਣਾਈ ਰੱਖਣ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਇੱਧਰ ਆਪਣਾ ਬਹੁਤ ਵੱਡਾ ਮੈਸੇਜ ਰਿਚਰਡ ਜੀ ਭੇਜਦੇ ਨੇ ਤੇ ਇਹ ਮੈਂ ਤੁਹਾਡਾ ਨਾ ਫਿਰ ਉਹ ਜਿਹੜਾ ਮੈਸੇਜ ਹੈ ਨਾ ਇਹ ਫਿਰ ਮੈਂ ਅਗਲੇ ਸੈਗਮੈਂਟ 'ਚ ਪੜਾਂਗਾ ਪਰ ਤੁਹਾਡੀ ਹਾਜ਼ਰੀ ਲਵਾ ਤੀ ਮੈਂ ਰਿਚਰਡ
3: ਜੀ
0: ਠੀਕ ਹੋ ਗਿਆ ਜੀ ਤੇ ਇੱਧਰ ਸੁਖਵਿੰਦਰ ਜੀ ਨੂੰ ਅੱਗੋਂ ਜਵਾਬ ਦਿੰਦੇ ਹੋਏ ਅਮ੍ਰਿਤ ਜੀ ਭੇਜਦੇ ਨੇ ਹੈਪੀ ਰਕਸ਼ਾ ਬੰਧਨ ਕਿਆ ਬਾਤ ਹੈ ਇਹ ਦੋਨੋਂ ਭੈਣਾਂ ਆਪਸ 'ਚ ਕਮਿਊਨੀਕੇਟ ਇਸ ਤਰ੍ਹਾਂ ਕਰਦੀਆਂ ਅਮੇਜ਼ਿੰਗ
3: ਹੈਪੀ
0: ਰੱਖੜੀ ਜੀ ਤੇ ਡੈਲੀ ਜੂਲਰ ਵਾਲੇ ਨਵਪ੍ਰੀਤ ਜੀ ਕਹਿੰਦੇ ਨੇ ਕਿ ਜੀ ਫਤਿਹ ਸਿੰਘ ਜੇ ਅੱਜ ਲੈਣ ਆਉਣਾ ਸੋਨਾ ਜੇ ਲੈਣੀ ਹੈ ਰਿੰਗ ਰੇਟ 22 ਕੈਰਟ ਗੋਲਡ ਦਾ $196 ਪਰ ਗ੍ਰਾਮ
3: ਠੀਕ ਹੈ ਬਾਈ ਵੈਰੀ ਨਾਈਸ
0: ਕੀ ਬਾਤ ਹੈ ਜੀ ਸਹੀ ਕਿ ਨਹੀਂ
3: ਤੇ
0: ਇੱਧਰ ਜੀ ਰਾਜ ਵੀ ਗੁੱਡ ਮਾਰਨਿੰਗ ਭੇਜਦੇ ਨੇ ਸਾਰਿਆਂ ਨੂੰ ਜੀ ਗੁੱਡ ਮਾਰਨਿੰਗ ਤੇ ਥੈਂਕ ਯੂ ਲਾਫਟਰ ਥੈਰੇਪੀ 'ਚ ਸਾਡੇ ਨਾਲ ਬਣੇ ਰਹਿਣ ਲਈ ਬੱਚਿਆਂ ਦੇ ਨਾਲ ਬਣੇ ਰਹਿਣ ਲਈ ਉਹਨਾਂ ਦੀਆਂ ਗੱਲਾਂ ਤੇ ਹੱਸਣ ਲਈ ਮੁਸਕਰਾਉਣ ਲਈ ਤੇ ਮੈਂ ਛੇਤੀ ਛੇਤੀ ਨਾ ਤੁਹਾਡੇ ਕੋਲ ਦੁਬਾਰਾ ਵਾਪਸ ਆਉਂਦਾ ਤੇ ਆਪਾਂ ਛੋਟੀ ਜਿਹੀ ਬ੍ਰੇਕ ਲੈਂਦੇ ਤੇ ਫਿਰ ਅੱਗੇ ਇਸੇ ਤਰੀਕੇ ਨਾਲ ਸਿਲਸਿਲਾ ਜਾਰੀ ਰੱਖਦੇ ਹਾਂ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਸ਼ੁਰੂਆਤ ਸਭ ਤੋਂ ਪਹਿਲਾਂ ਕੌਮਾਂਤਰੀ ਖਬਰਾਂ ਦੇ ਨਾਲ ਕਰਦੇ ਹਾਂ। ਨੇਪਾਲ ਦੇ ਵਿੱਚ ਆਏ ਹੜ੍ਹਾਂ ਦੇ ਅੰਦਰ ਮ੍ਰਿਤਕਾਂ ਦੀ ਗਿਣਤੀ ਹੁਣ 450 ਤੋਂ ਪਾਰ ਹੋ ਚੱਲੀ ਹੈ। ਲਾਪਤਾ ਲੋਕਾਂ ਦੀ ਗਿਣਤੀ ਵੀ ਵੱਧਦੀ ਜਾ ਰਹੀ ਹੈ। ਜਿਵੇਂ ਜਿਵੇਂ ਦੁਨੀਆਂ ਭਰ ਦੇ ਵਿੱਚ ਜਿਹੜੇ ਸੈਲਾਨੀ ਨੇ ਉਹਨਾਂ ਦਾ ਅਲੱਗ ਅਲੱਗ ਦੇਸ਼ਾਂ ਦੀ ਤਰਫ ਤੋਂ ਦੱਸਿਆ ਜਾ ਰਿਹਾ। ਸਥਾਨਕ ਲੋਕਾਂ ਦੀ ਵੀ ਮ੍ਰਿਤਕਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਭਾਰਤ ਦੇ ਵਿੱਚ ਸਵਾਈਨ ਫਲੂ ਦੇ ਕੇਸ ਵੱਧ ਰਹੇ ਨੇ ਅਤੇ ਆਸਟ੍ਰੇਲੀਆ ਦੀ ਫੈਡਰਲ ਪੋਲੀਟਿਕਸ ਦੇ ਵਿੱਚ ਬੜਾ ਕੁਝ ਹੋ ਵਾਪਰ ਰਿਹਾ। ਹਰ ਕੋਈ ਪਾਰਟੀ ਆਪੋ ਆਪਣੇ ਇਮੀਗ੍ਰੇਸ਼ਨ ਨੰਬਰ ਦੇਣ ਦੇ ਵਿੱਚ ਲੱਗੀ ਹੈ, ਪਰ ਖਾਸਾ ਤਾਜ਼ਾ ਮਸਲਾ ਜਿਹੜਾ ਹੈ ਉਹ ਹੈ ਰਿਫਿਊਜੀ ਇਨਟੇਕ ਦਾ। ਲਿਬਰਲ ਨੈਸ਼ਨਲ ਗੱਠਜੋੜ ਨੇ ਵੀ ਆਪਣਾ ਰਿਫਿਊਜੀ ਇਨਟੇਕ ਦਿੱਤਾ ਹੈ। ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਅਤੇ ਖੇਡ ਜਗਤ ਦੀ ਖਬਰਾਂ ਵੀ ਤੁਹਾਡੇ ਤੱਕ ਲੈ ਕੇ ਆਏ ਹਾਂ। ਸਭ ਤੋਂ ਪਹਿਲਾਂ ਆਓ ਸ਼ੁਰੂਆਤ ਕਰਦੇ ਹਾਂ ਇੰਟਰਨੈਸ਼ਨਲ ਖਬਰਾਂ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੈਨੇਡਾ ਦੇ ਨਾਲ ਇਸ ਵਕਤ ਤੁਰੇ ਹੋਏ ਵਿਵਾਦ ਨੂੰ ਹੋਰ ਹਵਾ ਦਿੱਤੀ ਹੈ ਅਤੇ ਕਿਹਾ ਹੈ ਕਿ ਜਿਹੜੇ ਲੇਕ ਓਨਟਾਰੀਓ ਆ ਉਸ ਦਾ ਨਾਮ ਹੁਣ ਤੁਰੰਤ ਪ੍ਰਭਾਵ ਦੇ ਨਾਲ ਬਦਲ ਕੇ ਲੇਕ ਅਮੈਰੀਕਾ ਕਰ ਦਿੱਤਾ ਜਾਏਗਾ। ਅਸਲ ਦੇ ਵਿੱਚ ਇਹ ਉਹ ਨਦੀ ਹੈ ਜਾਂ ਉਹ ਦਰਿਆਈ ਪਾਣੀ ਹੈ ਜਿਹੜਾ ਕਿ ਦੋਹਾਂ ਦੇਸ਼ਾਂ ਦੇ ਵਿੱਚੋਂ ਗੁਜ਼ਰਦਾ ਹੈ। ਟਰੰਪ ਦੇ ਹਸਤਾਖਰ ਦੇ ਨਾਲ ਹੁਣ ਇੱਕ ਭੂਗੋਲਿਕ ਤੌਰ ਦੇ ਉੱਤੇ ਭੰਬਲ ਭੂਸਾ ਤਾਂ ਪੈਦਾ ਹੋਏਗਾ ਹੀ, ਪਰ ਇਸ ਦੇ ਨਾਲ ਹੀ ਜਿਹੜਾ ਕੈਨੇਡਾ ਦੇ ਨਾਲ ਸੰਬੰਧ ਨੇ ਉਹਨਾਂ ਦੇ ਵਿੱਚ ਵੀ ਖਰਾਬੀ ਆਉਣ ਦੀ ਸੰਭਾਵਨਾ, ਖਰਾਬੀ ਤਾਂ ਪਹਿਲਾਂ ਹੀ ਆ ਚੁੱਕੀ ਹੈ ਪਰ ਉਹ ਹੋਰ ਵਿਗੜਨ ਦੀ ਸੰਭਾਵਨਾ ਜਿਹੜੀ ਹੈ ਵੱਧਦੀ ਜਾ ਰਹੀ ਹੈ। ਵਾਈਟ ਹਾਊਸ ਦੀ ਤਰਫ ਤੋਂ ਸ਼ੁੱਕਰਵਾਰ ਦੇ ਦਿਨ ਇਸ ਬਾਰੇ ਇੱਕ ਐਗਜੈਕਟਿਵ ਆਰਡਰ ਦੇ ਉੱਤੇ ਐਲਾਨ ਕਰ ਦਿੱਤਾ ਗਿਆ। ਦੱਸ ਦਈਏ ਕਿ ਇਸ ਦਰਮਿਆਨ ਲੇਕ ਓਨਟਾਰੀਓ ਨੂੰ ਹੁਣ ਇਮੀਜੀਏਟ ਇਫੈਕਟ ਦੇ ਨਾਲ ਯਾਨੀ ਕਿ ਤੁਰੰਤ ਪ੍ਰਭਾਵ ਦੇ ਨਾਲ ਇਸ ਦਾ ਨਾਮ ਬਦਲਿਆ ਗਿਆ। ਲੇਕ ਅਮੈਰੀਕਾ ਕਰਨ ਦੇ ਪਿੱਛੇ ਅਮਰੀਕਾ ਦੇ ਰਾਸ਼ਟਰਪਤੀ ਨੇ ਕਾਰਨ ਇਹ ਦੱਸਿਆ ਕਿ ਉਹ ਅਮਰੀਕਾ ਦੇ ਪਾਣੀਆਂ ਨੂੰ ਹੋਰ ਬਿਹਤਰ ਬਣਾਉਣਾ ਚਾਹੁੰਦੇ ਨੇ। ਜਿਵੇਂ ਅਮਰੀਕਾ ਦਾ ਲਈ ਨਾਰਾ ਦਿੱਤਾ ਸੀ ਕਿ ਮੇਕ ਅਮੈਰੀਕਾ ਗ੍ਰੇਟ ਅਗੇਨ, ਉਸੇ ਤਰੀਕੇ ਦੇ ਨਾਲ ਉਹਨਾਂ ਨੇ ਨਾਰਾ ਦਿੱਤਾ ਕਿ ਮੇਕਿੰਗ ਦੀ ਗ੍ਰੇਟਰ ਲੇਕਸ ਈਵਨ ਗ੍ਰੇਟਰ। ਇਸ ਤਰੀਕੇ ਦੇ ਨਾਲ ਉਹਨਾਂ ਨੇ ਕੈਨੇਡੀਅਨ ਲੋਕਾਂ ਦੇ ਉੱਤੇ ਇੱਕ ਹੋਰ ਤੰਜ ਕੱਸਿਆ। ਉੱਧਰ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕਾਨੀ ਨੇ ਇਸ ਦਰਮਿਆਨ ਟਰੰਪ ਦੇ ਇਸ ਨਾਮ ਬਦਲੀ ਦੇ ਉੱਤੇ ਇਤਰਾਜ਼ ਜਤਾਇਆ। ਉਹਨਾਂ ਕਿਹਾ ਹੈ ਕਿ ਇਹ ਇੰਡੀਜਨਸ ਓਰੀਜਨ ਦੀ ਇੱਕ ਲੇਕ ਹੈ ਔਰ ਇੱਥੋਂ ਦੇ ਮੂਲ ਵਸਨੀਕ ਲੋਕਾਂ ਦੀਆਂ ਭਾਵਨਾਵਾਂ ਇਸ ਦਰਿਆਈ ਪਾਣੀ ਦੇ ਨਾਲ ਜੁੜੀਆਂ ਹੋਈਆਂ ਨੇ। ਇਸ ਨੂੰ ਹਮੇਸ਼ਾ ਤੋਂ ਹੀ ਔਰ ਅਕਸਰ ਹੀ ਲੇਕ ਓਨਟਾਰੀਓ ਕਹਿ ਕੇ ਲੋਕ ਜਾਣਦੇ ਨੇ, ਚਾਹੇ ਉਹ ਅਮਰੀਕਾ ਦੇ ਲੋਕ ਹੋਣ ਚਾਹੇ ਕੈਨੇਡਾ ਦੇ ਹੋਣ। ਪਰ ਜਦੋਂ ਟਰੰਪ ਇਸ ਤਰੀਕੇ ਦੇ ਨਾਲ ਇਤਿਹਾਸ ਦੀ ਛੇੜਛਾੜ ਕਰ ਰਹੇ ਨੇ ਤਾਂ ਇਹ ਬੜਾ ਹੀ ਖਤਰਨਾਕ ਹੈ। ਇਹ ਪਹਿਲੀ ਵਾਰ ਨਹੀਂ ਹੈ ਕਿ ਟਰੰਪ ਨੇ ਕਿਸੇ ਭੂਗੋਲਿਕ ਥਾਂ ਦਾ ਨਾਮ ਬਦਲਣ ਦੀ ਗੱਲ ਕੀਤੀ ਹੋਵੇ। ਇਸ ਤੋਂ ਪਹਿਲਾਂ ਗਲਫ ਆਫ ਮੈਕਸੀਕੋ ਨੂੰ ਉਹਨਾਂ ਨੇ ਗਲਫ ਆਫ ਅਮੈਰੀਕਾ ਕਰਾਰ ਦਿੱਤਾ ਸੀ ਜਦੋਂ ਜਨਵਰੀ 2025 ਦੇ ਵਿੱਚ ਉਹਨਾਂ ਨੇ ਰਾਸ਼ਟਰਪਤੀ ਬਣਦੇ ਹੀ ਅਮਰੀਕਾ ਦਾ ਦੂਸਰੀ ਵਾਰ ਅਹੁਦਾ ਸੰਭਾਲਿਆ ਸੀ। ਇਸ ਦਰਮਿਆਨ ਗਲਫ ਆਫ ਅਮੈਰੀਕਾ ਕਹਿਣ ਦੇ ਪਿੱਛੇ ਉਹਨਾਂ ਦਾ ਤਰਕ ਇਹੀ ਸੀ ਕਿ ਮੈਕਸੀਕੋ ਨੂੰ ਥੋੜ੍ਹੀ ਜ਼ਿਆਦਾ ਹੀ ਤਵੱਜੋ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਨਾਲ ਉਹਨਾਂ ਨੇ ਹੋਰ ਵੀ ਬਹੁਤ ਸਾਰੀਆਂ ਭੂਗੋਲਿਕ ਥਾਵਾਂ ਦੇ ਲਈ ਛੇੜਛਾੜ ਕਰਨ ਦੀ ਗੱਲ ਕੀਤੀ ਸੀ। ਵੈਸੇ ਇਸ ਦਰਮਿਆਨ ਕੈਨੇਡਾ ਨੂੰ 51ਵਾਂ ਅਮਰੀਕੀ ਸੂਬਾ ਬਣਾਉਣ ਦੀ ਗੱਲ ਕਹਿਣ ਤੋਂ ਬਾਅਦ ਅਮਰੀਕਾ ਕੈਨੇਡਾ ਦੇ ਨਾਲ ਕਦੇ ਵੀ ਸੁਖਾਵੇਂ ਸੰਬੰਧਾਂ ਦੇ ਵਿੱਚੋਂ ਨਹੀਂ ਗੁਜ਼ਰਿਆ। ਕੌਮਾਂਤਰੀ ਖਬਰਾਂ ਦੀ ਸਾਂਝ ਨੇਪਾਲ ਦੇ ਨਾਲ ਜੁੜੀ ਹੋਈ, ਜਿੱਥੇ ਨੇਪਾਲ ਦੇ ਵਿੱਚ ਆਈ ਇਸ ਹੜ੍ਹ ਦੇ ਚੱਲਦਿਆਂ ਹੁਣ ਮ੍ਰਿਤਕਾਂ ਦੀ ਗਿਣਤੀ 469 ਤੱਕ ਚਲੀ ਗਈ ਹੈ। ਨੇਪਾਲ ਪੁਲਿਸ ਦੀ ਤਰਫ ਤੋਂ ਸ਼ੁੱਕਰਵਾਰ ਦੇ ਦਿਨ ਇਹ ਜਾਣਕਾਰੀ ਦਿੱਤੀ ਗਈ ਹੈ। ਉੱਥੇ ਹੀ ਚੀਨ ਦੀ ਸਰਕਾਰੀ ਖਬਰ ਏਜੰਸੀ ਸ਼ਿਨਹੁਆ ਨੇ ਦੱਸਿਆ ਹੈ ਕਿ ਤਿੱਬਤ ਦੇ ਵਿੱਚ ਹੜ੍ਹਾਂ ਦੇ ਕਾਰਨ ਫਸੇ ਹੋਏ 555 ਸੈਲਾਨੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਇਸ ਦਰਮਿਆਨ ਭਾਰਤ, ਆਸਟ੍ਰੇਲੀਆ, ਅਮਰੀਕਾ ਨੇ ਕਿਹਾ ਹੈ ਕਿ ਇਸ ਐਮਰਜੈਂਸੀ ਦੀ ਸਥਿਤੀ ਦੇ ਵਿੱਚ ਉਹਨਾਂ ਦੇ ਨਾਗਰਿਕ ਜਿਹੜੇ ਲਾਪਤਾ ਨੇ ਉਹਨਾਂ ਦਾ ਪਤਾ ਲਗਾਉਣ ਦੇ ਲਈ ਉਹਨਾਂ ਦੀਆਂ ਆਪਣੀਆਂ ਟੀਮਾਂ ਇੱਥੇ ਭੇਜੀਆਂ ਜਾਣਗੀਆਂ। ਨੇਪਾਲ ਤਿੱਬਤ ਸਰਹੱਦ ਦੇ ਉੱਤੇ ਹੜ੍ਹਾਂ ਅਤੇ ਜ਼ਮੀਨ ਖਿਸਕਣ ਦੀ ਘਟਨਾ ਤੋਂ ਬਾਅਦ ਲਗਾਤਾਰ ਚੁਣੌਤੀਆਂ ਬਣੀਆਂ ਹੋਈਆਂ ਨੇ। ਨੇਪਾਲ ਦੇ ਵਿੱਚ ਹੜ੍ਹਾਂ ਦੇ ਨਾਲ ਜੁੜੀਆਂ ਹੋਈਆਂ ਤਸਵੀਰਾਂ ਵੀਡੀਓਜ਼ ਇਸ ਵਕਤ ਸਾਹਮਣੇ ਆਈਆਂ, ਪਰ ਸਮੱਸਿਆ ਇਹ ਹੈ ਕਿ ਹੜ੍ਹਾਂ ਦਾ ਖਤਰਾ ਹਾਲੇ ਟਲਿਆ ਨਹੀਂ ਹੈ। ਫਲੈਸ਼ ਫਲੱਡ ਤੋਂ ਇੱਕ ਦਿਨ ਬਾਅਦ ਝੀਲ ਦੇ ਵਿੱਚ ਖਤਰਾ ਹੋਰ ਵੱਧ ਗਿਆ। ਇਸ ਦਰਮਿਆਨ ਰਾਹਤ ਅਤੇ ਬਚਾਅ ਦੇ ਕੰਮਾਂ ਦੇ ਵਿੱਚ ਮੁਸ਼ਕਲ ਸਾਹਮਣੇ ਆ ਰਹੀ ਹੈ। ਖਬਰ ਏਜੰਸੀ AFP ਦੇ ਮੁਤਾਬਕ ਚੀਨ ਦੀ ਸਰਕਾਰੀ ਖਬਰ ਏਜੰਸੀ ਸ਼ਿਨਹੁਆ ਨੇ ਦੱਸਿਆ ਹੈ ਕਿ ਅਚਾਨਕ ਹੜ੍ਹਾਂ ਤੋਂ ਬਾਅਦ ਇੱਕ ਝੀਲ ਦੇ ਟੁੱਟਣ ਅਤੇ ਉਸਦਾ ਪਾਣੀ ਹੇਠਾਂ ਦੇ ਵੱਲ ਵਧਣ ਦੇ ਚੱਲਦਿਆਂ ਖਤਰਾ ਹੋਰ ਜ਼ਿਆਦਾ ਵੱਧ ਗਿਆ। ਮੌਸਮ ਵਿਭਾਗ ਦੇ ਮੁਤਾਬਕ ਅਗਲੇ 3 ਦਿਨਾਂ ਦੇ ਵਿੱਚ ਲਗਾਤਾਰ ਬਾਰਿਸ਼ ਜਿਹੜੀ ਹੋਏਗੀ, ਭਾਵੇਂ ਕਿ ਉਹ ਘੱਟ ਤੋਂ ਘੱਟ ਬਾਰਿਸ਼ ਹੀ ਹੋਵੇ, ਪਰ ਇਸ ਝੀਲ ਦੇ ਵਿੱਚ ਕਰੀਬ 30 ਲੱਖ ਘਣ
ਮੀਟਰ ਪਾਣੀ ਜਮ੍ਹਾਂ ਹੋ ਸਕਦਾ ਹੈ। ਇਹ ਮਾਤਰਾ ਕਰੀਬ 1200 ਓਲੰਪਿਕ ਆਕਾਰ ਦੇ ਸਵਿਮਿੰਗ ਪੂਲ ਦੇ ਬਰਾਬਰ ਹੈ। ਉਧਰ ਚੀਨ ਦੇ ਸਰਕਾਰੀ ਮੀਡੀਆ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਝੀਲ ਦਾ ਪਾਣੀ ਅਚਾਨਕ ਬਾਹਰ ਆ ਜਾਂਦਾ ਹੈ ਤਾਂ ਇਸ ਨੂੰ ਲੈ ਕੇ ਹੇਠਲੇ ਇਲਾਕਿਆਂ ਦੇ ਵਿੱਚ ਭਾਰੀ ਨੁਕਸਾਨ ਹੋ ਸਕਦਾ ਹੈ। ਇਸ ਦੇ ਵਿੱਚ ਜਿਰੋਂਗ ਪੋਰਟ ਤੇ ਆਲੇ ਦੁਆਲੇ ਦੇ ਇਲਾਕੇ ਸ਼ਾਮਲ ਨੇ। ਨੇਪਾਲ ਦੇ ਵਿੱਚ ਬੁੱਧਵਾਰ ਦੇ ਦਿਨ ਆਈ ਅਚਾਨਕ ਹੜ੍ਹ ਤੋਂ ਬਾਅਦ 900 ਤੋਂ ਵਧੇਰੇ ਲੋਕ ਹਾਲੇ ਵੀ ਲਾਪਤਾ ਦੱਸੇ ਜਾ ਰਹੇ ਨੇ। ਉੱਥੇ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਨੇਪਾਲ ਦੇ ਰਸੂਵਾ ਜ਼ਿਲ੍ਹੇ ਦੇ ਵਿੱਚ ਆਈ ਇਸ ਹੜ੍ਹ ਤੋਂ ਬਾਅਦ ਅਮਰੀਕਾ ਆਪਣੀ ਹਰ ਇੱਕ ਮਦਦ ਦੇਣ ਨੂੰ ਤਿਆਰ ਹੈ। ਇੱਕ ਕਾਰਜਕਾਰੀ ਹੁਕਮ ਦੇ ਉੱਤੇ ਹਸਤਾਖਰ ਕਰਦਿਆਂ ਹੋਇਆਂ ਅਤੇ ਉਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਟਰੰਪ ਨੇ ਕਿਹਾ ਕਿ ਅਮਰੀਕਾ ਨੇ ਨੇਪਾਲ ਦੀ ਲੀਡਰਸ਼ਿਪ ਦੇ ਨਾਲ ਸੰਪਰਕ ਕੀਤਾ ਅਤੇ ਲੋੜ ਪੈਣ ਦੇ ਉੱਤੇ ਹਰ ਇੱਕ ਸਹਾਇਤਾ ਦੇਣ ਦੀ ਵੀ ਗੱਲ ਕਹੀ ਹੈ। ਉਹਨਾਂ ਕਿਹਾ ਕਿ ਇਹ ਤਬਾਹੀ ਬੇਹੱਦ ਭਿਆਨਕ ਹੈ। ਅਸੀਂ ਨੇਪਾਲ ਦੇ ਨਾਲ ਗੱਲਬਾਤ ਕਰ ਰਹੇ ਹਾਂ, ਹਰ ਇੱਕ ਕਿਸਮ ਦੀ ਮਦਦ ਦੇਣ ਦੀ ਪੇਸ਼ਕਸ਼ ਵੀ ਕੀਤੀ ਹੈ, ਪਰ ਅਮਰੀਕਾ ਦੀ ਤਰਫ ਤੋਂ ਆਲਰੇਡੀ ਕਾਫ਼ੀ ਮਦਦ ਭੇਜੀ ਜਾ ਰਹੀ ਹੈ। ਕਰੀਬ 90 ਅਮਰੀਕੀ ਨਾਗਰਿਕ ਪ੍ਰਭਾਵਿਤ ਹੋਏ ਦੱਸੇ ਗਏ ਨੇ। ਨੇਪਾਲ ਪੁਲਿਸ ਦੇ ਮੁਤਾਬਕ ਅਮਰੀਕੀ ਨਾਗਰਿਕਾਂ ਦੀ ਹਾਲੇ ਫਿਲਹਾਲ ਕਿਤੇ ਵੀ ਕੋਈ ਨਿਸ਼ਾਨਦੇਹੀ ਨਹੀਂ ਲੱਗ ਸਕੀ ਹੈ। ਵੈਸੇ ਨੇਪਾਲ ਦੇ ਸੈਰ ਸਪਾਟਾ ਬੋਰਡ ਨੇ ਦੱਸਿਆ ਸੀ ਕਿ 31 ਦੇਸ਼ਾਂ ਦੇ 900 ਤੋਂ ਵਧੇਰੇ ਜਿਹੜੇ ਨਾਗਰਿਕ ਨੇ ਉਹ ਉਹਨਾਂ ਦਾ ਇਹ ਥਾਂ ਟਿਕਾਣਾ ਹਾਲੇ ਤੱਕ ਪਤਾ ਨਹੀਂ ਚੱਲ ਸਕਿਆ ਹੈ। ਉੱਥੇ ਹੀ ਨੇਪਾਲ ਦੇ ਸੱਤਾਧਾਰੀ ਪਾਰਟੀ ਰਾਸ਼ਟਰੀ ਸਵਤੰਤਰ ਪਾਰਟੀ ਦੇ ਪ੍ਰਮੁੱਖ ਰਵੀ ਲਾਮਿਛਾਨੇ ਨੇ ਭਾਰਤ ਤੇ ਚੀਨ ਨੂੰ ਅਪੀਲ ਕੀਤੀ ਹੈ ਕਿ ਵਾਤਾਵਰਨ ਤਬਦੀਲੀ ਦੇ ਮੁੱਦੇ ਦੇ ਨਾਲ ਜੁੜੀਆਂ ਹੋਈਆਂ ਜਿੰਨੀਆਂ ਵੀ ਚੁਣੌਤੀਆਂ ਨੇ ਅਰਲੀ ਵਾਰਨਿੰਗ ਸਿਸਟਮ ਤਿਆਰ ਕਰਨ ਦੇ ਲਈ ਤੇ ਹੋਰ ਵੀ ਸਾਰੇ ਕੰਮ ਕਰਨ ਦੇ ਲਈ ਕਾਠਮਾਂਡੂ ਦੇ ਨਾਲ ਰਲ ਕੇ ਇਹ ਦੇਸ਼ ਕੰਮ ਕਰਨ। ਕਾਠਮਾਂਡੂ ਦੇ ਵਿੱਚ ਲਾਮਿਛਾਨੇ ਨੇ ਇਹ ਗੱਲਬਾਤ ਤ੍ਰਾਸਦੀ ਦੇ ਬਾਰੇ ਸੋਸ਼ਲ ਮੀਡੀਆ ਦੇ ਉੱਤੇ ਗੱਲ ਕਰਦਿਆਂ ਹੋਇਆਂ ਕਿਹਾ ਕਿ ਨੇਪਾਲ ਦੇ ਕਈ ਹਿੱਸਿਆਂ ਦੇ ਵਿੱਚ ਜਿਹੜੀ ਇਹ ਤਬਾਹੀ ਆਈ ਹੈ, ਇਹ ਤਬਾਹੀ ਇਹ ਨਹੀਂ ਦੇਖ ਰਹੀ ਕਿ ਇਹ ਕਿਹੜਾ ਦੇਸ਼ ਹੈ, ਕਿਹੜੀ ਸਰਹੱਦ ਹੈ। ਭਾਰਤ, ਚੀਨ, ਨੇਪਾਲ ਤਿੰਨ ਦੇਸ਼ ਨੇ ਪਰ ਇੱਕੋ ਹੀ ਪਰਬਤੀ ਪ੍ਰਣਾਲੀ ਦਾ ਹਿੱਸਾ ਨੇ। ਉਹਨਾਂ ਕਿਹਾ ਕਿ ਬੁੱਧਵਾਰ ਦੇ ਦਿਨ ਜਿਸ ਪਾਣੀ ਨੇ ਲੋਕਾਂ ਦੀ ਜਾਨ ਲਈ, ਉਸ ਪਾਣੀ ਨੇ ਇਹ ਵੀ ਨਹੀਂ ਪੁੱਛਿਆ ਕਿ ਇਹ ਕਿੱਥੋਂ ਦਾ ਨਾਗਰਿਕ ਹੈ, ਇਹ ਕਿੱਥੋਂ ਦਾ ਇਲਾਕਾ ਹੈ। ਉਹਨਾਂ ਚੇਤਾਵਨੀ ਦਿੰਦਿਆਂ ਹੋਇਆਂ ਕਿਹਾ ਕਿ ਹਿਮਾਲਿਆ ਦੇ ਵਿੱਚ ਜਿਹੜੇ ਬਦਲਾਅ ਆ ਰਹੇ ਨੇ ਉਹ ਸਾਡੀ ਸੋਚ ਤੋਂ ਕਿਤੇ ਜ਼ਿਆਦਾ ਤੇਜ਼ੀ ਦੇ ਨਾਲ ਆ ਰਹੇ ਨੇ। ਉਹਨਾਂ ਕਿਹਾ ਕਿ ਗਲੇਸ਼ੀਅਰ ਦੇ ਪਿੱਛੇ ਹਟ ਰਹੇ ਨੇ, ਜਿੱਥੇ ਬਰਫ਼ ਸੀ ਉੱਥੇ ਝੀਲਾਂ ਬਣ ਰਹੀਆਂ ਨੇ। ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਨੇਪਾਲ, ਭਾਰਤ ਅਤੇ ਚੀਨ ਰਲ ਕੇ ਵਾਤਾਵਰਨ ਤਬਦੀਲੀ ਦੇ ਇਸ ਮਸਲੇ ਦੇ ਉੱਤੇ ਗੱਲ ਕਰਨ ਅਤੇ ਆਪਣੇ ਜਿਹੜੇ ਨਿੱਜੀ ਸਵਾਰਥ ਨੇ ਜਾਂ ਹਿੱਤ ਨੇ ਉਹਨਾਂ ਨੂੰ ਪਰੇ ਰੱਖਣ। ਉੱਥੇ ਬਰਤਾਨੀਆ ਦੇ ਵਿੱਚ ਵਸਣ ਅਤੇ ਨਾਗਰਿਕਤਾ ਲੈਣ ਦੇ ਚਾਹਵਾਨਾਂ ਦੇ ਵਿੱਚ ਭਾਰਤੀ ਨਾਗਰਿਕਾਂ ਦੀ ਗਿਣਤੀ ਸਭ ਤੋਂ ਵਧੇਰੇ ਹੈ। ਬਰਤਾਨੀਆ ਦੇ ਗ੍ਰਹਿ ਮਹਿਕਮੇ ਦੀ ਤਰਫ ਤੋਂ ਜੂਨ 2026 ਨੂੰ ਖਤਮ ਹੋਏ ਵਰ੍ਹੇ ਦੇ ਦਰਮਿਆਨ ਦੱਸਿਆ ਗਿਆ ਕਿ 35,384 ਭਾਰਤੀਆਂ ਨੂੰ ਪੱਕੀ ਰਿਹਾਇਸ਼ ਦਿੱਤੀ ਗਈ ਹੈ, ਯਾਨੀ ILR ਦਿੱਤੀ ਗਈ ਹੈ, ਜੋ ਕਿ ਪਿਛਲੇ ਸਾਲ ਦੇ ਨਾਲੋਂ 51% ਜ਼ਿਆਦਾ ਹੈ। ਭਾਰਤੀ ਪੱਕੀ ਰਿਹਾਇਸ਼ ਹਾਸਲ ਕਰਨ ਵਾਲਾ ਬਰਤਾਨੀਆ ਦੇ ਵਿੱਚ ਸਭ ਤੋਂ ਵੱਡੇ ਸਮੂਹ ਦੇ ਵਿੱਚੋਂ ਬਣੇ ਨੇ, ਯਾਨੀ ਕਿ ਦੂਸਰੇ ਦੇਸ਼ਾਂ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਭਾਰਤੀਆਂ ਨੂੰ ਉੱਥੋਂ ਦੀ ਪੱਕੀ ਨਾਗਰਿਕਤਾ ਮਿਲੀ ਹੈ। ਮੌਜੂਦਾ ਨਿਯਮਾਂ ਦੇ ਮੁਤਾਬਕ ਜਾਇਜ਼ ਵੀਜ਼ਾ ਯਾਨੀ ਵੈਲਿਡ ਵੀਜ਼ਾ ਰੱਖਣ ਵਾਲਿਆਂ ਨੂੰ 5 ਸਾਲ ਬਾਅਦ ਪੱਕੀ ਰਿਹਾਇਸ਼ ਮਿਲ ਜਾਂਦੀ ਹੈ, ਪਰ ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਦੀਆਂ ਤਜਵੀਜ਼ਾਂ ਇਸ ਸਮੇਂ ਇਸ ਨੂੰ ਵਧਾ ਕੇ ਦੁੱਗਣਾ ਕਰਨ ਯਾਨੀ 10 ਸਾਲ ਕਰਨ ਦਾ ਪ੍ਰਸਤਾਵ ਹੈ। ਤਾਜ਼ਾ ਅੰਕੜਿਆਂ ਦੇ ਮੁਤਾਬਕ ਪੱਕੀ ਰਿਹਾਇਸ਼ ਦੀ ਮਨਜ਼ੂਰੀ ਦੇ ਮਾਮਲਿਆਂ ਦੇ ਵਿੱਚ ਕੁੱਲ 24% ਵਾਧਾ ਦਰਜ ਕੀਤਾ ਗਿਆ, ਜੋ ਕਿ ਅੱਗੇ ਚੱਲ ਕੇ ਬ੍ਰਿਟਿਸ਼ ਨਾਗਰਿਕਤਾ ਦੇ ਲਈ ਰਾਹ ਖੋਲ੍ਹ ਸਕਦਾ ਹੈ। ਉੱਥੇ ਅਗਲੀ ਖਬਰ ਵੀ ਨੇਪਾਲ ਦੇ ਨਾਲ ਹੀ ਜੁੜੀ ਹੋਈ, ਜਿੱਥੇ ਨੇਪਾਲ ਦੇ ਵਿੱਚ ਆਏ ਇਹਨਾਂ ਫਲੈਸ਼ ਫਲੱਡਸ ਯਾਨੀ ਭਿਆਨਕ ਹੜ੍ਹਾਂ ਤੋਂ ਬਾਅਦ ਹੁਣ ਭਾਰਤ ਸਰਕਾਰ ਨੇ ਭਾਰਤ ਨੇਪਾਲ ਮੈਤਰੀ ਬੱਸ ਸੇਵਾ 28 ਤੇ 29 ਅਗਸਤ ਦੇ ਲਈ ਅਸਥਾਈ ਤੌਰ ਦੇ ਉੱਤੇ ਰੋਕ ਦਿੱਤੀ। ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ ਯਾਨੀ DTC ਅਤੇ ਦਿੱਲੀ ਸਰਕਾਰ ਨੇ ਇਹ ਫੈਸਲਾ ਲਿਆ। DTC ਨੇ ਦੱਸਿਆ ਕਿ ਨੇਪਾਲ ਦੇ ਵਿੱਚ ਨੈਸ਼ਨਲ ਹਾਈਵੇ ਅਤੇ ਦਿੱਲੀ ਕਾਠਮਾਂਡੂ ਮਾਰਗ ਦੇ ਉੱਤੇ ਆਵਾਜਾਈ ਪੂਰੀ ਤਰ੍ਹਾਂ ਦੇ ਨਾਲ ਬੰਦ ਹੈ, ਔਰ ਵੈਸੇ ਵੀ ਇਸ ਬੱਸ ਨੂੰ ਚਲਾਉਣ ਦਾ ਕੋਈ ਫਾਇਦਾ ਨਜ਼ਰ ਨਹੀਂ ਆ ਰਿਹਾ, ਕਿਉਂਕਿ ਦਿੱਲੀ ਵਾਲੇ ਪਾਸਿਓਂ ਕਾਠਮਾਂਡੂ ਦੇ ਵਿੱਚ ਹਾਲੇ ਕਿਸੇ ਨੂੰ ਵੀ ਨਹੀਂ ਭੇਜਿਆ ਜਾ ਰਿਹਾ। ਹਾਲਾਂਕਿ ਕਾਠਮਾਂਡੂ ਵਾਲੇ ਪਾਸਿਓਂ ਜਿਹੜੇ ਦਿੱਲੀ ਜਾਂ ਭਾਰਤ ਦੇ ਦੂਸਰੇ ਸੂਬਿਆਂ ਦੇ ਵਿੱਚ ਆਉਣ ਦੇ ਰਾਹ ਹਾਲੇ ਵੀ ਖੁੱਲ੍ਹੇ ਰੱਖੇ ਗਏ ਨੇ। ਦਿੱਲੀ ਸਰਕਾਰ ਨੇ ਭਾਰਤ ਨੇਪਾਲ ਦੇ ਦਰਮਿਆਨ ਮਜ਼ਬੂਤ ਸੰਬੰਧਾਂ ਨੂੰ ਸੁਖਾਲਾ ਬਣਾਉਣ ਦੇ ਲਈ ਇਸ ਬੱਸ ਸੇਵਾ ਦੇ 2014 ਦੇ ਵਿੱਚ ਸ਼ੁਰੂਆਤ ਤੋਂ ਬਾਅਦ ਪਹਿਲੀ ਵਾਰ ਹੋਇਆ ਕਿ ਇਸ ਨੂੰ ਹੁਣ ਬੰਦ ਕੀਤਾ ਗਿਆ ਹੋਵੇ। ਦੱਸ ਦਈਏ ਕਿ ਇਹ ਬੱਸ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ 'ਚੋਂ ਲੰਘਦੀ ਹੋਈ ਗੋਰਖਪੁਰ ਨੇੜੇ ਸਨੌਲੀ ਚੈੱਕ ਪੋਸਟ ਦੇ ਰਾਹੀਂ ਨੇਪਾਲ ਦੇ ਵਿੱਚ ਦਾਖਲ ਹੁੰਦੀ ਹੈ। ਹਾਲਾਂਕਿ ਉੱਤਰ ਪ੍ਰਦੇਸ਼ ਦੇ ਦੂਜੇ ਸ਼ਹਿਰਾਂ ਦੇ ਨਾਲ ਸੰਪਰਕ ਨੇਪਾਲ ਦੇ ਵਿੱਚ ਹਾਲੇ ਵੀ ਬਣੇ ਹੋਏ ਨੇ।
ਦਿੱਲੀ ਦੀ ਖਬਰ ਸਾਂਝੀ ਹੋ ਕਰੀਏ ਤਾਂ ਬੀਤੇ 24 ਘੰਟਿਆਂ ਦੇ ਵਿੱਚ H1N1 ਦੇ 166 ਮਾਮਲਿਆਂ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ। ਇਸ ਤੋਂ ਬਾਅਦ ਸਵਾਈਨ ਫਲੂ ਦੇ ਮਾਮਲਿਆਂ ਦੀ ਗਿਣਤੀ ਵੱਧ ਕੇ 2612 ਹੋ ਗਈ ਹੈ। ਸਰਕਾਰੀ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ। ਅੰਕੜਿਆਂ ਦੇ ਮੁਤਾਬਕ ਇਨਫਲੂਐਂਜ਼ਾ ਏ ਦੇ ਮਾਮਲਿਆਂ ਦੀ ਗਿਣਤੀ ਵੀ ਵੱਧ ਕੇ 3300 ਹੋ ਗਈ ਹੈ। ਦੱਸ ਦਈਏ ਕਿ ਦਿੱਲੀ ਦੇ ਸਿਹਤ ਮੰਤਰੀ ਪੰਕਜ ਕੁਮਾਰ ਨੇ ਇਹ ਜਾਣਕਾਰੀ ਇੰਦਰਾ ਗਾਂਧੀ ਹਸਪਤਾਲ ਦਾ ਦੌਰਾ ਕਰਨ ਤੋਂ ਬਾਅਦ ਦਿੱਤੀ ਤੇ ਦੱਸਿਆ ਕਿ H1N1 ਮੌਸਮੀ ਇਨਫਲੂਐਂਜ਼ਾ ਦੇ ਮਾਮਲੇ ਲਗਾਤਾਰ ਵੱਧ ਰਹੇ ਨੇ। ਸੂਬਾਈ ਸਰਕਾਰ ਦੀ ਤਰਫ ਤੋਂ ਤਿਆਰੀਆਂ ਕੀਤੀਆਂ ਗਈਆਂ ਨੇ। ਇਹਨਾਂ ਦੀ ਸਮੀਖਿਆ ਦੇ ਲਈ ਹੀ ਉਹਨਾਂ ਦਾ ਇਹ ਦੌਰਾ ਸੀ। ਆਪਣੇ ਦੌਰੇ ਦੌਰਾਨ ਮੰਤਰੀ ਨੇ ਹਸਪਤਾਲ ਦੇ ਫਲੂ ਪ੍ਰਬੰਧਨ ਵਿਵਸਥਾ ਦਾ ਜਾਇਜ਼ਾ ਲਿਆ, ਜਿਸ ਦੇ ਵਿੱਚ ਆਈਸੋਲੇਸ਼ਨ ਬੈਡਸ, ਐਮਰਜੈਂਸੀ ਸੇਵਾਵਾਂ, ਜਾਨ ਸੰਬੰਧੀ ਬੁਨਿਆਦੀ ਢਾਂਚਾ, ਇਨਫਰਾਸਟਰਕਚਰ ਤੇ ਦਵਾਈਆਂ ਦੀ ਉਪਲਬਧਤਾ ਬਾਰੇ ਤੇ ਕਰਮਚਾਰੀਆਂ ਦੀ ਤੈਨਾਤੀ ਦੇ ਬਾਰੇ ਜਾਣਕਾਰੀ ਹਾਸਲ ਕੀਤੀ। ਆਖਰੀ ਖਬਰ ਭਾਰਤ ਦੇ ਨਾਲ ਜੁੜੀ ਹੋਈ ਗੋਆ ਤੋਂ, ਜਿੱਥੇ ਗੋਆ ਮੰਤਰੀ ਮੰਡਲ ਨੇ ਧਰਮ ਤਬਦੀਲੀ ਦੇ ਖਿਲਾਫ਼ ਇੱਕ ਬਿੱਲ ਨੂੰ ਮਨਜ਼ੂਰੀ ਦਿੱਤੀ ਹੈ, ਜਿਸ ਦੇ ਵਿੱਚ ਹੋਰ ਵੀ ਸਖ਼ਤ ਵਿਵਸਥਾਵਾਂ ਤੈਅ ਕੀਤੀਆਂ ਗਈਆਂ ਨੇ। ਉਮਰ ਕੈਦ ਦੀ ਸਜ਼ਾ ਦਾ ਵੀ ਪ੍ਰਸਤਾਵ ਹੈ। ਅਧਿਕਾਰੀਆਂ ਨੇ ਵੀਰਵਾਰ ਦੇ ਦਿਨ ਦੱਸਿਆ ਕਿ ਇਹ ਬਿੱਲ ਸੂਬਾ ਵਿਧਾਨ ਸਭਾ ਦੇ 31 ਅਗਸਤ ਤੋਂ ਸ਼ੁਰੂ ਹੋਣ ਵਾਲੇ ਮੌਨਸੂਨ ਸੈਸ਼ਨ ਤੋਂ ਪਹਿਲਾਂ ਸਦਨ ਦੇ ਵਿੱਚ ਪੇਸ਼ ਕੀਤਾ ਜਾਏਗਾ। ਮੌਨਸੂਨ ਸੈਸ਼ਨ ਦੇ ਦੌਰਾਨ ਹੀ ਮਾਫ਼ ਕਰਨਾ, ਇਸ ਨੂੰ ਪੇਸ਼ ਕੀਤਾ ਜਾਏਗਾ। ਇਸ ਬਿੱਲ ਦੇ ਵਿੱਚ ਧੱਕੇ, ਦਬਾਅ ਤੇ ਅਨੁਚਿਤ ਪ੍ਰਭਾਵ, ਲਾਲਚ ਜਾਂ ਧੋਖਾਦੇਈ ਦੇ ਨਾਲ ਵਿਆਹ ਕਰਵਾਉਣ ਦੇ ਉੱਤੇ ਕਥਿਤ ਕਾਰਵਾਈ ਹੋਏਗੀ। ਬਿੱਲ ਦੇ ਤਹਿਤ ਮੁਲਜ਼ਮਾਂ ਨੂੰ ਉਮਰ ਕੈਦ ਤੱਕ ਦੀ ਸਜ਼ਾ ਤੋਂ ਇਲਾਵਾ ਘੱਟੋ ਘੱਟ 50,000 ਰੁਪਏ ਤੱਕ ਦੇ ਜੁਰਮਾਨਾ, ਪੀੜਤਾਂ ਨੂੰ ਵੱਧ ਤੋਂ ਵੱਧ 5,00,000 ਰੁਪਏ ਤੱਕ ਦੇ ਮੁਆਵਜ਼ਾ ਦੇਣ ਦੀ ਵਿਵਸਥਾ ਕੀਤੀ ਗਈ ਹੈ। ਬਿੱਲ 'ਚ ਇਹ ਵੀ ਵਿਵਸਥਾ ਹੈ ਕਿ ਜੇਕਰ ਇਹ ਪਾਇਆ ਜਾਂਦਾ ਹੈ ਕਿ ਵਿਆਹ ਸਿਰਫ ਧਰਮ ਤਬਦੀਲੀ ਦੇ ਮਕਸਦ ਦੇ ਨਾਲ ਕੀਤਾ ਗਿਆ ਤਾਂ ਅਜਿਹੇ ਵਿਆਹ ਨੂੰ ਨਾ ਮਨਜ਼ੂਰ ਐਲਾਨਿਆ ਜਾ ਸਕਦਾ ਹੈ। ਮਹਾਰਾਸ਼ਟਰ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਓਡੀਸ਼ਾ, ਛੱਤੀਸਗੜ੍ਹ, ਹਿਮਾਚਲ ਪ੍ਰਦੇਸ਼ ਵਰਗੇ ਕਈ ਹੋਰਨਾਂ ਸੂਬਿਆਂ ਦੇ ਵਿੱਚ ਪਹਿਲਾਂ ਤੋਂ ਹੀ ਧਰਮ ਤਬਦੀਲੀ ਦੇ ਵਿਰੁੱਧ ਕਾਨੂੰਨ ਲਾਗੂ ਨੇ। ਉੱਥੇ ਹੀ ਆਸਟ੍ਰੇਲੀਆ ਦੀਆਂ ਖ਼ਬਰਾਂ ਦੀ ਸਾਂਝ ਪਾਈਏ ਤਾਂ ਆਸਟ੍ਰੇਲੀਆ ਦੇ ਵਿੱਚ ਇਸ ਵਕਤ ਜਿਹੜੀ ਨੈਸ਼ਨਲ ਬੁਸ਼ ਸਮਿਟ ਚੱਲ ਰਿਹਾ, ਉੱਥੋਂ ਖਾਸੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਨੇ। ਇਸ ਦਰਮਿਆਨ ਸਭ ਤੋਂ ਪਹਿਲਾਂ ਖ਼ਬਰ ਤਾਂ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੇ ਉਸ ਕੈਂਪੇਨ ਦੇ ਨਾਲ ਜੁੜੀ ਹੋਈ, ਜਿਸ ਦੇ ਵਿੱਚ ਆਸਟ੍ਰੇਲੀਆ ਯੂਨਾਈਟਿਡ ਨੇਸ਼ਨ ਦੀ ਸਿਕਿਉਰਿਟੀ ਕੌਂਸਲ ਦੀ ਸੀਟ ਹਾਸਲ ਕਰਨ ਦੇ ਲਈ ਇੱਕ ਮੁਹਿੰਮ ਸ਼ੁਰੂ ਕਰੀ ਬੈਠਾ ਸੀ। ਦੱਸ ਦਈਏ ਕਿ ਇਸ ਦਰਮਿਆਨ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਕੌਮਾਂਤਰੀ ਪੱਧਰ ਦੇ ਉੱਤੇ ਆਸਟ੍ਰੇਲੀਆ ਦੇ ਲਈ ਖਾਸੀਆਂ ਕੂਟਨੀਤਕ ਉਪਲਬਧੀਆਂ ਹਾਸਲ ਕੀਤੀਆਂ ਹੋਣਗੀਆਂ। ਕੌਪ ਸਮਿਟ ਦੇ ਵਿੱਚ ਆਸਟ੍ਰੇਲੀਆ ਦੀ ਗੱਲ ਰੱਖੀ ਔਰ ਆਸਟ੍ਰੇਲੀਆ ਦੇ ਜਿਹੜਾ ਆਯੋਜਨ ਨੂੰ ਲੈ ਕੇ ਆਸਟ੍ਰੇਲੀਆ ਦੀ ਦਾਅਵੇਦਾਰੀ ਵੀ ਪੇਸ਼ ਕੀਤੀ ਗਈ। ਆਸੀਆਨ APEC G20 ਦੇ ਵਿੱਚ ਵੀ ਆਸਟ੍ਰੇਲੀਆ ਨੇ ਆਪਣੀ ਗੱਲ ਵਜ਼ਨਦਾਰ ਤਰੀਕੇ ਦੇ ਨਾਲ ਰੱਖੀ ਹੈ। ਪਰ ਇਸ ਦਰਮਿਆਨ ਖਾਸ ਗੱਲ ਇਹ ਹੋਏਗੀ ਕਿ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਹੁਣ ਜਨਰਲ ਅਸੈਂਬਲੀ ਸੈਸ਼ਨ ਜਿਹੜਾ ਸੰਯੁਕਤ ਰਾਸ਼ਟਰ ਦਾ ਯਾਨੀ ਯੂਨਾਈਟਿਡ ਨੇਸ਼ਨ ਦਾ, ਉਹ ਲਗਾਤਾਰ ਦੂਸਰੀ ਵਾਰ ਉਸ ਦੇ ਵਿੱਚ ਸੰਬੋਧਨ ਕਰਨ ਜਾ ਰਹੇ ਨੇ ਔਰ ਆਸਟ੍ਰੇਲੀਆ ਦੀ ਦਾਅਵੇਦਾਰੀ ਨੂੰ ਪੇਸ਼ ਕਰਨਗੇ। ਸਾਲ 2029-30 ਦੇ ਲਈ ਯੂਨਾਈਟਿਡ ਨੇਸ਼ਨ ਦੀ ਸਿਕਿਉਰਿਟੀ ਕੌਂਸਲ ਦੇ ਵਾਸਤੇ ਜਿਹੜੀ ਇੱਕ ਨੌਨ ਪਰਮਾਨੈਂਟ ਸੀਟ ਹੈ ਉਸ ਦੇ ਲਈ ਆਸਟ੍ਰੇਲੀਆ ਦੀ ਦਾਅਵੇਦਾਰੀ ਪੇਸ਼ ਕੀਤੀ ਜਾਣੀ ਹੈ। ਉੱਥੇ ਇੰਡਸਟਰੀ ਮਿਨਿਸਟਰ ਟਿਮ ਆਇਰਸ ਦੀ ਤਰਫ ਤੋਂ ਪ੍ਰਧਾਨ ਮੰਤਰੀ ਦੀ ਉਸ ਜਿਹੜੀ ਬਿਆਨ ਸੀ ਕਿ ਰਿਫਿਊਜੀ ਇਨਟੇਕ ਦੇ ਵਿੱਚ ਕੋਈ ਬਦਲਾਅ ਨਹੀਂ ਕੀਤਾ ਜਾਏਗਾ, ਉਸ ਦਾ ਬਚਾਅ ਕੀਤਾ ਗਿਆ। ਹਾਲਾਂਕਿ ਕੱਲ੍ਹ ਦੇ ਦਿਨ, ਮਾਫ਼ ਕਰਨਾ, ਇਸ ਤੋਂ ਇੱਕ ਦਿਨ ਪਹਿਲਾਂ ਹੋਮ ਅਫੇਅਰ ਮਿਨਿਸਟਰ ਟੋਨੀ ਬਰਕ ਇਹ ਗੱਲ ਕਹਿ ਚੁੱਕੇ ਸੀ ਕਿ ਆਸਟ੍ਰੇਲੀਆ 'ਚ ਜਿਹੜਾ ਮੌਜੂਦਾ ਰਿਫਿਊਜੀ ਇਨਟੇਕ ਹੈ ਯਾਨੀ ਰਿਫਿਊਜੀਆਂ ਦੇ ਆਸਟ੍ਰੇਲੀਆ 'ਚ ਦਾਖਲਾ ਹੋਣ ਦੀ ਜਿਹੜੀ ਗਿਣਤੀ ਹੈ ਉਹ 20,000 ਸਾਲਾਨਾ, ਉਸ ਨੂੰ ਘੱਟ ਕਰਕੇ 13,750 ਕਰ ਦਿੱਤਾ ਜਾਏਗਾ। ਪਰ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਬੁਸ਼ ਸਮਿਟ ਦੇ ਦਰਮਿਆਨ ਇਹ ਗੱਲ ਕਹਿ ਦਿੱਤੀ ਕਿ ਸਾਲਾਨਾ ਰਿਫਿਊਜੀ ਇਨਟੇਕ ਉਸ ਨੂੰ ਘੱਟ ਨਹੀਂ ਕੀਤਾ ਜਾਏਗਾ, ਉਸ ਦੇ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾਏਗੀ। ਅਜਿਹੇ 'ਚ ਨਿਊਜ਼ 24 ਦੇ ਉੱਤੇ ਗੱਲ ਕਰਦੇ ਹੋਏ ਟਿਮ ਆਇਰਸ ਨੇ ਕਿਹਾ ਕਿ ਲੇਬਰ ਦੀ ਜਿਹੜੀ ਰਿਫਿਊਜੀਆਂ ਦੀ ਲੈ ਕੇ ਇੱਕ ਗਿਣਤੀ ਹੈ ਉਹ ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਦੀ ਗਿਣਤੀ ਦੇ ਨਾਲ ਹੀ ਮਿਲਦੀ ਰੱਖੀ ਜਾਏਗੀ। ਯਾਨੀ ਕਿ ਜੇਕਰ ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਘੱਟ ਕੀਤਾ ਜਾ ਰਿਹਾ ਆਸਟ੍ਰੇਲੀਆ 'ਚ ਤਾਂ ਜ਼ਾਹਰ ਜੀ ਗੱਲ ਹੈ ਕਿ ਉਸ ਦੇ ਅਸਰ ਦੂਸਰੇ ਵੀਜ਼ਾ ਕੈਟਾਗਰੀਆਂ ਦੇ ਉੱਤੇ ਵੀ ਪੈਣਗੇ ਜਾਂ ਪ੍ਰਵਾਸ ਦਾਖਲਿਆਂ ਦੇ ਉੱਤੇ ਵੀ ਪੈਣਗੇ। ਇਸ ਦਰਮਿਆਨ ਲਿਬਰਲ ਨੈਸ਼ਨਲ ਗੱਠਜੋੜ ਤੋਂ ਵੀ ਉਹਨਾਂ ਦੀ ਪੋਲਿਸੀ ਪੁੱਛਿਆ ਜਾ ਰਿਹਾ ਸੀ ਕਿ ਲਿਬਰਲ ਨੈਸ਼ਨਲ ਗੱਠਜੋੜ ਕੀ ਇਸ ਮਾਮਲੇ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਇਸੇ ਹੀ ਜਿਹੜਾ ਇਨਟੇਕ ਨੂੰ ਜਾਰੀ ਰੱਖਣਾ ਚਾਹੇਗਾ। ਵਿਰੋਧੀ ਧਿਰ ਦੇ ਨੇਤਾ ਐਂਗਸ ਟੇਲਰ ਨੇ ਕਿਹਾ ਕਿ ਉਹ ਆਸਟ੍ਰੇਲੀਆ ਦੇ ਵਿੱਚ ਰਿਫਿਊਜੀ ਇਨਟੇਕ ਦੀ ਮੌਜੂਦਾ ਗਿਣਤੀ 20,000 ਤੋਂ ਘੱਟ ਕਰਨਾ ਚਾਹੁੰਦੇ ਨੇ ਜਾਂ ਫਿਰ ਇਸ ਨੂੰ ਇੰਨਾ ਹੀ ਬਰਕਰਾਰ ਰੱਖਣਾ ਚਾਹੁੰਦੇ ਨੇ। ਇਸ ਦੇ ਵਾਸਤੇ ਆਪਣੇ ਸਾਰੇ ਵਿਕਲਪ ਫਿਲਹਾਲ ਖੁੱਲ੍ਹੇ ਰੱਖੇ ਹੋਏ ਨੇ।
ਲਿਬਰਲ ਨੈਸ਼ਨਲ ਗਠਜੋੜ ਨੇ ਹਾਲੇ ਤੱਕ ਆਪਣੀ ਪ੍ਰਵਾਸ ਦੇ ਕੁੱਲ ਪ੍ਰਵਾਸ ਦੇ ਦਾਖਲੇ ਦੀ ਗਿਣਤੀ ਕਿੰਨੀ ਹੈ ਉਸ ਨੂੰ ਵੀ ਜ਼ਾਹਰ ਨਹੀਂ ਕੀਤਾ ਦੱਸ ਦਈਏ ਕਿ ਪਿਛਲੇ ਹਫ਼ਤਿਆਂ ਦੇ ਦਰਮਿਆਨ ਟੌਨੀ ਬਰਕ ਦੀ ਤਰਫ ਤੋਂ ਦੇਸ਼ ਨੂੰ ਸੰਬੋਧਨ ਕੀਤਾ ਜਾਣਾ ਸੀ ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇਣੇ ਸੀ ਪਰ ਲੇਬਰ ਪਾਰਟੀ ਦੀ ਆਉਣ ਵਾਲੇ ਸਾਲਾਂ ਦੇ ਵਾਸਤੇ ਪ੍ਰਵਾਸ ਨੀਤੀ ਕੀ ਹੋਏਗੀ ਉਸ ਭਾਸ਼ਣ ਨੂੰ ਉਸ ਵਕਤ ਰੱਦ ਕਰ ਦਿੱਤਾ ਗਿਆ ਸੀ ਜਿਸ ਦਾ ਖਾਸੀ ਚਰਚਾ ਵੀ ਹੋਈ ਸੀ ਖਾਸਾ ਰੌਲਾ ਵੀ ਪਿਆ ਸੀ ਪਰ ਇਸ ਦਰਮਿਆਨ ਹੁਣ ਜਿਹੜੀ ਲਿਬਰਲ ਪਾਰਟੀ ਹੈ ਉਹ ਇਹੀ ਉਮੀਦ ਲਗਾ ਕੇ ਬੈਠੀ ਹੈ ਕਿ ਜਦੋਂ ਪ੍ਰਧਾਨ ਮੰਤਰੀ ਜਾਂ ਟੌਨੀ ਬਰਕ ਆਪਣੀ ਇਮੀਗ੍ਰੇਸ਼ਨ ਪਾਲਿਸੀ ਦੇ ਬਾਰੇ ਐਲਾਨ ਕਰ ਦਿੰਦੇ ਨੇ ਉਸੇ ਤੋਂ ਬਾਅਦ ਲਿਬਰਲ ਨੈਸ਼ਨਲ ਗਠਜੋੜ ਆਪਣੇ ਪੱਤੇ ਖੋਲ੍ਹੇ ਤਾਂ ਬਿਹਤਰ ਹੋਏਗਾ ਉੱਥੇ ਹਿਊਮੈਨੀਟੇਰੀਅਨ ਵੀਜ਼ਾ ਦੇ ਵਿੱਚ ਇਸ ਤਬਦੀਲੀ ਤੋਂ ਇਲਾਵਾ ਦੇਸ਼ ਭਰ ਦੇ ਵਿੱਚ ਹੋਰ ਵੀ ਕਈ ਮਸਲਿਆਂ ਦੇ ਉੱਤੇ ਬੁੱਧ ਸਮਿਟ ਦੇ ਵਿੱਚ ਬਹਿਸ ਬਸਾਈਆਂ ਹੋ ਰਹੀਆਂ ਨੇ ਜਿੱਥੇ ਐਨਰਜੀ ਮਿਨਿਸਟਰ ਕ੍ਰਿਸ ਬੋਵਨ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਕੁਇਨਜ਼ਲੈਂਡ ਅਤੇ ਨਾਰਦਰਨ ਟੈਰੀਟਰੀ ਕਾਮਨਵੈਲਥ ਸਰਕਾਰ ਦੇ ਉੱਤੇ ਆਪਣੇ ਰੂਲ ਯਾਨੀ ਕਿ ਨਿਯਮ ਤਬਦੀਲੀ ਕਰਵਾ ਕੇ ਡੇਟਾ ਸੈਂਟਰ ਨੂੰ 100% ਰਿਨਿਊਬਲ ਐਨਰਜੀ ਤੋਂ ਇਲਾਵਾ ਐਨਰਜੀ ਵਰਤਣ ਦੇ ਲਈ ਜਿਹੜਾ ਇੱਕ ਬਿੱਲ ਸੀ ਉਸ ਦੇ ਉੱਤੇ ਮਨਾ ਚੁੱਕੇ ਨੇ ਇਹ ਗੱਲ ਸਹੀ ਨਹੀਂ ਹੈ ਉਹਨਾਂ ਕਿਹਾ ਕਿ ਕਾਮਨਵੈਲਥ ਆਪਣੇ ਵਿਕਲਪਾਂ ਦੇ ਉੱਤੇ ਵਿਚਾਰ ਕਰ ਰਹੀ ਹੈ ਕੁਇਨਜ਼ਲੈਂਡ ਅਤੇ ਨਾਰਦਰਨ ਟੈਰੀਟਰੀ ਨੇ ਆਪਣੀ ਗੱਲ ਰੱਖੀ ਸੀ ਕ੍ਰਿਸ ਬੋਵਨ ਇਹ ਗੱਲ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਜਿਹੜੇ ਵੀ ਡੇਟਾ ਸੈਂਟਰ ਅਲੱਗ ਅਲੱਗ ਸੂਬਿਆਂ 'ਚ ਖੋਲ੍ਹੇ ਜਾਣਗੇ ਉਸ ਦੇ ਵਿੱਚ ਬਿਜਲੀ ਦੀ ਜਿਹੜੀ ਖਪਤ ਹੈ ਉਹ ਫੋਸਿਲ ਫਿਊਲ ਦੇ ਨਾਲ ਤਿਆਰ ਹੋਣ ਵਾਲੀ ਬਿਜਲੀ ਅਤੇ ਰਿਨਿਊਬਲ ਐਨਰਜੀ ਦੋਹਾਂ ਦੇ ਉੱਤੇ ਨਿਰਭਰ ਕਰੇਗੀ ਦੋਹਾਂ ਦੇ ਨਾਲ ਹੀ ਜਿਹੜੇ ਡੇਟਾ ਸੈਂਟਰਸ ਚਲਾਏ ਜਾਣਗੇ ਜਦਕਿ ਕੁਇਨਜ਼ਲੈਂਡ ਦਾ ਕਹਿਣਾ ਸੀ ਕਿ ਰਿਨਿਊਬਲ ਐਨਰਜੀ ਯਾਨੀ ਕਿ ਨਵਿਆਨਯੋਗ ਊਰਜਾ ਦੇ ਜਿਹੜੇ ਪੈਦਾ ਕਰਨ ਦੇ ਸਰੋਤ ਨੇ ਉਹਨਾਂ ਦਾ ਅਧਿਕਾਰ ਖੇਤਰ ਸਿਰਫ ਸੂਬਾਈ ਹੱਥਾਂ ਦੇ ਵਿੱਚ ਹੀ ਹੋਵੇ ਉੱਥੇ ਆਸਟ੍ਰੇਲੀਅਨ ਕੰਪੀਟੀਸ਼ਨ ਐਂਡ ਕੰਜ਼ਿਊਮਰ ਕਮਿਸ਼ਨ ਨੇ ਹੁਣ ਹੋਬਾਰਟ ਪ੍ਰਾਈਵੇਟ ਹਸਪੀਟਲ ਦੀ ਸੇਲ ਕਲੇਵਰੀ ਹੈਲਥ ਕੇਅਰ ਨੂੰ ਦੇਣ ਦੇ ਉੱਤੇ ਇਤਰਾਜ਼ ਜ਼ਾਹਰ ਕੀਤੇ ਨੇ ਅਤੇ ਭਵਿੱਖ ਦੇ ਉੱਤੇ ਸਵਾਲ ਖੜ੍ਹੇ ਕੀਤੇ ਨੇ ਦੱਸ ਦਈਏ ਕਿ ਹੋਬਾਰਟ ਪ੍ਰਾਈਵੇਟ ਹਸਪੀਟਲ ਦੀ ਸੇਲ ਦੇ ਦਰਮਿਆਨ ਹੀ ਇਹ ਵੀ ਗੱਲ ਹਾਲਾਂਕਿ ACCC ਦੀ ਤਰਫ ਤੋਂ ਇਸ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ ਪਰ ਇਹ ਕਿਹਾ ਜਾ ਰਿਹਾ ਹੈ ਕਿ ਇਸ ਕੈਥੋਲਿਕ ਸੰਸਥਾ ਕਲੇਵਰੀ ਹੈਲਥ ਕੇਅਰ ਨੂੰ ਜੇਕਰ ਇਸ ਦੀ ਵਿਕਰੀ ਕੀਤੀ ਜਾਂਦੀ ਹੈ ਤਾਂ ਉੱਥੇ ਜੈਂਡਰ ਅਫਰਮਿੰਗ ਕੇਅਰ ਜਾਂ ਸਰਜੀਕਲ ਟਰਮੀਨੇਸ਼ਨਸ ਜਾਂ ਇਸ ਕਿਸਮ ਦੇ ਹੋਰ ਜਿਹੜੇ ਫਰਟੀਲਿਟੀ ਦੇ ਨਾਲ ਜੁੜੇ ਹੋਏ ਟ੍ਰੀਟਮੈਂਟਸ ਨੇ ਉਹ ਨਹੀਂ ਹੋਣਗੇ ਕਲੇਵਰੀ ਹੈਲਥ ਕੇਅਰ ਦੀ ਤਰਫ ਤੋਂ ਇਸ ਕਿਸਮ ਦਾ ਦਾਅਵਾ ਪਹਿਲਾਂ ਹੀ ਕੀਤਾ ਗਿਆ ਸੀ ਹੋਬਾਰਟ ਪ੍ਰਾਈਵੇਟ ਹਸਪੀਟਲ ਵੈਸੇ ਬਿਲਕੁਲ ਹੋਬਾਰਟ ਦੇ ਮੇਨ ਪਬਲਿਕ ਹਸਪੀਟਲ ਰੋਇਲ ਹੋਬਾਰਟ ਹਸਪੀਟਲ ਦੇ ਨਾਲ ਮੌਜੂਦ ਹੈ ਇੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਆਪਣਾ ਇਲਾਜ ਕਰਾਉਂਦੇ ਨੇ ਗਰਭਵਤੀ ਮਹਿਲਾਵਾਂ ਇੱਥੇ ਪਹੁੰਚਦੀਆਂ ਨੇ ਮਾਪੇ ਇੱਥੇ ਆ ਕੇ ਜੈਂਡਰ ਅਫਰਮੇਸ਼ਨ ਟੈਸਟ ਵੀ ਕਰਵਾਉਂਦੇ ਨੇ ਔਰ ਇਸ ਤੋਂ ਇਲਾਵਾ ਸਰਜੀਕਲ ਟਰਮੀਨੇਸ਼ਨਸ ਹੁੰਦੀਆਂ ਨੇ ਯਾਨੀ ਕਿ ਗਰਭ ਨੂੰ ਗਿਰਾਇਆ ਜਾਂਦਾ ਵਾਲੰਟਰੀ ਅਸਿਸਟਿਡ ਡਾਇੰਗ ਫਰਟੈਲਿਟੀ ਟ੍ਰੀਟਮੈਂਟ IVF ਇਹ ਸਾਰੀਆਂ ਸਹੂਲਤਾਂ ਇੱਥੇ ਦਿੱਤੀਆਂ ਜਾਂਦੀਆਂ ਨੇ ਪਰ ਕੈਥੋਲਿਕ ਧਰਮ ਨੂੰ ਮੰਨਣ ਵਾਲੀ ਇਹ ਸੰਸਥਾ ਜਿਹੜੀ ਕਿ ਸਿਹਤ ਸੈਕਟਰ ਦੇ ਵਿੱਚ ਵੀ ਹੈ ਇਹਨਾਂ ਦਾ ਕਹਿਣਾ ਹੈ ਕਿ ਇਹ ਈਸਾਈ ਮਤ ਤੋਂ ਬਿਲਕੁਲ ਉਲਟ ਵਿਚਾਰ ਨੇ ਇਹਨਾਂ ਨੂੰ ਹਸਪਤਾਲ ਦੇ ਘੇਰੇ ਦੇ ਅੰਦਰ ਤਾਂ ਘੱਟੋ ਘੱਟ ਨਹੀਂ ਹੋਣ ਦਿੱਤਾ ਜਾਏਗਾ ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਅਤੇ ਹਾਕੀ ਦੇ ਲਈ ਆਸਟ੍ਰੇਲੀਆ ਦੇ ਵਾਸਤੇ ਮਾੜੀ ਖਬਰ ਜਿੱਥੇ ਵਿਸ਼ਵ ਕੱਪ ਦੇ ਵਿੱਚ ਆਸਟ੍ਰੇਲੀਆ ਦਾ ਸਫ਼ਰ ਤਾਂ ਖਿਤਾਬੀ ਦੌੜ ਦੇ ਵਾਸਤੇ ਪਹਿਲਾਂ ਹੀ ਮੁੱਕ ਗਿਆ ਸੀ ਪਰ ਹੁਣ ਜਿਹੜਾ ਇੱਕ ਟੀਮ ਦੀ ਤਰਫ ਤੋਂ ਅਰਜਨਟੀਨਾ ਦੇ ਨਾਲ ਸੈਮੀਫਾਈਨਲ ਖੇਡਿਆ ਜਾਣਾ ਸੀ ਉਸ ਦੇ ਵਿੱਚ ਅਰਜਨਟੀਨਾ ਦੇ ਹੱਥੋਂ ਹਾਰ ਆਸਟ੍ਰੇਲੀਆ ਨੂੰ ਮਿਲੀ ਹੈ 40 ਸਾਲਾਂ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਟੀਮ ਸੈਮੀਫਾਈਨਲ ਤੋਂ ਪਹਿਲਾਂ ਹੀ ਜਿਹੜੀ ਹੈ ਟੂਰਨਾਮੈਂਟ ਦੇ ਵਿੱਚੋਂ ਬਾਹਰ ਹੋ ਗਈ ਹੋਵੇ ਇਸ ਦਾ ਮਤਲਬ ਇਹ ਹੈ ਕਿ ਹੁਣ ਆਸਟ੍ਰੇਲੀਆ ਦੀ ਮਹਿਲਾ ਹਾਕੀ ਟੀਮ ਦਾ ਸੁਪਨਾ ਇੱਥੇ ਹੀ ਖਤਮ ਹੋ ਗਿਆ ਦੱਸ ਦਈਏ ਕਿ ਆਸਟ੍ਰੇਲੀਆ 1-0 ਦੇ ਫਰਕ ਦੇ ਨਾਲ ਇਹ ਮੈਚ ਜਿਹੜਾ ਹਾਰ ਗਿਆ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ ਦਿਓ ਇਜਾਜ਼ਤ ਧੰਨਵਾਦ ਸੁਣਦੇ ਰਹੋ ਰੇਡੀਓ ਹਾਂਜੀ 1674 ਬਾਕੀ ਦੇ ਪ੍ਰੋਗਰਾਮ ਖਬਰਾਂ ਅਤੇ ਜਾਣਕਾਰੀਆਂ ਇਸੇ ਤਰੀਕੇ ਦੇ ਨਾਲ ਜਾਰੀ ਰਹਿਣਗੇ

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: ਓਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ। बिजनेस चलाना आसान नहीं पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नु देओ मजबूत दिशा। आज ही विजिट करो sebipartners.au। सेबी पार्टनर्स वाइज टैक्स एडवाइजर्स तुहाडे बिजनेस दे भरोसेमंद टैक्स एडवाइजर्स।
3: वाओ, तेरी सब्जी दी खुशबू अते टेस्ट विच कुछ ता कमाल है। मेनू भी दस दे सीक्रेट।
4: अमृत ए कमाल है गोल्ड लीफ डेयरी दे प्योर न्यूजीलैंड टी दा। न्यूजीलैंड विच फ्री रेंज ग्रास फेड गावां दे दूध तो तैयार। ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
3: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो। विजिट goldleafdairy.com।
5: You are listening Australia's number one. Radio Hanji.
6: Radio Hanji.
7: Radio Hanji 1674 AM ਸਮਾਂ ਹੋ ਚੁੱਕਾ। ਅੱਜ ਦੀ ਕਹਾਣੀ ਪੜ੍ਹੀਏ। ਆਸ ਕਰਦੇ ਹਾਂ ਕਿ ਤੁਸੀਂ ਰਾਜੀ ਖੁਸ਼ੀ ਹੋ ਗਏ, ਚੜ੍ਹਦੀ ਕਲਾ 'ਚ ਹੋ ਗਏ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਢਿੱਲੋਂ ਸਾਹਿਬ ਨੇ ਜਦੋਂ ਦਾ ਧੀ ਦਾ ਵਿਆਹ ਧਰਿਆ ਉਦੋਂ ਦੀ ਸਿਹਤ ਥੋੜ੍ਹੀ ਉੱਤੇ ਥੱਲੇ ਰਹਿਣ ਲੱਗ ਪਈ ਹੈ। ਸ਼ੂਗਰ ਦੇ ਲੈਵਲ ਸੈੱਟ ਨਹੀਂ ਆਉਂਦੇ, ਡਾਕਟਰ ਕਹਿੰਦਾ ਸਟ੍ਰੈਸ ਨਾ ਲਿਆ ਕਰੋ। ਪਰੇਸ਼ਾਨੀ ਦੇ ਨਾਲ, ਚਿੰਤਾ ਦੇ ਨਾਲ ਇਹ ਲੈਵਲ ਕੰਟਰੋਲ 'ਚ ਨਹੀਂ ਆ ਸਕਦੇ। ਡਾਕਟਰ ਦੀ ਧੀ ਦਾ ਵਿਆਹ ਹੋਵੇ ਤਾਂ ਉਹਨੂੰ ਪਤਾ ਹੋਵੇ, ਮੈਂ ਚਾਹਵਾਂ ਜਾਂ ਨਾ ਚਾਹਵਾਂ ਚਿੰਤਾ ਕਿੱਦਾਂ ਨਹੀਂ ਹੋਊਗੀ। ਇੱਕ ਤਾਂ ਇੰਨੇ ਸਾਰੇ ਖਰਚੇ, ਇੰਨੇ ਸਾਰੇ ਕੰਮ ਕਾਰ, ਸਾਰੇ ਇੰਤਜ਼ਾਮ ਕਰਨੇ ਨੇ, ਨਵੇਂ ਘਰ ਧੀ ਨੇ ਜਾਣਾ, ਉਸ ਚੀਜ਼ ਦੀ ਅਲੱਗ ਤੋਂ ਚਿੰਤਾ। ਅਤੇ ਵੱਡੀ ਚਿੰਤਾ ਇਸ ਚੀਜ਼ ਦੀ ਵੀ ਕਿ ਉਹ ਧੀ ਜਿੱਥੋਂ ਪਲਵੀ ਪਾਸੇ ਰਹਿ ਕੇ ਦਿਲ ਘਟਣਾ ਸ਼ੁਰੂ ਹੋ ਜਾਂਦਾ। ਜਿਹੜੀ ਮੇਰੀ ਮਾਂ ਤੋਂ ਵੱਧ ਮੇਰਾ ਖਿਆਲ ਰੱਖਦੀ। ਕਈ ਵਾਰੀ ਤਾਂ ਜਦੋਂ ਜਿਹੜੇ ਹਿਸਾਬ ਦੇ ਨਾਲ ਵਿਚਰਦੀ ਹੈ, ਜਿੱਦਾਂ ਪਿੱਛੋਂ ਭੱਜ ਭੱਜ ਕੇ ਚੀਜ਼ਾਂ ਫੜਾਉਂਦੀ ਹੈ, ਪਾਪਾ ਤੁਸੀਂ ਆਹ ਭੁੱਲ ਗਏ, ਪਾਪਾ ਤੁਸੀਂ ਆਹ ਕਰਨਾ ਸੀ, ਪਾਪਾ ਤੁਹਾਡਾ ਬਿੱਲ ਰਹਿ ਗਿਆ ਤਰਨ ਵਾਲਾ, ਪਾਪਾ ਤੁਹਾਡਾ ਪਰਸ ਘਰ ਭੁੱਲ ਗਿਆ, ਪਾਪਾ ਤੁਹਾਡਾ ਫੋਨ ਮੈਂ ਚਾਰਜ 'ਤੇ ਲਾ ਦਿੱਤਾ ਸੀ, ਅੱਜ ਪਾਪਾ ਤੁਹਾਡੀ ਪਸੰਦ ਦੀ ਸਬਜ਼ੀ ਬਣਾਈ ਹੈ। ਉਹ ਧੀ ਜਿਹੜੀ ਚਿਹਰਾ ਵੇਖ ਕੇ ਦੱਸ ਦਿੰਦੀ ਆ ਕਿ ਹੁਣ ਪਾਪਾ ਦਾ ਚਾਹ ਪੀਣ ਨੂੰ ਜੀ ਕਰਨ ਡਿਆ, ਬਿਨਾਂ ਕਿਹਾ ਬੜੀਆਂ ਗੱਲਾਂ ਸਮਝਦੀ ਆ। ਉਸ ਧੀ ਤੋਂ ਵਿਛੋੜੇ ਦੀ ਵੀ ਤਾਂ ਚਿੰਤਾ। ਇੱਦਾਂ ਹੀ ਤਾਂ ਮੇਰੀ ਮਾਂ ਵੀ ਮੇਰਾ ਖਿਆਲ ਰੱਖਦੀ ਹੁੰਦੀ ਸੀ। ਢਿੱਲੋਂ ਸਾਹਿਬ ਪਤਾ ਨਹੀਂ ਕਿਹੜੀਆਂ ਕਿਹੜੀਆਂ ਸੋਚਾਂ ਦੇ ਵਿੱਚ ਡੁੱਬੇ ਰਹਿੰਦੇ। ਚਲੋ ਖੈਰ, ਇਹ ਸਾਰਾ ਕੁਛ ਤਾਂ ਚੱਲਦਾ ਰਹਿਣਾ, ਤਿਆਰੀਆਂ ਵੀ ਕਰਨੀਆਂ ਪੈਣੀਆਂ, ਧੀ ਵੀ ਤੋਰਨੀ ਪੈਣੀ ਆ, ਅਤੇ ਸਰੀਰ ਨੂੰ ਲੱਗੀਆਂ ਇਸ ਉਮਰ ਦੇ ਵਿੱਚ ਬਿਮਾਰੀਆਂ, ਇਹਨਾਂ ਦੇ ਨਾਲ ਵੀ ਨਜਿੱਠਣਾ ਪੈਣਾ। ਸਾਰਾ ਕੁਛ ਠੀਕ ਠਾਕ ਚੱਲ ਰਿਹਾ, ਜਿਹਨੇ ਜੀ ਦਿੱਤੇ ਨੇ, ਜਿਹਨੇ ਕਾਰਜ ਕਰਨ ਦੇ ਲਈ ਦਿੱਤੇ ਨੇ, ਉਹਨੇ ਆਪੇ ਹੀ ਆਪ ਨੇਪਰੇ ਚਾੜਦੇ ਨੇ। ਇੰਨੀ ਕੁ ਮਨ 'ਚ ਤਸੱਲੀ ਲੈ ਕੇ ਹਰ ਰੋਜ਼ ਢਿੱਲੋਂ ਸਾਹਿਬ ਸੌਂ ਜਾਂਦੇ, ਅਤੇ ਬਿਲਕੁਲ ਚੱਲੀ ਵੀ ਸਾਰਾ ਕੁਛ ਵਧੀਆ ਜਾਂਦਾ। ਇੱਕ ਦਿਨ ਅਚਾਨਕ ਧੀ ਦੇ ਸਹੁਰਿਆਂ ਤੋਂ ਫੋਨ ਆਇਆ ਕਿ ਕੁਛ ਆਖਰੀ ਕੁਛ ਇੰਤਜ਼ਾਮ ਚਾਹੁੰਦੇ ਹਾਂ ਕਿ ਇੱਕ ਵਾਰੀ ਇਕੱਠੇ ਬਹਿ ਕੇ ਵੇਖ ਲਈਏ ਜੇ ਤੁਸੀਂ ਕਹਿੰਦੇ ਹੋ ਤਾਂ ਅਸੀਂ ਤੁਹਾਡੇ ਵੱਲ ਆ ਜਾਂਦੇ ਹਾਂ ਵੈਸੇ ਬਿਹਤਰ ਰਹੇਗਾ ਜੇਕਰ ਤੁਸੀਂ ਸਾਡੇ ਵੱਲ ਆ ਜਾਓ ਕੁਛ ਕੁ ਚੀਜ਼ਾਂ ਤੁਹਾਨੂੰ ਵਿਖਾਉਣੀਆਂ ਨੇ ਕੁਛ ਕੁ ਚੀਜ਼ਾਂ ਤੁਹਾਡੇ ਨਾਲ ਡਿਸਕਸ ਕਰਨੀਆਂ ਨੇ ਬਥੇਰੀ ਨਾਂ ਨੁੱਕਰ ਕੀਤੀ ਵਿਚੋਲੇ ਨੂੰ ਕਿਹਾ ਚੰਗਾ ਨਹੀਂ ਲੱਗਦਾ ਇੱਦਾਂ ਕੱਚੇ ਸਾਕਾਂ ਦੇ ਵਿੱਚ ਜਾਣਾ ਮੈਨੂੰ ਤਾਂ ਬਈ ਬਿਲਕੁਲ ਨਹੀਂ ਸਹੀ ਲੱਗਦਾ ਵਿਚੋਲੇ ਦੇ ਅਤੇ ਧੀ ਦੇ ਸਹੁਰਿਆਂ ਦੇ ਉੱਤੇ ਜ਼ੋਰ ਪਾਉਣ ਦੇ ਉੱਤੇ ਸੋਚਿਆ ਬਹੁਤੀ ਮਨਾ ਕਰਾਂਗੇ ਤਾਂ ਫਿਰ ਸੋਚਣ ਨਾ ਕਿ ਬੜੇ ਅੜੀਅਲ ਜਿਹੇ ਆ ਅੱਜ ਕੱਲ੍ਹ ਜ਼ਮਾਨਾ ਬਦਲ ਗਿਆ ਬਥੇਰਾ ਕੁਛ ਚੱਲੀ ਜਾਂਦਾ ਧੀ ਵਾਲੇ ਡਰਦੇ ਵੀ ਆ ਕਿ ਕਿਤੇ ਪਹਿਲਾਂ ਕੱਚੇ ਕੁਆਰੇ ਸਾਕ ਦੇ ਵਿੱਚ ਹੀ ਕਿਤੇ ਕਿਸੇ ਤਰ੍ਹਾਂ ਦੀ ਕੁਕੜਤਾ ਨਾ ਆ ਜਾਵੇ ਸਾਰਿਆਂ ਦੇ ਕਹਿਣ ਦੇ ਉੱਤੇ ਹੁਣ ਮੰਨ ਗਏ ਨੇ ਮਿੱਥੋ ਸਮੇਂ ਦੇ ਉੱਤੇ ਜਦੋਂ ਧੀ ਦੇ ਸਹੁਰੇ ਪਰਿਵਾਰ ਵੱਲ ਜਾ ਰਹੇ ਨੇ ਤਾਂ ਰਸਤੇ 'ਚ ਸੋਚੀ ਜਾਂਦੇ ਅੱਜ ਤਾਂ ਮੇਰੀ ਸ਼ੂਗਰ ਦੇ ਲੈਵਲ ਹੋਰ ਹਿੱਲੇ ਪਏ ਡਾਕਟਰ ਨੇ ਕਿਹਾ ਸੀ ਬਿਲਕੁਲ ਹੀ ਮਿੱਠਾ ਨਹੀਂ ਖਾਣਾ ਹੁਣ ਵਿਆਹ ਦਾ ਸਮਾਂ ਜੇ ਉਹਨਾਂ ਨੇ ਅੱਗੇ ਮਿੱਠਾ ਰੱਖਤਾ ਤਾਂ ਕਰਾਂਗੇ ਕੀ ਜੇ ਮੈਂ ਕੁਛ ਖਾਧਾ

ਪਰਿਵਾਰ ਬੜਾ ਵਧੀਆ ਬੜੇ ਪਿਆਰ ਦੇ ਨਾਲ ਮਿਲਿਆ ਲੱਗਦਾ ਕਿ ਧੀ ਨੂੰ ਸੋਹਣੇ ਤਰੀਕੇ ਦੇ ਨਾਲ ਆਪਣੀ ਧੀ ਸਮਝ ਕੇ ਰੱਖਣਗੇ ਮੁੰਡਾ ਵੀ ਬੜਾ ਚੰਗਾ ਪਰ ਮਨ ਦੇ ਵਿੱਚ ਵਾਰ ਵਾਰ ਇਹੋ ਵਿਚਾਰ ਆਈ ਜਾਂਦਾ ਕਿ ਹੁਣੇ ਚਾਹ ਲਿਆਉਣ ਲੱਗਿਆ ਚਾਹ 'ਚ ਵੀ ਮਿੱਠਾ ਹੋਣਾ ਅਤੇ ਨਾਲ ਵਿਆਹਲੇ ਘਰ ਦੇ ਵਿੱਚ ਹੋਰ ਬਹੁਤ ਸਾਰਾ ਮਿੱਠਾ ਚੱਲ ਫਿਰ ਨਹੀਂ ਖਾਊਂਗਾ ਆਪਣੇ ਆਪ ਦੇ ਨਾਲ ਹੀ ਗੱਲਾਂ ਕਰ ਰਹੇ ਨੇ ਡਾਕਟਰ ਨੇ ਪਰਹੇਜ ਦੱਸਿਆ ਚਲੋ ਕਰ ਲਾਂਗੇ ਵਿਆਹਲੇ ਦਿਨ ਜੇ ਕਿਤੇ ਮੰਜੇ 'ਤੇ ਪੈ ਜਾਵੇ ਤਾਂ ਪੈ ਗਏ ਤਾਂ ਹੋਰ ਔਖੇ ਹੋਵਾਂਗੇ ਖਾਵਾਂ ਨਾ ਖਾਵਾਂ ਉਹੜੀਆਂ ਗੱਲਾਂ ਕਰ ਰਹੇ ਨੇ ਉੱਧਰ ਧਿਆਨ ਘੱਟ ਆ ਅਤੇ ਇੱਧਰਲੇ ਪਾਸੇ ਕੁਛ ਜ਼ਿਆਦਾ ਖੈਰ ਉਹਨੇ ਚਿਰ ਨੂੰ ਚਾਹ ਬਣ ਕੇ ਆ ਗਈ ਅਤੇ ਅੱਗੇ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਲਿਆ ਕੇ ਰੱਖ ਦਿੱਤੀਆਂ ਨੇ ਹੁਣ ਨਵਾਂ ਸਮਾਂ ਰਿਸ਼ਤਾ ਅਤੇ ਉਸ ਹਿਸਾਬ ਦੇ ਨਾਲ ਇਹ ਛਾਂ ਆ ਕੇ ਟੇਬਲ ਦੇ ਉੱਤੇ ਸੱਜ ਗਈਆਂ ਨੇ ਪਰ ਵੇਖ ਕੇ ਥੋੜ੍ਹਾ ਜਿਹਾ ਸੁੱਖ ਦਾ ਸਾਹ ਆਇਆ ਇਹ ਪਈਆਂ ਛਾਂ ਦੇ ਵਿੱਚ ਕੁਛ ਇੱਕ ਇੱਦਾਂ ਦੀਆਂ ਹੈਗੀਆਂ ਨੇ ਜਿਹੜੀਆਂ ਮੈਂ ਖਾ ਸਕਦਾ ਪਰ ਫਿਰ ਮਨ ਦੇ ਵਿੱਚ ਆਉਂਦਾ ਜੇ ਲੂਣ ਵਾਲੀ ਚੀਜ਼ ਨੂੰ ਹੱਥ ਪਾਇਆ ਇਹ ਸੋਚਣ ਨਾ ਕਈ ਲੋਕ ਵਿਚਾਰ ਵੀ ਕਰਦੇ ਨੇ ਉਹਨੇ ਚਿਰ ਨੂੰ ਪਰਿਓਂ ਆਵਾਜ਼ ਆਈ ਮਾਸੜ ਜੀ ਇਹ ਮਠਿਆਈਆਂ ਸ਼ੂਗਰ ਫ੍ਰੀ ਨੇ ਤੁਸੀਂ ਇਹ ਸਾਈਡ ਦੇ ਉੱਤੇ ਪਈਆਂ ਤਿੰਨ ਮਠਿਆਈਆਂ ਇਹਨਾਂ ਦੇ ਵਿੱਚੋਂ ਕੋਈ ਵੀ ਖਾ ਸਕਦੇ ਹੋ ਬਿਲਕੁਲ ਚਿੰਤਾ ਨਾ ਕਰਨਾ ਇਹ ਤੁਹਾਡੀ ਸਿਹਤ ਨੂੰ ਕੋਈ ਨੁਕਸਾਨ ਨਹੀਂ ਕਰਨਗੀਆਂ ਮਨ ਦੇ ਵਿੱਚ ਥੋੜ੍ਹੀ ਜਿਹੀ ਧਰਵਾਸ ਹੋਈ ਜਦੋਂ ਰੱਬ ਮੇਰੇ ਮਨ ਦੀ ਆਪੇ ਹੀ ਉਹਨਾਂ ਤੱਕ ਪਹੁੰਚਾ ਰਿਹਾ ਸੀ ਅਤੇ ਉਹ ਕਰ ਰਹੇ ਫਿਰ ਸੋਚਦਾ ਹਾਂ ਚਾਹ ਦਾ ਘੁੱਟ ਭਰਾਂ ਜਾਂ ਨਾ ਭਰਾਂ ਤਲਬ ਵੀ ਹੋ ਰਹੀ ਹੈ ਅਤੇ ਵਾਰ ਵਾਰ ਉਹ ਕਹੀ ਵੀ ਜਾਂਦੇ ਨੇ ਫੜੋ ਚਾਹ ਚੁੱਕੋ ਚਾਹ ਹੁਣ ਕਵਾਂ ਤਾਂ ਕੀ ਕਵਾਂ ਸੋਚਿਆ ਚੱਲ ਵੇਖੀ ਜਾਊਗੀ ਰੱਬ ਦਾ ਨਾਂ ਲਿਆ ਚਾਹ ਦਾ ਕੱਪ ਚੁੱਕਿਆ ਬੁੱਲਾਂ ਨੂੰ ਲਾਇਆ ਅਤੇ ਕੀ ਚਾਹ ਤਾਂ ਫਿੱਕੀ ਹੈ ਬਿਲਕੁਲ ਉਸੇ ਤਰ੍ਹਾਂ ਦੀ ਜਿੱਦਾਂ ਦੀ ਮੈਂ ਘਰ ਪੀਨਾ ਮਨ ਹੀ ਮਨ ਸੋਚ ਰਿਹਾ ਕਿਆ ਰੱਬ ਨੇ ਚੰਗੀ ਨੇੜੇ ਹੋ ਕੇ ਸੁਣੀ ਹੈ ਸਾਰੇ ਮਸਲੇ ਆਪੇ ਹੱਲ ਹੋ ਗਏ ਥੋੜ੍ਹਾ ਚਿਰ ਬੈਠੇ ਰਹੇ ਗੱਲਾਂ ਬਾਤਾਂ ਖੁੱਲੀਆਂ ਸੁਭਾਅ ਬੜਾ ਵਧੀਆ ਲੱਗਾ ਸਾਰਿਆਂ ਦਾ ਹੁਣ ਗੱਲ ਇੱਥੋਂ ਕੁ ਤੱਕ ਖੁੱਲ੍ਹ ਚੁੱਕੀ ਹੈ ਕਿ ਖੁੱਲ੍ਹ ਕੇ ਗੱਲਾਂ ਬਾਤਾਂ ਇੱਕ ਦੂਸਰੇ ਦੇ ਨਾਲ ਹੋਣੀਆਂ ਸ਼ੁਰੂ ਹੋ ਚੁੱਕੀਆਂ ਨੇ ਅਤੇ ਆਖਿਰਕਾਰ ਆਉਂਦੇ ਆਉਂਦੇ ਨੇ ਪੁੱਛ ਹੀ ਲਿਆ ਤੁਸੀਂ ਚਾਹ ਵੀ ਮੈਨੂੰ ਫੇਕੀ ਦਿੱਤੀ ਹੈ ਅਤੇ ਮਠਿਆਈ ਵੀ ਉਹੋ ਜਿਹੀ ਜਿਹੜੀ ਮੇਰੀ ਸਿਹਤ ਨਾ ਖਰਾਬ ਕਰੇ ਇਹ ਇੰਨਾ ਕੁਛ ਤੁਹਾਨੂੰ ਪਹਿਲਾਂ ਕਿੱਦਾਂ ਪਤਾ ਸੀ ਕੀ ਤੁਹਾਨੂੰ ਪਤਾ ਸੀ ਕਿ ਮੇਰੀ ਸਿਹਤ ਖਰਾਬ ਚੱਲਦੀ ਹੈ ਕਹਿਣ ਲੱਗੇ ਕੱਲ੍ਹ ਬੇਟੀ ਦੀ ਗੱਲ ਹੋਈ ਸੀ ਬੇਟੇ ਦੇ ਨਾਲ ਅੱਜ ਕੱਲ੍ਹ ਮਾਡਰਨ ਜ਼ਮਾਨਾ ਜੀ ਦੋਵੇਂ ਜਾਣੇ ਵਿਆਹ ਤੋਂ ਪਹਿਲਾਂ ਆਪਸ ਵਿੱਚ ਦੁੱਖ ਸੁੱਖ ਕਰ ਲੈਂਦੇ ਨੇ ਕੋਈ ਸ਼ੋਪਿੰਗ ਦੀਆਂ ਗੱਲਾਂ ਬਾਤਾਂ ਸਾਂਝੀਆਂ ਕਰ ਲੈਂਦੇ ਨੇ ਅਤੇ ਉਸੇ ਦੇ ਦਰਮਿਆਨ ਕੱਲ੍ਹ ਬੇਟੀ ਦਾ ਫੋਨ ਆਇਆ ਸੀ ਕਿ ਪਾਪਾ ਦੀ ਸਿਹਤ ਕੁਛ ਇਸ ਤਰੀਕੇ ਦੇ ਨਾਲ ਚੱਲ ਰਹੀ ਹੈ ਅਤੇ ਆ ਚੀਜ਼ਾਂ ਉਹਨਾਂ ਨੂੰ ਨਾ ਦਿਓ ਬਸ ਧੀ ਦੀਆਂ ਹਦਾਇਤਾਂ ਆ ਗਈਆਂ ਸੀ ਫਿਰ ਆਪਾਂ ਦੇ ਵੀ ਕਿੱਦਾਂ ਸਕਦੇ ਹਾਂ ਇਹਨਾਂ ਕਹਿ ਕੇ ਸਾਰੇ ਹੱਸਣ ਲੱਗ ਪਏ ਰਸਤੇ ਦੇ ਵਿੱਚ ਸੋਚੀ ਜਾਂਦਾ ਇੰਨੀ ਸਿਆਣੀ ਧੀ ਹੁਣ ਮੇਰੇ ਘਰੋਂ ਇਸ ਘਰ ਆ ਜੂਗੀ ਮੇਰਾ ਖਿਆਲ ਕੌਣ ਰੱਖੂਗਾ ਅਤੇ ਫਿਰ ਸੋਚਦਾ ਧੀ ਨੇ ਤਾਂ ਬਗਾਨੇ ਘਰ ਜਾਣਾ ਹੀ ਆ ਅਤੇ ਨਾਲੇ ਇਹ ਘਰ ਮੈਨੂੰ ਬਗਾਨਾ ਵੀ ਨਹੀਂ ਲੱਗਾ ਜਿਹੜੇ ਘਰ ਵੀ ਜਾਊਗੀ ਉਸ ਘਰ ਵੀ ਤਾਂ ਇਹਦੀ ਜ਼ਰੂਰਤ ਹੈ ਰਾਤ ਵਿੱਚ ਪਤਾ ਨਹੀਂ ਕਿੰਨੀ ਵਾਰੀ ਇਮੋਸ਼ਨਲ ਹੋਇਆ ਕਿੰਨੀ ਵਾਰੀ ਅੱਖਾਂ 'ਚੋਂ ਅੱਥਰੂ ਉੱਡ ਗਏ ਕਿੰਨੀ ਵਾਰੀ ਫਖਰ ਮਹਿਸੂਸ ਹੋਇਆ ਆਉਂਦੇ ਨਾਲ ਦੀ ਨੂੰ ਦੱਸਿਆ ਢਿੱਲੋਂ ਸਾਹਿਬ ਨੇ ਅਤੇ ਮੋਹਾਲੀ ਸਾਹਮਣੇ ਕੰਧ 'ਤੇ ਫੋਟੋ ਵੇਖ ਕੇ ਕਹਿਣ ਲੱਗੇ ਵੇਖ ਲਾ ਮੈਨੂੰ ਮਾਂ ਦੀ ਕਮੀ ਵੀ ਨਹੀਂ ਮਹਿਸੂਸ ਹੋਣ ਦਿੱਤੀ ਇਸ ਧੀ ਨੇ ਇਹ ਕਰਮਾਂ ਵਾਲੀਆਂ ਕਿੰਨਾ ਖਿਆਲ ਰੱਖਦੀਆਂ ਨੇ ਆਪਣੇ ਮਾਂ ਪਿਓ ਦਾ ਪਿਓ ਅਤੇ ਧੀ ਦਾ ਇੱਦਾਂ ਦਾ ਹੀ ਰਿਸ਼ਤਾ ਹੁੰਦਾ

0: ਆਸ ਕਰਦੇ ਹਾਂ ਕਿ ਤੁਸੀਂ ਕਹਾਣੀ ਪਸੰਦ ਕੀਤੀ ਹੋਵੇਗੀ। ਧੰਨਵਾਦ ਕਰਦੇ ਹਾਂ ਸੁਖਵਿੰਦਰ ਭੈਣ ਜੀ ਦਾ, ਜਿਨ੍ਹਾਂ ਨੇ ਇੱਕ ਵਾਰੀ ਫਿਰ ਤੋਂ ਇਹ ਪਿਆਰੀ ਜੀ ਕਹਾਣੀ ਸਾਡੇ ਨਾਲ ਸਾਂਝੀ ਕੀਤੀ। ਕਰਮ ਵਾਲੇ ਨੇ ਉਹ ਘਰ ਜਿਨ੍ਹਾਂ ਦੇ ਘਰ ਧੀਆਂ ਨੇ ਅਤੇ ਜਿਨ੍ਹਾਂ ਨੇ ਲੈ ਕੇ ਆਉਣੀਆਂ ਨੇ ਉਹ ਵੀ ਕਰਮ ਵਾਲੇ। ਆਸ ਕਰਦੇ ਹਾਂ ਕਿ ਤੁਸੀਂ ਕਹਾਣੀ ਪਸੰਦ ਕੀਤੀ ਹੋਏਗੀ।
1: You are listening Australia's number one Radio Hanji. Radio Hanji.
2: Je tusi bimar ho ta AI kol nahi doctor kol janne ho. Fir tanu ni masle vich faisla khud kyon? Yaad rakho, delay in law is damage in life. Family issue, property da masla, koi immigration di samasya ya koi bhi kanuni matter, ikko naam jo kam tuhade layi karde ne, Bansal Lawyers. Tuhada bharosa, sada tajruba te jit apni. Call 422-905-860 or visit bansallawyers.com.au. Sona chahida?
3: Bharosa chahida?
2: Quality te buyback vi chahida? Chale aao Delhi Jewelers, Stockland Point Cook vikhe, jithe buy carat gold, classy silver, dazzling diamonds ate gemstones, custom jewelry thode order te ready. Purana sona buyback and exchange turant. Cash chahida? Gold loan easy and safe. Repair, bullion buying, selling sab ek hi jagah te oh vi wajib rate te. Delhi Jewelers, 310/2 Main Street, Point Cook. Call 0493-536-042.
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
6: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।

0: ਉਪਾਜੀ ਇੱਕ ਪਾਸੇ ਮੌਰਗੇਜ ਉੱਤੇ ਗ੍ਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿੱਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ।
2: ਰਿਦਮ ਬੋਇਸ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ।
3: ਪਿਆਰ ਨੂੰ ਸੁਣਨ ਲਈ ਕੰਨਾਂ ਦੀ ਨਹੀਂ, ਦਿਲ ਦੀ ਲੋੜ ਹੁੰਦੀ।
2: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
3: ਇਹੋ ਗੱਲ ਹੈ ਤੇ ਮੈਂ ਹੁਣੇ ਆਪਣੀ ਜ਼ਬਾਨ ਵੱਢ ਕੇ ਹੋ ਜਾਣਾ।
2: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
4: ਜ਼ਿੰਦਗੀ ਕਿਵੇਂ ਕੱਟਾਂਗੇ ਮੈਂ, ਨਹੀਂ ਰਹਿ ਸਕਦੀ ਉਹਦੇ ਬਿਨਾ, ਮੈਨੂੰ ਉਹ ਚਾਹੀਦਾ।
2: ਰਿਲੀਜ਼ਿੰਗ ਵਰਲਡ ਵਾਈਡ 4 September, ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ। ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ, ਬੋਲ ਭਾਵੇਂ ਨਾ ਬੋਲ।
5: ਆਸਟ੍ਰੇਲੀਆ 'ਚ ਆਪਣਾ ਘਰ ਲੈਣਾ ਹੈ ਜਾਂ ਕੰਸਟਰਕਸ਼ਨ ਕਰਵਾਉਣੀ ਹੈ, ਮੌਰਗੇਜ ਰੀਫਾਈਨਾਂਸ ਕਰਵਾਉਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ। ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ ਵੈਲਕਮ। ਕਾਲ ਰਾਜ 0494763700 ਔਰ ਵਟਸਐਪ 2FoldLending।
6: ਹਾਂਜੀ ਹਾਂਜੀ ਓਏ, ਹਾਂਜੀ ਹਾਂਜੀ ਹਾਂਜੀ ਰੇਡੀਓ।

0: ਕਰੇਗਾ ਬਾਕੀ ਮੋੜ ਕੇ ਜੇਬ ਚ ਪਾਲ ਬਾਈ ਇਕੋਨਮੀ ਦੇ ਬਹੁਤ ਬੁਰੇ ਹਾਲਾਤ ਨੇ ਇਹ ਗਾਣਾ ਬਿਲਕੁਲ ਠੀਕ ਹੈ ਐਬਸੋਲੂਟਲੀ ਰਾਈਟ ਫਾਇਰ ਸੌਂਗ ਬਾਈ ਜੈਲੀ ਮੇਰਾ ਭਰਾ ਤੈਨੂੰ ਸੋਹਣੀ ਬੁਲਾਉਂਦੇ ਜਾਣ ਜਾਣ ਗੱਭਰੂ ਦੇ ਬੁੱਲ ਸੁੱਕ ਗਏ ਪਰ ਸਾਡੇ ਬੁੱਲ ਨਹੀਂ ਸੁੱਕਣ ਲੱਗੇ ਕਿਉਂਕਿ ਅੱਜ ਹੈ ਸ਼ੁੱਕਰਵਾਰ ਖੁੱਲ੍ਹਾ ਅਖਾੜਾ ਅਤੇ ਆਈ ਐਮ ਟੂ ਮੱਚ ਐਕਸਾਈਟਿਡ ਅਤੇ ਇਹ ਜਿਹੜੀ ਐਕਸਾਈਟਮੈਂਟ ਹੈ ਉਹਨੂੰ ਮੈਂ ਕੰਟੇਨ ਕਰਨ ਲਈ ਨਾ ਮੈਂ ਕਿਹਾ ਇਹ ਤੀਨ ਤਿਗਾੜਾ ਕਾਮ ਵਿਗਾੜ ਉਹ ਨਹੀਂ ਇਹ ਨਹੀਂ ਹੁੰਦਾ ਕੋਈ ਹੋਰ ਹੋਣਾ ਚਾਹੀਦਾ ਸੀਗਾ ਕੋਈ ਹੋਰ ਹੋਣਾ ਚਾਹੀਦਾ ਨਾਲ ਜੀ ਤੁਸੀਂ ਦੱਸੋ ਕੀ ਹੋਣਾ ਚਾਹੀਦਾ ਟ੍ਰਿਪਲੀ ਵਾਸਤੇ ਸਹੀ ਕੀ ਕਹਿੰਦੇ ਅਖਾਣ
1: ਅਖਾਣ
0: ਅਖਾਣ
1: ਗਾਂਧੀ ਜੀ ਕੇ ਬੰਦਰ ਤੀਨ
0: ਵਾਓ ਥੈਂਕ ਯੂ ਸੋ ਮਚ ਗਾਇਸ ਤੀਨ ਦਿਗਾੜਾ ਨਾਮ ਵਿਗਾੜਾ ਨਾਲ ਹੀ ਆਪਾਂ ਚੱਲਾਂਗੇ ਕਿਉਂਕਿ ਅੱਜ ਦੀ ਜਿਹੜੀ ਮਸਤੀ ਜਿਹੜੀ ਫੁੱਲ ਮਸਤੀ ਕਰਨੀ ਆ ਆਪਾਂ ਖੁੱਲ੍ਹੇ ਅਖਾੜੇ ਵਾਲੀ ਉਹਦੇ 'ਚ ਸਾਡਾ ਰੰਗ ਲਾਉਣ ਲਈ ਲਾਲ ਜੀ ਵੀ ਆ ਗਏ ਨੇ ਆਪਣਾ ਲਾਲ ਸੂਹਾ ਰੰਗ ਲੈ ਕੇ ਬਸੰਤ ਲਾਲ ਜੀ ਕੈਸੇ ਹੈਂ ਆਪ
1: ਝੂਠ ਸਵੇਰੇ ਸਵੇਰੇ
0: ਕਰਨਾ ਪੜਤਾ ਕਾਮ ਹੈ
1: ਵੈਲਕਮ ਬੈਕ ਔਨ ਰੇਡੀਓ ਹਾਂਜੀ 1674 AM ਤੁਸੀਂ ਸੁਣ ਰਹੇ ਹੋ ਫਰਾਈਡੇ ਮਾਰਨਿੰਗ ਦੀ ਮਸਤੀ ਫਰਾਈਡੇ ਦੀ ਮਸਤੀ ਫਨ ਫਰਾਈਡੇ ਫਨ ਫਰਾਈਡੇ 'ਚ ਕਰਨਾ ਕੀ ਹੁੰਦਾ ਆ ਨਥਿੰਗ ਜਸਟ 100% ਪਿਓਰ ਮਸਤੀ ਮਸਤੀ ਮਸਤੀ ਐਂਡ ਮਸਤੀ ਹੋਰ ਕੁਛ ਨਹੀਂ ਕਰਨਾ ਤੁਸੀਂ ਸੌਂਗ ਖਾ ਕੇ ਅਸੀਂ ਆਉਂਦੇ ਹੁੰਦੇ ਹਾਂ ਕਰੋ ਸੌਂਗ ਖਾ ਕੇ ਤੁਸੀਂ ਬਹਿ ਜਾਓ ਅਸੀਂ ਸਿਰਫ ਮਸਤੀ ਕਰਨੀ ਹੈ
0: ਵੀ
1: ਵਾਂਟ ਟੂ ਪ੍ਰਪੇਅਰ ਫੋਰ ਫਰਾਈਡੇ ਫੀਕ ਵੀਕਐਂਡ ਨਾਟ ਵੀਕਐਂਡ ਵੀਕਐਂਡ ਫਨ ਫਨ ਵਾਲਾ ਵੀਕਐਂਡ
0: ਅੱਛਾ ਫਨ ਵੀਕਐਂਡ
1: ਯੈਸ ਸੋ ਵੈਲ ਵੈਲਕਮ ਲਾਲ ਜੀ
0: ਲਾਲ ਜੀ ਥੋੜਾ ਹੋਰ ਅੱਗੇ ਆ ਕੇ ਮੇਰੇ ਨਜ਼ਦੀਕ ਆਓ ਮੇਰੇ ਔਰ ਪਾਸ
1: ਆਓ ਬੋਲੋ
0: ਨਹੀਂ ਮੇਰਾ ਵੀਰ ਮਤਲਬ ਲਾਗੇ ਹੋ ਕੇ ਗੱਲ ਕਰੋ
2: ਮੈਂ ਬਰਬਾਦ ਹੋਣਾ ਚਾਹੁੰਦਾ
0: ਵਿਪਾਸ਼ਾ ਬਸੂ ਨੂੰ ਮਾਫੀ ਮੰਗਦੇ ਹਾਂ ਸਾਰੇ ਰਲ ਕੇ ਠੀਕ ਹੈ ਜੀ ਤੇ ਜੀ ਸ਼ੁਰੂ ਹੋ ਗਿਆ ਜੀ ਸ਼ੁੱਕਰਵਾਰ ਦਾ ਮੇਲਾ ਸਾਡੇ ਨਾਲ ਸਾਂਝਾ ਪਾਓ ਸਾਨੂੰ ਕਾਲ ਸ਼ਾਲ ਕਰੋ ਤੁਹਾਡੇ ਨਾਲ ਹਫਤੇ 'ਚ ਕੀ ਬੈਸਟ ਹੋਇਆ ਉਹ ਵੀ ਦੱਸੋ ਅਤੇ ਸ਼ਾਇਰੀ ਸੁਣਾਓ ਗਾਣੇ ਸੁਣਾਓ ਚੁਟਕਲੇ ਸੁਣਾਓ ਬਸੰਤ ਲਾਲ ਜੀ ਆਏ ਹੁਣ ਤੇ ਹੱਸ ਰਸ ਨਾ ਹੋਵੇ ਸਰ ਹੋ ਨਹੀਂ ਸਕਦਾ
1: ਹੈ ਨਾ
0: ਅਤੇ ਚੁਟਕਲੇ ਵੀ ਸੁਣਾਓ ਬੁਝਾਰਤ ਪਾਣੀ ਬੁਝਾਰਤ ਵੀ ਪਾਓ ਬਸੰਤ ਲਾਲ ਜੀ ਆਏ ਹੁਣ ਤੇ ਬੁਝਾਰਤ ਨਾ ਬੁੱਝੀ ਜਾਏ ਇਸ ਤਰ੍ਹਾਂ ਕਦੇ ਹੋ ਸਕਦਾ ਨਹੀਂ
1: ਲਾਲ ਜੀ ਨੂੰ ਪੁੱਛਦੀ ਹਾਂ ਬਿਕੋਜ਼ ਲਾਲ ਜੀ ਵਾਲੇ ਉਸ ਦੌਰ ਦੇ ਹਨ ਲਾਲ ਜੀ ਤੁਸੀਂ ਕਿੰਨੇ ਕੁ ਸਾਲਾਂ ਤੱਕ ਆਪਣੀ ਭੈਣ ਤੋਂ ਪੈਸੇ ਦੇ ਕੇ ਵਾਪਸ ਮੰਗੇ ਆ ਖੋਏ ਆ ਕਿਹੜੀ ਏਜ ਤੱਕ
2: ਉਹ ਤਾਂ ਮਹੱਲੇ ਵੀ ਮੰਗਦਾ ਰਹੇ ਆਪਣਾ ਕਾਲਜ ਛੱਡਦੇ ਸੀ ਨਾ ਤੇ ਆਪਣਾ ਵੀ ਲਾਸਟ ਇਅਰ ਆਪਣਾ ਸਾਰੇ ਆਪਣੇ ਡਾਇਰੀ ਸਾਡੇ ਨੇ ਕਹਿੰਦੀ ਸਲਾਮ ਬੁੱਕ ਸਾਡੀ ਬੁੱਕ ਮੇਰੀ ਬੁੱਕ ਚ ਇਹੀ ਲਿਖਿਆ ਹੁੰਦਾ ਕੁੜੀਆਂ ਨੇ ਮੇਰੇ ਇੰਨੇ ਪੈਸੇ ਦੇਣੇ ਮੇਰੇ ਇੰਨੇ ਪੈਸੇ
0: ਸਲੈਮ ਬੁੱਕ ਨਾ ਹੋ ਗਈ ਪਰਚੂਨ ਦੀ ਦੁਕਾਨ ਹੋ ਗਈ ਹੈ
1: ਬਹੁਤ ਬਹੁਤ ਮੁਬਾਰਕਾਂ ਸਾਰੇ ਜਣਿਆਂ ਦੀ ਰੱਖੜੀ ਬਹੁਤ ਸੋਹਣੀ ਲੰਘੇ ਚੜੇ ਇੰਜੋਏ ਕਰੋ ਤੁਹਾਡਾ ਭਰਾ ਤੁਹਾਡੇ ਕੋਲ ਹੈ ਤੁਹਾਡੀ ਭੈਣ ਤੁਹਾਡੇ ਕੋਲ ਹੈ ਜਾਂ ਨਹੀਂ ਹੈ ਇਟਸ ਆਲ ਅਬਾਊਟ ਫੀਲ
0: ਇਟਸ ਆਲ ਅਬਾਊਟ
1: ਫੀਲ ਤੁਸੀਂ ਰੱਖੋ ਕਿ ਹਮੇਸ਼ਾ ਯੂ ਨੋ ਯੂ ਹੈਵ ਟੂ ਲੁੱਕ ਆਫਟਰ ਯੋਰ ਬ੍ਰਦਰ ਯੋਰ ਸਿਸਟਰ ਇੱਕ ਦੂਜੇ ਦੀ ਦੇਖਭਾਲ ਕਰਦੇ ਰਹੋ ਹੋਰ ਕੁਛ ਨਹੀਂ ਹੈ ਜ਼ਿੰਦਗੀ ਦੇ ਵਿੱਚ ਜੇ ਇੱਕ ਦੂਜੇ ਨਾਲ ਤੁਸੀਂ ਇੰਜੋਏ ਕਰਦੇ ਹੋ ਨਾ ਹੱਸ ਬੁੱਕ ਕੇ ਬੋਲਦੇ ਹੋ ਉਹ ਸਮਝ ਲਓ ਤੁਹਾਡਾ ਤੁਸੀਂ ਆਪਣਾ ਬੁਢਾਪਾ ਸੁਧਾਰ ਰਹੇ ਹੋ ਬਿਕੋਜ਼ ਵੈਨ ਯੂ ਗਰੋ ਓਲਡਰ ਯੂ ਡੋਂਟ ਯੂ ਹੈਵ ਇਨਫ ਮਨੀ ਤੁਹਾਡੇ ਕੋਲ ਬਹੁਤ ਪੈਸਾ ਆ ਜਾਂਦਾ ਆ ਪਰ ਤੁਹਾਨੂੰ ਉਦੋਂ ਚਾਹੀਦਾ ਹੁੰਦਾ ਇੱਕ ਇਮੋਸ਼ਨਲ ਟੱਚ ਉਹਦੇ ਉਹ ਬੰਦਾ ਚਾਹੀਦਾ ਹੁੰਦਾ ਜਿਹਦੇ ਨਾਲ ਤੁਸੀਂ ਆਪਣੇ ਬਚਪਨ ਦੀਆਂ ਗੱਲਾਂ ਕਰ ਸਕੋ ਜਾਂ ਜਿਸ ਵੀ ਜਿੰਨੀ ਵੀ ਏਜ ਤੋਂ ਪਿੱਛੇ ਜਾ ਕੇ ਗੱਲਾਂ ਕਰ ਸਕਦੇ ਹੋ ਉਨੀਆਂ ਕੁ ਗੱਲਾਂ ਤੁਸੀਂ ਕਰ ਸਕੋ ਐਮ ਰਾਈਟ ਲਾਲ ਜੀ
2: ਹਾਂਜੀ ਹਾਂਜੀ ਬਿਲਕੁਲ ਉਹ ਬੰਦਾ ਨੀ ਤੁਹਾਡੀ ਏਜ ਦਾ ਬੰਦਾ ਨੀ ਜਿਵੇਂ ਕਿਹਾ ਉਹ ਬੰਦਾ ਤੁਹਾਡੀ ਕਮੀਨੇ ਪਰ ਨੂੰ ਜਾਣਦਾ ਹੋਵੇ ਕਹਿੰਦਾ ਮਤਲਬ ਇਹ
1: ਲਾਲਾ ਕਮੀਨੇ ਤੋਂ ਜ਼ਿਆਦਾ ਮੇਰੇ ਕੰਗਣ
0: ਯਾਰ ਇਹ ਵੀ ਸਹੀ ਹੈ
1: ਦੇਖੋ ਨਾ ਹੁਣ ਮੈਨੂੰ ਹੁਣ ਮੈਨੂੰ ਸਮਝ ਆ ਗਿਆ ਲਾਲ ਜੀ ਮੇਰੇ ਕੰਗਣ ਕਿਉਂ ਨਹੀਂ ਦਿੰਦੇ ਪਏ ਇਹਨੇ ਤਾਂ ਕਾਲਜ ਦੀਆਂ ਕੁੜੀਆਂ ਦੇ ਹਾਲੇ ਤੱਕ ਪੈਸੇ ਮੋੜੇ ਨਹੀਂ ਹੈਗੇ
0: ਤੁਸੀਂ ਤਾਂ ਵੇਟ ਕਰੋ
1: ਮੈਂ ਲੌਂਗ ਵੇ ਡਾਊਨ ਆ
0: ਹਜੇ ਤੇ ਸਨ 32 ਦੇ ਪੈਸੇ ਖੜੇ ਪਏ ਲਾਲ ਜੀ
1: ਸਨ 32
0: ਚਾਚਾ ਨਹਿਰੂ ਜਦੋਂ ਚਾਚਾ ਨੇ ਭਤੀਜਾ ਸੀ ਤਦ ਦੇ ਪੈਸੇ ਇਹਨਾਂ ਨੇ ਰੋਕੇ
2: ਤੇਰਾ ਏਦਾਂ ਕਰਦੇ ਜਿਵੇਂ ਪਾਕਿਸਤਾਨ ਬਣ ਪਾਕਿਸਤਾਨ ਹਿੰਦੁਸਤਾਨ ਬਣਨ ਦੇ ਟਾਈਮ ਨਾ ਉਹਨਾਂ ਨੂੰ ਪੈਸੇ ਮੈਂ ਦਿੱਤੇ
1: ਨਹੀਂ ਉਸੇ ਉਸੇ ਉਸੇ ਭੱਜ ਦੌੜ ਦੇ ਦੌਰਾਨ ਤੁਸੀਂ ਮੇਰੀ ਮਾਂ ਦੇ ਕੰਗਣ ਜ਼ਰੂਰ ਲੈ ਗਏ ਸੀ
0: ਇਦਾਂ ਨਾ ਕਰੋ ਮੈਂ ਇਹ ਗਲਤ ਗੱਲ ਹੈ
1: ਨਹੀਂ ਨਹੀਂ ਇਹ ਦੇਖੋ ਇਹ ਸਾਡਾ ਬੈਂਟਰ ਚੱਲਦਾ ਆ ਤੇ ਚੱਲਦਾ ਰਹੂਗਾ ਹਮੇਸ਼ਾ ਕੀ ਪਤਾ ਕਿਸੇ ਹੈਲਦੀ ਬੈਂਟਰ
0: ਕਿਸੇ ਤਰੀਕੇ ਕੀ ਪਤਾ ਨੋਨੀਆ ਜੀ ਨੂੰ ਬਾਕੀ ਕੰਗਣ ਦੇ ਹੀ ਦੇਣ ਕਰਨਾ ਕਿਸੇ ਲਾਲ ਜੀ ਯੂ ਨੈਵਰ ਨੋ ਬੈਂਟਰ ਵੀ ਹੋਣਾ ਚਾਹੀਦਾ ਜਿਹਦਾ ਨਾ ਥੋੜਾ ਮੁਫਾਤ ਦੱਸਦਾ ਹੋਵੇ ਵੀ ਗਾਇਸ
2: ਨੋਨੀਆ ਜੀ ਪਹਿਲਾਂ ਮੈਨੂੰ ਰਾਖੀ ਤੋਂ ਬਾਹਰ ਆ ਲੈਂਦਾ ਤੁਸੀਂ ਕੰਗਣਾ ਨਾ ਨਾ ਲਓ
0: ਕੰਗਣਾ ਦਾ ਨਾਂ ਤਾਂ ਨਾ ਹੀ ਲਓ ਬਾਈ
1: ਨਹੀਂ ਨਹੀਂ ਨਹੀਂ ਕੰਗਣਾ ਦਾ ਨਾਂ ਹੀ ਲਓ ਤਾਂ ਹੀ ਚੰਗਾ ਆ ਨਾ ਨਾ ਨਾ ਦੋਨੋਂ ਕੰਟਰੋਵਰਸ਼ੀਅਲ ਪਰ ਅੱਜ ਕੱਲ ਜ਼ਿਆਦਾ ਉਹ ਕੰਟਰੋਵਰਸੀ ਚ
0: ਪਰ ਵੈਸੇ ਨਾ ਰਾਖੀ ਸਾਵੰਤ ਐਜ਼ ਅ ਸੈਲੀਬ੍ਰਿਟੀ ਮੇਰੀ ਫੇਵਰੇਟ ਆ ਮੈਂ ਰਾਖੀ ਸਾਵੰਤ ਦਾ ਹਰ ਇੰਟਰਵਿਊ ਵੇਖਦਾ ਹਰ ਰਾਖੀ ਸਾਵੰਤ ਇੱਕ ਬਹੁਤ ਜ਼ਿਆਦਾ ਸੀਰੀਅਸ ਮਤਲਬ ਬਹੁਤ ਤਗੜਾ ਪੋਡਕਾਸਟ ਆ ਉਹ ਤੇ ਗਈ ਹੋਈ ਐਂਡ ਉਹ ਬੰਦਾ ਨਾ ਮੁੰਬਈ ਘੁੰਮਾਉਂਦਾ ਸਾਰਾ ਸਾਰਾ ਗੱਲਬਾਤ ਕਰਦਾ ਹੋਇਆ ਠੀਕ ਹੈ ਉਹ ਨਾ ਮੁੰਬਈ ਦਿਖਾਉਂਦਾ ਕਹਿੰਦਾ ਰਾਖੀ ਜੀ ਇਹ ਅਮਿਤਾਬ ਬੱਚਨ ਜੀ ਕਾ ਘਰ ਹੈ ਆਪਨੇ ਕਭੀ ਅਮਿਤਾਬ ਬੱਚਨ ਜੀ ਸੇ ਬਾਤ ਕੀ ਹੈ ਕਹਿੰਦੇ ਹਾਂ ਮੈਨੇ ਉਨਸੇ ਬਾਤ ਕੀ ਹੈ ਉਹ ਮੁਝੇ ਕਹਤੇ ਰਾਖੀ ਜੀ ਆਪ ਬਹੁਤ ਅੱਛਾ ਕਾਮ ਕਰ ਰਹੀ ਹੈ ਇਤਨੇ ਸਾਲੋਂ ਸੇ ਬਨੀ ਹੋਈ ਇੰਡਸਟਰੀ ਮੇਂ ਵੈਰੀ ਗੁੱਡ ਆਪ ਮੇਰੇ ਕਾਮ ਕਰ ਦੋ ਛੋਟਾ ਸਾ ਮੈਂ ਰੇਖਾ ਸੇ ਬਹੁਤ ਪਿਆਰ ਕਰਤਾ ਹੂੰ ਮੁਝੇ ਕਿਸ ਤਰੀਕੇ ਸੇ ਨਾ ਰੇਖਾ ਸੇ ਸ਼ਾਦੀ ਕਰਾ ਦੋ ਉਹ ਕਹਿੰਦਾ ਮੈਡਮ ਚੁੱਪ ਕਰੋ ਚੁੱਪ ਰਾਖੀ ਸਾਵੰਤ ਅਨਹਿੰਜਡ ਕੋਈ
2: ਨਹੀਂ ਇੰਟਰਵਿਊ ਲੈਣੇ ਹੁੰਦੇ ਉਹਨੂੰ ਕਹਿੰਦੀ ਕਹਿੰਦੀ ਯਾਰ ਤੂੰ ਤਾਂ ਬਹੁਤ ਸ਼ਰੀਫ ਬੰਦਾ ਯਾਰ ਤੈਨੂੰ ਕੀ ਗੱਲਾਂ ਕਰਾਉਣ ਮੈਂ
1: ਰਾਖੀ ਸਾਵੰਤ ਨੋਟ ਆਫ ਰਾਖੀ ਐਂਡ ਅਮਿਤਾਬ ਬੱਚਨ ਅਮਿਤਾਬ ਬੱਚਨ ਜਦੋਂ ਰਾਖੀ ਦੀ ਮਮ ਦਾ ਆਪਰੇਸ਼ਨ ਹੋਣਾ ਸੀਗਾ ਦੈਟ ਟਾਈਮ ਲੌਂਗ ਲੌਂਗ ਬੈਕ ਆਈ ਥਿੰਕ ਅਮਿਤਾਬ ਬੱਚਨ ਗਿਵ ਦੈਮ ਆਈ ਥਿੰਕ 1 ਲੱਖ ਜਾਂ ਸਮਥਿੰਗ ਉਸ ਟਾਈਮ ਬਿਗ ਅਮਾਉਂਟ ਸੀਗਾ ਫੋਰ ਆਪਰੇਸ਼ਨ ਉਹਦੀ ਮਮ ਦੇ ਆਪਰੇਸ਼ਨ
0: ਲਈ ਅਰੇ ਤੋ ਵੈਸੇ ਬੱਚਨ ਸਾਹਿਬ ਐਸੇ ਕਰਤੇ ਜ਼ਰੂਰ ਆਏ
1: ਆਈ
0: ਆਈ 7 ਕਰੋੜ
2: ਕਿਤੇ ਕਿਤੇ
0: ਸਵਾਲ ਪੁੱਛਿਆ ਮੈਨੂੰ ਤਾਂ ਲੱਗਦਾ ਜਿਹੜਾ ਨਾ ਕੇਬੀਸੀ ਤੇ 50 ਲੱਖ ਤੋਂ 1 ਕਰੋੜ ਫਿਰ 7 ਕਰੋੜ ਦਾ ਸਵਾਲ ਹੁੰਦਾ ਨਾ ਇਹ ਆਪ ਹੀ ਆਪਣੇ ਵੱਲੋਂ ਹੀ ਬਣਾਏ ਹੁੰਦੇ ਆ
2: ਬਿਲਕੁਲ
0: ਐਵੇਂ ਕੋਈ ਮਤਲਬ ਉਹਦੀ ਕੋਈ ਇੰਨੇ ਔਖੇ ਹੁੰਦੇ ਆ ਆਈ ਹੈਵ ਨੈਵਰ ਐਵਰ ਬੀਨ ਏਬਲ ਟੂ ਕਰੈਕ ਇਟ ਜੇ ਤੁਸੀਂ ਉਹਨੂੰ ਗੂਗਲ ਵੀ ਕਰ ਲਓ ਨਾ ਤਾਂ ਗੂਗਲ ਵੀ ਦੂਸਰੇ ਤੀਸਰੇ ਪੰਨੇ ਤੇ ਜਾ ਕੇ ਉਹਦਾ ਆਂਸਰ ਦੱਸਦਾ ਕਿ ਉਹਦੀ ਟੀਮ ਉਹਨਾਂ ਦੀ ਬਹੁਤ ਵਧੀਆ ਕਿ ਉਹ ਛੇਤੀ ਨਹੀਂ ਪੈਸੇ ਛੱਡਦੇ ਉਹ ਵੀ ਮੈਨੂੰ ਤਾਂ ਲੱਗਦਾ ਤੀਰ ਤੁੱਕਾ ਹੀ ਹੈ ਸਲਮਡੌਗ ਮਿਲੇਨੀਅਰ ਸਲਮਡੌਗ ਮਿਲੇਨੀਅਰ ਦੇਖੀ ਹੈ ਤੁਸੀਂ ਹਨਾ ਕਿ ਹਨਾ ਉਹ ਮਤਲਬ ਇਟਸ ਆਲ ਅਬਾਊਟ ਚਾਂਸ ਕਿ ਚਾਂਸ ਲੱਗ ਗਿਆ ਤੇ ਇਸ ਤਰੀਕੇ ਨਾਲ ਬਣ ਗਿਆ ਮੈਨੂੰ ਲੱਗਦਾ ਕਿ ਇਹ ਵਾਕਈ ਇਸ ਤਰ੍ਹਾਂ
1: ਵੈਸੇ ਵੀ ਕਹਿੰਦੇ ਨਾ ਕਿ ਇਹ ਨਹੀਂ ਪਤਾ ਹੁੰਦਾ ਕਿ ਤੁਸੀਂ ਕੀ ਹੋ ਤੁਹਾਡੇ ਕੋਲ ਕੀ ਆ ਤੁਸੀਂ ਕਿੱਥੇ ਹੋ ਤਾਂ ਤੁਹਾਡੇ ਸਾਹਮਣੇ ਕੌਣ ਆ ਇਟਸ ਅਬਾਊਟ ਚਾਂਸ
2: ਪਰ ਉਹ ਦਾ ਮਨਲਾ ਸਲਮ ਡੌਗ ਮਿਲੇਨੀਅਰ ਜਿਹੜੀ ਮੂਵੀ ਨਾ ਉਹਦੇ ਹਿਸਾਬ ਨਾਲ ਮਿਲਦਾ ਵੀ ਸੱਚੀ ਕਈ ਬੰਦੇ ਜਿਹੜੇ ਜਿੱਤੇ ਨਾ ਉਹ ਕੋਈ ਲਾਈਫ ਦੇ ਐਕਸਪੀਰੀਅੰਸ ਨਾਲ ਜਿੱਤੇ ਇਵਨ ਕੌਣ ਮੇਰਾ ਕਰੋੜਪਤੀ ਮੈਂ ਦੇਖਿਆ ਪਿੱਛੇ ਇੱਕ ਕੁੜੀ ਆਈ ਸੀ ਉਹ ਨਾ ਕਾਫੀ ਆਪਣਾ ਉਹ ਕਹਿੰਦੀ ਸਾਡੇ ਘਰ ਚ ਮੈਂ ਕਦੀ ਬੈਡ ਨੀ ਦੇਖਿਆ ਸਾਡਾ ਇੱਕੋ ਕਮਰਾ ਜਿੱਥੇ ਸਾਰੇ ਜਣੇ 3-4 ਭੈਣ ਭਰਾ ਹਨਾ ਕਹਿੰਦੇ ਸਾਡੇ ਘਰ ਚ ਬੈਡ ਨੀ ਮੇਰੀ ਇਹ ਉਮੀਦ ਹੈ ਮੈਂ ਬੈਡ ਕਦੋਂ ਸੋਵਾਂਗੀ 20 ਸਾਲ
1: ਕਹਿੰਦੇ
2: ਕਿ ਅਸੀਂ ਉੱਥੇ ਬੈਡ ਪਾਉਣ ਨੂੰ ਜਗ੍ਹਾ ਨੀ ਹੈ ਉਹ ਕੁੜੀ 1 ਕਰੋੜ ਜਿੱਤ ਕੇ ਗਈ
1: ਘੱਟ ਮੰਨਦੇ ਹੁੰਦੇ ਹੋ ਨਾ ਔਰ ਤੁਸੀਂ ਸਹੀ ਮਾਨੇ ਚ ਚਾਹੁੰਦੇ ਹੋ ਇਹ ਨਹੀਂ ਕਰਸ ਕਰੀ ਜਾਂਦੇ ਹੋ ਮੇਰੇ ਕੋਲ ਹੈ ਨੀ ਮੇਰੇ ਕੋਲ ਹੈ ਨੀ ਨੋ ਨੋਟ ਲਾਈਕ ਦਿਸ ਅਗਰ ਤੁਸੀਂ ਕਹਿੰਦੇ ਹੋ ਹਾਂ ਆਈ ਵਿਲ ਹੈਵ ਵੈਰੀ ਸੂਨ ਔਰ ਆਲ ਹੈਵ ਇਟ ਸੂਨ ਉਦੋਂ ਤੁਹਾਡੇ ਕੋਲ ਉਹਲੀਆਂ ਚੀਜ਼ਾਂ ਆਉਂਦੀਆਂ ਨੇ ਡੈਫੀਨੇਟਲੀ ਆਉਂਦੀਆਂ ਨੇ ਜ਼ਿੰਦਗੀ ਚ ਦਿਸ ਇਜ਼ ਲਾਈਫ ਐਕਸਪੀਰੀਅੰਸ
2: ਹਾਂ ਉਹ ਤਾਂ ਹੈ ਜਿਵੇਂ ਹੁਣ ਸਾਡੇ ਵਰਗੇ ਬੰਦੇ ਨੂੰ ਵਿਟਾਮਿਨ ਬੀ ਦੀ ਕਮੀ ਹੁੰਦੀ ਹੈ
0: ਕਾਲਰ ਲਈ ਪਰ ਮੈਂ ਬਜ਼ੁਰਗਾਂ ਤੋਂ ਪਰਮਿਸ਼ਨ ਲੈਣਾ ਚਾਹਾਂਗਾ
1: ਜਾਣ ਟਾਈਮ ਨਾ ਕੁੱਟਣਾ ਆਪਾਂ ਦੋਨਾਂ ਨੇ
2: ਨੋਨੀਏ ਦੋ ਪਰਮਿਸ਼ਨ
1: ਲਾਲ ਜੀ ਤੁਹਾਡੇ ਬਾਅਦ ਮੈਂ ਤੇਥੋਂ ਉੱਤੇ ਕਿੱਦਾਂ ਚੱਲ ਸਕਦੀ ਹਾਂ ਦੱਸੋ ਲਾਲ ਜੀ
0: ਨਹੀਂ ਇਹ ਵੀ ਠੀਕ ਹੈ ਸੋ ਲਾਲਾ ਜਿੰਨੇ ਕੰਗਨ ਨਹੀਂ ਮੋੜੇ ਤੇ ਸਾਡੇ ਬਜ਼ੁਰਗ ਨੂਨੀਆ ਜੀ ਇਹਨਾਂ ਦੋਨਾਂ ਦੀ ਪਰਮਿਸ਼ਨ ਦੇ ਹੇਤੂ ਮੈਂ ਪਹਿਲਾ ਕਾਲਰ ਲੈਣ ਲੱਗਾ ਤੇ ਸਾਡੇ ਪਹਿਲੇ ਕਾਲਰ ਨੇ ਜੀ ਕਰਮ ਸੋਢੀ ਜੀ
1: ਓ ਵਾਹ
0: ਹੈਲੋ
3: ਹੈਲੋ
1: ਹੈਲੋ ਸੋਢੀ ਸਾਹਿਬ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ
3: ਸਤਿ ਸ਼੍ਰੀ ਅਕਾਲ ਲਾਲ ਜੀ
2: ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ
3: ਆਵਾਜ਼ ਵਾਪਸ ਕਿਉਂ ਆ ਰਹੀ ਹੈ ਇੱਕ ਮਿੰਟ ਰੁਕਿਓ ਜੀ ਫਿਰ ਮੈਂ ਐਪ ਬੰਦ ਕਰ
0: ਲੈਂਦੀ ਜੀ ਠੀਕ ਹੈ ਜੀ ਇਸ ਤਰੀਕੇ ਨਾਲ ਸਾਨੂੰ ਇੱਕ ਇਹ ਵੀ ਦੇਖੋ ਸਾਰਿਆਂ ਲਈ ਲਰਨਿੰਗ ਕਰਵ ਹੈ ਕਿ ਜਦੋਂ ਕਾਲ ਕਰੋ ਪਲੀਜ਼ ਐਪ ਐਂਡ ਫ੍ਰੀਕੁਐਂਸੀ ਨੂੰ ਡਾਊਨ ਰੱਖਣਾ ਐਂਡ ਬਾਕੀ ਕਾਲਰ ਜਿਹੜੇ ਹੈ ਨਾ ਲਿਸਟ ਨੇ ਪਲੀਜ਼ ਅਗੇਨ ਮਿਊਟ ਤੇ ਰੱਖਿਓ ਜਦ ਤੱਕ ਤੁਹਾਡਾ ਨੰਬਰ ਜਾਂ ਤੁਹਾਡਾ ਨਾਮ ਕਾਲ ਆਊਟ ਨਹੀਂ ਹੁੰਦਾ ਜਿਕਰਮ ਜੀ ਆਲ ਗੁੱਡ ਦੁਬਾਰਾ ਲੈ ਲਾਂਗੇ ਬਾਅਦ ਚੋ ਤੁਸੀਂ ਇੱਕ ਵਾਰੀ ਦੁਬਾਰਾ ਕੱਟ ਕਰਕੇ ਨਾ ਦੁਬਾਰਾ ਕੱਢ ਲੈਣਾ ਆਪਾਂ ਤਦ ਤੱਕ ਕਿਸੇ ਹੋਰ ਕਾਲ ਨੂੰ ਲੈ ਲੈਣੇ ਡਨ ਹੋ ਗਿਆ ਜੀ
3: ਚਲੋ ਕਰ ਲੈਣੇ
0: ਥੈਂਕ ਯੂ ਜੀ ਥੈਂਕ ਯੂ ਸੋ ਮਚ ਤੇ ਸਾਡੇ ਅਗਲੇ ਕਾਲਰ ਨੇ ਜੀ 304
1: ਯਾਨੀ ਕਿ ਨੰਬਰ
0: 304 ਤੁਸੀਂ ਮੁਲਾਕਾਤ ਕਰਨ ਬੈਠੇ
4: ਕ੍ਰਿਸ਼ਨਾ ਜੀ
0: ਹੈਲੋ ਜੀ
1: ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ
4: ਸਤਿ ਸ਼੍ਰੀ ਅਕਾਲ ਕ੍ਰਿਸ਼ਨਾ ਜੀ ਸਤਿ ਸ਼੍ਰੀ ਅਕਾਲ ਸ਼ਾਰਦਾ ਜੀ ਸਤਿ ਸ਼੍ਰੀ ਅਕਾਲ ਲਾਲ ਜੀ
1: ਓ ਵਾਹ ਮੇਰੇ ਬਚਪਨ ਦਾ ਨਾਮ ਕਿਹਨੂੰ ਯਾਦ ਆ ਗਿਆ
0: ਬੱਲੇ
4: ਵੇਖ ਲਓ ਨੋਨੀਆ ਜੀ ਮੈਂ ਤੁਹਾਡਾ ਨਾਮ ਯਾਦ ਰੱਖਿਆ ਤੁਸੀਂ ਇੱਕ ਦਫਾ ਦੱਸਿਆ ਸੀ ਰੇਡੀਓ ਤੇ ਆ ਕੇ
1: ਲੌਂਗ ਲੌਂਗ ਬੈਕ ਹਾਂਜੀ
0: ਹਾਂਜੀ ਹਾਂਜੀ
4: ਬਿਲਕੁਲ
1: ਯੈਸ
0: ਬੱਲੇ ਬੱਲੇ ਕੀ ਬਾਤ ਹੈ
1: ਆਪ ਜੀ ਦਾ ਸ਼ੁਭ ਨਾਮ
4: ਕਮਰ ਹੁਸੈਨ ਪੱਤ ਚੋਂ ਗੱਲ ਕਰ ਰਿਹਾ
1: ਯੈਸ
0: ਵਾਹ ਵਾਹ
1: ਵਾਹ ਵਾਹ ਜੀ ਵਾਹ
0: ਕਿਵੇਂ ਹੋ ਸਨ
4: ਸਾਹਿਬ ਕਾਲ ਕੀਤੀ ਹੈ
1: ਜੀ
4: ਬਹੁਤ ਵਧੀਆ ਜੀ ਲੈਕਸਿਸ ਗੱਡੀ ਲਈ ਹੈ ਉਹਦਾ ਇੱਕ ਡ੍ਰੀਮ ਸੀ ਕਿ ਉਹਨੇ ਲੈਕਸਿਸ ਲੈਣੀ ਹੈ ਤੇ ਉਹ ਫਾਈਨਲੀ ਟ੍ਰੀਵ ਹੋਇਆ ਤੇ ਮੈਨੂੰ ਬਹੁਤ ਖੁਸ਼ੀ ਹੋਈ ਇਸ ਗੱਲ ਦੀ ਜੀ ਇਹ ਗੱਲ ਬੜੀ
1: ਬਹੁਤ ਬਹੁਤ ਘੱਟ ਜਾਣੇ ਹੁੰਦੇ ਨੇ ਜੋ ਦੋਸਤਾਂ ਦੀ ਖੁਸ਼ੀ ਚ ਸੱਚੀ ਸੱਚੀ ਖੁਸ਼ ਹੁੰਦੇ ਨੇ
0: ਉਹਦੇ ਚ ਸ਼ਮੂਲੀਅਤ ਕਰਨ ਲਈ ਤਾਂ ਤੁਹਾਨੂੰ ਵੀ ਉਹਦੇ ਲਈ ਵਧਾਈ ਯੂ ਆਰ ਦੈਟ ਕਾਈਂਡ ਆਫ ਪਰਸਨ ਵੈਰੀ ਗੁੱਡ ਜੀ ਐਂਡ ਤੁਹਾਡੇ ਮਿੱਤਰ ਨੂੰ ਵੀ ਜੀ ਮੁਬਾਰਕਾਂ ਗੱਡੀ ਆਪਣੀ ਮਨਪਸੰਦ ਦੀ ਲੈ ਪਾਣਾ ਬੜਾ ਬਿਗ ਬੈਂਚਮਾਰਕ ਹੁੰਦਾ ਕਿਸੇ ਦੀ ਵੀ ਲਾਈਫ ਦੇ
1: ਅੰਦਰ ਸਾਡੇ ਵੱਲੋਂ ਉਹਨਾਂ ਨੂੰ ਕਹਿ ਦਿਓ ਕਿ ਸੁਹੰਡਣੀ ਹੋਵੇ ਪੰਜਾਬੀ ਦੇ ਵਿੱਚ
0: ਜੀ ਹਾਂਜੀ ਮੇਰੇ ਵੱਲੋਂ ਵੀ ਆਹੀ ਕੁਛ ਤੇ ਕੀ ਸੁਣਾਓਗੇ ਸਰ
4: ਇੱਕ ਪੋਇਟਰੀ ਹੈ ਜੀ ਉਰਦੂ ਹੋਏਗੀ ਥੋੜੇ ਉਹਦੇ ਵਾਸਤੇ ਮਾਜ਼ਰਤ ਬਟ ਇਹ ਵੇਖੇ ਤੋ ਟੇਸਟ ਡਿਫਰੈਂਟ ਹੋ ਜਾਏਗਾ ਲਿਸਨਰ ਦਾ ਜੀ ਖਾਲਦ ਨਦੀਮ ਸ਼ਾਨੀ ਦੀ ਇਹ ਸ਼ਾਇਰੀ ਹੈ ਜੀ ਕਿ ਖਤ ਕੇ ਛੋਟੇ ਸੇ ਤਰਾਸ਼ੇ ਮੇ ਨਹੀਂ ਆਏਗੇ ਗਮ ਜ਼ਿਆਦਾ ਹੈ ਲਫਾਫੇ ਮੇ ਨਹੀਂ ਆਏਗੇ ਹਮ ਨਾ ਮਜਨੂ ਹੈ ਨਾ ਫਰਹਾਦ ਕੇ ਕੁਛ ਲਗਤੇ ਹੈ ਹਮ ਕਿਸੀ ਔਰ ਕਿਸੀ ਦਸ਼ਤ ਤਮਾਸ਼ੇ ਮੇ ਨਹੀਂ ਆਏਗੇ ਮੁਖਤਸਰ ਵਕਤ ਮੇ ਯੇ ਬਾਤ ਨਹੀਂ ਹੋ ਸਕਤੀ ਦਰਦ ਇਤਨੇ ਹੈ ਖਲਾਸੇ ਮੇ ਨਹੀਂ ਆਏਗੇ ਉਸਕੀ ਕੁਛ ਖੈਰ ਖਬਰ ਹੋ ਤੋ ਬਤਾਓ ਯਾਰੋ ਹਮ ਕਿਸੀ ਔਰ ਦਲਾਸੇ ਮੇ ਨਹੀਂ ਆਏਗੇ ਉਸਕੀ ਕੁਛ ਖੈਰ ਖਬਰ ਹੋ ਤੋ ਬਤਾਓ ਯਾਰੋ ਹਮ ਕਿਸੀ ਔਰ ਦਲਾਸੇ ਮੇ ਨਹੀਂ ਆਏਗੇ ਜਿਸ ਤਰ੍ਹਾਂ ਆਪਨੇ ਬਿਮਾਰ ਸੇ ਰੁਖਸਤ ਲੀ ਹੈ ਸਾਫ਼ ਲਗਤਾ ਹੈ ਜਨਾਜ਼ੇ ਮੇ ਨਹੀਂ
0: ਆਏਗੇ
4: ਦੋ ਲੈਣਾ ਉਹਨੇ ਜੀ ਕਿ ਇੱਕ ਤਸਵੀਰ ਮੇ ਲਗਤਾ ਹੈ ਕਿ ਹਮ ਵੀ ਖੁਸ਼ ਥੇ ਏਕ ਆਵਾਜ਼ ਸੇ ਲਗਤਾ ਹੈ ਕਿ ਸਭ ਅੱਛਾ ਹੈ ਮੇਰੀ ਦੁਨੀਆ ਮੇ ਕੋਈ ਚੀਜ਼ ਟਕਾਨੇ ਪੇ ਨਹੀਂ ਬਸ ਤੁਝੇ ਦੇਖ ਕੇ ਲਗਤਾ ਹੈ ਕਿ ਸਭ ਅੱਛਾ ਹੈ
1: ਸਭ ਅੱਛਾ ਹੈ
0: ਬਸ
4: ਇੱਕ ਗੱਲ ਕਲੀਅਰ ਕਰਦਾ ਜਾਂ ਕਿ ਮੈਂ ਇੰਜ ਦਾ ਪਰਸਨ ਨਹੀਂ ਜੀ ਆਇਆ ਜਿਵੇਂ ਦੀ ਸ਼ਾਇਰੀ ਹੈ ਮੈਂ ਬਿਲਕੁਲ ਉਲਟਾ
1: ਅਸੀਂ ਜੱਜ ਕਿਸੇ ਨੂੰ ਨਹੀਂ ਅਸੀਂ ਜੱਜ ਕਿਸੇ ਨੂੰ ਨਹੀਂ ਕਰਦੇ
0: ਜੱਜ ਅਸੀਂ ਕਰੀਦਾ ਹੀ ਨਹੀਂ ਜਿਹੜਾ ਕਰ ਲਿਆ ਉਹ ਪਹਿਲੇ ਇੱਕ ਸੈਕਿੰਡ ਚ ਹੀ
1: ਹੁਣ ਦੇਖੋ ਨਾ ਕ੍ਰਿਸ਼ਨਾ ਜੀ ਬਜ਼ੁਰਗ ਨੇ ਇੱਥੇ ਦੇ ਸਾਰਿਆਂ ਤੋਂ ਉਹ ਸਾਨੂੰ ਸੱਦੀ ਜਾਂਦੇ ਅਸੀਂ ਅਸੀਂ ਅਸੀਂ ਕਦੇ ਕਰਦੇ ਨਹੀਂ ਮਾਈਂਡ ਹੀ ਨਹੀਂ ਕਰਦੇ ਜਿਹਦੇ ਦਿਲ ਦਾ ਜੋ ਬਲਬਲਾ ਕੱਢ ਦੋ ਬਾਹਰ
2: ਬਿਲਕੁਲ ਬਿਲਕੁਲ ਜੀ
0: ਬਟ ਵੈਰੀ ਨਾਈਸ ਤੁਹਾਡੀ ਰੈਸਿਟੇਸ਼ਨ ਵੀ ਬਹੁਤ ਵਧੀਆ ਸੀ ਮੈਨੂੰ ਪੋਇਟ ਦੁਬਾਰਾ ਦੱਸਣਾ ਜੀ ਤੁਸੀਂ ਪੋਇਟ ਦਾ ਕੀ ਨਾਮ ਦਿੱਤਾ ਸੀ ਜਿੰਨਾ ਦੀ
4: ਨਦੀਮ ਸ਼ਾਨ
0: ਬਹੁਤ ਖੂਬ ਜੀ ਥੈਂਕ ਯੂ ਜੀ ਸਾਡੇ ਨਾਲ ਸਾਂਝਾ ਕਰਨ ਲਈ ਥੈਂਕ ਯੂ
2: ਥੈਂਕ ਯੂ ਥੈਂਕ ਯੂ ਥੈਂਕ
4: ਯੂ ਧੰਨਵਾਦ ਜੀ ਧੰਨਵਾਦ ਬਹੁਤ ਸ਼ੁਕਰੀਆ
0: ਠੀਕ ਥੈਂਕ ਯੂ ਜੀ ਥੈਂਕ ਯੂ ਕਿਆ ਬਾਤ ਹੈ ਅੱਛਾ ਸੁਣਾਉਣ ਦਾ ਵੀ ਨਾ ਇੱਕ ਤਰੀਕਾ ਹੁੰਦਾ ਬਹੁਤ ਘੈਂਟ ਮੈਨੂੰ ਮਤਲਬ ਇਸ ਤਰ੍ਹਾਂ ਹੀ ਲੱਗਾ ਕਿ ਮਤਲਬ ਜੋਨ ਏਲੀਆ ਸਟਾਈਲ ਹੀ ਸੁਣਾ ਕਿ ਮੇਰੇ ਕਮਰੇ ਕੋ ਸਜਾਨੇ ਕੀ ਤਮੰਨਾ ਹੈ ਤੁਮੇ ਮੇਰੇ ਕਮਰੇ ਮੇ ਕਿਤਾਬੋ ਕੇ ਸਵਾ ਕੁਛ ਵੀ ਨਹੀਂ ਕਿਆ ਬਾਤ ਹੈ ਉਹ ਵਾਲਾ ਕੰਮ ਮਜ਼ਾ ਹੀ ਆ ਗਿਆ ਟੂ ਗੁੱਡ
2: ਹਮਨੇ ਆਪਣੀ ਦੋਸਤੋ ਕੇ ਪੈਸੇ ਨਹੀਂ ਦੀਏ ਹਮ ਨੋਨੀਆਂ ਕੇ ਜਾਸੇ ਮੇ ਨਹੀਂ ਆਏ
0: ਅੱਛਾ ਅੱਛਾ ਰੀਤ ਰਹੇਗੀ ਜੋਨ ਏਲੀਆ ਸਾਹਿਬ ਅੱਜ ਫੇਰ ਫੌਤ ਹੋ ਗਏ ਸੋਰੀ ਅੱਜ ਲਾਲਜੀ ਕਾਤਲ ਨੇ
1: ਅੱਜ ਦੋ ਜਣੇ ਫੌਤ ਕਰਨ ਆਏ ਨੇ
2: ਅੱਜ ਬੜੇ ਫੌਤ ਹੋਣੇ ਟੈਨਸ਼ਨ ਅੱਜ ਜੱਲੇ ਵਾਲਾ ਬਾਗਣ
0: ਬੋਸ ਮੈਨੂੰ ਬਚਾਓ ਬੋਸ ਕਹਾਂ ਪਰ ਹੋ ਨਹੀਂ ਵਧੀਆ ਵਧੀਆ ਤੇ ਆਪਾਂ ਫਿਰ ਆਪਣਾ ਅਗਲਾ ਕਾਲਰ ਵੀ ਲੈਣੇ ਛੇਤੀ ਛੇਤੀ
1: ਜੀ ਪਲੀਜ਼
0: ਲਓ ਜੀ ਲਓ ਹਾਂਜੀ ਕਰਮ ਜੀ ਸੈਕਿੰਡ ਟਾਈਮਸ ਦਾ ਚਾਰਮ
5: ਹਾਂਜੀ ਸਰ
2: ਹਾਂਜੀ ਸਤਿ ਸ਼੍ਰੀ ਅਕਾਲ ਜੀ ਆ ਰਹੀ ਵਾਜਦੇ ਹੁਣ ਵਾਪਸ ਕਿ ਨਹੀਂ
5: ਹੁਣ ਚੱਲਣ ਦੇ ਕੋਈ ਚੱਕਰ ਨਹੀਂ ਹਾਫੀ ਸਾਹਿਬ ਦੀ ਜਦੋਂ ਆਤੀ ਬਹੁਤ ਵਧੀਆ ਸੁਣਾ ਕੇ ਗਏ ਵਧੀਆ ਟਕਾ ਕੇ
2: ਚਾਹੇ ਹਮਾਰੀ ਆਵਾਜ਼ ਵਾਪਿਸ ਆਏ ਹਮ ਵਾਪਿਸ ਨਹੀਂ ਆਏ
0: ਰਾਵਣ ਦਾ ਗਾਰਡਨਿੰਗ ਨਾਲ ਕੋਈ ਰਿਲੇਸ਼ਨ ਸੀ ਮੈਨੂੰ ਪਤਾ ਨਹੀਂ ਲੱਗਾ
1: ਦੁਸਹਿਰੇ ਵਾਲੇ ਦਿਨ ਜੌਂ ਨਹੀਂ ਲਾਉਂਦੇ ਹੁੰਦੇ
0: ਅੱਛਾ ਨਹੀਂ ਇੰਨਾ ਗੂੜਾ ਨਹੀਂ ਕਦੀ ਲੱਗਿਆ
5: ਜੌਂ ਦਾ ਕਹਾਣੀ ਨੋਨੀ ਆ ਜੀ ਇਹ ਦੂਜਾ ਸਰ ਵਾਲਟਰ ਦਾ
1: ਆ ਓ ਸਰ ਵਾਲਟਰ ਆਈ ਲਾਈਕ ਸਰ ਵਾਲਟਰ ਐਸ ਵੈਲ
2: ਮੈਨੂੰ ਪਤਾ ਲੱਗਾ ਭਾਈ ਦੀ ਗੋਲਡ ਮਾਈਨ ਜਦ ਨੋਨੀ ਦਾ ਰਾਵਣ ਨਾਲ ਜੁੜਿਆ
5: ਅੱਜ ਮਾਸ਼ਾ ਅੱਲਾ ਹੀ ਹੋ ਜਾਣਾ ਤੁਸੀਂ ਕ੍ਰਿਸ਼ਨਾ ਜੀ ਅੱਜ ਤੁਹਾਨੂੰ ਦੋ ਐਕਸਟਰਾ ਕੌਫੀ ਲੱਗਣੀਆਂ
1: ਧੰਨਵਾਦ
5: ਜੀ ਤੇ ਉਹਨਾਂ ਨੇ ਲਿਖਿਆ ਸੀ ਸੁਣਾ ਵੀ ਦਿੱਤਾ ਬਟ ਉਹ ਕਹਿੰਦੇ ਜੀ ਇੱਕ ਵਾਰ ਰੇਡੀਓ ਤੇ ਵੀ ਸੁਣਾਇਓ ਤੇ ਦੁਬਾਰਾ
1: ਸਾਡੇ ਨਾਲ ਜਦ ਤੱਕ ਸ਼ੇਅਰ ਨਹੀਂ ਕਰੋਗੇ ਉਹ ਕਵਿਤਾ ਅਸੀਂ ਮੰਨਾਂਗੇ ਨਹੀਂ
0: ਕਵਿਤਾ ਫਿਰ ਜ਼ਰਾ ਮੈਂ ਮੁਸ਼ਕਿਲ ਹੀ ਰਹਿੰਦੀ ਹੈ ਨਾ ਤੁਸੀਂ ਸੁਣਾਓ
5: ਵਾਹ ਵਾਹ ਵਾਹ
2: ਪਰ ਭਾਈ ਕੀ ਕਹਿੰਦਾ ਹੋਣਾ ਇਹਨਾਂ ਨੇ ਕਵਿਤਾ ਰਹਿਣ ਵੀ ਨਹੀਂ ਦੇਣੀ
5: ਸਾਗਰ ਵਿੱਚ ਪਾਣੀ ਆ ਜਿੰਨਾ

ਫੁੱਲ ਦੀ ਖੁਸ਼ਬੋ ਦੇ ਵਰਗਾ, ਬੱਚਿਆਂ ਨਾਲ ਮੋਹ ਦੇ ਵਰਗਾ, ਜਿੰਨਾ ਕੋਈ ਕਰ ਨਹੀਂ ਸਕਿਆ, ਜਿੰਨਾ ਕੋਈ ਕਰ ਨਹੀਂ ਸਕਦਾ।

ਮੇਰੀ ਮੋਤੀ ਪੁਨ ਕੀਤੇ ਹੋਣੇ ਜਿਹੜੀ ਤੂੰ ਮਿਲ ਗਈ ਮੈਨੂੰ ਲੋਕਾਂ ਦੀਆਂ ਨਜ਼ਰਾਂ ਬੁਰੀਆਂ ਰੱਖ ਲਾਂ ਲੋਕਾ ਕੇ ਤੈਨੂੰ ਤੇਥੋਂ ਵੱਖ ਹੋ ਨਹੀਂ ਸਕਦਾ ਤੈਨੂੰ ਕੋਈ ਖੋ ਨਹੀਂ ਸਕਦਾ ਸੋਚਾਂ ਵਿੱਚ ਡਰ ਜਾਂਦਾ ਆ ਪਰ ਇਦਾਂ ਹੋ ਨਹੀਂ ਸਕਦਾ।

0: धन्यवाद जी।
1: बहुत बहुत वेरी नाइस,
2: लकी गर्ल,
1: लकी गर्ल, लकी गर्ल।
3: ਭਾਜੀ ਨੇ ਗਾਣਾ ਸੁਣਾਇਆ ਇੱਕ ਪਾਸੇ, ਉਹਨਾਂ ਨੂੰ ਆਪਾਂ ਕੀ ਲੱਕੀ ਗੱਲ ਹੈ ਨਾ, ਕੀ ਇਸ ਕਰਕੇ ਉਹ ਯਹ ਦੇਖਾ ਜਿਹੜਾ ਉਹ ਰਸ ਸੀ ਨਾ ਉਹ ਬਿਲਕੁਲ ਵੱਖਰਾ ਸੀ, ਉਹ ਸੋਰੀ ਵੱਖਰਾ ਹੋ ਗਿਆ ਹੈਨਾ। ਅਮੇਜ਼ਿੰਗ, ਥੈਂਕ ਯੂ ਜੀ,
2: ਥੈਂਕ ਯੂ ਵੈਰੀ ਮਚ ਸੋਡੀ ਸਾਹਿਬ, ਬਹੁਤ ਬਹੁਤ ਮੁਬਾਰਕਾਂ। ਪਰਮਾਤਮਾ ਕਰੇ ਤੁਹਾਡੀ ਦੋਨਾਂ ਦੀ ਜੋੜੀ ਏਦਾਂ ਹੀ ਬਣੀ ਰਹੇ ਔਰ ਤੁਸੀਂ ਏਦਾਂ ਹੀ ਸੋਹਣੇ ਸੋਹਣੇ ਗਾਣੇ ਇੱਕ ਦੂਜੇ ਲਈ ਲਿਖਦੇ ਰਹੋ।
0: ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ, ਤੁਹਾਡਾ ਦਿਨ ਸੋਹਣਾ ਸੋਹਣਾ ਜਾਵੇ ਜੀ ਸਾਰਿਆਂ ਦਾ, ਤੇ ਆਪਾਂ ਮਿਲਦੇ ਨੈਕਸਟ ਵੀਕ
1: ਜੀ। ਥੈਂਕ ਯੂ, ਥੈਂਕ ਯੂ ਸੋ ਮਚ, ਹੈਵ ਅ ਨਾਈਸ ਡੇ, ਹੈਵ ਅ ਨਾਈਸ ਡੇ। ਕੀ ਬਾਤ ਹੈ, ਬਿਊਟੀਫੁਲ। ਲਾਲ ਜੀ ਤੁਸੀਂ ਵੀ ਗਾਣਾ ਸੁਣਾਓ ਨਾ ਭਾਬੀ ਜੀ ਵਾਸਤੇ।
2: ਰੀਲੀ
1: ਸੋਰੀ ਐਵਰੀਵਨ, ਸਲਮਾਨ ਖਾਨ ਸਾਹਿਬ ਠੀਕ ਨਹੀਂ ਨੇ।
2: ਮਾਧੁਰੀ ਦੀਕਸ਼ਿਤ ਨੂੰ ਵੀ ਕੋਈ ਕੁਛ ਕਹਿ ਦੋ।
1: ਮਾਧੁਰੀ ਜੀ ਵਾਪਸ ਚਲ ਗਏ ਨੇ ਅਮੈਰੀਕਾ, ਡਾਕਟਰ ਨੇ ਕਹਿੰਦੇ ਇਸ ਇਹ ਦਿਨ ਵੇਖਣ ਲਈ ਵਾਪਸ ਆਈ ਸੀ ਤੂੰ, ਮੇਰੀ ਪ੍ਰੈਕਟਿਸ ਛੁਡਾਈ ਸੀ ਤੂੰ ਇਹ ਦਿਨ ਵਾਸਤੇ। ਛੀ ਛੀ ਛੀ ਛੀ ਛੀ ਛੀ, ਵਾਹ ਵਾਹ ਵਾਹ
2: ਵਾਹ,
1: ਬਿਊਟੀਫੁਲ। ਪਰ ਲਾਲ ਜੀ ਯਾਰ ਮਤਲਬ
4: ਨਹੀਂ, ਮੈਂ ਕਹਿ ਰਿਹਾ ਨਾ ਆਪਣਾ ਨਾ ਪਿੱਛੇ ਆਪਣਾ ਕੋਈ ਆਹ ਨਾ ਕੋਈ ਮੈਡੀਸਿਨ ਖਾਣੀ ਮੈਡਮ ਨੇ ਨਾ, ਕਹਿੰਦੇ ਮੈਨੂੰ ਆਪਣਾ ਗੋਲੀ ਦਓਗੇ, ਮੈਂ ਗੋਲੀਆਂ ਦੇ ਦੇ ਕੇ ਤਾਂ ਇੱਥੇ ਤੱਕ ਆਇਆ।
1: ਯਾਰ
2: ਤੁਸੀਂ
1: ਵੈਰੀ ਸੋਰੀ ਫੋਰ ਯੂ, ਹੱਸਦਾ ਹੈਨਾ। ਪਰ ਲਾਲ ਜੀ ਤੁਸੀਂ, ਮੈਂ ਤੁਹਾਡੇ ਨਾਲ ਨਾ ਮੈਂ ਚਾਹੁੰਦਾ ਸੀਗਾ ਇਸ ਬਾਰੇ ਵਾਰਤਾਲਾਪ ਕਰਾਂ, ਪਰ ਮੈਂ ਨਾ ਪਹਿਲੇ ਬ੍ਰੇਕ 'ਚ ਜਾਵਾਂਗਾ, ਫਿਰ ਮੈਂ ਆ ਕੇ ਪੁੱਛਾਂਗਾ ਕਿ ਤੁਸੀਂ ਕਿਉਂ ਸੈਮੀ ਸਾਹਿਬ ਤੇ ਜਸੋਵਾਲ ਸਾਹਿਬ ਦੇ ਮਗਰ ਪਏ ਰਹਿੰਦੇ, ਕੀ ਹੈ ਚੱਕਰ।
2: ਉਹਨੇ ਤਾਂ ਕਦੇ
1: ਨੇਸ਼ਨ ਵਾਂਟਸ ਟੂ ਨੋ, ਜਾਨਣਾ ਚਾਹਤਾ ਹੈ ਮੈਲਬੋਰਨ, ਇਹ ਆਦਮੀ ਹਟਤਾ ਕਿਉਂ ਨਹੀਂ,
4: ਅਗਲਾ ਸਵਾਲ ਕਿਤਨੇ ਕੇ ਲਈ।
1: ਇਹ ਮੈਂ ਅਰਨਬ ਬਣਿਆ ਸੀ, ਇੰਨੇ ਚ ਨਹੀਂ ਮਿਲੇਗਾ, ਠੀਕ ਹੈ, ਸਾਰੀਆਂ ਵਾਜਾਂ ਕੱਢ ਦੋ ਮੈਂ ਜੀ। ਹੁਣ ਮੈਸੇਜ ਲੈਂਦੇ ਹਾਂ ਆਪਾਂ, ਤੇ ਸੁਖਵਿੰਦਰ ਜੀ ਭੇਜਦੇ ਨੇ ਭੈਣ ਭਰਾ ਦੇ ਰਿਸ਼ਤੇ ਉੱਪਰ ਕਿ ਬਹੁਤ ਬਹੁਤ ਪਿਆਰ ਤੈਨੂੰ ਅੰਮੀ ਦਿਆ ਜਾਇਆ, ਵੇ ਤੂੰ ਜੁਗ ਜੁਗ ਜੀਵੇ ਰਹੇ ਹੱਸਦਾ, ਰੱਬ ਜਿੰਨਾ ਮਾਣ ਮੈਨੂੰ ਤੇਰੇ ਉੱਤੇ ਵੀਰਾ, ਵੇ ਤੂੰ ਐ ਤਾਂ ਫਿਕਰ ਕੀ ਹੈ ਜੱਗ ਦਾ, ਉਮਰ ਤੈਨੂੰ ਲੱਗ ਜਾਏ ਮੇਰੀ ਖੈਰਾ ਮੰਗਦੀ ਭੈਣ ਤੇਰੀ। ਵਾਹ ਵਾਹ ਵਾਹ, ਵੈਰੀ ਨਾਈਸ, ਵੈਰੀ ਨਾਈਸ, ਥੈਂਕ ਯੂ ਜੀ, ਹੈਪੀ ਰੱਖੜੀ ਭੈਣ ਜੀ। ਤੇ ਸਾਹਿਬ ਪੱਡਾ ਜੀ ਕਹਿੰਦੇ ਨੇ ਨੋਨੀਆ ਜੀ, ਨੋਨੀਆ ਜੀ ਬੰਨੋ ਇਹਨਾਂ ਦੋਵਾਂ ਦੇ ਰੱਖੜੀ ਤੇ ਇਹਨਾਂ ਦੋਨਾਂ ਨੂੰ $250 ਦੇ ਦੋ, ਠੀਕ ਹੈ, ਥੈਂਕ ਯੂ।
2: ਮੇਰੀ ਮਾਂ ਦੇ ਕੰਗਣ ਨਹੀਂ ਮਿਲਦੇ, ਤੁਸੀਂ ਹੋਰ 250 ਦਵਾਓ।

0: ਇੰਜੋਇੰਗ ਵਿਦ ਰੇਡੀਓ, ਹਾਂਜੀ ਥੈਂਕਸ ਸੈਂਟਾ ਜੀ, ਹੋ ਭੈਣੇ। ਤੇ ਆਪਣਾ ਮਨਦੀਪ ਚਾਵਲਾ ਜੀ ਭੇਜਦੇ ਨੇ ਕਿ ਕਿਆ ਬਾਤ ਹੈ, ਉਹਨਾਂ ਕੋਲ ਹਾਂਜੀ ਨਾਮ ਦੀ ਨੰਬਰ ਪਲੇਟ ਹੈ ਜੀ,
1: ਵੈਰੀ ਗੁੱਡ,
0: ਬਿਊਟੀਫੁਲ ਫੋਟੋ ਭੇਜੀਆਂ, ਵੈਰੀ ਨਾਈਸ ਜੀ, ਵੈਰੀ ਨਾਈਸ, ਕਿਆ ਬਾਤ ਹੈ, ਯੇ ਪਲੇਟ ਹਮਕੋ ਦੇ ਦੇ ਠਾਕੁਰ,
1: ਤਾਹੀ ਭੇਜੀ ਉਹਨਾਂ ਨੇ ਬੋਲੀ ਲਾਉਣ ਲਈ,
0: ਹੈ ਨਾ, ਬੋਲੀ ਲਵਾਣੀ ਹੋਣੀ ਹੈ ਨਾ। ਤੇ ਇਧਰੋਂ ਆਪਣਾ ਗੁਰਸੇਵਕ ਜੀ ਭੇਜਦੇ ਨੇ, ਸਤਿ ਸ਼੍ਰੀ ਅਕਾਲ ਵਿਨੀਪੈਗ ਤੋਂ, ਵਾਹ ਵਾਹ ਬਾਈ, ਬੜੀ ਠੰਡ ਹੋਣੀ ਹੈ ਜੀ, ਠੰਡੀ ਠੰਡੀ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ, ਕਹਿੰਦੇ ਸਾਰਿਆਂ ਦਾ ਦਿਨ ਅੱਜ ਬਹੁਤ ਬਹੁਤ ਵਧੀਆ ਹੋਵੇ, ਸਰਬੱਤ ਦੇ ਭਲੇ ਦੀ ਅਰਦਾਸ ਮੰਗਦੇ ਨੇ, ਰੱਖੜੀ ਦੀਆਂ ਮੁਬਾਰਕਾਂ ਭੇਜਦੇ ਨੇ, ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ। ਇੱਥੇ ਜਿੰਮੀ ਸਿੰਘ ਜੀ ਵੀ ਹੈਪੀ ਸਵੀਟ ਡੇ, ਹੈਵ ਅ ਸਵੀਟ ਡੇ ਭੇਜਦੇ ਨੇ, ਕਿਆ ਬਾਤ ਹੈ। ਐਂਡ ਮੇਰੇ ਭੈਣ ਜੀ ਮੈਨੂੰ ਮੈਸੇਜ ਕਰਦੇ ਨੇ ਕਿ ਹੈਪੀ ਰੱਖੀ ਰਾਖੀ ਕ੍ਰਿਸ਼ੀ, ਤੂੰ ਮੈਸੇਜ ਨਹੀਂ ਕੀਤਾ ਮੈਨੂੰ, ਸਿਲੀ ਬੋਏ, ਮੈਂ ਕੀਤਾ ਯਾਰ ਦੀ, ਤੂੰ ਰਿਪਲਾਈ ਦੇਖ ਤੇ ਲਿਆ, ਹੱਦ ਹੈ ਯਾਰ ਦੀ, ਥੈਂਕ ਯੂ ਸੋ ਮਚ।
1: ਬੜੀ ਭੈਣ ਹਮੇਸ਼ਾ ਬੜੀ ਭੈਣ ਰਹਿੰਦੀ ਹੈ,
0: ਮਤਲਬ ਮੌਕਾ ਚਾਹੀਦਾ ਕਿਸੇ ਤਰੀਕੇ ਨਾਲ ਬੰਦੇ ਨੂੰ ਦੱਸਣ ਲਈ ਕਿ ਕੋਈ ਹਾਲ ਨਹੀਂ ਤੇਰਾ, ਚਲੋ ਠੀਕ ਹੈ,
2: ਤੇਰਾ ਉਹੀ ਹਿਸਾਬ ਹੋ ਗਿਆ ਆਪਣਾ, ਆਪਣਾ ਮੈਡਮ ਆਪਣਾ ਨਾ ਆਪਣਾ ਕਹਿੰਦੀ ਮੰਮੀ ਫੋਨ ਕਰਦੀ ਆਪਣੇ ਮੁੰਡੇ ਨੂੰ, ਤੇ ਮੁੰਡਾ ਕਹਿੰਦਾ ਮੰਮੀ ਬਾਅਦ ਚ ਕਰੀ ਮੈਂ ਮੀਟਿੰਗ ਚ, ਕਹਿੰਦੀ ਨਹੀਂ ਮੇਰੀ ਗੱਲ ਸੁਣ ਪਹਿਲਾਂ, ਕਹਿੰਦਾ ਮੰਮੀ ਹਾਂ ਦੱਸੋ ਬਾਹਰ, ਦੱਸੋ, ਕਹਿੰਦਾ ਬਾਂਦਰਾ ਪੱਖਾ ਆਉਣ ਕਿਉਂ ਛੱਡ ਕੇ ਗਿਆ ਜੀ,
1: ਮੇਰਾ
0: ਪਰਿਵਾਰ ਮੈਨੂੰ ਜਲੀਲ ਕਰਦਾ ਜਾ ਰਿਹਾ ਯਾਰ, ਮਾੜੀ ਗੱਲ ਹੈ, ਚਲੋ ਥੈਂਕ ਯੂ, ਥੈਂਕ ਯੂ। ਬਾਕੀ ਸਾਨੂੰ ਹੋਰ ਵੀ ਕਾਫੀ ਵਧੀਆ ਵਧੀਆ ਮੈਸੇਜ ਆਏ ਹੋਏ ਨੇ, ਤੇ ਮੈਂ ਥੋੜੇ ਜਿਹੇ ਰੱਖੂਗਾ ਅਗਲੇ ਸੈਕਸ਼ਨ ਵਾਸਤੇ
1: ਜੀ, ਪਲੀਜ਼,
0: ਤੇ ਥੋੜੇ ਜਿਹੇ ਹਨਾ ਆਪਾਂ ਹੁਣੇ ਸੁਣਾ ਦਿੰਦੇ ਹਾਂ। ਤੇ ਸਿਮਰਨ ਭਾਜੀ ਕਹਿੰਦੇ ਕਿ ਬੱਲੇ ਬੱਲੇ ਅੱਜ ਕ੍ਰਿਸ਼ਨਾ ਦੇ ਨਾਲ ਨਿੱਕਾ ਜਿਹਾ ਤੇ ਥੱਥਾ ਜਿਹਾ ਦੋਵਾਂ, ਓਏ ਆ ਕੀ ਗੱਲਾਂ ਹੈ ਸਿਮਰਨ ਭਾਜੀ, ਆ ਤੋ ਕੋਈ ਗੱਲ ਨਾ, ਤੁਸੀਂ ਗੁਰਮੁਖੀ ਚ ਲਿਖਿਆ ਸੀਗਾ, ਮੈਂ ਵੀ ਨਾਲ ਨਾਲ ਹੈ ਫਲੋ ਚ ਪੜ ਗਿਆ, ਚਲੋ ਕੋਈ ਗੱਲ ਨੀ,
2: ਕੋਈ ਨੀ,
0: ਆਪਾਂ ਕੋਈ ਗੱਲ ਨੀ, ਆਪਾਂ ਜਵਾਬ ਦੇਵਾਂਗੇ ਲਾਲ ਜੀ ਇਸ ਚੀਜ਼ ਦਾ, ਪਰ ਪਹਿਲੇ ਫਿਲਹਾਲ ਜੈਲੀ ਭਾਅ ਨੂੰ ਬੋਲਣ ਦਿੰਦੇ ਹਾਂ, ਤੇ ਆਪਾਂ ਨੇ ਬ੍ਰੇਕ ਲੈ ਕੇ।

ਸਮਿਥਸ ਲੇਨ ਬਾਈ ਮੋਲੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026

0: ਹਾਈ ਸੈਲਿੰਗ ਡਾਇਮੰਡਸ ਅਤੇ ਜੈਮ ਸਟੋਨਸ ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਏ ਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਡੈਨੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493536042
1: ਵਾਓ ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ ਮੈਨੂੰ ਵੀ ਦੱਸ ਦੇ ਸੀਕ੍ਰੇਟ
2: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ ਨਾ ਤਾਂ ਇਸ ਵਿੱਚ ਆਇਲ ਨਾ ਹੀ ਕੋਈ ਕਲਰ ਹਾਰਮੋਨਸ ਜਾਂ ਐਂਟੀਬਾਇਓਟਿਕਸ ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ
0: ਕੀ ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ ਜੋ ਸਟੱਡੀ ਵੀਜ਼ਾ ਸਕਿਲਡ ਵੀਜ਼ਾ ਐਮਪਲੋਇਰ ਸਪੋਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596 ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ ਤੁਹਾਡਾ ਕੋਈ ਹੱਲ ਕਰੀਏ
3: ਆ ਕਿੱਥੇ ਵੱਜ ਗਈ ਤੇਰੀ ਗੱਡੀ
4: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪਰਦੇਸ ਵਿੱਚ ਸਮਝਾਉਂਗਾ ਕਿਵੇਂ
3: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
5: ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383885748 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੈਵਨ ਹਾਲ
6: Rhythm Boys Entertainment presents Bol Paave Na Bol
7: Pyar nu sunan layi kanna di ni dil di lod hundi
6: Kuch gallan kehniyan nahi pendiyan bas mehsoos karniyan pendiyan ne
7: Eho gallya te main hune apni zuban vadd ke ho jana
6: Is var gall sirf bolan di nahi dil di sunan di hai
8: Isi zindagi kive kattangi main nahi reh sakti ode bina mainu oh chahida
6: Releasing worldwide 4th September Written and directed by Rakesh Dhawan Love emotions ate relationships di kahani Bol Paave Na Bol
9: ਆਪਣੇ ਘਰ ਦੇ ਉਪਕਰਨਾਂ ਨੂੰ ਬਿਜਲੀ ਨਾਲ ਚਲਾਉਣ ਬਾਰੇ ਸੋਚ ਰਹੇ ਹੋ ਇਹ ਤੁਹਾਡੇ ਸੋਚਣ ਨਾਲੋਂ ਕਿਤੇ ਆਸਾਨ ਹੈ ਈਜ਼ੀ ਇਲੈਕਟ੍ਰਿਕ ਐਸਈਸੀ ਤੁਹਾਨੂੰ ਛੋਟਾ ਅਤੇ ਬਚਤਾਂ ਦਾ ਹਿਸਾਬ ਲਗਾਉਣ ਉਪਕਰਨਾਂ ਦੀ ਤੁਲਨਾ ਕਰਨ ਅਤੇ ਭਰੋਸੇਯੋਗ ਟ੍ਰੇਡੀਜ਼ ਨੂੰ ਇੱਕੋ ਥਾਂ ਤੇ ਲੱਭਣ 'ਚ ਮਦਦ ਕਰਦਾ ਹੈ ਤੁਸੀਂ ਬਿਜਲੀ ਦੇ ਬਿੱਲਾਂ ਤੇ $2,000 ਤੋਂ ਵੀ ਵੱਧ ਦੀ ਸਾਲਾਨਾ ਬਚਤ ਕਰ ਸਕਦੇ ਹੋ ਕੀ ਤੁਸੀਂ ਸ਼ੁਰੂ ਕਰਨ ਲਈ ਤਿਆਰ ਹੋ ਈਜ਼ੀ ਇਲੈਕਟ੍ਰਿਕ ਐਸਈਸੀ .com.au ਤੇ ਜਾਓ ਬਿਜਲੀ ਬਿੱਲਾਂ ਤੇ ਬਚਤ ਕਰਨਾ ਹੈ ਬਹੁਤ ਆਸਾਨ ਐਸਈਸੀ ਦੇ ਨਾਲ ਵਿਕਟੋਰੀਆ ਸਰਕਾਰ ਮੈਲਬਰਨ ਵੱਲੋਂ
0: ਚਾਹੀਦਾ ਓਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ
10: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 422-905-860 ਔਰ ਵਿਜ਼ਿਟ bansallawyers.com.au
11: On Roads Honors Campaign sirf seemit samay layi hun nava BYD car le aao shandar drive away offers de naal BYD C-Lion 7 Premium sirf $54,990 BYD C-Lion 8 Dynamic FWD sirf $56,990 te BYD Shark 6 Premium sirf $57,900 ek khas offer 1 August to 30 September 2026 tak order karan walyan layi hai delivery 31 October 2026 tak ho jankari layi aaj hi BYD Caroline Springs naal sampark karo and mention Radio Hanji BYD on roads on us conditions apply
12: mera desh incredible india trugnina vich apne har pehn bhra nu unna de desh da swad ate masale ethe de reha hai tusi ethe indian masale daalan grocery da har saman wajib rate te le sakde ho pao cosmetic di har item vi nale ghar vich hove koi function ya tyohar mithai di ethe milegi tohanu variety beshumar grocery di home delivery layi number likh lo 0430-123-394 dio radio hanji da hawala te pao bhari discount har shopping te ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨੇਨਾ ਵਿੱਚ
13: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ

0: ਹਾਜ਼ਰ ਹੋ ਜੂ ਜੋ ਕਹਿ ਦੇ ਠੀਕ ਹੈ ਮੰਗੇਲ ਸਾਹਿਬ ਤੁਸੀਂ ਤਾਂ ਕਹਿ ਕੇ ਅੱਗੇ ਨੂੰ ਵਧਣਾ ਤੁਸੀਂ ਪਤਾ ਨੀ ਕਿੰਨੇ ਲੋਕਾਂ ਨੂੰ ਪੰਗੇ ਚ ਪਾ ਕੇ ਚਲ ਗਏ ਕਹਿ ਕੇ ਹੈ ਹਾਜ਼ਰ ਹੋ ਜੋ ਜੋ ਕਹਿ ਦੇ ਵਾਹ ਬਈ ਵਾਹ ਹੈ ਯਾਰ ਤਾਂ ਇਹ ਵੈਸੇ ਜਿੰਨੇ ਸਿੰਗਰ ਨੇ ਇੰਨੇ ਚੱਕਵੇਂ ਗਾਣੇ ਗਾਉਂਦੇ ਇਹਨਾਂ ਨੂੰ ਇੱਕ ਕਰਾਊਡ ਫੰਡ ਵੀ ਰੱਖਣਾ ਚਾਹੀਦਾ ਕਿ ਸਾਡੇ ਕੋਲ ਫੰਡ ਆ
1: ਮਸਤੀ ਦੇ ਵਿੱਚ ਤਿੰਨ ਜਾਣੇ ਨੇ ਹੁਣ ਤੁਸੀਂ ਦੇਖ ਲਓ ਕਿ ਮਸਤੀ ਦਾ ਕੀ ਹਾਲ ਹੋਊਗਾ
0: ਮਸਤੀ ਵਿਚਾਰੀ ਹੱਸ ਨੀ ਪਾ ਰਹੀ ਹੈ
1: ਇਹਦੇ ਚ ਅਨਿਲ ਜੀ ਨੇ ਇਹਦੇ ਚ ਬਲੂ ਜੀ ਨੇ ਇਹਦੇ ਚ ਨੋਨੀਆ ਦਿਆਲ ਨੇ
0: ਗੱਡੀ ਤੁਰ ਪਈ ਆ ਹਰ ਕਿਸੇ ਨੇ ਆਪਣਾ ਆਪਣਾ ਚੱਕਾ ਉਸ ਗੱਡੀ ਦੇ ਉੱਪਰ ਰੱਖਿਆ ਹੁਣ ਪਰ ਇਹ ਹੈ
1: ਹਰ ਕਿਸੇ ਨੇ ਪੈਰ ਉਸ ਚੱਕੇ ਥੱਲੇ ਰੱਖਿਆ
0: ਸਟੀਅਰਿੰਗ ਵਿਚਾਰੇ ਦਾ ਕੀ ਹੋਏਗਾ ਇਹ ਰੱਬ ਜਾਣੇ ਕਿਉਂਕਿ ਹਰ ਚੱਕਾ ਆਪਣੇ ਹਿਸਾਬ ਨਾਲ ਜਾਣਾ ਜਾ ਰਿਹਾ ਪਰ ਤੁਸੀਂ ਇਸ ਕਿਓਸ ਨੂੰ ਇੰਜੋਏ ਕਰੋ ਸਾਨੂੰ ਕਾਲ ਕਰੋ ਸਾਨੂੰ ਸੁਣਾਓ ਸ਼ਾਇਰੀਆਂ ਵਾਇਰੀਆਂ ਗਾਣੇ ਸ਼ਾਨੇ ਚੁਟਕਲੇ ਬੁਝਾਰਤਾਂ ਐਂਡ ਇਫ ਐਨੀਥਿੰਗ ਗ੍ਰੇਟ ਹੈਜ਼ ਹੈਪਨਡ ਓਵਰ ਦਾ ਵੀਕ ਕੁਛ ਬਹੁਤ ਵਧੀਆ ਐਂਡ ਪਲੀਜ਼ ਉਹ ਨਹੀਂ ਕਰਨਾ ਕਿ ਦੁਨੀਆ ਬਹੁਤ ਅੱਛੀ ਹੈ ਬਹੁਤ ਗ੍ਰੇਟ ਹੈ ਲਾਈਫ ਇਜ਼ ਗੁੱਡ ਮੈਂ ਸੁਣ ਚੁੱਕਾ ਓਸ਼ੋ ਨੂੰ ਬਹੁਤ ਵਾਰੀ ਮੈਨੂੰ ਤੁਸੀਂ ਆਪਣਾ ਇੱਕ ਸਿੰਗਲ ਦੱਸਣਾ ਕਿ ਇਸ ਹਫ਼ਤੇ ਬਹੁਤ ਕੁਛ ਵਧੀਆ ਚੀਜ਼ਾਂ ਚੋਂ ਹੈ ਨਾ ਕਿ ਉਹ ਟੌਲ ਪੌਪੀ ਕੀ ਸੀਗਾ ਉਹ ਖੂਬਸੂਰਤ ਗੁਲਦਸਤੇ ਵਿੱਚੋਂ ਸਭ ਤੋਂ ਖੂਬਸੂਰਤ ਗੁਲਾਬ ਕਿਹੜਾ ਸੀ ਉਹ ਸਾਡੇ ਨਾਲ ਸਾਂਝਾ ਕਰਨਾ ਤੁਸੀਂ ਕਾਲ ਕਰ ਸਕਦੇ ਹੋ 044-747-1674 ਐਂਡ ਵਧਾਈਆਂ ਮੈਨੂੰ ਮੈਂ ਆਖਿਰਕਾਰ ਨੰਬਰ ਯਾਦ ਕਰ ਲਿੱਤਾ ਸੋ ਦ ਬੈਸਟ ਥਿੰਗ ਹੈਪਨ ਟੂ ਮੀ ਦਿਸ ਵੀਕ ਇਜ਼ ਕਿ ਮੈਂ ਬਿਨਾਂ ਪੜ੍ਹੇ ਨੰਬਰ ਨੂੰ ਬੋਲਤਾ
1: ਤੇ
0: ਮੈਂ ਫਿਰ ਹੈ ਨਾ ਲਾਈਨ ਸਿਰ ਚੱਲਦਾ ਲਾਲ ਜੀ ਤੁਹਾਡੇ ਨਾਲ ਇਸ ਵੀਕ ਸਭ ਤੋਂ ਵਧੀਆ ਕੀ ਹੋਇਆ
2: ਇਸ ਵੀਕ ਸਭ ਤੋਂ ਵਧੀਆ ਅੱਜ ਮੇਰਾ ਜਲਦੀ ਕੰਮ ਖਤਮ ਹੋ ਗਿਆ
0: ਅੱਛਾ ਅੱਛਾ ਇਹ ਗੱਲ ਓਕੇ ਵੈਰੀ ਗੁੱਡ ਵੈਰੀ ਗੁੱਡ ਤੇ ਤੁਹਾਡੇ ਨਾਲ ਨੋਨੀਆ ਜੀ
1: ਕੱਲ ਫਿਰ ਆਪਾਂ ਕੁੱਕ ਕਰਕੇ ਝੜੀ ਲਾਤੀ
0: ਦਾਲ
1: ਚੌਲ
0: ਮਤਲਬ ਮੈਨੂੰ ਕੁਕਿੰਗ ਨਹੀਂ ਆਉਂਦੀ ਪਰ ਇਹਦੇ ਮੈਂ ਵੀ ਕਹਾਂ ਜੇ ਮੈਨੂੰ ਜਿਸ ਨੇ ਪਹਿਲੀ ਵਾਰੀ ਬਣਾਉਣਾ ਆ ਗਿਆ ਮੈਂ ਤਾਂ ਵੀ ਸ਼ੋ ਆਫ ਨਹੀਂ ਕਰੂੰਗਾ ਦਾਲ ਚਾਵਲ ਹੈ ਯਾਰ
1: ਨੋ ਨੋ ਨੋ ਨੋ ਨੋ ਆਈ ਮੇਡ ਚਿਲੀ ਚਿਕਨ
0: ਓਏ
1: ਐਂਡ ਨੂਡਲਸ
0: ਵਾਹ ਵਾਹ ਵਾਹ
1: ਐਂਡ ਮਨਚੂਰੀਅਨ
0: ਕਿਆ ਬਾਤ ਹੈ
1: ਜਿਹੜਾ ਮੈਂ ਕਈ ਸਾਲਾਂ ਤੋਂ ਸੋਚਦੀ ਸੀ ਕਿ ਮੈਂ ਭੁੱਲ ਗਈ ਹਾਂ ਬਣਾਉਣਾ ਜਿਹੜੀ ਕਿ ਮੇਰੀ ਜਦੋਂ ਮੇਰੀ ਉਹ ਦੇਖੋ ਨਾ ਰੈਸਪੀ ਬੁੱਕ ਦੇਖੋ ਸਭ ਤੋਂ ਪਹਿਲੀ ਰੈਸਪੀ ਮੈਂ ਆਹੀ ਸਿੱਖੀ ਸੀਗੀ ਚਾਈਨੀਜ਼ ਫੂਡ ਦੀ
0: ਓਕੇ
1: ਮੈਨੂੰ ਲੱਗਦਾ ਮੈਂ ਭੁੱਲ ਗਈ ਹਾਂ
0: ਅੱਛਾ ਨਹੀਂ ਗੁੱਡ ਗੁੱਡ
1: ਗੁੱਡ ਯਾਦ ਆ ਗਿਆ ਫੇਮਸ ਜੇ ਨਹੀਂ ਮੈਨੂੰ ਆਪਣੇ ਆਪ ਤੇ ਇੰਨਾ ਵੀ ਬੇਭਰੋਸਗੀ ਨਹੀਂ ਕਰਨੀ ਚਾਹੀਦੀ
0: ਗੁੱਡ ਗੁੱਡ ਗੁੱਡ ਨਹੀਂ ਵਾਸ ਇਟ ਟੇਸਟੀ ਆਲਸੋ ਗੱਲ ਤਾਂ ਮੇਨ ਹੈ ਮਜ਼ਾ ਆਇਆ ਖਾ ਕੇ
1: ਟੌਪ ਨੋਚ
0: ਆਏ ਵੈਰੀ ਗੁੱਡ
1: ਆਈ ਡੋਨਟ ਪ੍ਰੇਜ਼ ਮਾਈ ਫੂਡ ਅੰਟਿਲ ਅਨਲੈਸ ਆਈ ਲਾਈਕ ਇਟ
0: ਹਾਂ ਨਹੀਂ ਇਹ ਗੁੱਡ ਹੈ ਨਾ ਅੱਛਾ ਕੁਕਿੰਗ ਮੇਰੇ ਖਿਆਲ ਨਾਲ ਇੱਕ ਇੱਦਾਂ ਦੀ ਇਕੱਲੀ ਚੀਜ਼ ਹੈ ਨਾ ਕਿਉਂਕਿ ਮੈਂ ਆਪ ਬਹੁਤ ਤਗੜਾ ਘਟੀਆ ਚਾਹ ਬਣਾਉਣ ਵਾਲਾ ਆਦਮੀ ਹਾਂ ਇਹ ਮੈਂ ਕਹਿ ਸਕਦਾ ਕਿ ਦੇਖੋ ਮਿਆਰ ਹੈ ਨਾ ਹਰ ਬੰਦੇ ਦਾ ਮੇਰਾ ਬੈਂਚਮਾਰਕ ਚਾਹ ਹੈ ਤੇ ਮੈਂ ਉਹ ਚਾਹ ਵੀ ਜਦੋਂ ਇੰਨੀ ਮਹਾ ਘਟੀਆ ਬਣਾਉਂਦਾ ਤੇ ਮੈਂ ਨਹੀਂ ਪੀ ਪਾਉਂਦਾ ਫਿਰ ਮੈਂ ਆਪਣਾ ਲਾਂਤਾ ਪਾਉਂਦਾ ਕਿ ਯਾਰ ਕ੍ਰਿਸ਼ਨਾ ਨਾ ਹੀ ਕਰਦਾ ਇਸ ਤਰ੍ਹਾਂ ਦਾ ਬਸ ਬੇਟਾ ਬੋਰ ਹੋ ਗਏ ਓਨਾ ਹੀ ਮਿੱਟਾ ਐਗਜੈਕਟਲੀ ਕੁਛ ਜਾਂ ਤਾਂ ਸਾਨੂੰ ਕਰ ਲੈਂਦੇ ਹਨਾ ਕੁਛ ਕੁਛ ਵੇਰੀਏਸ਼ਨ ਲੈ ਕੇ ਆ
2: ਵੈਸੇ ਅੱਜ ਕੱਲ ਦੀ ਜਨਰੇਸ਼ਨ ਵੈਸੇ ਆਪਣਾ ਕ੍ਰਿਸ਼ਨ ਮੈਨੂੰ ਲੱਗਦਾ ਕਾਫੀ ਜ਼ਿਆਦਾ ਵਧੀਆ ਬਣਾਉਂਦੇ ਆ
0: ਮੇਰੇ ਖਿਆਲ ਨਾਲ ਕਾਫੀ ਦੇ ਅੰਦਰ ਕਾਫੀ ਬੀਨਸ ਦੀ ਜ਼ਿਆਦਾ ਵੈਲਿਊ ਆ ਜਾਂਦੀ ਚਾਹ ਦੇ ਅੰਦਰ ਆਪਾਂ ਬਹੁਤ ਜ਼ਿਆਦਾ ਤਾਮਾ ਜਾਮਾ ਐਡ ਕਰ ਸਕਦੇ ਮੇਰੇ ਵਾਟ ਆਈ ਬਿਲੀਵ ਸੋ ਹਨਾ
2: ਦੇਖੋ ਸੁਣੋ ਨੀ ਕਾਫੀ ਚ ਕਲਾ ਨਹੀਂ ਸੱਚ ਚਾਹ ਚ ਕਲਾ ਤੇ ਕਾਫੀ ਫੈਂਟਣੀ
0: ਬੜਾ ਸਹੀ
1: ਸ਼ਸ਼ੀ ਕਲਾ ਤੇ ਲਲੇ ਤਾਂ ਪਵਾਰ ਨੇ ਦੋਨੋਂ
0: ਬੜਾ ਸਿੰਡਰੇਲਾ ਟ੍ਰੀਟਮੈਂਟ ਹੋ ਗਿਆ ਵਿਚਾਰੀ ਕਹਾਂ ਗਈ ਸੀ ਤੂੰ ਕਲਮੂ ਹੀ ਕਾਫੀ ਫੈਂਟੂਗੀ ਤੂੰ ਵਾਹ ਵਾਹ ਵਾਹ ਤੇ ਹੁਣ ਲੈਣੇ ਆਪਾਂ ਆਪਣਾ ਕਾਲਰ ਲੈਣੇ ਹਨਾ,
1: ਕਾਲਰ
0: ਝੜੀ ਲੱਗੀ ਪਈ ਕਾਲਰਾਂ ਦੀ, ਤੇ ਅਸੀਂ ਪਹਿਲੇ ਕਾਲਰ ਲਵਾਂਗੇ ਜੀ 865 ਨੰਬਰ ਜਿੰਨਾਂ ਦਾ 865 ਤੁਸੀਂ ਔਨ 에ਅਰ ਹੋ।
1: ਹੈਲੋ
0: ਹੈਲੋ ਹੈਲੋ ਹੈਲੋ
3: ਹਾਂਜੀ ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਜੀ?
3: ਬਸ ਜੀ
1: ਆਪਕੀ ਦੇ ਸ਼ੁਭ ਨਾਮ ਜੀ।
3: ਮੈਂ ਪਿਛਲੇ ਹਫਤੇ ਵੀ ਕਾਲ ਕੀਤੀ ਸੀ ਤੁਹਾਨੂੰ, ਮੇਰੀ ਆਵਾਜ਼ ਨਹੀਂ ਆਈ। ਟੋਨੀ ਚਾਹਲ।
0: ਓ ਯੈਸ
1: ਟੋਨੀ ਚਾਹਲ, ਹੈਲੋ ਟੋਨੀ ਜੀ,
0: ਸੈਕੰਡ ਟਾਈਮ ਇਜ਼ ਦਾ ਚਾਰਮ ਬ੍ਰਦਰ।
1: ਯੈਸ, ਮੇਰਾ ਬਚਪਨ ਦਾ ਫੇਵਰਿਟ ਨਾਮ ਟੋਨੀ। ਮੈਂ ਹਰ ਮੇਰੇ ਤੋਂ ਬਾਅਦ ਜਿੰਨੇ ਵੀ ਕਜ਼ਨ ਜੰਮੇ ਮੈਂ ਸਭ ਨੂੰ ਕਹਿੰਦਾ ਨਾਮ ਟੋਨੀ ਰੱਖੋ।
0: ਚਲੋ ਠੀਕ, ਤੁਸੀਂ ਬਹੁਤ ਜ਼ਿਆਦਾ ਦੂਰ ਦੇ ਕਜ਼ਨ ਹੋ ਜੀ ਟੋਨੀ ਜੀ।
2: ਸ਼ਾਰਦਨ ਨੂੰ ਟੋਨੀ ਵੀ ਕਹਿੰਦੇ ਕਈ।
3: ਮੇਰੇ ਡੈਡੀ ਨੇ ਜਦੋਂ ਮੇਰਾ ਬਰਥ ਹੋਇਆ ਨਾ, ਕਿਤੇ ਉਹ ਕੋਈ ਪੜੀ ਸੀਗੀ ਕਹਾਣੀ ਵਗੈਰਾ ਵੀ ਟੋਨੀ ਦਾ ਗ੍ਰੇਟ।
0: ਓਕੇ,
3: ਵੈਸੇ ਮੇਰਾ ਸੰਦੀਪ ਸਿੰਘ ਨਾ ਹੈ, ਉਹਨਾਂ ਨੇ ਮੇਰਾ ਨਾਮ ਟੋਨੀ, ਮਤਲਬ ਪਿੰਡ ਦਾ ਨਾਮ ਟੋਨੀ ਹੈ।
0: ਪੱਕਾ? ਓਕੇ, ਗੁੱਡ ਗੁੱਡ ਗੁੱਡ। ਤੇ ਟੋਨੀ
3: ਜੀ ਫਿਰ ਆ ਜੋ ਕੰਮ ਆ ਗਿਆ, ਨਾਓ ਏਵਰੀਵਨ ਨੋ ਮੀ।
0: ਹਾਂ
1: ਯੈਸ,
0: ਉਹ ਦੂਰਅੰਦੇਸ਼ੀ ਸੀਗੀ ਤੁਹਾਡੇ ਫਾਦਰ ਸਾਹਿਬ ਦੇ ਕਿ ਮੁੰਡੇ ਨੇ ਬਾਹਰ ਹੀ ਜਾਣਾ ਹਨਾ, ਐ ਵਿਚਾਰੇ ਸੈਂਡੀਪ ਕਰੀ ਜਾਣਗੇ ਗੁਰੇ, ਟੋਨੀ ਕਰ ਦੋ। ਵੈਰੀ ਐਮਪੈਥੈਟਿਕ ਪਰਸਨ, ਵੈਰੀ ਨਾਈਸ, ਵੈਰੀ ਨਾਈਸ। ਟੋਨੀ ਜੀ ਕੀ ਹੋਇਆ ਹਫਤੇ ਸਭ ਤੋਂ ਵਧੀਆ ਤੁਹਾਡੇ ਨਾਲ?
3: ਛਿਟਪੁਟ ਘਟਨਾ ਹੁੰਦੀਆਂ ਰਹਿੰਦੀਆਂ ਨੇ, ਬਟ
0: ਰਸ ਹੋਣਾ ਚਾਹੀਦਾ।
3: ਹਾਂਜੀ ਸਰ, ਆਪਣੇ ਸ਼ੇਰੋ ਸ਼ਾਇਰੀ ਸੁਣਦੇ ਸੁਣਦੇ ਬਚਪਨ ਦੀ ਗੱਲ ਯਾਦ ਆ ਗਈ। 8ਵੀਂ 9ਵੀਂ ਚ ਪੜ੍ਹਦਾ ਸੀਗਾ ਮੈਂ, ਤੇ ਉਹ ਕੀ ਹੋਇਆ, ਸਾਡੇ ਨਾ ਟੀਚਰ ਹੁੰਦੇ ਸੀਗੇ ਸਾਇੰਸ ਮੈਥ ਦੇ। ਮੇਰੀ ਆਵਾਜ਼ ਮੁੜ ਮੁੜ ਆ ਰਹੀ ਹੈ ਸਰ,
1: ਤੁਹਾਡਾ ਪਿੱਛੇ ਐਪ ਵਗੈਰਾ ਖੁੱਲੀ ਹੋ ਗਈ ਹੈ
0: ਨਾ, ਨਾ ਕੋਈ ਇਸ਼ੂ ਹੋਵੇ ਸਾਡੇ ਵੱਲੋਂ ਸਭ ਓਕੇ
1: ਸਾਡੇ ਵੱਲੋਂ।
3: ਹਾਂਜੀ
0: ਜੀ।
3: ਅੱਛਾ, ਐਨੀਵੇ ਉਹ ਨਾ ਟੀਚਰ ਦਾ ਨਾਮ ਸੀਗਾ ਮਹਿਮੂਦ ਹਸਨ, ਤੇ ਉਹ ਤਾਂ ਜੀ ਮਾਸਟਰ ਕਾਹਦਾ ਸੀਗਾ, ਮਤਲਬ ਕੁੱਟਦਾ ਇੰਨਾ ਕਰ ਸੀਗਾ ਨਿਆਣੇ, ਮਤਲਬ ਪੰਜਾਬੀ ਕਹਿੰਦੇ ਦੰਦਲ ਪਾ ਦਿੰਦਾ ਸੀ ਇੰਨਾ ਮਾਰ
1: ਘਰੋਂ ਇੰਨਾ ਸੱਤ ਕੇ ਆਉਂਦਾ ਸੀਗਾ,
3: ਉਹ ਚੁੱਪ ਚੁੱਪ ਚਾਪ ਜਿਹਾ ਰਹਿੰਦਾ ਸੀ। ਤੇ ਇੱਕ ਦਿਨ ਕੀ ਹੋਇਆ, ਮੈਂ ਨਾ ਕਿਤੇ ਕੋਈ ਸ਼ਾਇਰੀ ਜੀ ਸੁਣ ਲਈ 8ਵੀਂ ਚ, ਤੇ ਉਹ ਨਾ ਜਦੋਂ ਉਹਨੇ ਲਾਈਨ ਚ ਖੜੇ ਕਰ ਲਏ, ਜਿਹਨਾਂ ਨੇ ਜਿਹੜਾ ਨਹੀਂ ਕੀਤਾ ਅਸੀਂ ਵੀ ਖੜੇ ਸੀ ਲਾਈਨ ਚ, ਤਾਂ ਜੀ ਮਾਰਦਾ ਮਾਰਦਾ ਜਦੋਂ ਮੇਰੀ ਵਾਰੀ ਆਈ ਨਾ, ਮੈਂ ਸਰ ਇੱਕ ਮਿੰਟ ਦਾ ਦੋ ਲਾਈਨਾਂ ਸੁਣਾਣੀਆਂ ਨੇ, ਮੈਂ ਤੁਹਾਨੂੰ ਬਾਰੇ
1: ਜਿਗਰਾ ਦੇਖੋ ਮੁੰਡੇ ਦਾ ਲਾਈਨ ਚ ਖੜੇ ਆ, ਦੋ ਲਾਈਨਾਂ ਦੀ ਅਰਜ਼ ਕਰ ਰਹੇ ਆ,
3: ਮੈਂ ਕਿਹਾ ਦੋ ਲਾਈਨਾਂ ਸੁਣਾਣੀ, ਕਹਿੰਦਾ ਸੁਣਾ। ਤੇ ਉਹ ਮੁੰਡੇ ਨੇ ਕਿਸੇ ਨੇ ਸ਼ੇਰ ਸੁਣਾਇਆ ਸੀ, ਯਾਦ ਹੋਇਆ ਕਦੇ ਕੁਸ਼ਚਨ ਦਾ ਯਾਦ ਨਹੀਂ ਸੀ, ਸ਼ੇਰ ਯਾਦ ਹੋਇਆ। ਤੇ ਮੈਂ ਫਿਰ ਕਿਹਾ, ਮੈਂ ਹੈ ਜੀ ਸਰ ਨਜ਼ਰ ਮੁਜ਼ਾਏ ਉਹ ਮੁਸਤਫਾ ਢੂੰਡਤੀ ਹੈ, ਯਾਦ? ਹਾਂਜੀ, ਮੈਂ ਨਜ਼ਰ ਮੁਜ਼ਾਏ ਉਹ ਮੁਸਤਫਾ ਢੂੰਡਤੀ ਹੈ, ਦੀਦਾਰੇ ਰਜ਼ੁੱਲੇ ਖੁਦਾ ਕੋ ਢੂੰਡਤੀ ਹੈ, ਵੋ ਚਲਾ ਹਸ਼ੀਓ ਕਾ ਫੁਸ਼ੀਨਾ, ਹਮਾਰੀ ਵੀ ਕਿਸਮਤ ਮੇ ਥੇ ਮੱਕਾ ਔਰ ਮਦੀਨਾ। ਮਹਿਮੂਦ ਹੁਣ ਸੋਚੇ ਨੂੰ ਮਾਰਾ ਕੀ ਕਰਾਂ, ਉਹਨੇ ਨਾ ਬੜੇ ਪਿਆਰ ਨਾਲ ਮੈਨੂੰ ਕਹਿੰਦਾ ਕਹਾਂ ਸੀ ਚੁਰਾਇਆ ਹੈ, ਮੈਨੂੰ ਕੀ ਪਤਾ ਚੁਰਾਏ ਦਾ ਕੀ ਮਤਲਬ ਹੁੰਦਾ, ਮੈਂ ਰੋਣ ਲੱਗ ਗਿਆ, ਮੈਂ ਕਿਹਾ ਮੈਂ ਸਰ ਜੀ ਮੇਰੇ ਦੋਸਤ ਨਾਲ ਬੋਲਿਆ ਸੀ, ਮੈਨੂੰ ਯਾਦ ਹੋ ਗਿਆ ਚੁਰਾਇਆ ਚੁਰਾਇਆ ਮੈਂ ਕੁਛ ਨੀ ਕਿਸੇ ਦਾ। ਉਹ ਕਹਿੰਦੇ ਨਹੀਂ ਨਹੀਂ ਹਮਾਰੇ ਮੈਂ ਚੁਰਾਇਆ ਬੋਲ ਚੁਰਾਇਆ ਬੋਲਤੇ ਹੈ ਇਸਕੋ ਨਾ, ਯਾਦ ਕਰ ਲਓ। ਮੈਂ ਕਹਿੰਦਾ ਨਾ ਨਾ, ਕਹਿੰਦਾ ਅੱਜ ਤੈਨੂੰ ਛੱਡ ਦਿੰਦਾ, ਫਿਰ ਮੈਂ ਫਿਰ ਮੈਨੂੰ ਛੱਡ ਦਿੱਤਾ ਜੀ। ਤੇ ਇਹ ਮਤਲਬ ਅਜੇ ਵੀ ਯਾਦ ਹੈ, ਮੈਂ ਬਸ ਸਰਪ੍ਰਾਈਜ਼ ਜਦੋਂ ਤੁਸੀਂ ਸ਼ੇਰ ਬੋਲ ਰਹੇ ਸੀਗੇ ਤੇ ਮੈਂ ਕਿਹਾ ਉਹ ਤੇ ਮੈਨੂੰ ਅਜੇ ਵੀ ਯਾਦ ਹੈ ਸ਼ੇਰ। ਇੱਕ ਹੋਰ ਛੋਟਾ ਜਿਹਾ ਉਹ ਹੈ
0: ਜੀ,
3: ਤੇ ਨਵੇਂ ਨਵੇਂ ਆਏ ਸੀਗੇ 97, ਹੁਣ ਵੈਸੇ 50 ਦੇ ਲਾਗੇ ਹੋ ਗਿਆ, ਤੇ ਤਾਂ ਹੁਣ ਤਾਂ 20 ਸਾਲ ਉਮਰ ਹੁੰਦੀ ਸੀ। ਆ ਕੇ ਜੀ ਕੰਮ ਸ਼ੁਰੂ ਕੀਤਾ ਤੇ ਬਸ ਯੰਗ ਸੀਗੇ ਤੇ ਲੱਗੇ ਕੰਮ ਕਰਨ, ਤੇ ਪਰਲੇ ਡਿਪਾਰਟਮੈਂਟ ਚ ਇੱਕ ਚੰਡੀਗੜ੍ਹ ਦੀ ਕੁੜੀ ਕੰਮ ਕਰਦੀ ਸੀ, ਤੇ ਵੈਸੇ ਭੇਜ ਦਿੱਤਾ ਜੀ ਅਸੀਂ, ਮੈਂ ਤੈਨੂੰ ਲਾਈਕ ਕਰਦਾ ਕਿਸੇ ਮੁੰਡੇ ਦੇ ਥਰੂ। ਮੈਂ ਜਾ ਕੇ ਉਹਨੂੰ ਕਿਹਾ, ਉਹਨੇ ਕਿਹਾ, ਉਹਨੇ ਕਿਹਾ ਨੋ ਨੋ ਸੋਰੀ, ਪਤਾ ਨੀ ਆਈ ਹੈਵ ਬੋਏਫ੍ਰੈਂਡ, ਪਤਾ ਨੀ ਏਦਾਂ ਕੁਛ ਉਹਨੇ ਕਹਿਤਾ ਜੀ। ਤੇ ਮੈਂ ਨਾ ਅੱਛਾ ਸ਼ੇਰ ਬੋਲਿਆ, ਮੈਂ ਕਿਹਾ ਅੱਛਾ ਹੁਆ ਤੁਮ ਬੇਵਫਾ, ਵਫਾਦਾਰ ਤੇ ਕੁੱਤੇ ਵੀ ਹੋਆ ਕਰਤੇ ਹੈ।
1: ਓ ਮਾਈ ਗੁੱਡਨੈਸ,
0: ਫਿਰ ਤਾਂ ਪੱਕਾ ਨਹੀਂ ਗੱਲ ਬਣੀ।
3: ਉਹ ਨਾ ਉਹ ਮੁੰਡੇ ਨੇ ਜਾ ਕੇ ਜਿਹੜਾ ਵਿੱਚ ਗੱਲ ਦੱਸ ਰਿਹਾ ਸੀ ਉਹਨੇ ਜਾ ਕੇ ਉਹਨੂੰ ਕੁੜੀ ਨੂੰ ਕਿਹਾ ਵੀ ਏਦਾਂ ਕਹਿੰਦਾ ਵੀ ਅੱਛਾ ਹੋਇਆ ਤੂੰ ਬੇਵਫਾ ਨਿਕਲੇ, ਵਫਾਦਾਰ ਤੇ ਕੁੱਤੇ ਵੀ ਹੋਇਆ ਕਰਦੇ ਆ। ਉਹ ਕੁੜੀ ਵੀ ਚੰਡੀਗੜ੍ਹ ਦੀ ਸੀ, ਉਹ ਕਿਹੜਾ ਪੈਰ ਪਰਾਂ ਤੇ ਪਾਣੀ ਪੈਣ ਦਿੰਦੀ ਸੀ। ਉਹ ਉਹਨੇ ਅੱਗੋਂ ਇੱਕ ਹੋਰ ਕਹਿੰਦੀ ਸੁਣ ਇੱਕ ਫਿਰ ਉਹਨੂੰ ਵੀ ਸੁਣਾ ਜਾ ਕੇ, ਤੇ ਉਹਨੇ ਕਹਿੰਦੀ ਆ ਆਪਣੀ ਵਫਾਓਂ ਪੇ ਇਤਨਾ ਗੁਮਾਨ ਮਤ ਕਰ, ਤੇਰੀ ਵਫਾ ਦੇਖ ਕਰ ਲੋਕ ਕੁੱਤੇ ਪਾਲਣੇ ਨੇ ਛੋੜ ਦੇ ਜਾਂਦੇ।
0: ਚੰਡੀਗੜ੍ਹ ਵਾਲੇ ਭੈਣ ਜੀ ਟਾਈਮ ਮਤਲਬ ਪੁਆਇੰਟਸ ਲੈ ਗਏ, ਵੈਰੀ ਗੁੱਡ ਟੋਨੀ ਦਾ, ਕੀ ਬਾਤ ਹੈ।
3: ਉਹ ਜਰੂਰ ਮਤਲਬ ਕਾਈਂਡ ਆਫ ਬਚਪਨ ਦੀ ਯਾਦਾਂ ਹੀ ਲਾ ਲਓ ਹੈ।
0: ਕੀ ਬਾਤ ਹੈ।
1: ਵਕਤ
3: ਦੇ ਹਿਸਾਬ ਨਾਲ ਤਾਂ ਹੁਣ ਬਹੁਤ ਚੇਂਜ ਹੋ ਗਿਆ,
1: ਆਪਣੇ ਆਪਣੇ ਆਪ ਨੂੰ ਬਦਲਣਾ ਨੀ ਆ। ਇਫ ਯੂ ਵਾਂਟ ਟੂ ਇੰਜੋਏ ਦਾ ਲਾਈਫ ਉਦਾਂ ਦੇ ਹੀ ਰਹੋ ਜਿੱਦਾਂ ਦੇ ਹੋ, ਜਿੱਦਾਂ ਦਾ ਤੁਸੀਂ ਆਪਣੇ ਆਪ ਨੂੰ ਇੰਜੋਏ ਕਰਦੇ ਹੋ।
0: ਨਹੀਂ ਇਹ ਸਲਾਹ ਇਹ ਬਿਲਕੁਲ ਇਸੇ ਤਰ੍ਹਾਂ ਫੇਸ ਵੈਲਿਊ ਤੇ ਨਹੀਂ ਲੈਣੀ ਮੇਰਾ ਵੀਰ, ਇਹ ਸਲਾਹ ਨਹੀਂ, ਇਹ ਜ਼ਿਆਦਾ ਹੀ ਫੇਸ ਵੈਲਿਊ ਤੇ ਨਹੀਂ ਸਲਾਹ ਲੈਣੀ। ਤੁਸੀਂ ਠੀਕ ਚੱਲ ਰਹੇ ਹੋ ਫਿਲਹਾਲ, ਤੁਸੀਂ ਤੁਸੀਂ ਆਪਣੇ ਹਿਸਾਬ ਨਾਲ ਹੀ ਰਹੋ ਬਈ, ਬਿਲਕੁਲ ਠੀਕ ਹੈ। ਬਾਕੀ ਥੈਂਕ ਯੂ ਟੋਨੀ ਜੀ, ਥੈਂਕ ਯੂ ਫੋਰ ਕਾਲਿੰਗ,
3: ਥੈਂਕ ਯੂ।
0: ਨੂਨੀਆ ਜੀ ਕੀ ਗੱਲਾਂ ਕਰ ਰਹੇ ਹੋ, ਕਹਿੰਦੇ ਇੰਜੋਏ ਕਰੋ, ਆਦਮੀ 50 ਪਰ ਪਹੁੰਚ ਗਿਆ ਤੁਸੀਂ। ਹਾਂ ਨਹੀਂ ਮਤਲਬ ਉਹ ਤੇ ਠੀਕ ਹੈ
1: ਜੀ, ਆ ਦੇਖੋ ਕੰਨ ਦੀ ਜੜ ਚ
0: ਲਾਲ ਜੀ ਸੋਚੀ ਬਹਿ ਗਏ
1: ਹੈਡਫੋਨ
0: ਮੈਂ ਕਹਾਂ ਸੇ ਆ ਗਿਆ, ਮੇਰਾ ਕਿਆ ਰੋਲ ਥਾ ਬਈ ਇਸਮੇ, ਕਿਆ ਬਾਤ,
2: ਮੈਨੂੰ 50 ਪਾ ਲਿਆ।
0: ਸਹੀ ਗੱਲ ਹੈ, ਬੇਚਾਰੇ ਦੀ ਹੁਣੀ ਐਨਰਜੀ ਐਨਰਜੀ ਡਾਊਨ ਹੀ ਕਰਤੀ ਲਾਲ ਜੀ ਦੀ, ਨੂੰ
1: ਨਾਲ ਜੰਮੇ ਹੋਨੇ 50 ਨੂੰ ਨਹੀਂ ਮੰਨਦੇ ਹੈਗੇ ਦੱਸੋ, ਮੈਂ ਤਾਂ ਕੰਪਲੀਮੈਂਟ ਦਿੰਨੀ ਆ।
0: ਵੈਸੇ ਨਾ ਪਰ ਲਾਲ ਜੀ ਵੈਸੇ ਤੁਹਾਨੂੰ ਦੇਖ ਕੇ ਐਸਾ ਲੱਗਦਾ ਨਹੀਂ ਕਿ ਤੁਸੀਂ 50 ਦੇ ਹੋਵੋਗੇ, ਐਸਾ ਲੱਗਦਾ ਕਿ ਖੁਦਾ ਤੋਂ ਬਸ 2-3 ਦਿਨ ਹੀ ਉੱਪਰ ਹੋ, ਜ਼ਿਆਦਾ ਕੋਈ
1: ਲਾਲ ਜੀ
0: ਇੰਨੀ ਲੰਬੀ ਜੋੜੀ ਗੱਲ ਨਹੀਂ,
1: ਜ਼ਿਆਦਾ ਨਹੀਂ ਕਰ ਰਹੇ ਅੱਜ,
0: ਜਦ ਗੱਲ ਹੋਏਗੀ ਤੁਸੀਂ ਕਟਾਪਾ ਚਾੜਨਾ, ਜਦ ਹੋ ਗਈ ਸਾਡੇ ਆਪਸ ਚ ਅੰਡਰਸਟੈਂਡਿੰਗ ਹੋ ਗਈ ਹੈ, ਫਿਰ ਦੇਖੋ ਮੈਨੂੰ ਇਹ ਟ੍ਰਾਂਜੈਕਸ਼ਨ ਆਪਣੀ ਕਰ ਲੈਂਦਾ ਨਾ, ਇਹ ਤਾਂ ਕੋਈ ਗੱਲ ਨਹੀਂ,
1: ਹਿਸਾਬ ਪੂਰਾ ਕਰਕੇ ਜਾਣਾ ਲਾਲ ਜੀ, ਠੀਕ ਹੈ।
0: ਇਹ ਤਾਂ ਹੁਣ ਗੱਲ ਹੋ ਗਈ ਹੈ, ਫਿਰ ਕਿਉਂ, ਨੋ ਨੋ ਇਹ ਗਲਤ ਹੈ, ਇਹ ਚੀਟਿੰਗ ਨਹੀਂ ਕਰਨੀ, ਆਪਾਂ ਚੀਟਿੰਗ ਨਹੀਂ ਕਰਾਂਗੇ ਤਾਂ ਆਪਾਂ ਅਗਲਾ ਕਾਲਰ ਲਵਾਂਗੇ ਸਾਡੇ ਨਾਲ ਨੇ, ਆਪਣਾ ਸੋਹਣੀਆਂ ਸੋਹਣੀਆਂ ਤਸਵੀਰਾਂ ਤੇ ਵਧੀਆ ਵਧੀਆ ਸ਼ਾਇਰੀ ਸੁਣਾਉਣ ਵਾਲੇ ਮੰਡ
1: ਸਾਹਿਬ। ਹੈਲੋ ਮੰਡ ਸਾਹਿਬ,
4: ਸਤਿ ਸ੍ਰੀ ਅਕਾਲ ਨੋਨੀਆ ਜੀ, ਸਤਿ ਸ੍ਰੀ ਅਕਾਲ ਲਾਲ ਜੀ,
1: ਸਤਿ ਸ੍ਰੀ ਅਕਾਲ ਜੀ,
4: ਚੜ੍ਹਦੀ ਕਲਾ ਜੀ, ਤੁਸੀਂ ਸੁਣਾਓ।
0: ਤੁਹਾਡਾ ਫੋਨ ਆ ਗਿਆ, ਬਸ ਲਾਈਫ ਸੈੱਟ ਹੋ ਗਈ ਹੈ, ਬੈਸਟ ਹੋ ਗਈ ਹੈ,
2: ਕੰਧਾਂ ਦੇ ਫੋਟੋ ਦੇਖ ਕੇ ਕਵਿਤਾ ਲਿਖਣ ਵਾਲੇ
0: ਮੈਂ
4: ਲਾਲ ਜੀ, ਲਾਲ ਜੀ ਇੱਕ ਫੋਟੋ ਮੈਂ ਨਾ ਖਿੱਚ ਕੇ ਤੁਹਾਡੇ ਫੋਨ ਤੇ ਭੇਜੀ ਹੈ, ਇਹਦੇ ਤੇ ਚਾਰ ਲਾਈਨਾਂ ਜਾਣ ਤੋਂ ਪਹਿਲਾਂ ਜਰੂਰ ਲਿਖ ਕੇ ਜਾਇਓ।
2: ਮੈਂ ਤਾਂ ਇਹ ਕਿਹਾ ਕੰਧਾਂ ਦੇ ਫੋਟੋ ਦੇਖ ਕੇ ਸ਼ਾਇਰੀ ਲਿਖਣ ਵਾਲੇ ਹੋ,
4: ਇਹ ਤੁਸੀਂ ਇਹ ਤੁਹਾਡਾ ਹੋਮਵਰਕ ਆ, ਹੋਮਵਰਕ ਨਹੀਂ ਹੈ, ਕਲਾਸ ਵਰਕ ਹੀ ਲਾ ਲਓ।
1: ਕਿਉਂ ਕਿਉਂ ਯਾਦ ਕਰਾਉਂਦੇ ਹੋ ਮੈਨੂੰ,
0: ਵੈਰੀ ਗੁੱਡ ਵੈਰੀ ਗੁੱਡ। ਹੋਰ ਮਨ ਸਾਹਿਬ ਕੀ ਹੋਇਆ ਇਸ ਹਫਤੇ, ਬੈਸਟ ਤੋਂ ਬੈਸਟ?
4: ਬੈਸਟ ਚਲੋ ਮਹਾਰਾਜ ਦੀ ਕਿਰਪਾ ਹੋਈ ਜੀ, ਆਪਣਾ ਬੇਟੀ ਨੇ ਐਂਜਕ ਸਪਿਰਿਟ ਅਵਾਰਡ ਜਿੱਤਿਆ ਜੀ।
0: ਓ ਵੈਰੀ ਨਾਈਸ, ਕੰਗ੍ਰੈਚੁਲੇਸ਼ਨਸ, ਟੂ ਗੁੱਡ,
1: ਸ਼ੀ ਇਜ਼ ਮੇਕਿੰਗ ਅਸ ਪ੍ਰਾਊਡ ਐਵਰੀ ਡੇ, ਗੋਡ ਬਲੈਸ ਹਰ,
0: ਵੈਰੀ ਗੁੱਡ।
4: ਹਾਂਜੀ, ਛੋਟੀ ਬੇਟੀ ਨੇ ਸਾਹਿਬ ਨੇ ਇਹੀ ਅਵਾਰਡ 3 ਸਾਲ ਪਹਿਲਾਂ ਜਿੱਤਿਆ ਸੀਗਾ, ਤੇ ਉਦੋਂ ਕੋਵਿਡ ਦੇ ਕਾਰਨ ਉਹ ਕਿਤੇ ਬਾਹਰ ਨਾ ਜਾ ਨਹੀਂ ਸਕੇ ਸੀ, ਤੇ ਉਹ ਸਿਰਫ ਇੱਥੇ ਡਾਰਵਿਨ ਗਏ ਸੀਗੇ
1: ਜੀ,
4: ਪਰ ਐਤਕੀ ਛੋਟੀ ਬੇਟੀ ਨੂੰ ਓਪਰਚੁਨਿਟੀ ਮਿਲੇਗੀ ਨੈਕਸਟ ਈਅਰ ਕਿਤੇ ਅਬਰੋਡ ਜਾਣ ਦੀ, ਮੇ ਬੀ ਇਟਲੀ ਜਾਂ ਗ੍ਰੀਸ।
0: ਬਿਊਟੀਫੁਲ, ਦੈਟ ਇਜ਼ ਸੋ ਬਿਊਟੀਫੁਲ, ਸਾਡੇ ਵੱਲੋਂ ਮੁਬਾਰਕਾਂ ਕੇ ਪਾਸ ਔਨ ਕਰਿਓ, ਹਨਾ, ਟ੍ਰਿਪ ਫੋਰ ਅ ਲਾਈਫ ਟਾਈਮ, ਵੈਰੀ ਗੁੱਡ ਵੈਰੀ
2: ਗੁੱਡ।
0: ਕੀ ਸੁਣਾਓਗੇ ਮਾਨ ਸਾਹਿਬ ਸਾਨੂੰ ਫਿਰ ਅੱਜ?
4: ਅੱਜ ਪਹਿਲਾਂ ਤਾਂ ਮੈਂ ਸੁਣਾਉਣਾ ਕਿ ਲਾਲ ਜੀ ਇੱਥੇ ਕਿਉਂ ਆਏ ਜੀ ਅੱਜ।
0: ਲਾਲ
4: ਜੀ ਨਾ ਨੁਕਸਾ ਲੈਣ ਆਏ, ਏਦਾਂ ਨਾ ਮੈਡਮ ਦਾ ਨਾ ਬੀਪੀ ਕਦੀ ਡਾਊਨ ਚਲੇ ਜਾਂਦਾ, ਕਦੀ ਅਪ ਚਲੇ ਜਾਂਦਾ, ਨੋਨੀਆ ਜੀ ਕੋਈ ਗੱਲਬਾਤ ਦੱਸੋ ਜਿਹਦੇ ਨਾਲ ਉਹਨਾਂ ਦਾ ਬੀਪੀ ਨਾਰਮਲ ਰਹੇ ਜਾਂ ਮੈਂ ਕੰਟਰੋਲ ਕਰ ਸਕਾਂ
1: ਜੀ।
4: ਨੋਨੀਆ ਜੀ ਕਹਿੰਦੇ ਵੈਰੀ ਸਿੰਪਲ, ਦੈਟਸ ਵੈਰੀ ਸਿੰਪਲ, ਜਦੋਂ ਉਹਨਾਂ ਦਾ ਬੀਪੀ ਵਧਿਆ ਹੋਏਗਾ, ਤੁਸੀਂ ਕੀ ਕਰਨਾ, ਜਾਣਾ ਰਸੋਈ ਚ ਕੱਪ ਚਾਹ ਬਣਾਉਣੀ ਹੈ,
2: ਹਾਂਜੀ
4: ਫੋਨ ਲਾਉਣਾ ਆ ਆਪਣੇ ਮਦਰ ਇਨ ਲਾ ਨੂੰ ਅਸੂ ਜੀ ਨੂੰ, ਤੇ ਉਹਨਾਂ ਨੂੰ ਦੇ ਦੇਣਾ, ਉਹਨਾਂ ਦਾ ਬੀਪੀ ਕਾਮ ਡਾਊਨ ਹੋ ਜਾਣ।
0: ਗੁੱਡ,
4: ਵਾਹ ਵਾਹ ਵਾਹ, ਵੈਰੀ ਗੁੱਡ ਆਈਡੀਆ। ਤੇ ਕਹਿੰਦੇ ਜਦੋਂ ਬੀਪੀ ਡਾਊਨ ਹੋਇਆ ਹੋਵੇ ਉਦੋਂ ਕੀ ਕਰਨਾ, ਕਹਿੰਦੇ ਸੇਮ ਚੀਜ਼ ਆ, ਥੋੜਾ ਜੀ ਉਲਟ ਕਰਨੀ ਹੈ, ਪਹਿਲਾਂ ਆਪਣੀ ਮੰਮੀ ਜੀ ਨੂੰ ਫੋਨ ਲਾ ਕੇ ਦੇਣਾ, ਤੇ ਫਿਰ ਉਹਨੂੰ ਕਹਿਣਾ ਜਾ ਕੇ ਚਾਹ ਬਣਾ ਕੇ ਲਿਆ।
0: ਇਹ ਸਹੀ ਹੈ, ਐਵੇਂ ਲੋਕੀ ਪਾਗਲਾ ਵਾਂਗ ਜੀਪੀ ਲਾਈਨਾਂ ਚ ਖੜੇ ਰਹਿੰਦੇ ਆ ਕਿ ਯਾਰ ਸਾਨੂੰ ਕੋਈ ਨਿਊ ਪੇਸ਼ੈਂਟ ਨਹੀਂ ਲੈ ਰਿਹਾ, ਮਾਨ ਸਾਹਿਬ ਤੋਂ ਲੋ ਨੁਕਸੇ। ਕੀ ਬਾਤ ਹੈ, ਕੀ
1: ਬਾਤ ਜੀ, ਵਾਹ ਮਾਨ ਸਾਹਿਬ, ਲਹਿਰੀ ਲਾਤੀ ਹੈ
0: ਜੀ।
4: ਕ੍ਰਿਸ਼ਨਾ ਜੀ, ਮਾੜੀ ਜੀ, ਮਾੜੀ ਜੀ, ਜਿਹੜੀ ਮੈਂ ਤੁਹਾਨੂੰ ਫੋਟੋ ਭੇਜੀ ਹੈ ਨਾ, ਇਹ ਫੋਟੋ ਨੂੰ ਥੋੜਾ ਜਿਹਾ ਐਕਸਪਲੇਨ ਕਰ ਦਿਓ, ਫਿਰ ਇਹਦੇ ਉੱਤੇ ਜੋ ਲਿਖਿਆ ਹੈ ਉਹ ਮੈਂ ਸੁਣਾ ਦਿੰਦਾ ਹਾਂ
0: ਜੀ। ਮੈਂ ਦੱਸ ਦਿੰਦਾ, ਫੋਟੋ ਦੇ ਅੰਦਰ ਜੀ ਇੱਕ ਕਹਿ ਲਓ ਜੈਂਜੀ ਲੜਕਾ ਕਹਿ ਲਈਏ ਉਹਨੂੰ, ਹੈ ਨਾ, ਬਰਾਊਨ ਬੋਏ ਹੈ ਜੀ, ਉਹਨੇ ਬਰਾਊਨ ਕਲਰ ਦੀਆਂ ਐਨਕਾਂ ਲਾਈਆਂ, ਨੀਲੇ ਰੰਗ ਦੇ ਉਹਦੇ ਵਾਲ ਨੇ, ਉੱਡਦਾ ਜਾਂਦਾ ਪਿਆ, ਹੱਥ 'ਚ ਉਹਦੇ ਕੌਫੀ ਹੈ, ਦੂਸਰੇ ਹੱਥ 'ਚ ਉਹਦੇ ਹੈਗਾ ਜੀ ਸੈਂਡਵਿਚ, ਪੀਲੇ ਰੰਗ ਦੀ ਲਾਈ ਪਾਈ ਹੋਈ ਹੈ ਜੈਕਟ, ਤੇ ਉਹ ਜਿਸ ਤਰੀਕੇ ਨਾਲ ਉੱਡਦਾ ਜਾਂਦਾ ਪਿਆ ਨਾ, ਪਿੱਛੋਂ ਡਸਟ ਜਿਹੜੀ ਉਹ ਪਿੰਕ ਕਲਰ ਦੀ ਹੈ, ਸੋ ਕਹਿ ਲਓ ਸੁਪਰ ਹੀਰੋ ਜਿਸ ਤਰ੍ਹਾਂ ਫਲਾਈਟ ਨਹੀਂ ਲੈਂਦੇ, ਉੱਦਾਂ ਦੀ ਫੋਟੋ ਹੈ ਜੀ।
1: ਕੀ ਬਾਤ,
4: ਧੰਨਵਾਦ, ਧੰਨਵਾਦ ਕ੍ਰਿਸ਼ਨਾ ਜੀ, ਧੰਨਵਾਦ, ਬੜਾ ਵਧੀਆ ਐਕਸਪਲੇਨ ਕੀਤਾ ਤੁਸੀਂ,
0: ਥੈਂਕ ਯੂ, 5 out of 5।
4: ਹਾਂਜੀ, ਇਹਦੇ ਉੱਤੇ ਲਿਖਿਆ ਜੀ, ਰੰਗ ਬਰੰਗੀ ਦੁਨੀਆਂ ਦਾ, ਰੰਗ ਬਰੰਗੀ ਦੁਨੀਆਂ ਦਾ ਇੱਕ ਅੱਲੜ ਜਿਹਾ ਸ਼ਹਿਜ਼ਾਦਾ, ਕੰਮ ਤੇ ਵੇਲੇ ਸਿਰ ਪੁੱਜਣ ਦਾ, ਪਹੁੰਚਣ ਦਾ ਕੀਤਾ ਪੱਕਾ ਇਰਾਦਾ, ਸਿਰ ਤੇ ਨੀਲਾ ਛਾਇਆ ਤਾਜ, ਅੱਖਾਂ ਤੇ ਟੈਂਸ਼ਨ ਦਾ ਚਸ਼ਮਾ, ਰਫਤਾਰ ਦੇ ਵਿੱਚ ਹੀ ਲਿਖਦਾ ਹੈ ਹਰ ਉਹ ਹਰ ਰੋਜ਼ ਨਵਾਂ ਉਹ ਕ੍ਰਿਸ਼ਮਾ, ਹੱਥ ਦੇ ਵਿੱਚ ਕੌਫੀ ਦਾ ਕੱਪ ਫੜਿਆ, ਤੇ ਦੂਜੇ ਦੇ ਵਿੱਚ ਸੈਂਡਵਿਚ ਖਾਸ, ਭੱਜਦੇ ਦੌੜਦੇ ਨਹੀਂ ਛੱਡਦਾ ਉਹ ਸਵਾਦਾਂ ਦੀ ਇਹ ਆਸ,
0: ਨਾਈਸ ਨਾਈਸ ਨਾਈਸ,
4: ਪੈਰਾਂ ਹੇਠਾਂ ਜ਼ਮੀਨ ਨਾ ਲੱਗੇ, ਪੈਰਾਂ ਹੇਠਾਂ ਜ਼ਮੀਨ ਨਾ ਲੱਗੇ, ਹਵਾਵਾਂ ਵਿੱਚ ਲਾਈਏ, ਹਵਾ ਵਿੱਚ ਲਾਈਏ ਛਾਲ, ਪਿੱਛੇ ਗੁਲਾਬੀ ਗੰਦ ਨੀ ਕਹਿਣਾ, ਧੁੰਦ ਕਹਿ ਦਿੰਦੇ ਆ।
0: ਥੈਂਕ ਯੂ, ਥੈਂਕ ਯੂ, ਤੁਸੀਂ ਮਾਣ ਰੱਖ ਲਿਆ ਸਾਡਾ, ਬਹੁਤ ਬਹੁਤ ਧੰਨਵਾਦ ਤੁਹਾਡਾ।
4: ਤੇ ਗੁਲਾਬੀ ਧੁੰਦ ਦਾ ਗੁਬਾਰ ਤੇ ਬਿਜਲੀ ਵਰਗੀ ਛਾਲ, ਨਾ ਕੋਈ ਥਕਾਵਟ ਚਿਹਰੇ ਤੇ, ਨਾ ਹਾਰਨ ਦਾ ਕੋਈ ਖੌਫ, ਅੱਜ ਦਾ ਗੱਭਰੂ ਜਿਉਂਦਾ ਹੈ ਆਪਣੇ ਵੱਖਰੇ ਹੀ ਸ਼ੌਂਕ।
0: ਬਹੁਤ ਸੋਹਣਾ, ਬਹੁਤ ਸੋਹਣਾ, ਬਹੁਤ ਸੋਹਣਾ।
4: ਜ਼ਿੰਦਗੀ ਭਾਵੇਂ ਜਿੰਨੀ ਤੇਜ ਹੋਵੇ, ਜ਼ਿੰਦਗੀ ਭਾਵੇਂ ਜਿੰਨੀ ਤੇਜ ਹੋਵੇ, ਕਿ ਹੱਸ ਕੇ ਪਾਰ ਲੰਘਾਵੇਗਾ ਕੌਫੀ ਦੀ ਹਰ ਇੱਕ ਚੁਸਕੀ ਨਾਲ, ਇਹ ਨਵਾਂ ਜਾਂ ਜਹਾਨ ਬਣਾਵੇਗਾ।
0: ਬਹੁਤ
1: ਸੋਹਣਾ,
0: ਵੈਰੀ ਨਾਈਸ, ਸੋ ਨਾਈਸ, ਐਂਡ ਮਤਲਬ ਇੱਦਾਂ ਦੀ ਵਿਜ਼ਨ ਲਿਖ ਲੈਣਾ, ਇਟਸ ਵੈਰੀ ਗੁੱਡ, ਕਿਉਂਕਿ ਉਹ ਤਸਵੀਰ ਜਦੋਂ ਤੁਸੀਂ ਵੇਖੋ ਨਾ, ਆਈ ਵਿਸ਼ ਕਿ ਤੁਸੀਂ ਹੈ ਨਾ ਦੇਖ ਪਾਓ ਸਾਰੇ ਸਾਰੇ, ਉਹ ਤਸਵੀਰ ਵੇਖ ਕੇ ਪਹਿਲੀ ਗੱਲ ਪੰਜਾਬੀ ਹੀ ਨਹੀਂ ਆਉਂਦੀ ਬੰਦੇ ਨੂੰ, ਕਿਉਂਕਿ ਇਟਸ ਅ ਵੈਰੀ ਹੈ ਨਾ ਅਰਬਨ ਜਿਹਾ ਚਿਹਰਾ, ਅਰਬਨ ਜਿਹਾ ਮੁੰਡਾ, ਪਰ ਇੰਨਾ ਵਧੀਆ ਉਤਾਰਿਆ, ਵੈਰੀ ਨਾਈਸ ਮਨ ਸਾਹਿਬ, ਥੈਂਕ ਯੂ ਸੋ ਮਚ,
4: ਵੇਟ ਕਰ ਰਿਹਾ।
0: ਕਿਆ ਬਾਤ ਹੈ ਬਾਈ, ਬੱਚੇ ਤਾਂ ਨਾਮ ਕਰ ਰਹੇ ਆ, ਵੈਰੀ ਗੁੱਡ, ਆ ਹੋਈ ਨਾ ਗੱਲ, ਪੌਲੀਨ ਆਂਟੀ ਕਿੱਥੇ ਹੋ, ਹੁਣ ਬੋਲੋ, ਐਸਿਮਿਲੇਸ਼ਨ ਨਹੀਂ ਹੋ ਰਹੀ ਹੈ, ਮੋਨੋ ਕਲਚਰ,
2: ਬੱਚੇ ਨਾਮ ਕਰ ਰਹੇ ਹਨ ਤੇ ਪਿਓ ਦੇ ਦੁਆਰਾ ਦੇ ਕੇ ਫੋਟੋ ਸ਼ਾਇਰੀ ਲਿਖ,
0: ਠੀਕ ਹੈ,
2: ਹਰ ਇੱਕ ਟੈਲੈਂਟ ਹੈ, ਹਰ ਇੱਕ
0: ਨਹੀਂ, ਇਹ ਟੈਲੈਂਟ ਹੈ ਇਹ, ਪਰ ਇਹਨੂੰ ਇਹਨੂੰ ਟੈਲੈਂਟ ਨੂੰ ਟੈਲੈਂਟ ਹੀ ਦੇ ਤੌਰ ਤੇ ਕਹੀਏ, ਇਹ ਨਾ ਆਪਾਂ ਪੇਰੈਂਟਿੰਗ ਲੈਸਨ ਨਾ ਦੱਸ ਦਈਏ ਲੋਕਾਂ
1: ਨੂੰ,
0: ਪਤਾ ਲੱਗੇ ਬੱਚੇ ਦੀ ਸਵਿਮਿੰਗ ਕਲਾਸ, ਇੱਕ ਮਿੰਟ ਮੈਨੂੰ ਪਤਾ ਲੱਗਾ ਜੇ ਮੈਂ ਮਿਊਰਲਸ ਦੇਖ ਕੇ ਨਾ ਫੋਟੋ ਖਿੱਚ ਕੇ ਕੁਛ ਲਿਖਾਂਗਾ, ਬੱਚੇ ਬੜੇ ਲਾਇਕ ਨਿਕਲਣਗੇ, ਬੱਚਾ K1 ਅਟਕਿਆ ਪਿਆ, 16 ਸਾਲ ਦਾ ਹੋ ਗਿਆ, ਪਾਪਾ ਆਇਆ ਨੀ 10 ਸਾਲ ਤੋਂ, ਫੋਟੋ ਹੀ ਖਿੱਚੀ ਜਾ ਰਿਹਾ ਹੈ, ਇਹ ਕੁਛ ਕਰੇਗਾ, ਮੈਨੂੰ ਨਾ ਤੁਹਾਡੇ ਦੋਨਾਂ ਦਾ ਰੰਗ ਝੜ ਗਿਆ, ਔਰਾ ਆ ਗਿਆ ਮੇਰੇ ਅੰਦਰ ਤੁਹਾਡੇ ਦੋਨਾਂ ਦਾ। ਠੀਕ ਹੋ ਗਿਆ ਕਿ ਨਹੀਂ? ਵਾਹ ਬਈ ਵਾਹ, ਵੈਰੀ ਨਾਈਸ। ਤੇ ਇਧਰੋਂ ਜੀ ਉਹ ਯਾਰ ਵਿਚਾਰੇ ਰਿਚਰਡ ਜੀ ਨੇ ਕਾਫੀ ਟਾਈਮ ਦਾ ਕੁਛ ਲਿਖ ਕੇ ਭੇਜਿਆ, ਮੈਂ ਤੁਹਾਡੇ ਨਾਲ ਸਾਂਝਾ ਕਰਦਾ ਹਾਂ ਨਾ ਕਿ ਈਚ ਮਾਰਨਿੰਗ ਨਾਉ ਬਿਗਿਨਸ ਵਿਦ ਅ ਸਮਾਈਲ, ਰਿਚਰਡ ਟਿਊਨਸ ਇਨ, ਹਾਂਜੀ ਮੇਕਸ ਹਿਸ ਵਰਡ ਹਿਸ ਡੇ ਵਰਥ ਵਾਇਲ। ਵਾਹ ਕਿਆ ਬਾਤ ਹੈ। ਫਰੋਮ ਭਜਨ ਕੀਰਤਨ ਟੂ ਲਾਫਟਰ ਇਨ ਸਟ੍ਰੀਮਸ, The day unfolds brighter than his dreams. Kya baat hai, wow, wow, wow.
1: Very nice.
0: Voices of warmth, a family unseen, guiding his hours with a radiant sheen. RJs touch our hearts with ease and grace, reading our minds, they fill every space. Kya baat hai, kya baat hai. Thanks to the one and only Ranjod Divine. Ranjod bhai divine ho gaye? ਡਿਵਾਈਨ ਤੇ ਰੈਪ ਕਰਦਾ ਯਾਰ, ਚਲੋ ਕੋਈ ਨੀ, ਕੋਈ ਕੋਈ ਨੀ,
2: ਆਪਣੇ ਮਾਰੋਗੇ
0: ਬਾਸ, ਦੇਖੋ ਕਿੱਦਾਂ ਦੀ ਗੱਲਾਂ ਕਰ ਰਹੇ ਹੈ। ਥੈਂਕਸ ਟੂ ਦ ਵਨ ਐਂਡ ਓਨਲੀ ਰਣਜੋਤ ਡਿਵਾਈਨ ਐਂਡ ਆਰ ਨੰਬਰ ਵਨ ਹਾਂਜੀ, ਏਜਡ ਲਾਈਕ ਫਾਈਨ ਵਾਈਨ, ਐਂਡ ਹਾਂਜੀਜ਼ ਵੋਇਸ ਰਿਚਰਡ ਫਾਈਂਡਸ ਹੋਮ, ਅ ਕੰਫਰਟ ਦੈਟਸ ਹਿਜ਼ ਵੈਰੀ ਓਨ, ਵਿਦ ਅ ਗਰੇਟਫੁਲ ਹਾਰਟ ਐਂਡ ਹੈਂਡਸ ਹੈਲਡ ਹਾਈ, ਵਾਹਿਗੁਰੂ ਹੀ ਵਿਸਪਰਸ ਟੂ ਦ ਸਕਾਈ ਫੋਰ ਦ ਸਰਕਲ ਆਫ ਕਾਈਂਡਨੈਸ ਫੇਥਫੁਲ ਐਂਡ ਟਰੂ, ਅ ਬਲੈਸਿੰਗ ਈਚ ਡੇ ਸ਼ਾਈਨਿੰਗ ਅਨਿਊ। ਕਿਆ ਬਾਤ ਹੈ, ਕਿਆ ਬਾਤ ਹੈ, ਵੈਰੀ ਗੁੱਡ ਮੇਰੇ ਰੋਬਰਟ ਫਰੋਸਟ,
1: ਰੋਬਰਟ ਫਰੋਸਟ
0: ਮੇਰੇ ਕੀਟਸ ਭਰਾ, ਰਹਿੰਦੀ ਦੁਨੀਆ ਤੱਕ ਨਾ ਰਹੇਗਾ ਵਿਲੀਅਮ ਰਿਚਰਡ ਦਾ,
1: ਰਹਿੰਦੀ ਦੁਨੀਆ ਤੱਕ ਨਾ ਰਹੇਗਾ ਰਿਚਰਡ ਦਾ।
0: ਯਾਰ ਇਹ ਯਾਰ ਸੈਵੇਜ ਹੋ ਗਿਆ ਨੋਨੀਆ ਜੀ, ਮੈਨੂੰ ਪਤਾ ਤੁਸੀਂ, ਮੈਨੂੰ ਪਤਾ। ਓਹੋ ਹੋ, ਸੈਮੀ ਸਾਹਿਬ ਦਾ ਮੈਸੇਜ ਆ ਗਿਆ,
2: ਕਹਿੰਦੇ
0: ਨੋਨੀਆ ਜੀ ਨੇ ਕੋਈ ਕੁਕਿੰਗ ਨਹੀਂ ਕੀਤੀ, ਜਿਹੜੀਆਂ ਆਈਟਮਾਂ ਦੱਸੀਆਂ ਨੇ ਉਹ ਸਾਰੀਆਂ ਲੱਖੇ ਭਾਜੀ ਦੀ ਕਾਟਿੰਗ ਦੇ ਮੈਨਿਊ ਵਿੱਚੋਂ ਨੇ। ਚਲੋ ਬਾਈ ਲੈ ਕੇ ਤਾਂ ਆਏ ਨਾ ਸੈਮੀ ਬਾਈ, ਹੱਦ ਹੈ ਯਾਰ, ਯੂ ਡੋਂਟ ਨੋ ਦ ਆਰਡਰ ਆਰਟ ਆਫ ਆਰਡਰਿੰਗ ਬ੍ਰਦਰ, ਬਹੁਤ ਕੁਛ ਮਿਸ ਕਰ ਰਹੇ ਹੋ, ਸਹੀ ਕਿ ਨਹੀਂ?
1: ਇਹਨੂੰ ਤੁਹਾਨੂੰ ਪਤਾ ਹੀ ਨਹੀਂ ਹੈ ਅਸਾਈ ਕਿੱਦਾਂ ਆਰਡਰ ਕਰਨੀ ਹੈ ਫੋਨ ਤੇ, ਕਿੱਦਾਂ ਤੁਸੀਂ ਸਟ੍ਰਾਬੇਰੀ ਕੱਪਕੇਕ ਉਹ ਕੱਪਕੇਕ ਆਰਡਰ ਕਰਨਾ ਹੈ।
0: ਹਾਂ ਹਾਂ ਹਾਂ, ਬੇਰਚਰ ਮਿਊਸਲੀ, ਥੈਂਕ ਯੂ ਸੋ ਮੱਚ। ਪਰ ਕਿੰਨਾ ਯਾਰ ਵੈਸੇ ਮੈਨੂੰ ਇੱਥੇ ਦੇ ਬ੍ਰੈਕਫਾਸਟ ਮੈਨੂੰ ਬਹੁਤ ਵਧੀਆ ਲੱਗਦੇ ਆ, ਜੇ ਆਪਾਂ ਮਤਲਬ ਆਊਟ ਆਫ ਇੰਡੀਅਨ ਕੁਜ਼ੀਨ ਖਾ ਰਹੇ ਹੋ, ਕਿ ਸ਼ਾਇਦ ਵੈਜੀਟੇਰੀਅਨ ਆਪਸ਼ਨਸ ਕਾਫੀ ਹੁੰਦੇ ਨਾ, ਕਿ ਬਖਸ਼ਿਆ ਨਹੀਂ ਐਵੋਕਾਡੋ, ਐਵੋਕਾਡੋ ਐਵੋਕਾਡੋ ਹੀ ਪੀ, ਐਵੋਕਾਡੋ ਦਾ ਸਾਗ ਹੋ ਗਿਆ ਇੱਥੇ ਦਾ, ਕੋਈ ਬੋਲਣ ਵਾਲੀ ਗੱਲ ਹੀ ਨਹੀਂ ਹੈ। ਤੂੰ ਆ ਤੇ ਸਹੀ, ਮੈਂ ਖਾਵਾਂ ਤੇ ਸਹੀ,
2: ਵੈਜੀਟੇਰੀਅਨ ਲਈ ਇਹੀ ਰਹਿ ਗਿਆ ਬ੍ਰੇਕਫਾਸਟ, ਹਰ ਇੱਕ ਚੀਜ਼ ਐਵੋਕਾਡੋ ਆਪਣੀ, ਜਾਂ ਕਈ ਲੋਕੀ ਤਾਂ ਉਹ ਨੀ ਖਾਂਦੇ ਆਪਣਾ, ਜਿਵੇਂ ਹੁੰਦਾ ਪਟੈਟੋ ਕੇਕ ਜਾਂ ਹੋ ਗਿਆ ਹੈਸ਼ ਬਰਾਊਨ, ਉਹ ਵੀ ਨੀ ਖਾਂਦੇ ਕਈ ਲੋਕੀ, ਉਹ ਸਿਰਫ ਐਵੋਕਾਡੋ ਪਾ ਲਿਆ ਬ੍ਰੈਡ ਚ,
1: ਕਿਤੇ ਲਿਖ ਦੇਣਗੇ ਸਮੈਸ਼ਡ, ਕਿਤੇ ਲਿਖ ਦੇਣਗੇ ਮੈਸ਼ਡ,
0: ਹਨਾ। ਅੱਛਾ ਅੱਛਾ, ਤੁਹਾਨੂੰ ਇਹ ਪਤਾ ਕਿ ਇਹ ਜਿਹੜਾ $2.5 ਵਾਲਾ ਐਵੋਕਾਡੋ ਹੈ ਨਾ, ਚਲੋ ਹਰ ਪਾਸੇ ਓਬਵੀਅਸਲੀ ਹਰ ਕਿਸੇ ਨੇ ਕਮਾਈ ਕਰਨੀ, 18-19 ਦਾ ਤੇ ਹੈ, ਪਰ ਜਦੋਂ ਤੁਸੀਂ ਨਾ ਮੈਨਿਊ ਦੇ ਅੰਦਰ ਤੁਸੀਂ ਰੇਟ ਨਾ ਪੜੋ, ਜੇ ਨੀਚੇ ਇਹ ਪੜ ਲਓ ਨਾ ਕਿ ਇੱਥੇ ਇਹਨਾਂ ਨੇ ਇੱਕ ਫੁੱਲ ਦਾ ਨਾਂ ਲਿਖ ਦਿੱਤਾ ਕਿ ਜਿਹੜਾ ਇਹ ਪਾਣਗੇ ਦੇ ਉੱਪਰ, ਸਮਝ ਆਏ $32 ਤੇ ਗਿਆ, ਉਹ ਖਾਣਾ ਵੀ ਨਹੀਂ ਹੈ, ਹਨਾ। ਉਹ ਆਤਮਿਕ ਤੌਰ ਤੇ ਤੁਹਾਨੂੰ ਲੱਗ ਰਿਹਾ ਕਿ ਯਾਰ ਮੈਂ ਸੋਸ਼ਲ ਐਨੀਮਲ ਹੀ ਹੈ, ਪਰ ਸੋਸ਼ਲ ਤੇ ਲੱਗਦਾ ਨਾ ਕਿ ਇਹਨੇ ਮੈਨੂੰ ਤਿਤਲੀ ਬਹਾਰ ਕਿਉਂ ਸਮਝ ਲਿੱਤਾ ਆਦਮੀ, ਪੈਸੇ ਹੀ ਵੱਧ ਦੇ ਰਹੇ, ਫਿਰ ਸਾਈਡ ਤੇ ਫਲਾਰ ਕਰ ਰਹੇ, ਫਿਰ ਜੱਜ ਵੀ ਹੋਣਾ ਕਿ ਯਾਰ ਦੇਖੋ ਦੇਸੀ ਆ ਗਏ ਫਲਾਵਰ ਨਹੀਂ ਖਾ ਰਹੇ,
2: ਉੱਥੇ ਆ ਰਹੇ ਵੈਜੀਟੇਰੀਅਨ ਜਿਵੇਂ ਖਾ ਲੈਂਦੇ ਸੈਂਡਵਿਚ ਵਗੈਰਾ, ਜਦੋਂ ਬਿੱਲ ਆਉਂਦਾ $25-30 ਦਾ, ਹਨਾ, ਫਿਰ ਸਾਰਾ ਕੁਝ ਐਡ ਕਰ ਲਵੇ, $1.5 ਦੀ ਬ੍ਰੈਡ ਹੋਣੀ ਹੈ, $25
0: ਲੈ
2: ਲੈਣੇ, $25 ਲੈ ਲੈ ਵੈਜੀਟੇਰੀਅਨ, ਉਹ ਜਦੋਂ ਮੈਂ ਆਪਣਾ ਆਰਾਮ ਨਾਲ ਆਰਡਰ ਕਰ ਲੈਣਾ ਕੋਈ ਵੀ ਆਪਣਾ, ਉਹਨਾਂ ਕੋਲ ਇਹੀ ਰਹਿ ਜਾਂਦਾ ਵਿਚਾਰੇ ਕੋਲ, ਫਿਰ ਬਾਈ ਉਹ ਕਾਊਂਟ ਕਰ ਦਿੰਦੇ
0: ਬਹੁਤ ਮਸ਼ਹੂਰ ਹੋਈਆਂ ਅੱਜ ਤੋਂ 5-6 ਸਾਲ ਪਹਿਲਾਂ ਪੰਜਾਬ ਸਾਈਡ, ਬਹੁਤ ਅਚਾਨਕ ਖੁੱਲੇ ਕਿ ਤੁਸੀਂ ਯੂ ਜਸਟ ਪੇ ਵਾਂਸ ਤੇ ਉਹਨਾਂ ਨੇ ਬਸ ਉਹਨਾਂ ਨੇ ਰੋਟੀ ਨਹੀਂ ਰੋਕਣੀ,
1: ਹਨਾ,
0: ਪ੍ਰੋਪਰ ਗ੍ਰਿਲ ਗ੍ਰਿਲ ਵੀ ਤੁਹਾਡੇ ਉੱਥੇ ਟੇਬਲ ਤੇ ਚੱਲਦੀ ਪਈ ਐਂਡ ਆਲ ਦੈਟ, ਹਨਾ। 700-800 ਮੇਰੇ ਖਿਆਲ ਨਾਲ ਪਰ ਪਰਸਨ ਸੀਗਾ, ਆਪਾਂ ਗਏ ਤੇ ਮੇਰਾ ਜਿਹੜਾ ਮਿੱਤਰ ਮੇਰੇ ਨਾਲ ਗਿਆ ਨਾ, ਤੇ ਉਹ ਕਹਿੰਦਾ ਤੂੰ ਤਾਂ ਪੈਸੇ ਨਹੀਂ ਪੂਰੇ ਕਰਦਾ, ਪੈਸੇ ਕਹਿੰਦਾ ਮੈਂ ਪੂਰੇ ਕਰਾਊਂਗਾ, ਬਹੁਤ ਪਤਲਾ ਕੁਛ 135-140 ਕਿਲੋ ਦਾ, ਮੈਂ ਕਿਹਾ ਠੀਕ ਹੈ, ਹਨਾ, ਕਿੰਨਾ ਕੁਛ ਹਨਾ ਖਾ ਰਿਹਾ ਮੈਂ ਕਿਹਾ ਉਹਦਾ ਨਾਂ ਸਵੀਟ ਆ ਮੈਂ ਕਿਹਾ ਸਵੀਟ ਥੋੜਾ ਮਤਲਬ ਮੈਂ ਕਿਹਾ ਥੰਮ ਕੇ ਮੇਰਾ ਵੀਰ ਕਹਿੰਦਾ ਨਹੀਂ ਨਹੀਂ ਨਹੀਂ ਕਹਿੰਦਾ ਇਹ ਅੱਜ ਖੋਲਤਾ ਇਹਨਾਂ ਨੇ ਜਲੰਧਰ ਚ ਗਲਤੀ ਕਰ ਲਈ ਆ ਕਹਿੰਦਾ ਯਾਦ ਰੱਖਣਗੇ ਰਹਿੰਦੀ ਦੁਨੀਆ ਤੱਕ ਯਾਰ ਕਹਿੰਦਾ ਚਿਕਨ ਨਹੀਂ ਆ ਉਹ ਵੀ ਲੈ ਕੇ ਆਈ ਜਾਵੇ ਮੈਂ ਮੈਂ ਸਾਈਡ ਤੇ ਕੌਨਸ ਖਾ ਰਿਹਾ ਮੈਂ ਯਾਰ ਕੌਨਸ ਬੜੇ ਅੱਛੇ ਕੌਨਸ ਵਾਲੀ ਗੱਲਬਾਤ ਯਾਰ ਸਿਰਾ ਕਰਾਤੀ ਇਹਨਾਂ ਨੇ ਉਹਨੇ ਜਿੰਨੇ ਵੀ ਇਸ ਦੁਨੀਆਂ ਦਾ ਜੀਵ ਜੰਤੂ ਹੈ ਨਾ ਮੇਰੇ ਵੀਰ ਨੇ ਉਹ ਸਾਰੇ ਖਾਧੇ ਆ ਫਿਰ ਬਾਅਦ ਚੋਂ ਫੀਡਬੈਕ ਲੈਣਾ ਹੈ ਕਹਿੰਦੇ ਥੋੜਾ ਨਾ ਕਹਿੰਦਾ ਮੈਨਿਊ ਦੇ ਅੰਦਰ ਨਾ ਇੱਕ ਹੋਰ ਉੱਥੇ ਰੈਸਟੋਰੈਂਟ ਇੱਕ ਹੋਰ ਹੈ ਉਹਨਾਂ ਨੇ ਨਾ ਪਾਓ ਭਾਜੀ ਵਗੈਰਾ ਵੀ ਰੱਖੀ ਹੋਈ ਹੈ ਤੁਸੀਂ ਨਾ ਉਹ ਵੀ ਐਡ ਕਰੋ ਉਹ ਬੰਦੇ ਨੇ ਬਸ ਨਾ ਗਾਲਾਂ ਨਹੀਂ ਕੱਢੀਆਂ ਆਊਟ ਐਂਬੈਰਸਮੈਂਟ ਮੈਂ ਹੀ ਨਹੀਂ ਕਦੀ ਗਿਆ ਮੈਂ ਕਹਿੰਦੇ ਉਹਨੇ ਕਿ ਬੇਚਾਰੇ ਪਤਾ ਨਹੀਂ ਕਿੰਨੇ ਜਹਾਨ ਦੇ ਭੁੱਖੇ ਆਏ ਸੀਗੇ ਉਹਨੂੰ ਕਹਿਣਾ ਪੈਣਾ ਕਰੇਨ ਨਾਲ ਹੀ ਉੱਠੇਗਾ ਭਰਾ ਹੁਣ ਤੇ ਰੁਕ ਜਾ ਥੰਮ ਜਾ ਨਹੀਂ ਥੰਮ ਰਿਹਾ ਸੀ ਪਰ ਅਸੀਂ ਵੀ ਨਹੀਂ ਥੰਮਣਾ ਅਸੀਂ ਕਾਲਰ ਲੈਂਦੇ ਹਾਂ ਤੇ ਅਗਲੇ ਕਾਲਰ ਨੇ ਯਾਰ ਦੇਖੋ ਮੈਂ ਜਾਣ ਕੇ ਨਹੀਂ ਇਸ ਤਰ੍ਹਾਂ ਕੀਤਾ ਕਿਸੇ ਭਾਰੇ ਬੰਦੇ ਦੀ ਗੱਲ ਕੀਤੀ ਤੇ ਲਾਈਨ ਸਿਰੇ ਇਸ ਤਰ੍ਹਾਂ ਹੋਇਆ ਕਿ ਜੱਸੋਵਾਲ ਭਾਜੀ ਤੁਸੀਂ ਆਉਣੇ ਰਹੋ
3: ਕ੍ਰਿਸ਼ਨਾ ਨੂੰ ਵੀ ਰੰਗ ਲੱਗ ਰਹੇ ਆ ਹੌਲੀ ਹੌਲੀ
1: ਰੰਗ ਚੜ ਰਿਹਾ ਕ੍ਰਿਸ਼ਨ ਨੂੰ ਵੀ
0: ਮੈਂ ਕੀਤੀ ਹੈ ਭਾਜੀ ਜੀਪੀ ਨੂੰ ਕਾਲ ਕੀਤੀ ਹੈ ਸ਼ਾਇਦ ਜਿੰਨਾ ਛੇਤੀ ਟਾਈਮ ਮਿਲ ਸਕੇ
1: ਰੰਗ ਕਾਰਡ ਪਵਾਈ ਲਈਏ
3: ਮੈਂ ਨਾ ਬੈਠਾ ਸੋਚ ਰਿਹਾ ਸੀਗਾ ਪਹਿਲਾਂ ਪਹਿਲਾਂ ਇੱਕ ਮਿੰਟ ਕ੍ਰਿਸ਼ਨ ਜੀ ਮੈਂ ਬੈਠਾ ਬੈਠਾ ਸੋਚ ਰਿਹਾ ਸੀ ਮੈਂ ਕਿਹਾ ਅੱਜ ਰੱਖੜੀ ਆ ਵੀ ਨੋਨੀਆ ਜੀ ਤੁਸੀਂ ਕਹਿੰਦੇ ਹੋ ਵੀ ਰੱਖੜੀ ਮੈਂ ਬੰਨੂਗੀ ਤੇ ਪੈਸੇ ਦੇਵਾਂਗੇ ਪਰ ਮੈਂ ਇੱਕ ਹਿਸਾਬ ਲਾ ਰਿਹਾ ਸੀ ਵੀ ਰੱਖੜੀ ਤੁਸੀਂ ਬੰਨਣੀ ਆ ਤੇ ਪੈਸੇ ਤੁਹਾਨੂੰ ਦੇਣੇ ਚਾਹੀਦੇ ਆ ਕਿਉਂਕਿ ਰਕਸ਼ਾ ਤਾਂ ਉਹਨਾਂ ਨੇ ਕਰਨੀ ਆ ਨਾ ਭਰਾਵਾਂ ਨੇ ਤੁਹਾਡੀ ਹੁਣ ਆਪਾਂ ਸਕਿਉਰਿਟੀ ਕੰਪਨੀ ਨੂੰ ਕਾਹਦੇ ਲਈ ਰੱਖਦੇ ਆ ਸਕਿਉਰਿਟੀ ਲਈ ਰੱਖਦੇ ਆ ਪੈਸੇ ਤਾਂ ਦਿੰਦੇ
0: ਗੱਲ ਤੇ ਸਹੀ ਹੈ
3: ਯਾਰ ਪੈਸੇ ਤੁਹਾਨੂੰ ਦੇਣੇ ਪੈਣੇ ਆ
1: ਓਕੇ ਓਕੇ ਆਈ ਵਿਲ ਡੂ ਇਟ ਐਵਰੀ ਡੇ ਯੂ ਨੋ 7 ਵਜੇ ਤੱਕ ਮੈਨੂੰ ਗੇਟ ਦੇ ਅੱਗੇ ਖੜੇ ਮਿਲਣੇ
0: ਚਾਹੀਦੇ ਪਤਾ ਲੱਗਾ ਕੰਪਲਾਈਂਸ ਪੂਰੀ ਕਰੀ ਜਾਂਦੇ ਪਏ ਤੁਹਾਡੇ ਚੱਕਰ ਚ ਸਕਿਉਰਿਟੀ ਦਾ ਕੋਰਸ ਕਰਨਾ ਪੈ ਗਿਆ ਜਸਵਾਲ ਸਾਹਿਬ ਰਹਿਣ ਦੋ ਯਾਰ ਕੋਈ ਨਹੀਂ ਛੱਡੋ ਸਹੀ ਕਿ ਨਹੀਂ ਪੁਲਿਸ ਚੈੱਕ ਕਰਾਉਣਾ ਕਰਾਉਣ ਜਾ ਰਹੀ ਹੈ ਹਾਂਜੀ ਭੈਣ ਦੀ ਰਿਕਸ਼ਾ ਕਰਨੀ ਇਹ ਕਿਹੜਾ ਯਾਰ ਕਾਰਨ ਹੋਇਆ ਸਹੀ ਹੈ ਸਹੀ
1: ਜਿਹੜੇ ਛੱਤ ਤੇ ਪੌਸਮ ਪੁਸਮ ਆ ਜਾਂਦੇ ਨੇ ਉਹ ਐਵੇਂ ਆ ਕੇ ਨੀਂਦ ਖਰਾਬ ਕਰਦੇ ਨੇ ਛਾਲਾ ਛੁਲਾ ਮਾਰ ਕੇ ਉਹ ਸਾਰੇ ਭਜਾਉਣੇ ਨੇ
0: ਅੱਛਾ
1: ਜੀ
0: ਇਹ ਫਿਰ ਲਾਲ ਜੀ ਵਧੀਆ ਕਰ ਲੈਣੀ ਹੈ
1: ਨਹੀਂ ਨਹੀਂ
0: ਪਤਾ ਨਹੀਂ ਮੈਨੂੰ ਕਿਉਂ ਲੱਗ ਰਿਹਾ
1: ਹੁਣ ਜਿਹਨੇ ਪੈਸੇ ਮੰਗੇ ਉਹਨਾਂ ਨੂੰ ਕਹਾਂਗੇ
0: ਇਹ ਵੀ ਗੱਲ ਠੀਕ ਹੈ
2: ਨਹੀਂ ਜਸਵਾਲ ਜੀ ਚੰਗੇ ਲੱਗਣਗੇ ਜੀ ਨਾ ਆਪਣਾ ਦਰਵਾਜ਼ੇ ਬਾਹਰ ਮੂਹਰੇ ਖੜੇ ਸਟੇਨ ਗਨ ਜੇਬ ਚ ਪਾਈ
3: ਲਾਲ ਜੀ ਦੀਆਂ ਵੀ ਉਰੇ ਆ ਕੇ ਰੇਡੀਓ ਤੇ ਆ ਕੇ ਗੱਲਾਂ ਨਿਕਲਦੀਆਂ ਸਾਇੰਸ ਨੇ ਹੁਣ ਖੋਜ ਕੀਤੀ ਆ ਵੀ ਘਰ ਵਾਲੀ ਦੇ ਮੂਹਰੇ ਇਹਨਾਂ ਦੀ ਵੀ ਆਵਾਜ਼ ਮਤਲਬ ਮੂੰਹ ਉਦੋਂ ਹੀ ਖੋਲਦਾ ਜਦੋਂ ਇਹਨਾਂ ਨੇ ਵਾਸੀ ਲੈਣੀ ਹੁੰਦੀ ਇੱਥੇ ਹੀ ਆ ਕੇ ਚੱਪੜ ਚੱਪੜ ਚੱਪੜ ਲੱਗਿਆ ਦੋ ਚੀਜ਼ਾਂ ਹੋਈਆਂ ਸੀਗੀਆਂ ਪਹਿਲੀ ਲਾਸਟ ਵੀਕ ਮੇਰਾ ਕਜ਼ਨ ਆਇਆ ਸੀ ਸਿਡਨੀ ਤੋਂ ਲਸ ਫਰਾਈਡੇ ਆਏ ਸੀਗੇ ਤੇ ਉਹਨਾਂ ਦਾ ਬੇਟਾ ਸੀਗਾ ਛੋਟਾ ਨਾਲ 5 ਹਫ਼ਤੇ ਦਾ ਹੀ ਸੀਗਾ ਸਿਰਫ ਇਟ ਵਾਜ਼ ਐਕਸਾਈਟਿੰਗ ਪਹਿਲੀ ਵਾਰ ਉਹਨੂੰ ਮਿਲੇ ਛੋਟਾ ਜਿਹਾ ਸੀਗਾ ਔਰ ਉਹ ਅੱਖਾਂ ਬੜੀਆਂ ਖੋਲ ਕੇ ਹੀ ਰੱਖਦਾ ਸੌਂਦਾ ਘੱਟ ਆ ਤੇ ਉਹਦੇ ਨਾਲ ਟਾਈਮ ਬੜਾ ਵਧੀਆ ਪਾਸ ਹੋਇਆ ਖੇਡਦੇ ਰਹੇ ਉਹਨੂੰ ਗੋਦੀ ਚੱਕ ਕੇ ਡਰ ਲੱਗਿਆ ਬੜਾ ਜਿਵੇਂ ਪਹਿਲਾਂ ਛੋਟੇ ਬੱਚੇ ਨੂੰ ਚੱਕਣ ਲੱਗੇ ਡਰ ਲੱਗਦਾ ਪਰ ਇਟਸ ਇੰਟਰਸਟਿੰਗ ਸੈਕਿੰਡ ਨੋਨੀਆ ਜੀ ਇੰਟਰਸਟਿੰਗ ਆਪਣੇ ਲਈ ਇਹ ਹੋਈ ਵੀ ਮੈਂ ਹੋ ਗਿਆ ਬਿਮਾਰ ਵੀਕਐਂਡ ਤੇ ਸੰਡੇ ਗਲਾ ਗੋਲਾ ਮੌਸਮ ਜਿਹੜਾ ਆਪਣਾ ਚੱਲਦਾ ਫਲੂ ਵਗੈਰਾ ਦਿਨੇ ਦਿਨੇ ਬਿਮਾਰ ਰਹਿ ਕੇ ਕੰਮ ਕੁੰਮ ਕਰਕੇ ਥੋੜਾ ਮੋਟਾ ਘਰੇ ਚਲੇ ਜਾਈਦਾ ਸ਼ਾਮ ਵਾਲੇ ਜਦੋਂ ਸੁੱਤੇ ਉੱਠਦੇ ਆ ਯਾਰ ਕੁਛ ਸਪਾਈਸੀ ਜਿਹਾ ਖਾਣ ਨੂੰ ਜੀ ਕਰਦਾ
1: ਗੁਰਦੁਆਰੇ ਗਏ ਫਿਰ
4: ਨਹੀਂ ਮਤਲਬ ਫਿਰ ਜੋ ਵੀ ਚੀਜ਼ ਮਨ ਨੂੰ ਕਰਦਾ ਹੁੰਦਾ ਕਹਿ ਦਈਦਾ ਫਿਰ ਬਣ ਜਾਂਦੀ ਆ
2: ਮਤਲਬ
4: ਨਹੀਂ ਅੱਗੇ ਹੁੰਦਾ ਅੱਗੇ ਹੁੰਦਾ ਸੀਗਾ ਵੀ ਆਹ ਹਫਤੇ ਫਿਰ ਹਰੇਕ ਮਤਲਬ ਮੰਡੇ ਟੂ ਮਤਲਬ ਕਹਿ ਲਓ ਵੀ ਕੱਲ ਤੱਕ ਜੋ ਵੀ ਚੀਜ਼ ਚਾਹੀਦੀ ਸੀ ਬਣਦੀ ਰਹੀ ਆ ਜਾਂ ਲੈ ਕੇ ਆਉਂਦੇ ਰਹੇ ਆ ਮਤਲਬ ਹਰੇਕ ਚੀਜ਼ ਮਤਲਬ ਮਨ ਚ ਇਸ ਟਾਈਮ ਤੱਕ ਕੋਈ ਰਹੀ ਨੀ ਵੀ ਕਰੇਵਿੰਗ ਜੀ ਕਿਸੇ ਚੀਜ਼ ਦੀ ਵੀ ਆਹ ਚਾਹੀਦੀ ਜਾਂ ਨਹੀਂ ਚਾਹੀਦੀ ਸੀ
0: ਪਤਾ ਲਾਇਆ ਕਿ ਵਿਜੁਅਲਾਈਜ਼ ਹੁਣ ਵੀ ਕਰਦੇ ਪਏ ਗੋਭੀ ਦੇ ਪਕੌੜੇ ਉਹ ਵਾਪਸ ਆਉਂਦਾ ਸਰ ਕਾਲ ਆਈ ਹੋਈ ਹੈ ਇੱਥੇ
2: ਜਸਵਾਲ ਭਾਈ ਨਾ ਆਪਾਂ ਭਾਬੀ ਕਹਿੰਦੇ ਜਸਵਾਲ ਭਾਈ ਨੂੰ ਵੀ ਆਪਣਾ ਨਾ ਤੁਸੀਂ ਮੇਰੇ ਆਪਣਾ ਆ ਪਿਆਜ਼ ਕੱਢ ਦੋਗੇ ਮੈਂ ਨੀਲ ਪਾਲੀ ਚਲਾਈ ਹੈ ਜਸਵਾਲ ਭਾਜੀ ਕੱਢਦੇ ਕਹਿੰਦੇ ਵੀ ਤੁਸੀਂ ਫਿਰ ਤਾਂ ਅੱਧੇ ਘੰਟੇ ਬਾਅਦ ਕਹਿੰਦੇ ਤੁਸੀਂ ਨਾ ਰੋਟੀ ਬਣਾ ਦੋਗੇ ਖਾਣਾ ਬਣਾ ਦੋਗੇ ਮੈਂ ਨੀਲ ਪੌੜੀ ਚਲਾਈ ਹੋਈ ਹੈ ਜਸਵਾਲ ਫਿਰ ਬਣਾਉਂਦੇ ਅਤੇ ਫਿਰ ਚੌਥੀ ਜਿਹਾ ਕਹਿੰਦੇ ਅੱਛਾ ਤੁਸੀਂ ਇੱਦਾਂ ਕਰੋ ਵੀ ਆਪਣਾ ਵੀ ਆਪਣਾ ਨਾ ਇੱਦਾਂ ਕਰੋ ਹੁਣ ਮੇਰੇ ਨੀਲ ਪੌੜੀ ਚਲਾਈ ਹੈ ਅਤੇ ਤੁਸੀਂ ਝਾੜੂ ਪੋਚਾ ਕਰ ਦਿਓ ਜਸਵਾਲ ਭਾਜੀ ਉਹ ਵੀ ਕਰ ਦਿੰਦੇ ਅਤੇ ਜਸਵਾਲ ਵੀ ਆ ਕੇ ਜਾਂਦੇ ਨਾ ਅਤੇ ਸ਼ਾਮ ਨੂੰ ਨਾ ਭਾਬੀ ਦਾ ਉਹਨੂੰ ਕੰਮ ਦੱਸਣੀ ਜਾਂਦੀ ਜਸਵਾਲ ਪਹਿਲੇ ਪਹਿਲੇ ਹੱਥ ਦਿਖਾਉਂਦੇ ਮੈਂ ਵੀ ਨੀਲ ਪੌੜੀ ਚਲਾਈ
0: ਨਹੀਂ ਬਸ ਇੱਦਾਂ ਹੋ ਰਿਹਾ ਬੰਦਾ ਆਪ ਕਹਿੰਦਾ ਚਲੋ ਯਾਰ ਨੇਲ ਪਾਰਲਰ ਹੀ ਚੱਲਦਾ
4: ਲਾਲ ਜੀ ਨਾ ਕੱਲ ਬੈਠੇ ਸੈਮੀ ਸਾਹਿਬ ਨਾਲ ਫੋਨ ਤੇ ਗੱਲਾਂ ਅੱਗੇ ਗੱਲਾਂ ਕਰਦੇ ਸੈਮੀ ਕਹਿੰਦੇ ਹਾਂਜੀ ਕਹਿੰਦੇ ਯਾਰ ਤੈਨੂੰ ਯਾਦ ਆ ਮੈਨੂੰ ਉਹ ਕੁੜੀ ਨਾਲ ਫੜਾਨੀ ਨਾਲ ਪਿਆਰ ਹੋ ਗਿਆ ਸੀਗਾ ਤੇ ਉਹ ਮੈਨੂੰ ਮਿਲੀ ਨੀ ਸੈਮੀ ਸਾਹਿਬ ਕਹਿੰਦੇ ਹਾਂ ਇਹਦੇ ਚ ਕੀ ਆ ਕਹਿੰਦਾ ਤੈਨੂੰ ਇੱਕ ਗੱਲ ਦੀ ਜਾਣ ਕੇ ਬੜੀ ਹੈਰਾਨੀ ਹੋਗੀ ਮਿਲਿਆ ਉਹਨੂੰ ਵੀ ਨਹੀਂ ਮੈਂ
1: ਗੱਲ ਬੜੀ ਡੂੰਗੀ ਕਰ ਗਈ
0: ਯਾਰ
1: ਬਹੁਤ ਡੂੰਗੀ ਗੱਲ ਕਰ ਕੇ ਗਏ ਨੇ ਵਾਹ
0: ਵੈਰੀ
1: ਇਸ ਚੀਜ਼ ਨੂੰ ਕੋਈ ਕੋਈ ਸਮਝ ਸਕਦਾ ਹੈ
0: ਸਹੀ ਗੱਲ
4: ਸੈਮੀ ਸਾਹਿਬ ਲਾਲ ਜੀ ਨੂੰ ਪੁੱਛਦੇ ਲਾਲ ਜੀ ਵੀ ਜੇ ਤੁਹਾਡੇ ਮੂਹਰੇ ਇੱਕ ਬੰਦਾ ਖੜਾ ਹੋਵੇ ਤੁਰਿਆ ਜਾ ਰਿਹਾ ਹੋਵੇ ਤੇ ਤੁਸੀਂ ਉਹਨੂੰ ਓਵਰਟੇਕ ਕਰਨਾ ਹੋਵੇ ਤੁਸੀਂ ਤੁਰ ਕੇ ਉਹਨੂੰ ਲੰਘਣਾ ਹੋਵੇ ਪਾਸੇ ਵੀ ਤੇ ਉਹਨੂੰ ਇੰਗਲਿਸ਼ ਚ ਤੁਸੀਂ ਕੀ ਕਹੋਗੇ ਲਾਲ ਜੀ ਸੋਚ ਸੋਚ ਕੇ ਕਹਿੰਦੇ ਲਾਲ ਜੀ ਕਹਿੰਦੇ
1: ਮੈਂ
4: ਨਾ ਇੱਕ ਦੋ ਕੁ ਲਾਈਨਾਂ ਸੁਣਾਉਣੀਆਂ ਮੈਂ ਵੈਸੇ ਹੈ ਨੀ ਸ਼ਾਇਰ ਟਾਈਪ ਦਾ ਪਰ ਮੈਨੂੰ ਲਾਈਨਾਂ ਬਹੁਤ ਵਧੀਆ
1: ਲੱਗੀਆਂ
4: ਪਰ ਕਬੂਲ ਕਰ ਲਿਓ ਜਿਹੇ ਜਿਹਾ ਵੀ ਸੋਰੀ ਇੱਕ ਮੈਨੂੰ ਹੋਰ ਗੱਲ ਯਾਦ ਆ ਗਈ ਮੰਡ ਸਾਹਿਬ ਨੂੰ ਵਧਾਈਆਂ ਬਹੁਤ ਬਹੁਤ ਤੇ ਪਰ ਮੈਨੂੰ ਕਿਤੇ ਕਿਤੇ ਇਹ ਲੱਗਦਾ ਵੀ ਇਹ ਨੈਪੋਟਿਜ਼ਮ ਜਿਹਾ ਤਾਂ ਨੀ ਕਰ ਰਹੇ ਪਹਿਲਾਂ
1: ਬੇਟੀ ਇਹਨੂੰ ਨੈਪੋਟਿਜ਼ਮ ਨੀ ਇਹਨੂੰ ਟੈਲੈਂਟ ਕਹਿੰਦੇ ਨੇ
0: ਕੀ ਬਾਤ ਹੈ ਵੈਰੀ ਗੁੱਡ
1: ਮੇਰੇ ਵੀਰ
0: ਕਰੋ ਜੀ ਇਰਸ਼ਾਦ ਕਰੋ ਸਰ
4: ਨਹੀਂ ਮੰਡ ਸਾਹਿਬ ਨਾਲ ਸਾਡਾ ਚੱਲਦਾ ਕੋਈ ਨੀ
0: ਜੀ ਜੀ
1: ਆਫਕੋਰਸ
4: ਹਾਂਜੀ ਜੇ ਕਿਤੇ ਗਲਤ ਹੋ ਗਿਆ ਤਾਂ ਉਹਦੇ ਲਈ ਪਹਿਲਾਂ ਮਾਫ਼ੀ ਮੰਗਦਾ ਮੈਂ ਕਹਿੰਦੇ ਦਿਨ ਮਹੀਨੇ ਸਾਲ ਉਡੀਕਾਂ ਕਰਦੇ ਰਹੇ ਚਿੱਟੇ ਹੋ ਗਏ ਵਾਲ ਉਡੀਕਾਂ ਕਰਦੇ ਰਹੇ ਤੇਰੇ ਤੋਂ ਫੁੱਲ ਨਿਛਾਵਰ ਕਰਦੇ ਰਹੇ ਤਲੀਆਂ ਚ ਲੈ ਕੇ ਥਾਲ ਉਡੀਕਾਂ ਕਰਦੇ ਰਹੇ ਰਾਤੀ ਕੱਲਾ ਮੈਂ ਨੀ ਚੰਨ ਤੇ ਤਾਰੇ ਵੀ ਰਾਤੀ ਕੱਲਾ ਮੈਂ ਨੀ ਚੰਨ ਤੇ ਤਾਰੇ ਵੀ ਰਲ ਕੇ ਮੇਰੇ ਨਾਲ ਉਡੀਕਾਂ ਕਰਦੇ ਰਹੇ ਤਿੰਨ ਮਹੀਨੇ ਸਾਲ ਉਡੀਕਾਂ ਕਰਦੇ ਰਹੇ ਚਿੱਟੇ ਹੋ ਗਏ ਵਾਲ ਉਡੀਕਾਂ
0: ਕਰਦੇ ਕੀ ਬਾਤ ਹੈ ਗੋਭੀ ਦੇ ਪਕੌੜੇ ਆ ਜਾ
1: ਇੰਤਜ਼ਾਰ ਮੈਂ ਹੁਨਾ
0: beautiful beautiful
4: thank you so much for calling
0: thank you very much have a nice day jaswal sab to bade chupe rastam nikle
1: bukhar bukhur chada ke hai inna sona kha pi ke
0: shayari ka bukhar chada ke gaye ne kya baat hai te apne kol hor vi caller ne par callers bane rehna apa koi nahi agle hisse je thodi calls lavange te thode messages wagaira apa kar di hai na
1: halke kar lo
0: halke kar lete hain messages ko te sukhvinder bhanji bhejde ne maa darwaze par thi बेटा देर रात घर लौटा तो देखा माँ दरवाजे पर बैठी थी उसने कहा माँ अंदर जाकर सो जाती माँ मुस्कुराकर बोली नींद तो आ जाती बेटा बस तेरे आने का इंतजार था बेटा चुप हो गया उसे समझ आया कुछ लोग हमारी राह इसलिए देखते हैं क्योंकि उनके लिए हमारा लौटना ही सबसे बड़ी खुशी है। माँ के इंतजार की कदर करो क्योंकि हर दरवाजे पर कोई तुम्हारा इंतजार नहीं करता। बहुत सुंदर, थैंक यू।
2: मैं शुरू तो जो शुरू तो बोले मैं लगे तो बोल गए माँ मैं आ गया माँ
0: आया मुझे सब दिखा दे रहा माँ मुझे सब दिख रहा आया जादू है बॉन बेटा है। जस अमरजीत सिंह जी कहते ने गुड शो ला दो अज ग्रेट खलीदा सॉन्ग
5: ग्रेट खलीदा का गाना गाया उन्होंने सिर्फ अंबुजा सीमेंट बेटा
1: आप
0: ठीक है सही गल असं देखो रल मिलता आर्टिस्ट रखे हो सू पता सा लिसनर चाहते की है यू नो यू वेरी स्मार्ट लाइक दैट
2: पहले कहते हैं जसवाल भाई थोड़ी देर रख लेंगे
0: मिक्स मैच हो जाता है ना तो इधरों अमृत भैन जी भेजते हैं वक्त ने पूछा अब किस चीज से सुकून मिलता है हमने मुस्कुराकर कहा खुद के साथ वक्त बिताने से वो हंसकर बोला इतने अकेले हो गए हमने धीरे से कहा भीड़ से ज्यादा अब खामोशी अच्छी लगती है क्या क्या क्या बात है वेरी गुड गुलजार साहब दी लिखत है कि नहीं पता नहीं पर तस्वीर जरूर होने लगी पैसे की सो लव यू गुलजार साहब बड़े कैंट राइटर हो यार तुसी राज खुराना जी कहते हैं सत श्री अकाल जी बोथ ऑफ ट्यू नज़ारे बन दिते तुसी कृष्णा जी फ्राइडे आले यू गाइस रॉक कृष्णा जी नोनिया जी जो रख कृष्णा जी नोनिया जी दयाल जो रखदी सब दे हासियां दा ख्याल क्या बात है तो टैगलाइन मैं भूल गया यार सब तो मैं भी टैगलाइन रखनी सी यार थैंक यू राज खुराना जी मैनू तुसी याद कराता हुण जदों मैनू कुटदे होणगे मैं इन्हां नाल काम भी ला दूंगा ठीक हो गया कि नहीं हां
1: यस
0: एक जना जो है ना अपना मेरे नाल की कहते तशद्दद इस तरह की कर रहा होगा दूसरा जना सोच ले कृष्णा तू इस तरह की टैगलाइन रख सकता इट्स फाइन फिर थक गया हाँ कोई नहीं हूँ मैं सोचना तू कुटापा चाहना ठीक है आपा जी कुटापे दे काफी नेड़े पहुंचते हुए पर उस तो पहले सुनो जी प्यारा जा गाना बराल उल हक की आवाज कहना चाह रहा है कि जिंदगी पता की है पानी का बुलबुला

0: ਆਦੋਂ ਮੈਂ ਭੈਣ ਪਰਾ ਮੈਂ ਸੱਦ ਕੇ ਆਇਆ ਪਦੋਂ ਮੈਂ ਭੈਣ ਪਰਾ ਵਸਦਾ ਰਹੇ ਵੇ ਮੇਰੇ ਬਾਬਲ ਦਾ ਵੇੜਾ ਇਆਂ ਦੀਏ ਹੀ ਦੁਆ ਮੈਂ ਸੱਦ ਕੇ ਤੀਆਂ ਦੀਏ ਹੀ ਦੁਆ
1: ਮੈਂ ਵੀ 27 ਸਾਲਾਂ ਬਾਅਦ ਬਣੀ ਸੀ, ਕੋਈ ਗੱਲ ਨੀ ਆ, ਜਦੋਂ ਟਾਈਮ ਆਉਣਾ ਨਾ ਫਿਰ ਪਤਾ ਵੀ ਨੀ ਚੱਲਣਾ. ਆਈ ਐਮ ਨੋਟ ਜੋਕਿੰਗ, ਆਈ ਐਮ ਟੈਲਿੰਗ ਯੂ ਦ ਟਰੁਥ.
0: ਹਾਂਜੀ ਹਾਂ
1: ਦੇਖੋ ਭੈਣਾਂ ਨੂੰ ਵੀ ਤਾਂ ਬਣ ਸਕਦੇ ਆ, ਉਹੀ ਉਹੀ ਹੈ ਜਿਹੜਾ ਤੁਹਾਨੂੰ ਇਮੋਸ਼ਨਲੀ ਤੁਹਾਨੂੰ ਤੁਹਾਡੀ ਕਦਰ ਕਰੇ, ਇਮੋਸ਼ਨਲੀ ਤੁਹਾਨੂੰ ਕੰਫਰਟ ਕਰਾਵੇ.
2: ਐਕਚੁਅਲੀ ਐਕਚੁਅਲੀ ਹੁਣ ਸ਼ੁਰੂ ਹੋ ਗਿਆ ਹੈ ਨਾ ਕਾਫੀ, ਮੈਂ ਦੇਖਿਆ ਪ੍ਰੋਗਰੈਸ ਇਸ ਵੱਲ ਨੂੰ, ਐਂਡ ਇਟਸ ਵੈਰੀ ਗੁੱਡ. ਇਦਾਂ ਹੋਣਾ ਚਾਹੀਦਾ,
0: ਬਹੁਤ ਸੋਹਣੀ ਚੀਜ਼ ਹੈ. ਬੰਦੇ ਆ ਵਟ ਜਿਨ੍ਹਾਂ ਦੇ ਬ੍ਰਦਰ ਹੈ ਨਹੀਂ ਉਹ ਸਿਸਟਰ ਜੀ ਆਪਸ ਬੰਦੇ
3: ਨਹੀਂ. ਇਸ ਤਰ੍ਹਾਂ ਨਾਲ ਫਿਰ ਭਰਾਵਾਂ ਦੀ ਥੋੜੀ ਸੇਵਿੰਗ ਹੋ ਜਾਊਗੀ.
2: ਮੈਂ ਨਾ ਉਲਟਾ ਕੱਲ ਇੱਕ ਵੀਡੀਓ ਦੇਖੀ, ਉਹ ਨਾ ਦਿਖਾਇਆ ਦੋ ਭਰਾ ਦੋਨੋਂ 50s ਚ, ਉਹ ਕਹਿੰਦੇ ਸਾਡੀ ਭੈਣ ਤੇ ਹੈ ਨੀ, ਆਪਾਂ ਨਾ ਰੱਖੜੀ ਬੰਨ ਲੈਂਦੇ ਹਾਂ. ਗੁੱਡ. ਉਹ ਲੜ ਪਏ ਆਪਸ ਚ ਕਿ ਪਾਪਾ ਨੇ ਤਾਂ ਯਾਦ ਆ ਤੂੰ ਜਦੋਂ ਫੜਿਆ ਗਿਆ ਸੀ ਇਸ ਤਰ੍ਹਾਂ ਘਰੋਂ ਨਿਕਲਿਆ ਸੀ, ਮੈਂ ਤੇਰੀ ਰਕਸ਼ਾ ਕੀਤੀ ਸੀ ਹਨਾ. ਉਹ ਕਹਿੰਦਾ ਨਹੀਂ, ਜਦੋਂ ਤੂੰ ਯਾਦ ਹੈ ਕੁੜੀ ਨੂੰ ਤੂੰ ਪ੍ਰਪੋਜ਼ ਕੀਤਾ ਸੀਗਾ ਤੇ ਤੇਰੇ 76 ਪੈਸੇ ਉੱਥੇ ਮੈਂ ਤੇਰੀ ਰਕਸ਼ਾ ਕੀਤੀ ਸੀ. ਉਹ ਅਲਟੀਮੇਟਲੀ ਉਸ ਨੂੰ ਥੱਪੜ ਮਾਰਨਾ ਸ਼ੁਰੂ ਕਰ ਦਿੰਦੇ ਆ ਤੇ ਐਂਡ ਚ ਆਉਂਦਾ ਕਿ ਦੇਖੋ ਭੈਣਾਂ ਭੈਣਾਂ ਕਰ ਸਕਦੀਆਂ, ਭਰਾ ਭਰਾ ਨਹੀਂ ਕਰ ਸਕਦੇ. ਬਾਕੀ ਮੈਂ ਸਿਵਿਲਾਈਜੇਸ਼ਨ ਲੈਵਲ ਤੇ ਮਰਦ ਇੰਨਾ ਪਿੱਛੇ ਆ, ਇਹ ਨਹੀਂ ਕਰ ਸਕਦੇ.
0: ਬ੍ਰਦਰ ਦੀ ਗੱਲ ਯਾਦ ਆ ਗਈ, ਮੇਰੀ ਹਾਈਟ ਛੋਟੀ ਆ, ਮੈਨੂੰ ਫੜ ਜਦੋਂ ਸਾਡੀ ਲੜਾਈ ਹੁੰਦੀ ਸੀ ਨਾ, ਉਹਨੇ ਮੈਨੂੰ ਇੱਥੋਂ ਗਰਦਨ ਤੋਂ ਫੜ ਲੈਣਾ, ਗਿੱਚੀ ਚੋ ਜਿਹੜਾ ਆਪਾਂ ਕਹਿੰਦੇ ਆ ਨਾ, ਗਿੱਚੀ ਚੋ ਨਾ ਨੋਨੀਆ ਜੀ ਉਹਨੇ ਫੜ ਕੇ ਮੈਨੂੰ ਥੱਲੇ ਬਿਠਾ ਕੇ ਆਪਦੇ ਮੇਰਾ ਸਿਰ ਆਪਦੇ ਪੈਰਾਂ ਨੂੰ ਲੋਕ ਲੱਗ ਜਾਂਦਾ ਸੀ. ਫਿਰ ਮੰਮੀ ਨੇ ਨਾ ਬਾਜਾ ਮਾਰਦਾ ਸੀ, ਮੰਮੀ ਨੂੰ ਮੰਮੀ ਜਦੋਂ ਇਸ ਮੂਡ ਚ ਹੁੰਦਾ ਸੀ, ਫਿਰ ਮੰਮੀ ਨੂੰ ਮੰਮੀ ਵੀ ਨੀ ਸੀ ਕਹਿੰਦਾ, ਕਹਿੰਦੇ ਆ ਬੀਬੀ ਅੱਧੇ ਤੇਰਾ ਮੁੰਡਾ ਦੇਖ ਦੇਖਦੀ ਆ ਨਾ ਮੱਥੇ ਮੈਨੂੰ
1: ਥੈਂਕ ਯੂ ਵੈਰੀ ਮਚ ਫੋਰ ਦਾ ਨਾਈਸ ਸੌਂਗ. ਥੈਂਕ ਯੂ ਜੀ,
0: ਸਤਿ
1: ਸ਼੍ਰੀ ਅਕਾਲ.
2: ਸਤਿ ਸ਼੍ਰੀ ਅਕਾਲ, ਥੈਂਕ ਯੂ ਸੋ ਮਚ. ਇੰਨਾ
1: ਭਰਾ ਸਾਰੇ ਸਾਰੇ ਹੁੰਦੇ ਹੀ ਗੁੰਡੇ ਨੇ ਭਰਾ,
2: ਸਾਂਝਾ ਕਰ
1: ਸਾਰੇ ਸਾਰੇ ਲੜਦੇ ਨੇ.
2: ਅੱਛਾ ਨਹੀਂ ਮੈਂ ਨੀ ਕਦੀ
1: ਅਹਿੰਸਕ ਬੱਚਾ ਰਹੀ. ਫਿਰ ਮੰਨ ਗਿਆ, ਕਹਿੰਦਾ ਨਹੀਂ ਤੂੰ ਚੂੰਡੀਆਂ ਵੜਦੀ ਸੀ.
2: ਜਿਹਦੇ ਨਾਲ ਬੁਰਾ ਹੋਇਆ ਉਹਨੂੰ ਤਾਂ ਦੇਖੋ, ਉਹਨੂੰ ਤਾਂ ਯਾਦ ਰਹੇਗਾ ਨਾ.
1: ਨਹੀਂ ਦੇਖੋ, ਮੈਂ ਉਹਦਾ ਸਿਰ ਬੋਂਦੀ ਸੀਗੀ, ਮਿੱਡੀ ਕਰਕੇ ਗੁੱਤ ਕਰਨੀ ਹੁੰਦੀ ਸੀ. ਜੇ ਮੇਰੇ ਕੋਲ ਉਦੋਂ ਵੀ ਬੜਾ ਮੌਕੇ ਹੁੰਦੇ ਸੀ, ਸਵੇਰੇ ਸਵੇਰੇ ਫੜ ਕੇ ਜੂੰਡੀ ਘੁਮਾ ਸਕਦੀ ਸੀ. ਪਰ ਨਹੀਂ, ਮੈਂ ਨਹੀਂ.
2: ਸੱਚ ਅ ਨਾਈਸ ਗਰਲ.
1: ਯੈਸ,
2: ਯੂ ਆਰ ਅ ਗੁੱਡ ਗਰਲ. ਨੋ, ਵੈਰੀ ਗੁੱਡ ਗਰਲ.
1: ਥੈਂਕ ਯੂ, ਥੈਂਕ ਯੂ ਵੈਰੀ ਮਚ.
2: ਆਮ ਸੋ ਪ੍ਰਾਊਡ ਆਫ ਯੂ
1: ਕ੍ਰਿਸ਼ਨ ਜੀ. ਆਲ ਗੈਟ ਯੂ ਸਮਥਿੰਗ.
2: ਵਾਹ, ਇਹਨੀ ਦੀ ਗੱਲ ਸੀ. ਲੋ ਗਾਇਸ, ਕਿਉਂਕਿ ਸ਼ੋ ਥੋੜਾ ਐਂਡ ਵੱਲ ਨੂੰ ਜਾਂਦਾ ਪਿਆ, ਮੈਂ ਹੁਣ ਨੰਬਰ ਬਣਾ ਰਿਹਾ ਨਾ ਸਾਹਮਣੇ, ਕੀ ਪਤਾ ਸਰ ਹਨਾ ਫਿਰ ਜਾਣ ਦੇਣਗੇ.
1: ਨਹੀਂ, ਉਹ ਗੱਲਾਂ ਬਾਤਾਂ ਇੱਕ ਪਾਸੇ ਹਿਸਾਬ ਕਿਤਾਬ ਕਰਾਂਗੇ, ਗੋਡਿਆਂ ਥੱਲੇ ਲੈਣ ਵਾਲਾ ਹਿਸਾਬ ਕਿਤਾਬ ਵਾਲੇ ਖੜਾ ਆ.
2: ਮਾਈ ਗੋਡ. ਅੱਛਾ ਮੈਂ ਪਤਾ ਹੀ ਕਰਦਾ, ਮੈਨੂੰ ਕਦੀ ਇਸ ਤਰ੍ਹਾਂ ਕਦੀ ਸਾਡੇ ਵਿੱਚ ਆਪਸ 'ਚ ਕੋਈ ਲੜਾਈ ਝਗੜਾ ਹੋਇਆ ਨਹੀਂ ਨਾ, ਮੇਰਾ ਮੇਰੇ ਸਿਸਟਰ ਦਾ, ਪਰ ਬੰਦਾ ਕਿਸੇ ਤਰੀਕੇ ਤਾਂ ਮਿਸ ਆਊਟ ਕਰ ਹੀ ਜਾਂਦਾ ਨਾ.

0: ਸਾਹਮਣੇ ਹਨਾ ਕਰੀ ਜਾਂਦਾ ਪਿਆ, ਫਿਰ ਉਹਨੂੰ ਹੁਣ ਕਿਉਂਕਿ ਉਹ ਵੱਧਦੇ ਪਏ ਆ, ਉਹ ਕਹਿੰਦੀ ਇਹ ਠੀਕ ਹੈ ਆਈਡੀਆ, ਹੁਣ ਜਦੋਂ ਕਹਿੰਦੇ ਕਹਿੰਦੇ ਹਾਂ ਮੈਂ ਇੱਧਰ ਹੀ ਸੀ, ਹੁਣ ਬੰਦੇ ਬਣ ਕੇ ਰਿਹਾ ਕਰੋ, ਉਹ ਸਿੱਧੇ ਹੋ ਗਏ ਬੱਚੇ, ਮੈਂ ਕਹਿੰਦੇ ਚੱਕਰ ਚ ਬੱਚੇ ਡਿਸਿਪਲਿਨ ਹੋ ਰਿਹਾ ਬਈ,
1: ਬਹੁਤ ਵੱਡਾ ਬੈਨੀਫਿਟ ਹੁੰਦਾ ਜਦੋਂ ਮੇਰਾ ਛੋਟਾ ਭਰਾ ਰੋਦੇ ਉਹਦੇ ਦੋਸਤ ਆ ਕੇ ਮੇਰੇ ਬੱਚਿਆਂ ਦੇ ਸਾਹਮਣੇ ਕਹਿੰਦੇ ਹਨ ਕਿ ਦੀਦੀ ਯੂਜ਼ ਟੂ ਪ੍ਰੋਟੈਕਟ ਅਸ, ਬੜੀ ਵਧੀਆ ਫੀਲਿੰਗ ਆਉਂਦੀ ਹੈ।
2: ਬਾਕੀ
0: ਕਲਾਸ ਵਰਕ ਸ਼ੁਰੂ ਕਰਦੀ ਸ਼ੋ ਕੰਪਲੀਟ ਕਰ ਲੋ ਯਾਰ,
1: ਹੋਮਵਰਕ ਨਹੀਂ ਬਾਕੀ ਕਲਾਸ ਵਰਕ ਲੈ ਗਏ।
0: ਮਨ ਸਾਹਿਬ ਨੇ ਕਿਹੜਾ ਯਾਰ ਮਾਈਂਡ ਕਰ ਜਾਣਾ ਕਿ ਤੁਸੀਂ ਹੁਣੇ ਨੀ ਭੇਜਿਆ,
3: ਮਨ ਸਾਹਿਬ ਨੂੰ ਨਾਰਾਜ਼ ਨੀ ਕਰਨਾ।
0: ਅੱਛਾ
1: ਸਾਡੀ ਨਾਰਾਜ਼ਗੀ ਦੀ ਕੋਈ ਫਿਕਰ ਨਹੀਂ ਹੈ, ਮੰਡ ਸਾਹਿਬ ਨੂੰ ਨਾਰਾਜ਼ ਨਹੀਂ ਕਰਨਾ।
0: ਕੀ ਬਾਤ ਹੈ, ਤੁਸੀਂ ਤੁਸੀਂ
1: ਲਾਲ ਜੀ
0: ਤੁਸੀਂ ਅੰਡੇ ਉੰਡੇ ਮੰਗਾਨੇ ਹੁਣੇ ਹੁਣ ਤੋਂ, ਕਾਫੀ ਟਾਈਮ ਨਹੀਂ ਲੱਗ ਜਾਏਗਾ ਇੱਥੇ ਆਉਂਦੇ। ਮੈਂ ਦੇਖੋ ਆਦਮੀ ਨਾ ਵੈਸੇ ਫ੍ਰੀਬੀਜ਼ ਵਾਸਤੇ ਕੀ ਕੁਛ ਨਹੀਂ ਕਰਦਾ।
1: ਓਹ
0: ਮਾਈ ਗੋਡ,
1: ਕਹਿੰਦੇ ਨੇ ਫ੍ਰੀ ਦੀ ਸ਼ਰਾਬ ਤਾਂ ਮੁੱਲਾ ਨੇ ਮੇਰੀ ਛੱਡੀ ਹੈਗੀ, ਮੁਹਾਵਰਾ ਆ ਇਹ ਪੁਰਾਣਾ। ਸੋ ਇਟਸ ਰੀਲੀ
0: ਥੈਂਕ ਯੂ ਸੋ ਮਚ, ਅੱਜ ਜੁਮੇ ਦੇ ਦਿਨ ਇਹ ਇੰਨਾ ਪਿਆਰਾ ਮੁਹਾਵਰਾ ਦੱਸਿਆ।
1: ਸਾਡੇ ਘਰੇ ਬੀਨੀ ਪਈ ਸੀ, ਉਹ ਬੜੀ ਐਵੇਂ ਜੀ ਬੀਨੀ ਸੀਗੀ, ਤਾਂ ਮੇਰੀ ਬੇਟੀ ਨੇ ਨਾ ਸਾਡੇ ਡੋਗੀ ਦੇ ਪਵਾਤੀ, ਉਹਨੂੰ ਥੋੜਾ ਟਾਈਟ ਟੂਇਟ ਕਰਕੇ ਨਾ। ਮੈਂ ਸੋਚਿਆ ਮੈਂ ਉਹਦੇ ਸਾਡੀ ਮੇਰੀ ਕੰਪਨੀ ਦਾ ਨਾਮ ਲਿਖਿਆ ਹੋਇਆ ਸੀਗਾ।
0: ਅੱਜ ਤੂੰ ਜਾ,
1: ਮੈਨੂੰ ਧਿਆਨ ਆਇਆ ਅਸੀਂ ਜਦੋਂ ਉਹਨਾਂ ਨੇ ਫ੍ਰੀ ਚ ਦਿੱਤੀਆਂ ਸੀ ਨਾ, ਕਿੰਨੇ ਸ਼ੌਕ ਨਾਲ ਚੱਕੀ ਸੀਗੀ। ਓ ਵਾਓ, ਲੁਕਿੰਗ ਵੈਰੀ ਨਾਈਸ, ਹੁਣ ਕੁੱਤੇ ਦੇ ਮੋਈ ਹੋਈ ਆ ਹੁੰਦੀ ਹੈ ਫ੍ਰੀ ਵੀ।
0: ਉਹਨੂੰ ਕਿਸੇ ਨੇ ਕੁੱਤੇ ਨੂੰ ਕਹੋ ਇੰਨੀ ਉਮਰ ਤੈਨੂੰ ਹੈ, ਖਵਾਇਆ ਪਿਆ, ਇੱਕ ਅੱਧੀ ਸ਼ਿਫਟ ਲਾ ਕੇ ਆਇਆ ਕਰ ਤੂੰ, ਜਾ ਬੱਚੇ ਮਾੜੇ ਭੈ ਭੈ ਮਾਉ ਮਾਉ ਕਰਕੇ ਆ ਉੱਤੇ। ਸਹੀ ਕਿ
1: ਨਹੀਂ ਨਾ, ਹੁਣ
3: ਨੁਨੀ ਨੇ ਕੁੱਤੇ ਲਾ ਕੇ ਆਇਆ ਨਾ,
1: ਨੀ ਮੈਂ ਉਰੇ ਕੁੱਤਾ ਕਦੇ ਨੀ ਲੱਗੀ ਆਈ ਹੈਗੀ, ਤੁਸੀਂ ਮੇਰੇ ਨਾਲ ਹੋ ਸਿਰਫ।
3: ਨੋਨੀ ਕੁੱਤੇ ਲੱਗ ਗਏ, ਉਹ ਗੁੰਗਾ ਨਿਕਲਿਆ,
0: ਯਾਰ ਸਹੀ ਗੱਲ। ਨਹੀਂ ਇੱਦਾਂ ਵੀ ਸੋਚੋ ਸ਼ਾਇਦ ਬੋਲਣਾ ਜਾਣਦਾ ਹੋਵੇ, ਪਰ ਇਹ ਇੰਨਾ ਬੋਲਦੇ ਹੋ ਕਹਿੰਦਾ ਮੌਕਾ ਤਾਂ ਮਿਲਦਾ ਹੀ ਨਹੀਂ, ਦਫਾ ਮਾਰੋ। ਕੁੱਤਾ ਬੋਧੀ ਹੋ ਗਿਆ, ਕਹਿੰਦਾ ਛੱਡੋ ਯਾਰ, ਮਿਹਰਬਾਨਾ ਚਾਹੀਦਾ ਹੁਣ, ਮੋਕਸ਼ੀ
1: ਮਿਹਰਬਾਨਾ ਚਾਹੀਦਾ,
0: ਹੋਰ ਕੁਛ ਨਹੀਂ, ਕੋਈ ਦੁਨੀਆਂ ਦੇ ਅੰਦਰ ਹੋਰ ਕੁਛ ਨਹੀਂ, ਬਸ ਮੋਕਸ਼ੀ ਸਭ ਕੁਛ ਹੈ। ਗੱਲ ਖਤਮ ਹੋ ਗਈ ਹੈ,
1: ਮੋਕਸ਼ ਦਾ ਤਾਂ ਪਤਾ ਨਹੀਂ, ਇਹਦੇ ਪਿੱਛੇ ਕੱਕਾ ਲਾ ਦੋ, ਉਹ ਜ਼ਰੂਰ ਕਦੇ ਕਦੇ ਹੋ ਜਾਂਦਾ
0: ਯਾਰ। ਬੜੇ ਕਿਓਟਿਕ ਲੋਕ ਹੋ ਤੁਸੀਂ ਦੋਨੋਂ, ਬਹੁਤ ਹੀ ਕਿਓਟਿਕ ਹੋ।
1: ਲਾਲ ਜੀ ਕਵਿਤਾ ਬਣੀ?
0: ਬਿਲਕੁਲ ਇਸ ਤਰ੍ਹਾਂ
3: ਹੀ ਫੋਟੋ ਭੇਜੀ ਦੀ ਦੀਵਾਰ ਤੇ,
0: ਕਦੀ ਕ੍ਰਾਈਮ ਪੈਟਰੋਲ ਦੇਖਿਆ? ਕ੍ਰਾਈਮ ਪੈਟਰੋਲ ਦੇ ਅੰਦਰ ਜਿਹੜੇ ਅਨੂਪ ਸੋਨੀ ਜੀ ਹੈ, ਉਹ ਸਾਰੇ ਐਪੀਸੋਡ ਦਾ ਪੁਆਇੰਟ ਪਤਾ ਕੀ ਹੈ? ਜਿਸ ਤਰੀਕੇ ਨਾਲ ਉਹ ਨਰੇਟ ਹੁੰਦਾ ਸਾਰਾ ਐਪੀਸੋਡ, ਉਹਦਾ ਪੁਆਇੰਟ ਹੈ ਦੇਖੋ ਕਾਤਿਲ ਤਾਂ ਬਾਹਰ ਨਿਕਲਿਆ ਪਿਆ ਹਨਾ, ਉਹਨੇ ਤਾਂ ਕਤਲ ਕਰਨਾ, ਤੁਸੀਂ ਆਪਣੀ ਗਰਦਨ ਲੈ ਕੇ ਬਾਹਰ ਨਿਕਲ, ਤੂੰ ਕਿਉਂ ਜ਼ਿੰਦਾ ਰਹਿਣ ਲਈ ਬਾਹਰ ਨਿਕਲ ਰਿਹਾ, ਘਰ ਦੇ ਅੰਦਰ ਰਹਿ, ਸਾਰਾ ਹੀ ਹੈ ਸਤਰਕ
1: ਰਹੋ।
0: ਮੈਂ ਤਾਂ ਸਤਰਕੀ ਹੈ, ਮਰਡਰ ਰੋਜ਼ ਸੁਣਨਾ ਹੋ ਰਿਹਾ।
3: ਅੱਛਾ ਉਹ ਤਾਂ ਦੱਸਦੇ ਜਿਵੇਂ ਨਾ ਵੀ ਉਹ ਐਪੀਸੋਡ ਸਿਰਫ ਅਸੀਂ ਦੇਖ ਰਹੇ ਹਾਂ, ਉਹ ਨੀ ਦੇਖ ਰਿਹਾ ਜਿਹਨੇ ਜ਼ੁਲਮ ਕਰਨਾ।
0: ਆਪਣਾ
3: ਜਿਵੇਂ ਫੋਟੋ ਜਿਵੇਂ ਨਾ ਆਪਣਾ ਉਹਨਾਂ ਨੇ ਭੇਜੀ ਫੋਟੋ ਦੀਵਾਰ ਤੇ ਬਣੀ ਹੈ, ਫੁੱਲਾਂ ਵਿੱਚ ਹੈ ਨਾ,
0: जी अच्छा ओ क्या बात है जी, एक जेंजी लड़की है तुसी कह लो बीच दे किंदे ना पहरावा ओ पाया होया आसे पासे ओदे

0: ਵੱਖਰੇ ਜਿਹੇ ਰੰਗ ਦੇ ਫੁੱਲ ਨੇ ਹਨਾ, ਝਾੜ ਪੱਤੀਆਂ ਤੇ ਦੀਵਾਰ ਹੈਗੀ ਹੈ ਬਲੂ ਕਲਰ ਦੀ। ਮਨ ਸਾਹਿਬ ਤੁਸੀਂ ਫਸਾ ਦਿੰਦੇ ਹੋ ਯਾਰ, ਤੇ ਉਹਦਾ ਖੁਦ ਦਾ ਜਿਹੜਾ ਰੰਗ ਹੈ ਨਾ, ਜੇ ਤੁਸੀਂ ਮਾਰਵਲ ਸਿਨੇਮੈਟਿਕ ਯੂਨੀਵਰਸ ਵੇਖਦੇ ਹੋ ਤਾਂ ਫਿਰ ਉਹਦਾ ਰੰਗ ਹੈ ਨੈਬਿਊਲਾ ਵਰਗਾ, ਤੇ ਜੇ ਤੁਸੀਂ ਨਹੀਂ ਵੇਖਦੇ ਤਾਂ ਫਿਰ ਉਹ ਪੂਰੀ ਖੁਦ ਨੀਲੇ ਰੰਗ ਦੀ ਔਰਤ ਹੈ ਲਾਲ ਰੰਗ ਦੇ ਲਿਪਸਟਿਕ ਦੇ ਨਾਲ। ਹਾਂਜੀ, ਇਰਸ਼ਾਦ ਕਰੇਂ ਬਸੰਤ ਲਾਲ ਖੁਰਦਮੇ ਮੁਸ਼ਤਗਮ
1: ਕਹਿੰਦਾ ਉਹ ਫੁੱਲਾਂ ਵਿੱਚ ਰਹਿੰਦੀ ਸੀ ਪਰ ਨੀਰੀ ਅੱਗ ਸੀ।
2: ਵਾਹ,
1: ਉਹ ਫੁੱਲਾਂ ਵਿੱਚ ਰਹਿੰਦੀ ਸੀ ਪਰ ਨੀਰੀ ਅੱਗ ਸੀ, ਅੱਖਾਂ ਉਸ ਦਿਲ ਅੱਖਾਂ ਉਸ ਦੀਆਂ ਦਿਲ ਲੁੱਟ ਲੈਂਦੀਆਂ ਸੀ।
0: ਵਾਹ,
1: ਸਿਰੇ ਦੀ ਠੱਗ ਸੀ,
2: ਅੱਗ ਸੀ ਠੱਗ ਸੀ।
0: ਪੈਸੇ ਤੁਸੀਂ ਮਾਰੇ ਹੋਏ ਠੱਗ ਗਲੀ ਨੂੰ ਬਣਾਈ ਆ।
2: ਥੈਂਕ ਯੂ ਕ੍ਰਿਸ਼ਨ ਜੀ।
1: ਇਹ ਇੱਕ ਚਿੱਤਰ ਨਹੀਂ ਦੀਵਾਰ ਤੇ, ਇਹ ਵੀ ਕਿਸੇ ਦੇ ਦਿਲ ਦਾ ਅਰਮਾਨ ਹੈ।
2: ਕਿਸੇ ਦਾ ਤਾਂ ਅਰਮਾਨ ਹੋਊਗਾ, ਸਵੇਰੇ ਕਹਿੰਦਾ ਨਾ ਬੇਟਾ ਅਰਮਾਨ।
0: ਤੁਸੀਂ ਕਾਲਰ ਘਟਾਣੇ ਨਾ
1: ਦੇਖਿਆ। ਇਹ ਵੀ ਕਿਸੇ ਦਿਨ ਦਿਲ ਦਾ ਅਰਮਾਨ ਹੈ ਜੋ ਦੁਨੀਆਂ ਨਾਲ ਲੜ ਰਹੀ ਹੈ ਤੇ ਕਹਿੰਦੀ ਮੈਂ ਹੀ ਮੇਰੀ ਪਹਿਚਾਣ ਹੈ।
0: ਵਾਹ, ਕੀ ਬਾਤ ਹੈ, ਵੈਰੀ ਨਾਈਸ ਲਾਲ ਜੀ,
2: ਵੈਰੀ ਨਾਈਸ ਲਾਲ ਜੀ।
0: ਹਰਫੇ ਹੁਜਦੂ ਮੁਜਮਾ ਹਸ਼ ਕਰੂ ਤੁਮਾ ਜੁਮਾ ਕਦੋਂ ਕਸ਼ ਕੀਤਾ ਸੀ ਬਰੋਕਲੀ ਨੂੰ ਹਸ਼ਮਾ ਜੁਮਾ। ਵੈਰੀ ਗੁੱਡ, ਬਹੁਤ ਹੀ ਖੂਬਸੂਰਤ। ਤੇ ਅਸੀਂ ਜੀ ਅੱਜ ਦੇ ਆਪਣੇ ਅਖੀਰਲੇ ਕਾਲਰ ਲੈਣੇ
2: ਜੀ, ਹਨਾ,
0: ਫਿਰ ਬਾਅਦ ਚ ਆਪਣੀਆਂ ਵੀ ਗੱਲਾਂ ਬਾਤਾਂ ਦਾ ਸਿਲਸਿਲਾ ਕਰਦੇ ਰਵਾਂਗੇ। ਤੇ ਜੀ ਸਾਡੇ ਨਾਲ ਨੇ ਸਿਮਰਨ ਜੀ।
2: ਇਹ ਨਿੱਕਾ ਤੇ ਥਥਾ ਵਾਲੇ ਨੇ, ਇਹਨਾਂ ਨੂੰ ਫੜ ਲਓ।
0: ਮੈਨੂੰ
3: ਲੱਗ ਰਿਹਾ ਸ਼ੋ ਵੀ ਪੈਂਸਲ ਫਸਾ ਕੇ ਕਰਦਾ ਬਾਈ ਸਾਡਾ। ਮੈਂ ਨਾ ਪੰਗਾ ਲਈ ਜਾਂਦਾ ਤੇ ਬਾਅਦ ਚ ਵਿੱਚ ਬੂਟੀ ਲੜਨੀ ਬੜੀ ਜ਼ੋਰ ਦੀ। ਅੱਜ ਮੈਨੂੰ ਕਹਿੰਦਾ ਸੀਗਾ, ਕਹਿੰਦਾ ਉੱਥੇ ਹੋਆ ਜਿਹੜਾ ਕਿਹੜਾ ਪ੍ਰੋਗਰਾਮ ਹੁੰਦੇ, ਕਹਿੰਦਾ ਨਾਲ ਉਹਨੂੰ ਲੈ ਜਾ ਅਮ੍ਰਿਤਸਰ ਭਾਈ ਨੂੰ, ਦੱਸ ਭਰਾ ਮੇਰੇ ਕਿਹੜੇ ਵਾਲੇ ਟਾਈਮ ਆਇਆ ਦੱਸ, ਕਿਹੜਾ ਤੂੰ ਬੋਲ ਜਾਣਾ ਬੋਲ, ਕਹਿੰਦਾ ਤੂੰ ਕੱਲਾ ਹੈਗਾ ਤੇ ਰਿਚਰਡ ਨੂੰ ਲੈ ਜਾਣਾ।
0: ਰਿਚਰਡ ਭਾਈ ਆਪ ਸੰਡੇ ਕੋ ਅਗਰ ਚਾਹੇ ਤੋ ਆ ਸਕਤੇ ਹੈਂ ਬੋਲ ਨਾ ਨਾ ਬੋਲ ਵਾਲੇ ਆਪਣਾ ਕੰਟੈਸਟ ਚ, ਪਰ ਅਗੇਨ ਯੂ ਨੀਡ ਟੂ ਬ੍ਰਿੰਗ ਅ ਡੇਟ ਮਾਈ ਫਰੈਂਡ।
2: ਯੈਸ,
3: ਓ ਹੀ ਇਜ਼ ਹੈਵਿੰਗ ਟੂ ਮੈਨੀ, ਉਹ ਤਾਂ
2: ਐਵਰੀਵਨ ਇਜ਼ ਜੈਲਸ ਆਫ ਹਿਮ।
0: ਓਨਲੀ ਖੁਰਦੂਮੇ ਜਲਸੇ ਹੁਸ਼ਗਦੂਮ ਸੁਣ ਰਿਹਾ ਮੈਨੂੰ ਤਾਂ ਆਹ ਚੁੱਪ ਨਹੀਂ।
3: ਮੇਰੀ ਵੋਟੀ ਗਈ ਇੰਡੀਆ, ਮੈਂ ਸੋਚਣ ਦੇ ਉਹਨਾਂ ਫੋਨ ਕਰਕੇ ਦੇਖ ਲਓ ਇੱਕ ਅੱਧਾ ਹੈਗਾ ਤਾਂ ਮੈਂ ਲੈ ਜਾਣਾ।
2: ਅੱਜ ਪਲਾਜ਼ਾ ਜਾਓ ਰੱਖੜੀ ਲੈ ਕੇ, ਬਹੁਤ ਸਾਰੀਆਂ ਭੈਣਾਂ ਮਿਲ
3: ਜਾਣਗੀਆਂ। ਬਹੁਤ ਭੈਣਾਂ ਇੰਨੀਆਂ ਨਾ, ਸਿਰਫ ਆਹ ਸ਼ੋ ਲਈ ਚਾਹੀਦੀ ਹੈ, ਦੇਖ ਲਓ ਕੋਈ ਹੈਗੀ। ਖਾਈ ਜਾਂਦਾ ਸੀ ਸਤੀ ਪੈਂਤੀ
0: ਹਨਾ,
3: ਖਾਈ ਇਹੋ ਜਿਹੇ ਬੰਦੇ ਪਤਾ ਹੀ ਕਰਦੇ ਹੁੰਦੇ ਨੇ ਕਿ ਥੋੜੀ ਦੇਰ ਬਾਅਦ, ਫਿਰ ਕਹਿੰਦੇ ਹੁੰਦੇ ਨੇ ਕਿ ਮੈਂ ਨਾ 2 ਮਿੰਟ ਟੋਇਲਟ ਹੋ ਕੇ ਆਇਆ ਤੇ ਫਿਰ ਮੈਂ ਸੈਕਿੰਡ ਰਾਊਂਡ ਲਾਉਂਦਾ। ਟੋਇਲਟ ਪੇਪਰ ਦੀ ਜਗ੍ਹਾ ਸੈਂਡ ਪੇਪਰ ਰੱਖ
0: ਯਾਰ, ਬੇਚਾਰਾ ਸਟੀਵ ਸਮਿਥ ਇਹ ਗੱਲ ਕਰਕੇ ਹੋਇਆ ਸੀਗਾ ਸਸਪੈਂਡ।
3: ਜੋ ਹੋਇਆ ਸੀ ਨਾ ਪਿਛਲੇ ਹਫ਼ਤੇ, ਮੈਂ ਦੱਸਿਆ ਬੱਚੇ ਨੂੰ ਪੋਕੇਮੋਨ ਕਾਰਡ, ਅੱਜ ਉਹ ਬੱਚਾ ਮੇਰੇ ਵਾਸਤੇ ਆਪਣੇ ਟਿਫਨ ਚੋ ਮੀਟ ਪਾਈ ਲੈ ਕੇ ਆਇਆ ਸੀ, ਆਪਣੇ ਟਿਫਨ ਚੋ ਉਹਨੇ ਕੱਢ ਕੇ ਮੈਨੂੰ ਮਤਲਬ ਛੋਟੀ ਛੋਟੀ ਮੀਟ ਪਾਈ ਸੀ। ਮੈਂ ਕਿਹਾ ਨਹੀਂ ਇਟਸ ਯੋਰ ਲੰਚ, ਕਹਿੰਦਾ ਨਹੀਂ ਆਈ ਬ੍ਰਿੰਗ ਵਨ ਫੋਰ ਯੂ। ਉਹਦੀ ਨਾਨੀ ਨੇ ਕਿਹਾ, ਕਹਿੰਦਾ ਇਹਨੇ ਤੇਰੇ ਵਾਸਤੇ ਹੀ ਪਵਾਈ ਹੈ। ਕਿਉਂਕਿ ਉਹਨੂੰ ਪਤਾ ਸੀ ਫਰਾਈਡੇ ਆਏਗਾ ਤੇ ਇੰਨੇ ਬੱਸ ਚੜਨਾ ਤੇ ਆ ਮੀਟ ਪਾਈ ਤੇਰੇ ਵਾਸਤੇ ਆ।
4: ਮੈਂ ਦਿਸ
2: ਇਜ਼ ਰੀਲੀ ਟਚਿੰਗ ਸਿਮਰ ਜੀ।
3: ਹਾਂ ਨਹੀਂ ਵਾਕਈ ਟਚਿੰਗ ਆ। ਮੈਂ ਓਨੈਸਟਲੀ ਮੈਂ ਆਪ ਨੀ ਮਤਲਬ ਮੈਂ ਕੋਈ ਕੰਟੀਨਿਊਸ ਬਸ ਕਰਦਾ ਉਹ ਬੱਚੇ ਦਾ ਜੈਸਚਰ ਪਿਆ ਕਮਾਲ ਹੈ। ਕਹਿੰਦੇ ਉਹਨੇ ਤਿੰਨ ਪਵਾਈਆਂ ਆਪਣੀ ਮੰਮੀ ਨੂੰ ਕਹਿ ਕੇ ਘਰੇ ਬਣਾਈਆਂ ਉਹਨਾਂ ਨੇ ਬੇਕ ਕੀਤੀਆਂ। ਮੈਂ ਅੱਛਾ ਥੈਂਕਸ ਥੈਂਕਸ ਰਾ
1: ਮੀਟ ਪਾਈ ਤੇ ਮੀਟ ਪਾਈ ਦਾ ਹੁੰਦਾ ਗੱਲ ਹੀ ਖਤਮ ਹੋ
3: ਗਈ।
1: ਪੈਗ ਲਾ ਰਹੇ ਹੁੰਦੇ ਮੈਂ ਅੱਜ ਭੁੱਲ ਜਾਂਦਾ ਸੋਰੀ ਸਿਮਰਨ ਜੀ ਪੈਗ ਲਾ ਰਹੇ ਹੁੰਦੇ ਹਨਾ ਫਰੈਂਡ ਨਾਲ ਤੇ ਨੀਟ ਕਰਦੇ ਤੇ ਕਹਿੰਦਾ ਭਾਈ ਲੀਕ ਕਰ ਰਿਹਾ ਸਿਮਰਨ ਭਾਈ ਤੁਸੀਂ ਪੈਗ ਲਾ ਰਹੇ ਹੁੰਦੇ ਨਾ ਸਿਮਰਨ ਭਾਈ ਤੇ ਕਹਿੰਦੇ ਵੀ ਆਪਣਾ ਦੋਸਤ ਨੂੰ ਕਹਿੰਦੇ ਯਾਰ ਨੀਟ ਲਾ ਰਹੇ ਹੁੰਦੇ ਪਹਿਲਾਂ ਨੀਟ ਬਣਾਉਂਦੇ ਕਹਿੰਦੇ ਯਾਰ ਲੀਕ ਕਰ ਰਿਹਾ ਕਹਿੰਦਾ ਨੀਟ ਆ ਲੀਕ ਤਾਂ ਕਰੂਗਾ ਹੀ
0: ਇਹ ਤਾਂ ਨਾ ਪ੍ਰੋਟੈਸਟ ਕਰਨ ਬਹਿ ਜਾਓ ਕਿਤੇ
3: ਜਿਹੜੇ ਕ੍ਰਿਸ਼ਨ ਗਾਣਾ ਲਾਇਆ ਨਾ ਤੁਸੀਂ ਪਾਣੀ ਦਾ ਬੁਲਬੁਲਾ ਹੁਣ ਮੈਂ ਸੱਚੀ ਕਹਾਂ ਮੈਂ ਸਮਝ ਸਕਦਾ ਮੈਂ ਹਨਾ ਕਲੋਜ਼ ਆ ਆਪਣਾ ਬਸੰਤ ਦੇ ਕੀ ਚੇਤੇ ਆਉਂਦਾ ਪਾਣੀ ਦਾ ਬੁਲਬੁਲਾ ਸੁਣ ਕੇ ਮੈਨੂੰ ਸੈਮੀ ਸਾਹਿਬ ਯਾਦ ਆ ਗਏ ਜੂੜੀ ਖੁੱਲੀ ਛੋਟੇ ਜੋ ਬੱਚੇ
1: ਮੈਂ ਮੀਟ ਪਾਈ ਵਾਲੇ ਬੰਦੇ ਨੀ ਮੈਂ ਗੱਲ ਇੱਦਾਂ ਕੀਤੀ ਜਦੋਂ
3: ਮੇਰੇ ਮੁਰਸ਼ਦ ਲਾਲਜੀ ਮੈਂ ਇੱਕ ਗੱਲ ਹੋਰ ਵਧੀਆ ਹੋਈ ਸਾਡੇ ਮੁੰਡੇ ਨੂੰ ਸਕਾਲਰਸ਼ਿਪ ਮਿਲੀ ਸਕੂਲ ਚ
2: ਹਨਾ
3: ਸੁੱਖ ਜੀ ਜਿਨ੍ਹਾਂ ਨੇ ਵਾਕਈ ਸਾਨੂੰ ਗਾਈਡ ਕੀਤਾ ਸਕਾਲਰਸ਼ਿਪ ਟੈਸਟ ਦਾ ਕਿਉਂਕਿ ਸਾਨੂੰ ਲੱਗਦਾ ਸੀ ਸਾਡਾ ਮੁੰਡਾ ਸਾਡੇ ਵਾਂਗੂ ਹੀ ਨਲਾਇਕ ਹੋਏਗਾ
1: ਲਾਸਟ
3: ਪ੍ਰਿੰਸੀਪਲ ਦੀ ਜਦੋਂ ਸਾਨੂੰ ਵੀ ਸੱਦਿਆ ਤੇ ਮਤਲਬ ਜੋ ਇਹਨੇ ਆਨਸਰ ਦਿੱਤੇ ਮਤਲਬ ਜਿਵੇਂ ਨਾ ਬੰਦੇ ਦਾ ਸਾਰਾ ਸੈਂਟੀ ਹੋ ਜਾਂਦਾ ਮੈਂ ਸਮਝ ਸਕਦਾ ਮੰਡ ਸਾਹਿਬ ਕਿਵੇਂ ਦੱਸਦੇ ਆ ਨਾ ਇਹ ਚੀਜ਼ ਤੇ ਸਾਨੂੰ ਵੀ ਬੜੀ ਪ੍ਰਾਊਡ ਫੀਲਿੰਗ
1: ਹੋਈ
3: ਹਾਂ ਮਤਲਬ ਜੋ ਇਹਦੀ ਮਤਲਬ ਸਕੂਲ ਨਵਾਂ ਸਕੂਲ ਹੈ ਉਹਨੇ ਸਾਰੇ ਰਿਕਾਰਡ ਜਿਹੜੇ ਇਹਦੀ ਉਹ ਮਤਲਬ ਉਹਨੇ ਸਾਰੀ ਰਿਪੀਟ ਕੀਤੀ ਫਿਰ ਇਹਨੂੰ ਕੀਤਾ ਪਲੋਟ ਬੜਾ ਵਧੀਆ ਲੱਗਿਆ ਫਿਰ ਇਹਨੇ ਆਪਣੇ ਦਾਦੀ ਦਾਦਾ ਨਾਨੀ ਨਾਨਾ ਤੇ ਸਾਨੂੰ ਉੱਥੇ ਇਹਨੇ ਕਿਹਾ ਕਿ ਇੰਨਾ ਕਰਕੇ ਘੁੰਮਾ ਸੀ ਜਾਂ ਕਮਾਲ ਮਤਲਬ ਕੋਈ ਸਕ੍ਰਿਪਟਿਡ ਨਹੀਂ ਸੀ ਚੀਜ਼ ਤੇ ਮੈਂ ਕਿਹਾ ਹਨਾ ਬਹੁਤ ਬਹੁਤ ਹਾਂ ਦੈਟਸ ਅਗੇਨ ਵਨ ਮੋਰ ਪ੍ਰਾਊਡ ਥਿੰਗ ਬੜੀ ਵਧੀਆ ਹੋਇਆ ਸਾਡੇ ਥੈਂਕ ਯੂ ਜੀ ਥੈਂਕ ਯੂ ਜੀ ਥੈਂਕ ਯੂ
2: ਥੈਂਕਸ ਸੋ ਮਚ
3: ਐਂਡ ਥੈਂਕਸ ਕਿ ਕਮਿੰਗ ਫੋਰ ਕਮਿੰਗ ਹੈ ਨਾ ਕਿ ਬਹੁਤ ਫਰਾਈਡੇ ਬਹੁਤ ਘੈਂਟ ਤੇ ਕਰਤਾ ਵੈਸੇ ਇੰਨੀ ਵਧੀਆ ਇੰਸੀਡੈਂਟ ਹੋਇਆ ਮੇਰੇ ਨਾਲ ਚਲੋ ਬੱਸ ਚ ਪਰ ਤੁਸੀਂ ਤੇ ਨਾਲ ਬੜਾ ਮਜ਼ਾ ਆਇਆ ਸੱਚੀ ਓਨੈਸਟਲੀ
2: ਥੈਂਕਸ
3: ਥੈਂਕ ਯੂ ਓਕੇ ਜੀ
2: ਥੈਂਕ ਯੂ ਜੀ ਹੈਵ ਅ ਨਾਈਸ ਡੇ
3: ਓਕੇ ਜੀ
2: ਬਾਏ
0: ਬਾਏ ਬਾਏ ਬਾਏ ਕਿਆ ਬਾਤ ਹੈ
1: ਇਹਦਾ ਜਿਵੇਂ ਨਾ ਕਿਆ ਕਿਆ
0: ਵੈਰੀ ਗੁੱਡ
1: ਅਨੀਤਾ ਕਹਿੰਦੀ ਗਿਆਰਾਂ ਨੂੰ ਵੀ ਕਹਿੰਦਾ ਤੂੰ ਕੀ ਬਣਨਾ ਕਹਿੰਦੀ ਮੈਂ ਡਾਕਟਰ ਬਣਨਾ ਤੇ ਅਨੀਤਾ ਕਹਿੰਦੀ ਡਾਕਟਰ ਬਣਨ ਨਾ ਪਤਾ ਤੈਨੂੰ ਬੜਾ ਪੜ੍ਹਾਈ ਕਰਨੀ ਪੈਂਦੀ ਹੈ ਹਨਾ ਜਿਵੇਂ ਆਹੀ ਵੀ ਇੰਜੀਨੀਅਰ ਬਣੇ ਇੰਜੀਨੀਅਰ ਲਈ ਸਾਨੂੰ ਪੜ੍ਹਾਈ ਕਰਦੇ ਇਸ ਤੋਂ ਜ਼ਿਆਦਾ ਪੜ੍ਹਾਈ ਕਰਨੀ ਪੈਂਦੀ ਹੈ ਕਹਿੰਦੀ ਇਜ਼ ਇਟ ਸੋ ਕਹਿੰਦੇ ਆਈ ਚੇਂਜ ਮਾਈ ਮਾਈਂਡ
0: ਮਾਈ ਕਾਈਂਡ ਆਫ ਪੀਪਲ
2: ਯੈਸ
0: ਨਹੀਂ ਪਰ ਵੈਰੀ ਗੁੱਡ ਹਨਾ ਇਹ ਦੋ ਇੰਸਟੈਂਸਿਸ ਜਿਹੜੇ ਸਿਮਰਨ ਭਾਈ ਨੇ ਸੁਣਾਏ ਉਹ ਉਹਦੇ ਲਈ ਬਸ ਇੱਕੋ ਸ਼ਬਦ ਹੈ ਹੁਣ ਬੋਲ ਆਂਟੀ ਪੌਲੀਨ
2: ਜੇ ਉਹਦਾ ਫੋਨ ਆ ਗਿਆ ਨਾ ਤੁਸੀਂ ਸਭ ਤੋਂ ਪਹਿਲਾਂ ਲੱਗਣਾ ਪੌਲੀਨ ਪਲੀਜ਼ ਪਲੀਜ਼ ਪਲੀਜ਼
0: ਮੇਰੀ ਇੰਗਲਿਸ਼ ਦਰੁਸਤ ਆ ਮੇਰਾ ਤਾਂ ਬੜਾ ਮਨ ਹੈ ਮੈਂ ਤਾਂ ਕਹਿ ਰਿਹਾ ਕਿਸੇ ਤਰੀਕੇ ਨਾਲ ਇੰਟਰਵਿਊ ਜਿਹਾ ਕਰਾਓ ਕਹਿੰਦਾ ਚੁੱਪਚਾਪ ਬਹਿ ਜਾ ਸਾਈਡ ਤੇ ਓਕੇ ਡਨ ਹੋ ਗਿਆ ਠੀਕ ਹੈ ਪਰ ਅੱਜ ਤੇ ਖੂਬ ਰੌਣਕਾਂ ਲੱਗ ਗਈਆਂ ਮਜ਼ਾ ਆ ਗਿਆ ਤੇ ਲਾਲ ਜੀ ਤੁਹਾਡਾ ਤੁਸੀਂ ਜਿਹੜਾ ਇੰਨਾ ਪਿਆਰਾ ਉਹ ਲਿਖਿਆ ਉਹ ਤੁਹਾਡੇ ਜਿਹੜੇ ਟੀਚਰ ਸਾਹਿਬ ਸੀਗੇ ਉਹਨਾਂ ਨੇ ਕਿਹਾ ਥੈਂਕਸ ਲਾਲ ਜੀ ਵੈਰੀ ਗੁੱਡ ਚਲੋ ਕਿਆ ਬਾਤ ਹੈ ਮੈਂ ਨਹੀਂ ਹੁੰਦਾ ਜਦੋਂ ਜਿਨ੍ਹਾਂ ਨੇ ਤੁਹਾਨੂੰ ਕਿਹਾ ਸੀਗਾ
2: ਪ੍ਰੇਰਨਾ ਸਰੋਤ ਜਿਨ੍ਹਾਂ ਨੇ ਭੇਜਿਆ
0: ਜਿਹੜੇ ਤੁਹਾਡੇ ਹਸ਼ਕਮਈ ਖੁਸ਼ਗੁਮ ਸੀਗੇ ਉਹਨਾਂ ਲਈ ਤੁਸੀਂ ਜਦੋਂ ਲਿਖਿਆ ਹੈ ਬਹੁਤ ਪਿਆਰਾ ਵੈਰੀ ਗੁੱਡ ਤੇ ਰਿਚਰਡ ਜੀ ਕਹਿੰਦੇ ਨੇ ਕਿ ਹਮਾਰੀ ਡਾਰਲਿੰਗ ਨੌਨੀਆ ਜੀ ਐਂਡ ਸਾਰੇ ਜੈਨ ਐਕਸ ਦੇ ਲਈ ਆਪਣਾ ਓਸ਼ੋ ਸਟਾਈਲ 'ਚ ਮੈਂ ਇਹ ਕਹਿਣਾ ਚਾਹਾਂ ਕਿ ਜਿਹੜੀ ਏਜ ਆ ਉਹ ਇੱਕ ਨੰਬਰ ਹੀ ਆ. ਵਿਜ਼ਡਮ ਇਜ਼ ਅ ਵਰਚੂ ਅਰਨਡ ਥਰੂ ਟਾਈਮ ਐਕਸਪੀਰੀਅੰਸ ਐਂਡ ਲਾਈਫਸ ਲੈਸਨ.
2: So true. I'm 100% agree with
0: you. क्यों नहीं सीख रहे हो रिचर्ड जी, फिर मुझे ये बताओ.
2: He's very learned person.
0: He's very learned. अच्छा मैं ना वैसे किस दिन मैं रिचर्ड जी मिला मैं कहूंगा कि यार अपनी लाइफ ऊपर ना फिल्म फुल्म तो लिखनी चाहिए थानू.
2: Yep.
0: बना सी लवांगे. तो इतने मुख संधु जी भेज देने गुरु जी संस्कृत भाषा में पत्नी को क्या कहते हैं. स्टूडेंट गुरु जी संस्कृत तो छोड़िए किसी भी भाषा में पत्नी को कुछ नहीं कह सकते. क्या बात वधिया सी. नाइस वन नाइस वन. ते इधर एक होर सानू मैसेज आया जी. ते हरपाल जी मैसेज भेज देने कहने कि पत्नी बेबी आज साढ़े व्याह नू पूरे 5 साल हो गए. पति कि हुण नहीं सरकार आऊगी कि पुराने. अच्छा कि हुण नवी सरकार आऊगी कि पुराने नाल ही काम चलूगा. हरपाल जी यू आर ट्रेडिंग ट्रॉटिंग ऑन खतरनाक सीज माई फ्रेंड. खतरनाक सीज.
2: Yes.
0: बात है. ते जितेंद्र पाल जी कहते हैं कि वाह जी वाह एंजॉयिंग टूडे शो. नोनिया जी लाल जी एंड कृष्णा जी. नोनिया जी डॉग लेके आए. डॉग गूंगा निकलिया बट ओ हुन चुपचाप बैठा है. ਕਹਿੰਦਾ ਇੱਥੇ ਤਾਂ ਮੇਰੇ ਤੋਂ ਵੀ ਕੈਸ਼ ਕੁੱਤੇ ਕੰਮ ਹੁੰਦੇ ਨੇ. ਕਿਆ ਬਾਤ ਹੈ ਜੀ, ਕਿਆ ਬਾਤ ਹੈ. ਵੈਲ ਡਨ. ਤੇ ਸੁਖਵਿੰਦਰ ਭੈਣ ਜੀ ਫੋਟੋ ਭੇਜਦੇ ਨੇ ਰੱਖੜੀ ਦੀਆਂ. ਕਿਆ ਬਾਤ ਹੈ ਜੀ, ਮੁਬਾਰਕਾਂ ਮੁਬਾਰਕਾਂ ਮੁਬਾਰਕਾਂ. ਰੱਖੜੀ ਰੱਖੜੀ ਹੋਈ ਪਈ ਆ. ਜਸ ਅਮਰਜੀਤ ਜੀ ਜਿਹਨਾਂ ਨੂੰ ਪਹਿਲੇ ਖਲੀ ਦਾ ਗਾਣਾ ਸੁਣਨਾ ਸੀ ਹੁਣ ਕਹਿੰਦੇ ਆ ਨੀਟੂ ਸ਼ਟਰਾਂ ਵਾਲੇ ਦਾ ਗਾਣਾ ਲੱਗ ਗਿਆ. ਯਾਰ ਤੁਸੀਂ ਮੈਨੂੰ ਕਿਉਂ ਫਾਇਰ ਕਰਵਾਉਣਾ
2: ਚਾਹੁੰਦੇ?
0: ਨੀਟੂ ਸ਼ਟਰ ਵਾਲਾ ਗਾਣਾ ਗਾਉਂਦਾ ਵੈਸੇ? ਅੱਜ ਪੰਗਾ ਲਾਈ ਲੈਂਦੇ ਮੈਂ ਦੇਖਦਾ ਜੇ ਕੁਛ ਮਿਲਿਆ. ਚਾਹ ਸਮਰਜੀਤ ਜੀ ਤੁਹਾਡੇ ਲਈ ਜ਼ਰੂਰ ਇਹ ਗਾਣਾ ਚੱਲੇਗਾ. ਨੀਟੂ
2: ਗਾਇਆ ਸੀ ਨਾ ਉਹਨੇ ਉੱਥੋਂ ਤੋਂ ਫੇਮਸ ਹੋਇਆ ਸੀਗਾ.
0: ਅੱਛਾ ਨਹੀਂ ਫੇਮਸ ਤਾਂ ਉਹਦੇ ਤੋਂ ਹੋਇਆ ਸੀਗਾ ਨਾ ਵਿਚਾਰਨਾ ਹੋਇਆ ਕਿ
1: ਵੋਟਾਂ ਹਾਰ ਕੇ
2: ਮੇਰੇ ਵੋਟਾਂ ਚਾਰ ਗਿਆ
0: ਕਿ ਮੇਰੇ ਘਰ ਦੀਆਂ ਨੌ ਵੋਟਾਂ ਤੇ ਮੈਂ ਇਕੱਲਾ ਇਕੱਲੇ ਸਿਰਫ 4 ਆਈਆਂ. ਮੈਂ ਕਿਹਾ ਯਾਰ ਇਹ ਤਾਂ ਵਾਕਈ ਬੜਾ ਬੁਰਾ. ਪਰ ਕਹਿੰਦੇ ਵੈਸੇ ਅਲਟੀਮੇਟਲੀ ਉਹਨੂੰ 300 ਵੋਟ ਪੈ ਗਈ ਸੀਗੀ. ਉਹ ਚਲੋ ਮਸ਼ਹੂਰ ਹੋ ਗਿਆ ਪ੍ਰਧਾਨ, ਪਰ ਉਹਨੂੰ 300 ਵੋਟ ਤੇ ਪੈ ਚੁੱਕੀ ਸੀਗੀ ਨੀਟੂ ਸ਼ਟਰਾਂ ਵਾਲੇ ਨੂੰ. ਤੇ ਜੀ ਲਾਲ ਜੀ ਨੋਟ ਸ਼ਟਰਾਂ ਵਾਲੇ. ਕੋਈ ਐਨੀ ਕਲੋਜ਼ਿੰਗ ਥੋਟਸ ਤੁਹਾਡਾ ਅੱਜ ਸ਼ੋਅ ਤੁਸੀਂ ਜਿਹੜਾ ਅੱਜ ਸਾਡੇ ਨਾਲ ਇੱਥੇ ਸ਼ਿਰਕਤ ਕੀਤੀ ਹੈ ਕਿੱਦਾਂ ਦਾ ਲੱਗਾ? ਜਾਂਦੇ ਜਾਂਦੇ ਕੋਈ ਜੋਕ ਕੋਈ ਕਵਿਤਾ?
2: ਯਾਰ ਐਨੀ ਐਨੀ ਬਣ ਕੇ ਤੁਸੀਂ ਨਾ ਅਗਲੇ ਸੀਰੀਅਸ ਕਰ ਦੇਣਾ ਹੈ.
0: ਪ੍ਰੈਸ਼ਰ ਪਾ ਦਿਓ ਜਿੰਨਾ ਮਰਜ਼ੀ ਬੰਦੇ ਦੇ ਪਾਇਆ ਜਾ ਸਕਦਾ. ਕਵੇ ਕਿ ਭਾਜੀ ਮੈਨੂੰ ਇਹਦੇ ਨਾਲ ਨਾ ਕਦੀ ਅਗਲੀ ਵਾਰੀ ਕਰਿਓ.
2: ਬੰਦਾ ਆਪਣੇ ਦਿਮਾਗ ਤੇ ਭਰ ਕੇ ਬੋਲਣ ਲੱਗ ਜਾਂਦਾ,
0: ਬੈਡ ਬੋਏ ਹੈ.
2: ਰੱਖੜੀ ਬਾਰੇ ਗੱਲ ਕਰ ਲੈਣੇ ਅੱਜ ਸਾਰੇ ਜਣਿਆਂ ਨੂੰ ਰੱਖੜੀ ਪਰਮਾਤਮਾ ਕਰੇ ਸਭ ਦੀ ਬਹੁਤ ਧੂਮ ਧਾਮ ਨਾਲ ਹੋਵੇ. ਐਜ਼ ਆਈ ਸੈਡ ਬਿਫੋਰ, ਚਾਹੇ ਤੁਹਾਡੇ ਭੈਣ ਭਰਾ ਤੁਹਾਡੇ ਸਿਬਲਿੰਗਸ ਤੁਹਾਡੇ ਕੋਲ ਹੈਗੇ ਨੇ ਜਾਂ ਨਹੀਂ ਹੈਗੇ ਨੇ, ਜਿਹੜੇ ਵੀ ਕੋਲ ਹੈਗੇ ਨੇ ਜਸਟ ਟ੍ਰੀਟ ਦਮ ਐਜ਼ ਗੁੱਡ ਐਜ਼ ਯੋਰ ਓਨ. ਬਿਕੋਜ਼ ਇਹ ਰਿਸ਼ਤੇ ਸਾਰੇ ਪਿਆਰ ਦੇ ਹੁੰਦੇ ਨੇ. ਜੇ ਤੁਸੀਂ ਪਿਆਰ ਨਾਲ ਰਿਸ਼ਤੇ ਰੱਖਦੇ ਹੋ ਤਾਂ ਰਿਸ਼ਤੇ ਨਿਭਦੇ ਵੀ ਨੇ. ਜੇ ਤੁਸੀਂ ਕਿਸੇ ਨੂੰ ਸਹੀ ਮਾਨਿਆਂ 'ਚ ਕਰਕੇ ਯੂ ਨੋ ਇਮੋਸ਼ਨ ਲੈ ਕੇ ਚੱਲੋਗੇ ਤਾਂ ਰਿਸ਼ਤਾ ਜ਼ਰੂਰ ਬਣੂਗਾ. ਆਈ ਥਿੰਕ ਲਾਲ ਜੀ ਨੂੰ ਲੱਭ ਗਿਆ, ਉਹਨਾਂ ਦਾ ਪਹਿਲਾਂ ਆਪਾਂ ਬਾਅਦ 'ਚ ਗੱਲ ਕਰਦੇ ਹਾਂ.
1: ਦੋ ਕੁ ਸ਼ਾਇਰ ਮੈਂ ਪੜ੍ਹੇ ਕਿਤੇ ਮੈਨੂੰ
2: ਅਸ਼ਾਰ ਆਏ, ਮੈਨੂੰ ਤਾਂ ਚਾਂਚਣਾ ਹਟ ਸ਼ੁਰੂ ਹੋ ਗਈ.
0: ਮੇਰੇ ਮੀਰ ਤਕੀ ਮੀਰ ਸੁਣਾ ਦੇ ਆਪਣੇ ਅਸ਼ਾਰ. ਹਾਂਜੀ ਹਾਂਜੀ ਆਓ ਜੀ ਆਓ.
1: ਕਹਿੰਦੇ ਚੂਮ ਕਰ ਮੇਰੇ ਕਫਨ ਕੋ, ਉਸਨੇ ਕੁਛ ਯੂੰ ਕਹਾ.
0: ਗੁੱਡ
2: ਗੁੱਡ. ਅੱਛੀ ਕੀ ਬਦਬੂ ਆ ਰਹੀ ਹੈ
0: ਯਾਰ. ਚਲੋ ਇਰਸ਼ਾਦ ਖਰਬੇ ਪੁੱਛ ਗੁੰਮ ਕੋਈ ਨੀ,
1: ਮੈਂ ਕੁੱਤਾ ਇੱਦਾਂ ਹੀ ਗੂੰਗਾ ਨੀ ਤੈਨੂੰ.
0: ਸਹੀ ਗੱਲ, ਮੈਂ ਲੱਗਦਾ ਡਿਪਰੈਸ਼ਨ ਦੇ ਕਾਰਨ ਗੂੰਗਾ ਹੋਇਆ. ਗਾਇਜ਼ ਉਹ ਨਿਰਵਾਣਾ ਨੀ ਚਾਹੁੰਦਾ, ਉਹ ਐਂਟੀ ਡਿਪਰੈਸੈਂਟ ਚਾਹੁੰਦਾ. ਹੁਣ ਪਤਾ ਲੱਗਾ ਜੀ, ਹੁਣ ਪਤਾ ਲੱਗਾ. ਹਾਂਜੀ ਇਰਸ਼ਾਦ ਅਗੇਨ.
1: ਚੂਮ ਕਰ ਮੇਰੇ ਕਫਨ ਕੋ, ਉਸਨੇ ਕੁਛ ਯੂੰ ਕਹਾ, ਨਏ ਕਪੜੇ ਕਿਆ ਪਹਿਨ ਲੀਏ, ਤੁਮ ਤੋ ਬਾਤ ਹੀ ਨਹੀਂ ਕਰਤੇ.
2: ਕਿਆ ਬਾਤ ਹੈ, ਕਿਆ ਬਾਤ
1: ਹੈ. ਕਹਿੰਦਾ ਰਾਜਾ ਵਿਛੜ ਗਏ ਰਾਣੀ ਸੇ, ਕਿੱਸਾ ਖਤਮ ਹੁਆ ਕਹਾਣੀ ਸੇ.
0: ਓਕੇ.
1: ਹਮ ਕਿਸੀ ਸੇ ਨਜ਼ਰੇ ਮਿਲਾ ਨਹੀਂ ਪਾ ਰਹੇ, ਹਮ ਕਿਸੀ ਸੇ
2: ਨਜ਼ਰੇ
1: ਮਿਲਾ ਨਹੀਂ ਪਾ ਰਹੇ, और वो अपना लहंगा मिला रही है किसी की शेरवानी से।
0: क्रांतिकारी ख्याल बल्ले बल्ले,
2: वाह वाह वाह लाल जी, आपने तो मुजस्मा ही लुट लिया।
0: मैं लगता नहीं इस तो ज्यादा
1: नहीं, बाकी गल्ला ठीक है, बाकी गल्ला ठीक है। मोबाइल देना ना रिमोट घर ना लाइयो,
0: रिमोट छड़ के जाओ भाई,
1: ये तो चीजें पैक कर लेना।
0: नहीं नहीं प्लीज प्लीज प्लीज, ए थैंक यू मेरा भी है ना। चलिए फिर, ऑल गुड,
2: ऑल गुड जी,
0: बाय बाय, टेक केयर सारे नु, ठीक है जी। बाकी सारे नु जी हैप्पी रखड़ी। बलबीर कौर जी भी जाते जाते सानू रखड़ी दी बधाईयां भेज रहे ने जी, थैंक यू सो मच,
2: थैंक यू
0: जी, थैंक यू, हैव अ ग्रेट ग्रेट डे, ठीक है जी। अपना खुश रहो, स्वस्थ रहो, मस्त रहो, सुनते रहो रेडियो हांजी 1674 AM। थैंक यू।

0: ਪਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ।
2: ਰਿਦਮ ਬੋਇਸ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ।
3: ਪਿਆਰ ਨੂੰ ਸੁਣਨ ਲਈ ਕੰਨਾਂ ਦੀ ਨਹੀਂ ਦਿਲ ਦੀ ਲੋੜ ਹੁੰਦੀ।
2: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
3: ਇਹੋ ਗੱਲ ਹੈ ਤੇ ਮੈਂ ਹੁਣੇ ਆਪਣੀ ਜ਼ੁਬਾਨ ਵੱਢ ਕੇ ਹੋ ਜਾਣਾ।
2: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
4: ਜ਼ਿੰਦਗੀ ਕਿਵੇਂ ਕੱਟਾਂਗੀ ਮੈਂ, ਨਹੀਂ ਰਹਿ ਸਕਦੀ ਉਹਦੇ ਬਿਨਾਂ, ਮੈਨੂੰ ਉਹ ਚਾਹੀਦਾ।
2: ਰਿਲੀਜ਼ਿੰਗ ਵਰਲਡ ਵਾਈਡ 4 September, ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ। ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ, ਬੋਲ ਭਾਵੇਂ ਨਾ ਬੋਲ।
5: ਆਸਟ੍ਰੇਲੀਆ ਚ ਆਪਣਾ ਘਰ ਲੈਣਾ ਹੈ ਜਾਂ ਕੰਸਟਰਕਸ਼ਨ ਕਰਵਾਣੀ ਹੈ, ਮੋਰਗੇਜ ਰੀਫਾਈਨਾਂਸ ਕਰਵਾਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ। ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ, ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ 2-fold lending।
6: ਹਾਂਜੀ ਹਾਂਜੀ ਓਏ, ਹਾਂਜੀ ਹਾਂਜੀ
7: ਹਾਂਜੀ ਰੇਡੀਓ

0: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
1: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
2: ਕਿੱਥੇ ਵੱਜ ਗਈ ਤੇਰੀ ਗੱਡੀ?
3: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
2: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
4: ਸੋਨਾ ਚਾਹੀਦਾ,
5: ਭਰੋਸਾ ਚਾਹੀਦਾ,
4: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 2 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ, ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
6: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
7: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੁੰਗਾ ਹੈ।
6: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
7: ਮੁੰਡੇ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ। ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਵਿੱਚ।
6: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੁਆਇਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 ਸਪਟੈਂਬਰ। ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ।
8: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰ੍ਹਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ। 0433-280-252 ਤੇ।

0: If you can understand when I start Punjabi vich bolna, ta tusi Victoria Police vich naukri karan layi us ton vi vadh yog ho jinna tusi sochde ho. Vadhiya shuruati tankha naal shuru karo ate naukri dauran duji bhasha di varto karke patte kamao. Victoria Police, recruiting now. Authorized by the Victorian Government, Melbourne.
1: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
2: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਰਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tireforce.com.au।
3: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
4: ਹਾਂਜੀ ਰੇਡੀਓ

0: ਸਰੋਤਿਆਂ ਨੂੰ ਦਿਖਾ ਪਾਉਂਦਾ
1: ਇੱਦਾਂ ਕਿੱਦਾਂ ਇਟਸ ਲੂਲੂ ਲੈਮਨ ਕੈਪ ਨੂੰ
2: ਆਹੋ ਲੂਲੂ ਲੈਮਨ ਦੀ ਕੈਪ ਨੂੰ ਕਿਆ ਬਾਤ ਆ
0: ਯਾਰ ਇਹਨੂੰ ਮੈਂ ਪਰਮੀਸ਼ਰ ਸੋਰੀ
1: ਬਲਬਲੇ ਜਾਗੇ ਪਏ ਨੇ ਕਿ ਯਾਰ ਮੈਂ ਦੱਸਣੀ ਆ ਗੱਲ ਜਿਹੜੇ ਮਨ ਚ ਨਾ ਤੁਸੀਂ ਦੱਸੋ ਬਾਈ
2: ਪ੍ਰਤਾ ਜੀ
1: ਗੱਲਾਂ ਤੇ ਸੌ ਕਰ ਰਹੀਆਂ ਨੇ
0: ਸਤਿ ਸ਼੍ਰੀ ਅਕਾਲ
2: ਮਨ ਚ ਆਉਂਦੀਆਂ ਜੋ ਕਰਨੀਆਂ ਨੇ ਗੱਲਾਂ ਤਾਂ ਉਹ ਸੌ ਕਰਨੀਆਂ ਨੇ
0: ਕਿਆ ਬਾਤ ਹੈ ਬਹੁਤ ਸੁਣੀਆਂ
2: ਆਉਂਦੀਆਂ ਸੌ ਕਰਨੀਆਂ ਨੇ ਪਰ ਸਵੇਰ ਦੇ ਬੈਠਿਆਂ ਲੱਗਿਆਂ ਕੰਮ ਤੇ ਕੱਪੜਿਆਂ ਚ ਥੋੜੀ ਮੁਸ਼ਕ ਆ ਰਹੀ ਆ ਕੱਪੜੇ ਧੋ ਕਰਨੀਆਂ ਨੇ ਕੱਪੜੇ ਧੋ ਕਰਨੀਆਂ ਨੇ ਇਸ ਕਰਕੇ ਅੱਜ ਨਹੀਂ ਕਰ ਸਕਦੇ
0: ਇਸ ਤਰ੍ਹਾਂ ਜੀ ਇਹਦੀ ਵਿਆਖਿਆ ਤੁਸੀਂ ਬਾਅਦ ਚੋਂ ਆਪੇ ਉਧੇੜ ਲਿਓ ਠੀਕ ਹੈ ਜੀ ਅਸੀਂ ਜੋ ਕਹਿਣਾ ਸੀ ਕਹਿ ਦਿੱਤਾ ਨਮਸਤੇ ਸਤਿ ਸ਼੍ਰੀ ਅਕਾਲ ਆਦਾਬ ਤੁਹਾਨੂੰ ਇਹ ਇੰਨੀ ਜ਼ਰਾ ਕੈਜੂਅਲ ਇੰਟਰੋ ਤੋਂ ਪਤਾ ਲੱਗ ਗਿਆ ਹੋਣਾ ਕਿ ਇਟਸ ਟਾਈਮ ਫੋਰ ਬੋਇਜ਼ ਮੀਟ ਅਪ ਵਿਦ ਕ੍ਰਿਸ਼ਨਾ ਐਂਡ ਬਨੀ ਤੇ ਐਪੀਸੋਡ ਨੰਬਰ ਤਾਂ ਮੈਨੂੰ ਵੀ ਨਹੀਂ ਧਿਆਨ ਚ ਪਤਾ ਨਹੀਂ ਤੁਹਾਨੂੰ ਪਤਾ ਕਿ ਨਹੀਂ ਪਤਾ ਬਈ
2: ਯਾਰ ਜਿਨ੍ਹਾਂ ਨੇ ਲੰਮੀਆਂ ਰਾਵਾਂ ਤੇ ਜਾਣਾ ਹੁੰਦਾ ਨਾ ਉਹ ਪਿੰਡ ਨਹੀਂ ਗਿਣਦੇ
0: ਵਾਹ
2: ਇਹ ਨਹੀਂ ਗਿਣਦੇ ਵੀ ਕਿੱਥੇ ਪਹੁੰਚ ਗਏ
0: ਵਾਹ ਮੇਰੇ ਇਨ ਹਾਊਸ ਅਮਰਿੰਦਰ ਗਿੱਲ
2: ਉਹ ਬਸ ਪਹੁੰਚਦੇ ਨੇ
0: ਜਿਉਂਦਾ
2: ਇਨ ਹਾਊਸ ਇਹਦਾ ਕੀ ਮਤਲਬ ਹੋਇਆ
0: ਇਨ ਹਾਊਸ ਹੁੰਦਾ ਕਿ ਘਰ ਦਾ
2: ਅੱਛਾ
0: ਸਾਡੇ ਘਰ ਦਾ
2: ਬੜੇ ਅਮੀਰ ਹੋ ਤੁਸੀਂ ਘਰ ਦੇ ਬੰਦੇ ਰੱਖੇ
0: ਭਰਾ ਇਦਾਂ ਹੀ ਹੈ ਗੱਲ
2: ਇਨਵੈਸਟਮੈਂਟ ਬਹੁਤ ਕਰਦੇ ਨਾ
0: ਤੁਸੀਂ ਉਹ ਤਾਂ ਅਮੀਰੀ ਹੈ
2: ਇਨਵੈਸਟਮੈਂਟ ਘੱਟ ਕਰਿਆ ਕਰੋ
0: ਇਨਵੈਸਟਮੈਂਟ ਦੀ ਤਾਂ ਖੈਰ ਅੱਜ ਕੱਲ ਕਾਫੀ ਲੋਕਾਂ ਦੇ ਬੁਰੇ ਹਾਲਾਤ
2: ਇਨਵੈਸਟਮੈਂਟ ਤੁਹਾਨੂੰ ਇਨਵੈਸਟਮੈਂਟ
0: ਮੈਨੂੰ ਇਨਵੈਸਟਮੈਂਟ ਸੁਣਿਆ
2: ਇਨਵੈਸਟਮੈਂਟ ਕਰਦੇ ਹੋ
0: ਇਨਵੈਸਟਮੈਂਟ ਕਰਦਾ ਚਲੋ ਇਹ ਨਹੀਂ ਮੈਨੂੰ ਪਤਾ ਕਿਹੜੀ ਚੀਜ਼ ਹੁੰਦੀ ਹੈ ਬਈ ਲੱਲੀ ਤੋਂ ਬਾਅਦ ਹੁਣ ਇਨਵੈਸਟਮੈਂਟ ਆ ਗਿਆ ਹਰ ਰੋਜ਼ ਬੰਦਾ ਕੁਛ ਨਾ ਕੁਛ ਨਵਾਂ ਸਿੱਖਦਾ ਲਾਈਫ ਦੇ ਅੰਦਰ ਗਾਇਸ ਤਾਂ ਇਹ ਵੀ ਇੱਕ ਚੀਜ਼ ਹੋ ਗਈ
2: ਉਹ ਚਿਕੜੀ ਐਵਰੀ ਡੇ ਇਜ਼ ਅ ਡਿਫਰੈਂਟ ਡੇ ਵਾਈ
0: ਐਵਰੀ ਡੇ ਇਜ਼ ਅ ਡਿਫਰੈਂਟ
2: ਡੇ ਉਹ ਹਾਂ ਫਰਕ ਪਿਆ ਯਾਰ ਮੈਨੂੰ ਵੀ ਥੋੜਾ
0: ਲੋ ਤੁਸੀਂ ਵੀ ਬੈਟਰ
2: ਇੱਕ ਵਾਰੀ ਹੋਰ ਗਾਣਾ ਪੈ ਨਹੀਂ ਪਤਾ ਨਹੀਂ ਕਿੱਦਾਂ ਦੇ ਵੇਖ ਲਓ ਹਨਾ ਇੱਕ ਉਹ ਲੈਵਲ ਜਿਹਾ ਹੀ ਨਹੀਂ ਸੈੱਟ ਆਉਂਦੇ
0: ਹਾਂ ਸਾਡੀ ਆਵਾਜ਼ ਦਾ ਲੈਵਲ ਨਹੀਂ ਸੈੱਟ ਆਉਂਦਾ ਪਿਆ ਪਰ ਤੁਸੀਂ ਯਾਰ ਸੁਣਨ ਵਾਲੇ ਨਾ ਬਸ ਇੱਕ ਫੀਡਬੈਕ ਜ਼ਰੂਰ ਭੇਜੋ ਕਿ ਤੁਹਾਨੂੰ ਸਾਡੀ ਆਵਾਜ਼ ਇੱਕਦਮ ਪ੍ਰੋਪਰ ਆਉਂਦੀ ਕਿ ਨਹੀਂ
2: ਹਾਂ ਯਾਰ
0: ਹੋਰ ਨਹੀਂ
2: ਕੁਝ ਦੱਸਣਾ ਐਟਲੀਸਟ
0: ਹੋਰ ਕੁਝ ਨਾ ਦੱਸੋ ਇਹ ਨਾ ਦੱਸੋ ਕਿ ਤੁਹਾਨੂੰ ਸ਼ੋਅ ਵਧੀਆ ਲੱਗਾ ਨਹੀਂ ਲੱਗਾ ਉਹ ਤਾਂ ਬਾਅਦ ਦੀ ਗੱਲ
2: ਉਹ ਤਾਂ ਸਾਨੂੰ ਪਤਾ ਆ
0: ਕਿ ਕਿਆ ਹੀ ਲੱਗ ਰਿਹਾ ਸਾਨੂੰ
2: ਕਿ ਵਧੀਆ ਹੀ ਲੱਗੂਗਾ ਯਾਰ
0: ਵਧੀਆ ਲੱਗੂਗਾ ਯਾਰ
2: ਤੁਸੀਂ ਆਪ ਹੀ ਸਾਰਾ ਕੁਝ ਕਰੀ ਜਾਂਦੇ ਜੇ
0: ਗੱਲ ਠੀਕ ਹੈ
2: ਇੱਦਾਂ ਨਹੀਂ ਕਰੀਦਾ ਹੁੰਦਾ
0: ਓਕੇ ਡਨ ਹੋ ਗਿਆ
2: ਹਾਂ ਉਧਰ ਭਰਾਵਾ
0: ਸੈਡ ਨਹੀਂ ਹੋਣਾ
2: ਚਾਹ ਵਿੱਚ ਨਾਲੇ ਪ੍ਰਧਾਨ ਮੰਤਰੀ ਬਣ ਸਕਦੇ
0: ਹਾਂ ਤਾਂ ਅਸੀਂ ਤਾਂ ਕੁਛ ਵੀ ਕਰ ਸਕਦੇ
2: ਫਿਰ ਮਾੜੀ ਮੋਟੀ ਬਟਨ ਦੱਪਣ ਦੀ ਨਾਲੇ
0: ਗੱਲ ਤੇ ਸੀ
2: ਤੁਸੀਂ ਲੈਵਲ ਨਾ ਡਾਊਨ ਕਰਿਆ ਕਰੋ
0: ਲੈਵਲ ਲੈਵਲ ਨਹੀਂ ਡਾਊਨ ਕਰਨਾ ਲੈਵਲ ਤਾਂ ਡਾਊਨ ਕਰਨਾ ਹੀ ਨਹੀਂ ਡਨ
2: ਲੈਵਲ ਥੋੜਾ ਅਪ ਹੀ ਰੱਖਿਆ ਕਰੋ
0: ਲੈਵਲ ਇਜ਼ ਆਲਵੇਜ਼ ਅਪ ਹੋਰ ਸੁਣਾਓ ਬਲਕੀਰਤ ਜੀ ਕਿਵੇਂ ਹੋ
2: ਕਿੱਦਾਂ ਵਧੀਆ ਜੀ ਥੋੜਾ
0: ਚੱਲ ਰਿਹਾ ਅੱਜ ਦਾ ਦਿਨ ਕਿੱਦਾਂ ਦਾ ਰਿਹਾ
2: ਅੱਜ ਦਾ
0: ਹਫਤਾ
2: ਬਹੁਤ ਹੈਕਟਿਕ ਚੱਲ ਰਿਹਾ ਯਾਰ
0: ਹਨਾ ਚੱਕਰ ਤੇ ਹੈ
2: ਬਹੁਤ ਜ਼ਿਆਦਾ ਹੈਕਟਿਕ ਚੱਲ ਰਿਹਾ
0: ਲਾਈਫ ਬਹੁਤ ਹੈਕਟਿਕ ਹੋ ਗਈ ਹੈ ਯਾਰ
2: ਹਾਂ ਤੁਹਾਡੀ ਵੀ
0: ਹਾਂ ਯਾਰ
2: ਉਹ ਯਾਰ ਮੈਨੂੰ ਲੱਗਣ ਡਿਆ ਸੀ ਮੈਂ ਆਪ ਕੀਤੀ ਮੇਰੀ ਪਰ ਐ ਲੱਗਣ ਡਿਆ ਹੁਣ ਤੁਹਾਡੀ ਗੱਲ ਸੁਣ ਕੇ ਵੀ ਆਈ ਥਿੰਕ ਐਵਰੀਵਨ ਇਜ਼ ਹੈਵਿੰਗ ਹੈਕਟਿਕ ਲਾਈਫ
0: ਹੈਕਟਿਕ ਹੀ ਬਹੁਤ ਹੈ ਲਾਈਫ
2: ਓ ਇਜ਼ ਇਟ
0: ਕੀ ਚੱਕਰ ਕੀ ਆ
2: ਇੰਨੀ ਹੈਕਟਿਕ ਲਾਈਫ ਕਿਉਂ ਆ ਛੁੱਟੀ ਵਾਲੇ ਦਿਨ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਨਿਕਲ ਜਾਂਦੇ ਆ
0: ਸਹੀ ਗੱਲ
2: ਜਿੱਦਣ ਕਿਤੇ ਕੰਮ ਕਰਨ ਆ ਜਾਓ ਉਦਣ ਓਦਾਂ ਹੀ ਨਹੀਂ ਪਤਾ ਲੱਗਦਾ ਵੀ ਕਿੱਦਾਂ ਨਿਕਲ
0: ਗਿਆ
2: ਪਰ ਹੈਕਟਿਕ ਹੋ ਜਾਂਦਾ
0: ਮੈਂ ਤੇ ਯਾਰ ਇਹ ਸੋਚਦਾ ਕਿ ਅੱਜ ਆਪਾਂ ਹਫਤੇ ਦੇ ਹਫਤੇ ਇਕੱਠੇ ਬਹਿੰਦੇ ਹਾਂ ਹਨਾ ਇਸ ਸ਼ੋਅ ਦੇ ਕਾਰਨ ਤੇ ਮੈਂ ਇਹ ਸੋਚਦਾ ਸੀ ਕਿ ਇਦਾਂ
2: ਮੈਂ ਵੀ ਇਹ ਸੋਚਦਾ ਸੀ ਕਿ ਜੇ ਸਾਡੀ ਕੋਈ ਕਾਰਨ ਨਾ ਹੁੰਦਾ ਤੇ ਆਪਾਂ ਸ਼ਾਇਦ ਨਾ ਬਹਿੰਦੇ ਹਰ ਹਫਤੇ ਇਕੱਠੇ
0: ਹਾਂ ਇੱਕ ਇਹ ਵੀ ਗੱਲ ਹੈ ਕਿ ਇੱਕ ਹਨਾ ਉਹ ਬਣਿਆ ਪਿਆ ਰੂਟੀਨ ਬਣਿਆ ਪਿਆ ਉਸ ਚੱਕਰ 'ਚ ਆਪਾਂ ਚਲੋ ਮਿਲ ਗਏ ਲਈਦਾ ਪਰ ਤੁਸੀਂ ਇਹ ਵੇਖੋ ਕਿ ਇਦਾਂ ਨਹੀਂ ਲੱਗਦਾ ਕਿ ਆਪਾਂ ਕੱਲ ਹੀ ਮਿਲੇ ਸੀ ਇੱਦਾਂ ਫੀਲ ਨਹੀਂ ਹੁੰਦਾ ਪਿਆ ਇੱਦਾਂ ਨਹੀਂ ਲੱਗਦਾ ਪਿਆ ਕਿ ਆਪਾਂ ਸੈਕਿੰਡ ਡੇ ਨਾ ਰੋ ਕਰਦੇ ਪਏ ਕਿਉਂਕਿ ਹਫਤਾ ਨਿਕਲ ਕਿੱਦਾਂ ਗਿਆ ਪਤਾ ਨਹੀਂ ਲੱਗਦਾ
2: ਸਹੀ ਗੱਲ ਹੈ ਯਾਰ
0: ਰੈਮ ਮੈਮਰੀ ਬਹੁਤ ਨਾ ਹੁਣ ਸਲੋ ਹੋ ਗਈ ਹੈ ਤੇ ਲਾਈਫ ਦੇ ਅੰਦਰ ਜਿਹੜੀ ਯੂਸੇਜ ਹੈ ਨਾ ਉਹ ਲਾਈਫ ਦੀ ਐਪਸ
2: ਯਾਰ ਬੜੀ ਸੀਰੀਅਸ ਗੱਲ ਆ ਆਪਾਂ ਇਹਨੂੰ ਹਾਸੇ ਮਜ਼ਾਕ ਚ ਕਰੀ ਜਾਂਦੇ ਹਾਂ ਪਰ ਹਾਂ ਕ੍ਰਿਸ਼ਨਾ ਜੀ ਗੱਲ ਤੁਹਾਡੀ ਬਿਲਕੁਲ ਸਹੀ ਹੈ ਯਾਰ ਥੋੜੀ ਲਾਈਫ ਜਿਹੜੀ ਆ ਬਹੁਤ ਜ਼ਿਆਦਾ ਹੈਕਟਿਕ ਹੋ ਗਈ ਆ ਹਾਲਾਂਕਿ ਇੰਨੀ ਜ਼ਿਆਦਾ ਹੈਕਟਿਕ ਹੋ ਗਈ ਆ ਤੇ ਅੱਜ ਕੱਲ੍ਹ ਮੈਂ ਜੇ ਤੁਹਾਨੂੰ ਦੱਸਾਂ ਤੇ ਬੰਦੇ ਦਾ ਮੂੰਹ ਵੇਖ ਕੇ ਕੰਮ ਯਾਦ ਆਉਂਦਾ ਇਹ ਬੰਦੇ ਨੇ ਸਾਨੂੰ ਕੀ ਕੰਮ ਕਿਹਾ ਸੀ ਫਿਰ ਉਹ ਅੱਛਾ ਅੱਛਾ ਫਿਰ ਉਸੇ ਵੇਲੇ ਉਹਦੇ ਕੰਮ ਦੀ ਗੱਲ ਕਰੀ ਦੀ ਮਤਲਬ ਜੇ ਉਹ ਅੱਖਾਂ ਤੋਂ ਓਹਲੇ ਆ ਤੇ ਇਹਦਾ ਮਤਲਬ ਵੀ ਸਾਨੂੰ ਯਾਦ ਹੀ ਨਹੀਂ ਕੁਛ ਪਤਾ ਨਹੀਂ ਇਹਨੂੰ ਹੁਣ
0: ਪਰ ਨਾ ਇੱਕ ਗੱਲ ਦੱਸਾਂ ਇਹ ਆਪਾਂ ਤਾਂ ਇਸ ਤਰ੍ਹਾਂ ਸੋਚ ਲੈਂਦੇ ਹਾਂ ਮੈਂ ਵੀ ਤੇਰੇ ਹੀ ਸਕੂਲ ਆਫ ਥਾਟ ਤੋਂ ਆਉਂਦਾ ਪਰ ਇੱਕ ਹੋਰ ਗੱਲ ਦੱਸਾਂ ਤੈਨੂੰ
2: ਦੱਸੋ ਦੱਸੋ
0: ਜਿਹੜਾ ਬਹੁਤਾ ਕੋਈ ਐਫੀਸ਼ੀਐਂਟ ਆਦਮੀ ਹੋਏਗਾ ਨਾ ਇਹ ਗੱਲ ਸੁਣ ਰਿਹਾ ਹੋਏਗਾ ਸਾਡੀ ਉਹ ਕਹਿ ਰਹੇ ਲੇਜ਼ੀ ਨੇ
2: ਹਾਂ ਉਹਨਾਂ ਦੇ ਹਿਸਾਬ ਨਾਲ ਵੇਖੋ ਜੇ ਆਪਾਂ ਵੇਖੀਏ ਬੁੱਕਸ ਦੇ ਹਿਸਾਬ ਨਾਲ ਤੇ ਬੁੱਕਸ ਦੇ ਹਿਸਾਬ ਨਾਲ ਤੇ ਸਾਨੂੰ ਲੇਜੀ ਕਿਹਾ
0: ਜਾਂਦਾ ਸਹੀ ਗੱਲ ਆ ਹਨਾ
2: ਕਿਉਂਕਿ ਪਰਿਭਾਸ਼ਾ ਲੇਜੀ ਦੀ ਇਹੋ ਹੀ ਆ
0: ਪਰ ਸਭ ਦਾ ਆਪਣਾ ਆਪਣਾ ਨੋਰਮਲ ਹੈ ਜੀ ਇਹ ਗੱਲ ਕਹਿਣਾ ਚਾਹੁੰਦਾ ਬੇਸਿਕਲੀ
2: ਇਸ ਤੋਂ ਮੈਨੂੰ ਯਾਦ ਆਇਆ ਕਿ ਇਹਦੀ ਜਿਹੜੀ ਸਿਮਰਨ ਸੀਗੀ ਇਸ ਫਿਲਮ ਦੇ ਵਿੱਚ ਉਹਦੀ ਇੰਟਰਵਿਊ ਹੋਈ ਆ ਹਾਂ ਉਹ ਛੇਤੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਮੈਨੂੰ ਪਤਾ ਤੁਸੀਂ ਸਾਰਿਆਂ ਨੇ ਵੇਖਣੀ ਤੇ ਹੈ ਨੀ ਪਰ ਫਿਰ ਵੀ ਜੇ ਤੁਹਾਡੇ ਕੋਲ ਟਾਈਮ ਹੋਇਆ
0: ਯਾਰ
2: ਛੋਟੀ ਜਿਹੀ ਇੰਟਰਵਿਊ ਹੈ 4-5 ਮਿੰਟ ਦੀ
0: ਤੇ ਬਹੁਤ ਪਿਆਰੀ ਇੰਟਰਵਿਊ ਹੈ
2: ਤੁਸੀਂ ਵੇਖਿਓ ਜ਼ਰੂਰ ਕਿਉਂਕਿ ਵੱਡੇ ਐਕਟਰ ਜਿਹੜੇ ਹੁੰਦੇ ਨੇ ਜਾਂ ਜਿਹੜੇ ਨਾਮੀ ਜਿਨ੍ਹਾਂ ਦਾ ਨਾਮ ਆਲਰੇਡੀ ਬੜਾ ਮਸ਼ਹੂਰ ਹੋ ਗਿਆ ਉਹਨਾਂ ਦੀ ਅਜੇ ਆਪਾਂ ਵੇਖਦੇ ਹਾਂ ਖੁਸ਼ ਹੁੰਦੇ ਹਾਂ
0: ਉਹਨਾਂ ਦਾ ਤਾਂ ਯਾਰ ਨਾਲੇ ਹੈ ਵੀ ਏਦਾਂ ਹੀ ਕਿ ਬਸ ਉਹ ਕੱਪੜਾ ਹੀ ਚੇਂਜ ਆ ਗੱਲਾਂ ਬਾਤਾਂ ਸਿਮਿਲਰ ਹੀ ਹੁੰਦੀਆਂ ਹਰ ਕਿਸੇ ਦੇ
2: ਪਰ ਮਤਲਬ ਇੱਕ ਮਸੂਮੀਅਤ ਇੱਕ ਸੁਣ ਕੇ ਤੁਹਾਨੂੰ ਐਂ ਲੱਗੂਗਾ ਖੁਸ਼ੀ ਅੰਦਰੋਂ ਹੀ ਹੋਊਗੀ ਤੁਹਾਨੂੰ ਕਿ ਯਾਰ ਹਾਂ ਕਿੰਨੀ ਸੋਹਣੀ ਭਾਵੇਂ ਉਹ ਥੋੜਾ ਜਿਹਾ ਉਹਨੂੰ ਸਪੀਕਿੰਗ ਦੀ ਪ੍ਰੋਬਲਮ ਆ ਪਰ ਫਿਰ ਵੀ ਤੁਹਾਨੂੰ ਮਜ਼ਾ ਆਊਗਾ ਉਹਦੀ 4-5 ਮਿੰਟ ਦੀ ਗੱਲ ਸੁਣ ਕੇ ਕਿਉਂਕਿ ਤੇ ਲਾਗੇ ਉਹਦੀ ਮੰਮਾ ਬੈਠੇ ਸੀ ਜਿਹੜੇ ਉਹ ਤੁਹਾਨੂੰ ਕੈਮਰੇ 'ਚ ਨਹੀਂ ਦਿਖਣੇ ਪਰ ਉਹ ਮੈਂ ਲਾਈਵ ਵੇਖੇ ਨੇ ਕਿ ਉਹ ਮਤਲਬ ਇੱਕ ਇਮੋਸ਼ਨਸ ਜਿਹੜੇ ਸੀ ਇੱਕ ਪੇਰੈਂਟ ਦੇ ਜੋ ਉਹਦੀ ਮੰਮੀ ਦੇ ਉਹ ਵੇਖ ਕੇ ਤੁਹਾਨੂੰ ਹੋਰ ਜ਼ਿਆਦਾ
0: ਬਿਲਕੁਲ
2: ਮਤਲਬ ਉੱਦਣ ਸੱਚੀ ਦੱਸਾਂ ਮੈਂ ਉਹ ਇੰਟਰਵਿਊ ਜਿੱਦਣ ਆਪਾਂ ਕੀਤੀ ਉਹਦੀ ਮੰਮੀ ਦੇ ਜਿਹੜੇ ਮੈਂ ਗੈਸਚਰਸ ਵੇਖੇ ਹੈ ਨਾ ਉਹ ਮਤਲਬ ਸਾਇੰਸ 'ਚ ਹੀ ਮੈਂ ਪੜ੍ਹ ਲਿਆ ਉਹਨਾਂ ਦਾ ਮੂੰਹ ਹੀ ਪੜ੍ਹ ਲਿਆ ਉੱਦਣ ਮੈਨੂੰ ਮਤਲਬ ਮੈਂ ਉੱਦਣ ਸਾਰਾ ਕੁਛ ਭੁੱਲ ਗਿਆ ਕੰਮ ਕਾਰ ਤੇ ਮੈਨੂੰ ਇੱਕ ਰਿਲੈਕਸੇਸ਼ਨ ਜੀ ਮਹਿਸੂਸ ਹੋਈ ਵੀ ਪੀ ਆਰ ਹਾਂ
0: ਹਨਾ ਇੱਕ ਪ੍ਰਿਵਿਲੇਜ ਚੱਪਰ ਨਹੀਂ ਸਹੀ ਗੱਲ ਬੜੀ ਇੱਕ ਅਨਸੈਡ ਜੀ ਗੱਲ ਹੋਈ ਸਾਡੇ ਦੋਨਾਂ ਦੇ ਨਾਲ ਉਸ ਇੰਟਰਵਿਊ ਤੋਂ ਰਿਲੇਟਡ ਆਪਾਂ ਜਦੋਂ ਇੰਟਰਵਿਊ ਖਤਮ ਕੀਤਾ ਅਸੀਂ ਦੋਨੋਂ ਹਲਕੇ ਜਿਹੇ ਇਮੋਸ਼ਨਲ ਸੀਗੇ ਪਰ
2: ਆਪਾਂ ਗੱਲ ਨਹੀਂ
0: ਨਾ ਮੈਂ ਤੈਨੂੰ ਕਹਿਣਾ
2: ਦੋਵੇਂ ਉਹ ਚੀਜ਼ ਮਹਿਸੂਸ
0: ਥੋੜਾ ਮੈਂ ਵੀ ਮੈਂ ਕਿਹਾ ਗਲੇ ਗਲਾ ਥੋੜਾ ਭਾਰ ਆਇਆ ਹਨਾ ਕਿਸੇ ਤਰੀਕੇ ਕੋਈ ਏਦਾਂ ਕੋਈ ਗੱਲਬਾਤ ਨਹੀਂ ਹੋਈ ਪਰ ਹਨਾ ਤੁਸੀਂ ਜਦੋਂ ਇੱਕ ਦੇਖਦੇ ਹੋ ਕਿ ਯਾਰ ਅਸੀਂ ਕਿੰਨੀ ਚੀਜ਼ਾਂ 'ਚ ਇਰੀਟੇਟਡ ਰਹਿੰਦੇ ਹੁਣ ਵੀ ਸ਼ੁਰੂਆਤ ਕੀ ਕੀਤੀ ਹੈ ਲਾਈਫ ਬੜੀ ਹੈਕਟਿਕ ਆ ਹਨਾ ਇੱਕ ਖਿੱਜ ਇੱਕ ਇਰੀਟੇਸ਼ਨ ਕਿ ਯਾਰ ਲਾਈਫ ਬੜੀ ਹੈਕਟਿਕ ਹੈ ਤਾਂ ਆਪਾਂ ਇਹ ਨਹੀਂ ਵੇਖਦੇ ਨਾ ਕਿ ਦੇਰ ਆਰ ਸੋ ਮੈਨੀ ਥਿੰਗਸ ਅਰਾਊਂਡ ਅਸ ਕਿੰਨੀ ਡਿਸੇਬਿਲਿਟੀਜ਼ ਨੇ ਹਰ ਤਰ੍ਹਾਂ ਦੀ ਪ੍ਰੋਬਲਮ ਹੈ ਦੁਨੀਆ 'ਤੇ ਅਤੇ ਆਪਾਂ ਬਹੁਤ ਪ੍ਰਿਵਲੇਜ ਹਾਂ ਹਨਾ ਆਹ ਇੰਟਰਵਿਊ ਦੀ ਗੱਲ ਹੁੰਦੀ ਵੀ ਆ ਤਾਜ਼ਾ ਤਰਾਰ ਜਿਹੜਾ ਆਪਾਂ ਇੰਟਰਵਿਊ ਕੀਤਾ ਥੋੜੇ ਟਾਈਮ ਪਹਿਲਾਂ ਬੋਲ ਭਾਵੇਂ ਨਾ ਬੋਲ ਦੀ ਟੀਮ ਨਾਲ
2: ਹਾਂ
0: ਹਨਾ
2: ਉਹਦੀ ਵੀ ਬੜੀ ਐਕਟਿਵ ਚੱਲ ਰਹੀ ਸੀ ਲਾਈਫ ਇਹ ਦੱਸ ਰਹੇ ਸੀਗੇ ਆਪਾਂ ਨੂੰ ਥੋੜਾ ਜਿਹਾ ਜਦੋਂ ਇੰਟਰਵਿਊ ਆਪਾਂ ਖਤਮ ਕੀਤੀ ਫਿਰ ਇੱਕ ਦੋ ਗੱਲਾਂ ਇਹਨਾਂ ਨਾਲ ਭਾਵੇਂ ਫਿਰ ਕੀਤੀਆਂ ਕਿਉਂਕਿ ਆਪਾਂ ਕਰਦੇ ਹੁੰਦੇ ਹਾਂ ਯਾਰ ਮਾੜਾ ਮੋਟਾ ਜਾਣ ਲਈ ਦਾ ਕੀ ਚੱਲਣ ਡਿਆ ਯਾਰ ਕੱਲ ਨੂੰ ਜੇ ਵੱਡੇ ਬੰਦੇ ਬਣ ਗਏ ਪਤਾ ਤੇ ਲੱਗੇ ਯਾਰ ਕੀ ਹੁੰਦਾ ਬੰਦੇ ਨਾਲ
0: ਸਹੀ ਗੱਲ
2: ਤੇ ਉਹਨਾਂ ਨੇ ਕਿਹਾ ਵਾ ਵੀ ਹੈਕਟਿਕ ਤੇ ਚੱਲ ਰਿਹਾ ਪਰ ਹੁਣ ਕਹਿ ਨਹੀਂ ਸਕਦੇ ਕੈਮਰੇ ਦੇ ਸਾਹਮਣੇ ਕਿਉਂਕਿ ਕੰਮ ਆ ਯਾਰ ਕੰਮ ਆ ਹੈਕਟਿਕ ਲੱਗ ਸਕਦਾ ਵਾ ਪਰ ਉਹ ਆਪਾਂ ਕਹਿਣਾ
0: ਪਰ ਉਹਦੇ ਅੰਦਰ ਇਹ ਵੀ ਗੱਲ ਆ ਨਾ ਕਿੰਨਾ ਫਰੈਸ਼ ਜਿਹਾ ਫੀਲ ਹੁੰਦਾ ਜਦੋਂ ਤੁਸੀਂ ਨਵੇਂ ਆਰਟਿਸਟਾਂ ਨਾਲ ਖਾਸ ਕਰੋ ਐਕਸਾਈਟਮੈਂਟ ਲੈਵਲ ਸਾਰਿਆਂ ਨਾਲ ਹੁੰਦਾ ਅਸੀਂ ਆਪਣੀ ਲਾਈਫ 'ਚ ਕੋਈ ਵੀ ਚੀਜ਼ ਜਦੋਂ ਪਹਿਲੇ ਪਹਿਲੇ ਦਿਨ ਕਰਨ ਲੱਗਦੇ ਹਾਂ ਪਹਿਲਾ ਪਹਿਲਾ ਹਫ਼ਤਾ ਹੁੰਦਾ ਉਹ ਸਭ ਤੋਂ ਬੈਸਟ ਥ੍ਰਿਲ ਹੁੰਦਾ ਨਾ ਉਹਦੇ ਨਾਲ ਦਾ ਹਾਏ ਕੋਈ ਹਾਏ ਨਹੀਂ ਹੁੰਦਾ
2: ਹਾਂ ਯਾਰ ਪਹਿਲੇ ਦਿਨ ਤੁਸੀਂ ਆਸਟ੍ਰੇਲੀਆ ਆਏ ਉਹ ਦਿਨ ਤੁਹਾਡਾ ਕਿੰਨਾ ਵਧੀਆ ਪਹਿਲੇ ਦਿਨ ਤੁਸੀਂ ਕਾਲਜ ਗਏ ਇੱਥੇ ਉਹ ਕਿੰਨਾ ਵਧੀਆ ਪਹਿਲੇ ਦਿਨ ਕੰਮ ਤੇ ਗਏ
0: ਪਹਿਲੀ ਵਾਰੀ ਯਾਰਾ ਰਿਵਰ ਵੇਖੀ
2: ਕੋਈ ਚੰਗਾ ਕੰਮ ਮਿਲ ਗਿਆ ਪਹਿਲੇ ਦਿਨ ਉਹਦੀ ਐਕਸਾਈਟਮੈਂਟ ਇਟ ਇਜ਼ ਮਾਈਂਡ ਹੈਕਟਿਕ ਲਾਈਫ ਦੇ ਨਾਲ ਨਾਲ ਇਹ ਚੀਜ਼ਾਂ ਤੇ ਵੇਖੋ ਚੱਲਣੀਆਂ ਨੇ
0: ਉਹ ਹੁੰਦਾ ਕੀ ਆ ਇਹੀ ਚੀਜ਼ਾਂ ਮੁੜ ਕੇ ਹੈਕਟਿਕ ਹੋ ਜਾਂਦੀਆਂ ਸਾਡੇ ਵਾਸਤੇ
2: ਹਾਂ ਯਾਰ ਅਲਟੀਮੇਟ ਇਹਦੇ ਵਿੱਚ ਨਾ ਮਤਲਬ ਮੈਂ ਤਾਂ ਕਹਿਣਾ ਚਾਹੁੰਦਾ ਕਿਉਂਕਿ ਕਈ ਕਹਿ ਦਿੰਦੇ ਨੇ ਕਿ ਯਾਰ ਇਨ ਹਰ ਇੱਕ ਬੰਦੇ ਨੂੰ ਜਿਹਦੀ ਮੰਨ ਲਓ ਜੇ ਮੈਂ ਕਿਸੇ ਨੂੰ ਕਹਿੰਦਾ ਕਿ ਯਾਰ ਮੇਰੀ ਹੈਕਟਿਕ ਬੜੀ ਤੇ ਉਹਨੇ ਕਹਿਣਾ ਯਾਰ ਇਹਨੇ ਨਾ ਆਪ ਕਰ ਲਈ ਆ ਆਪ ਹੈਕਟਿਕ ਕੀਤੀ ਕਿਸੇ ਨੇ ਕਿਹੜਾ
0: ਉਹ ਤਾਂ ਓਬਵੀਅਸ ਆਪ ਹੀ ਕਰਾਂਗੇ ਆਪਣੀ ਲਾਈਫ ਤਾਂ ਆਪਣੇ ਹੱਥ ਆਪ ਹੀ ਕਰਾਂਗੇ
2: ਮਤਲਬ ਮੈਨੂੰ ਹੁਣ ਇਹ ਚੀਜ਼ ਦੀ ਸਮਝ ਨਹੀਂ ਆਉਂਦੀ ਕਿ ਯਾਰ ਇਨਸਾਨ ਆਪਣੇ ਆਪ ਨੂੰ ਹੈਕਟਿਕ ਕਿਉਂ ਕਰੂਗਾ ਕਿਉਂ ਕਰੂਗਾ ਨਾ ਰੀਜ਼ਨ ਉਹਦੇ ਪਿੱਛੇ ਕੀ ਆ ਕਿ ਉਹ ਕਿਉਂ ਚਾਹੂਗਾ ਕਿ ਉਹਨੂੰ ਮੈਮਰੀ ਲੋਸ ਹੋਵੇ ਉਹ ਕਿਉਂ ਚਾਹੂਗਾ ਕਿ ਉਹਨੂੰ ਗੱਲਾਂ ਭੁੱਲਣ ਬਲਿੰਕ ਆਫ ਦਾ ਆਈ ਨਾਲ ਉਹ ਕਿਉਂ ਚਾਹੂਗਾ ਕਿ ਉਹ ਸਾਰੀ ਦਿਹਾੜੀ ਭੁੱਖਾ ਤੁਰਿਆ ਫਿਰੇ ਉਹ ਕਿਉਂ ਚਾਹੂਗਾ ਕਿ ਉਹ
0: ਬੰਦਾ ਚੇਜ਼ ਹੀ ਕਰਦਾ
2: ਰਹੇ
0: ਚੀਜ਼ਾਂ ਹੀ ਚੇਜ਼ ਕਰਦਾ ਰਹਿੰਦਾ ਡੈਡਲਾਈਨਾਂ ਹੀ ਚੇਜ਼ ਕਰਦੇ ਰਹੋ
2: ਹਰ ਇੱਕ ਚੀਜ਼ ਆ ਉਹ ਆਪਣੇ ਤੋਂ ਪੁੱਠਾ ਕਿਉਂ ਜਾਊਗਾ ਮਤਲਬ ਇੱਕ ਸੋਚਣ ਵਾਲੀ ਗੱਲ ਆ ਪਰ ਆਪਾਂ ਕਦੀ ਇਹ ਨਹੀਂ ਸੋਚਿਆ ਕਿ ਯਾਰ ਜੇ ਆਪਾਂ ਹੈਕਟਿਕ ਨਾ ਹੋਈਏ ਹੁਣ ਹੈਕਟਿਕ ਕੀ ਆ ਜੇ ਸਿੱਧੇ ਸਿੱਧੇ ਲਫ਼ਜ਼ਾਂ 'ਚ ਵੇਖੀਏ ਤੇ ਜ਼ਿੰਮੇਵਾਰੀਆਂ ਠੀਕ ਹੈ ਜਿਹੜੀਆਂ ਵਰਕ ਰਿਲੇਟਿਡ ਵੀ ਹੋ ਸਕਦੀਆਂ ਨੇ ਪਰਸਨਲ ਵੀ ਹੋ ਸਕਦੀਆਂ ਨੇ ਇੱਧਰ ਉੱਧਰੋਂ ਕਮਰਸ਼ੀਅਲ ਵੀ ਹੋ ਸਕਦੀਆਂ ਨੇ ਕਿਸੇ ਵੰਗਾਰਾਂ ਵੀ ਚਲੋ ਵਿੱਚ ਉਹਦੇ ਆ ਜਾਂਦੀਆਂ
0: ਬਿਲਕੁਲ ਬਿਲਕੁਲ
2: ਆਪਣੇ ਆਪ 'ਤੇ ਡਿਪੈਂਡ ਕਰਦਾ ਹੁਣ ਉਹ ਸਾਰਾ ਕੁਛ ਕੁੱਲ ਮਿਲਾ ਕੇ ਉਹ ਚੀਜ਼ ਨੂੰ ਹੈਕਟਿਕ ਹੋ ਜਾਂਦੀ ਹੈ ਨਾ ਉਹਦੇ ਵਿੱਚ ਟਰੈਵਲਿੰਗ ਆ ਗਈ ਸਾਰਾ ਕੁਝ ਆ ਜਾਂਦਾ ਪ੍ਰੋਬਲਮਸ ਆ ਗਈਆਂ
0: ਜੀ
2: ਹੁਣ ਉਹ ਪ੍ਰੋਬਲਮਸ ਜਿਹੜੀਆਂ ਨੇ ਉਹ ਵੇਖੋ ਕੋਈ ਵੀ ਬੰਦਾ ਆਪਣੀ ਲੈ ਕੇ ਆਉਂਦਾ ਆਪਣੇ ਦੇ ਉੱਤੇ
0: ਹਾਂ
2: ਉਹ ਆ ਜਾਂਦੀਆਂ ਨੇ ਕਈ ਕਹਿੰਦੇ ਨੇ ਜੀ ਉਹ ਲਿਖੀਆਂ ਹੁੰਦੀਆਂ ਵਾ ਕਰਮਾਂ ਦੇ ਵਿੱਚ ਕਈ ਕਹਿੰਦੇ ਨੇ ਜੀ
0: ਮਿਆਰਡਿੰਗਲੀ ਆ ਇਲੋਨ ਮਸਕ ਨੇ ਕੋਈ ਬਿਆਨ ਦੇ ਦਿੱਤਾ ਤੇ ਕਿੰਨੇ ਬਿਲੀਅਨ ਡਾਲਰ ਦਾ ਲੋਸ ਹੋ ਗਿਆ ਸੀ ਉਹਦੀ ਕੰਪਨੀ ਨੂੰ, ਉਹਨੇ ਕੋਈ ਇੱਦਾਂ ਦੀ ਗੱਲ ਕਹਿ ਦਿੱਤੀ ਸੀ, ਹੁਣ ਮੇਰੇ ਵੀ ਧਿਆਨ ਚ ਨਹੀਂ ਹੈ, ਪਰ ਇਲੋਨ ਮਸਕ ਨੇ ਮੇਰੇ ਖਿਆਲ ਨਾਲ ਇੱਕ ਪਰਟੀਕੁਲਰ ਕਮਿਊਨਿਟੀ ਦੇ ਲੋਕਾਂ ਬਾਰੇ ਬੜੀ ਸਿੱਧੀ ਜੀ ਪੱਧਰ ਤੇ ਐਂਟੀ ਜੀ ਗੱਲ ਕਰਤੀ, ਜਿਸ ਕਰਕੇ ਸ਼ੇਅਰ ਮਾਰਕੀਟ ਤੋਂ ਕਾਫੀ ਲੋਕਾਂ ਨੇ ਡਿਸਇਨਵੈਸਟ ਕਰ ਲਿਆ, ਜਿਹੜੇ ਹਨਾ ਉਸ ਚੀਜ਼ ਤੋਂ ਓਕੇ ਨਹੀਂ ਮੰਨਦੇ ਸੀ ਉਹਦੀ ਗੱਲ ਨੂੰ, ਤੇ ਉਹਦੀ ਕੰਪਨੀ ਨੂੰ ਘਾਟਾ ਹੋਇਆ। ਗੱਲ ਇਹ ਹੈ ਕਿ ਆਪਾਂ ਇਹ ਵੇਖ ਲੈਂਦੇ ਕੋਈ ਬੰਦਾ ਟ੍ਰਿਲੀਅਨਰ ਹੈ ਬਿਲੀਅਨਰ ਹੈ, ਪਰ ਤੁਸੀਂ ਇਹ ਵੇਖੋ ਬੰਦੇ ਦੀ ਲਾਈਫ ਕਿੰਨੀ ਹੈਕਟਿਕ ਹੋਣੀ ਕਿ ਉਹਨੂੰ ਆਪਣੀ ਹੀ ਪਰਸਨੈਲਿਟੀ ਦਾ ਇੱਕ ਜਾਮਾ ਪਾ ਕੇ ਇੱਕ ਮੁਖੌਟਾ ਪਾ ਕੇ ਫਿਰਨਾ ਪੈਂਦਾ ਕਿ ਪਤਾ ਨਹੀਂ ਮੈਂ ਪੜ੍ਹਿਆ ਪੜ੍ਹਾਇਆ ਬੋਲੂੰਗਾ ਜੇ ਜਿਸ ਤਰ੍ਹਾਂ ਮੈਨੂੰ ਸਿਖਾਇਆ ਗਿਆ, ਮੇਰੀ ਟੀਮ ਸਿਖਾਉਂਦੀ ਹੈ, ਬੋਲਾਂਗਾ ਤਾਂ ਹੀ ਠੀਕ ਹੈ, ਨਹੀਂ ਤਾਂ ਮੇਰੇ ਮੇਰੇ ਵਾਕ ਮੇਰੇ ਮੇਰੇ ਇੱਕ ਵਾਕ ਦਾ ਮੁੱਲ 6,000 crore 7,000 crore ਰੁਪਏ ਆ। ਇਹ ਵੀ ਆ ਇਕੋਨਮੀ ਇਸ ਤਰ੍ਹਾਂ ਮੂਵ ਕਰਦੀ ਪਈ ਹੈ, ਕਰਦੀ ਪਈ ਹੈ।
2: ਪਰ ਇਹ ਵੀ ਗੱਲ ਆ ਕਿਉਂਕਿ ਕਹਿੰਦੇ ਨਾ ਜਿੰਨਾ ਵੱਡਾ ਬੰਦਾ ਹੋ ਜਾਂਦਾ ਉਹਦੀਆਂ ਓਨੀਆਂ ਹੀ ਰਿਸਪੋਂਸੀਬਿਲਟੀਜ਼ ਹੋ ਜਾਂਦੀਆਂ,
0: ਬਿਲਕੁਲ,
2: ਉਹਦੇ ਨਾਲ ਨਾਲ ਫਿਰ ਉਹ ਹੈਕਟਿਕ ਵੀ ਓਨਾ ਹੀ ਹੋ ਜਾਂਦਾ। ਅਤੇ ਇਸ ਕਰਕੇ ਆਪਾਂ ਚਾਹੁੰਦੇ ਤਾਂ ਹੈਗੇ ਹਾਂ ਲਾਈਫ ਦੇ ਵਿੱਚ ਆਪਾਂ ਅੱਗੇ ਵੱਧ ਜਾਈਏ, ਆਪਾਂ ਆਹ ਕਰ ਲਈਏ, ਆਪਾਂ ਉਹ ਕਰ ਲਈਏ, ਸੋ ਇੱਕ ਗੱਲ ਤਾਂ ਆਪਾਂ ਨੂੰ ਵੇਖੋ ਨਾਲ ਨਾਲ ਰੱਖਣੀ ਪੈਣੀ ਆ ਕਿ ਜੋ ਜੋ ਵੀ ਕਰਾਂਗੇ ਉਹਦੇ ਵਿੱਚ ਉਹ ਚੀਜ਼ਾਂ ਮੈਨੇਜ ਆਖਿਰ 'ਚ ਆਪਾਂ ਨੂੰ ਹੀ ਕਰਨੀਆਂ ਪੈਣੀਆਂ, ਅਤੇ ਹੈਕਟਿਕ ਤਾਂ ਫਿਰ ਹੋਣਾ ਹੀ ਆ। ਹੁਣ ਮੰਨ ਲਓ ਆਪਾਂ ਚਾਹੁੰਦੇ ਕਿ ਆਪਾਂ ਦੋ ਕੰਮ ਕਰ ਲਈਏ, ਤਿੰਨ ਕੰਮ ਕਰ ਲਈਏ, ਅਤੇ ਉਹ ਤਿੰਨਾਂ ਕੰਮਾਂ ਨੂੰ ਮੈਨੇਜ ਕਿੰਨੇ ਕਰਨਾ? ਵਨ ਪਰਸਨ, ਅਤੇ ਵਨ ਪਰਸਨ ਹੈਕਟਿਕ ਕਿੱਦਾਂ ਨਹੀਂ ਹੋਊਗਾ? ਅਤੇ ਨਾਲ ਇਹ ਵੀ ਸੱਚ ਆ ਕੰਮ ਨਾ ਕਰੂਗਾ ਜੇ ਉਹ ਤੇ ਉਹ ਤੇ ਫਿਰ ਉਦਾਂ ਹੀ ਐਕਟਿਕ।
0: ਸਹੀ ਗੱਲ ਹਨਾ। ਅੱਛਾ ਫਿਰ ਇਹ ਦੇਖੋ ਇਹ ਸਭ ਚੀਜ਼ਾਂ ਤਾਂ ਇੱਕ ਪਾਰਟ ਆਫ ਲਾਈਫ ਹੈ, ਉਸ ਤੋਂ ਬਾਅਦ ਤੁਹਾਡਾ ਸੋਸ਼ਲ ਸਰਕਲ ਹੈ, ਤੁਹਾਡੀਆਂ ਦੋਸਤੀਆਂ ਯਾਰੀਆਂ, ਤੁਹਾਡੇ ਸ਼ੌਂਕ, ਤੁਹਾਡੀ ਫੈਮਿਲੀ ਹਨਾ, ਜੇ ਵਿਆਹੇ ਹੋਏ ਹੋ ਤਾਂ ਤੁਹਾਡਾ ਪਾਰਟਨਰ, ਉਹ ਚੀਜ਼ਾਂ ਵੀ ਇਸੇ ਗਿਣਤੀ 'ਚ ਆ ਜਾਂਦੀਆਂ ਹਨ। ਕਿ ਮੈਨੂੰ ਲੱਗਦਾ ਕਿ ਬੰਦੇ ਕੋਲ ਨਾ ਬਹੁਤੇ ਐਵੇਨਿਊਜ਼ ਨਹੀਂ ਹੈਗੇ ਆਪਣੀ ਐਨਰਜੀ ਜਦੋਂ ਥੋੜਾ ਫ੍ਰੀ ਹੈ ਆਪਣੀ ਐਨਰਜੀ ਨੂੰ ਚੈਨਲਾਈਜ਼ ਕਰਨ ਲਈ। ਸ਼ਾਇਦ ਮੈਨੂੰ ਲੱਗਦਾ ਕਿ ਜਿਹੜੀ ਆਹ ਬੁੱਧੀ ਹੈ ਨਾ ਸਾਡੀ, ਉਹ ਜਦੋਂ ਵਿਹਲੀ ਉਹ ਕਹਿੰਦੇ ਮੈਂ ਕੋਈ ਹੋਰ ਕੰਮ ਪਾਲ ਲਵਾਂ, ਕਿਉਂਕਿ ਉਹੀ ਗੱਲ ਜੋ ਆਪਾਂ ਸਟਾਰਟਿੰਗ 'ਚ ਕਹੀ ਕਿ ਪਹਿਲਾਂ ਜਿਹੜੀ ਚੀਜ਼ ਤੁਹਾਡੇ ਲਈ ਸ਼ਾਇਦ ਸ਼ੌਂਕ ਹੁੰਦੀ ਆ ਜਾਂ ਤੁਹਾਨੂੰ ਬਹੁਤ ਚਾਹ ਹੁੰਦਾ ਉਹ ਕਰਨ ਦਾ, ਉਹੀ ਤੁਹਾਡੀ ਮੋਨੋਟਨਸ ਵਾਲੀ ਲਾਈਫ, ਰੂਟੀਨ ਵਾਲੀ ਲਾਈਫ, ਜਾਂ ਫਿਰ ਆਪਾਂ ਕਹਿ ਲਈਏ ਹੈਕਟਿਕ ਲਾਈਫ ਦਾ ਬਹੁਤ ਮੇਜਰ ਹਿੱਸਾ ਬਣ ਜਾਂਦੀ ਆ।
2: ਹਾਂ
0: ਹੈਨਾ। ਅਤੇ ਇਹਦੇ ਅੰਦਰ ਫਿਰ ਇੱਕ ਹੋਰ ਬਹੁਤ ਮੇਜਰ ਆ, ਮੈਂ ਕਿਸੇ ਨਾ ਕਿਸੇ ਤਰੀਕੇ ਥੋੜ੍ਹਾ ਬਹੁਤ ਨਾ ਇਸ ਬਾਰੇ ਗੱਲ ਕਰਦਾ ਰਹਿੰਦਾ ਕਿ ਉਹ ਜਿਹੜਾ ਸਭ ਤੋਂ ਮੇਰਾ ਫਿਲੋਸਫੀ ਦੇ ਅੰਦਰ ਨਾ, ਸਾਈਕੋਲੋਜੀ ਦੇ ਅੰਦਰ ਸਭ ਤੋਂ ਵਧੀਆ ਜਿੰਨੀਆਂ ਵੀ ਆਹ ਆਪਾਂ ਥਿਊਰੀਆਂ ਪੜ੍ਹ ਲੈਂਦੇ ਹਾਂ ਨਾ, ਮੈਨੂੰ ਦੋ ਬਹੁਤ ਵਧੀਆ ਲੱਗਦੀਆਂ। ਇੱਕ ਤਾਂ ਮਰਫੀਜ਼ ਲਾਅ ਹੈ, ਉਹ ਆਪਣੇ ਇੱਥੇ ਨਹੀਂ ਚੱਲਦਾ ਇਹ ਜਿਹੜਾ ਆਪਾਂ ਅੱਜ ਟੋਪਿਕ ਕਰਦੇ ਹਾਂ। ਮਰਫੀਜ਼ ਲਾਅ ਦਾ ਮਤਲਬ ਹੁੰਦਾ ਕਿ ਜੇ ਤੁਸੀਂ ਸੋਚ ਲਿਆ ਮਾੜਾ ਹੋਣਾ ਤਾਂ ਹੋ ਜਾਣਾ, ਜੇ ਤੁਸੀਂ ਸੋਚ ਲਿਆ ਨਾ ਕਿ ਜਿਸ ਚੀਜ਼ ਦਾ ਡਰ ਬੋਲਤਾ ਮਨ ਨੂੰ ਉਹ ਅਸਲ ਹੋਣਾ ਹੀ ਹੋਣਾ, ਇਹ ਮਰਫੀ ਲਾਅ ਹੈ। ਪਰ ਜਿਹੜੀ ਆਪਾਂ ਗੱਲ ਕਰਾਂਗੇ ਉਹ ਸੰਕ ਕੋਸਟ ਫੈਲਸੀ, ਉਹਨੂੰ ਉਹੀ ਮੇਨ ਜੜ ਹੈ ਬੜੀਆਂ ਚੀਜ਼ਾਂ ਦੀ। ਪਤਾ ਉਹ ਕੀ ਹੁੰਦਾ? ਉਹ ਹੁੰਦਾ ਕਿ ਮੈਂ ਅੱਜ ਇਸ ਚੀਜ਼ ਦੇ ਉੱਪਰ ਸਮਾਂ, ਟਾਈਮ, ਵਟ ਐਵਰ ਹਨਾ, ਉਹ ਮੈਂ ਇਨਵੈਸਟ, ਜਦੋਂ ਐਫਰਟਸ ਜਦੋਂ ਮੈਂ ਇਨਵੈਸਟ ਕਰਤੇ ਆ, ਹੁਣ ਉਸ ਤੋਂ ਬਾਅਦ ਉਸ ਚੀਜ਼ ਤੋਂ ਨਾ ਮੈਨੂੰ ਰੈਸੀਪ੍ਰੋਕੇਸ਼ਨ ਨਹੀਂ ਆ ਰਹੀ, ਮੈਨੂੰ ਰਿਟਰਨ ਨਹੀਂ ਆ ਰਿਹਾ, ਪਰ ਕਿਉਂਕਿ ਮੈਂ ਇੱਕ ਟਾਈਮ ਤੇ ਉਸ ਚੀਜ਼ 'ਚ ਆਹ ਆਪਣੀ ਇੱਕ ਜਮ੍ਹਾਂ ਪੂੰਜੀ ਲਾਈ ਸੀ,
2: ਹਾਂਜੀ,
0: ਮੈਂ ਉਸ ਚੀਜ਼ ਨੂੰ ਛੱਡਦਾ ਨਹੀਂ। ਅਸੀਂ ਡੈਡ ਹੋਏ ਰਿਸ਼ਤੇ ਨਾਤੇ, ਅਸੀਂ ਡੈਡ ਹੋਈ ਇਨਵੈਸਟਮੈਂਟਾਂ, ਅਸੀਂ ਡੈਡ ਹੋਏ ਕੰਮ ਕਾਰ, ਉਹਨਾਂ 'ਚ ਹੋਰ ਰੁੱਝਦੇ ਰਹਿੰਦੇ ਹਾਂ, ਆਪਣੇ ਰੂਟੀਨ ਨੂੰ ਹੋਰ ਔਖਾ ਕਰਦੇ ਰਹਿੰਦੇ ਹਾਂ, ਕਿਉਂਕਿ ਆਪਾਂ ਇੱਕ ਸਮੇਂ ਤੇ ਉਹਦੇ ਉਹਨੂੰ ਲੈ ਕੇ ਬਹੁਤ ਜ਼ਿਆਦਾ ਪੋਜ਼ਿਟਿਵ ਸੀਗੇ, ਇੱਕ ਸਮੇਂ ਤੇ ਸਾਨੂੰ ਉਸ ਚੀਜ਼ ਦਾ ਬਹੁਤ ਆਨੰਦ ਸੀ, ਉਸ ਚੀਜ਼ ਤੋਂ ਬਹੁਤ ਆਨੰਦ ਮਿਲਦਾ ਸੀ, ਤੇ ਹੁਣ ਸ਼ਾਇਦ ਉਹ ਵਾਲੀ ਗੱਲਬਾਤ ਨਹੀਂ, ਹੁਣ ਸ਼ਾਇਦ ਉਹ ਚੀਜ਼ ਨੂੰ ਉਸ ਕਿੱਤੇ ਨੂੰ ਜਾਂ ਫਿਰ ਉਸ ਰਿਸ਼ਤੇ ਨੂੰ ਜਾਂ ਫਿਰ ਉਸ ਇਨਵੈਸਟਮੈਂਟ ਨੂੰ ਜੇ ਛੱਡ ਦਈਏ ਤਾਂ ਲਾਈਫ ਥੋੜ੍ਹੀ ਜ਼ਿਆਦਾ ਬੈਟਰ ਹੈ, ਥੋੜ੍ਹੀ ਈਜ਼ੀ ਹੈ, ਥੋੜ੍ਹਾ ਫਰੀ ਮਾਇੰਡ ਹੈ। ਪਰ ਉਹ ਸਾਡਾ ਮਾਇੰਡ ਨਹੀਂ ਮੰਨਦਾ, ਮਾਇੰਡ ਬੜੀ ਆਈਟਮ ਆ,
2: ਕਿਉਂਕਿ ਮਾਇੰਡ ਮੰਨੇ ਵੀ ਕਿਉਂ ਯਾਰ, ਕਿਉਂਕਿ ਮਾਇੰਡ ਦੇ ਵਿੱਚ ਹੁਣ 100 ਚੀਜ਼ਾਂ ਚੱਲਣ ਦੀਆਂ, ਮਾਇੰਡ ਕਿਹਦੀ ਕਿਹਦੀ ਮੰਨੇ, ਕਿੱਧਰਲੇ ਪਾਸੇ ਜਾਵੇ ਹੁਣ, ਜਾਂ ਤੇ ਮਾਇੰਡ ਨੂੰ ਕੌਣ ਦੱਸੇ ਜਾਂ ਤੇ ਮਾਈਂਡ ਨੂੰ ਵੀ ਕੋਈ ਦੱਸੇ ਵੀ ਤੂੰ ਆਹ ਕਰ, ਪਰ ਮਾਈਂਡ ਸਾਨੂੰ ਦੱਸਦਾ ਤੇ ਇਹਦਾ ਮਤਲਬ ਜੇ ਮਾਈਂਡ ਦੇ ਵਿੱਚ 100 ਚੀਜ਼ਾਂ ਨੇ ਤੇ ਮਾਈਂਡ ਵਿਲ ਡਿਸਾਈਡ, ਤੇ ਮਾਈਂਡ ਵੀ ਡਿਸਾਈਡ ਕਰਨ ਦੇ ਵਿੱਚ ਥੋੜ੍ਹਾ ਜਿਹਾ ਉਲਝ ਜਾਂਦਾ ਤੇ ਉਹ 5-7 ਚੀਜ਼ਾਂ ਸਾਨੂੰ ਇਕੱਠੀਆਂ ਦੱਸਦਾ ਜਿਹੜੀਆਂ ਕਿ ਸਾਡੇ 'ਤੇ ਸਟ੍ਰੈਸ ਕਰ ਦਿੰਦੀਆਂ ਨੇ ਮੁੜ ਕੇ। ਪਰ ਜੇ ਆਪਾਂ ਵੇਖ ਲਈਏ ਅੱਜ ਕੱਲ੍ਹ ਕ੍ਰਿਸ਼ਨਾ ਜੀ ਪਤਾ ਕੀ ਆ, ਤੇ ਆਪਾਂ ਹੈਕਟਿਕ ਲਾਈਫ ਦੀ ਹੀ ਗੱਲ ਕਰਦੇ ਹਾਂ, ਤੇ ਮੰਨ ਲਓ ਮੈਂ ਤੁਹਾਨੂੰ ਕਿਹਾ ਵੀ ਮੈਂ ਬਿਜ਼ੀ ਹਾਂ, ਉਹ ਇੱਕ ਨਾ ਕਿਤੇ ਨਾ ਕਿਤੇ ਇੱਕ ਸਟੇਟਸ ਸਿੰਬਲ ਵੀ ਬਣ ਗਿਆ ਵਾ ਕਿ ਮੈਂ ਬਿਜ਼ੀ ਹਾਂ। ਮੰਨ ਲਓ ਕੋਈ ਵੀ ਕਿਤੇ ਵੀ ਆ, ਮੈਨੂੰ ਐਂ ਲੱਗ ਹਾਂ ਉਹ ਤਾਂ ਬਹੁਤ ਬਿਜ਼ੀ ਆ ਜਾਂ ਮੈਂ ਤਾਂ ਬਹੁਤ ਬਿਜ਼ੀ ਹਾਂ, ਮੰਨ ਲਓ ਐਵੇਂ ਹੀ ਕਈ ਨਹੀਂ ਵੀ ਆ ਮੈਂ ਬਿਜ਼ੀ, ਮੈਂ ਤਾਂ ਵੀ ਕਹੀ ਜਾਊਂਗੀ ਕਿ ਮੈਂ ਬਹੁਤ ਬਿਜ਼ੀ ਹਾਂ, ਹਨਾ। ਕਹੀ ਜਾਓ, ਮੰਨ ਲਓ ਕਿਸੇ ਦਾ ਫੋਨ ਆਵੇ, ਉਹ ਕਵੇ ਯਾਰ ਤੂੰ ਮੇਰਾ ਪਰਸੋਂ ਫੋਨ ਹੀ ਚੁੱਕਿਆ ਕਰ, ਯਾਰ ਬਹੁਤ ਬਿਜ਼ੀ ਚੱਲਣ ਦਿਆ
1: ਯਾਰ,
2: ਮੈਂ ਬਹੁਤ ਬਿਜ਼ੀ ਹਾਂ।
1: ਇਹ ਇੱਕ ਇਹ ਅਗੇਨ ਉਹ ਜਿਹੜਾ ਐਂਡਰਿਊ ਟੇਟ ਸਮਾਜ ਹੈ ਜਿਹੜਾ ਐਲਫਾ ਮੇਲ ਐਂਡ ਉਹ ਸਭ ਇਨਸਿਕਿਓਰਡ ਮਰਦਾਂ ਵਾਲੀਆਂ ਚੀਜ਼ਾਂ ਸਿਖਾਉਂਦਾ ਲੋਕਾਂ ਨੂੰ, ਆਹ ਕਹਿ ਕੇ ਕਿ ਨਹੀਂ ਇਹੀ ਅਸਲ ਮਰਦ, ਤੂੰ ਇਹ ਵਾਲੇ ਪੇਜਾਂ 'ਤੇ ਚੱਲ ਜਾ, ਉਹ ਤੁਹਾਨੂੰ ਸਿਖਾਉਂਦੇ ਕੀ ਆ, ਉਹ ਤੁਹਾਨੂੰ ਉਹ ਚੀਜ਼ਾਂ ਸਿਖਾ ਰਹੇ ਆ ਜੋ ਚੀਜ਼ਾਂ ਸਾਨੂੰ ਸਾਡੇ ਬਜ਼ੁਰਗਾਂ ਨੇ ਉਸ ਤੋਂ ਉਲਟ ਸਿਖਾਇਆ, ਹੈਨਾ। ਉਹ ਨਿਮਰਤਾ ਹੋ ਗਈ ਤੁਹਾਡੇ ਅੰਦਰ, ਹੰਬਲਨੈਸ ਹੋ ਗਈ ਤੁਹਾਡੇ ਅੰਦਰ, ਕਿਸੇ ਲਈ ਅੱਗੇ ਵੱਧ ਕੇ ਖੁਦ ਕਿਸੇ ਨਾਲ ਜੁੜਨ ਦੀ ਗੱਲ ਹੋ ਗਈ, ਉਸ ਤੋਂ ਪਰੇ ਕਰ ਦਿੰਦਾ। ਜਿਸ ਤਰ੍ਹਾਂ ਤੁਸੀਂ ਕਿਹਾ, ਮੈਨੂੰ ਅਚਾਨਕ ਮਾਇੰਡ 'ਚ ਆਇਆ ਕਿ ਇੰਸਟਾਗ੍ਰਾਮ 'ਤੇ ਕਿੰਨੇ ਪੇਜਿਸ ਨੇ ਪਤਾ ਕਿੱਦਾਂ ਦੀਆਂ ਸਲਾਹਾਂ ਦੇਣਗੇ,
2: ਇਫ ਯੂ ਆਰ ਅ ਰੀਅਲ ਮੈਨ,
1: ਹਾਂ ਹਾਂ,
2: ਯੂ ਡੂ ਨਾਟ ਪਿੱਕ ਫੋਨ ਔਨ ਫਸਟ ਬੈਲ, ਕਿਉਂ ਬਾਈ, ਹੱਥ 'ਚ ਹੈ, ਕਿਸੇ ਨੂੰ ਲੋੜ ਹੋਣੀ ਹੈ, ਕਿਸੇ ਨੇ ਗੱਲ ਕਰਨੀ ਹੋਣੀ ਹੈ, ਹੈਨਾ। ਯੂ ਡੋਂਟ ਅਰਾਈਵ ਫਸਟ, ਤੁਸੀਂ ਪਹਿਲੇ ਨਹੀਂ ਪਹੁੰਚਦੇ ਹੋ, ਤੁਸੀਂ ਆਰਾਮ ਨਾਲ ਆਉਂਦੇ ਹੋ।
1: ਕਿਸੇ ਨੂੰ ਜੇ ਆਪਾਂ ਦੱਸਣਾ ਵਾ ਕਿ ਬੜੀ ਗੱਲ ਆ ਸਾਡੀ, ਬੜੀ ਵੱਡੀ ਸ਼ਹਿਰ, ਤੇ ਉਹ ਇਹੀ ਚੀਜ਼ਾਂ ਨੇ, ਮਤਲਬ ਉਹਨਾਂ ਦੇ ਕਹਿਣ ਦੇ ਹਿਸਾਬ ਨਾਲ ਵੀ ਇਹ ਦੱਸੋ ਤੇ ਫਿਰ ਲੱਗੂਗਾ। ਕਿਉਂਕਿ ਆਪਾਂ ਇਹ ਸ਼ੋਅ ਕਰਦੇ ਕਿ ਆਪਾਂ ਤੇ ਬਹੁਤ ਜ਼ਿਆਦਾ ਪ੍ਰੋਡਕਟਿਵ ਆ, ਕਿ ਸਾਡੇ ਕੋਲ ਤੇ ਸਮਾਂ ਹੀ ਨਹੀਂ ਹੈਗਾ, ਅਸੀਂ ਤੇ ਪ੍ਰੋਡਕਟਿਵਿਟੀ ਆ ਜੀ, ਇਹ ਵੀ ਹਾਂ,
2: ਮਤਲਬ ਇਹ ਵੀ ਚੀਜ਼ ਇੱਕ ਐਸਥੈਟਿਕ ਹੋ ਗਈ ਹੈ ਸਾਡਾ ਲਾਈਫਸਟਾਈਲ, ਸ਼ੋਅ ਕਰਨਾ ਵੀ ਕਿ ਯਾਰ ਮੈਂ ਤਾਂ ਬਹੁਤ ਬਿਜ਼ੀ ਰਹਿਣਾ ਭਾਵੇਂ ਬੰਦਾ ਹੋਵੇ ਨਾ ਹੋਵੇ, ਕਿਉਂਕਿ ਇਹ ਸਾਰੀ ਹੈਕਟਿਕ ਲਾਈਫ ਦੇ ਅੰਦਰ ਵੀ ਨਾ ਮੇਰਾ ਇੰਸਟਾਗ੍ਰਾਮ ਦਾ ਸਕਰੀਨ ਟਾਈਮ, ਮੇਰੇ ਫੋਨ ਦਾ ਸਕਰੀਨ ਟਾਈਮ, ਤੇਰੇ ਫੋਨ ਦਾ ਸਕਰੀਨ ਟਾਈਮ, ਆ ਸੁਣਨ ਵਾਲਿਆਂ ਦੇ ਸਕਰੀਨ ਟਾਈਮ 6-6, 7-7 ਘੰਟੇ
1: ਹੋਣਗੇ, ਆਰਾਮ ਨਾਲ, ਹਨਾ, ਆਰਾਮ ਨਾਲ।
2: ਬਟ ਉਹਦੇ ਅੰਦਰ ਵੀ ਆਪਣਾ ਆਪ ਨੂੰ ਆਪਾਂ ਕੀ ਫੀਡ ਕਰਦੇ ਰਹਿੰਦੇ, ਕਿਸੇ ਹੋਰ ਦਾ ਲਾਈਫ ਸਟਾਈਲ, ਕਿਸੇ ਹੋਰ ਦਾ ਬੈਟਰ ਲਾਈਫ ਸਟਾਈਲ, ਯਾਰ ਇਹ ਤਾਂ 4 ਕੌਨਸਰਟ ਹੋ ਕੇ ਅਗਲੇ ਸਾਲ ਮੈਂ ਵੀ ਜਾਊਂਗਾ, ਯਾਰ ਇਹ ਤੇ ਆਪਣਾ ਬੜੇ ਵਧੀਆ ਵਧੀਆ ਇਵੈਂਟ ਕਰਾਉਂਦਾ, ਮੈਂ ਵੀ ਕਰਾਉਣੇ ਸ਼ੁਰੂ ਕਰਨੇ ਨੇ,
1: ਨਵੇਂ ਗਣ ਦੇ ਰੀਲ ਪਾਈ,
2: ਮੈਂ ਵੀ ਪਾਉਂਗਾ, ਲੈ ਇਹਨੇ ਮੁਸਟੈਂਕ ਡਾਲੀ, ਬਸ ਬਈ
1: ਇਹਨੇ ਉਹ ਵਾਲੇ ਗਾਣੇ ਤੇ
2: ਆਈ, ਅਗਲੀ ਬਹਾਰ ਗਾਣਾ ਸੀ
1: ਯਾਰ, ਮੋਰ ਵਾਲਾ ਕਿਹੜਾ ਗਾਣਾ ਸੀ,
2: ਕਿਹੜਾ ਮੋਰ
1: ਯਾਰ, ਮੋਰ ਵਾਲਾ ਰੀਲ ਨਹੀਂ ਬੜੀਆਂ ਚੱਲੀਆਂ,
2: ਪਤਾ ਨਹੀਂ ਯਾਰ, ਪਰ ਖੈਰ ਜਿਹੜਾ ਵੀ ਹੈ,
1: ਸੱਚੀ ਮੁੱਚੀ ਦਾ ਮੋਰ ਕਿੱਥੋਂ ਆ ਗਿਆ ਨੀ, ਮਾਂ ਵੇਖਿਆ ਨੀ, ਬੜੀ ਇੰਨੀ ਕੁ ਗੱਲ ਦੀ ਬੜੀ ਰੀਲ ਚੱਲੀ,
2: ਅੱਛਾ ਪਤਾ ਨੀ ਯਾਰ, ਚਿੰਤਾ ਵੀ ਨਾ, ਮਤਲਬ
1: ਤੇ ਮੋਰ ਬਣ ਬਣ ਕੇ ਲੋਕਾਂ ਮੋਰ ਬਣ ਬਣ ਕੇ ਰੀਲਾਂ ਪਾਏ, ਤੇ ਉਹਦੇ ਦੇਖੋ ਹਾਂ, ਪ੍ਰੋਡਕਟਿਵ ਆਪਾਂ ਸ਼ੋਅ ਕਰਨਾ ਕਿਸੇ ਨੂੰ ਜਾਂ ਅਸਲ ਦੇ ਵਿੱਚ ਹੋਣਾ, ਉਹਦੇ ਵਿੱਚ ਬਹੁਤ ਫਰਕ ਆ, ਪਰ ਉਹ ਵੀ ਕਿਤੇ ਨਾ ਕਿਤੇ ਜੇ ਤੁਸੀਂ ਮੰਨ ਲਓ ਹੈਗੇ ਹੋ ਪ੍ਰੋਡਕਟਿਵ, ਤੁਸੀਂ ਬਿਜ਼ੀ ਹੋ, ਤੇ ਤੁਸੀਂ ਦੂਜੇ ਨੂੰ ਕਹਿ ਕੇ ਉਹਦਾ ਕੋਈ ਫਾਇਦਾ ਥੋੜ੍ਹਾ ਵਾ, ਦੂਜੇ ਨੂੰ ਵੈਸੇ ਤੇ ਮੈਂ ਜਿਨ੍ਹਾਂ ਨੂੰ ਜਾਣਦਾ ਜਿਹੜੇ ਬਿਜ਼ੀ ਨੇ ਉਹਨਾਂ ਨੂੰ ਪੁੱਛੋ ਤੇ ਉਹ ਕਦੀ ਨਹੀਂ ਕਹਿਣਗੇ ਕਿ ਯਾਰ ਬਹੁਤ ਬਿਜ਼ੀ ਚੱਲਣ ਡਿਆ, ਉਹ ਕਹਿਣਗੇ ਹਾਂ ਹਾਂ ਕੋਈ ਨਹੀਂ ਦੱਸੋ ਵੀ ਹਾਂਜੀ
2: ਕਿ ਉਹ ਖਾਲੀ ਭਾਂਡਾ ਖੜਕਦਾ,
1: ਜਿਹਨੂੰ ਨਹੀਂ ਕੰਮ ਹੈਗਾ ਮੇਰੇ ਵਰਗੇ ਨੂੰ ਉਹ ਫੋਨ ਜੋ ਕੇ ਕਹੂਗਾ ਹਾਂਜੀ ਹਾਂਜੀ ਭਾਜੀ ਮੈਂ ਕਰਦਾ ਇੱਥੇ ਬੜਾ ਬਿਜ਼ੀ ਚੱਲਣ ਦੇ,
2: ਹਨਾ ਬਹੁਤ, ਆਈ ਐਮ ਵੈਰੀ ਬਿਜ਼ੀ, ਯੂ ਨੋ,
1: ਜਿੱਦਾਂ ਪਤਾ ਨਹੀਂ ਕੀ,
2: ਪਰ ਮੈਂ ਤੁਹਾਨੂੰ ਗੱਲ ਦੱਸਾਂ, ਇੰਨੀ ਜ਼ਿਆਦਾ ਬਿਜ਼ੀ ਲਾਈਫ ਦੇ ਅੰਦਰ ਨਾ, ਐਂਡ ਇੰਨੀ ਤੇਜ਼ ਤਰਾਰ ਲਾਈਫ ਦੇ ਅੰਦਰ, ਇੰਨੀ ਹੈਕਟਿਕ ਲਾਈਫ ਦੇ ਅੰਦਰ ਨਾ, ਥੋੜ੍ਹੇ ਨਾ ਈਜ਼ੀ ਜਿਹੇ ਠੰਡੇ ਜਿਹੇ, ਉਹ ਫਰਵਰੀ ਦੀ ਜਨਵਰੀ ਦੀ ਇੰਡੀਆ ਦੀ ਦੁਪਹਿਰ ਜਿਹੇ ਗਾਣੇ ਨਾ ਬਹੁਤ ਜ਼ਰੂਰੀ ਹੁੰਦੇ ਆ, ਤੇ ਮੈਂ ਸੋਚ ਰਿਹਾ ਕਿ ਇੱਦਾਂ ਦਾ ਇੱਕ ਗਾਣਾ ਸੁਣਾ ਰਹੀ ਆਪਣੇ ਸੁਣਨ ਵਾਲਿਆਂ ਨੂੰ, ਤੇ ਫਿਰ ਬਾਅਦ ਚ ਦੁਬਾਰਾ ਆਪਾਂ ਗੱਲ ਨਾ,
1: ਬਿਲਕੁਲ ਬਿਲਕੁਲ ਸੁਣਾ,
2: ਸਹੀ ਹੋ ਗਿਆ ਕਿ ਨਹੀਂ ਹੋ ਗਿਆ ਯਾਰ, ਮੈਨੂੰ ਪੋਸਟਰ ਬਹੁਤ ਪਸੰਦ ਹੈ ਇਸ ਗਾਣੇ ਦਾ।
1: ਅੱਛਾ ਜੀ,
2: ਹਾਂ
1: ਕਿਹੜੇ ਗਾਣੇ ਦਾ
2: ਗਾਣਾ ਜੀ? ਹਸਤਿੰਦਰ ਕਹਿ ਰਿਹਾ ਕਿ ਉਹਦੇ ਕੋਲ ਹੈ ਪੀ ਆਰ ਪਿੰਡਾਂ ਦੀ ਬਈ।

0: ਜਦ ਮਰਜ਼ੀ
1: ਸੋਹਣਾ ਪੰਜਾਬ ਕੁੜੇ
0: ਜਦ ਮਰਜ਼ੀ ਵੇਖ ਲੀਆਂ ਕੇ ਹੱਸਦੇ ਹੀ ਰਹਿੰਦੇ ਹਾਂ।
1: ਗਾਓ ਯਾਰ, ਸੁਣਾਓ ਇੱਕ ਤੇ ਸੁਣਾਓ
0: ਯਾਰ, ਮੈਨੂੰ ਲਿਰਿਕਸ
1: ਏਦਾਂ ਨਾ ਕਰਿਆ ਕਰ ਮੇਰਾ ਵੀਰ। ਬਲਕੀਰਤ ਦੀ ਆਵਾਜ਼ ਚ ਬਹੁਤ ਜਾਦੂ ਹੈ ਬਈ, ਤੁਸੀਂ ਕਦੀ ਸੁਣਿਆ ਕਿ ਨਹੀਂ ਸੁਣਿਆ? ਕਦੀ ਇਹ ਵੀ ਸਾਨੂੰ ਫੀਡਬੈਕ ਭੇਜੋ ਬਈ, ਮੈਨੂੰ ਤਾਂ ਬਹੁਤ ਯਾਰ ਸਿੰਗਿੰਗ ਬੜੀ ਘੈਂਟ
0: ਕੈਸਟ ਨਾ ਕੱਢਣਾ ਪੈ ਜੀ। ਅੱਗੇ ਬਹੁਤ ਹੈਕਟਿਕ ਚੱਲਣਾ,
1: ਬਹੁਤ ਹੈਕਟਿਕ ਚੱਲਣਾ ਹੁਣ
0: ਤੋਂ, ਜੇ ਮੈਨੂੰ ਕੈਸਟ ਕੱਢਣੀ ਪੈ ਗਈ ਤੇ ਫਿਰ
1: ਨਹੀਂ ਯਾਰ ਮੁਸ਼ਕਿਲ ਹੋ ਜਾਣਾ,
0: ਉਹ ਫਿਰ ਮੇਰਾ ਸਾਰਾ ਧਿਆਨ ਕੈਸਟ ਵੱਲ ਨੂੰ ਚੱਲ
1: ਜਾਏ। ਨਹੀਂ ਨਹੀਂ ਠੀਕ ਹੈ,
0: ਕੈਸਟ ਤੇ ਆਪਣਾ ਬੈਸਟ ਦੇਣਾ ਪੈਣਾ।
1: ਨਹੀਂ ਨਾਲੇ ਜੇ ਤੁਸੀਂ ਗਾਣਾ ਸ਼ੁਰੂ ਕਰ ਦੋ, ਬਾਕੀ ਛੋਟੇ ਮੋਟੇ ਆਰਟਿਸਟ ਆਉਂਦੇ ਨੇ ਉਹਨਾਂ ਦਾ ਕੀ ਬਣਾ,
0: ਉਹੀ ਨਾ ਸਮਝਿਆ ਕਰੋ ਗੱਲ।
1: ਨਹੀਂ ਨਹੀਂ ਨਹੀਂ ਨਹੀਂ ਠੀਕ ਹੈ, ਰੋਡ ਲੇਬਰ ਨੂੰ
0: ਆਪਾਂ ਕਦੀ
1: ਬਖਸ਼ ਦਿਓ, ਤੁਸੀਂ ਰੋਡ ਲੇਬਰ ਨੂੰ
0: ਬਖਸ਼ ਦਿਓ,
1: ਬਖਸ਼ ਦਿਓ, ਬਖਸ਼ ਦਿਓ।
0: ਚਲੋ ਠੀਕ,
1: ਮੈਲਬਰਨ ਕਨਵੈਨਸ਼ਨ ਨੂੰ ਵੀ ਬਖਸ਼ ਦਿਓ,
0: ਤੁਸੀਂ ਕਿਹਾ ਤੇ ਬਖਸ਼ਤਾ।
1: ਹਾਂ
0: ਨਹੀਂ ਤਾਂ ਤੁਹਾਨੂੰ ਪਤਾ ਹੀ ਆ ਫਿਰ।
1: ਹਾਂ ਪਤਾ ਹੀ ਆ ਫਿਰ, ਫਿਰ ਤਾਂ ਪਤਾ ਹੀ ਆ,
0: ਪਤਾ ਹੀ ਆ, ਤੁਹਾਨੂੰ ਪਤਾ ਹੀ ਆ ਫਿਰ। ਬਿਜ਼ੀ ਬਹੁਤ ਆ,
1: ਬਿਜ਼ੀ ਤਾਂ ਬਹੁਤ ਆ ਮੇਰੀ ਜੀ, ਅਸੀਂ ਬਿਜ਼ੀ ਤਾਂ ਬਹੁਤ। ਹੋਰ ਸੁਣਾਓ?
0: ਹੋਰ ਵਧੀਆ ਕ੍ਰਿਸ਼ਨਾ ਜੀ, ਵੇਖੋ ਕਹਿੰਦੇ ਨੇ ਜੀ ਮਲਟੀ ਟਾਸਕਰ ਬਣ ਜਾਓ।
1: ਹਾਂ,
0: ਅਤੇ ਜੇ ਮਲਟੀ ਟਾਸਕਰ ਬਣ ਜਾਓਗੇ ਤਾਂ ਤੁਹਾਡੀ ਹੋਰ ਪ੍ਰੋਡਕਟੀਵਿਟੀ ਵੱਧ ਜਾਊਗੀ। ਉਹ ਬੰਦਾ ਉਹ ਵੀ ਕਰ ਲੈਂਦਾ ਜੀ, ਉਹ ਵੀ ਕਰ ਲੈਂਦਾ ਜੀ, ਆਹ ਵੀ ਕਰ ਲੈਂਦਾ। ਪਰ ਜੇ ਤੁਸੀਂ ਸੋਚੋ, ਬਹਿ ਕੇ ਵੇਖੋ ਤਾਂ ਕਹਿੰਦੇ ਨੇ ਜੀ ਮਲਟੀ ਟਾਸਕਿੰਗ ਕਰਨ ਦੇ ਨਾਲ ਵੀ ਚੀਜ਼ਾਂ ਹੈਕਟਿਕ ਹੋ ਜਾਂਦੀਆਂ ਨੇ। ਕਿੱਦਾਂ ਹੋ ਜਾਂਦੀਆਂ ਨੇ? ਕਿਉਂਕਿ ਜੇ ਤੁਸੀਂ ਇੱਕੋ ਟਾਈਮ ਦੇ ਉੱਤੇ ਚਾਰ ਕੰਮ ਕਰ ਰਹੇ ਹੋ ਤੇ ਉਹ ਚੌਵਾਂ ਨੂੰ ਤੁਸੀਂ ਮੈਨੇਜ ਕਰਨਾ।
1: ਹਾਂ ਦੇਖੋ, ਉਹ ਤਾਂ ਹੈ ਨਾ, ਹਰ ਸਿੱਕੇ ਦੇ ਦੋ ਪਹਿਲੂ ਹੁੰਦੇ।
0: ਹਾਂ, ਤੇ ਇਸ ਕਰਕੇ ਇਟਸ ਨੋਟ ਆਲਵੇਜ਼ ਗੁੱਡ ਕਿ ਤੁਸੀਂ ਜੇ ਮਲਟੀ ਟਾਸਕ ਕਰੋ ਤੇ ਬਹੁਤ ਵਧੀਆ, ਉਹ ਵੀ ਕਿਤੇ ਨਾ ਕਿਤੇ ਤੁਹਾਡੀ ਲਾਈਫ ਨੂੰ, ਜ਼ਿੰਦਗੀ ਨੂੰ ਥੋੜ੍ਹਾ ਹੈਕਟਿਕ ਬਣਾ ਸਕਦਾ।
1: ਹਾਂ ਮਤਲਬ ਉਹੀ ਹੈ ਨਾ ਕਿ ਉਹ ਕੁਛ ਨਾ ਕੁਛ, ਉਹ ਕੁਛ ਪਾਣੇ ਕੇ ਲਈ ਕੁਛ ਖੋਣਾ ਪੜਤਾ ਹੈ ਵਾਲੀ ਗੱਲ ਹੈ ਕਿ 24 ਘੰਟੇ ਹੀ ਨੇ ਦਿਨ ਦੇ। ਬਹੁਤ ਹੀ ਜ਼ਿਆਦਾ ਹਾਈਪਰ ਐਕਟਿਵ ਆਦਮੀ ਹੋ, ਜੇ ਤੁਸੀਂ ਔਰਤ ਹੋ, ਆਦਮੀ ਹੋ, ਹੈ ਨਾ, ਵਾਟਐਵਰ, ਹੈ ਨਾ, ਜੇ ਤੁਸੀਂ ਹੈਗੇ ਹੋ ਤਾਂ 6 ਘੰਟੇ ਦੀ ਨੀਂਦ ਤਾਂ ਲਉਂਗੇ ਨਾ ਦਿਨ ਦੇ ਅੰਦਰ, ਐਟਲੀਸਟ ਐਟਲੀਸਟ, ਹੈ ਨਾ। ਵੈਸੇ ਤੇ ਕਿਹਾ ਜਾਂਦਾ ਕਿ 7-8 ਘੰਟੇ ਦੀ ਹੋਣੀ ਚਾਹੀਦੀ ਹੈ,
0: ਇੱਕ ਨਾ
1: 18 ਘੰਟੇ ਦੇ ਅੰਦਰ।
0: ਕ੍ਰਿਸ਼ਨਾ ਜੀ, ਪਹਿਲਾਂ ਇਹਨਾਂ ਨੇ ਜਦੋਂ ਆਸਟ੍ਰੇਲੀਆ ਦਾ ਸ਼ੁਰੂ ਹੋਇਆ ਸੀ ਨਾ, ਵਰਕ ਵਾਲਿਆਂ ਨੇ ਜਿਹੜਾ ਪੈਸੇ ਮੰਗਣੇ ਸ਼ੁਰੂ ਕੀਤੇ ਸੀਗੇ, ਵਧਾਉਣ ਦੀ ਮੰਗ ਕੀਤੀ
1: ਫੇਰ ਕਮਿਸ਼ਨ ਵਾਲਿਆਂ ਨੇ।
0: ਹਾਂ, ਕਮਿਸ਼ਨ, ਮਤਲਬ ਬਹੁਤ ਪੁਰਾਣੀ ਗੱਲ,
1: ਫੇਰ ਵਰਕ
0: ਭੁੱਲ ਗਿਆ। ਉਹਦੇ ਵਿੱਚ ਕੀ ਸੀਗਾ ਕਿ ਇਹਨਾਂ ਨੇ ਟ੍ਰਿਪਲੇਟ ਰੂਲ, ਜਾਂ ਤੁਸੀਂ ਵੀ ਸੁਣਿਆ ਹੋਊਗਾ, ਉਦੋਂ ਬਣਿਆ ਸੀਗਾ ਕਿ ਸ਼ਾਇਦ ਹਾਲੇ ਤੱਕ ਚੱਲਦਾ ਹੋਵੇ, ਪਤਾ ਨਹੀਂ ਹੁਣ ਕਦੀ, ਆਈ ਡੋਂਟ ਨੋ ਹੁਣ ਕੀ ਆ, ਪਰ ਮੈਂ ਕਿਤੇ ਪੜ੍ਹਿਆ ਸੀ ਕਿ ਪਹਿਲਾਂ ਚੱਲਦਾ ਸੀਗਾ ਕਿ ਉਹਨਾਂ ਨੇ ਇੱਕ ਰੂਲ ਬਣਾਇਆ ਸੀਗਾ ਟ੍ਰਿਪਲੇਟ ਰੂਲ, ਮਤਲਬ ਸਾਰੇ ਨੇ ਰਲ ਕੇ, ਜਿੱਦਾਂ ਮੰਨ ਲਓ ਜਿੰਨੇ ਵੀ ਕੰਮ ਸੀ, ਜਿੰਨੇ ਵੀ ਲੇਬਰ ਸੀ, ਉਹ ਸਾਰੀ ਲੇਬਰ ਰਲ ਗਈ ਤੇ ਉਹਨਾਂ ਨੇ ਰੂਲ ਬਣਾਤਾ ਵੀ 8 ਘੰਟੇ ਕੰਮ ਕਰਾਂਗੇ ਦਿਹਾੜੀ ਦਾ।
1: ਅੱਛਾ,
0: ਕਿਉਂਕਿ ਪਹਿਲਾਂ ਹੁੰਦਾ ਸੀ ਇੱਦਾਂ ਵੀ ਲੱਗੇ ਰਹਿਣਾ, ਲੱਗੇ ਰਹਿਣਾ, ਸ਼ਾਮ ਨੂੰ ਲੱਗੇ ਰਹਿਣਾ, ਮਤਲਬ ਕੋਈ ਟਾਈਮਿੰਗ ਨਹੀਂ ਸੈੱਟ ਕਿਸੇ ਦੀ। ਫਿਰ ਜਦੋਂ ਇਹ ਚੀਜ਼ਾਂ ਥੋੜੀਆਂ ਥੋੜੀਆਂ ਸਾਹਮਣੇ ਆਈਆਂ ਤੇ ਫਿਰ ਉਦੋਂ ਹੀ ਇਹ ਚੀਜ਼ਾਂ ਬਣ ਗਈਆਂ ਕਿ 8 ਘੰਟੇ ਤੁਸੀਂ ਕੰਮ ਕਰਨਾ,
1: ਓਕੇ,
0: 8 ਘੰਟੇ ਤੁਸੀਂ ਸੌਣਾ, ਨੀਂਦ ਲੈਣੀ ਆ, ਤੇ 8 ਘੰਟੇ ਤੁਸੀਂ ਆਪਣਾ ਨੋਰਮਲ

0: ਘਰੇ ਬੈਠ ਕੇ ਫਿਲਮ ਹੀ ਵੇਖਣੀ।
1: ਹਾਂ ਹਾਂ ਆਪਣੇ ਹਿਸਾਬ ਨਾਲ ਤੁਸੀਂ ਲਾਉਣੇ 8 ਘੰਟੇ ਜਿੱਦਾਂ ਮਰਜ਼ੀ ਲਾਓ ਜਦੋਂ ਤੁਹਾਨੂੰ ਵਧੀਆ ਲੱਗਦੇ। ਤੋ ਇੱਦਾਂ ਕਰ ਕਰਕੇ ਤੁਸੀਂ ਮਤਲਬ ਆਪਣੇ ਜਿਹੜੇ ਦਿਨ ਦੇ 24 ਘੰਟੇ ਸੀਗੇ ਉਹਨਾਂ ਨੂੰ ਇੱਦਾਂ ਡਿਵਾਈਡ ਕਰ ਦੇਣਾ ਤੇ ਉਹ ਫਿਰ ਮਤਲਬ ਉਦੋਂ ਦਾ ਉਹ ਗੁੱਡ ਕੀਤਾ ਸੀਗਾ ਤੇ ਉਹਨਾਂ ਨੇ ਉਹ ਮੰਨਿਆ ਸਾਰਿਆਂ ਨੇ ਤੇ ਉਹ ਚੱਲਦਾ ਆ। ਉਹ ਮੈਨੇਜਮੈਂਟ ਜਿਹੜੀ ਆ ਮਤਲਬ ਇੱਕ ਗੁੱਡ ਮੂਵ ਸੀਗਾ ਉਦੋਂ, ਪਰ ਹੁਣ ਮੈਨੂੰ ਐਂ ਲੱਗਦਾ ਕਿ ਸ਼ਾਇਦ ਆਪਾਂ ਇਸ ਟਾਈਮ ਦੇ ਉੱਤੇ ਆ ਗਏ ਹਾਂ ਕਿ ਆਪਾਂ ਨੂੰ ਵੀ ਜਾਂ ਤੇ ਉਹੀ ਫੋਲੋ ਕਰਨਾ ਪਊਗਾ ਦੁਬਾਰਾ ਫੇਰ, ਤੇ ਜਾਂ ਫਿਰ ਕੋਈ ਥੋੜਾ ਜਿਹਾ ਇਸ ਸਮੇਂ ਦੇ ਹਿਸਾਬ ਨਾਲ ਕੁਛ ਬਣਾਉਣਾ ਪਊਗਾ ਵੀ ਜਿਹਨੂੰ ਸਾਰੇ ਫੋਲੋ ਕਰਨ ਤੇ ਸਾਰਿਆਂ ਦੀ ਲਾਈਫ ਥੋੜੀ ਜਿਹੜੀ ਆ ਉਹ ਘਟੇ ਹੈਕਟਿਕਨੈਸ।
2: ਵੈਸੇ ਇਹਦੇ ਅੰਦਰ ਨਾ ਐਂਡ ਇਹ ਬੜੇ ਹੁਣ ਜਿਸ ਪਾਸੇ ਤੁਸੀਂ ਰੁੱਖ ਕਰਤਾ ਗੱਲ ਦਾ ਬਹੁਤ ਇੰਟਰਸਟਿੰਗ ਪੁਆਇੰਟਸ ਨੇ ਦੋ ਤਿੰਨ। ਆਦਮਜ਼ਾਤ ਜਦ ਦਾ ਇੰਡਸਟਰੀਅਲ ਰੈਵੋਲਿਊਸ਼ਨ 'ਚ ਆ ਕੇ ਫਸਿਆ ਕੁਛ 250-300 ਸਾਲ ਪਹਿਲਾਂ ਹੈ ਨਾ, ਅਤੇ ਫਿਰ ਤਦ ਹੁੰਦਾ ਸੀਗਾ 16 ਘੰਟੇ ਦਾ ਕੰਮ, 16 ਆਵਰ ਅ ਡੇ ਕੰਮ, ਠੀਕ ਹੈ। ਫਿਰ ਬਾਅਦ ਚੋਂ ਕਾਰਲ ਮਾਰਕਸ ਜੀ ਉੱਠੇ ਕਹਿੰਦੇ ਬਸ ਇਹ ਨਹੀਂ ਹੋਣੇ ਦੇਣਗੇ, ਕਮਿਊਨਿਜ਼ਮ ਦੁਨੀਆ 'ਚ ਫੈਲਿਆ ਹੈ ਨਾ, ਵੀ ਆਲ ਨੋ ਫਿਡੈਲ ਕਾਸਤਰੋ, ਵੀ ਆਲ ਨੋ ਲੈਨਿਨ ਐਂਡ ਆਲ ਦੈਟ। ਖੈਰ ਇੱਕ ਇੱਦਾਂ ਦਾ ਸਿਸਟਮ ਹੋ ਗਿਆ ਕਿ ਜੋ ਤੁਸੀਂ ਕਿਹਾ ਜੈਸਾ ਇੱਥੇ ਤੱਕ ਵੀ ਉਹ ਅੱਗ ਪਹੁੰਚੀ ਹੋਣੀ ਹੈ ਨਾ ਕਮਿਊਨਿਜ਼ਮ ਦੀ, ਕਿ ਜੈ ਕਿਸਾਨ ਜੈ ਜਵਾਨ ਵਾਲਾ ਜਿਹੜਾ ਮਾਹੌਲ ਚੱਲ ਰਿਹਾ ਹੈ ਨਾ, ਕਿ ਮਜ਼ਦੂਰੀ ਲੇਬਰ ਲੋਜ਼ ਐਂਡ ਆਲ ਹੈ ਨਾ, ਉਹ ਇੱਥੇ ਤੱਕ ਵੀ ਪਹੁੰਚਿਆ ਹੋਏਗਾ ਆਪਣੇ ਹਿਸਾਬ ਦਾ। ਉਹ 8-8 ਹੋ ਗਿਆ, ਕਾਫ਼ੀ ਦੁਨੀਆਂ 'ਚ 8-8 ਘੰਟੇ ਦਾ ਵਰਕਿੰਗ ਆਵਰ ਹੋ ਗਿਆ ਸੈੱਟ ਹੈ ਨਾ, ਸ਼ਿਫਟ ਆਵਰਸ ਹੋ ਗਏ, ਉਹ ਹੋ ਗਿਆ 7 ਦਿਨ ਦਾ। ਫਿਰ ਹੌਲੀ ਹੌਲੀ ਅਗੇਨ ਇਨਸਾਨ ਥੋੜ੍ਹਾ ਪ੍ਰੋਗਰੈਸ ਕੀਤਾ, ਮਸ਼ੀਨਰੀ ਬੈਟਰ ਆ ਗਈ ਹੈ ਨਾ, ਅਤੇ ਉਹ 7 ਦਿਨ ਦਾ ਹੋ ਗਿਆ ਜੀ 6 ਦਿਨ, ਸੰਡੇ ਆਫ, ਕਿ ਸੰਡੇ ਚਰਚ ਡੇ ਆ, ਕਿਉਂਕਿ ਇਹ ਵਾਲੇ ਮੁਲਕਾਂ ਦੇ ਅੰਦਰ ਕੈਥੋਲਿਕ ਰਿਲੀਜਨ ਦੇ ਜ਼ਿਆਦਾ ਲੋਕ ਸੀਗੇ ਵੈਸਟਰਨ ਵਰਲਡ ਦੇ ਅੰਦਰ, ਜਾਂ ਫਿਰ ਇੱਥੇ ਵੀ ਆਪਾਂ ਸਦਰਨ ਹੈਮਿਸਫੇਅਰ 'ਚ ਤਾਂ ਇਕੱਲਾ ਸਿਰਫ ਆਸਟ੍ਰੇਲੀਆ ਨਿਊਜ਼ੀਲੈਂਡ ਹੀ ਵਸਿਆ ਹੋਇਆ ਅਤੇ ਜ਼ਿਆਦਾਤਰ ਕਿਉਂਕਿ ਬ੍ਰਿਟਿਸ਼ਰ ਸੀਗੇ ਇੱਥੇ ਵੀ ਹੈ ਨਾ ਇਸ ਤਰ੍ਹਾਂ ਹੋ ਗਿਆ। ਫਿਰ ਅਲਟੀਮੇਟਲੀ ਹਜੇ ਵੀ ਇੰਡੀਆ ਦੇ ਅੰਦਰ ਇਹ ਚੀਜ਼ ਇੰਨੀ ਪ੍ਰੋਪਰ ਨਹੀਂ ਹੈ ਕਿਉਂਕਿ ਇੰਡੀਆ ਸਟਿਲ ਅ ਡਿਵੈਲਪਿੰਗ ਨੇਸ਼ਨ, ਪਰ ਸੈਟਰਡੇ ਸੰਡੇ ਆਫ ਵਧੀਆ ਜਿਹੜੇ ਓਕੇ ਰਿਪੋਰਟ ਵਾਲੇ ਅਦਾਰੇ ਨੇ ਜਿਹੜੇ ਕਾਰਪੋਰੇਟ ਸਟਰਕਚਰ ਨੇ ਆਊਟ ਆਫ ਪੰਜਾਬ ਆਪਾਂ ਕਹਿ ਲਈਏ, ਉੱਥੇ ਵੀ ਸੈਟਰਡੇ ਸੰਡੇ ਆਫ ਹੋਣਾ ਸ਼ੁਰੂ ਹੋ ਗਿਆ। ਬੈਂਕਿੰਗ ਵੀ, ਇਫ ਆਈ ਐਮ ਨੋਟ ਮਿਸਟੇਕਿੰਗ, ਬੈਂਕਿੰਗ ਹੋਲੀਡੇਜ਼ ਵੀ ਹੁਣ ਕਾਫ਼ੀ ਜ਼ਿਆਦਾ ਬੈਟਰ ਹੋ ਗਈਆਂ ਹੋਈਆਂ ਇਸ ਚੱਕਰ 'ਚ ਹੈ ਨਾ। ਹੁਣ ਯੂਕੇ ਨੇ ਅਪਣਾਇਆ ਸੀ ਜੀ 4-day week, ਤੇ ਉਹ ਹੁਣ ਸੁਣਨ 'ਚ ਆਇਆ ਸੀ ਕਿ ਅਲਬਨੀਜ਼ੀ ਜੀ ਕਹਿ ਰਹੇ ਨੇ ਕਿ ਅਸੀਂ ਵੀ ਇੱਥੇ ਕੋਸ਼ਿਸ਼ ਕਰਾਂਗੇ ਇਹਨੂੰ ਲੈ ਕੇ ਆਉਣ ਦੀ। ਸੋ ਗੱਲਾਂ ਬਾਤਾਂ ਇਹ ਵੀ ਚੱਲਣੀਆਂ ਸ਼ੁਰੂ ਹੋ ਗਈਆਂ ਕਿ ਮੰਡੇ ਟੂ ਥਰਸਡੇ
0: ਹੀ ਖਬਰ ਪਿੱਛੇ
2: ਹੈ ਨਾ, ਕਿ ਮੰਡੇ ਟੂ ਥਰਸਡੇ ਹੋ ਜਾਏਗਾ ਹੁਣ ਤੋਂ ਕੰਮ ਕਰਨ ਵਾਲਾ। ਇੱਕ ਰੂਲ ਤਾਂ ਪਿੱਛੇ ਜੇ ਪਾਸ ਹੋਇਆ ਹੀ ਆ ਕਿ ਜੇ ਤੁਹਾਡਾ ਵਰਕਰ ਤੁਹਾਡੇ ਲਈ ਜਿਹੜਾ ਵੀ ਤੁਹਾਡਾ ਇੰਪਲੋਈ ਕੰਮ ਕਰਦਾ 9-5 ਕੰਮ ਕਰਦਾ, ਤੁਸੀਂ 5:30 ਵਜੇ ਉਹਨੂੰ ਮੈਸੇਜ ਨਹੀਂ ਕਰ ਸਕਦੇ ਕੰਮ ਤੋਂ ਰਿਲੇਟਡ ਕੋਈ ਵੀ।
0: ਹਾਂ ਸਾਢੇ ਪੰਜ ਕੀ ਪੰਜ ਤੇ ਨਹੀਂ ਕਰ ਸਕਦੇ,
2: ਪਰ ਕਿ ਜਿੱਦਾਂ ਦੇ ਚਲੋ ਸਟਰਕਚਰ 'ਚ ਅਸੀਂ ਕੰਮ ਕਰਦੇ ਹਾਂ ਉਹਦੇ ਅੰਦਰ ਤਾਂ ਕੋਈ ਰੌਲੇ ਵਾਲੀ ਗੱਲ ਹੀ ਨਹੀਂ ਹੈ।
0: ਅੱਛਾ ਅੱਛਾ ਸਰਦਾ ਵੀ ਨਹੀਂ ਹੋ ਕੇ ਕਰਦਾ, ਸਹੀ ਗੱਲ, ਉਹ 5 ਵਜੇ ਤੱਕ ਤੇ ਉਹ ਵੀ ਬਿਜੀ ਇੱਦਾਂ
2: ਨਾ। ਆਹ ਵੀ ਗੱਲ ਸਹੀ ਆ,
0: ਨਹੀਂ ਤਾਂ ਸਹੀ ਆ, ਇਹ ਚੀਜ਼ਾਂ ਬਣਦੀਆਂ ਰਹਿਣੀਆਂ ਚਾਹੀਦੀਆਂ ਵਾ, ਕਿਉਂਕਿ ਜਿਹੜੀ ਮੁਸੀਬਤ ਤੁਹਾਡੇ ਤੇ ਤੁਹਾਨੂੰ ਲੱਗਦਾ ਵੀ ਆਜੂਗੀ ਹੈਵੀ ਹੋਜੂਗੀ, ਹੁਣ ਫਿਰ ਥੋੜਾ ਮੈਨੇਜ ਕਰਨ ਦਾ ਤਰੀਕਾ ਲੱਭ ਲੈਣਾ ਚਾਹੀਦਾ।
2: ਇੱਕ ਤਾਂ ਹੋ ਗਿਆ ਇਹ ਪੁਆਇੰਟ ਜੋ ਆਪਾਂ ਛੇੜ ਲਿਆ, ਹੁਣ ਆ ਗਿਆ ਦੂਸਰਾ ਪੁਆਇੰਟ ਜਿਸ ਚੀਜ਼ ਤੋਂ ਆਪਾਂ ਪਰੇ ਨਹੀਂ ਰਹਿ ਸਕਦੇ। ਦੁਨੀਆ ਦਾ ਸਭ ਤੋਂ ਵੱਡਾ ਬਬਲ, ਬਬਲ ਸਮਝਦੇ ਹੋ, ਪਹਿਲੇ ਆਇਆ ਸੀਗਾ 32 ਸਾਲ ਦੇ ਅੰਦਰ ਗ੍ਰੇਟ ਡਿਪਰੈਸ਼ਨ, ਬਹੁਤ ਲੋਕ ਉਜੜੇ ਬੁਜੜੇ। ਉਸ ਤੋਂ ਬਾਅਦ ਸਭ ਤੋਂ ਤਗੜਾ ਜੇ ਆਪਾਂ ਮੇਨ ਬਬਲ ਕਹੀਏ .com ਬਬਲ ਸੀਗਾ 2000 ਸਾਲ 'ਚ, ਜਦੋਂ ਇੰਟਰਨੈਟ ਨਵਾਂ ਨਵਾਂ ਹਿੱਟ ਹੋਇਆ, ਸਾਰੀ ਇੰਟਰਨੈਟ ਰਿਲੇਟਡ IT ਰਿਲੇਟਡ ਕੰਪਨੀ ਉੱਪਰ ਲੋਕਾਂ ਨੇ ਓਵਰ ਇਨਵੈਸਟ ਕਰਤਾ, ਉਹ ਉਹਨਾਂ ਦੀ ਵੈਲੂਏਸ਼ਨ ਨਹੀਂ ਸੀਗੀ, ਮਤਲਬ ਚੀਜ਼ ਸੀਗੀ 2 ਰੁਪਏ ਦੀ, ਲੋਕਾਂ ਨੇ 200 ਦੀ ਬਣਾ ਦਿੱਤੀ, ਉਹ ਉਸ ਤਰ੍ਹਾਂ ਦੀ ਡਿਲੀਵਰੈਂਸ ਨਹੀਂ ਕਰ ਪਾਏ, ਸ਼ੇਅਰ ਮਾਰਕੀਟ ਡਾਊਨ। 2008 'ਚ ਰਿਸੈਸ਼ਨ ਆਈ, ਅਮੈਰੀਕਾ ਦਾ ਸਭ ਤੋਂ ਪੁਰਾਣਾ ਬੈਂਕ ਬੰਦ ਹੋ ਗਿਆ, ਇਫ ਆਈ ਐਮ ਨੋਟ ਮਿਸਟੇਕਨ, ਕੀ ਨਾਮ ਸੀ, ਮੋਰਗਨ ਸਟੈਨਲੀ ਨਾਮ ਸੀਗਾ, ਹੋ ਸਕਦਾ ਮੈਂ ਗਲਤ ਹੋ ਸਕਦਾ, ਸੋ ਮੈਂ ਇਸ ਕਰਕੇ ਨਾਮ ਨਹੀਂ ਲਊਂਗਾ। ਅਤੇ ਤਕਰੀਬਨ ਕਹਿੰਦੇ ਆ ਕਿ ਤਕਰੀਬਨ ਇਟ ਇਜ਼ ਸੱਚ ਅ ਸੈਡ ਫਿਗਰ, ਪਰ ਤਕਰੀਬਨ 4 ਮਿਲੀਅਨ ਲੋਕ ਬੇਘਰ ਹੋਏ ਸੀਗੇ ਕਿਉਂਕਿ ਇੰਨੇ ਬੁਰੇ ਤਰੀਕੇ ਨਾਲ ਟੋਪਲ ਹੋਈ ਸੀਗੀ ਮਾਰਕੀਟ। ਇਸ ਵਕਤ ਉਹ ਚੀਜ਼ AI ਨਾਲ ਹੋ ਰਹੀ ਹੈ, AI ਇਸ ਵਕਤ $1 trillion ਵੈਲੂਏਸ਼ਨ 'ਤੇ ਜਾ ਚੁੱਕੀ ਹੈ ਹਰ ਕੰਪਨੀ, ਜਦਕਿ ਉਸ ਲੈਵਲ ਦੀ ਉਹ ਲੋਕ ਸਬਸਕ੍ਰਿਪਸ਼ਨ ਨਹੀਂ ਵੇਚ ਰਹੇ। ਅੱਜ ਕਲੌਡ ਨੂੰ CLAUDE ਵਾਲਾ ਜਿਹੜਾ ਕਲੌਡ ਹੈ ਉਹ ਐਂਥਰੋਪਿਕ ਦਾ, ਅਤੇ ChatGPT ਹੈ ਜਿਹੜਾ ਹੈ ਨਾ, ਜਾਂ ਫਿਰ ਆਪਾਂ ਗੂਗਲ ਦਾ, ਮੈਂ LLM ਜਿਹੜਾ ਜਾਂ ਫਿਰ ਗੂਗਲ ਦਾ ਜਿਹੜਾ ਆਹ ਨੋਟਬੁੱਕ ਹੋ ਗਿਆ ਜਾਂ ਜੈਮਿਨਾਈ ਹੋ ਗਿਆ ਉਹਦੀ ਗੱਲ ਨਹੀਂ ਕਰਾਂਗਾ, ਗੂਗਲ ਪੈਸੇ ਹੋਰ ਬਹੁਤ ਥਾਵਾਂ ਤੋਂ ਕਮਾਉਂਦਾ, ਸੋ ਉਹ ਹੈ ਨਾ ਜਿੱਥੋਂ ਕਮਾਏ ਇਹ 'ਚ ਲਗਾ ਤਾਂ ਕੋਈ ਇੰਨਾ ਨਹੀਂ। ਸਿਰਫ ਕਲੌਡ ਅਤੇ ChatGPT ਵਰਗੇ ਹੀ ਨਾ $1 trillion ਜਾਂ $multi-billion ਇੰਡਸਟਰੀ ਬਣ ਚੁੱਕੇ ਨੇ, ਪਰ ਇਹਨਾਂ ਦੀ ਸਬਸਕ੍ਰਿਪਸ਼ਨ ਆ ਸਾਰੀ $30 ਦੀ। ਇਹਨਾਂ ਨੂੰ ਇਸ ਵਕਤ ਜੋ ਸਬਸਕ੍ਰਾਈਬਰ ਬੇਸ ਆ, ਦੇ ਸ਼ੁੱਡ ਬੀ ਚਾਰਜਿੰਗ ਅਰਾਊਂਡ $700 to $800 a month, ਪਰ ਕਿਸੇ ਨੇ ਨਹੀਂ ਖਰੀਦਣਾ। ਇਹ ਇੰਨੀ ਸਾਰੀ ਲੰਬੀ ਰਾਮ ਕਹਾਣੀ ਤੁਹਾਨੂੰ ਇਸ ਕਰਕੇ ਦੱਸੀ ਆ ਕਿ AI ਦਾ ਯੁੱਗ ਹੈ, ਇਹ ਕੰਪਨੀਆਂ

0: ਇੰਨਾ ਜ਼ਿਆਦਾ ਘਾਟਾ ਖਾ ਰਹੀਆਂ, ਵਰਲਡ ਇਕਨੋਮਿਕ ਇਸ ਵਕਤ ਟੋਪਲ ਕਰਦਾ ਪਿਆ ਇਸ ਚੱਕਰ 'ਤੇ, ਕਾਰਨ ਕੀ ਆ ਕਿ ਹਰ ਕੋਈ ਲਾਈਫ ਦੇ ਅੰਦਰ ਅੱਜ ਦੇ ਦੌਰ 'ਚ ਇਹਨਾਂ ਨੇ ਮਤਲਬ ਇਹ ਬੁੱਝ ਲਿਆ ਕਿ ਹਰ ਆਦਮੀ ਜੋ ਜਿਹਨੂੰ ਆਪਾਂ ਅੱਜ ਦੇ ਦੌਰ 'ਚ ਮਿਡਲ ਕਲਾਸ ਤੋਂ ਉੱਪਰ ਉੱਠਦਾ ਹੋਇਆ ਅਪਰ ਮਿਡਲ ਕਲਾਸ ਕਹਿ ਲਈਏ ਜਾਂ ਫਿਰ ਆਲਰੇਡੀ ਅਪਰ ਮਿਡਲ ਕਲਾਸ ਕਹਿ ਲਈਏ, ਜਿਹੜਾ ਰਿਚ ਕਲਾਸ ਵੱਲ ਨੂੰ ਜਾ ਰਿਹਾ ਜਾਂ ਫਿਰ ਰਿਚ ਕਲਾਸ ਨੂੰ ਐਂਟਰੀ ਲੈਵਲ ਰਿਚ ਕਲਾਸ ਨੂੰ ਕਹਿ ਲਈਏ, ਜਿਹੜਾ ਹਾਈਪਰ ਰਿਚ ਕਲਾਸ ਵੱਲ ਨੂੰ ਜਾਣਾ ਚਾਹ ਰਿਹਾ, ਉੱਧਰਲੇ ਪਾਸੇ ਜਿਹੜਾ ਵੀ ਆਦਮੀ ਮੂਵ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹ ਇੱਕ ਕੰਮ ਨਹੀਂ ਕਰ ਰਿਹਾ, ਉਹ ਇਕੱਲੀ ਜੋਬ ਤਾਂ ਕਰ ਹੀ ਨਹੀਂ ਰਿਹਾ, ਹਰ ਜੋਬ ਕਰਨ ਵਾਲਾ ਆਦਮੀ ਆਪਣਾ ਕੰਮ ਵੀ ਕੋਈ ਖੋਲ੍ਹ ਕੇ ਬੈਠਾ ਪਿਆ, ਹਰ ਇੱਕ ਕੰਮ ਕਰਨ ਵਾਲਾ ਆਦਮੀ ਦੋ ਤਿੰਨ ਕੰਮ ਖੋਲ੍ਹ ਕੇ ਬੈਠਾ ਪਿਆ, ਸਮਾਲ ਬਿਜ਼ਨੈਸਿਸ ਨੇ। ਐਂਡ ਏਆਈ ਦਾ ਪੁਆਇੰਟ ਆਫ ਆਉਣ ਦਾ ਇੱਥੇ ਇਹੀ ਹੈ ਕਿ ਇਹ ਬਿਜ਼ਨੈਸਿਸ ਯੂਜ਼ ਕਰਨ ਵੱਧ ਤੋਂ ਵੱਧ ਏਆਈ, ਤਾਂ ਕਿ ਇਹਨਾਂ ਦਾ ਜਿਹੜਾ ਹੈਕਟਿਕ ਲਾਈਫ ਸਟਾਈਲ ਹੈ ਕਿ ਬਹੁਤ ਜ਼ਿਆਦਾ ਮੈਨੂੰ ਤਾਂ ਸਮਾਂ ਨਹੀਂ ਲੱਗਦਾ, ਉਹਦੇ 'ਤੇ ਪ੍ਰੋਪਰਲੀ ਨਿਰਭਰ ਕਰ ਦੇਣ ਆਪਣਾ ਕੰਮ, ਹੈ ਨਾ, ਕਿਉਂਕਿ ਹੁਣ ਉਸ ਲੈਵਲ ਦਾ ਨਹੀਂ ਰਿਹਾ। ਆਪਾਂ ਪਹਿਲੇ ਵੀ ਮੈਂ ਇੱਕ ਦੋ ਵਾਰੀ ਡਿਸਕਸ ਕੀਤਾ ਕਿ ਹੁਣ ਏਆਈ ਦੇ ਏਆਈ ਤੁਹਾਡੇ ਲਈ ਗੂਗਲ ਸਰਚ ਨਹੀਂ ਰਿਹਾ, ਹੁਣ ਕਰਨਾ ਕਰੀ ਜਾਓ, ਪਰ ਹੁਣ ਉਸ ਤੋਂ ਵੀ ਬੈਟਰ ਹੋ ਗਿਆ, ਹੁਣ ਜਿੰਨੀ ਕੁ ਤੁਸੀਂ ਸਾਰੇ ਏਆਈ ਵਰਤ ਚੁੱਕੇ ਹੋ, ਜੇ ਤੁਸੀਂ ਉਹਨੂੰ ਕਹੋ ਨਾ ਇਹਦੇ ਵਿੱਚੋਂ ਤੂੰ ਇੱਕ ਏਜੰਟ ਕ੍ਰੀਏਟ ਕਰਦੇ ਜਿਹੜਾ 24 ਘੰਟੇ ਲੈਟ ਸਪੋਜ਼ ਮੇਰੀ ਈਮੇਲਸ ਰੀਡ ਕਰੇ ਤਾਂ ਉਹਦਾ ਰਿਪਲਾਈ ਕਰਦਿਆ ਕਰੇ, ਯੂ ਕੈਨ ਡੂ ਇਟ, 24 ਘੰਟੇ ਔਨ ਰਹੇਗਾ। ਕਾਫੀ ਬਿਜ਼ਨੈਸਿਸ ਕਰ ਰਹੇ ਨੇ ਅੱਜ, ਤੁਸੀਂ ਕਾਫੀ ਸਾਰੀ ਗੱਡੀਆਂ ਦੀ ਸਰਵਿਸ ਵਾਲੀਆਂ ਜਿਹੜੀਆਂ ਹੈਗੀਆਂ ਦੁਕਾਨਾਂ, ਤੁਸੀਂ ਫੋਨ ਕਰੋ ਉੱਥੇ, ਉਹਨਾਂ ਦਾ ਇਹ ਸਿਸਟਮ ਫੋਨ ਚੱਕਦਾ, ਕਾਫੀ ਜੀਪੀ ਕਲੀਨਿਕਸ ਇਹ ਵਾਲਾ ਹੋ ਗਿਆ, ਰਿਸੈਪਸ਼ਨਿਸਟ ਨੂੰ ਫਿਲਹਾਲ, ਰਿਸੈਪਸ਼ਨਿਸਟ ਜੋ ਹੈ ਇਹਨਾਂ ਥਾਵਾਂ ਤੇ ਕੰਮ ਕਰਨ ਵਾਲੇ, ਉਹਨਾਂ ਨੂੰ ਫਿਲਹਾਲ, ਹਾਂ ਫਿਲਹਾਲ ਉਹਨਾਂ ਨੂੰ ਇਹ ਕਿਹਾ ਗਿਆ ਤੁਹਾਡੀ ਲਾਈਫ ਈਜ਼ੀ ਕਰ ਰਿਹਾ, ਪਰ ਬੇਸਿਕਲੀ ਉਹਦੇ ਤੋਂ ਲਰਨਿੰਗ ਹੀ ਕਰਵਾ ਰਹੇ ਆ, ਉਹ ਆਪਣੀ ਆਪ ਹੀ ਬਾਂਹ ਵੱਢਦਾ ਪਿਆ ਬੇਸਿਕਲੀ, ਪਰ ਹੌਲੀ ਹੌਲੀ ਹਲਾਲ ਕਰਦਾ ਪਿਆ, ਉਹ ਝਟਕਾਇਆ ਨਹੀਂ ਜਾ ਰਿਹਾ, ਬਸ ਇਹ ਆ। ਐਂਡ ਇਹ ਸਾਰਾ ਤਾਮਾ ਜਾਮਾ ਇਸ ਕਰਕੇ ਆ ਕਿਉਂਕਿ ਵੀ ਆਰ ਵੈਰੀ ਮੱਚ ਲਿਵਿੰਗ ਇਨ ਹਾਈਪਰ ਐਕਟਿਵ ਵਰਲਡ, ਜਿੱਥੇ ਅਸੀਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਹੈਕਟਿਕ ਮਹਿਸੂਸ ਕਰਾਉਣ ਲਈ ਜਿੰਨੀ ਸਾਡੀ ਸ਼ਮਤਾ ਅਤੇ ਜਿੰਨੀ ਸਾਡੀ ਲੋੜ ਆ ਉਸ ਤੋਂ ਵੱਧ ਕੰਮ ਕਰਦੇ ਪਏ ਹਾਂ, ਪੁਆਇੰਟ ਨੰਬਰ ਇੱਕ। ਪੁਆਇੰਟ ਨੰਬਰ ਦੋ, ਜਦੋਂ ਅਸੀਂ ਕੰਮ ਨਹੀਂ ਕਰ ਰਹੇ ਹਾਂ ਅਸੀਂ ਇੰਨੇ ਜ਼ਿਆਦਾ ਐਂਕਸ਼ੀਅਸ, ਇੰਨੇ ਜ਼ਿਆਦਾ ਪੈਰਾਨੋਇਡ ਕ੍ਰੀਚਰ ਬਣ ਚੁੱਕੇ ਹਾਂ ਕਿ ਸਾਨੂੰ ਫਿਰ ਵੀ ਕੁਛ ਨਾ ਕੁਛ ਕਰਨ ਨੂੰ ਚਾਹੀਦਾ, ਹੈ ਨਾ, ਅਸੀਂ ਸੋਸ਼ਲ ਮੀਡੀਆ 'ਤੇ, ਅਸੀਂ ਵੱਖਰੀ ਵੱਖਰੀ ਇੱਦਾਂ ਦੀ ਹੋਬੀਜ਼ 'ਤੇ ਜਿਹੜੀਆਂ ਸਾਡੀ ਕਦੇ ਸਾਹਮਣੇ ਵੀ ਨਹੀਂ ਆਈਆਂ, ਜਿਨ੍ਹਾਂ 'ਚ ਸਾਨੂੰ ਕੁਛ ਬਹੁਤੀ ਰੁਚੀ ਨਹੀਂ, ਸਾਨੂੰ ਕੁਛ ਲੈਣਾ ਦੇਣਾ ਨਹੀਂ, ਉਹਨਾਂ 'ਚ ਇਨਵੈਸਟ ਕਰਦੇ ਪਏ ਹਾਂ, ਅਸੀਂ ਹੋਰ ਜ਼ਿਆਦਾ ਵੈਨਿਟੀ ਤੋਂ ਭਰੀਆਂ ਹੋਈਆਂ ਚੀਜ਼ਾਂ ਦੇ ਉੱਪਰ ਇਨਵੈਸਟ ਕਰਦੇ ਪਏ ਹਾਂ ਜਿਹੜੀ, ਹੈ ਨਾ, ਓਬਵੀਅਸਲੀ ਸਾਡੀ ਜੇਬ ਤੋਂ ਪਰੇ ਨੇ,
1: ਇੱਦਾਂ ਹੀ ਆ ਜੀ।
0: ਐਂਡ ਅਸੀਂ ਰੁਕ ਨਹੀਂ ਪਾ ਰਹੇ। ਮੈਂ ਉਸ ਦਿਨ ਬਹੁਤ ਇੰਟਰਸਟਿੰਗ ਇੱਕ ਦੋ ਵੀਡੀਓਜ਼ ਦੇਖੀਆਂ, ਉਹਦੇ ਅੰਦਰ ਉਹ ਬੰਦੇ ਨੇ ਬਹੁਤ ਵਧੀਆ ਗੱਲ ਕੀਤੀ, ਕਹਿੰਦਾ ਹਾਓ, ਗੋਰੇ ਦੀ ਵੀਡੀਓ ਸੀਗੀ ਐਂਡ ਵੈਰੀ ਗੁੱਡ ਚੈਨਲ ਸੀਗਾ ਉਹ ਬੰਦੇ ਦਾ, ਸਾਰਾ ਐਨੀਮੇਟਿਡ, ਉਹਨੇ ਸਾਰਾ ਮੈਥ ਸਮਝਾਇਆ ਕਿ ਇਟ ਇਜ਼ ਬੇਸਿਕਲੀ ਜੇ ਤੁਸੀਂ ਅੱਜ ਤੋਂ 22 ਸਾਲ ਪਹਿਲੇ ਚਲ ਜਾਓ, ਐਂਡ ਇਕੋਨਮੀ ਐਜ਼ ਇਨ ਮੈਥ, ਮੈਥ ਐਜ਼ ਇਨ 2+2=4, ਜਦ ਦਾ ਇਹ ਬਣਿਆ ਇੱਦਾਂ ਹੀ ਹੈ ਨਾ, ਇਹ ਚੇਂਜ ਤਾਂ ਨਹੀਂ ਹੋਇਆ ਨਾ,
1: ਨਹੀਂ ਹੋਇਆ
0: ਕਿ ਇਕਨੋਮਿਕਲੀ 80,000 ਬਿਫੋਰ ਟੈਕਸ ਜੋ ਇਨਕਮ ਹੈ, ਐਵਰੇਜ ਹਾਊਸ ਹੋਲਡ ਇਨਕਮ ਆਫ ਅ ਸਿੰਗਲ ਪਰਸਨ ਇਨ ਆਸਟ੍ਰੇਲੀਆ, ਉਹਦੀ ਇਨਕਮ ਦਾ ਆਦਮੀ ਇੱਕ ਯੂਟ ਜੋ 70-80,000 ਦਾ ਕਿਸੇ ਵੀ ਮੈਥ ਅਕੋਰਡਿੰਗਲੀ ਨਹੀਂ ਕਰ ਸਕਦਾ ਅਫੋਰਡ।
1: ਸਹੀ ਗੱਲ।
0: ਪਰ ਇੰਨੇ ਸਾਰੇ ਯੂਟ ਇੰਨੇ ਮਹਿੰਗੀਆਂ ਗੱਡੀਆਂ ਕਿਉਂ ਆ, ਕਿਉਂਕਿ ਉਹਨੇ ਪੂਰਾ ਮੈਥ ਸਮਝਾਇਆ ਕਿ ਤੁਸੀਂ ਹੁਣ 3 ਸਾਲ ਨਹੀਂ, ਤੁਸੀਂ 5 ਸਾਲ ਨਹੀਂ, ਹੁਣ 7 ਸਾਲ 'ਤੇ ਚਲੇ ਗਏ ਹੋ ਲੋਨਸ ਲੈਣ ਦੇ, ਹੈ ਨਾ, ਇੰਟਰਸਟ ਫਰਕ ਨਹੀਂ ਪੈਂਦਾ, ਇੰਟਰਸਟ ਕੀ ਆ, ਜਿਹੜਾ ਬੰਦਾ 7 ਸਾਲ ਦੇ ਲੋਨ ਦੇ ਉੱਪਰ ਕਾਰ ਕਰਾਉਂਦਾ ਉਹ ਬੇਸਿਕਲੀ ਇੱਕ ਯੂਟ ਐਕਸਟਰਾ ਦੇ ਜਾਂਦਾ ਉਹਨਾਂ ਨੂੰ, ਕੋਈ ਚੱਕਰ ਨਹੀਂ, ਹੈ ਨਾ, ਜੋ ਹੈ ਸੋ ਹੈ, ਹੈ ਨਾ, ਇੱਕ ਐਜ਼ ਪੰਜਾਬੀ ਸਾਨੂੰ ਤਾਂ ਹੈ ਵੀ ਇੱਦਾਂ ਹੀ ਹੈ ਨਾ ਕਿ ਮਤਲਬ ਜੀਓ ਤਾਂ ਇੱਕੋ ਵਾਰੀ ਦੇਖੀ ਜਾਊਗੀ,
1: ਹਾਂ, ਕਿਉਂਕਿ ਸਾਨੂੰ ਇਹ ਹੈ ਕਿ ਅਗਲੇ 5 ਸਾਲ ਕੀਤਾ ਕੀ ਹੋਣਾ ਕੀ ਨਹੀਂ ਹੋਣਾ, ਵੀ ਕਿੱਧਰ ਨੂੰ ਗੇਮ ਜਾਣੀ ਕੀ ਨਹੀਂ ਹੋਣਾ, ਇਸ ਤੋਂ ਚੰਗਾ ਕਿ ਜੋ ਤੁਹਾਨੂੰ ਅੱਜ ਚਾਹੀਦਾ ਉਹ ਲੈ ਕੇ ਤੁਸੀਂ ਯੂਜ਼ ਕਰੋ
0: ਵਿਹਲੇ ਹੋ,
1: ਪਰ ਮਤਲਬ ਕਿਤੇ ਨਾ ਕਿਤੇ ਯਾਰ ਠੀਕ ਵੀ ਆ, ਮਤਲਬ ਤੁਹਾਨੂੰ ਲੱਗਦਾ ਕਿ ਤੁਸੀਂ ਲੈ ਹੀ ਨਹੀਂ ਸਕਦੇ, ਤੁਹਾਨੂੰ ਪਤਾ ਹੀ ਆ ਵੀ ਇਹ ਸਾਨੂੰ ਲੈ ਹੀ ਨਹੀਂ ਜਾਣਾ, ਫਿਰ ਉਸ
0: ਮੈਂ ਤਾਂ ਇਹੀ ਕਹਿ ਰਿਹਾ ਕਿ ਹੁਣ ਗੱਲ ਇਹ ਨਹੀਂ ਰਹੀ ਸਹੀ ਕੀ ਹੈ ਗਲਤ ਕੀ ਹੈ, ਕਿਉਂਕਿ ਉਸ ਤੋਂ ਪਾਰ ਹੈ,
1: ਹਾਂ, ਅੱਗੇ
0: ਹੁਣ ਤੇ ਸੋਸਾਇਟੀ ਦਾ ਨੋਰਮ ਹੋ ਗਿਆ ਨਾ ਇਹ ਇੱਕ,
1: ਮੈਂ ਕਹਿੰਦਾ ਤੁਸੀਂ, ਮੈਂ ਇੱਕ ਚੀਜ਼ ਸੋਚ ਕੇ ਹੈਰਾਨ ਹੋ ਗਿਆ, ਤੇ ਮਤਲਬ ਪਤਾ ਸੀਗਾ ਕਿ ਚਲੋ ਇੰਟਰਸਟ ਦੇਣਾ ਹੁੰਦਾ ਵਾ ਲੋਨ 'ਤੇ ਓਬਵੀਅਸਲੀ, ਪਰ ਮੈਨੂੰ ਐਗਜੈਕਟਲੀ ਇੰਨਾ ਨਹੀਂ ਸੀ ਪਤਾ ਵੀ ਇੰਨਾ ਜ਼ਿਆਦਾ ਦੇਣਾ ਪਊਗਾ, ਪਰ ਉਹ ਕਿੰਨਾ ਸੀਗਾ ਕਿ ਜੇ ਤੁਸੀਂ 7 ਲੱਖ ਲਾਗੇ ਬੰਨੇ ਲੋਨ ਲੈਂਦੇ ਹੋ ਤੇ ਤੁਹਾਨੂੰ ਉਹਦਾ 30 ਸਾਲਾਂ ਦੇ ਵਿੱਚ ਇਹ 10 ਸਮ ਨਹੀਂ ਕਿੰਨਾ ਸੀਗਾ ਮੈਂ ਤੇ ਵੇਖਲੋ ਏਡਾ ਵੱਡਾ ਫਿਗਰ ਸੀਗਾ ਕਿ ਮੈਨੂੰ ਭੁੱਲ ਵੀ ਗਿਆ
0: 7,00,000
1: ਟੋਟਲ 3 ਸਾਲਾਂ ਚ ਆਪਾਂ ਪੇ ਆਫ ਕਿੰਨਾ ਕਰਨਾ ਜੇ ਮੰਨ ਲਓ ਅੱਜ 7,00,000 ਲੈ ਲਿਆ ਤੇ ਆਈ ਥਿੰਕ ਕਿ 16,00,000
0: ਹਾਂ ਡਬਲ ਹੈ ਬੇਸਿਕ ਹੈ ਡਬਲ ਹੈ
1: ਡਬਲ ਤੇ ਯਾਰ 14 ਹੁੰਦਾ ਵਾ
0: ਡਬਲ ਤੋਂ ਵੱਧ ਹੀ ਹੋ ਗਿਆ
1: ਡਬਲ ਤੇ 14 ਭਰਾਵਾ 16 ਮਤਲਬ 16,50,000 ਲਾਓ ਤੇ 16,50,000 ਤੁਸੀਂ ਦੇਣਾ ਵਾ ਤੁਸੀਂ ਚੀਜ਼ ਕਿੰਨੇ ਦੀ ਲੈਣੀ 7,00,000 ਦੀ ਤੇ ਦੇ ਲਓ
0: ਮੈਂ ਉਹੀ ਕਹਿ ਰਿਹਾ ਐਂਡ ਇਹ ਸਭ ਇਨਫਲੇਟਿਡ ਪ੍ਰਾਈਸਿਸ ਨੇ ਹਨਾ ਇਹ ਕੋਈ ਅਸਲ ਚ ਉਸ ਜ਼ਮੀਨ ਦੇ ਅੰਦਰ ਉਸ ਫੈਸਿਲਿਟੀ ਦੇ ਅੰਦਰ ਜਾਂ ਫਿਰ ਉਹ ਬਣਾਈ ਹੋਈ ਚੀਜ਼ ਦਾ ਉਹ ਰੇਟ ਨਹੀਂ ਆ ਹਨਾ ਪਰ ਉਹ ਸੋਸਾਇਟੀ ਨੇ ਸੈੱਟ ਕਰਤਾ ਇੱਕ ਬੜਾ ਮਸ਼ਹੂਰ ਅਖਾਣ ਹੈ ਨਾ ਹਿੰਦੀ ਦੇ ਅੰਦਰ ਆ ਕਿ ਆਜ ਕਾ ਜੁਰਮ ਹੈ ਕੱਲ ਕਾ ਕਾਨੂੰਨ ਪਰਸੋ ਕਾ ਫੈਸ਼ਨ ਸਿੱਧਾ ਹਿਸਾਬ ਹੈ ਜਿਹੜੀ ਚੀਜ਼ਾਂ ਜਮਾੜੀ ਹੈ ਨਾ ਉਹਨੇ ਕੱਲ ਨੂੰ ਕਿਸੇ ਨਾ ਕਿਸੇ ਤਰੀਕੇ ਤੁਹਾਡੇ ਆਪਸ ਚ ਕਾਨੂੰਨ ਬਣ ਜਾਣੀ ਤੇ ਉਸ ਤੋਂ ਬਾਅਦ ਉਹ ਫੈਸ਼ਨ ਹੈ ਉਹ ਫੈਸ਼ਨ ਕਿਹੜਾ ਫੈਸ਼ਨ ਉਹ ਫੈਸ਼ਨ ਇਹ ਵਾਲਾ ਕਿ ਬਈ ਇਸ ਤੋਂ ਪਰੇ ਨਹੀਂ ਹੋ ਸਕਦੇ ਸੋ ਅੱਜ ਦੇ ਦੌਰ ਚ ਯੂ ਲਾਈਕ ਇਟ ਔਰ ਯੂ ਡੋਂਟ ਲਾਈਕ ਇਟ ਪਰ ਬਿਜ਼ੀ ਕਹਾਣਾ ਹੈਕਟਿਕ ਲਾਈਫ ਰੱਖਣਾ ਬਹੁਤੇ ਕੰਮ ਆਪਣੇ ਸਿਰ ਤੇ ਚੜਾਏ ਹੋਣੇ ਇਹ ਇਟ ਇਜ਼ ਕੂਲ
1: ਪਰ ਇਹ ਵੀ ਮੈਨੂੰ ਲੱਗਦਾ ਕਿ ਇੱਕ ਨਾ ਹੋਰ ਮਤਲਬ ਇੱਕ ਉਹ ਤੁਸੀਂ ਸਰ ਜਿਹੜਾ ਬੈਂਕ ਦੀ ਗੱਲ ਕਰਦੇ ਹੋ ਕੈਂਟਲੈਂਡ ਆ
0: ਨਹੀਂ ਕੋਈ ਹੋਰ
1: ਇਹ ਨਹੀਂ ਆ
0: ਕੋਈ ਹੋਰ
1: ਬੰਦ ਹੋ ਗਿਆ ਕਹਿੰਦੇ 1920 ਦੇ ਵਿੱਚ ਖੁੱਲਿਆ ਸੀ
0: ਹਾਂ ਇਹ ਬੜੇ ਬੰਦ ਹੋਏ ਸੀਗੇ ਬਹੁਤ ਤਕੜਾ ਇਹਦੇ ਉੱਪਰ ਵੀ ਨਾ ਆਪਾਂ ਗੱਲ ਕਰਾਂਗੇ ਸਾਰੀ ਕਹਾਣੀ ਤੁਹਾਨੂੰ
1: ਪਹਿਲਾਂ ਬੰਦ ਹੋਇਆ ਇਹ ਦੱਸਾਂਗੇ ਤੁਹਾਨੂੰ ਠੀਕ
0: ਸਾਰੀ ਕਹਾਣੀ ਦੱਸਾਂਗੇ ਕਿ ਉਹ ਰਿਸੈਸ਼ਨ ਕਿਸ ਤਰ੍ਹਾਂ ਆਏ ਸੀਗੇ ਜਿੰਨੇ ਯੂਰਪ ਵੀ ਸਾਰਾ ਉਜਾੜਤਾ ਸੀ 8 ਦੇ ਅੰਦਰ ਅਮਰੀਕਾ ਵੀ ਉਜਾੜਤਾ ਸੀ ਤੇ ਮੁੜ ਕੇ ਹੋਇਆ ਕੀ ਤੇ ਉਹਦੇ ਵਿੱਚੋਂ ਦੋ ਬੰਦੇ ਬਿਲੀਅਨੇਅਰ ਬਣੇ ਉਹ ਵੀ ਤੁਹਾਨੂੰ ਦੱਸਾਂਗੇ ਕਿਸ ਤਰ੍ਹਾਂ ਹੋਇਆ ਸੀਗਾ ਨੈਕਸਟ ਸ਼ੋਅ ਦੇ ਅੰਦਰ ਡਨ ਹੋ ਗਿਆ ਬਹੁਤ ਮਜ਼ਾ ਆਇਆ ਤੁਹਾਨੂੰ ਡਨ ਹੋ ਗਿਆ
1: ਦਿਲ ਤੇ ਲਿਖ ਦੋ ਉਹਦੇ ਵਿੱਚ ਮੈਂ ਤੁਹਾਨੂੰ ਅਗਲਾ ਦੱਸਣ ਲੱਗਾ ਹਾਂ ਕਿ ਇੱਕ ਨਾ ਬੜਾ ਤੁਸੀਂ ਆਮ ਤੌਰ 'ਤੇ ਸਾਰੇ ਆਪਾਂ ਇਹ ਚੀਜ਼ ਕਰਦੇ ਹਾਂ ਪਰ ਕਦੀ ਸ਼ਾਇਦ ਇਹਦੇ ਉੱਤੇ ਆਪਾਂ ਧਿਆਨ ਨਹੀਂ ਦਿੱਤਾ ਉਹਨੂੰ ਕਹਿੰਦੇ ਡਿਸੀਜ਼ਨ ਫਟੀਕ ਉਹ ਕੀ ਆ ਹੁਣ ਉਹ ਇਹ ਆ ਕਿ ਮੰਨ ਲਓ ਮੈਂ ਅੱਜ ਆਪਾਂ ਇਹੀ ਸੋਚ ਲਾਂਗੇ ਕਿ ਅੱਜ ਰਾਤ ਨੂੰ ਖਾਣਾ ਕੀ ਆ
0: ਹਾਂ ਯਾਰ ਇਹ 'ਚ ਬੜਾ ਸਮਾਂ ਬਰਬਾਦ
1: ਠੀਕ ਹੈ ਮਤਲਬ ਪਤਾ ਹੀ ਨਹੀਂ ਲੱਗਦਾ ਮੈਂ ਤੁਹਾਨੂੰ ਕਹੀ ਜਾਣਾ ਤੁਸੀਂ ਮੈਨੂੰ ਕਹੀ ਜਾਣਾ ਨਾ ਤੁਹਾਨੂੰ ਪਤਾ ਲੱਗਣਾ ਨਾ ਮੈਨੂੰ ਪਤਾ ਲੱਗਣਾ ਮੰਨ ਲਓ ਆਪਾਂ
0: ਪੀਣਾ
1: ਜਾਂ ਕੁਛ ਯਾਰ ਕੀ ਪੀਏ ਇੱਥੋਂ ਮਤਲਬ ਉਹਨੂੰ ਪਹਿਲਾਂ ਇਹ ਪ੍ਰੋਬਲਮ ਨਹੀਂ ਹੁੰਦੀ ਜੇ ਮੈਂ ਆਪਣੀ ਗੱਲ ਕਰਾਂ ਮੇਰੇ 'ਚ ਨਹੀਂ ਹੈਗੀ ਆਈ ਐਮ ਵੈਰੀ ਕਲੀਅਰ ਕਿ ਮੈਂ ਅੱਜ ਪਨੀਰ ਖਾਣਾ ਵਾਂ ਮੈਂ ਅੱਜ ਮੰਨ ਲਓ ਬਾਹਰੋਂ ਕੁਛ ਖਾਣਾ ਤੇ ਖਾਣਾ
0: ਮੈਂ ਅੱਜ ਬਾਹਰੋਂ
1: ਪਰ ਹਾਂ ਹਾਂ ਖਾਊਂਗਾ ਤੇ ਪਤਾ ਹੁੰਦਾ ਸੀ ਬਾਹਰੋਂ ਵੀ ਕੀ ਖਾਣਾ ਇਹ ਵੀ ਪਤਾ ਹੁੰਦਾ ਸੀ ਉਹ ਵੀ 4-5 ਚੀਜ਼ਾਂ 'ਚ ਕੁਛ ਖਾਣਾ
0: ਸਹੀ ਗੱਲ
1: ਪਰ ਹੁਣ ਮਤਲਬ ਪਤਾ ਨਹੀਂ ਕੀ
0: ਆਪਸ਼ਨਸ ਨੇ ਨਾ ਬਹੁਤ ਓਵਰਲੀ ਆਪਸ਼ਨਸ ਨੇ ਬੀ ਯੈਸ
1: ਇਹ ਬਾਤ ਦਾ ਰੀਜ਼ਨ ਇਹ ਹੈ ਕਿ ਆਪਸ਼ਨਸ ਵੱਧ ਗਏ
0: ਇੱਕ ਆਪਸ਼ਨ ਬਹੁਤ ਹੋ ਗਏ ਫਿਰ ਉਹ ਆਪਸ਼ਨਾਂ ਦੇ ਅੰਦਰ ਵੀ ਡਰਾਮਾ ਕੀ ਹੋ ਗਿਆ ਟੇਸਟ ਦੀ ਤਾਂ ਗੱਲ ਹੀ ਨਹੀਂ
1: ਰਹੀ ਉਦੋਂ ਤੇ ਇਹੋ ਪਤਾ ਹੈ ਵੀ ਕੋਲੇ ਦੀ ਹੱਟੀ ਤੇ ਜਾਣਾ ਉੱਥੋਂ ਹੀ 4 ਚੀਜ਼ਾਂ ਜਿਹੜੀਆਂ ਮਿਲਦੀਆਂ ਉਹਨਾਂ 'ਚੋਂ ਇੱਕ ਖਾਵਾਂਗੇ
0: ਅਸੀਂ ਪਤਾ ਕੀ ਕੀਤਾ ਹੋਇਆ ਸੀ ਅਸੀਂ ਤਾਂ ਨਜਿੱਠ ਲਿਆ ਸੀ ਆਪਸ 'ਚ 5-6 ਯਾਰਾਂ ਦੋਸਤਾਂ ਨੇ ਕਿ ਜੇ ਸਲਾਹ ਨਹੀਂ ਹੈ ਨਾ ਪਹਿਲੇ 5-7 ਮਿੰਟ ਦੇ ਅੰਦਰ ਤੇ ਪੱਕਾ ਹੁੰਦਾ ਜਿੱਥੇ ਮਰਜ਼ੀ ਚੱਲ ਪਓ ਇੱਕ ਰੈਸਟੋਰੈਂਟ ਸੀਗਾ ਉਹਦਾ ਨਾਂ ਅਸੀਂ ਆਪਸ 'ਚ ਰੱਖਿਆ ਜਿੱਥੇ ਮਰਜ਼ੀ ਕਿ ਜੇ ਕਿਸੇ ਨੇ ਵੀ ਕਹਿਤਾ ਜਿੱਥੇ ਮਰਜ਼ੀ
1: ਉੱਥੇ ਹੀ
0: ਫਿਰ ਉੱਥੇ ਹੀ ਚੱਲਿਓ
1: ਵੇਖ ਲਓ ਕਿੰਨਾ ਮਤਲਬ ਕਿੱਡਾ ਸਿਸਟਮ ਜਿਹਾ ਬਣਾਇਆ ਸੀ ਫਿਰ ਕੋਈ ਇਫ ਬਟ ਰਹਿ ਨਹੀਂ ਜਾਂਦੀ
0: ਸਹੀ ਗੱਲ ਸਾਡਾ ਸਾਰੇ ਦੇ ਆਪਸੀ ਰੀਜ਼ ਸੀ ਕਿ ਕਦੀ ਬਣਾਵਾਂਗੇ
1: ਰੈਸਟੋਰੈਂਟ ਦਾ ਨਾਮ ਹੀ ਠੀਕ ਆਪਾਂ ਕਵਾਂਗੇ ਮੇਕਿੰਗ ਨਹੀਂ ਕਵਾਂਗੇ ਉਹ ਫਟੀਕ ਜਿਹੜੀ ਆ ਇਹ ਵੀ ਬਹੁਤ ਵੱਧ ਗਈ ਹੈ ਪਾਉਣਾ ਹੈ ਕਿ ਇਹ ਨਹੀਂ ਸਮਝ ਆਉਂਦਾ ਦੋ ਦੋ ਵਾਰੀ ਲਾ ਕੇ ਹਾਲਾਂਕਿ ਕਿਸੇ ਨੇ ਵੇਖਣਾ ਨਹੀਂ ਵੇਖਣਾ ਇਹ ਵੀ ਨਹੀਂ ਪਤਾ ਵੈ ਤੇ
0: ਪਤਾ ਨਹੀਂ ਲੱਗਦਾ
1: ਪਤਾ ਹੀ ਹੁੰਦਾ ਵੀ ਨਹੀਂ
0: ਮੈਚਿੰਗ ਨਹੀਂ ਬਣਦੀ ਆਵਾਂਗੇ ਮੈਚਿੰਗ ਨਹੀਂ ਬਣਦੀ ਅੱਜ ਕੱਲ੍ਹ ਪਤਾ ਨਹੀਂ ਕੱਪੜੇ ਦੀ
1: ਕੰਟਰਾਸਟ ਬਣਦਾ ਵੀਰੇ ਅੱਜ ਕੱਲ੍ਹ
0: ਹਨਾ ਉਹੀ ਮਤਲਬ ਸੈਟਿੰਗ ਨਹੀਂ ਆਉਂਦੀ
1: ਨਿੱਕੇ ਨਿੱਕੇ ਜਿਹੇ ਡਿਸੀਜਨ ਆ ਜਿਹੜੇ ਕਿ ਆਮ ਤੌਰ ਤੇ ਸਿੱਧੇ ਸਿੱਧੇ ਵੀ ਲਈ ਜਾ ਸਕਦੇ ਉਹਨਾਂ ਨੂੰ ਏਡਾ ਮਤਲਬ ਇੰਨਾ ਸੀਰੀਅਸ ਲੈਣ ਦੀ ਲੋੜ ਨਹੀਂ ਪਰ ਫਿਰ ਵੀ ਆਪਾਂ ਉਹਨਾਂ ਚੀਜ਼ਾਂ ਨੂੰ ਇੰਨੀਆਂ ਸੀਰੀਅਸ ਲੈ ਰਹੇ ਹਾਂ ਉਹਦੇ ਵਿੱਚ ਵੀ ਫਿਰ ਰਿਲੈਕਸੇਸ਼ਨ ਜਿਹੜੀ ਆਪਣੀ ਜਾਂਦੀ ਆ ਕਿਉਂਕਿ ਉਹ ਵੀ ਫਿਰ ਆਪਾਂ ਇੱਕ ਤਰ੍ਹਾਂ ਨਾਲ ਇਸ਼ੂ ਹੀ ਬਣਾ ਲੈਂਦੇ ਹਾਂ ਜੇ ਕਿਹਾ ਜਾਵੇ ਤੇ ਜੇ ਨਹੀਂ ਸਮਝ ਆਉਂਦੀ ਤੇ ਫਿਰ ਉੱਤੋਂ ਹੀ ਗਾਂਹ ਕਿਸੇ ਲੜਾਈ ਵੱਧ ਜਾਂਦੀ ਆ ਵੀ ਯਾਰ ਤੈਨੂੰ ਇਹੋ ਹੀ ਨਹੀਂ ਪਤਾ ਲੱਗਣ ਦੇ ਕੀ ਖਾਣਾ ਵਾ ਘੱਟੋ ਘੱਟ ਇਹ ਤੇ ਤੂੰ ਦੱਸ ਇੱਦਾਂ ਹੀ ਇਹ ਵੀ ਚੀਜ਼ ਵੱਧ ਜਾਂਦੀ ਖਾਣਾ ਕਿੱਥੋਂ ਆ ਉਹ ਵੀ ਨਹੀਂ ਪਤਾ ਲੱਗਣ ਡਿਆ ਤੇ ਇਹ ਇਸ਼ੂ ਆ ਕਿਤੇ ਨਾ ਕਿਤੇ ਆਪਾਂ ਨੂੰ ਇਹ ਵੀ ਮੇਬੀ ਕੁਛ ਬਣਾਓ ਇਹਦੇ 'ਤੇ ਵੀ ਜਾਂ ਕੋਈ ਸੈੱਟ ਕਰੋ ਮੈਨੇਜ ਕਰੋ ਹੁਣ ਕਹੀ ਜਾਈਏ ਆਪਾਂ ਵੀ ਆ ਵੈਸੇ ਤਾਂ ਚੀਜ਼ਾਂ ਜੇ ਮੈਂ ਤੁਹਾਨੂੰ ਸੱਚੀ ਦੱਸਾਂ ਤਾਂ ਬਹੁਤ ਨੇ ਦੱਸਣ ਲਈ ਆਪਾਂ ਕਹੀ ਜਾਵਾਂਗੇ ਕਿ ਹਰ ਚੀਜ਼ ਨੂੰ ਇੰਨਾ ਸੀਰੀਅਸ ਨਾ ਲਓ ਹਰ ਚੀਜ਼ ਨੂੰ ਅਰਜੈਂਟ ਨਾ ਸਮਝੋ ਪਰਸਨਲ ਟਾਈਮ ਦਿਓ ਮੀ ਟਾਈਮ ਕਰੋ ਵਾਹ ਵਾਹ ਸਾਰੀਆਂ ਚੀਜ਼ਾਂ ਪਰ ਜੇ ਬੇਸਿਕਲੀ ਵੇਖੀ ਤਾਂ ਹੱਲ ਇਸ ਚੀਜ਼ ਦਾ ਹਾਲੇ ਤੱਕ ਤਾਂ ਦਿਖਦਾ ਨਹੀਂ
0: ਹੱਲ ਇਹੀ ਹੈ ਸੈਲਫ ਅਵੇਅਰਨੈਸ ਕਿ ਬਾਈ ਜੇ ਮੈਂ ਹੁਣ ਆਪਣੇ ਸਿਰ ਤੇ ਕੁਛ ਰੱਖਿਆ ਨਾ ਕੰਮ ਤੇ ਇੱਕ ਨਾ ਬਹੁਤ ਨਾ
1: ਬਹੁਤ ਟਾਈਮ ਦੇ ਜੀ ਨੋ ਕਹਿਣਾ ਸਿੱਖੋ ਤੁਹਾਨੂੰ ਨੋ ਨਹੀਂ ਕਹਿਣਾ ਹੁੰਦਾ
0: ਇਹ ਬਹੁਤ ਜ਼ਰੂਰੀ ਹੈ ਵੈਸੇ ਨੋ ਕਹਿਣਾ ਸੱਚੀ ਇਹ ਮੈਂ ਅਗਰੀ ਕਰਦਾ
1: ਲਰਨ ਟੂ ਸੇ ਨੋ ਇਹ ਵੀ ਬੜਾ ਚੱਲਿਆ ਹੈ ਨਾ
0: ਹਾਂ ਹਾਂ ਇਹ ਇਹ ਇਹ ਜ਼ਰੂਰੀ ਚੀਜ਼ ਹੈ ਯਾਰ ਇਹ 'ਚ ਕੋਈ ਦੋ ਰਾਏ ਨਹੀਂ ਐਂਡ ਜਿਹੜਾ ਨਹੀਂ ਕਰਦਾ ਉਹ ਥੋੜ੍ਹਾ ਗਲਤੀ ਕਰ ਰਿਹਾ ਇਹ ਚੀਜ਼ ਜ਼ਰੂਰੀ ਆ ਇੱਕ ਬਾਉਂਡਰੀ ਸੈਟਅਪ ਕਰਨਾ ਕਿਤੇ ਵੀ ਹੋਵੇ ਤੁਹਾਡਾ ਤੁਸੀਂ ਇੱਕ ਅਗੇਨ ਉਹ ਮੇਰੇ ਖਿਆਲ ਦੁਬਾਰਾ ਫਿਰ ਤਾਂ ਮੈਂ ਕਿਸੇ ਹੋਰ ਕਿਤੇ ਨਾ ਕਿਤੇ ਕਿਹਾ ਸੀਗਾ ਆਪਣੇ ਕਿਸੇ ਸ਼ੋਅ 'ਚ ਕਿ ਜੋਰਡਨ ਪੀਟਰਸਨ ਮੇਰਾ ਬਹੁਤ ਫੇਵਰੇਟ ਸਾਈਕੋਲੋਜਿਸਟ ਆ ਉਹਦੀ ਕਿਤਾਬ ਆ 12 ਰੂਲਸ ਆਫ ਲਾਈਫ ਉਹਦੀ ਸਾਰੀ ਕਿਤਾਬ 'ਚ ਇੱਕੋ ਚੀਜ਼ ਮੈਨੂੰ ਸਭ ਤੋਂ ਘੈਂਟ ਲੱਗੀ ਜੋ ਤੁਹਾਨੂੰ ਘਰ ਕਰ ਜਾਂਦੀ ਹੈ ਉਹਦੇ ਅੰਦਰ ਉਹ ਕਹਿੰਦਾ ਕਿ ਬਾਈ ਤੁਸੀਂ ਆਪਣੇ ਨਾ ਉਹਨੇ ਉਸ ਆਪਣੇ ਆਪ ਨੂੰ ਨਾ ਲੈ ਕੇ ਇਸ ਤਰੀਕੇ ਨਾਲ ਜ਼ਿੰਮੇਵਾਰੀ ਰੱਖੋ ਕਿ ਜਿਸ ਤਰ੍ਹਾਂ ਤੁਸੀਂ ਸ਼ਾਇਦ ਆਪਣੇ ਇੱਕ ਪੈਟ ਦੀ ਰੱਖੋਗੇ
1: ਹਾਂ
0: ਜਿਸ ਤਰ੍ਹਾਂ ਤੁਸੀਂ ਆਪਣੇ ਪੈਟ ਲਈ ਜਾਂ ਤੁਸੀਂ ਆਪਣੇ ਇੱਕ ਛੋਟੇ ਜਿਹੇ ਟੋਡਲਰ ਬੱਚੇ ਲਈ ਜਿੰਨੀ ਜ਼ਿੰਮੇਵਾਰੀ ਤੁਹਾਡੇ ਸਿਰ 'ਤੇ ਹੈ ਨਾ ਉਸਦੀ ਐਗਜੈਕਟਲੀ ਉਨੀ ਹੀ ਜ਼ਿੰਮੇਵਾਰੀ ਤੁਹਾਡੀ ਤੁਹਾਡੇ ਤੁਹਾਨੂੰ ਲੈ ਕੇ ਹੈ ਆਪਣੀ ਮਾਨਸਿਕਤਾ ਨੂੰ ਲੈ ਕੇ ਆਪਣੀ ਮੈਂਟਲ ਹੈਲਥ ਨੂੰ ਲੈ ਕੇ ਆਪਣੀ ਪਰਸਨੈਲਿਟੀ ਨੂੰ ਲੈ ਕੇ ਆਪਣੀ ਅਪੀਅਰੈਂਸ ਨੂੰ ਲੈ ਕੇ ਆਪਣੇ ਫਿਜ਼ੀਕਲ ਵੈਲਬੀਇੰਗ ਤੋਂ ਲੈ ਕੇ ਹਰ ਚੀਜ਼ 'ਤੇ ਉਨਾ ਹੀ ਜੇ ਆਪਣੇ ਆਪ ਨੂੰ ਤੁਸੀਂ ਇਸ ਤਰੀਕੇ ਨਾਲ ਇੰਡੀਵਿਜੁਅਲਿਸਟਿਕ ਅਪਰੋਚ ਨਾਲ ਆਪਣੀ ਹੀ ਰੂਹ ਨੂੰ ਬਾਹਰ ਆ ਕੇ ਫੇਸ ਟੂ ਫੇਸ ਵੇਖੋ ਤੇ ਉਸਦਾ ਕੇਅਰ ਕਰਨਾ ਸ਼ੁਰੂ ਕਰੋਗੇ ਨਾ ਤੇ ਉਹਦੇ ਨਾਲ ਦੀ ਕੋਈ ਰੀਸ ਨਹੀਂ ਹੈ ਬਾਕੀ ਮੈਂ ਤੇ ਗੱਲ ਇਹ ਤੇ ਹੀ ਐਂਡ ਕਰੂੰਗਾ ਕਿ ਬਹੁਤ ਸਾਲਾਂ ਤੱਕ ਨਾ ਇਹ ਚੀਜ਼ ਬਹੁਤ ਮਸ਼ਹੂਰ ਸੀਗੀ ਜੈਕ ਆਫ ਆਲ ਟ੍ਰੇਡਸ ਮਾਸਟਰ ਆਫ ਨਨ ਇਹ ਹਰ ਪਾਸੇ ਬੋਲਿਆ ਜਾਂਦਾ ਸੀ ਤੇ ਸੀਗਾ ਤਾਂ ਉਹੀ ਗੱਲ ਕਿ ਹਨਾ ਕਿ ਇਹ ਤਾਂ ਯਾਰ ਸਾਰੀਆਂ ਚੀਜ਼ਾਂ ਜਾਣਦਾ ਮਾਸਟਰ ਕਿਸੇ 'ਚ ਨਹੀਂ ਬਾਅਦ 'ਚੋਂ ਕਿਸੇ ਨੇ ਪੂਰੀ ਕੰਪਲੀਟ ਦੱਸੀ ਤੇ ਹੁਣ ਥੋੜ੍ਹਾ ਅਗੇਨ ਕਿਉਂਕਿ ਮੈਂ ਕਿਹਾ ਨਾ ਹੁਣ ਥੋੜ੍ਹਾ ਸਮਾਜ ਹੋ ਗਿਆ ਕਿ ਚਾਰ ਚਾਰ ਕੰਮ ਤਾਂ ਹੁਣ ਉਹ ਪੂਰੀ ਕੰਪਲੀਟ ਹੈਗੀ ਜੀ ਜੈਕ ਆਫ ਆਲ ਟ੍ਰੇਡਸ ਮਾਸਟਰ ਆਫ ਨਨ ਬਟ ਸਟਿਲ ਬੈਟਰ ਦੈਨ ਮਾਸਟਰ ਆਫ ਵਨ
1: ਹਾਂ ਹਾਂ
0: ਵਧੀਆ ਗੱਲ ਆ ਕਿ ਜੇ ਤੁਸੀਂ ਤਿੰਨ ਚਾਰ ਚੀਜ਼ਾਂ ਕਰਦੇ ਹੋ ਕਰ ਪਾ ਰਹੇ ਹੋ ਹੈਕਟਿਕ ਹੈ ਤਾਂ ਠੀਕ ਹੈ ਇੰਜੋਏ ਕਰੋ ਪਰ ਉਸ ਹੈਕਟਿਕਨੈਸ ਨੂੰ ਆਪਣੀ ਪਰਸਨੈਲਿਟੀ 'ਤੇ ਆਪਣੀ ਖੁਸ਼ਹਾਲੀ 'ਤੇ ਆਪਣੇ ਸਰੀਰ 'ਤੇ ਆਪਣੀ ਮੈਂਟਲ ਹੈਲਥ 'ਤੇ ਟੋਲ ਨਾ ਬਣਨ ਦਿਓ ਜਦੋਂ ਉਹ ਟੋਲ ਬਣ ਜਾਂਦੀ ਆ ਫਿਰ ਉਹ ਘਾਟੇ ਦਾ ਸੌਦਾ ਉਹਨੂੰ ਫਿਰ ਛੱਡ ਦਿਓ ਇਹ ਤੇ ਮੈਂ ਇਹ ਕਹਿ ਕੇ ਜੀ ਫਰੀ ਹੋਣਾ ਚਾਹੂੰਗਾ ਆਈ ਥਿੰਕ ਕਾਫੀ ਕਰਤਾ ਮੇਰੀ ਲਾਈਫ ਕਾਫੀ ਹੈਕਟਿਕ ਹੈ ਚਤੁਰੀ ਆਪਾਂ ਹੋਰ ਵੀ ਕਾਫੀ ਕੰਮ ਕਰਨਾ ਹੈ ਹੈਕਟਿਕ
1: ਆ ਕਿ ਸਾਨੂੰ ਹੁਣ ਜਾਣਾ ਵੀ ਪੈਣਾ ਫਿਰ ਆਪੇ ਸਾਰ ਵਾਲਾ ਕਿੰਨੀ ਹੈਕਟਿਕ ਹੋ ਗਈ
0: ਹਾਂ ਸਹੀ ਹੋ ਗਿਆ ਨਹੀਂ
1: ਸਹੀ ਗੱਲ ਹੈ ਯਾਰ ਮੈਨੂੰ ਅੱਜ ਬਹਿ ਕੇ ਨਾ ਇੱਥੇ ਸੋਚਣਾ ਪੈਣਾ
0: ਤੁਸੀਂ ਸੋਚੋ
1: ਇੱਡੀ ਹੈਕਟਿਕ ਲਾਈਫ ਨੂੰ ਕਿੱਦਾਂ ਭਾਰ ਕਿੱਦਾਂ ਘਟਾਇਆ ਜਾਵੇ ਸਿਰ ਤੋਂ ਬੋਝ ਹੈ ਨਾ ਜਿਹੜਾ ਬਈ ਫਾਸਟ ਨੂੰ ਸਲੋ ਕਰ ਦੇਣਾ ਕਈ ਦੇ ਚੀਜ਼ਾਂ ਕੰਪਲੀਟਲੀ ਰਿਮੂਵ ਕਰ ਦੇਣੀ
0: ਤੂੰ ਇਹ ਕਹਿ ਕੇ ਮੇਰੇ ਵੱਲ ਕਿਉਂ ਦੇਖਿਆ ਮੈਂ ਦੱਸ ਦਵਾਂ ਇਹਨੇ ਪੂਰਾ ਟਾਈਮ ਅੱਖਾਂ ਝੁਕਾ ਕੇ ਗੱਲ ਕੀਤੀ ਆ ਕਈ ਚੀਜ਼ਾਂ ਰਿਮੂਵ ਕਰ ਲੈਣੀਆਂ ਮੇਰੇ ਵੱਲ ਇਸ ਤਰ੍ਹਾਂ ਅੱਖਾਂ 'ਚ ਅੱਖਾਂ ਪਾ ਕੇ ਵੇਖਿਆ ਸਨੀ ਦਿਓਲ ਬਣਦਾ ਤੂੰ ਮੇਰੇ ਸਾਹਮਣੇ
1: ਹੋ ਨਹੀਂ
0: ਚੱਲ ਫਿਰ ਠੀਕ ਹੈ
1: ਮੈਂ ਖੜਾ ਨਲਖਾ ਪੁੱਟਣਾ ਹੀ ਓਏ ਤੂੰ ਗੱਡੀ 'ਚ ਬੈਠਾ
0: ਓਏ ਤੂੰ ਗੱਡੀ 'ਚ ਬੈਠਾ ਮਖੌਲ ਕਰਦੇ ਮੈਂ ਕਿਹਾ ਇਹ ਤਾਂ ਫੋਨ ਵਿੱਚੋਂ ਨਿਕਲ ਕੇ ਵੀ ਘਸੋਨ ਮਾਰ ਸਕਦੇ ਨੇ ਮੈਂ ਚੁੱਪ ਹੀ ਰਿਹਾ ਮੈਂ ਨੀ ਗੱਲ ਕੀਤੀ
1: ਵਧੀਆ ਕੀਤਾ
0: ਡਨ ਕੀਤਾ
1: ਨਹੀਂ ਤਾਂ ਤੁਹਾਡਾ ਇੱਕ ਪਾਸਾ ਫਿਸਿਆ ਹੋਣਾ ਸੀ ਚਲੋ ਯਾਰ ਹੁਣ ਤੁਸੀਂ ਐਕਟਿੰਗ ਕਰ ਰਹੇ ਹੋ
0: ਜਾਂਦੇ ਬਈ ਲੋਕਾਂ ਨੂੰ ਇਹ ਦੱਸ ਜਾਈਏ ਕਿ ਮਰਹੂਮ ਸਿੱਧੂ ਮੂਸੇਵਾਲੇ ਦਾ
1: ਹਾਂ
0: ਥੈਂਕਸ ਟੂ ਟੈਕਨੋਲੋਜੀ ਅਕਤੂਬਰ 'ਚ ਸ਼ੁਰੂ ਹੋਏਗਾ ਵਰਲਡ ਟੂਰ ਪਤਾ ਨਹੀਂ ਆਸਟ੍ਰੇਲੀਆ ਹੋਏਗਾ ਨਹੀਂ ਹੋਏਗਾ
1: ਫਿਲਹਾਲ ਵਰਲਡ ਟੂਰ ਦਾ ਮਤਲਬ ਹੀ ਹੋਊਗਾ ਪਰ ਕਦੋਂ
0: ਹੋਏਗਾ ਇਹ ਦੱਸਿਆ ਨਹੀਂ ਪਰ ਇੱਕ ਹੋਲੋਗ੍ਰਾਮ ਬਣਾਉਣਗੇ ਸਿੱਧੂ ਮੂਸੇਵਾਲੇ ਦਾ ਤੇ ਉਹ ਹੋਲੋਗ੍ਰਾਮ ਪਰਫਾਰਮ ਕਰੇਗਾ ਤੇ ਦੇਖਦੇ ਹਾਂ ਕਿ ਕਿਸ ਲੈਵਲ ਦੀ ਰੈਡੀ ਟੂ ਗੋ ਕਿਸ ਲੈਵਲ ਦੀ ਟੈਕਨੋਲੋਜੀ ਵਰਤਣਗੇ
1: ਪਰ ਇੱਕ ਮਹੀਨਾ ਲਾ ਲਓ ਤੇ 8-10 ਦਿਨ ਅਗਲੇ ਲਾ ਲਓ ਕੋਈ ਉਹੀ ਮਹੀਨਾ ਡੇਢ ਮਹੀਨਾ
0: ਠੀਕ ਹੈ ਤੁਸੀਂ ਸਾਡੇ ਨਾਲ ਰੋਜ਼ ਹੀ ਜੁੜੇ ਪਏ ਹੋ ਤੁਹਾਨੂੰ ਫਿਰ ਨੈਕਸਟ ਵੀਕ ਤੱਕ ਜਾਂ ਫਿਰ ਉਸ ਤੋਂ ਨੈਕਸਟ ਵੀਕ ਜਾਂ ਜਦੋਂ ਸਾਨੂੰ ਪਤਾ ਲੱਗ ਗਿਆ ਤਦ ਤੱਕ ਅਸੀਂ ਤੁਹਾਨੂੰ ਦੱਸ ਦੇਵਾਂਗੇ ਫਿਲਹਾਲ ਤੁਹਾਡੇ ਤੋਂ ਲੈਂਦੇ ਇਜਾਜ਼ਤ ਤੇ ਜਾਂਦੇ ਜਾਂਦੇ ਤੁਹਾਨੂੰ ਇਹੀ ਕਵਾਂਗੇ ਕਿ ਚਿੱਲ ਕਰੋ ਫਨ ਕਰੋ ਤੇ ਗਾਣਾ ਵੀ ਸਿੱਧੂ ਮੂਸੇਵਾਲੇ ਦਾ ਸੁਣਾ ਦਿੰਦੇ ਹਾਂ ਤੇ ਮੇਰੇ ਵੀਰ ਬਲਕੀਰ ਨੇ ਲੈਵਲ ਦੀ ਗੱਲ ਕੀਤੀ ਮੈਂ ਕਿਹਾ ਫਿਰ
1: ਹਾਏ
0: ਲੈਵਲ ਸਭ ਕੇ ਨਿਕਲੇਂਗੇ ਠੀਕ ਹੈ ਤੇ ਇਸੇ ਕਰਕੇ ਲੈਵਲ ਸੁਣਾਉਂਦੇ ਹਾਂ ਤੁਹਾਨੂੰ ਸਿੱਧੂ ਮੂਸੇਵਾਲੇ ਦਾ ਸੁਣਦੇ ਰਹੋ ਰੇਡੀਓ ਹਾਂਜੀ 1674 AM

0: होम्स अपने इरादियां वांग सिर्फ इमारत नहीं बल्कि अपने हर एक ग्राहक लिए बनाउंदे ने उना दे सुपने आदा एक मजबूत कर हाउस एंड लैंड एक्सपर्ट्स ऑर्बिट होम्स अपने 44 वर्षां दे तजुर्बे नाल थानु दिंदे ने 100% फिक्स्ड प्राइस गारंटी विद एन इंडस्ट्री लीडिंग 24 मंथ प्राइस लॉक अज ही पहुंचो ऑर्बिट होम्स डिस्प्ले सेंटर्स या कॉल करो हरपन चौहान नु 0433-280-252 ते 0433-280-252
1: ते। वाओ, तेरी सब्जी दी खुशबू अते टेस्ट विच कुछ ता कमाल है। मैनू भी दस दे सीक्रेट।
2: अमृत ए कमाल है गोल्ड लीफ डेयरी दे प्योर न्यूजीलैंड घी दा। न्यूजीलैंड विच फ्री रेंज ग्रास फेड गावां दे दूध तो तैयार। ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं, बल्कि ग्लास कंटेनर च पैक हुंदा है।
1: तुसी भी आज ही बाय करो गोल्ड लीफ दा प्योर न्यूजीलैंड घी अपने नेड़े दे इंडियन ग्रोसरी स्टोर तो विजिट goldleafdairy.com
0: किचन दा स्टाइल डल लगदा बाथरूम वैनिटी सिंपल जिया हुन टेंशन खत्म करो आ गया ZJ स्टोन मेसन फाडे घर नु बनाए एकदम क्लासी असि बनाउने आ डिजाइनर स्टोन बेंच टॉप्स फॉर किचन स्टाइलिश वैनिटी अते मॉडर्न लॉन्ड्री ओ भी पोर्सिलिन अते मार्बल नाल जिथे एलिगेंस मिलदी है ड्यूरेबिलिटी नाल हुन ना सिर्फ घर पर तुहाडी पर्सनालिटी भी शाइन करेगी स्टोन दे स्टाइल नाल कॉल करो 0410-045-555 या आज ही विजिट करो 104 कॉलिंस रोड मेल्टन
3: ਦਾ ਪ੍ਰਭਾਵ ਛੋਟੇ ਮੌਕਿਆਂ ਵਿੱਚ ਦੇਖਿਆ ਜਾ ਸਕਦਾ ਹੈ ਅਤੇ ਜੀਵਨ ਬਦਲਣ ਵਾਲੇ ਮੌਕਿਆਂ ਵਿੱਚ ਵੀ ਇਹ ਰੋਮਾਂਚਕ ਅਤੇ ਵਿਹਾਰਕ ਸੰਪੂਰਨ ਅਤੇ ਉਤਸ਼ਾਹਪੂਰਨ ਹੋ ਸਕਦਾ ਹੈ ਇਹ ਉਨਾ ਹੀ ਨਿਖੜਵਾਂ ਹੋ ਸਕਦਾ ਹੈ ਜਿੰਨੇ ਕਿ ਤੁਸੀਂ ਹੋ ਤਾਂ ਤੁਹਾਡੇ ਆਪਣੇ ਤਰੀਕੇ ਨਾਲ ਹਰ ਰੋਜ਼ ਤੁਹਾਡੀ ਚਿਜ਼ਮ ਦੀ ਯੋਗਤਾ ਕਿਸੇ ਦੀ ਜ਼ਿੰਦਗੀ ਨੂੰ ਬਿਹਤਰੀ ਲਈ ਬਦਲ ਸਕਦੀ ਹੈ ਅਤੇ ਤੁਹਾਡੀ ਵੀ ਸਰਟੀਫਿਕੇਟ ਤੋਂ ਲੈ ਕੇ ਡਿਗਰੀ ਤੱਕ ਇੱਥੇ ਤੁਹਾਡੇ ਲਈ ਕੋਈ ਨਾ ਕੋਈ ਸਹੀ ਚਿਜ਼ਮ ਯੋਗਤਾ ਹੈ ਹੁਣੇ ਅਰਜ਼ੀ ਦੇਣ ਲਈ ਚਿਜ਼ਮ ਦੀ ਖੋਜ ਕਰੋ ਚਿਜ਼ਮ ਬਿਹਤਰੀ ਲਈ RTO 0260
4: ਵਿਆਹ ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ ਡਾਇਮੰਡ ਬੁਲੀਅਨ ਸਿਲਵਰ ਤੇ ਬ੍ਰਾਈਡਲ ਕਲੈਕਸ਼ਨ ਹਰ ਸਟਾਈਲ ਤੇ ਹਰ ਓਕੇਜ਼ਨ ਲਈ ਜੈਨੂਇਨ ਜੁਐਲਰੀ ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ ਵਿਜ਼ਿਟ ਕਰੋ 5/150 ਫਾਰਮਰਸ ਰੋਡ ਤ੍ਰੁਗਨੀਨਾ ਅਤੇ 347 ਡੌਨਸਟੇਲ ਸਟ੍ਰੀਟ ਡੈਂਡੀਨੋਂਗ ਤੁੰਨਾ ਜੁਐਲਰਸ ਭਰੋਸੇ ਦੀ ਨਿਸ਼ਾਨੀ

0: ਸਟੇਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04-33-280-252 ਤੇ 04-33-280-252 ਤੇ।
1: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 04301231394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
2: ਹਾਂਜੀ ਰੇਡੀਓ।

ਪੰਜਾਬ ਦੀ ਧਰਤੀ ਗੁਰੂਆਂ ਤੇ ਪੀਰਾਂ ਦੀ ਧਰਤੀ ਹੈ, ਯੋਧਿਆਂ ਤੇ ਸੂਰ ਵੀਰਾਂ ਦੀ ਧਰਤੀ ਹੈ। ਪੰਜਾਬ ਦੇ ਗੀਤਾਂ ਦੇ ਬੋਲ ਤੇ ਪੰਜਾਬ ਦੇ ਢੋਲ ਤੇ ਸਾਰੀ ਦੁਨੀਆ ਨੱਚਦੀ ਹੈ। ਪੰਜਾਬ ਦੀਆਂ ਸਿਫਤਾਂ ਸਰਬਜੀਤ ਚੀਮਾ ਹੈ ਇਉਂ ਕਰਿਆ ਬਈ।

0: ਉਪਾਜੀ ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿੱਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
2: ਹਾਂਜੀ ਰੇਡੀਓ।

0: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ
1: 0433-280-252।

0: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802052 ਤੇ 04332802052 ਤੇ।
1: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 04900545596। ਗਰੇਵਾਲ ਵੀਜ਼ਾ ਸੋਲੂਸ਼ਨ .com.au ਤੇ ਜਾਓ, ਆਓ ਤੁਹਾਡਾ ਕੋਈ ਹੱਲ ਕਰੀਏ।
2: ਹਾਂਜੀ ਹਾਂਜੀ।

ಜನಗದನ.

0: ਛੇਤੀ ਦੱਸ ਕਿਹੜੇ ਸੀ? ਅੱਜ ਮੌਤ ਨੂੰ ਮਾਸੀ ਕਹਿੰਦੇ ਆਖਿਆ
1: ਕਰਾਵੇ ਫੋਨ ਯਾਰ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ।
0: ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ।
2: ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਓ ਪਾਜੀ, ਇੱਕ ਪਾਸੇ ਮੋਰਗੇਜ ਉੱਤੇ ਗ੍ਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
4: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
3: ਫਿਰ ਲਵਾਈਏ ਕਿੱਥੋਂ?
4: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
3: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਇ ਕੀਤਾ ਨਾ ਹੋਇ ਆਪੇ ਆਪ ਨਿਰੰਜਨ ਸੋਇ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਏ ਮਨ ਰੱਖੀਏ ਪਾਓ ਦੁੱਖ ਪਰ ਹਾਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾ ਜੇ ਤਿਸ ਪਾਵਾ ਵਿਨ ਪਾਣੇ ਕੇ ਨਾਇ ਕਰੀ ਜੇਤੀ ਸਿਰਸ਼ਟ ਉਫਾਈ ਵੇਖਾਂ ਵਿਨ ਕਰਮਾਂ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ ਨਵਾਂ ਖਨਾ ਵਿੱਚ ਜਾਣੀਏ ਨਾਲ ਚਲੈ ਸਭ ਕੋਏ ਚੰਗਾ ਨਾਉ ਰਹਾਇਕ ਹੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰਹਿ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਤਰਤਵਲ ਆਕਾਸ ਸੁਣੈ ਦੀਪ ਲੋਪ ਪਾਤਾਲ ਸੁਣੈ ਪੋ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾ

ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ ਇਸ

ਜੋ ਤੁਦ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਤੋਤੈ ਪੁੱਤਰ ਸਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖ ਨਾਏ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਸਵਸਤ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸਿਰ ਉੱਤੀ ਮਾਂ ਕਵਨ, ਜਿਤ ਹੋਵਾ ਆਕਾਰ, ਵੇਲ ਨਾ ਪਾਇਆ ਪੰਡਤੀ, ਜੇ ਹੋਵੇ ਲੇਖ ਪੁਰਾਣ, ਵਕਤ ਨਾ ਪਾਇਆ ਕਾਦੀਆ, ਜੇ ਲਿਖਣ ਲੇਖ ਪੁਰਾਣ, ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਹਾਂ ਨਾ ਕੋਈ, ਜਾਂ ਕਰਤਾ ਸਿਰ ਠੀਕੋ ਸਾਜੇ, ਆਪੇ ਜਾਣੈ ਸੋਈ, ਕਿਵ ਕਰ ਆਖਾ ਕਿਵ ਸਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾਂ ਕਾ ਹੋਵੈ, ਨਾਨਕ ਜੇ ਕੋ ਆਪੋ ਜਾਣੈ, ਅੱਗੇ ਗਿਆ ਨਾ ਸੋਹੈ, ਪਾਤਾਲਾਂ ਪਾਤਾਲ ਲੱਖ ਆਕਾਸਾਂ ਆਗਾਸ, ਓੜਕ ਓੜਕ ਪਾਲ ਥਕੇ, ਵੇਦ ਕਹਿਣ ਇੱਕ ਵਾਤ, ਸੈਂਸ ਅਠਾਰਾਂ ਕਹਿਣ ਕਿਤੇਬਾਂ, ਅਸਲੂ ਇੱਕ ਧਾਤ, ਲੇਖਾਂ ਹੋਏ ਤਾਂ ਲਿਖੀਐ, ਲੇਖੈ ਹੋਏ ਵਿਨਾਸ, ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ, ਸਾਲਾ ਹੀ ਸਾਲਾ, ਏਤੀ ਸੁਰਤ ਨਾ ਪਾਈਆ, ਨਦੀਆਂ ਅਤੇ ਵਾਹ, ਪਵੇ ਸਮੁੰਦ ਨਾ ਜਾਣਿਆ, ਸਮੁੰਦ ਸਾ ਸੁਲਤਾਨ, ਗਿਰਿਆ ਸੇਤੀ ਮਾਲ ਤਨ, ਕੀੜੀ ਤੁਲ ਨ ਹੋਣੀ, ਜੇ ਤਿਸ ਮਨੋ ਨਾ ਵਿਸਰੈ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨੈ ਦੇ ਨਾ ਅੰਤ, ਅੰਤ ਨਾ

ਅੰਤ ਕਾਰਨ ਕੇਤੇ ਬਿਲਲਾਹੇ, ਤਾਂ ਕਿ ਅੰਤ ਨਾ ਪਾਏ ਜਾਏ। ਇਹ ਅੰਤ ਨਾ ਜਾਣੇ ਕੋਏ, ਬਹੁਤਾ ਕਹੀਐ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ। ਕੇਵਲ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੇ ਸੋਏ। ਜੇਵੜ ਆਪ ਜਾਣੇ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤੁਮਾਏ। ਕੇਤੇ ਮੰਗੇ ਜੋਤ ਅਪਾਰ, ਕੇਤਿਆ ਗੰਤ ਨਹੀਂ ਵਿਚਾਰ। ਕੇਤੇ ਖੱਪ ਟੁੱਟੇ ਵੇਕਾਰ, ਕੇਤੇ ਲੈ ਲੈ ਮੁੱਕਰ ਪਾਹੇ। ਕੇਤੇ ਮੂਰਖ ਖਾਈ ਖਾਏ, ਕੇਤਿਆ ਦੁੱਖ ਭੂਖ ਸਦਮਾਰ। ਇਹ ਬੇਦਾਤ ਤੇਰੀ ਦਾਤਾਰ, ਬੰਦ ਖਲਾਸੀ ਪਾਣੇ ਹੋਏ। ਹੋਰ ਆਖ ਨਾ ਸਕੇ ਕੋਏ, ਜੇ ਕੋ ਖਾਏ ਕ ਆਖਣ ਪਾਏ। ਉਹ ਜਾਣੇ

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾਨ, ਤਾਂ ਲਿਖੀਐ ਸਿਰ ਗਵਾਰਾਂ ਗਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਮਨ ਹਾਰੇ, ਕੇਤੇ ਰਾਗ ਪੁਰੀ ਸਿਉ ਕਹੀਨ, ਕੇਤੇ ਗਾਵਨ ਹਾਰੇ, ਗਾਵੈ ਤੁਨੂੰ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ, ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ, ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾਂ ਨਾਲੇ, ਗਾਵੇ ਮੋਹਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੇ ਜੋਧ ਮਹਾ ਬਲਸੂਰਾ, ਗਾਵੇ ਖਾਣੀ ਚਾਰੇ, ਗਾਵੇ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਧਾਰੇ ਸੇਈ ਤੁਨਰੂ, ਗਾਵੇ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ, ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸਹਾ ਪਤ ਸਾਹਿਬ, ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸਰਮ ਪਤ ਚੋਲੀ, ਧਿਆਨ ਕੀ ਕਰੋ ਬਭੂਤ, ਖਿੰਤਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਭੂਤ ਗਿਆਨ ਦਿਆ ਭੰਡਾਰਨ, ਘਟ ਘਟ ਵਾਜੇ ਨਾਦ, ਆਪ ਨਾਥ ਨਾਥੀ ਸਭ ਜਾਂ ਕੀ, ਰਿੱਧ ਸਿੱਧ ਅਵਰਾ ਸਾਧ, ਸੰਜੋਗ ਵੰਜੋਗ ਦੋਇ ਕਾਰ ਚਲਾਵੈ, ਲੇਖੇ ਆਵੇ ਭਾਗ, ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ

ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਰੋ ਵਿਸਾਰਿਆ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਈ ਫਿਰੇ ਜਿਉਂ ਬੇਤਾਲਿਆ ਕਹਿ ਨਾਨਕ।

0: ਸਨਮੁਖ ਸਿੱਖ ਕੋਈ ਜੂ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਨੈ ਗੁਰ ਬਿਨ ਅਵਰ ਨਾ ਜਾਣੇ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇਰੇ ਮੁਖ ਹੋਵੇ ਬਿਨ ਸਤਿਗੁਰ

ਤਹੀ ਗੁਣੀ ਸੰਸਾਰ ਪਰਮ ਸੁੱਤਾ ਸੁਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸ ਨੂੰ ਅੰਧ ਦਿਨ

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ ਕਾ

वाहेगुरु जी की फतेह। गुरु रूप गुरु की साजी नवाजी गुरु सुख खालसा साध संग जी। अज दे पावन पित्र बख्शिश भरे सतगुरु पातशाह के पावन फरमान विच हजूर ने कुछ वख वख पखां दा जिक्र किया है। सब तो पहले पदे दे विच हजूर कहिंदे गुरमुखां शुकराना बण सारे तो वड्डा गुनाह अकृत घनता दा। दूसरा तो यह कहना पे मैं गुरु को जाना है ते गुरु मैनू की देंदा है। सतगुरु पंचम पातशाह कहिंदे पे गुरमुखा दुनिया के जिन्ने पदार्थ ने उन्हां दी कुछ कीमत है कुछ लिमिट है, लेकिन जिहड़ा गुरु ने नाम दिता है उहदी किसे प्रकार को दुनिया का बंदा कीमत कर ही नहीं सकता, इन्ना बकीमता नाम है। फिर आपां सवाल करदे भी पातशाह तुसीं कहिंदे नाम जपो नाम नाल जुड़ो, ये नाम करेगा कि तीजे पदे विच गुरदेव कहिंदे भी गुरमुखा जिहड़ी तेरे अंदर मैं ते तू है ना ये निकल जाएगी, ये मेरा ये तेरा ये ख्याल मुक जाणगे। ते सब तो अखीरली स्टेज जो चौथे पदे च लिखी है वो ये है। कई गुरमुख प्यारे कहिंदे भी ज्ञानी जी मैं 5 मिनट मूल मंत्र का अभ्यास करता हाँ, मैनू अजे तक गल चेते है। गंगानगर एक बीबी मैनू कहन लगी भी ज्ञानी जी मेरा पिता 5 वेरा वाहगुरु कहिंदा ते वो कहिंदा मुड़ के लोड़ ही कोई नहीं, ये कोई 40-45 साल पुरानी गल है। पर याद रखना गुरमुखो मैं हर मौके ते तुहानू बेनती करदा है आपां पाठां दी गिणती करांगे पापां दी नहीं जे होणी। इन्ने पाठ कर ले इन्ना जाप कर लिया आपां इहो ही कहना है लेखे कते ना छूटिए खिन खिन भूलण हार बख्शण हार बख्श लै नानक पार उतार। भी पातशाह जे तू गिणती करी ने ते गिणती नाल बात नहीं बननी क्योंकि मेरा श्वास श्वास गुनाह नाल भरिया पिया है। पर मैं तेरे बारे सुनिया मेहरबान साहब मेहरबान साहब मेरा सदा मेहरबान। मैं पढ़िया पाव खंडन दुख भंजन स्वामी भगत वशल निरंकारे कोट अपराध मिटे खिन भीतर जां गुरमुख नाम समारे। समारे तो भाव जदों गुरु दे सन्मुख हो करके उहदे नाम दा चिंतन करदे आं नाम जपदे आं ना ते सतगुरु पातशाह कहिंदे भी गुरमुखा 1-2-3 नहीं, जिवें आपां निक्की जी तीली लैंदे आं ते मणा मूं बालण पिया होवे लक्कड़ पई होवे सड़ जांदी है। इस प्रकार परमात्मा दा नाम अजिहा है कि जिन्ना भी गुरमुखां ने जप लिया उन्हां दे तमाम पापां ते गुनाहां दी जिहड़ी निवृत्ति हो गई। यह गुरमुख इस समुचे शब्द का निचोड़ है। तो मैं आरंभ में बेनती की है कि सब तो वड्डा गुनाह अकृत घनता का, अपने नाल कोई नेकी करे। जिहड़े अंग्रेज लोग ने ना उन्हां दा रुमाल डिग पै ते आपां उन्हां नूं कहिए भी भाई साहब तुहाडा रुमाल डिगा ते वह कहणगे जी बंडल ऑफ थैंक्स, ना को लिया ते ना दिता। पर जिहड़ा उन्हां धन्नवाद कीता उहदा भाव हुंदा भी अकृत घनता दा दोष खत्म हो गया। रुमाल डिगा फराया ते उहने आख्या धन्नवाद ते गुरदेव कहिंदे जिन्ने तैनूं इन्ना कुछ दिता कदी उहदा धन्नवाद भी कर लिया कर। आपां सुखमनी साहब दी पावन बाणी च पढ़दे हां निर्गुण आर एयानिया सो प्रभ सदा समाल जिन किया ते चीत रख नानक निभ ही नाल।
ਵਿਚਾਰ ਕਿਉਂਕਿ ਆਪਾਂ ਇਹਨੂੰ ਵਿਚਾਰਨਾ ਤੇ ਮੁੜ ਕੇ ਹੁਕਮਨਾਮੇ ਦੀ ਜੋ ਲੜੀਵਾਰ ਕਥਾ ਉਹ ਵੀ ਕਰਨੀ ਹੈ। ਭਾਈ ਸਾਹਿਬ ਭਾਈ ਗੁਰਦਾਸ ਦੀਆਂ ਵਾਰਾਂ ਨੂੰ ਪੜ੍ਹੀਏ ਔਰ ਉਹਦੇ ਵਿੱਚ ਇੱਕ ਦ੍ਰਿਸ਼ਟਾਂਤ ਦਿੱਤਾ ਕਿਰਤ ਕਰਤਾ ਦਾ। ਮੈਂ ਕੇਵਲ ਤੇ ਕੇਵਲ ਇੱਕ ਦ੍ਰਿਸ਼ਟਾਂਤ ਸਾਂਝਾ ਕਰਨਾ। ਉਹ ਲਿਖਦੇ ਨੇ ਮੱਧ ਵਿੱਚ ਰਿੱਧਾ ਪਾ ਕੇ ਕੁੱਤੇ ਦਾ ਮਾਸ ਇਹ ਧਿਆਨ ਦਿਆ ਜੇ, ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ। ਕਹਿੰਦੇ ਮੱਧ ਵਿੱਚ ਰਿੱਧਾ ਪਾਏ ਕੇ ਕੁੱਤੇ ਕਾ ਮਾਸ ਧਰਿਆ ਮਾਨਸ ਖੋਪੜੀ ਵਿੱਚ ਮੰਦੀ ਵਾਸ ਰੱਤੂ ਭਰਿਆ ਕੱਪੜਾ ਤਿਸ ਕੱਜਣ ਟਾਸ ਆਗ ਸੁਣਾਏ ਪੁੱਛਿਆ ਲਾਹੇ ਵਿਸ਼ਵਾਸ ਨਦਰ ਭਵੇ ਅਕਿਰਤ ਕਣ ਮਤ ਹੋਏ ਬੜਾਸ। ਮੈਂ ਸੰਖੇਪ ਰੂਪ ਵਿੱਚ ਗੱਲ ਕੀਤੀ ਹੈ। ਕੁੱਤੇ ਦੇ ਮਾਸ ਨੂੰ ਮਾੜਾ ਮੰਨਿਆ ਜਾਂਦਾ ਹੈ, ਸ਼ਰਾਬ ਮਾੜੀ ਹੈ। ਜਦੋਂ ਜਿੰਨਾ ਚਿਰ ਬੰਦਾ ਜਿਉਂਦਾ ਹੈ ਨਾ, ਸ਼ੁਕਰ ਕਰਿਆ ਕਰੀਏ, ਪਸ਼ੂਆਂ ਦੀਆਂ ਹੱਡੀਆਂ ਵੀ ਕੰਮ, ਚਮੜਾ ਵੀ ਕੰਮ, ਪਰ ਬੰਦੇ ਦਾ ਕੁਝ ਵੀ ਕੰਮ ਨਹੀਂ। ਬਾਣੀ ਦੀਆਂ ਪੰਕਤੀਆਂ, ਨਰੂ ਮਰੇ ਨਰਕਾਮ ਨਾ ਆਵੇ, ਪਸ਼ੂ ਮਰੇ ਦਸ ਕਾਜ ਸਵਾਰੇ, ਆਪਣੇ ਕਰਮ ਕੀ ਗਤ ਮੈਂ ਕਿਹਾ ਜਾਣੂ ਬਾਬਾ ਰੇ। ਨਰੂ ਮਰੇ ਨਰਕਾਮ ਨਾ ਆਵੇ, ਬੰਦਾ ਮਰ ਗਿਆ ਤੇ ਕਿਸੇ ਕੰਮ ਨਹੀਂ। ਪਸ਼ੂ ਮਰੇ ਦਸ ਕਾਜ ਸਵਾਰੇ, ਆਪਣੇ ਕਰਮ ਕੀ ਗਤ ਮੈਂ ਕਿਹਾ ਜਾਣੂ ਬਾਬਾ ਰੇ। ਮੈਂ ਕੀ ਦੱਸਾਂ ਪਾਤਸ਼ਾਹ, ਰੋ ਵਿਚਾਰ। ਭਾਈ ਜੀ ਕਹਿੰਦੇ ਵੀ ਇੱਕ ਢਿੱਲੇ ਜੀਵਨ ਵਾਲੀ ਔਰਤ ਨੇ, ਯਾਦ ਰੱਖਣਾ, ਗੁਰੂ ਘਰ ਵਿੱਚ ਬੰਦੇ ਦੇ ਕਰਮ ਕਰਕੇ ਜਾਤੀ ਹੈ, ਜਨਮ ਕਰਕੇ ਕੋਈ ਜਾਤੀ ਨਹੀਂ। ਇਹ ਅੱਜ ਮੌਕਾ ਨਹੀਂ ਕਿ ਮੈਂ ਪੱਖ ਨੂੰ ਸਾਂਝਾ ਕਰਾਂ। ਪੰਜ ਸਿੱਖਾਂ ਨੇ ਅੰਮ੍ਰਿਤ ਛਕਿਆ, ਕਿਸੇ ਨਾਲ ਜੱਟ ਦੀ ਮੋਹਰ ਲੱਗੀ ਹੈ, ਕਿਸੇ ਨਾਲ ਖੱਤਰੀ ਜੁੜਿਆ ਹੈ, ਕੋਈ ਕੱਪੜੇ ਦਾ ਕੰਮ ਕਰਦਾ, ਕੋਈ ਛੀਂਬਾ ਹੈ, ਕੋਈ ਝੋਰ ਹੈ, ਕੋਈ ਨਾਈ ਹੈ। ਤੇ ਮੇਰੇ ਗੁਰੂ ਨੇ ਇਹ ਨਹੀਂ ਆਖਿਆ ਵੀ ਇਹਨਾਂ ਚੋਂ ਜੱਟ ਵੱਜਿਆ ਵੱਡਾ, ਇਹ ਨਹੀਂ ਆਖਿਆ। ਉਹਨਾਂ ਪੰਜਾਂ ਨੂੰ ਬਰਾਬਰ ਆਖਿਆ, ਇਹ ਨਹੀਂ ਕਿ ਫਲਾਣਾ ਸਾਹਿਬ ਜਿਹੜਾ ਪੰਜਾਂ ਪਿਆਰਿਆਂ ਚੋਂ ਫਲਾਣਾ ਵੱਡਾ ਹੈ, ਫਲਾਣਾ ਛੋਟਾ, ਬਿਲਕੁਲ ਨਹੀਂ। ਉਹਨਾਂ ਪੰਜਾਂ ਪਿਆਰਿਆਂ ਨੂੰ ਬਰਾਬਰ ਆਖਿਆ ਤੇ ਨਾਲ ਆਖਿਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੈਨੂੰ ਕਰੋੜਾਂ ਮੇਰਾ ਨਮਸਕਾਰਾਂ, ਅਸੀਂ ਹੰਕਾਰ ਨਾਲ ਭਰੇ ਪਏ ਹਾਂ। ਆਪਣੇ ਸਿੰਘਾਂ ਵੱਲ ਵੇਖ ਕੇ ਆਖਿਆ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨੇ ਮੋਸੇ ਗਰੀਬ ਕਰੋੜ ਭਰੇ। ਆਪਾਂ ਤਾਂ ਗੁਰਦੁਆਰੇ ਆਉਣੇ ਨਾ ਤੇ ਗਿਆਨੀ ਜੀ ਮਾੜਾ ਜਿਹਾ ਦਰੀ ਨੂੰ ਨਿਗਾਹ ਮਾਰੋ, ਅਸੀਂ ਕਹਿੰਦੇ ਬੜੀ ਸੋਹਣੀ ਹੈ। ਕਹਿੰਦਾ ਗਿਆਨੀ ਜੀ ਮੰਜੀ ਸਾਹਿਬ ਤਿੰਨ ਦਰੀਆਂ ਮੈਂ ਚੜਾਈਆਂ ਜੇ, ਤੇ ਜੇ ਤੂੰ ਤਿੰਨ ਦਰੀਆਂ ਨਾਲ ਚੜਾਉਣ ਤੇ ਮੰਜੀ ਸਾਹਿਬ ਖਾਲੀ ਨਹੀਂ ਸੀ। ਰੱਬ ਪਿਆਰਿਆ ਯਾਦ ਰੱਖ, ਜਿੱਦਣ ਜੰਮਿਆ ਸਾਂ ਉਸ ਦਿਨ ਚਾਰ ਗਿਰਾਂ ਤੇਰੇ ਕੱਪੜਾ ਵੀ ਗੱਲ ਨਹੀਂ ਸੀ, ਚਾਰ ਗਿਰਾਂ ਕੱਪੜਾ ਵੀ ਨਹੀਂ ਸੀ। ਨਾ ਗਏ ਆਵਣ ਨਾ ਗਏ ਜਾਣ, ਕੋਈ ਨਾ ਰਹਿ ਰਾਜਾ ਰਾਣਾ, ਨੰਗਾ ਆਇਆ ਸਾਂ ਤੇ ਨੰਗੇ ਚਲੇ ਜਾਣਾ, ਇੰਨਾ ਮੈਂ ਨਾ ਕਰਿਆ ਕਰ। ਰੋ ਵਿਚਾਰ, ਇੱਕ ਗਰਕੇ ਹੋਏ ਜੀਵਨ ਵਾਲੀ ਔਰਤ, ਆਪਾਂ ਦਾਲ ਭਾਜੀ ਬਣਾਉਂਦੇ ਹਾਂ, ਕਈ ਪਿੱਤਲ ਦੇ ਭਾਂਡੇ ਦੇ ਵਿੱਚ, ਕੋਈ ਤਾਂਬੇ ਦੇ ਭਾਂਡੇ ਵਿੱਚ, ਸਾਡੇ ਨਿਹੰਗ ਸਿੰਘ ਵੀਰ ਗੁਰੂ ਕੇ ਲਾਲ ਉਹ ਲੋਹੇ ਦੇ ਭਾਂਡੇ ਚ ਬਣਾਉਂਦੇ ਨੇ, ਸਰਬ ਲੋਹ ਵਿੱਚ। ਪਰ ਉਸ ਔਰਤ ਨੇ ਕੀ ਕੀਤਾ, ਜਿਹੜੀ ਬੰਦੇ ਦੀ ਖੋਪੜੀ ਹੈ ਨਾ, ਮੈਂ ਨਹੀਂ ਕਹਿੰਦਾ ਭਾਈ ਗੁਰਦਾਸ, ਬੰਦੇ ਦੀ ਖੋਪੜੀ ਦੇ ਵਿੱਚ ਪਾਣੀ ਦੀ ਬਜਾਏ ਸ਼ਰਾਬ ਪਾਈ, ਤੇ ਪਾਇਆ ਕੀ, ਕੁੱਤੇ ਦਾ ਮਾਸ ਲਿਆ। ਮਾਸ ਵਿੱਚ ਰਿੱਧਾ ਪਾਏ ਕਿ ਕੁੱਤੇ ਕਾ ਮਾਸ, ਟਾਕਲ ਚੱਲੀ ਚੂੜੀ ਕੱਜਣ ਤਾਸ ਆਗ ਸੁਣਾਏ ਪੁੱਛਿਆ ਲਾਏ ਵਿਸ਼ਵਾਸ
ਕਿਸੇ ਨੇ ਪੁੱਛਿਆ ਵੀ ਬੀਬੀ ਬੜਾ ਢੱਕ ਕੇ ਚੱਲੀ, ਉਹ ਕੋਈ ਭਾਜੀ ਕੋਈ ਵਿਆਹ ਸ਼ਾਦੀ ਹੈ ਕੀ ਢੱਕਿਆ ਏ? ਕਹਿੰਦੀ ਵੀਰਾ ਢੱਕਿਆ ਢੱਕਣਾ ਕੀ ਹੈ, ਕੁੱਤੇ ਦਾ ਮਾਸ ਮਿਲਦਾ ਤੇ ਤਾਂ ਢੱਕਿਆ। ਭੈਣ ਜੀ ਕਿਉਂ? ਕਹਿੰਦੀ ਮੈਂ ਡਰਦੀ ਤੇ ਕਿਤੇ ਅਕਿਰਤ ਕਣ ਦੀ ਨਿਗਾਹ ਨਾ ਪੈ ਜਾਏ, ਅਕਿਰਤ ਕਣ ਏਡਾ ਮਾੜਾ ਹੈ, ਕੁੱਤੇ ਦਾ ਮਾਸ ਵੀ ਮਾੜਾ ਸ਼ਰਾਬ ਵੀ ਮਾੜਾ ਬੰਦੇ ਦੀ ਖੋਪੜੀ ਚ ਰਹਿੰਦਾ ਹੈ ਤੇ ਵਿਪਚਾਰ ਨਾ ਔਰਤ ਉਹ ਬਣਾ ਲਈ ਬਣਾ ਕੇ ਲਿਜਾ ਰਹੀ ਹੈ ਤੇ ਟੱਕਿਆ ਤਾਂ ਵੀ ਕਿਤੇ ਅਕਿਰਤ ਘਣਤਾ ਦਾ ਨਿਗਾਹ ਨਾ ਪੈ ਜਾਏ। ਜਿਹਨੂੰ ਭਾਈ ਗੁਰਦਾਸ ਜੀ ਨੇ ਲਿਖਿਆ ਆਪਣੀ ਵਾਰਾਂ ਚ, ਸਾਰੇ ਗੁਨਾਹ ਵਿੱਚੋਂ ਵੱਡਾ ਗੁਨਾਹ ਹੈ ਭਾਰੇ ਭੂਈ ਅਕਿਰਤ ਘਣ ਮੰਦੀ ਹੂੰ ਮੰਦੇ, ਸਾਰਿਆਂ ਤੋਂ ਵੱਡਾ ਗੁਨਾਹ ਹੈ ਅਕਿਰਤ ਘਣਤਾ ਦਾ। ਇਸ ਕੇ ਪਹਿਲੀ ਪੰਕਤੀ ਦੇ ਵਿੱਚ ਅੱਜ ਤਾਂ ਗੁਰੂ ਪੰਚਮ ਪਾਤਸ਼ਾਹ ਨੇ ਸਾਨੂੰ ਸਮਝਾਇਆ ਵੀ ਗੁਰਸਿੱਖਾ ਵੇਖੀ ਕਿਤੇ ਅਕਿਰਤ ਘਣ ਨਾ ਬਣ ਜਾਈ, ਉਸ ਵਾਹਿਗੁਰੂ ਨੇ ਤੈਨੂੰ ਕੀ ਕੁਝ ਦਿੱਤਾ ਹਜ਼ੂਰ ਜਿਵੇਂ ਸਮਝਾਉਂਦੇ ਨੇ ਯਤਨ ਕਰੀਏ।

0: जिसका तन मन धन सब तिसका,
1: जेड़ी राग माला ओदे मुताबक तनासरी रागनी है। गुरु पातशाह ने गुरु की बाणी च भावे राग ने ते भावे रागनी उन्होंने राग कह करके सम्मान दिता है। इस तनागरी राग राग विच हजूर कहिंदे गुरमुखा याद कर जिन्हें तेनू तन दिता है, तेनू सोचने लई मन दिता है, तेरी वरतों वास्ते तेनू तीन चीजा दित्तियां ने। को किसे नू निक्की जी चीज दे दे, मेरे सामने अठवीं जमात विच सानू एक कविता लगी सी स्कूले पानी दे प्याले दा मुल, इस स्कूले सानू पढ़ाया गया। उहदे लिखिया सी भी एक मेरा बीरबल ने अकबर दे कोल बैठा ते ओ ते लगी ते पानी मंगया, ते बीरबल दी बुद्धि बड़ी तीखणी सी, सवाल जवाब आम करदा रहिंदा। जदों अकबर पानी पीण लगा ते गुट फड़ के कहण लगा बादशाह बुरा ना मन्नी, भरा किते पानी मुक जाए, तेनू को उदों अद्धा प्याला पानी दा देवे ते उहनू की नाम देगा। ये सानू स्कूले पढ़ाया गया, शायद हीरा सिंह दर्द की कविता होवे। अकबर कहण लगा अद्धा राज भाग पानी पी लिया, बीरबल कहन लगा बादशाह सलामत खुदा ना करे तेनू बन पै जाए, तेनू को उस मौके हकीम डाक्टर दवाई दे के बचावे उनू की देगा। कहिंदा अद्धा राज भाग, ते बीरबल कहन लगा हुण तेरे अपने बयानां दे मुताबक तेरे राज भाग दी कीमत एक पानी दा प्याला है, बाकी दियां ज्ञान दियां गल्लां छड्डो। जिस बंदे दे नेत्र है नहीं, उहदे कोल प्रॉपर्टी बड़ी ते डाक्टर कहिंदा भाई साहब मैं तुहाडियां अखां ठीक कर सकदा, ते जे मैं तुहाडी अखां दी रोशनी लिया दे ते कू दोगे? उह कहिंदा मेरा अंगूठा पड़ के हुणे लिखा ला, मैं तेनू सारी जायदाद दे देंगा, मैनू वेखण दी अखां दे दे। ते जिन्हें सानू तन दिता है, धन दिता है, मन दिता है, मेरे गुरदेव कहिंदे गुरमुखा किते उहदा भी शुक्र कर लिया कर, किते उहदा धनवाद भी कर लिया कर। ते जिन्हें धनवाद कीता है
0: सोई सुगड़ सुजानी,
1: जिहड़ा परिपूर्ण परमात्मा जे को सियाणा ते इह भी वाहिगुरू ने बनाया है, जे को चतरा ते इह भी वाहिगुरू ने बनाया, ते याद रखियो उस वाहिगुरू तो वड्डा चतर भी कोई नहीं, ते उहदे तो वड्डा सुगड़ भी कोई नहीं। इस करके केवल ते केवल उहदे अगे अरदास करिया कर।
0: तिन ही सुनिया दुख सुख मेरा,
1: गुरमुखो आपां दुखी आ आपां सुखी आ, ਉਹ ਦੁੱਖ ਤੇ ਸੁੱਖ ਨੂੰ ਸੁਣਨ ਵਾਲਾ ਹੈ।
0: ਤਾਉ ਬਿਦ ਨੀਕੀ ਖਟਾਨੀ,
1: ਹਜ਼ੂਰ ਕਹਿੰਦੇ ਵੀ ਜਿਸ ਗੁਰਮੁਖ ਦੀ ਇਹ ਅਵਸਥਾ ਬਣ ਜਾਏ ਵੀ ਦੁੱਖ ਸੁੱਖ ਦੇ ਵਿੱਚ ਉਹ ਸਹਾਇਤਾ ਕਰਦਾ ਹੈ, ਸਮਝ ਲਓ ਉਹਨੇ ਚੰਗੀ ਕਮਾਈ ਕਰ ਲਈ। ਜਿਹਨੂੰ ਆਪਾਂ ਕਹਿੰਦੇ ਫਲਾਣੇ ਨੇ ਕੁਝ ਖੱਟ ਲਿਆ, ਹਜ਼ੂਰ ਕਹਿੰਦੇ ਉਹਨਾਂ ਗੁਰਮੁਖਾਂ ਨੇ ਕੁਝ ਖੱਟਿਆ ਹੈ ਜਿਨ੍ਹਾਂ ਨੇ ਇਹ ਸਮਝਿਆ ਵੀ ਤਨ ਵੀ ਉਹਦਾ, ਮਨ ਵੀ ਉਹਦਾ, ਧਨ ਵੀ ਉਹਦਾ, ਤੇ ਮੇਰੇ ਦੁੱਖ ਤੇ ਸੁੱਖ ਨੂੰ ਸੁਣਨ ਵਾਲਾ ਵੀ ਉਹ ਹੈ। ਪਰ ਯਾਦ ਰੱਖੀ ਗੁਰਮੁਖਾ ਗੱਲ ਬਣੇਗੀ ਕਿਵੇਂ?
0: ਜੀ ਕੀ ਇੱਕ ਹੀ ਪਹਿਮਾਨੀ,
1: ਗੱਲ ਤਾਂ ਬਣਨੀ ਕਿ ਜੇ ਤੇਰਾ ਇੱਕ ਤੇ ਮਨ ਮੰਨ ਜਾਏ, ਇੱਕ ਤੇ ਆ ਗੁਰਮੁਖੋ ਮੈਂ ਨਹਿਰ ਦੇ ਕੰਢੇ ਤੇ ਸੈਰ ਕਰਨ ਜਾਣਾ, ਹੈਰਾਨ ਹੋ ਗਿਆ ਇਹਨੇ ਨਾਰੀਅਲ ਲੋਕੀ ਰੋੜਦੇ ਨੇ ਵੀ ਗਲੇ ਨਹੀਂ ਜੀ ਜਾਂਦੇ। ਪਰਸੋਂ ਉੱਥੇ ਰੌਲਾ ਪੈ ਗਿਆ, ਬੜਾ ਸੋਹਣਾ ਪਰਸਨੈਲਿਟੀ ਕੋਈ 70 ਸਾਲ ਦਾ ਬੰਦਾ, ਲਿਫਾਫੇ ਚ ਉਹਨੇ ਕੁਝ ਪਾਇਆ ਤੇ ਮੁੜ ਕੇ ਇਸ ਪਾਸੇ ਲਹਿੰਦੇ ਨੂੰ ਮੂੰਹ ਕਰਕੇ ਪਤਾ ਨਹੀਂ ਉਹਨੇ ਕੀ ਪੜਿਆ, ਦੂਜੇ ਪਾਸੇ ਖਲੋਤਾ ਸੀ। ਇੱਧਰ ਕੋਈ ਸਿਆਣੇ 10-15 ਬੰਦੇ ਸਨ, ਉਹ रह ना सके सुभाव आप वो अपना ਉਹ ਕਹਿਣ ਲੱਗੇ ਤੇਰਾ ਕੱਖ ਨੂੰ ਬਣਨਾ ਤੂੰ ਗੁਰੂ ਰਾਮਦਾਸ ਨੂੰ ਛੱਡ ਕੇ ਤੇ ਇੱਥੇ ਟੇਕੀ ਜਾਣਾ ਡਾਂਗੋ ਜੇ ਇਕੱਠੇ ਹੁੰਦੇ ਸ਼ਾਇਦ ਲੜ ਪੈਂਦੇ ਤੇ ਡਾਂਗੋ ਡਾਂਗੀ ਹੋ ਜਾਂਦੇ ਅਸੀਂ ਗੁਰੂ ਰਾਮਦਾਸ ਦੇ ਦਰ ਤੇ ਰਹਿੰਦੇ ਹਾਂ ਐਵੇਂ ਗੁਰਮੁਖੋ ਨਹਿਰਾਂ ਚ ਨਾਰੀਆਂ ਰੋੜਦੇ ਗੱਲ ਨਹੀਂ ਜੇ ਬਣਨੀ ਅਸੀਂ ਤਾਂ ਤੁਹਾਡੇ ਅਸੀਂ ਤਾਂ ਨਾਰੀ ਲਾਉਂਦਾ ਅਸੀਂ ਤਾਂ ਤੁਹਾਡੇ ਆਡੀ ਰੁੜਦੇ ਤੇ ਫਾਇਦਾ ਤੁਹਾਨੂੰ ਕੀ ਹੋਣਾ ਰੱਬ ਦਾ ਵਾਸਤਾ ਜੇ ਨਾ ਚੱਕਰਾਂ ਚ ਨਾ ਪਾਓ ਅੱਜ ਮੈਂ ਨੀ ਕਹਿੰਦਾ ਗੁਰੂ ਪੰਚਮ ਪਾਤਸ਼ਾਹ ਨੇ ਸਾਨੂੰ ਆਖਿਆ ਗੁਰਮੁਖਾ ਜੀ ਕੀ ਏਕ ਹੀ ਪੈਮਾਨੀ ਕੇਵਲ ਤੇ ਕੇਵਲ ਜੀ ਕਰਕੇ ਇੱਕ ਨੂੰ ਮੰਨਣਾ ਕਰ ਇੱਕ ਦਿਨ ਦੂਸਰ ਦਸਮ ਪਾਤਸ਼ਾਹ ਦੇ ਆਪਾਂ ਪੜ੍ਹਦੇ ਨੇ ਸ਼ਬਦ ਹਜ਼ਾਰੇ ਪਾਤਸ਼ਾਹੀ ਦਸਮੀ ਉਹਨੇ ਚਾਹੁੰਦਾ ਇੱਕ ਦਿਨ ਦੂਸਰ ਸੋਨਾ ਚਨਾਰ ਇੱਕ ਤੋਂ ਬਿਨਾਂ ਦੂਜੇ ਦੀ ਜਾਣ ਪਛਾਣ ਹੀ ਨਾ ਕੱਢ ਇੱਕ ਤੋਂ ਬਿਨਾਂ ਦੂਜੇ ਨੂੰ ਜਾਣਨਾ ਪਛਾਣਨਾ ਨਹੀਂ ਮੈਂ ਜਿੰਨੀ ਵੇਰਾ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਨੂੰ ਮੱਥਾ ਟੇਕਦਾ ਮੈਂ ਜਿੰਨੀ ਵੇਰਾ ਵੀ ਮੈਂ ਇਹਨਾਂ ਨੂੰ ਇੱਕੋ ਇੱਕ ਬੇਨਤੀ ਕਰਦਾ ਕਿ ਪਾਤਸ਼ਾਹ ਮੈਂ ਤੇਰਾ ਸਿੱਖ ਹਾਂ ਮੈਂ ਤੇਰੇ ਚਰਨਾਂ ਤੇ ਮੱਥਾ ਰਗੜੀ ਜਾਵਾਂ ਪਰ ਜੇ ਕਿਤੇ ਤੈਨੂੰ ਛੱਡ ਕੇ ਕਿਸੇ ਵਿਅਕਤੀ ਅੱਗੇ ਮੈਂ ਟਿਕਣਾ ਤੇ ਮੇਰੀ ਜਾਨ ਕੱਢਦੀ ਮੈਨੂੰ ਸਵਾਸ ਨਾ ਦੇ ਮੇਰੀ ਪ੍ਰਾਣ ਉਸੇ ਮੌਕੇ ਖਤਮ ਕਰ ਦੀ ਮੈਨੂੰ ਜੀਵਨ ਨਹੀਂ ਚਾਹੀਦਾ ਜਿਹੜਾ ਤੈਨੂੰ ਛੱਡ ਕੇ ਬੰਦਿਆਂ ਦੇ ਅੱਗੇ ਮੈਂ ਮੱਥਾ ਰਗੜਾਂ ਮੈਂ ਕੇਵਲ ਤੇ ਕੇਵਲ ਤੇਰੇ ਅੱਗੇ ਝੁਕਾਂ ਤੇ ਤੇਰੇ ਅੱਗੇ ਝੁੱਕ ਕੇ ਗੁਰਮੁਖੋ ਦੀ ਬੇਨਤੀ ਮੈਂ ਤੁਹਾਨੂੰ ਕਰਾਂ ਮੈਂ ਮੱਥਾ ਟੇਕਦੇ ਹੁੰਦੇ ਜਨ ਉਦੋਂ ਪੜਿਆ ਕਰੋ ਡੰਡੌਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਘਰ ਹੱਥ ਹੇ ਮੇਰੇ ਵਾਹਿਗੁਰੂ ਮਨ ਦਾ ਕੋਈ ਪਤਾ ਨਹੀਂ ਕਬਹੂ ਜੀੜਾ ਉਬ ਚੜ੍ਹਤ ਹੈ ਕਬਹੂ ਜਾਏ ਪਿਆਲੇ ਲੋਭੀ ਜੀੜਾ ਥਿਰਨਾ ਰਹਿਤ ਹੈ ਚਾਰੇ ਕੂਟਾਂ ਭਾਲੇ ਇਹ ਕਦੇ ਆਕਾਸ਼ ਵਿੱਚ ਚੜ੍ਹ ਜਾਂਦਾ ਤੇ ਕਦੇ ਬੰਦਾ ਇੰਨੀ ਲਾਲਚੀ ਹੁੰਦਾ ਤੇ ਆਸ ਪੜਿਆ ਜਿਵੇਂ ਸੌ ਸਾਖੀ ਸਾਖੀ ਪੜ੍ਹੀ ਤੁਹਾਨੂੰ ਬੜੀ ਹੋੜ ਲੱਗੇਗੀ ਇੱਕ ਜੇਬ ਕਤਰਾ ਆਇਆ ਤੇ ਗੁਰੂ ਗੋਬਿੰਦ ਸਿੰਘ ਨੂੰ ਕਹਿੰਦੇ ਵੀ ਤੂੰ ਮਨ ਦੀਆਂ ਮੁਰਾਦਾਂ ਪੂਰੀਆਂ ਕਰਦਾ ਸੌ ਸਾਖੀ ਚ ਸਾਖੀ ਪੜ੍ਹੀ ਜੇ ਮੈਂ ਕੋਲ ਨੀ ਬਣਾਈ ਕਹਿੰਦਾ ਮਨ ਦੀਆਂ ਮੁਰਾਦਾਂ ਪੂਰੀਆਂ ਕਰਦਾ ਤੇ ਮੈਂ ਆਇਆ ਪ੍ਰਦੇਸ਼ ਵਿੱਚੋਂ ਮੈਂ ਜੇਬਾਂ ਕੱਟੀਆਂ ਨੇ ਤੇ ਕਿਸੇ ਨੂੰ ਪਤਾ ਲੱਗੇ ਮੈਨੂੰ ਤਿੰਨ ਜੇਬਾਂ ਕੱਟ ਲੈਣ ਦੇ ਮੇਲਾ ਬੜਾ ਭਰਿਆ ਇਹਦੀ ਕੱਟੀ ਗਈ ਮੇਰੀ ਕੱਟੀ ਗਈ ਤੇ ਲੋਕ ਕਹਿਣ ਲੱਗੇ ਪਾਤਸ਼ਾਹ ਇੱਕ ਪਾਸੇ ਅਸੀਂ ਕੱਢਦੇ ਹਾਂ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਤੇ ਤੈਨੂੰ ਜੇਬ ਕਦਰੇ ਨਹੀਂ ਲੱਭਦੇ ਵਿੱਚ ਕਈ ਬੰਦੇ ਭੋਲੇ ਪਾਏ ਹੁੰਦੇ ਨੇ ਵੀ ਪਾਤਸ਼ਾਹ ਕਹਿੰਦੇ ਨੇ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਇਹਦੀ ਵੀ ਜੇਬ ਕੱਟੀ ਗਈ ਮੇਰੀ ਵੀ ਕੱਟੀ ਗਈ ਤੇ ਬਾਜਾ ਵਾਲਾ ਖਿੜ ਖੜਾ ਕੇ ਹੱਸ ਪਿਆ ਕਹਿਣ ਲੱਗੇ ਕੋਈ ਗੱਲ ਨੀ ਗੁਰਮੁਖੋ ਤੁਹਾਡੀ ਕੱਟੀ ਗਈ ਤੇ ਪੈਸੇ ਪੂਰੇ ਕਰ ਦਿਆਂਗੇ ਬਹਿ ਜਾਓ ਮੇਰੇ ਕੋਲ ਤੇ ਉਹਨੇ ਆਖਿਆ ਵੀ ਐਤਕੀ ਦਾ ਮੇਲਾ ਚੰਗਾ ਭਰਿਆ ਬਾਗੋ ਬਾਗ ਹੋ ਜਾਣਗੇ ਜਦੋਂ ਉਹਨੇ ਚੌਥੀ ਜੇਬ ਕੱਢਣੀ ਹੈ ਨਾ ਤੇ ਚੌਥਾ ਬੰਦਾ ਤੇ ਗੁਰਦੇਵ ਕਹਿਣ ਲੱਗੇ ਗੁਰਮੁਖੋ ਹੁਣ ਇਉਂ ਕਰੋ ਫਲਾਨਾ ਸਿੰਘ ਤੂੰ ਉੱਠ ਤੇ ਬੇਰੀ ਦੇ ਬੰਦੇ ਥੱਲੇ ਲਾਲ ਪੱਗ ਬੰਨ ਕੇ ਤੇ ਧੋਤੀ ਲਾ ਕੇ ਬੰਦਾ ਬੈਠਾ ਤੇ ਚੁੱਪ ਕਰਕੇ ਉਹਨੂੰ ਧੋਣੋਂ ਫੜ ਕੇ ਤੇ ਇੱਥੇ ਨਹੀਂ ਬਾਕੀ ਗੱਲਾਂ ਫੇਰ ਕਰਾਂਗੇ ਲਾਲ ਪੱਗ ਬੱਧੀ ਉਹਨੇ ਤੇ ਧੋਤੀ ਲਾਈ ਹੈ ਤੇ ਗੱਲਬਾਤ ਕਰਨ ਦੀ ਲੋੜ ਕੋਈ ਨੀ ਬਾਂਹ ਮਰੋਲਣੀ ਤੇ ਇੱਥੇ ਲੈ ਵੀ ਲੈ ਆਂਦਾ ਸਤਿਗੁਰੂ ਪਾਤਸ਼ਾਹ ਕਹਿੰਦੇ ਉਹ ਭਲਿਆ ਬਾਣੀ ਕਹਿੰਦੀ ਚੋਰ ਕੀ ਆਮਾ ਭਰੇ ਨਾ ਕੋਏ ਚੋਰ ਦੀ ਆਮੀ ਕੋਈ ਨੀ ਭਰਦਾ ਤੂੰ ਸਾਡੇ ਤੇ ਸਵਾਲ ਕਰ ਦਿੱਤਾ ਵੀ ਜੇ ਤੂੰ ਅੰਤਰ ਜਾਮੀ ਤੇ ਮੇਰੀ ਮੁਰਾਦ ਪੂਰੀ ਕਰ ਦੇਖੋ ਅਰਦਾਸ ਸੁਖੋ ਤੇ ਮੈਂ ਜੇਬ ਕੱਢਣਾ ਹੈ ਤਿੰਨ ਜੇਬਾਂ ਜੇ ਕੱਢ ਲੈਣ ਤੇ ਬਾਗੋ ਬਾਗ ਹੋ ਜਾ ਕਹਿਣ ਲੱਗੇ ਮੈਂ ਫੇਰ ਵੀ ਤੇਰਾ ਪਰਦਾ ਟਕਿਆ ਪਰ ਤੂੰ ਤਾਂ ਨਾ ਹਟਿਓ ਬੰਦੇ ਦਾ ਪੁੱਤ ਬਣ ਕੇ ਸਾਰੇ ਗਿਣ ਕੇ ਦੇ ਦੇ ਇਹ ਸਾਡੀ ਕਰਤੂਤ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਮੁਖਾ ਕੇਵਲ ਤੇ ਕੇਵਲ ਇੱਕ ਤੇ ਵਿਸ਼ਵਾਸ ਕਰ ਮੈਂ ਤਕਰੀਬਨ ਜਦੋਂ ਵੀ ਮੇਰੀ ਡਿਊਟੀ ਹੁੰਦੀ ਹੈ ਮੈਂ ਇਹ ਗੱਲ ਲਾਜ਼ਮੀ ਕਹਿਣਾ ਹੈ

0: ਵਾਹਿਗੁਰੂ ਦਾ ਤਾਨ ਮਨ ਧਨ ਸਮਝ ਲਿਆ ਨਾ, ਉਹਨਾਂ ਨੂੰ ਦੁਨੀਆਂ ਦੇ ਲੋਕ ਤੋੜਨ ਦਾ ਯਤਨ ਤਾਂ ਕਰ ਰਿਹਾ, ਪਰ ਉਹਨਾਂ ਤੇ ਜਿਵੇਂ ਵੀ ਕਿਸੇ ਦੀ ਗੱਲ ਨਹੀਂ ਜੇ ਮੰਨੀ। ਉਹਨਾਂ ਨੇ ਰੰਚਕ ਤਿਲ ਦਾ ਭਾਵ ਹੁੰਦਾ, ਆਪਾਂ ਪੰਜਾਬੀ ਚ ਕਹਿੰਦੇ ਤਿਲ ਤਿਲ ਦਾ ਭਾਵ ਹੁੰਦਾ ਸਭ ਤੋਂ ਥੋੜਾ। ਉਹਨਾਂ ਗੁਰਮੁਖ ਪਿਆਰਿਆਂ ਦਾ ਮਨ ਤਿਲ ਜਿੰਨਾ ਵੀ ਹੋਰ ਕਿਸੇ ਨੂੰ ਨਹੀਂ ਮੰਨਿਆ ਰਹਾਮ ਦੇ ਕਰਕੇ ਕਿਰਪਾ ਕਰਦੇ ਹਨ।
1: ਅੰਮ੍ਰਿਤ ਨਾਮ ਨਿਰਮੋਲਕ ਹੀਰਾ,
0: ਸਤਿਗੁਰੂ ਪਾਤਸ਼ਾਹ ਨੇ ਸਾਨੂੰ ਨਾਮ ਦਿੱਤਾ ਨਾ, ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਪਾਰ। ਇਹ ਥੋੜਾ ਜਿਹਾ ਮੈਂ ਇਹਦਾ ਨਿਰਣਾ ਕਰਾਂ। ਗੁਰਮੁਖੋ ਨਾਭਾ ਸਾਹਿਬ ਗੁਰਦੁਆਰਾ ਹੈ ਚੰਡੀਗੜ੍ਹ ਦੇ ਲਾਗੇ, ਉੱਥੇ ਜਥਾ ਹਰ ਸਾਲ ਜਾਂਦਾ ਸੀ ਜੇਠ ਦੀ ਸੰਗਰਾਂਦ ਤੋਂ ਲੈ ਕੇ ਤਿਹਾੜ ਦੀ ਸੰਗਰਾਂਦ ਤੱਕ ਦੁਪਹਿਰ ਦਾ ਟਾਈਮ। ਮੈਂ ਗੱਲ ਕਰਨ ਲੱਗਾ ਜਿਹੜੇ ਨਾਮ ਲੈਣ ਜਾਂਦੇ ਨੇ ਨਾ, ਹੋ ਸਕਦਾ ਵੀ ਉਹਨਾਂ ਦੇ ਡੇਰਿਆਂ ਵਿੱਚ ਵੀ ਇਹ ਉਹਨਾਂ ਨੂੰ ਫੀਡ ਕੀਤਾ ਜਾਂਦਾ ਵੀ ਤੁਸੀਂ ਸਾਡੇ ਕੋਲ ਨਾਮ ਲਓ, ਵਾਹਿਗੁਰੂ ਮੰਤਰ ਨਹੀਂ। ਮੇਰਾ ਅੰਦਾਜ਼ਾ, ਮੈਂ ਅੰਦਾਜ਼ੇ ਨਾਲ ਗੱਲ ਕਹਿ ਰਿਹਾ, ਕੋਈ ਜ਼ਰੂਰੀ ਨਹੀਂ ਵੀ ਸਾਡੇ ਕੋਲ ਨਾਮ ਲੈ ਕੇ ਜਾਓ। ਵਾਹਿਗੁਰੂ ਕਿਹੜਾ ਨਾਮ ਹੋਇਆ ਭਲਾ? ਉਹ ਪਰਿਵਾਰ ਆਇਆ ਸੀ, ਤਿੰਨ ਵਿਦਿਆਰਥੀ ਖਲੋਤੇ ਸਾਂ ਤੇ ਸਾਨੂੰ ਕਹਿਣ ਲੱਗੇ, ਕਾਕਾ ਤੁਸੀਂ ਕਹਿੰਦੇ ਵਾਹਿਗੁਰੂ ਗੁਰਮੰਤਰ ਹੈ ਤੇ ਬਾਣੀ ਚ ਕਿਤੇ ਵਾਹਿਗੁਰੂ ਗੁਰਮੰਤਰ ਲਿਖਿਆ ਨਹੀਂ, ਗੁਰੂ ਸਾਹਿਬ ਦੀ ਬਾਣੀ ਚ ਕਿਤੇ ਲੱਭ ਕੇ ਵਿਖਾਓ। ਮੈਨੂੰ ਕਿਸੇ ਦਾ ਪਤਾ ਨਹੀਂ, ਮੈਂ ਗੁਰੂ ਕੇ ਸੰਗ ਚ ਬੈਠਾ, ਮੈਂ ਬਿਲਕੁਲ ਬਉਜ਼ੜ ਗਿਆ, ਮੈਨੂੰ ਚੱਕਰ ਆ ਗਿਆ, ਮੇਰੇ ਮਨ ਤੇ ਨਾ ਬੋਝ ਪਿਆ ਉਹਨਾਂ ਦੀ ਗੱਲ ਦਾ। ਮੈਂ ਗੁਰੂ ਦਰਬਾਰ ਚ ਗਿਆ, ਸੰਤ ਕਰਤਾਰ ਸਿੰਘ ਜੀ ਉੱਥੇ ਬੈਠੇ ਸਨ ਇਕੱਲੇ ਤੇ, ਕਹਿੰਦੇ ਪੁੱਤਾ, ਮੈਂ ਕਿਹਾ ਜੀ ਆਹ ਗੱਲ ਹੈ। ਉਹਨੇ ਮੈਨੂੰ ਸਵਾਲ ਕੀਤਾ ਵੀ ਤੂੰ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਮੰਨਦਾ? ਮੈਂ ਕਿਹਾ ਜੀ ਇਹ ਕੋਈ ਸ਼ੱਕ ਵਾਲੀ ਗੱਲ, ਮੇਰਾ ਤਾਂ ਸਭ ਕੁ ਰੱਬ ਆ। ਕਹਿੰਦੇ ਕਿੰਨੇ ਕੁ ਨੂੰ ਮੰਨਦਾ? ਤੇ ਅਸੀਂ ਚਾਚਾ ਭਤੀਜਾ ਸੰਤ। ਮੈਂ ਕਿਹਾ ਜੀ ਇਹ ਵੀ ਕੋਈ ਗੱਲ ਹੁੰਦੀ ਵੀ ਮੈਂ ਚਾਚੇ ਦਾ ਮੂੰਹ ਮੰਨਦਾ ਤੇ ਬਾਹਾਂ ਨਹੀਂ ਮੰਨਦਾ? ਮੈਂ ਕਿਹਾ ਚਾਚਾ ਚਾਚਾ ਪਿਓ ਪਿਓ ਤੇ ਇਹਦੇ ਚ ਕਿਹੜੀ ਗੱਲ ਹੈ? ਕਹਿੰਦੇ ਪੁੱਤਰਾ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਬਾਣੀ ਵਿੱਚ 13 ਵੇਰਾਂ ਵਾਹਿਗੁਰੂ ਆਇਆ ਜੀ। ਮੈਂ ਇਹ ਤਾਂ ਕਹਿ ਰਿਹਾ ਵੀ ਹੋ ਸਕਦਾ ਕਿਸੇ ਦੇਹਧਾਰੀ ਦੇ ਚੇਲੇ ਨੇ ਜਾਂ ਦੇਹਧਾਰੀ ਤੁਹਾਨੂੰ ਗੁੰਮਰਾਹ ਕਰੇ ਵੀ ਗੁਰੂ ਪਾਤਸ਼ਾਹ ਦੀ ਬਾਣੀ ਚ ਕਿਤੇ ਵਾਹਿਗੁਰੂ ਲਫ਼ਜ਼ ਨਹੀਂ ਲੱਭਦਾ ਤੇ ਇਸ ਕਰਕੇ ਤੁਸੀਂ ਇਸ ਪਾਸੇ ਕਿਉਂ ਜਾਂਦੇ ਹੋ? ਤੇ ਇਹਦਾ ਜਵਾਬ ਜੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ ਤੇ ਵਾਹਿਗੁਰੂ।

0: ਜੀ ਸਾਹਿਬ ਰਚਨਾ ਤੇ 13 ਤੋਂ ਬਾਅਦ ਤਾਂ ਬਾਬੇ ਨਾਨਕ ਦੇ ਘਰ ਵਿੱਚ ਗਿਣਤੀ ਹੈ ਨਹੀਂ। ਬਾਬਾ ਨਾਨਕ 13 ਤੋਂ ਗਾਂ 14-15 ਤੱਕ ਨਹੀਂ ਜਾਂਦਾ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਜਿਹੜਾ ਵਾਹਿਗੁਰੂ ਗੁਰਮੰਤਰ ਹੈ ਨਾ ਇਹਦੀ ਕੋਈ ਕੀਮਤ ਹੀ ਨਹੀਂ, ਔਰ ਇਹ ਜਿਹੜਾ ਵਾਹਿਗੁਰੂ ਮੰਤਰ ਹੈ ਨਾ ਇਹ ਮ੍ਰਿਤੂ ਤੋਂ ਰਹਿਤ ਕਰ ਦਿੰਦਾ ਹੈ।
1: ਗੁਰਦੀਨੋ ਮੰਤਾਨੀ
0: ਸਾਨੂੰ ਗੁਰੂ ਨੇ ਮੰਤਰ ਦੇਣਾ ਕੀਤਾ,
1: ਡਗੈ ਨਾ ਡੋਲੈ ਦ੍ਰਿੜ ਕਰ ਰਹੇ ਹੋ।
0: ਬਾਕੀ ਦੀਆਂ ਚੀਜ਼ਾਂ ਨੇ ਉਹ ਗੁਰਮੁਖ ਹੋ ਸਕਦਾ, ਕੋਈ ਸਾਡੀ ਕੋਈ ਡਿੱਗ ਪਏ ਵੀ ਆਪਾਂ ਬਾਹਰ ਗਏ ਤੇ ਆਪਣਾ ਪੜੂਆ ਦੇਵ ਚੋਂ ਡਿੱਗ ਪਿਆ। ਇਹਦਾ ਨਾਮ ਹੈ ਨਾ ਇਹ ਗਵਾਚਦਾ ਨਹੀਂ, ਤੇ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਇਹ ਨਾਮ ਵਸਿਆ ਉਹ ਬੋਲਦੇ ਨਹੀਂ। ਮੈਂ ਇੱਕ ਸਾਖੀ ਇੱਥੇ ਬਹੁਤ ਮੇਰਾ ਸੁਣਾਈ ਹੈ, ਬੀਬੀਆਂ ਭੈਣਾਂ ਮੇਰੀਆਂ ਬੈਠੀਆਂ ਨੇ, ਅੱਗੇ ਅਸੀਂ ਅਰਦਾਸ ਕਰਦੇ ਹੁੰਦੇ ਸਾਂ। ਜਿਨ੍ਹਾਂ ਬੀਬੀਆਂ ਭੈਣਾਂ ਨੇ ਜੇਲ੍ਹ ਮੀਰ ਮੰਨੂ ਦੀ ਜੇਲ੍ਹ ਵਿੱਚ, ਲਾਹੌਰ ਤੇ ਪੱਟੀ ਦੀ ਜੇਲ੍ਹ ਵਿੱਚ ਆਪਣੇ ਬੱਚਿਆਂ ਦੇ ਟੋਟੇ ਟੋਟੇ ਕਰਕੇ ਕੁਰਬਾਨੀਆਂ ਦਿੱਤੀਆਂ, ਉਹਨਾਂ ਮਾਈਆਂ ਬੀਬੀਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ, ਇਹ ਅਸੀਂ ਬੋਲਦੇ ਹੁੰਦੇ ਸਨ, ਬੋਲਣਾ ਚਾਹੀਦਾ। ਇਹਦਾ ਇਤਿਹਾਸ ਇਹ ਹੈ ਵੀ ਪੱਟੀ ਦੀ ਜੇਲ੍ਹ ਜਿਹੜੀ ਹੈ ਨਾ, ਪੱਟੀ ਦੀ ਜੇਲ੍ਹ ਤੇ ਲਾਹੌਰ ਦੀ ਜੇਲ੍ਹ ਵਿੱਚ ਸਾਡੀਆਂ ਬੀਬੀਆਂ ਭੈਣਾਂ ਨੂੰ ਕੈਦੀ ਬਣਾਇਆ ਗਿਆ, ਉਹਨਾਂ ਕੋਲ ਮਾਸੂਮ ਬੱਚੇ, ਬੀਬੀਆਂ ਦੇ ਪਤੀ ਸ਼ਹੀਦ ਹੋ ਗਏ, ਤੇ ਇਹ ਵੀ ਆਪਾਂ ਸੁਣਦੇ ਸਾਂ। ਜਿਨ੍ਹਾਂ ਖੰਨੀ ਖੰਨੀ ਰੋਟੀ ਤੇ ਪਾਣੀ ਦੇ ਪਿਆਲੇ ਤੇ ਗੁਜ਼ਾਰਾ ਕੀਤਾ, ਖੰਨੀ ਦਾ ਭਾਵ ਦਾ ਰੋਟੀ ਦਾ ਚੌਥਾ ਹਿੱਸਾ, ਚੌਥਾ ਜਿਹਨੂੰ ਆਪਾਂ ਪੰਜਾਬੀ ਚੱਪਾ ਵੀ ਸਾਡੇ ਪਿੰਡਾਂ ਵਿੱਚ ਚੱਪਾ ਕਹਿੰਦੇ ਨੇ, ਚੱਪਾ ਚੌਥਾ ਹਿੱਸਾ। ਚਾਰ ਬੀਬੀਆਂ ਦੇ ਰੋਟੀ ਇੱਕ ਮਿਲਦੀ ਹੈ, ਨੌਜਵਾਨ ਬੀਬੀ ਦੀ ਗੋਦੀ ਚ ਬੱਚਾ ਤੇ ਵਿਨੂੰ ਵਿਨੂੰ ਕਰਦਾ, ਕਿਉਂਕਿ ਮਾਂ ਨੂੰ ਦੁੱਧ ਦਾਵੇ ਤੇ ਬੱਚਾ ਚੁੱਪ ਕਰੇ ਨਾ, ਬੱਚਾ ਵਿਨੂੰ ਵਿਨੂੰ ਕਰਦਾ ਤੇ ਜਿਹੜੀ ਬਜ਼ੁਰਗ ਮਾਤਾ ਉਹ ਕਹਿੰਦੀ ਨੇ ਧੀਏ ਮੇਰੇ ਵਾਲਾ ਵੀ ਚੱਪਾ ਤੂੰ ਖਾ ਲਾ, ਮੈਥੋਂ ਬੱਚਾ ਰੋਂਦਾ ਜਰਿਆ ਨਹੀਂ ਜਾਂਦਾ, ਤੈਨੂੰ ਘੁੱਟ ਦੁੱਧ ਆ ਜਾਏਗਾ। ਤੇ ਨੌਜਵਾਨ ਕਹਿੰਦੀ ਬੇਬੇ ਮੈਂ ਮੈਨੂੰ ਛੇੜਨਾ, ਤੇਰੀ ਜ਼ਬਾਨ ਅੜਦੀ ਤੇ ਇੱਥੋਂ ਬੋਲਿਆ ਨਹੀਂ ਜਾਂਦਾ, ਤੂੰ ਪਤਾ ਨਹੀਂ ਘੜੀ ਤੇ ਪਲ ਨੂੰ ਤੁਰ ਜਾਣਾ ਤੇ ਮੀਰ ਰੋਟੀ ਖਾ ਲਾ, ਮੈਂ ਅਜੇ 4 ਦਿਨ ਕੱਢ ਜਾਂਗੀ। ਆਪਾਂ ਤਾਂ ਹੁਣ ਦੂਜਿਆਂ ਦੀ ਰੋਟੀ ਖੋਹਣੇ ਆ ਨਾ, ਸਾਡਾ ਮੁੱਢ ਕੀ ਹੈ। ਉਹ ਬੀਬੀ ਕਹਿੰਦੀ ਹੈ ਮਾਤਾ ਨੂੰ ਤੂੰ ਰੋਟੀ ਖਾ ਲਾ, ਮਾਤਾ ਕਹਿੰਦੀ ਧੀਏ ਤੂੰ ਖਾ ਲਾ, ਤੇ ਆਪਣੇ ਘਰ ਤਾਂ 1 ਕਿਲੋ ਪਨੀਰ ਬਣਿਆ ਤੇ ਆਪਾਂ ਕਹਿੰਦੇ ਬੂਹਾ ਢੋ ਦੇਖੋ ਆ ਨਾ ਜਾਏ, ਇਹ ਪਤਾ ਨਹੀਂ ਕਿਸੇ ਨੇ ਪਨੀਰ ਵੇਖਿਆ ਕਿ ਨਹੀਂ ਵੇਖਿਆ, ਆਪਾਂ ਇੰਨੇ ਥੱਲੇ ਹੋ ਗਏ ਹਾਂ। ਜਦਕਿ ਆਪਾਂ ਪੜ੍ਹਦੇ ਹਾਂ ਜਿਨ੍ਹਾਂ ਨਾਮ ਜਪਿਆ ਜਿਨ੍ਹਾਂ ਨੇ ਵੰਡ ਕੇ ਛਕਿਆ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ, ਜਿਨ੍ਹਾਂ ਵੰਡ ਕੇ ਛਕਿਆ ਤੇ ਆਪਾਂ ਤਾਂ ਆਪਣੇ ਤੱਕ ਸੀਮਤ ਹਾਂ। ਹੋਇਆ ਕਿ ਬੀਬੀਆਂ ਦੀ ਚੜ੍ਹਦੀ ਕਲਾ ਵੇਖੀ, 20 ਸਿਰ ਦਾਣੇ ਪੀਂਦੀਆਂ ਨੇ 20 ਸਿਰ, ਜਿਸਲੇ ਉਹਨੇ ਸਵਾ ਸਵਾ ਮਨ ਦੀ ਪੀਸਣੀ ਪੀਸੀ, ਅੱਜ ਕੱਲ੍ਹ ਦੀ ਨਵੀਂ ਪੀੜ੍ਹੀ ਨੂੰ ਪਤਾ ਨਹੀਂ ਤੇ ਪੁਰਾਣੇ ਜਾਣਦੇ ਨੇ ਥੋੜੇ ਬਹੁਤੇ ਬਜ਼ੁਰਗ, 2 ਤਰ੍ਹਾਂ ਦਾ ਮਨ ਹੁੰਦਾ, ਇੱਕ 40 ਸਿਰ ਦਾ ਮਨ, ਇੱਕ 16 ਸਿਰ ਦਾ ਮਨ। ਜਿਹੜਾ 16 ਸਿਰ ਦਾ ਮਨ ਉਹਨੂੰ ਕਹਿੰਦੇ ਕੱਚਾ ਮਨ, ਇਹ ਪੁਰਾਣੀ ਬੋਲੀ ਸਾਡੀ। ਉਹਨਾਂ ਬੀਬੀਆਂ ਨੂੰ 20 ਸਿਰ ਦਾਣੇ ਮਿਲਦੇ ਤੇ 1 ਰੋਟੀ ਦਾ ਚੌਥਾ ਹਿੱਸਾ ਤੇ ਪਾਣੀ ਦਾ ਪਿਆਲਾ 8 ਪਹਿਰੀ। ਉਹਨਾਂ ਦੁਸ਼ਟਾਂ ਨੇ ਬੀਬੀਆਂ ਦੇ ਬੱਚਿਆਂ ਦੇ ਟੋਟੇ ਕਰਕੇ ਤੇ ਉਹਨਾਂ ਦੇ ਗਲਾਂ ਵਿੱਚ ਹਾਰ ਪਾਏ। ਆਪਾਂ ਸਿੱਖ ਕਹਾਉਣੇ ਨਾ, ਇਵੇਂ ਨੀ ਭਾਈ ਗੁਰਦਾਸ ਨੇ ਲਿਖਿਆ ਗੁਰਸਿੱਖੀ ਬਰੀਕ ਹੈ ਖੰਡੇ ਧਾਰ ਗਲੀ ਅਤ ਭੀੜੀ, ਉੱਥੇ ਟਿਕੇ ਨਾ ਭੁੱਲ ਹੋਣਾ ਲੰਘ ਨਾ ਸਕੇ ਉੱਪਰ ਕੀੜੀ, ਵਾਲੋਂ ਨਿੱਕੀ ਆਖੀਏ ਤੇਲ ਤਲੋ ਲੈ ਕੋਲੂ ਪੀੜੀ, ਸਿਰਾ ਅਲੂਣੀ ਚਟਣੀ ਮਾਣਕ ਮੋਤੀ ਚੋਗ ਲਵੀੜੀ, ਸਿੱਖੀ ਕਮਾਉਣੀ ਗੁਰਮੁਖੋ ਗੱਲਾਂ ਕਰਨੀਆਂ ਸੌਖੀਆਂ ਪਰ ਕਮਾਉਣੀ ਬੜੀ ਔਖੀ ਹੈ, ਜਿਹਦੇ ਤੇ ਕਿਰਪਾ ਕਰੇ ਉਹੋ ਕਮਾਵੇਗਾ, ਆਪਣੇ ਆਪ ਕਮਾਈ ਨਹੀਂ ਜਾਂਦੀ। ਬੱਚਿਆਂ ਦੇ ਟੋਟੇ ਕਰਕੇ ਉਹਨਾਂ ਬੀਬੀਆਂ ਭੈਣਾਂ ਦੇ ਗਲਾਂ ਚ ਹਾਰ ਪਾਏ। ਨਮਸਕਾਰ ਗੁਰੂ ਗੋਬਿੰਦ ਸਿੰਘ ਨੂੰ, ਨਮਸਕਾਰ ਉਹਨਾਂ ਬੀਬੀਆਂ ਭੈਣਾਂ ਨੂੰ, ਹੱਥ ਜੋੜ ਕੇ ਆਨੰਦਪੁਰ ਸਾਹਿਬ ਵਾਲੇ ਪਾਸੇ ਮੂੰਹ ਕਰਕੇ ਕਹਿੰਦੀਆਂ ਬਾਜਾਂ ਵਾਲਿਆ ਜਿੰਨੀ ਮੇਰੇ ਤੇ ਖੁਸ਼ੀ ਕੀਤੀ ਸਾਰਿਆਂ ਤੇ ਕਰੀ। ਵੇਖੋ ਪਤੀ ਵੀ ਗਿਆ ਪੋਦੇ ਟੋਟੇ ਕਰਕੇ ਗਲੇ ਹਾਰ ਪਾਏ ਤੇ ਕਹਿੰਦੀ ਬਾਜਾਂ ਵਾਲਿਆ ਜਿਹੋ ਜੀ ਮੇਰੇ ਤੇ ਕਿਰਪਾ ਕੀਤੀ ਸਾਰਿਆਂ ਤੇ ਕਰੀ, ਤੇਰਾ ਲੱਖ ਲੱਖ ਧੰਨਵਾਦ। ਤੇ ਦੁਸ਼ਟਾਂ ਨੇ ਆਖਿਆ ਕਸਰ ਰਹਿ ਗਈ ਅਜੇ, ਉਹ ਕਹਿੰਦੀ ਪਾਪੀਆ ਤੈਨੂੰ ਕੀ ਪਤਾ, ਅੱਗੇ ਮੈਂ ਸ਼ਹੀਦ ਦੀ ਪਤਨੀ ਸਾਂ, ਹੁਣ ਸ਼ਹੀਦ ਦੀ ਮਾਂ ਬਣ ਗਈ, ਮੇਰੀ ਕੁੱਖ ਵੀ ਸਫਲ ਹੋ ਗਈ। ਜਿਵੇਂ ਜਿਹਾ ਗੁਰੂ ਗੋਬਿੰਦ ਸਿੰਘ ਮੇਰੇ ਤੇ ਖੁਸ਼ ਹੋਇਆ, ਇਹ ਸਾਰਿਆਂ ਤੇ ਹੋਵੇ। ਇਹ ਜੇ ਸਿੱਖੀ ਜੋ ਤੁਧ ਭਾਵੈ, ਰੋਜ ਪਾਠ ਕਰਦੇ ਪਰ ਅਮਲ ਨਹੀਂ ਕਰਦੇ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇਹ ਮੇਰੇ ਵਾਹਿਗੁਰੂ ਜੋ ਤੈਨੂੰ ਭਾਉਂਦਾ ਉਹ ਠੀਕ ਹੈ, ਤੇ ਤੈਨੂੰ ਸਦਾ ਵਾਸਤੇ ਮੈਂ ਨਮਸਕਾਰ ਕਰਨਾ। ਹਜ਼ੂਰ ਕਹਿੰਦੇ ਜਿਨ੍ਹਾਂ ਕੋਲ ਨਾਮ ਆ ਗਿਆ ਨਾ, ਉਹਨਾਂ ਦਾ ਮਨ ਨਾ ਡੋਲਦਾ ਤੇ ਨਾ ਡਿੱਗਦਾ, ਉਹ ਪੂਰਨ ਤੌਰ ਤੇ ਤ੍ਰਿਪਤ ਹੋ ਗਏ ਨੇ। ਉਹ ਇਹ ਨਹੀਂ ਕਹਿੰਦੇ ਹੋਰ ਦੇ ਦੇ, ਹੋਰ ਦੇ ਦੇ। ਉਹ ਕਹਿੰਦੇ ਪਾਤਸ਼ਾਹ ਜੋ ਤੂੰ ਦਿੱਤਾ ਤੇਰਾ

0: ਧੋਤੇ
1: ਤੋਂ ਪਹਿਲਾਂ ਜਿਹੜੀ ਸਾਡੇ ਜਦੋਂ ਬੰਦੇ ਦੇ ਅੰਦਰ ਨਾਮ ਵੱਜੇ ਨਾ ਤੇ ਆਪਾਂ ਕਹਿੰਦੇ ਇਹ ਉਹਦਾ ਇਹ ਮੇਰਾ ਹੈ ਤੇ ਪਾਤਸ਼ਾਹ ਕਹਿੰਦੇ ਨਾ ਭਾਈ ਜਦੋਂ ਉਹਨਾਂ ਦੇ ਅੰਦਰ ਨਾਮ ਵਸ ਗਿਆ ਨਾ ਤੇ ਜਿਹੜੀ ਤੂੰ ਤੇ ਮੈਂ ਵਾਲੀ ਗੱਲ ਸੀ
0: ਤਿੰਨ ਕੀ ਬਾਤ ਬਿਲਾਨੀ
1: ਇਹ ਗੱਲਾਂ ਖਤਮ ਹੋ ਗਈਆਂ ਨਾਸ ਹੋ ਗਈਆਂ
0: ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਣਕ ਵਖਾਨੀ
1: ਜਿਹੜੇ ਆਪਾਂ ਸੋਨੀਏ ਟੂਮਾ ਵਹਿੰਦੇ ਹਾਂ ਕੋਈ ਕੜਾ ਹੈ ਕੋਈ ਕੈਂਠਾ ਹੈ ਕੋਈ ਇਸੇ ਪ੍ਰਕਾਰ ਮੁੰਦਰੀ ਹੈ ਜਦੋਂ ਸੁਨਿਆਰੇ ਨੇ ਉਹਨੂੰ ਇਕੱਠਿਆ ਕਰਤਾ ਥੈਲੀ ਬਣ ਗਈ ਨਾ ਇਹ ਨਹੀਂ ਕਹਿਣਾ ਵੀ ਇਹ ਕੜੇ ਵਾਲਾ ਹੈ ਇਹ ਛਾਪ ਵਾਲਾ ਹੈ ਇਹ ਕੈਂਠੇ ਵਾਲਾ ਹੈ ਇਹ ਕਹਿੰਦੇ ਗੁਰਮੁਖੋ ਨੂੰ ਸਾਰੇ ਨੂੰ ਸੋਨਾ ਹੀ ਕਹਿਣਗੇ ਇਹ ਨਹੀਂ ਵੀ ਮੁੰਦੀ ਵਾਲਾ ਸੋਨਾ ਨਹੀਂ ਕੜੇ ਵਾਲਾ ਸੋਨਾ ਨਹੀਂ ਕਹਿੰਦੇ ਵੀ ਢਲ ਗਏ ਨਾ ਤੇ ਸਾਰੇ ਦੇ ਸਾਰੇ ਸੈਂਟ ਸਾਰੇ ਉਹ ਥੈਲੀ ਬਣ ਜਾਣਗੇ ਇਸ ਪ੍ਰਕਾਰ ਭਾਵੇਂ ਕੋਈ ਹਿੰਦੂ ਹੈ ਭਾਵੇਂ ਕੋਈ ਸਿੱਖ ਹੈ ਭਾਵੇਂ ਕੋਈ ਮੁਸਲਮਾਨ ਹੈ ਜਿਨ੍ਹਾਂ ਨਾਮ ਜਪਿਆ ਉਹ ਗੁਰਮੁਖੋ ਸਾਰੇ ਦੇ ਸਾਰੇ ਸੋਨਾ ਨੇ ਜਿਵੇਂ ਆਪਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਚ ਬਾਬੇ ਫਰੀਦ ਨੂੰ ਮੱਥਾ ਟੇਕਦੇ ਹਾਂ ਆਪਾਂ ਇਹ ਨਹੀਂ ਕਹਿੰਦੇ ਬਾਬਾ ਫਰੀਦ ਮੁਸਲਮਾਨ ਹੈ ਅਸੀਂ ਬਾਬੇ ਫਰੀਦ ਜੀ ਨੂੰ ਮੱਥਾ ਟੇਕਦੇ ਹਾਂ ਬਾਬੇ ਰਵਿਦਾਸ ਦੇ ਅੱਗੇ ਨੱਕ ਰਗੜਦੇ ਹਾਂ ਬਾਬਾ ਜੈਦ ਦੇ ਬ੍ਰਾਹਮਣ ਤੇ ਇਸੇ ਪ੍ਰਕਾਰ ਆ ਲਾਗੇ ਚਬਾਲ ਦੇ ਪਿੰਡ ਸੋਲ ਇਥੋਂ ਦਾ ਬਾਬਾ ਸੈਨਾ ਅਸੀਂ ਉਹਨੂੰ ਮੱਥਾ ਵੀ ਟੇਕਦੇ ਹਾਂ ਇਸ ਪ੍ਰਕਾਰ ਉਹ ਗੁਰਮੁਖ ਜਨ ਜਿਨ੍ਹਾਂ ਦੇ ਅੰਦਰ ਨਾਮ ਵਸ ਗਿਆ ਉਹਨਾਂ ਦੇ ਅੰਦਰੋਂ ਤੇਰੀ ਤੇ ਮੇਰੀ ਚਲੀ ਗਈ ਉਹ ਸਾਰੇ ਪਰਮੇਸ਼ਰ ਦਾ ਰੂਪ ਬਣ ਗਏ ਸੋਨਾ ਬਣ ਗਏ
0: ਪ੍ਰਗਟਿਓ ਜੋਤ ਸਹਿਜ ਸੁਖ ਸੋਭਾ
1: ਜਿਹੜਾ ਭਾਈ ਸਹਿਜ ਦਾ ਭਾਵ ਦਾ ਮਨ ਦਾ ਟਕਾ ਸਾਨੂੰ ਸਹਿਜ ਦੇ ਤਿੰਨ ਅਰਥ ਪੜਾਏ ਗਏ ਨੇ ਟਕਸਾਲ ਵਿੱਚ ਗਿਆਨ ਸ਼ਾਂਤੀ ਤੇ ਟਕਾ ਜਦੋਂ ਪਰਿਪੂਰਨ ਪਰਮਾਤਮਾ ਦਾ ਨਾਮ ਸਾਡੇ ਅੰਦਰ ਵਸ ਗਿਆ ਨਾ ਤੇ ਮਨ ਦੌੜਦਾ ਨਹੀਂ ਬਾਜੇ ਅਣਹੱਤ ਬਾਣੀ ਗੁਰਮੁਖੋ ਪਤੰਜਲ ਸ਼ਾਸਤਰ ਦੇ ਮੁਤਾਬਕ ਮਨ ਨੂੰ ਟਕਾ ਕਰਕੇ ਅੰਦਰ ਅਭਿਆਸ ਕਰਨ ਦੇ ਵੱਖ ਵੱਖ ਬੜੇ ਲੰਮੇ ਚੌੜੇ ਤਰੀਕੇ ਦੱਸੇ ਨੇ ਲੇਕਿਨ ਅਣਹੱਤ ਬਾਣੀ ਤੋਂ ਭਾਵ ਦਾ ਕੰਟੀਨਿਊਸਲੀ ਲਗਾਤਾਰ ਜਾਪ ਚੱਲਣਾ ਆਪਾਂ ਸੁੱਤੇ ਹਾਂ ਵਾਹਿਗੁਰੂ ਜਾਗਦੇ ਹਾਂ ਵਾਹਿਗੁਰੂ ਵਾਹਿਗੁਰੂ ਕਹਿੰਦੇ ਹਾਂ ਤੇ ਜਦੋਂ ਗੁਰਮੁਖ ਆਪਾਂ ਸੌ ਜਾਵਾਂਗੇ ਨਾ ਉਦੋਂ ਬੰਦ ਹੋ ਜਾਏਗਾ ਆ ਤੁਸੀਂ ਖੇਮ ਕਰਨ ਨੂੰ ਜਾਓ ਭਿੱਖੀ ਪਿੰਡ ਨੂੰ ਤੇ ਰਸਤੇ ਵਿੱਚ ਗੁਰਮੁਖ ਇੱਕ ਪਿੰਡਾਂ ਦਾ ਮੂਸੇ ਇਹ ਮੈਨੂੰ ਮਿੱਡਾ ਪਿੰਡ ਉੱਥੋਂ ਦੇ ਗੁਰਮੁਖ ਪਿਆਰੇ ਭਾਈ ਗੁਰਮੇਜ ਸਿੰਘ ਨੇ ਗੱਲ ਦੱਸੀ ਉਹ ਸੰਤ ਬਾਬਾ ਤੇਜਾ ਸਿੰਘ ਹੋਏ ਨੇ ਗੁਰਮੁਖ ਉਹਨਾਂ ਦਾ ਲੱਖੋ ਕੇ ਪਿੰਡ ਸੀ ਪਾਕਿਸਤਾਨ ਚ ਉਹਨਾਂ ਦੇ ਬਾਪ ਨੇ ਮੰਗਿਆ ਤੇ ਉਹ ਲੜਕੀ ਮਰ ਗਈ ਦੂਜੀ ਨਾਲ ਮੰਗਿਆ ਤੇ ਲੜਕੀ ਮਰ ਗਈ ਉਹ ਬਾਬਾ ਤੇਜਾ ਸਿੰਘ ਆਪਣੇ ਪਿਓ ਨੂੰ ਕਹਿਣ ਲੱਗੇ ਵੀ ਪਿਤਾ ਜੀ ਤੂੰ ਲੋਕਾਂ ਦੀਆਂ ਕੁੜੀਆਂ ਨੂੰ ਮਾਰਨ ਦਾ ਲਾਇਸੈਂਸ ਲੈ ਲਿਆ ਉਹਨੇ ਆਖਿਆ ਤੇਜਾ ਸਿੰਘ ਪੁੱਤ ਕਿਵੇਂ ਕਹਿਣ ਲੱਗਾ ਮੇਰਾ ਸੁਨੇਹ ਨਹੀਂ ਲਿਖਿਆ ਵਾਹਿਗੁਰੂ ਨੇ ਤੇ ਤੂੰ ਇਉਂ ਕਰ ਮੈਂ ਤੇਰਾ ਪੁੱਤ ਹਾਂ ਮੈਨੂੰ ਇਕੱਲਾ ਬਾਗ ਦੇ ਪੈੜੀ ਦੇ ਤੇ ਬਾਗ ਲਾ ਦੇ ਤੇ ਵਿੱਚ ਖੂਹ ਲਾ ਦੇ ਮੈਨੂੰ ਹੋਰ ਕੱਖ ਨਹੀਂ ਚਾਹੀਦਾ ਉਹਨਾਂ ਹਰਿਦੁਆਰ ਜਾ ਕੇ ਨਿਰਮਲੇ ਮਹਾਤਮਾ ਦੇ ਕੋਲੋਂ ਗੁਰਮੁਖੋ ਗੁਰਬਾਣੀ ਦੀ ਸੰਥਿਆ ਲਈ ਗੁਰਬਾਣੀ ਦਾ ਅਭਿਆਸ ਸਿੱਖਿਆ ਲੱਖੋ ਕੇ ਆ ਗਏ 47 ਤੋਂ ਬਾਅਦ ਉਹ ਮੂਸੇ ਪਿੰਡ ਆਏ ਉਹਨਾਂ ਦਾ ਗੁਰਦੁਆਰਾ ਸਾਹਿਬ ਵੀ ਬਣਿਆ ਸੰਤ ਬਾਬਾ ਤੇਜਾ ਸਿੰਘ ਲੱਖੋਕਿਆਂ ਵਾਲੇ ਉਹ ਮੈਨੂੰ ਮਿੱਡੇ ਪਿੰਡ ਵਾਲੇ ਗੁਰਮੁਖ ਭਾਈ ਗੁਰਮੇਜ ਸਿੰਘ ਨੇ ਦੱਸਿਆ ਇਹ 78 ਦੀ ਗੱਲ ਜੇ ਅਪ੍ਰੈਲ ਵਿੱਚ ਕਹਿੰਦਾ ਗਿਆਨੀ ਜੀ ਮੈਂ ਉਹਨਾਂ ਕੋਲ ਵਿਦਿਆ ਪੜ੍ਹੀ ਹੈ ਉਹ ਸੌ ਜਾਂਦੇ ਸਨ ਤੇ ਮੈਂ ਉਹਨਾਂ ਦੇ ਧੌਣ ਦੇ ਨਾਲ ਕੰਧ ਆ ਕੇ ਸੁਣਿਆ ਵੀ ਸੁਖਮਨੀ ਸਾਹਿਬ ਦਾ ਸੁੱਤਿਆਂ ਵੀ ਜਾਪ ਚੱਲਦਾ ਸੀ ਇਹ ਉਸ ਬੰਦੇ ਦੇ ਬਿਆਨ ਨੇ ਮੈਂ ਨਹੀਂ ਸੁਣਿਆ ਭਾਵ ਉਹ ਗੁਰਮੁਖ ਪਿਆਰੇ ਭਾਵੇਂ ਸੁੱਤੇ ਨੇ ਭਾਵੇਂ ਜਾਗਦੇ ਨੇ ਲੇਕਿਨ ਉਹਨਾਂ ਦੇ ਅੰਦਰ ਕੰਟੀਨਿਊਸਲੀ ਇਹ ਅਭਿਆਸ ਚੱਲਦਾ ਪਰ ਚੱਲੇਗਾ ਤਾਂ ਜੇ ਆਪਾਂ ਗੁਰਮੁਖੋ ਜਾਗਦੇ ਜਪਾਂਗੇ ਤੇ ਮੈਂ ਕੱਲ ਫੜ ਕੇ ਕਹਿਣ ਲੱਗਾ ਜੀ ਗੁਰੂ ਪਾਤਸ਼ਾਹ ਮੈਨੂੰ ਘਰ ਤੋਂ ਬਚਾਵੇ ਮੈਂ ਕੱਲ ਸਾਰੀ ਰਾਤ ਜਪਜੀ ਸਾਹਿਬ ਦਾ ਪਾਠ ਕਰਦਾ ਸੁਪਨੇ ਦੇ ਵਿੱਚ ਗਾਂ ਲੱਗਾ ਤੇ ਮੁੜ ਕੇ ਫਿਰ ਉੱਥੇ ਹੋ ਜਾ ਤੇ ਜਦੋਂ ਮਜ਼ਾਕ ਖੁੱਲੀ ਨਾ ਤੇ ਮੈਂ ਆਖਿਆ ਗੁਰੂ ਨਾਨਕ ਪਾਤਸ਼ਾਹ ਤੇਰਾ ਕਰੋੜਾਂ ਧੰਨਵਾਦ ਵੀ ਤੂੰ ਸੁੱਤਿਆਂ ਵੀ ਜਪਜੀ ਸਾਹਿਬ ਦੇ ਪਾਠ ਨਾਲ ਜੁੜਿਆ, ਇਹਦੇ ਤੋਂ ਅਗਾਂਹ ਚਾਹੀਦਾ ਕੱਖ ਨਹੀਂ ਮੈਨੂੰ। ਪਰ ਜਪਜੀ ਸਾਹਿਬ ਦਾ ਪਾਠ ਆਪਾਂ ਤਾਂ ਕਰਾਂਗੇ ਜੇ ਸਵੇਰੇ ਕਰਾਂਗੇ, ਸੁਪਨੇ ਵੀ ਤਾਂ ਚੱਲੇਗਾ। ਸਾਨੂੰ ਮਹਾਂਪੁਰਸ਼ਾਂ ਨੇ ਦ੍ਰਿਸ਼ਟਾਂਤ ਪੜਾਇਆ ਵੀ ਇੱਕ ਬਾਣੀਆਂ ਸੀ, ਉਹਦੀ ਕੱਪੜੇ ਦੀ ਦੁਕਾਨ ਸੀ ਤੇ ਉਹਨੂੰ ਸੁਪਨਾ ਆਇਆ, ਬੀਬੀ ਗਾਹਕ ਆ ਗਈ। ਉਹ ਕਹਿੰਦਾ ਵੀ ਬੀਬੀ ਡੇਢ ਰੁਪਇਆ ਗਜ ਦਾ ਲੈਣਾ। ਬੀਬੀ ਕਹਿੰਦੀ ਵੀ ਭਾਊ ਤੈਨੂੰ 12 ਨੇ ਦੇਣੇ ਨੇ। ਹੌਲੀ ਹੌਲੀ ਜਿਹੜਾ ਬਾਣੀਆਂ ਸੀ ਨਾ, ਇਹ ਸਾਨੂੰ ਦ੍ਰਿਸ਼ਟਾਂਤ ਪੜਾਇਆ ਗਿਆ ਟਕਸਾਲ ਚ, ਉਹ ਜਿਹੜਾ ਬਾਣੀਆਂ ਸੀ ਉਹ ਕਹਿਣ ਲੱਗਾ ਭੈਣ ਚੰਗਾ ਇਉਂ ਕਰ ਵੀ ਡੇਢ, ਮੈਂ ਤੈਨੂੰ ਡੇਢ ਮੰਗਿਆ 1.25 ਰੁਪਇਆ। ਉਹ ਕਹਿੰਦੀ ਭਾਊ 14 ਨੇ, ਤੇ ਕਹਿਣ ਲੱਗਾ ਚੰਗਾ ਭੈਣ, ਨਾ ਤੇਰੀ ਤੇ ਨਾ ਮੇਰੀ, 1 ਰੁਪਈਏ ਨੂੰ ਚੁੱਕ। ਧੋਤੀ ਨੂੰ ਹੱਥ ਪਾਇਆ ਤੇ ਧੋਤੀ ਪਾਲ ਕੱਥੀ, ਜਦੋਂ ਜਾ ਖੋਲੀ ਧੋਤੀ ਨਹੀਂ ਗਈ। ਸੁੱਤਾ ਗੱਲਾਂ ਕਹੀ ਜਾਂਦਾ, ਧੋਤੀ ਨੂੰ ਹੱਥ ਪਾਇਆ ਧੋਤੀ ਨੂੰ ਆਪਣੀ ਨੂੰ, ਕਹਿਣ ਲੱਗਾ ਚੰਗਾ ਭੈਣ ਨਾ ਤੇਰੀ ਤੇ ਨਾ ਮੇਰੀ, ਚੁੱਕ ਰੁਪਈਏ ਨੂੰ। ਤੇ ਜਦੋਂ ਜਾ ਖੁੱਲੀ ਤੇ ਬੀਬੀ ਵੀ ਹੈ ਨਾ ਤੇ ਧੋਤੀ ਵੀ ਪਾੜ ਕੱਤੀ। ਇਹ ਇੱਕ ਸਾਨੂੰ ਦ੍ਰਿਸ਼ਟਾਂਤ ਪੜਾਇਆ ਵੀ ਆਪਾਂ ਜੋ ਕੰਮ ਕਰਾਂਗੇ ਸੁਪਨੇ ਦੇ ਵਿੱਚ ਉਹ ਚੱਲੇਗਾ। ਜਿਹੜੇ ਉਹ ਗੁਰਮੁਖ ਨੇ ਨਾ, ਜਿਨ੍ਹਾਂ ਨੇ ਕੇਵਲ ਤੇ ਕੇਵਲ ਇੱਕ ਵਾਹਿਗੁਰੂ ਦੇ ਨਾਲ ਜੁੜੇ ਹੋਏ ਨੇ, ਉਹਨਾਂ ਦੇ ਅੰਦਰ ਉਹ ਲਗਾਤਾਰ ਅਣਹੱਦੋਂ ਭਾਵ ਹੁੰਦਾ, ਹੱਦ ਤੋਂ ਰਹਿਤ। ਇੱਥੇ ਲਿਖਿਆ ਪੰਚੇ ਸ਼ਬਦ ਵਜੇ ਮਤ ਗੁਰਮਤ, ਵਡਭਾਗੀ ਅਣਹੱਦ ਵਜਿਆ, ਆਨੰਦ ਮੂਲ ਰਾਮ ਸਭ ਲਿਖਿਆ, ਗੁਰਸਬਦੀ ਗੋਬਿੰਦ ਗਜਿਆ। ਸਭ ਧੰਨ ਕਹੋ ਗੁਰਸਤਿਗੁਰੂ, ਗੁਰਸਤਿਗੁਰੂ ਜਿਤ ਮਿਲ ਹਰ ਪਰਦਾ ਕੱਜਿਆ। ਉਸ ਗੁਰੂ ਦਾ ਧੰਨਵਾਦ ਕਰੋ ਜਿਹਨੇ ਸਾਡੇ ਪਰਦੇ ਢੱਕਣਾ ਕੀਤੇ ਹਨ।
0: ਵਾਜੇ ਅਨਹਤ ਬਾਣੀ,
1: ਅਨਹਤ ਬਾਣੀ ਤੋਂ ਭਾਵ ਉਹਨਾਂ ਗੁਰਮੁਖ ਪਿਆਰੇ ਦੇ ਅੰਦਰ ਲਗਾਤਾਰ ਪਰਮਾਤਮਾ ਦਾ ਨਾਮ ਚੱਲਦਾ ਹੈ, ਕਿਰਿਆ ਕਰਦਾ ਹੈ, ਬੋਲਦੇ ਹਨ।
0: ਕਹੋ ਨਾਨਕ ਨਿਹ ਚਲ ਘਰ ਬਾਧਿਓ,
1: ਮੁੜ ਕੇ ਗੁਰਮੁਖ ਉਹਨਾਂ ਨੂੰ ਉਹ ਨੇਚਰ ਤੋਂ ਭਾਵ ਹੁੰਦਾ ਅਡੋਲ ਵਸਤਾ, ਉਹਨਾਂ ਗੁਰਮੁਖਾਂ ਨੂੰ ਅਡੋਲ ਵਸਤਾ ਮਿਲ ਗਈ।
0: ਗੁਰ ਕੀ ਉਹ ਬੰਧਾਨੀ,
1: ਗੁਰੂ ਪਾਤਸ਼ਾਹ ਦੀ ਉਹ ਬੰਧਨ ਦੇ ਵਿੱਚ ਆ ਗਏ, ਗੁਰੂ ਦੀ ਮਰਿਆਦਾ ਦੇ ਵਿੱਚ ਆ ਗਏ, ਔਰ ਉਹਨਾਂ ਗੁਰਮੁਖ ਪਿਆਰਿਆਂ ਦੇ ਅੰਦਰ ਪਰਮਾਤਮਾ ਦਾ ਜਾਪ ਚੱਲਿਆ। ਪਰ ਸਾਡੇ ਸਮਾਜ ਦੇ ਮੁਤਾਬਕ ਗੁਰਮੁਖ ਇੱਕ ਨਿੱਕੀ ਜਿਹੀ ਰਸਮ ਹੈ ਰੱਖੜੀ ਦੀ, ਲੇਕਿਨ ਗੁਰਮਤ ਵਿੱਚ ਇਹਦੇ ਬਾਰੇ ਕੋਈ ਲਫ਼ਜ਼ ਮਿਲਦਾ ਨਹੀਂ। ਮੈਂ ਤਾਂ ਖੰਡਨ ਨਹੀਂ ਜੇ ਕਰ ਰਿਹਾ, ਗੁਰਮਤ ਵਿੱਚ ਰੱਖੜੀ ਦਾ ਕਿਤੇ ਕੋਈ ਜ਼ਿਕਰ ਨਹੀਂ, ਲੇਕਿਨ ਸਾਡੇ ਸਮਾਜ ਦੀ ਰਸਮ ਹੈ ਤੇ ਇਸ ਕਰਕੇ ਮੈਂ ਥੋੜਾ ਜਿਹਾ ਇਹਦੇ ਬਾਰੇ ਬੋਲਣਾ ਚਾਹੁੰਦਾ। ਇਹ ਰੱਖੜੀ ਦਾ ਭਾਵ ਹੁੰਦਾ ਵੀ ਜਿਹੜੀ ਭੈਣ ਉਹ ਭਰਾ ਨੂੰ ਰੱਖੜੀ ਬੰਨਦੀ ਹੈ ਤੇ ਭਰਾ ਦੇ ਕੋਲ ਪ੍ਰਣ ਲੈਂਦੀ ਵੀ ਭਰਾਵਾ ਮੈਂ ਤੇਰੀ ਭੈਣ ਹਾਂ ਤੇ ਮੇਰੇ ਹਰ ਮੌਕੇ ਤੂੰ ਮੇਰੇ ਨਾਲ ਰਹਿਣਾ, ਮੇਰੀ ਦੁੱਖ ਸੁੱਖ ਵਿੱਚ ਮੇਰੀ ਮਦਦ ਕਰਨੀ, ਇੱਕ ਪ੍ਰਣ ਪੱਤਰ ਹੈ। ਗੁਰਮੁਖੋ ਅਸੀਂ ਸਿੱਖ ਹਾਂ, ਮੇਰੀ ਗੱਲ ਨੂੰ ਚਿੱਥਣਾ ਸਾਦੀ ਜੀ, ਮੈਂ ਗੱਲ ਕਰਨ ਲੱਗਾ ਹੈ, ਜਿਨ੍ਹਾਂ ਭੈਣਾਂ ਦਾ ਭਰਾ ਨਹੀਂ ਉਹਨਾਂ ਦਾ ਭਰਾ ਕੌਣ ਬਣੇਗਾ? ਸਾਰੀਆਂ ਭੈਣਾਂ ਦੇ ਭਰਾ ਨਹੀਂ। ਇੱਥੇ ਆਪਾਂ ਗੁਰੂ ਕੇ ਸਿੱਖ ਹਾਂ, ਜਿਨ੍ਹਾਂ ਦਾ ਕੋਈ ਭਰਾ ਨਹੀਂ ਅਸੀਂ ਉਹਨਾਂ ਦੇ ਭਰਾ ਹਾਂ। ਇੱਥੇ ਮੈਂ 2-4 ਗੱਲ ਮਿੰਟ ਵੱਧ ਲੱਗੇ ਤੇ ਮੈਨੂੰ ਮਾਫੀ ਦੇਣੀ। ਸਾਡੇ ਸਿੱਖ ਧਰਮ ਦੇ ਵਿੱਚ ਮੈਂ ਇਹਦੀ 1-2 ਉਦਾਹਰਣਾਂ ਦਿਆਂ। ਮੇਰੀ 24 ਸਾਲ ਉਮਰ ਸੀ ਤੇ ਮੈਂ ਲੁਧਿਆਣੇ ਤੋਂ ਅੰਮ੍ਰਿਤਸਰ ਆਉਣਾ ਸੀ ਤੇ ਫਲੌਰ ਤੋਂ ਉੱਥੋਂ ਬੀਬੀਆਂ 2 ਬੈਠੀਆਂ, ਇੱਕ ਕੁਆਰੀ ਸੀ ਤੇ ਇੱਕ ਵਿਆਹੀ ਸੀ। ਜਿਹੜੀ ਕੁਆਰੀ ਸੀ ਉਹ ਨੌਜਵਾਨ ਤੇ ਜਿਹੜੀ ਵਿਆਹੀ ਸੀ ਉਹਦੇ ਕੋਲ ਬੱਚਾ ਕੋਈ 5-7 ਮਹੀਨੇ ਦਾ, ਸਧਾਰਨ ਡੱਬਾ ਸੀ ਤੇ 3 ਵਾਲੀ ਸੀਟ ਤੇ ਬੀਬੀ ਬੈਠੀ ਬੱਚੇ ਵਾਲੀ, ਸਾਹਮਣੇ ਮੈਂ ਬੈਠਾ ਸਾਂ। ਜਿਹੜੀ ਕੱਲੀ ਸੀਟ ਸੀ ਉੱਥੇ ਨੌਜਵਾਨ ਬੀਬੀ ਉਹਦੀ ਛੋਟੀ ਭੈਣ ਬੈਠੀ ਸੀ ਕੁਆਰੀ। ਸੂਲ ਚੜਿਆ, ਉਹ ਬੀਬੀ ਨੂੰ ਮੁੜ ਕੇ ਆ ਗਿਆ। ਮੇਰੀ 24 ਸਾਲ ਉਮਰ ਸੀ, ਜਵਾਨੀ ਵਿੱਚ ਪੂਰਾ ਜ਼ੋਰ ਮੈਨੂੰ। ਉਹ ਬੀਬੀ ਵੇਖ ਕੇ ਮੇਰੇ ਮਨ ਵਿੱਚ ਚਾਰ ਆਇਆ ਵੀ ਇਹ ਬੀਬੀ ਨੂੰ ਮੁੜ ਕੇ ਆ ਗਿਆ ਤੇ ਜੇ ਮੇਰੀ ਸੀਟ ਤੇ ਛਾਵੇਂ ਆ ਕੇ ਬਹਿ ਜਾਏ ਤੇ ਗੱਲ ਚੰਗੀ ਹੈ, ਮੈਂ ਉੱਥੇ ਬਹਿ ਜਾਣਾ। ਦੂਜਾ, ਸਾਡੇ ਸਮਾਜ ਵਿੱਚ ਆਪਾਂ ਫੜ ਤਵਾ ਲਾ ਦਿੰਦੇ ਤੇ ਮੇਰੇ ਮਨ ਚ ਆਖਿਆ ਵੀ ਜੇ ਮੈਂ ਆਖਿਆ ਬੀਬੀ ਉੱਥੇ, ਉਹਨੇ ਕਹਿਣਾ ਵੀ ਤੂੰ ਕੀ ਲੈਣਾ, ਗੱਲ ਚ ਪੁੱਠੀ ਪੈ ਜੇ, ਮੈਂ ਨੌਜਵਾਨ ਹਾਂ। ਮੈਂ ਸੀਟ ਤੋਂ ਉੱਠ ਖਲੋਤਾ, 5 ਲੜਕੇ ਮਛਟੰਡੇ ਫਲੋਰ ਤੋਂ ਚੜੇ ਤੇ ਉਹਨਾਂ ਨੇ ਉੱਥੇ ਐਨ ਡੱਬੇ ਚ ਪਰਥੂ ਮਚਾਇਆ। ਮੈਂ ਆਪਣੀ ਸੀਟ ਤੋਂ ਉੱਠਿਆ ਤੇ ਬੀਬੀ ਉੱਠ ਕੇ ਮੇਰੀ ਸੀਟ ਤੇ ਬਹਿ ਗਈ ਤੇ ਮੈਂ ਉੱਥੇ ਬਹਿਣ ਨਹੀਂ ਲੱਗਾ ਤੇ ਉਹਨਾਂ ਮਛਟੰਡਿਆਂ ਚ ਇੱਕ ਬਹਿ ਗਿਆ ਉੱਥੇ। ਆੜੀ ਕਿਰਪਾਨ ਹੈ ਨਾ, ਮੈਨੂੰ ਕਿਸੇ ਦਾ ਪਤਾ ਨਹੀਂ, पर मैनू एदे तो वड्डा शास्त्र होर कोई दीदा नहीं जे। संत बाबा करतार सिंह नू हुशियारपुर दे जिले च मैनू कार्ड दा नाम भुल गया है प्रोफेसर ने किंतु किया कहन लगे संत जी कृपाना दियां गल्लां छड्डो हुण वड्डे वड्डे बंब आ गए ने तोपां आ गईआं ने पिस्तौल आ गए ने ते संत करतार सिंह सकत्तर नू कहन लगे मैनू 2 मिंट टाइम दिओ उन्हां दे दित्ता। संत करतार सिंह कहने लगे भी तू बाजार तुरिया जा रहा तेरे को पिस्तौल है ते गोली फस गई ते मित्रा चवानी दा नहीं लेकिन जिहड़ी बाजां वाले दी कृपान है ना ये मिस नहीं होनी। और उस प्रोफेसर ने मुआफी मंगी ये हुशियारपुर मैं ना भुल गया कॉलेज का उथों की घटना है। वह 5 मुंडे सन ते मेरे को बाजां वाली दी कृपान ते एक जवानी का पूरा जोर वो सीट ते बह गया ते मैं उन्हें इशारा किया बंदे तो पासे हो जा मैनू कहता तेरी की लगती है मैं क्या मेरी भैन मैं गुरु की संगत में कहने लगा जी वह पासे हो गया जलंधर आके 5 जने उतरे ते किसी ने तां मुड़ के मुंह नहीं चुकया कुछ क्या नहीं एक मैं एक बाजां वाली की कृपान बाजां वाला मेरे ना इस करके बाजां वाला कृपान पान धारियों क्रूर पाप धारियों तुसीं यकीन करिया जे मैं अमृतसर ताप तक उन्हां बीबियों वाल निगाह रखी स्टेशन ते आके उतरिया भी जिन्ना चिर इन्हां दे वारस नहीं होंदे पासे नहीं जाना ते कारण की उन्हें आख्या तेरी की लगती मैं आख्या मेरी भैन मैं उन्हें जानता नहीं कौन सन लेकिन साडे सिख धर्म च भैण कह दिए तो असीं उहदे ते जान वार लई तैयार होंदे आ। आपां बाबा दीप सिंह दा सब तो शहीदां च वध सत्कार करदे साडे श्रोमणी शहीद ने अहमद शाह अबजाली ने हमला किया 12वां बाबा दीप सिंह दमदमा साहब तो चलिया सुनिया साडा जन पाकिस्तान तो बाद है एक बल्लो घैड़ है पाकिस्तान च उत्थे बल्लो घैड़ वाली थां ते ये मैं सोहन सिंह सीतल की पुस्तक सीतल हलारे चो प्रसंग पढ़िया 3री जमात में पढ़ता हुंदा सां बाबा दीप सिंह उत्थों चलिया बीबियां नूं बचाउण लई तड़के इन्हां हमला किया तुरकां नूं भाजणा पै गईआं इन्हां देगां च कृपान फेर के ते कहिंदे गुरमुख हुण कृपान भेट होगी दी छक लो उन्हां बीबियां दे सरनामे पुछे जिहड़े गभरू सन उन्हां नूं पुछिया उन्हां दे घर पहुंचाउण दा प्रबंध किया बीबियां दे वीरां दा चंबे दे राजे दी इक धी ओह बाबे दीप सिंह दे गल विच बाहवां पा के भुब्बां मार के रो पई ते बाबा दीप सिंह ने आख्या बीबी की गल है ध्यान दिया जी आपां सिख हां गुरु के कहने लगी मैनूं अपने घर पा ला घर पा दा पई मेरे नाल आनंद कारज करा ला जां विआह करा ला। बाबा दीप सिंह ने एकदम उस बीबी के मूंह से हाथ रख के आख्या भैण धीए वड्डा करमी आखिए धी भैणों संगे किड्डा भी विपचारी होवे ते धी ते भैण दे नां ते संकोच करदा तू मैनू की आख्या कहिंदी तू गुस्सा कर गया मैं चंबे दी राजे दी धी हां मैनू मेरे परिवार ने प्रवान नहीं करना मैनू कौन झलेगा ते गुरमुखो सानू टकसाल च पढ़ाया गया बाबे दीप सिंह ने वो चंबे दे राजे नू अपनी धी बना के ते मुड़के व्याया चंबे दे राजे दी धी बना करके व्याया इस करके गुरमुखो अज रगड़ी दा त्यार है सारे नू मुबारक होवे पर आपां गुरु के सिख हां साडे वास्ते बराबर दी भैण छोटी धी ते वड्डी मां समान जदों मैं जवानी विच होना सन हुण तां चलो बुढ़े हो गए मैं अपने आप नू सिद्धे करन दा इक्को इक तरीका रखिया सी नौजवान बीबी होनी ते मैं कहना मेरी भैण वर्गी है ते जिन्हों आपां भैण कह देंगे उन्हों मन मैला किवें होगा इस करके गुरमुखो यह रखड़ी सारू मुबारक है असि गुरु के सिख हाँ असि सारिया का भला मंगना है हजूर साढ़े ते कृपा कर भैण ते भरा दे रिश्ते की साखी असि सारे जानते हैं किड्डा प्यारा रिश्ता है बाबा नानक सऊदी अरब बेबे नानकी सुल्तानपुर भैण भरा का रिश्ता किहो जिहा चाहीदा है फुलका फुलिया ते बेबे नानकी कहने लगी किते मेरा वीर होवे ना इहो जिहियां भैणां किते है ना कहिंदी किते मेरा वीर होवे ना यह फुलका मेरे वीर दे खाण वाला है ते बाबा नानक सऊदी अरब तो कहन लगा मरदानिया बेबे ने याद किया वे चल चलिए सारे झेवे छड़ के बाबा नानक आया कुंडा खड़काया बूहा खोलिया ते बेबे नानकी ने आख्या वीर ਕਿਤੇ ਲਾਗੇ ਹੋਵੇਗਾ। ਤੇ ਮੇਰੇ ਗੁਰਦੇਵ ਨੇ ਆਖਿਆ, ਬੇਬਿਆ ਮੈਂ ਤਾਂ ਤੇਰੇ ਪਾਸੇ ਜਾਂਦਾ ਹੀ ਨਹੀਂ, ਇਹਦੇ ਭੈਣ ਤੇ ਭਰਾ ਦਾ ਵਿਆਹ। ਜਿਸ ਗੁਰੂ ਨਾਨਕ ਪਾਤਸ਼ਾਹ ਦੇ ਅਰਦਾਸਾਂ ਕਰਦੇ ਪਾਤਸ਼ਾਹ ਸਾਡੇ ਅੰਗ ਸੰਗ ਨਹੀਂ, ਉਹ ਬਾਬਾ ਨਾਨਕ ਆਪਣੀ ਭੈਣ ਬੇਬੇ ਨਾਨਕੀ ਨੂੰ ਕਹਿੰਦਾ, ਬੇਬੇ ਮੈਂ ਤੇਰੇ ਪਾਸੇ ਨਹੀਂ ਹੁੰਦਾ। ਕਿੰਨਾ ਪਾਕ ਪਿਆਰ ਹੈ ਬੇਬੇ ਨਾਨਕੀ। ਧੰਨ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਤੇ ਮੱਥਾ ਟੇਕਣ ਲੱਗੀ। ਧੰਨ ਗੁਰੂ ਨਾਨਕ ਪਾਤਸ਼ਾਹ ਨੇ ਹੱਥ ਫੜ ਕੇ ਤੇ ਬੇਬੇ ਨਾਨਕੀ ਦੇ ਚਰਨਾਂ ਤੇ ਮੱਥਾ ਟੇਕਿਆ। ਕਹਿਣ ਲੱਗੇ, ਬੇਬੇ ਤੂੰ ਮੇਥੋਂ 5 ਸਾਲ ਵੱਡੀ ਹੈ। ਜਦੋਂ ਬਾਪੂ ਨੇ ਚਪੇੜਾਂ ਮਾਰੀਆਂ ਸੀ, ਤੂੰ ਬਾਂਹ ਫੜਨੀ ਸੀ ਮੇਰੇ ਬਾਪੂ ਦੀ, ਚਪੇੜਾਂ ਨਾ ਮਾਰ ਮੇਰੇ ਵੀਰ ਨੂੰ। ਬੇਬੇ ਮੈਂ ਤੇਰਾ ਦੇਣ ਨਹੀਂ ਦੇ ਸਕਦਾ, ਤੂੰ ਵੱਡੀ ਹੈ। ਤੇ ਬੇਬੇ ਨਾਨਕੀ ਦੀ ਨਿਗਾਹ ਵੇਖੋ, ਕਹਿਣ ਲੱਗੀ, ਜੇ ਲੋਕਾਂ ਦੇ ਵੀਰਾਂ ਵਰਗਾ ਵੀਰ ਹੋਵੇ ਨਾ, ਮੈਂ 100 ਵਾਰਾਂ ਪੈੜੀ ਹੱਥ ਲਵਾ ਲਾਂ, ਪਰ ਮੈਂ ਭਾਗਾਂ ਵਾਲੀ ਹਾਂ, ਮੈਂ ਰੱਬ ਦੀ ਭੈਣ ਹਾਂ। ਇਹਨੂੰ ਸਾਖੀ ਅੰਦਰੋਂ ਚਸਣਾ, ਭਾਵ ਕੇ ਦੁਨੀਆਂ ਦੇ ਰਿਸ਼ਤੇ ਕਰਕੇ ਬੇਬੇ ਨਾਨਕੀ ਦੇ ਮਨ ਤੇ ਮਾਇਆ ਦਾ ਪਰਦਾ ਨਹੀਂ ਪਿਆ। ਤੇ ਬਾਬੇ ਨਾਨਕ ਨੇ ਉਸ ਬੇਬੇ ਨਾਨਕੀ ਦਾ ਸਤਿਕਾਰ ਕੀਤਾ। ਅੱਜ ਅਸੀਂ ਬੇਬੇ ਨਾਨਕੀ ਦੇ ਚੁੱਲ੍ਹੇ ਤੇ ਮੱਥਾ ਵੀ ਟੇਕਣ ਜਾਂਦੇ ਹਾਂ, ਕਿਉਂਕਿ ਉਹਨੇ ਗੁਰੂ ਨਾਨਕ ਪਾਤਸ਼ਾਹ ਦੀ ਖੁਸ਼ੀ ਲਈ। ਹੁਣ ਆਪਾਂ ਮਰਿਆਦਾ ਦੇ ਮੁਤਾਬਕ ਜਿਹੜਾ ਸ਼ਬਦ ਹੈ ਉਹਦੀ ਵਿਚਾਰ ਕਰੀਏ ਜੀ। ਹਾਂਜੀ, ਤੁਖਾਰ

0: सतगुरु ग्रंथ साहिब जी पातशाह की पावन बाणी विच 31 राग ने, गुरु अमरदास पातशाह की बाणी भी 17 रागां च है, गुरु नानक पातशाह की बाणी 19 रागां च है, लेकिन गुरु रामदास पातशाह की बाणी 30 रागां विच है। एक जैजावंती राग नूं छड़ के 30 रागां च बाणी है। और इस तखारी राग विच गुरु रामदास पातशाह कहिंदे ने, भाई हरे भरे करन वाला दुखां धारक जिहड़ा अगम हुंदा ना, इहदा अर्थ हुंदा जिवें आपां कई वार कहिंदे मैं तां कदे सोचिया भी नहीं सी, मन दी सोच तों परां जिहदा अंत कोई नहीं, परे तों परे ते भरिया होया है।
1: जो तुम ध्यावै है जगदीश,
0: ए जग दे मालक जिहड़े तेनू चेते करदे हन,
1: ਤੇ ਜਨ ਭਾਉ ਬਿਖਮ ਤਰਾ,
0: ਜਿਹੜਾ ਡਰ ਹੈ ਨਾ ਇਹ ਬੜਾ ਬਿਖਮ ਹੈ, ਬੜਾ ਭਿੰਕਰ ਹੈ। ਜਿਨ੍ਹਾਂ ਨੇ ਤੈਨੂੰ ਚੇਤੇ ਕਰ ਲਿਆ ਨਾ, ਉਹਨਾਂ ਨੂੰ ਕਿਸੇ ਪ੍ਰਕਾਰ ਦਾ ਇਹ ਭੈ ਨਹੀਂ ਆਉਂਦਾ, ਉਹ ਡਰਦੇ ਨਹੀਂ।
1: ਬਿਖਮ ਭਾਉ ਤਿੰਨ ਤਰਿਆ ਸੁਹੇਲਾ,
0: ਜਿਹੜਾ ਭਾਈ ਸੁੱਖ ਨੂੰ ਦੇਣ ਵਾਲਾ ਨਾ, ਬੜਾ ਭਿਆਨਕ ਭੈ ਵਾਲੀ ਨਦੀ, ਇਹਨੂੰ ਉਹ ਗੁਰਮੁਖ ਪਿਆਰੇ ਕਰ ਗਏ ਹਨ।
1: ਜਿਨ ਹਰ ਹਰ ਨਾਮ ਧਿਆਇਆ,
0: ਕਿਵੇਂ ਭਾਈ ਜਿਹੜਾ ਹਰੇ ਹਰੇ ਪਰੇ ਕਰਨ ਵਾਲੇ ਸੰਸਾਰ ਦੇ ਮਾਲਕ ਵਾਲੇ ਪਾਸੇ ਵੱਲ ਉਹਨਾਂ ਧਿਆਨ ਕੀਤਾ। ਆਪਾਂ ਰਹਿ ਰਾਸ ਦੀ ਬਾਣੀ ਚ ਗੁਰਮੁਖ ਥੋੜਾ ਜਿਹਾ ਵਿਚਾਰਿਆ ਕਰੋ ਤੇ ਇੱਕ ਸ਼ਬਦ ਨਾਲ ਹੀ ਆਪਾਂ ਬੜਾ ਕੁਝ ਸਮਝ ਸਕਦੇ ਹਾਂ। ਸ਼ਬਦ ਆਉਂਦਾ ਅੰਤਰ ਗੁਰ ਅਰਾਧਨਾ, ਅਭਿਆਸ ਕਰਨ ਦਾ ਤਾਂ ਅੰਤਰ ਗੁਰ ਅਰਾਧਨਾ, ਜੇਵਾ ਜਪ ਗੁਰ ਨਾਉ, ਨੇਤਰ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰਨਾਉ, ਸਤਿਗੁਰ ਸੇਤੀ ਰਤਿਆ ਦਰਗੇ ਪਾਈਏ ਠਾਓ। ਭਾਵ ਆਪਣੀ ਬਿਰਤੀ ਨੂੰ ਅੰਤਰਮੁਖ ਕਰਕੇ ਰਾਧਣਾ, ਭਾਵ ਕੋਈ ਤੁਰਿਆ ਜਾ ਰਿਹਾ ਹੈ, ਕੋਈ ਐਸ ਪਾਸੇ ਨੂੰ ਆ ਰਿਹਾ, ਆਪਾਂ ਨੂੰ ਦਿਸਦਿਆਂ ਹੋਇਆ ਨਾ ਦਿਸੇ ਨੂੰ ਕਹਿੰਦੇ ਅੰਤਰ ਗੁਰ ਰਾਧਣਾ। ਹਜ਼ੂਰ ਕਹਿੰਦੇ ਜਿਹੜੇ ਗੁਰਮੁਖ ਨੇ ਨਾ, ਉਹਨਾਂ ਇਸ ਪ੍ਰਕਾਰ ਆਪਣੇ ਮਨ ਨੂੰ ਪਰਮਾਤਮਾ ਵਾਲੇ ਪਾਸੇ ਕੇਂਦਰਿਤ ਕੀਤਾ ਹੈ।
1: ਗੁਰ ਵਾਕ ਸਤਿਗੁਰ ਜੋ ਭਾਏ ਚੱਲੇ,
0: ਉਹ ਗੁਰੂ ਪਾਤਸ਼ਾਹ ਦਾ ਹੁਕਮ ਉਹਦੇ ਮੁਤਾਬਕ, ਉਹਦੀ ਭਾਵਨੀ ਮੁਤਾਬਕ ਚੱਲਦੇ ਹਨ।
1: ਤਿੰਨ ਹਰ ਹਰ ਆਪ ਮਿਲਾਇਆ,
0: ਨਾਲ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਆਪਣੇ ਆਪ ਨੇ, ਜਿਨ੍ਹਾਂ ਨੂੰ ਪਰੀ ਪਰਮਾਤਮਾ ਨੇ ਇਸ ਪਾਸੇ ਵੱਲ ਜੋੜਿਆ ਉਹੀ ਜੁੜਦੇ ਨੇ, ਉਹਦੀ ਕਿਰਪਾ ਤੋਂ ਬਿਨਾਂ ਗੁਰਮੁਖ ਜੁੜਿਆ ਨਹੀਂ ਦੇ ਜਾਂਦਾ।
1: ਜੋਤੀ ਜੋਤ ਮਿਲ ਜੋਤ ਸਮਾਣੀ,
0: ਜੋਤ ਬਾਰੇ ਗੁਰਮੁਖ ਦੋ ਤਰ੍ਹਾਂ ਦੇ ਵਿਚਾਰ ਨੇ ਸਾਡੇ ਬਜ਼ੁਰਗਾਂ ਦੇ, ਇੱਕ ਪਰਤਕ ਜੋਤ, ਇੱਕ ਅਦਵੈਤਾ ਨਾਲ ਜੋਤ, ਜਿਹੜੀ ਬਦਲਦੀ ਰਹੇ ਉਹ ਜੋਤ ਨਹੀਂ। ਜਿਹੜੀ ਇਹ ਪਰਤਕ ਜੋਤ ਹੈ ਇਹ ਅਨਵੈਤਾ ਰੰਗ ਵਿੱਚ ਲੀਨ ਹੋ ਗਈ।
1: ਹਰ ਕਿਰਪਾ ਕਰ ਧਰਣੀ ਧਰਾ,
0: ਜਿਹਨੇ ਧਰਤੀ ਨੂੰ ਆਸਰਾ ਦਿੱਤਾ ਨਾ, ਉਹਨੇ ਕਿਰਪਾ ਕੀਤੀ ਤਾਂ ਇਸ ਪਾਸੇ ਵੱਲ ਮਨ ਜੁੜੇਗਾ।
1: ਹਰ ਹਰ ਅਗਮ ਅਗਾਧ,
0: ਜਿਹੜਾ ਧਰਣੀ ਧਰਾ ਲਫ਼ਜ਼ ਬਣਿਆ ਨਾ, ਇਹ ਗੁਰਮੁਖ ਕਿਉਂ ਬਣਿਆ, ਇਹਦੀ ਕਿਉਂ ਲੋੜ ਪਈ? ਆਮ ਰਵਾਇਤ ਸੀ ਕਿ ਜਿਹਨੂੰ ਭੂਚਾਲ ਆਉਂਦਾ ਨਾ, ਉਦੋਂ ਧਰਤੀ ਦੇ ਥੱਲੇ ਜਿਹੜਾ ਬਲਦ ਖਲੋਤਾ ਉਹ ਆਪਣਾ ਸਿੰਘ ਬਦਲਦਾ ਤੇ ਭੂਚਾਲ ਆਉਂਦਾ। ਲੇਕਿਨ ਗੁਰਦੇਵ ਕਹਿੰਦੇ ਧਰਤੀ ਹੋਰ ਪਰੇ ਹੋਰ ਹੋਰ, ਤਿਸ ਤੇ ਭਾਰ ਤਲੇ ਕਮਨ ਜੋਰ, ਗੁਰਮੁਖੋ ਧਰਤੀ ਦੇ ਥੱਲੇ ਹੋਰ ਧਰਤੀਆਂ ਦੇ, ਉਹਨਾਂ ਦਾ ਭਾਰ ਕਿਹਨੇ ਚੁੱਕਾ ਹੈ? ਇਸ ਕਰਕੇ ਪ੍ਰਕਾਰ ਇਹਦਾ ਅਰਥ ਹੈ, ਜਿਹੜਾ ਧਰਤੀ ਨੂੰ ਆਸਰਾ ਦੇਣ ਵਾਲਾ ਪਰਮਾਤਮਾ ਹੈ, ਉਹਦੀ ਜਿਹੜੀ ਜੋਤ ਹੈ ਨਾ, ਉਸ ਗੁਰਮੁਖ ਪਿਆਰਿਆਂ ਦੇ ਅੰਦਰ ਟਿਕ ਗਈ।
1: ਹਰ ਹਰ ਅਗਮ ਅਗਾਧ,
0: ਮੈਂ ਵਾਰ ਵਾਰ ਬੇਨਤੀ ਕੀਤੀ, ਜਿਹੜਾ ਅਗਮ ਲਫ਼ਜ਼ ਹੈ ਆਪਾਂ ਆਮ ਕਰਕੇ ਕਈ ਵਾਰ ਕਹਿ ਦਿੰਦੇ ਹਾਂ, ਭਾਈ ਸਾਹਿਬ ਮੈਂ ਇਹ ਗੱਲ ਸੋਚੀ ਵੀ ਨਹੀਂ ਸੀ। ਜਿਹੜੀ ਸਾਡੀ ਸੋਚ ਤੋਂ ਪਰਾਂ ਹੋਵੇ ਉਹਦਾ ਅਰਥ ਹੁੰਦਾ ਜੀ ਅਗਮ। ਜਿਹੜਾ ਅਗੋਚਰ ਲਫ਼ਜ਼ ਹੈ ਇਹਦਾ ਅਰਥ ਹੁੰਦਾ ਇੰਦਰੀਆਂ ਦੀ ਪਕੜ ਤੋਂ ਪਰਾਂ, ਵੀ ਜਿਹੜਾ ਇਹਨਾਂ ਅੱਖਾਂ ਨਾਲ ਵੇਖਿਆ ਨਾ ਜਾ ਸਕੇ, ਇਹਨਾਂ ਕੰਨਾਂ ਨਾਲ ਸੁਣਿਆ ਨਾ ਜਾ ਸਕੇ, ਉਹਨੂੰ ਕਹਿੰਦੇ ਨੇ ਅਗੋਚਰ। ਸੋ ਇਸੇ ਪ੍ਰਕਾਰ ਇਹਦਾ ਭਾਵ ਹੈ ਵੀ ਉਹ ਨਾਂ ਲਿਖਿਆ ਜਾਣ ਵਾਲਾ। ਸੋ ਹਰ ਹਰ ਅਗਮ, ਦੁੱਖਾਂ ਦਾ ਹਾਰ ਹਰੇ ਭਰੇ ਕਰਨ ਵਾਲਾ, ਮਨ ਦੀ ਗਮਤਾ ਤੋਂ ਰਹਿਤ, ਜਿਹਦਾ ਹੱਦ ਕੋਈ

0: ਸੇਵਾਦਰ ਬਣ ਕੇ ਤੇ ਤੇਰੀ ਸੇਵਾ ਕਰਦੇ ਹਨ।
1: ਜਿਨ ਸੇਵਿਆ ਗੁਰਮਤ ਹਰੇ,
0: ਜਿਨ੍ਹਾਂ ਨੇ ਭਾਈ ਸੇਵਿਆ ਨਾ, ਉਹਨਾਂ ਨੇ ਗੁਰੂ ਦੀ ਮਤ ਨੂੰ ਗ੍ਰਹਿਣ ਕਰ ਲਿਆ ਤੇ ਉਹਨਾਂ ਦੇ ਦੁੱਖ ਪਰਮਾਤਮਾ ਨੇ ਹਰ ਲੈ, ਉਹ ਹਰੇ ਭਰੇ ਹੋ ਗਏ।
1: ਤਿੰਨ ਕੇ ਕੋਟ ਸਭ ਪਾਪ,
0: ਜਿਹੜੇ ਉਹਨਾਂ ਦੇ ਕਰੋੜਾਂ ਪਾਪ ਸਨ,
1: ਖਿੰਨ ਪਰ ਹਰ ਹਰ ਦੂਰ ਕਰੇ,
0: ਕਹਿੰਦੇ ਖਿੰਨ ਦੇ ਵਿੱਚ ਪਲ ਦੇ ਵਿੱਚ ਉਹਨਾਂ ਦੇ ਦੂਰ ਕਰ ਦਿੱਤੇ। ਬਾਬਾ ਕਬੀਰ ਦੇ ਜੀਵਨ ਵਿੱਚ ਇੱਕ ਸਾਖੀ ਆਉਂਦੀ ਹੈ, ਬਾਬਾ ਕਬੀਰ ਦੀ ਧਰਮ ਪਤਨੀ ਦਾ ਨਾਮ ਮਾਤਾ ਲੋਈ ਕਰਕੇ ਲਿਖਿਆ। ਕੋਈ ਬੰਦਾ ਬੜਾ ਦੁਖੀ ਹੈ ਤੇ ਮਾਤਾ ਜੀ ਉਹਨੂੰ ਕਹਿਣ ਲੱਗੇ ਰਾਮ ਕਹਿ, ਉਹਨੇ ਰਾਮ ਆਖਿਆ ਤੇ ਕਹਿਣ ਲੱਗੀ ਵੀਰ ਇੱਕ ਵੀਰ ਫਿਰ ਰਾਮ ਕਹਿ, ਉਹਨੇ ਫਿਰ ਕਹਿਤਾ ਤੇ ਮੁੜ ਕੇ ਕਹਿਣ ਲੱਗੀ ਫਿਰ ਰਾਮ ਕਹਿ, ਤੇ ਬਾਬਾ ਕਬੀਰ ਜੀ ਕੋਲ ਬੈਠੇ ਸਨ ਕਹਿਣ ਕੋਲ ਵੇਖ ਕੇ ਹੱਸ ਕੇ ਪੈਣ ਲੱਗੇ ਲੋਈ ਇਹਨਾਂ ਰਾਮ ਸਸਤਾ ਕਰ ਦਿੱਤਾ। ਕਹਿਣ ਲੱਗੇ ਸਵਾਮੀ ਜੀ ਮੈਂ ਤਿੰਨ ਵੇਰਾਂ ਤਾਂ ਘਾਇਆ, ਇੱਕ ਵੇਰ ਰਾਮ ਕਹਿਣ ਨਾਲ ਇਹਦੇ ਪੁਰਾਣੇ ਪਾਪ ਝੜ ਗਏ, ਦੂਜੀ ਵੇਰਾ ਰਾਮ ਕਹਿਣ ਦੇ ਨਾਲ ਇਹਦੇ ਸਰੀਰਕ ਰੋਗ ਹੋ ਗਏ, ਤੇ ਮੈਂ ਕਿਹਾ ਸਰੀਰਕ ਰੋਗ ਵੀ ਦੂਰ ਹੋ ਗਏ ਪਾਪ ਵੀ ਝੜ ਗਏ, ਤੇ ਇਹਨੇ ਅੱਗੇ ਵੀ ਜਾਣਾ ਇਹਦੇ ਕੋਲੋਂ ਤੀਜੀ ਵੇਰ ਰਾਮ ਘਾ ਕਰਕੇ ਇਹਦਾ ਪ੍ਰਯੋਗ ਸਵਾਰ ਦਿੱਤਾ। ਇਹ ਮੈਂ ਬਾਬੇ ਕਬੀਰ ਦੇ ਜੀਵਨ ਚ ਪੜਿਆ ਭਾਵ। ਇਸ ਕਰਕੇ ਮੇਰੀ ਪਾਤਸ਼ਾਹ ਕਹਿੰਦੇ ਗੁਰਮੁਖਾ ਉਸ ਪਰਮਾਤਮਾ ਦਾ ਨਾਮ ਜਿਹੜਾ ਨਾ ਉਹਨੂੰ ਵਾਰ ਵਾਰ ਉਚਾਰਨਾ ਕਰ, ਤੇ ਜਿਹੜੇ ਤੇਰੇ ਪਾਪ ਤੇ ਗੁਨਾਹ ਨੇ ਇਹ ਵਾਹਿਗੁਰੂ ਨਾ ਦਾ ਨਾਮ ਦੂਰ ਕਰ ਦੇਵੇਗਾ।
1: ਤਿੰਨ ਕੇ ਪਾਪ ਦੋਖ ਸਭ ਬਿਨਸੇ,
0: ਉਹਨਾਂ ਦੇ ਪਾਪ ਤੇ ਜਿਹੜੇ ਦੋਸ਼ ਨੇ ਗੁਨਾਹ ਨੇ ਇਹ ਸਭ ਨਾਸ ਹੋ ਗਏ।
1: ਜਿਨ ਮਨ ਚਿੱਤ ਇੱਕ ਅਰਾਧਿਆ,
0: ਇਹਨਾਂ ਨੇ ਮਨ ਕਰਕੇ ਤੇ ਚਿੱਤ ਕਰਕੇ ਇੱਕ ਨੂੰ ਅਰਾਧਨਾ ਕੀਤਾ ਹੈ, ਜਿਹੜਾ ਅੰਤਿਸ਼ਕਰਨ ਹੈ ਇਹ ਚਾਰ ਚੀਜ਼ਾਂ ਦਾ ਬਣਿਆ, ਮਨ ਬੁੱਧ ਚਿੱਤ ਤੇ ਹੰਕਾਰ। ਮਨ ਦਾ ਭਾਵ ਹੁੰਦਾ ਕਲਪਨਾ ਕਰਨੀ, ਬੁੱਧ ਦਾ ਭਾਵ ਹੁੰਦਾ ਨਖੇੜਨਾ, ਤੇ ਚਿੱਤ ਦਾ ਭਾਵ ਹੁੰਦਾ ਚਿੰਤਨ ਕਰਨਾ। ਜਿਨ੍ਹਾਂ ਨੇ ਮਨ ਤੇ ਚਿੱਤ ਹੋ ਕਰਕੇ ਇੱਕ ਦੀ ਅਰਾਧਨਾ ਕੀਤੀ,
1: ਤਿੰਨ ਕਾ ਜਨਮ ਸਫਲ ਹੋ ਸਭ ਕੀਆ ਕਰਤਾ,
0: ਉਹਨਾਂ ਦਾ ਭਾਈ ਜਿਹੜਾ ਜਨਮ ਹੈ ਨਾ ਉਹ ਸਹਿਤ ਫਲ ਦੇ ਹੋ ਗਿਆ, ਉਹਨਾਂ ਨੇ ਕੁਝ ਨਾ ਕੁਝ ਖੱਟ ਲਿਆ।
1: ਜਿਨ ਗੁਰ ਬਚਨੀ ਸੱਚ ਭਾਖਿਆ,
0: ਉਹਨਾਂ ਨੇ ਭਾਈ ਗੁਰੂ ਦੇ ਬਚਨ ਜਿਹੜੇ ਨੇ ਇਹ ਉਚਾਰਨਾ ਕੀਤੇ ਹਨ। ਇਹ ਸਾਡੇ ਪੁਰਾਣੇ ਜ਼ਮਾਨੇ ਚ ਆਮ ਰਿਵਾਜ਼ ਸੀ ਤੇ ਬੋਲੋ ਜੀ ਵਾਹਿਗੁਰੂ, ਉਹਦਾ ਭਾਵ ਹੁੰਦਾ ਸੀ ਕਿ ਉਹ ਬਹਾਨੇ ਦੇ ਨਾਲ ਉਹਨਾਂ ਦੀ ਜ਼ਬਾਨ ਤੋਂ ਕਿਤੇ ਵਾਹਿਗੁਰੂ ਨਿਕਲ ਜਾਏ। ਸੋ ਇਸ ਪ੍ਰਕਾਰ ਜਿਹੜੇ ਉਹ ਗੁਰਮੁਖ ਨੇ ਨਾ ਉਹ ਸੱਚਾ ਬਚਨ ਜਿਹੜੇ ਨੇ ਭਾਖਿਆ ਉਚਾਰਦੇ ਹਨ।
1: ਤੇ ਧਨ ਜਨ ਵੱਡ ਪੁਰਖ ਪੂਰੇ,
0: ਉਹ ਭਾਈ ਪੂਰੇ ਪੁਰਖ ਨੇ, ਉਹ ਧਨਤਾ ਦੇ ਯੋਗ ਹਨ।
1: ਜੋ ਗੁਰਮਤ ਹਰ ਜਪ ਭਾਉ ਬਿਖਮ ਤਾਰੇ,
0: ਇਹਨਾਂ ਨੇ ਵਾਹਿਗੁਰੂ ਨੂੰ ਜਪ ਕੇ ਤੇ ਜਿਹੜਾ ਇਹ ਸੰਸਾਰ ਸਾਗਰ ਬੜਾ ਕਠਿਨ ਤਰਨਾ ਇਹਨੂੰ ਉਤਰ ਗਏ।
1: ਸੇਵਕ ਜਨ ਸੇਵਹਿ ਤੇ ਪ੍ਰਵਾਨ,
0: ਜਿਹੜੇ ਸੇਵਾਦਰ ਬਣ ਕੇ ਤੇ ਗੁਰਮੁਖੋ ਸੇਵਾ ਕਰਦੇ ਨੇ ਉਹ ਪਰਮਾ ਅਨੇਕ ਹਨ।
1: ਜਿਨ ਸੇਵਿਆ ਗੁਰਮਤ ਹਰੇ,
0: ਜਿਨ੍ਹਾਂ ਨੇ ਸੇਵਾ ਕੀਤੀ ਤੇ ਗੁਰੂ ਦੇ ਮਤ ਨੇ ਉਹਨਾਂ ਨੂੰ ਹਰੇ ਹਰੇ ਕਰ ਦਿੱਤਾ, ਇਹਨੂੰ ਕਹਿੰਦੇ ਬੀਪਸਾ ਅਲੰਕਾਰ।
1: ਤੂੰ ਅੰਤਰ ਜਾਮੀ ਹਰ ਆਪ,
0: ਆਪਾਂ ਉਹ ਗੁਰਮੁਖ ਪਿਆਰੇ ਪਰਮਾਤਮਾ ਦੇ ਗਿਰਦਾਸ ਕਿਵੇਂ ਕਰਦੇ ਹੈ ਵਾਹਿਗੁਰੂ, ਤੂੰ ਅੰਦਰ ਦੀ ਜਾਣਨ ਵਾਲਾ ਹੈ।
1: ਜੋ ਤੂੰ ਚਲਾਵਹਿ ਪਿਆਰੇ ਹੋ ਤਿਵੈ ਚੱਲਾ,
0: ਵਾਹਿਗੁਰੂ ਮੈਂ ਆਪਣੇ ਆਪ ਕਾਸੇ ਜੋਗਾ ਵੀ ਨਹੀਂ, ਜਿਵੇਂ ਤੂੰ ਚਲਾਏਗਾ ਮੈਂ ਉਸੇ ਤਰ੍ਹਾਂ ਚੱਲਣਾ ਕਰਾਂਗਾ।
1: ਹਮਰੇ ਹੱਥ ਕਿਛ ਨਾਹੀ,
0: ਸਾਡੇ ਹੱਥ ਕੁਝ ਵੀ ਨਹੀਂ।
1: ਜਾ ਤੂੰ ਮਿਲ ਹੈ ਤਾਂ ਹੋ ਆਏ ਮਿਲਾ,
0: ਜਦੋਂ ਤੂੰ ਆਣ ਕੇ ਮਿਲਾਵੇਗਾ ਉਦੋਂ ਮਿਲ ਜਾ। ਗੁਰਮੁਖੋ ਆਪਾਂ ਆਦਿ ਕੀਤੀ ਵੀ ਸਾਡੇ ਵੱਖ ਕੱਖ ਨੀ, ਆ 84 ਤੋਂ ਬਾਅਦ ਤੂੰ ਅਟੈਕ ਹੋਇਆ, 84 ਤੋਂ ਬਾਅਦ ਮੈਂ ਕਥਾ ਕਰਕੇ ਆਪਣੇ ਘਰ ਨੂੰ ਜਾ ਰਿਹਾ, ਸੁਲਤਾਨ ਬੀਨ ਗੇਟ, ਪੁਲਿਸ ਵਾਲਿਆਂ ਨੇ ਇੱਕ ਨੌਜਵਾਨ ਮਾਰਿਆ, ਮੈਨੂੰ ਅਜੇ ਤੱਕ ਉਹਦਾ ਮੂੰਹ ਚੇਤੇ ਹੈ, ਗੋਲੀ ਮਾਰੀ ਤੇ ਉਹਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ, ਉਹਦੀ ਜਾਨ ਨਿਕਲ ਗਈ। ਗੇਟ ਦੇ ਅੰਦਰ ਮੈਂ ਉਹਨੂੰ ਮਰਿਆ ਦੇਖਿਆ, ਪੁਲਿਸ ਨੇ ਮਾਰ ਕੱਤਿਆ ਉਹਨੂੰ, ਨੌਜਵਾਨ ਸੀ ਪਤਾ ਨੀ ਕੌਣ ਸੀ। ਮੇਰੇ ਕਹਿਣ ਤੋਂ ਪੜ ਸਾਡਾ ਹੱਥ ਹੈ ਨਾ, ਜਦੋਂ ਉਹਦੀ ਆਗਿਆ ਹੋਈ ਤੇ ਸਾਥੋਂ ਪਾਣੀ ਦਾ ਗਲਾਸ ਮੂੰਹ ਨਾਲ ਲਾਇਆ ਨੀ ਜਾਣਾ, ਗਲਾਸ ਵਿੱਚੇ ਡਿੱਗ ਜਾਏਗਾ। ਉਹ ਭਾਵ ਹੈ ਵੀ ਪਾਤਸ਼ਾਹ ਜਿਵੇਂ ਤੂੰ ਚਲਾਉਣਾ ਅਸੀਂ ਉਹਦੇ ਮੁਤਾਬਕ ਚੱਲਾਂਗੇ, ਸਾਡੇ ਹੱਥ ਕੱਖ ਵੀ ਨਹੀਂ।
1: ਜਿਨ ਕੋ ਤੂੰ ਹਰ ਮੇਲ ਹੈ ਸਵਾਮੀ,
0: ਇਹ ਮੇਰੇ ਮਾਲਕਾ ਜਿਨ੍ਹਾਂ ਨੂੰ ਤੂੰ ਆਪਣੇ ਨਾਲ ਮੇਲਦਾ ਹੈ।
1: ਸਭ ਤਿਨਕਾ ਲੇਖਾ ਛੁਟਕ ਗਾਇਆ,
0: ਉਹਨਾਂ ਲੇਖਾ ਜੋਖਾ ਛੁਟ ਗਿਆ। ਆਪਾਂ ਰੋਜ਼ ਪਾਠ ਕਰਦੇ ਹਾਂ, ਧਰਮ ਰਾਏ ਦਰ ਕਾਗਜ਼ ਫਾਰੇ, ਜਾਂ ਨਾਨਕ ਲੇਖਾ ਸਮਝਾ। ਜਦੋਂ ਗੁਰੂ ਨਾਨਕ ਪਾਤਸ਼ਾਹ ਦੇ ਖਾਤੇ ਚ ਆਪਾਂ ਆ ਗਏ ਨਾ, ਤੇ ਧਰਮ ਰਾਜੇ ਨੂੰ ਕਾਗਜ਼ ਪਾੜਨੇ ਪੈਣਗੇ। ਤੇ ਆਪਾਂ ਰਾਤ ਨੂੰ ਸੁਰ ਦਾ ਪਾਠ ਤੋਂ ਪਹਿਲਾਂ ਸ਼ਬਦ ਪੜ੍ਹਦੇ ਹਾਂ, ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਨਹੀਂ ਛੁੱਟੇ, ਨਿਲਟ ਨਾ ਜਾਈਓ ਦੂਤ। ਧਰਮ ਰਾਜਾ ਵੀ ਕਹਿੰਦਾ ਜਿੱਥੇ ਰੱਬ ਦੇ ਪਿਆਰੇ ਹੋ ਭਰਾਓ, ਉੱਥੇ ਨਾ ਜਾਇਆ ਜੇ ਚਲੇ ਗਏ ਤੇ ਨਾ ਤੁਹਾਡਾ ਛੁਟਕਾਰਾ ਤੇ ਨਾ ਮੇਰਾ ਛੁਟਕਾਰਾ। ਪਰਮਾਤਮਾ ਦੇ ਨਾਂ ਵਿੱਚ ਇੰਨੀ ਬਰਕਤ ਹੈ।
1: ਤਿੰਨ ਕੀ ਗਣਤ ਨਾ ਕਰੇ ਆਹੋ ਕੋ ਭਾਈ,
0: ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਭਾਈ, ਉਹਨਾਂ ਦੀ ਗਿਣਤੀ ਨੀ ਕੀਤੀ ਜਾ ਸਕਦੀ, ਮਿਣਿਆ ਤੋਲਿਆ ਨੀ ਜਾ ਸਕਦਾ।
1: ਗੁਰ ਬਚਨੀ ਹਰ ਮੇਲ ਲਾਇਆ,
0: ਨਾਲੇ ਗੁਰੂ ਦੇ ਉਪਦੇਸ਼ ਦੇ ਦੁਆਰਾ ਪਰਮਾਤਮਾ ਨੂੰ ਜਿਨ੍ਹਾਂ ਨੂੰ ਆਪਣੇ ਨਾਲ ਮਿਲਾ ਲਿਆ ਹੈ, ਅਥਵਾ ਜਿਹੜੇ ਗੁਰੂ ਦੇ ਉਪਦੇਸ਼ ਦੁਆਰਾ ਪਰਮਾਤਮਾ ਨਾਲ ਮਿਲ ਗਏ ਹਨ।
1: ਨਾਨਕ ਦਇਆਲ ਹੋਵਾ ਤਿੰਨ ਉਪਰ,
0: ਪਾਤਸ਼ਾਹ ਕਹਿੰਦੇ ਨੇ ਭਾਈ ਵਾਹਿਗੁਰੂ ਨੇ ਉਹਨਾਂ ਤੇ ਦਇਆ ਕੀਤੀ।
1: ਤਿੰਨ ਗੁਰ ਕਾ ਭਾਣਾ ਮੰਨਿਆ ਭਲਾ,
0: ਆਪਾਂ ਨੂੰ ਪਤਾ ਕਿਵੇਂ ਲੱਗੇ ਸਾਡੇ ਤੇ ਕਿਰਪਾ ਹੈ। ਹਜ਼ੂਰ ਕਹਿੰਦੇ ਭਾਈ ਉਹ ਗੁਰਮੁਖ ਪਿਆਰੇ ਪਰਮਾਤਮਾ ਦੇ ਭਾਣੇ ਨੂੰ ਸਤ ਕਰਕੇ ਮੰਨਦੇ ਨੇ। ਇਹ ਨੀ ਕਹਿੰਦੇ ਵੀ ਰੱਬ ਨੇ ਆਹ ਮਾੜਾ ਕੀਤਾ, ਆ ਇਉਂ ਕੀਤਾ। ਉਹ ਇਹੋ ਕਹਿੰਦੇ ਨੇ ਵੀ ਵਾਹਿਗੁਰੂ ਜੋ ਤੂੰ ਕਰ ਰਿਹਾ ਨਾ ਇਹ ਠੀਕ ਹੈ, ਕਿਉਂਕਿ ਆਪਾਂ ਪੜ੍ਹਦੇ ਹਾਂ ਗੁਰਮੁਖ ਤੇਰਾ ਭਾਣਾ।

0: ਮੇਰੇ ਵਾਹਿਗੁਰੂ ਤੂੰ ਜਿਵੇਂ ਚਲਾਏਗਾ ਨਾ ਉਹਦੇ ਮੁਤਾਬਕ ਮੈਂ ਚੱਲਾਂਗਾ ਤੇ ਮੈਂ ਤੇਰੇ ਅੱਗੇ ਅਰਦਾਸ ਕਰਦਾ ਵੀ ਪਾਤਸ਼ਾਹ ਜਿਵੇਂ ਤੈਨੂੰ ਚੰਗਾ ਲੱਗਦਾ ਹੈ ਉਸ ਪ੍ਰਕਾਰ ਮੈਨੂੰ ਚਲਾਵੀ। ਸਤਿਗੁਰੂ ਪਾਤਸ਼ਾਹ ਗੁਰਮੁਖੋ ਸਾਡੇ ਸਾਰਿਆਂ ਤੇ ਦਇਆ ਕਰਨ, ਰਹਿਮਤਾਂ ਕਰਨ। ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਤੇ ਗੁਰੂ ਕੀ ਸੰਗਤ ਦਾ ਧੰਨਵਾਦ। ਪੁੱਲਾਂ ਚੁੱਕਾਂ ਦੀ ਮਾਫੀ ਜੀ।
1: ਨਾਨਕ ਦਇਆਲ ਹੋਵਾ ਤਿੰਨ ਉਪਰ।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ solutions.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
1: ਆਪ ਸੁਣ ਰਹੇ ਹੈ ਪੁਨਿਆ ਦਰਸ਼ਨ।

ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀ ਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton।

0: ਰੇਡੀਓ ਹਾਂਜੀ 1674 ਵਿੱਚ ਦੋਸਤੋ ਸਵਾਗਤ ਤੁਹਾਡਾ ਇੱਕ ਵਾਰੀ ਫਿਰ ਤੋਂ ਪ੍ਰੋਗਰਾਮ ਆਪਣੇ ਵਾਤਾਵਰਣ ਦੇ ਸੰਬੰਧੀ ਹਰ ਹਫ਼ਤੇ ਤੁਹਾਡੇ ਨਾਲ ਲੈ ਕੇ ਹਾਜ਼ਰੀ ਲਵਾਉਂਦੇ ਹਾਂ। ਸੋ ਅੱਜ ਫਿਰ ਦੁਬਾਰਾ ਤੋਂ ਸਾਡੇ ਨਾਲ ਹਰਮਿੰਦਰ ਜੀ ਜੁੜ ਚੁੱਕੇ ਨੇ ਫੋਨ ਲਾਈਨ ਦੇ ਉੱਤੇ, ਕੈਨੇਡਾ ਤੋਂ ਸਾਡੇ ਨਾਲ ਜੁੜਦੇ ਨੇ ਅਤੇ ਸਾਨੂੰ ਸਾਡੀ ਭਾਸ਼ਾ ਦੇ ਵਿੱਚ ਵਾਤਾਵਰਣ ਸੰਬੰਧੀ ਖਬਰ ਸੁੱਤ ਦਿੰਦੇ ਨੇ। ਅੱਜ ਦੇ ਦਿਨ ਆਓ ਵੇਖਦੇ ਹਾਂ ਕਿਹੜੀਆਂ ਖਾਸ ਅਪਡੇਟਸ ਨੇ, ਕੀ ਨੇ ਸਾਡੇ ਤੁਹਾਡੇ ਜਾਣਨ ਦੇ ਲਈ। ਭਾਈ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ।
1: ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ, ਤੁਹਾਡੇ ਸੁਣਨ ਵਾਲਿਆਂ ਨੂੰ ਵੀ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ
0: ਜੀ। ਬਹੁਤ ਸ਼ੁਕਰੀਆ ਭਾਈ ਸਮਾਂ ਕੱਢਣ ਦੇ ਲਈ। ਹੋਰ ਕੀ ਚੱਲ ਰਿਹਾ ਤੁਹਾਡੇ ਦੇਸ਼ ਦੇ ਵਿੱਚ?
1: ਹਾਂਜੀ, ਸਾਡੇ ਦੇਸ਼ ਦੇ ਵਿੱਚ ਅੱਜ ਬੜੀ ਠੰਡ ਹੋ ਗਈ, ਹਾਲੇ ਗਰਮੀ ਦਾ ਮੌਸਮ ਸੀ, ਇਹਨਾਂ ਦਿਨਾਂ 'ਚ ਬੜੀ ਗਰਮੀ ਚਾਹੀਦੀ ਸੀਗੀ ਤੇ, ਪਰ ਇੱਥੇ ਮੀਂਹ ਪੈ ਰਿਹਾ ਸਾਡੇ 3-4 ਦਿਨ ਤੋਂ, ਤੇ ਉਹਦੇ ਨਾਲ ਲੋਕਾਂ ਨੇ ਅੱਜ ਕੱਲ੍ਹ ਜੈਕਟਾਂ ਪਾਈਆਂ ਹੋਈਆਂ ਨੇ ਜਿਹੜੀਆਂ ਕਿ ਟੀ ਸ਼ਰਟਾਂ ਪਾਉਣ ਦਾ ਮੌਸਮ ਸੀ, ਤੇ ਇਹੀ ਹੈ ਸਾਰਾ ਮੌਸਮ ਦੀ ਗੜਬੜ। ਤੇ ਦੂਸਰੀ, ਅੱਜ ਹੀ ਜਿਹੜਾ ਇੱਕ ਅਮਰੀਕਾ ਦਾ ਸ਼ਹਿਰ ਹੈ ਰੀਨੋ, ਨਵਾਡਾ ਦਾ ਤੋਂ ਬੜਾ ਵੱਡਾ ਸ਼ਹਿਰ ਆ, ਉੱਥੇ ਤਕਰੀਬਨ 90,000 ਲੋਕਾਂ ਨੂੰ ਉਹਨਾਂ ਦੇ ਘਰਾਂ 'ਚੋਂ, ਉਹਨਾਂ ਨੂੰ ਪੁਲਿਸ ਨੇ ਕਿਹਾ ਤੁਸੀਂ ਛੱਡ ਜਾਓ ਕਿਉਂਕਿ ਜਿਹੜੀ ਅੱਗ ਹੈ ਉਹ ਸ਼ਹਿਰ ਤੱਕ ਪਹੁੰਚੀ ਹੋਈ ਹੈ, ਉਹ ਕਾਫੀ ਵੱਡਾ ਸ਼ਹਿਰ ਆ। ਸੋ ਇਹ ਆ ਜੀ, ਜਿਹੜੀ ਆਪਾਂ ਹਮੇਸ਼ਾ ਗੱਲ ਕਰਦੇ ਹਾਂ ਜਲਵਾਯੂ ਤਬਦੀਲੀ ਦੀ, ਉਹਦੇ ਨਾਲ ਜਿਹੜੀ ਬਰਬਾਦੀ ਹੋਣੀ ਹੈ, ਤੇ ਉਹਦੀ ਝਲਕ ਹੈ ਜਿਹੜੀ ਤੁਹਾਨੂੰ ਹਰ ਰੋਜ਼ ਪੰਜਾਬ ਦੇ ਵਿੱਚ ਹੈ। ਇਸ ਵਾਰੀ ਉੱਥੇ ਬਰਸਾਤ ਆਈ ਨਹੀਂ, ਤੇ ਜਿਹੜੇ ਝੋਨੇ ਵਾਲੇ ਸੀ, ਜਿਹਨੂੰ ਤੁਸੀਂ ਮਰਜ਼ੀ ਫੋਨ ਕਰ ਲਓ, ਉਹਨਾਂ ਦੇ ਡੀਜ਼ਲ 'ਤੇ ਬੜਾ ਖਰਚਾ ਆ ਗਿਆ ਕਿਉਂਕਿ ਪਾਣੀ ਥੱਲੇ ਚਲੇ ਗਏ ਤੇ ਉਹਨਾਂ ਨੂੰ ਟਿਊਬਲ ਜ਼ਿਆਦਾ ਚਲਾਉਣੇ ਪਏ। ਸੋ ਇਹ ਪੂਰੀ ਕਿੱਥੇ ਕੈਲੀਫੋਰਨੀਆ, ਕਿੱਥੇ ਫਟਾਂਟੋ, ਅਤੇ ਕਿੱਥੇ ਪੰਜਾਬ, ਅਤੇ ਕਿੱਥੇ ਆਸਟ੍ਰੇਲੀਆ, ਇਹ ਸਾਰੀ ਜਿਹੜੀ ਲੜੀ ਜੁੜੀ ਹੋਈ ਹੈ, ਜਿੰਨੀਆਂ ਵੀ ਇਹ ਤਬਦੀਲੀਆਂ ਭਿਆਨਕ ਆਉਂਦੀਆਂ ਨੇ ਮੌਸਮ 'ਚ, ਬਾਰਿਸ਼ਾਂ 'ਚ, ਅਤੇ ਉਹ ਸਾਰਾ ਜਲਵਾਯੂ ਤਬਦੀਲੀ ਨਾਲ ਜੁੜਿਆ ਹੋਇਆ, ਜਿਹਦੀ ਆਪਾਂ ਅਕਸਰ ਗੱਲ ਕਰਦੇ ਰਹਿੰਦੇ ਹਾਂ।
0: ਸੋ ਜਿਹੜੀ ਆਪਾਂ ਸ਼ੁਰੂਆਤ ਤੋਂ ਹੀ ਇਹ ਗੱਲਾਂ ਕਰ ਰਹੇ ਹਾਂ ਕਿ ਥੋੜ੍ਹਾ ਸਾਨੂੰ ਖਿਆਲ ਰੱਖਣਾ ਚਾਹੀਦਾ ਦਿਨੋਂ ਦਿਨ ਜਿਹੜੀਆਂ ਚੀਜ਼ਾਂ ਦੇ ਨਾਲ ਆਪਾਂ ਵੇਖ ਰਹੇ ਹਾਂ ਕਿ ਕਾਫੀ ਜ਼ਿਆਦਾ ਫਰਕ ਪੈ ਰਿਹਾ, ਅਸਰ ਪੈ ਰਿਹਾ। ਸੋ ਅਲੱਗ ਅਲੱਗ ਸੈਗਮੈਂਟਸ ਦੇ ਵਿੱਚ, ਅਲੱਗ ਅਲੱਗ ਪ੍ਰੋਗਰਾਮਾਂ ਦੇ ਵਿੱਚ, ਅਲੱਗ ਅਲੱਗ ਪੱਖਾਂ ਤੋਂ ਇਹ ਤੁਹਾਡੇ ਨਾਲ ਸਾਂਝ ਪਾਉਂਦੇ ਰਹੀਦਾ। ਭਾਜੀ ਅੱਜ ਕਿਹੜਾ ਪਾਸਾ ਆਪਾਂ ਛੋਣਾ, ਕਿਹੜੇ ਪਾਸੇ ਦੀ ਜਾਣਕਾਰੀ?
1: ਹਾਂਜੀ, ਆਪਾਂ ਇਲੈਕਟ ਕਾਰਾਂ ਬਾਰੇ ਕਾਫੀ ਗੱਲਾਂ ਕੀਤੀਆਂ ਨੇ, ਫਿਰ ਵੀ ਕਰਾਂਗੇ, ਪਰ ਇੱਕ ਗੱਲ ਜਿਹੜੀ ਆਪਣੇ ਘੱਟ ਹੁੰਦੀ ਵੀ ਹੁਣ ਜਿਹੜੀ ਟੈਕਨੋਲੋਜੀ ਹੈ ਇਲੈਕਟ੍ਰਿਕ ਕਾਰ ਵਹੀਕਲ ਦੀ, ਉਹ ਇੰਨੀ ਐਡਵਾਂਸ ਹੈ ਵੀ ਹੁਣ ਅਸਲ 'ਚ ਜਿਹੜੇ ਹੈਵੀ ਡਿਊਟੀ ਵੱਡੇ ਸੈਮੀ ਨੇ, ਟਰੱਕ ਨੇ, ਜਿਹੜੇ ਵੱਡੇ ਵੱਡੇ ਟਰੱਕ ਖਿੱਚ ਕੇ ਲੈ ਜਾਂਦੇ ਨੇ, ਉਹ ਵੀ ਸਾਰੇ ਜਿਹੜੇ ਇਲੈਕਟ੍ਰਿਕ ਆਉਣ ਲੱਗੇ ਨੇ, ਟੈਸਲਾ ਵਾਲਿਆਂ ਨੇ ਵੀ ਸ਼ੁਰੂ ਕੀਤਾ, ਤੇ ਪਰ ਉਹ ਬੋਲ ਬੋਲ ਆਪਣੇ ਨੇ, ਚਾਈਨੀਜ਼ ਕੰਪਨੀਆਂ ਜਿਹੜੀਆਂ ਬਹੁਤ ਅੱਗੇ ਨੇ, ਤੇ ਜਿੱਥੇ ਚਾਈਨਾ ਦੇ ਵਿੱਚ ਜੁਲਾਈ ਮਹੀਨੇ ਦੇ ਵਿੱਚ ਨਵੀਆਂ ਵਿਕਣ ਵਾਲੀਆਂ ਕਾਰਾਂ 'ਚੋਂ 65% ਕਾਰਾਂ ਜਿਹੜੀਆਂ ਇਲੈਕਟ੍ਰਿਕ ਨੇ, ਤੇ ਜਿਹੜੇ ਵੱਡੇ ਭਾਰੀ ਹੈਵੀ ਡਿਊਟੀ ਟਰੱਕ ਨੇ ਕਮਰਸ਼ੀਅਲ, ਉਹਨਾਂ ਦੇ ਵਿੱਚ ਜਿਹੜੀ ਇਹ ਹੈ ਤਕਰੀਬਨ 35% ਦੇ ਕਰੀਬ ਹੈ। ਸੋ 35% ਜਿਹੜੇ ਵੱਡੇ ਟਰੱਕ ਨੇ ਨਵੇਂ ਵਿਕਣ ਵਾਲੇ, ਉਹ ਚਾਈਨਾ ਦੇ ਵਿੱਚ, ਉਹ ਹੁਣ ਇਲੈਕਟ੍ਰਿਕ ਟਰੱਕ ਨੇ
0: ਚਾਈਨਾ ਦੇ ਵਿੱਚ।
1: ਹਾਂਜੀ ਹਾਂਜੀ
0: ਜੀ, ਤੇ ਬਾਕੀ ਥਾਵਾਂ ਤੇ ਕੀ ਸੂਰਤ ਹਾਲ?
1: ਹਾਂ ਬਿਲਕੁਲ, ਉਹ ਚਾਈਨੀਜ਼ ਟਰੱਕ ਨੇ ਹੁਣ ਬਾਕੀ ਥਾਵਾਂ ਤੇ ਵੀ ਆ ਰਹੇ ਨੇ, ਤੇ ਇੱਕ ਯੂਰਪ ਦੀ ਕੰਪਨੀ ਹੈ, ਉਹਨਾਂ ਨੇ 900 ਟਰੱਕ ਖਰੀਦਿਆ ਜਿਹੜੀ ਲੋਜਿਸਟਿਕਸ ਦੀ ਹੈ। ਇਹ ਮੇਨ ਤੁਹਾਡੇ ਆਸਟ੍ਰੇਲੀਆ ਦੇ ਵਿੱਚ ਜਿਹੜਾ ਤੁਹਾਡਾ ਪੋਸਟ ਆਫਿਸ ਹੈ, ਉਹ ਸਭ ਤੋਂ ਵੱਡਾ ਓਪਰੇਟਰ ਹੈ ਆਸਟ੍ਰੇਲੀਆ ਦਾ ਇਲੈਕਟ੍ਰਿਕ ਜਿਹੜੀਆਂ ਵੈਨਾਂ ਦਾ, ਉਹਨਾਂ ਦੇ ਕੋਲ ਬਹੁਤ ਸਾਰੀਆਂ ਵੈਨਾਂ ਨੇ ਤੇ ਉਹਨੂੰ ਵਧਾ ਰਹੇ ਨੇ, ਤੇ ਮਾਈਨਸ ਦੇ ਟਰੱਕ ਹੁੰਦੇ ਨੇ ਬਹੁਤ ਹੀ ਵੱਡੇ ਹੁੰਦੇ ਨੇ, ਇੰਨੇ ਵੱਡੇ ਵੀ ਤੁਸੀਂ ਉਸ ਉਹਨਾਂ ਨੂੰ ਕਿਆਸ ਰਾਹੀਂ ਨਹੀਂ ਕਰ ਸਕਦੇ, ਸਪੈਸ਼ਲ ਮਾਈਨਿੰਗ ਲਈ ਬਣਾਉਂਦੇ ਆ, ਜਿਹੜੇ ਕੋਲਾ ਢੋਂਦੇ ਨੇ ਮਾਈਨਾਂ ਦੇ ਵਿੱਚ, ਉਹ ਫਰੇ ਦੇ ਫਰੇ ਇਲੈਕਟ੍ਰਿਕ ਆ ਰਹੇ ਨੇ। ਸੋ ਜਿਹੜੀ ਇਹ ਇਲੈਕਟ੍ਰਿਕ ਕਾਰਾਂ ਟੈਕਨੋਲੋਜੀ ਹੈ, ਉਹ ਭਾਵੇਂ ਪਹਿਲਾਂ ਇਲੈਕਟ੍ਰਿਕ ਸਕੂਟਰਾਂ ਤੋਂ ਸ਼ੁਰੂ ਹੋਈ, ਇਲੈਕਟ੍ਰਿਕ ਮੋਪੈਡਾਂ ਤੋਂ ਸ਼ੁਰੂ ਹੋਈ, ਫਿਰ ਇਲੈਕਟ੍ਰਿਕ ਥ੍ਰੀ ਵੀਲਰ, ਫਿਰ ਇਲੈਕਟ੍ਰਿਕ ਕਾਰਾਂ, ਤੇ ਹੁਣ ਉਹ ਤਕਰੀਬਨ ਇਲੈਕਟ੍ਰਿਕ ਟਰੱਕਾਂ ਤੱਕ ਪਹੁੰਚ ਗਈ। ਸੋ ਇਹ ਬਹੁਤ ਵੱਡੀ ਬਾਈ ਜੀ ਤਬਦੀਲੀ ਹੈ, ਕਿਉਂਕਿ ਜਿਹੜੇ ਟਰੱਕ ਨੇ ਉਹ ਕਮਰਸ਼ੀਅਲ ਨੇ, ਤੇ ਬੱਸਾਂ ਵੀ, ਹਨਾ, ਬੱਸਾਂ ਦੇ ਟਰੱਕ ਇੱਕੋ ਇੰਜਣ ਹੁੰਦਾ, ਤੇ ਬੱਸ ਤੇ ਟਰੱਕ ਜਿਹੜੇ ਨੇ ਉਹ ਲਗਾਤਾਰ ਚੱਲਦੇ ਆ। ਕਾਰ ਆਪਾਂ ਕਈ ਵਾਰੀ ਦਿਨ 'ਚ ਅੱਧਾ ਘੰਟਾ ਵੀ ਨਹੀਂ ਚਲਾਉਂਦੇ, ਬਾਕੀ 2.5-3 ਘੰਟੇ ਖੜੀ ਦਿੰਦੀ ਹੈ, ਪਰ ਜਿਹੜੀਆਂ ਬੱਸਾਂ ਤੇ ਜਿਹੜੇ ਟਰੱਕ ਨੇ ਕਮਰਸ਼ੀਅਲ ਟਰੱਕ, ਉਹ ਹਰ ਰੋਜ਼ ਜੇ ਜ਼ਿਆਦਾ ਨਹੀਂ ਤਾਂ 8-10 ਘੰਟੇ ਚੱਲਣਾ। ਬੱਸਾਂ ਜਿਹੜੀਆਂ ਨੇ ਉਹ ਤਾਂ ਤਕਰੀਬਨ 16-16 ਘੰਟੇ ਚੱਲਦੀਆਂ ਨੇ ਦਿਹਾੜੀ 'ਚ, ਜਿਹੜੇ ਲੌਂਗ ਹੌਲ ਦੇ ਟਰੱਕ ਨੇ ਉਹ ਵੀ ਲਗਾਤਾਰ 24-24 ਘੰਟੇ ਚੱਲਦੇ ਨੇ। ਸੋ ਜਿਹੜੀ ਉਹਨਾਂ ਦੀ ਡੀਜ਼ਲ ਦੀ ਕੰਜ਼ੰਪਸ਼ਨ ਹੈ ਇੱਕ ਟਰੱਕ ਦੀ, ਉਹ ਕਈ ਸੈਂਕੜੇ ਕਾਰਾਂ ਤੋਂ ਵੱਧ ਹੈ, ਤੇ ਇਵੇਂ ਇੱਕ ਬੱਸ ਦੀ ਜਿਹੜੀ ਡੇਲੀ ਡੀਜ਼ਲ ਕੰਜ਼ੰਪਸ਼ਨ ਹੈ ਉਹ ਕਿਸੇ ਕਾਰ ਦੀ ਪੈਟਰੋਲ ਨਾਲੋਂ ਬਹੁਤ ਜ਼ਿਆਦਾ। ਜਦੋਂ ਅਸੀਂ ਇੱਕ ਬੱਸ ਨੂੰ ਤੇ ਟਰੱਕ ਨੂੰ ਇਲੈਕਟ੍ਰਿਕ ਬਣਾ ਦਿੰਦੇ ਹਾਂ ਤੇ ਉਹ ਡੀਜ਼ਲ ਖਤਮ ਕਰ ਦਿੰਦੇ ਹਾਂ ਤੇ ਉਹਦਾ ਫਰਕ ਬਹੁਤ ਜ਼ਿਆਦਾ ਪੈਂਦਾ ਸਾਡੇ ਸਾਡੇ ਕਾਰਬਨ ਮਿਸ਼ਨ ਤੇ ਫਿਰ ਸਾਡੀ ਜਲਵਾਯੂ ਤਬਦੀਲੀ ਲਈ। ਫਿਰ ਇਹ ਜਿਹੜੀ ਖਬਰ ਹੈ ਜਾਂ ਨਵੀਂ ਡਿਵੈਲਪਮੈਂਟ ਹੈ ਇਹ ਖੁਸ਼ੀ ਵਾਲੀ ਹੈ ਤੇ ਪਰ ਇਹ ਬਹੁਤ ਵੱਡੀ ਹੈ
0: ਜੀ। ਸੋ ਆਪਾਂ ਵੇਖਦੇ ਹਾਂ ਹਰ ਇੱਕ ਸੈਕਟਰ ਦੇ ਵਿੱਚ ਹੀ ਹੁਣ ਬਿਜਲੀ ਨਾਲ ਚੱਲਣ ਵਾਲੇ ਜਿਹੜੇ ਵਾਹਨ ਨੇ ਉਹਨਾਂ ਦਾ ਉਹਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਸੋ ਇਹ ਉਹ ਇੰਡਸਟਰੀ ਹੀ ਖਾਸ ਤੌਰ ਦੇ ਉੱਤੇ ਜੇ ਆਪਾਂ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਇੱਥੇ ਵੱਡੀ ਢੋਆ ਢੁਆਈ ਹਲੇ ਵੀ ਟਰੱਕਾਂ ਦੇ ਜ਼ਰੀਏ ਕੀਤੀ ਜਾਂਦੀ ਹੈ। ਸ਼ਹਿਰ ਦੂਸਰੇ ਸ਼ਹਿਰ ਤੋਂ ਬਹੁਤ ਦੂਰ ਨੇ, ਮਾਈਨਿੰਗ ਦੀ ਤੁਸੀਂ ਗੱਲ ਕੀਤੀ ਹੈ, ਪੋਸਟ ਆਫਿਸ ਦੀ ਤੁਸੀਂ ਗੱਲ ਕੀਤੀ ਹੈ, ਜਿਹੜੀਆਂ ਸਾਡੇ ਇੱਥੇ ਸੁਪਰ ਮਾਰਕੀਟਸ ਨੇ ਵੱਡੀਆਂ ਉਹਨਾਂ ਦੇ ਵੀ ਬਹੁਤ ਸਾਰੇ ਟਰੱਕ ਚੱਲਦੇ ਨੇ, ਉਹਨਾਂ ਦੀਆਂ ਵੀ ਖਬਰਾਂ ਆ ਰਹੀਆਂ ਨੇ ਕਿ ਉਹ ਵੀ ਹੁਣ ਇਸੇ ਪਾਸੇ ਨੂੰ ਜਾ ਰਹੇ ਨੇ। ਕਿੰਨਾ ਕੁ ਫਰਕ ਇਸ ਚੀਜ਼ ਦੇ ਨਾਲ ਤੇ ਇੱਕ ਉਹ ਵੀ ਮਨ ਦੇ ਵਿੱਚ ਜਾਂ ਫਿਰ ਇੱਕ ਸਵਾਲ ਆਮ ਲੋਕਾਂ ਦੇ ਮਨ 'ਚ ਆਉਂਦਾ ਕਿ ਇਹ ਕਾਰਾਂ ਕੂਰਾਂ ਤੱਕ ਤਾਂ ਠੀਕ ਆ, ਟਰੱਕ ਨੂੰ ਪਾਵਰ ਬੜੀ ਚਾਹੀਦੀ ਹੁੰਦੀ ਆ, ਉਹਦੇ ਲਈ ਪਤਾ ਨਹੀਂ ਕਿੱਦਾਂ ਚੱਲੂਗੇ।
1: ਹਾਂਜੀ ਬਿਲਕੁਲ, ਟਰੱਕ ਨੂੰ ਵੀ ਪਾਵਰ ਚਾਹੀਦੀ ਹੁੰਦੀ ਹੈ, ਪਰ ਟਰੱਕ ਦਾ ਇੱਕ ਇਹ ਫਾਇਦਾ ਹੁੰਦਾ ਕਿ ਬਹੁਤੇ ਟਰੱਕਾਂ ਦਾ ਜਿਹੜਾ ਰੂਟ ਹੁੰਦਾ ਫਿਕਸ ਹੁੰਦਾ, ਖਾਸ ਕਰਕੇ ਜੇ ਤੁਸੀਂ ਕਿਹਾ ਵੀ ਪੋਸਟ ਆਫਿਸ ਵਾਲਿਆਂ ਦਾ, ਉਹਨਾਂ ਨੇ ਉਹੀ ਚੱਕਰ ਲਾਉਣਾ ਜਿਹੜੇ ਆ ਫੈਡਐਕਸ ਦੇ ਟਰੱਕ ਨੇ, UPS ਦੇ ਟਰੱਕ ਨੇ, ਡਿਲੀਵਰੀ ਕੁਰੀਅਰ ਵਾਲੇ ਜਿਹੜੀਆਂ ਬੱਸਾਂ ਨੇ ਉਹਨਾਂ ਦਾ ਰੂਟ ਫਿਕਸ ਹੁੰਦਾ। ਸੋ ਜਿਹੜੇ ਸਟੋਰਾਂ ਨੂੰ ਗਰੋਸਰੀ ਸਟੋਰ ਜਿਵੇਂ ਤੁਸੀਂ ਕਿਹਾ, ਉਹਨਾਂ ਦਾ ਵੀ ਵੇਅਰ ਹਾਊਸ ਵਰਕਰ ਪਤਾ, ਉਹਨਾਂ ਨੂੰ ਪਤਾ ਵੀ ਇਹਨਾਂ ਨੇ ਇੰਨੇ ਕਿਲੋਮੀਟਰ ਚੱਲਣਾ। ਸੋ ਇੱਕ ਬਹੁਤ ਵੱਡੀ ਤਾਦਾਦ ਆ ਟਰੱਕਾਂ ਅਤੇ ਬੱਸਾਂ ਦੀ ਜਿਹੜੇ ਕਿ ਫਿਕਸ ਰੂਟ ਤੇ ਚੱਲਦੇ ਨੇ ਡੇਲੀ, ਉਹਨਾਂ ਨੂੰ ਓਨਾ ਹੀ ਪਤਾ ਵੀ ਇਹਨਾਂ ਨੇ ਆਹ ਦਿਹਾੜੀ 'ਚ 100-200 ਕਿਲੋਮੀਟਰ ਚਲਾਉਣਾ, ਇਦੂ ਵੱਧ ਨਹੀਂ ਚੱਲਣਾ, ਡਿਲੀਵਰੀ ਵਗੈਰਾ ਜਿਵੇਂ ਕਰਦੇ ਨੇ। ਸੋ ਇਹ ਬਹੁਤ ਹੀ ਵੱਡੀ ਤਬਦੀਲੀ ਆ ਜੀ, ਅਤੇ ਜਿਹੜੀ ਬੈਟਰੀ ਟੈਕਨੋਲੋਜੀ ਆ ਉਹ ਬੜੀ ਤੇਜ਼ੀ ਨਾਲ ਵੱਧ ਰਹੀ ਹੈ, ਅਤੇ ਉਹ ਕਿਉਂਕਿ ਜਿਹੜੀ ਬੈਟਰੀ ਆ, ਜਿੱਦਾਂ ਮੈਂ ਜਦੋਂ ਪਹਿਲੀ ਆਪਣੀ ਇਲੈਕਟ੍ਰਿਕ ਕਾਰ ਖਰੀਦੀ ਸੀ ਤਾਂ 500 ਕਿਲੋਮੀਟਰ ਚਲਾਉਣ ਲਈ ਉਦੋਂ 85 ਕਿਲੋਵਾਟ ਦੀ ਬੈਟਰੀ ਆਉਂਦੀ ਸੀ, ਅਤੇ ਹੁਣ ਜਿਹੜੀ ਹੈ 500 ਕਿਲੋਵਾਟ ਦੀ ਬੈਟਰੀ ਆ ਉਹ ਤਕਰੀਬਨ 65 ਕਿਲੋਵਾਟ ਨੂੰ ਚੱਲ ਜਾਂਦੀ ਹੈ 500 ਕਿਲੋਮੀਟਰ। ਤੁਸੀਂ ਇਹ ਦੇਖ ਲਓ ਵੀ 20% ਜ਼ਿਆਦਾ ਮਾਈਲੇਜ ਵੱਧ ਗਈ ਉਸੇ ਬੈਟਰੀ ਦੇ ਸਾਈਜ਼ ਨਾਲ। ਸੋ ਇਹ ਜਿਹੜੀ ਟੈਕਨੋਲੋਜੀ ਬੜੀ ਤੇਜ਼ੀ ਨਾਲ ਬਦਲ ਰਹੀ ਹੈ, ਅਤੇ ਨਵੀਆਂ ਜਿਵੇਂ ਪਹਿਲਾਂ ਲਿਥੀਅਮ ਆਇਨ ਨੇ, ਹੁਣ ਸੋਡੀਅਮ ਆਇਨ ਆ ਰਹੀਆਂ ਨੇ, ਹੋਰ ਆ ਰਹੀਆਂ ਨੇ, ਸੋਲਿਡ ਸਟੇਟ ਆ ਰਹੇ ਨੇ ਟੋਟਾ ਵਾਲਿਆਂ ਦੀਆਂ। ਸੋ ਜਿਹੜੀ ਬੈਟਰੀ ਟੈਕਨੋਲੋਜੀ ਆ ਉਹ ਇੰਨੀ ਜ਼ਿਆਦਾ ਤੇਜ਼ੀ ਨਾਲ ਬਦਲ ਰਹੀ ਹੈ ਕਿ ਉਹ ਆਪਾਂ ਤੁਸੀਂ ਉਹਦਾ ਕਿਆਸ ਵੀ ਨਹੀਂ ਕਰ ਸਕਦੇ, ਅਤੇ ਉਹਦੀਆਂ ਕੀਮਤਾਂ ਡਿੱਗ ਰਹੀਆਂ ਨੇ, ਬੈਟਰੀ ਦੀਆਂ ਕੀਮਤਾਂ ਜਿਹੜੀਆਂ ਨੇ ਉਹ ਬਹੁਤ ਤੇਜ਼ੀ ਨਾਲ ਥੱਲੇ ਆ ਰਹੀਆਂ ਨੇ, ਸਸਤੀ ਹੋ ਰਹੀ ਹੈ
0: ਜੀ। ਸੋ ਇਹਦੇ ਵਿੱਚ ਵੱਡੀ ਸਮੱਸਿਆ ਇਸ ਟਾਈਮ ਦੇ ਉੱਤੇ ਇਹ ਵੀ ਇੱਕ ਮੰਨੀ ਜਾ ਰਹੀ ਹੈ ਕਿ ਜਿਹੜੇ ਚਾਰਜਿੰਗ ਸਟੇਸ਼ਨ ਨੇ ਉਹ ਨਹੀਂ ਆਸਾਨੀ ਦੇ ਨਾਲ ਮਿਲ ਰਹੇ, ਬਹੁਤ ਸਾਰੇ ਲੋਕ ਕਹਿੰਦੇ ਨੇ ਇਸ ਕਰਕੇ ਵੀ ਕੰਨੀ ਕਤਰਾਉਂਦੇ ਆ।
1: ਬਿਲਕੁਲ, ਸ਼ੁਰੂ ਸ਼ੁਰੂ 'ਚ ਲੱਗਦਾ ਤੁਹਾਨੂੰ, ਪਰ ਮੈਂ ਤਾਂ ਇੱਥੇ ਕੈਨੇਡਾ ਅਤੇ ਨੌਰਥ ਅਮੈਰੀਕਾ ਦੀ ਗੱਲ ਕਰ ਸਕਦਾ, ਇੱਥੇ ਕੋਈ ਪ੍ਰੋਬਲਮ ਨਹੀਂ, ਅਤੇ ਮੈਂ ਜਿਹੜੇ ਇੰਡੀਆ ਦੀਆਂ ਵੀ ਖਬਰਾਂ ਪੜ੍ਹਦਾ ਹਾਂ ਇਲੈਕਟ੍ਰਿਕ ਕਾਰਾਂ ਦੀਆਂ, ਲੋਕ ਹੋਣੀ ਹੈ, ਹਾਲਾਂਕਿ ਉੱਥੇ ਹਾਲੇ ਸ਼ੁਰੂਆਤ ਹੋਈ ਆ, ਚਾਰਜਰ ਘੱਟ ਨੇ, ਪਰ ਲੋਕ ਜਲੰਧਰ ਤੋਂ ਲੈ ਕੇ ਦਿੱਲੀ ਨੂੰ, ਜਲੰਧਰ ਤੋਂ ਲੈ ਕੇ ਬੰਬੇ ਨੂੰ, ਇੱਧਰੋਂ ਅੰਮ੍ਰਿਤਸਰ ਤੋਂ ਲੈ ਕੇ ਉੱਧਰੋਂ ਬੰਗਲੌਰ ਤੱਕ ਇਲੈਕਟ੍ਰਿਕ ਕਾਰਾਂ 'ਤੇ ਜਾ ਰਹੇ ਨੇ, ਚਾਰਜਰ ਇੰਨੇ ਕਾਫੀ ਲੱਗ ਗਏ ਨੇ, ਉਹ ਜਿੰਨੇ ਲੱਗਣੇ ਹਾਲੇ ਉਹਨੇ ਉਹ ਤਾਂ ਸ਼ੁਰੂ ਹੋਇਆ ਕੰਮ, ਬਹੁਤ ਲੱਗਣਗੇ, ਪਰ ਬਹੁਤ ਤੇਜ਼ੀ ਨਾਲ ਲੱਗ ਰਹੇ ਨੇ, ਅਤੇ ਟਰੱਕਾਂ ਦੇ ਚਾਰਜਰ ਨੇ ਉਹ ਹੋਰ ਵੀ ਵੱਡੇ ਹੋਣਗੇ। ਮਤਲਬ ਨਾਰਵੇ ਦੀ ਖਬਰ ਸੀ ਜੀ ਕਿ ਨਾਰਵੇ ਦੇ ਵਿੱਚ ਜਿੰਨੇ ਵੀ ਪੈਟਰੋਲ ਅਤੇ ਡੀਜ਼ਲ ਪੰਪ ਸੀ ਉਹਨਾਂ ਸਾਰਿਆਂ ਦੇ ਵਿੱਚੋਂ ਹਰੇਕ ਨੇ ਜਾਂ ਇੱਕ ਪੰਪ ਬਦਲ ਕੇ ਉਹਦੀ ਥਾਂ 'ਤੇ ਚਾਰਜਰ ਲਾ ਤਾ, ਜਾਂ ਸਾਰਿਆਂ ਨੇ ਸਾਰੇ ਚਾਰਜ ਬਦਲ ਕੇ ਸਾਰੇ ਪੰਪ ਪੱਟ ਕੇ ਉਹ ਚਾਰਜਰ ਲਾ ਤੇ। ਸੋ ਜਿਹੜੇ ਸਾਡੇ ਪੈਟਰੋਲ ਪੰਪ ਨੇ, ਡੀਜ਼ਲ ਸਟੇਸ਼ਨ ਨੇ, ਉਹਨਾਂ ਸਾਰਿਆਂ ਨੇ ਇੱਕ ਦਿਨ ਹੌਲੀ ਹੌਲੀ ਇਲੈਕਟ੍ਰਿਕ ਚਾਰਜਿੰਗ ਸਟੇਸ਼ਨ ਬਣ ਜਾਣਾ, ਅਤੇ ਟਰੱਕਾਂ ਲਈ ਖਾਸ ਕਰਕੇ ਵੱਡੇ ਚਾਹੀਦੇ ਨੇ, ਟਾਈਮ ਲੱਗਦਾ, ਅਤੇ ਉਹ ਜਿਹੜੀਆਂ ਕੰਪਨੀਆਂ ਇਹ ਇਲੈਕਟ੍ਰਿਕ ਟਰੱਕ ਲੈ ਰਹੀਆਂ ਨੇ ਉਹ ਉਹਨਾਂ ਰੂਟਸ 'ਤੇ ਚਲਾ ਰਹੀਆਂ ਨੇ ਜਿੱਥੇ ਉਹ ਆਲਰੇਡੀ ਉਹਨਾਂ ਨੇ ਬਣਾਏ ਹੋਏ ਨੇ
0: ਜੀ। ਤੇ ਤੁਹਾਡੇ ਇੱਥੇ ਫਿਰ ਕਾਫੀ ਹੋ ਚੁੱਕੇ ਨੇ ਹੁਣ, ਕਿੰਨੀ ਕੁ ਮਾਤਰਾ?
1: ਸਾਡੇ ਕੈਨੇਡਾ ਦੇ ਵਿੱਚ ਹਾਲੇ ਘੱਟ ਨੇ, ਮੈਂ ਵੇਖਦਾ ਰਹਿੰਦਾ, ਪਹਿਲਾਂ ਤਾਂ ਬਿਲਕੁਲ ਨਹੀਂ ਸੀ ਵੇਖ ਕੇ, ਮੇਰੇ ਇੱਕ ਦਿਨ ਮੈਂ ਆਪਣੇ ਲੰਘ ਰਿਹਾ ਸੀ ਗਿਆ ਪੈਟਰੋਲ ਪੰਪ ਤੋਂ, ਅਤੇ ਉੱਥੇ ਇੱਕ ਟਰੱਕ ਚਾਰਜ ਕਰ ਰਿਹਾ ਸੀ, ਮੈਂ ਕਿਹਾ ਚਲੋ ਵੇਖਿਆ ਟਰੱਕ ਜਾ ਕੇ ਪੁੱਛ ਕੇ ਉਹਨਾਂ ਡਰਾਈਵਰ ਨੂੰ, ਅਤੇ ਮੈਂ ਚਲਾਉਣ ਗਿਆ ਤਾਂ ਆਪਣਾ ਪੰਜਾਬੀ ਮੁੰਡਾ ਹੀ ਚਲਾ ਰਿਹਾ ਸੀ, ਅਤੇ ਮੈਂ ਉਹਨਾਂ ਗੱਲਾਂ ਕਰ ਰਿਹਾ, ਉਹ ਸਗੋਂ ਤੇਲ ਵਾਲਾ ਟੈਂਕਰ ਸੀ, ਉਹ ਕਹਿੰਦਾ ਕਿਉਂਕਿ ਤੇਲ ਦਾ ਭਾਰ ਬਹੁਤ ਹੁੰਦਾ, ਉਹ ਕਹਿੰਦਾ ਫਿਰ ਮੈਨੂੰ ਚਾਰਜ ਕਰਨਾ ਪੈਂਦਾ ਦੁਪਹਿਰ ਦੇ ਵਿੱਚ ਇੱਕ ਵਾਰੀ, ਅਤੇ ਵੋਲਵੋ ਦਾ ਟਰੱਕ ਸੀ ਉਹਦੇ ਕੋਲ, ਅਤੇ ਕਹਿੰਦਾ ਉਹਨਾਂ ਦੀ ਕੰਪਨੀ ਦੇ ਕੋਲ ਮੇਰੇ 5-7 ਨੇ, ਅਤੇ ਪਰ ਇੱਥੇ ਬੜੀ ਇੱਥੇ ਜਿਹੜੀਆਂ ਆਪਣੀਆਂ ਕੁਰੀਅਰ ਵਾਲੀਆਂ ਕੰਪਨੀਆਂ ਨੇ ਫੈਡਐਕਸ ਅਤੇ ਪਿਊਰੋਲੇਟਰ ਅਤੇ DHL, ਉਹਨਾਂ ਦੇ ਵਿੱਚ ਬਹੁਤ ਵੱਡੀ ਜਾ ਰਹੇ ਨੇ, ਜਿੱਥੇ ਮੇਰਾ ਦਫ਼ਤਰ ਹੈ ਉੱਥੇ ਲਾਗੇ ਛਾਗੇ ਨਾ ਟਰੱਕਾਂ ਦਾ ਬਹੁਤ ਬਿਜ਼ਨਸ ਹੈ, ਅਤੇ ਉੱਥੇ ਟਰੱਕਾਂ ਦੀਆਂ ਡੀਲਰਸ਼ਿਪ ਬਹੁਤ ਨੇ, ਟਰੱਕਾਂ ਦੇ ਡੀਲਰਸ਼ਿਪ ਨੇ ਉਹ ਟਰੱਕ ਮਕੈਨਿਕਾਂ ਨੂੰ ਸਾਰਾ ਦਿਨ ਪਾਰਟ ਸਪਲਾਈ ਕਰਦੇ ਰਹਿੰਦੇ ਆਪਣੀਆਂ ਵੈਨਾਂ 'ਚ। ਉਹ ਦੋ ਚਾਰ ਵੈਨਾਂ ਨੇ ਜਿਹੜੀਆਂ ਮੈਂ ਰੋਜ਼ ਦੇਖਦਾ ਜਿਹੜੀਆਂ ਪਾਰਟ ਡਿਲੀਵਰੀ ਦੀਆਂ ਲੋਕਲ ਨੇ ਫਾਰੀਆਂ ਹੁਣ ਇਲੈਕਟ੍ਰਿਕ ਨੇ
0: ਜੀ। ਸੋ ਉਹਦੇ ਨਾਲ ਵੀ ਕਾਫੀ ਫਿਰ ਫਰਕ ਪੈ ਜਾਂਦਾ। ਸੋ ਇਹਦੇ ਵਿੱਚ ਕਾਫੀ ਸਮਾਂ ਇਹਨੂੰ ਫਿਰ ਵੱਧ ਵੀ ਲੱਗਦਾ ਹੋਊਗਾ, ਈਵਨ ਆਪਾਂ ਗੱਡੀ ਵੀ ਚਾਰਜ ਕਰਨੀ ਹੋਵੇ ਫਾਸਟ ਵਾਲਾ ਤੁਹਾਨੂੰ ਚਾਰਜਰ ਜੇ ਮਿਲ ਜੇ ਤੇ ਉਹਦੇ ਨਾਲ ਵੀ ਕਹਿੰਦੇ ਇੱਕ 20 ਮਿੰਟ ਲੱਗ ਜਾਂਦੇ ਆ, ਤੇ ਟਰੱਕ ਨੂੰ ਤੇ ਫਿਰ ਬਹੁਤ ਟਾਈਮ ਲੱਗਦਾ ਹੋਊਗਾ।
1: ਹਾਂਜੀ, ਉਹ ਟਰੱਕ ਤੇ ਬੜੀ ਵੱਡੀ ਟੈਕਨੋਲੋਜੀ, ਉਹ ਮਤਲਬ ਟਰੱਕ ਨੂੰ ਇਹ ਉਹ ਜਦੋਂ ਟਰੱਕ ਨੂੰ ਚਾਰਜ ਕਰਦੇ ਆ ਉਹਨਾਂ ਦੇ ਇੱਕ ਨਹੀਂ ਚਾਰਜਰ ਹੁੰਦਾ, ਉਹ ਕਈ ਵਾਰੀ 2 ਜਾਂ 3 ਲਾ ਦਿੰਦੇ ਇਕੱਠੇ।
0: ਹਾਂ ਓਕੇ,
1: ਉਹ ਫਿਰ ਉਹ ਬੈਟਰੀ ਜਿਹੜੀ ਆ ਫਿਰ 3 ਹਿੱਸੇ ਵੰਡੀ ਹੁੰਦੀ, ਉਹ 3 ਬਰਾਬਰ ਇੱਕੋ ਵਾਰੀ ਚਾਰਜ ਹੋਣ ਲੱਗ ਪੈਂਦੀਆਂ, 2 ਵਾਰੀ ਹੋਣ ਲੱਗ ਪੈਂਦੀ ਆ, ਤੇ ਉਹਨਾਂ ਦੇ ਚਾਰਜਿੰਗ ਦਾ ਰੇਟ ਵੀ ਏਡੋ ਜ਼ਿਆਦਾ ਹੁੰਦਾ ਇਹਨਾਂ ਨਾਲੋਂ ਕਾਰਾਂ ਨਾਲੋਂ, ਉਹਦੀ ਬੈਟਰੀ ਕਿਉਂਕਿ ਵੱਡੀ ਹੁੰਦੀ ਆ। ਤੇ ਮਤਲਬ ਆਪਾਂ ਆਸਟ੍ਰੇਲੀਆ ਦੀ ਗੱਲ ਕਰ ਰਹੇ ਸੀ, ਚਾਈਨਾ ਦੀ, ਈਵਨ ਇੰਡੀਆ ਦੇ ਵਿੱਚ ਵੀ ਉਹਨਾਂ ਨੇ ਸਰਕਾਰ ਨੇ ਪ੍ਰੋਗਰਾਮ ਉਲੀਕਿਆ, ਉਹ 100 ਕਰੋੜ ਸੋਰੀ 11,000 ਕਰੋੜ ਲੱਗ ਰਹੇ, ਜਿਹੜਾ ਉਹਨਾਂ ਨੇ ਜਿਹੜੇ ਸਾਡੇ ਕਮਰਸ਼ੀਅਲ ਬੱਸਾਂ ਤੇ ਕਮਰਸ਼ੀਅਲ ਟਰੱਕ ਨੇ ਉਹਨਾਂ ਨੂੰ ਇਲੈਕਟ੍ਰਿਕ ਚ ਲਿਜਾਣ ਲਈ, ਕਿਉਂਕਿ ਇੰਡੀਆ ਤਾਂ ਤੇਲ ਬਾਹਰੋਂ ਲੈਂਦਾ ਤੇ ਆ ਖਾੜੀ 'ਚ ਜੰਗ ਲੱਗਣ ਨਾਲ ਇੰਡੀਆ ਦੇ ਬਹੁਤ ਕਾਫੀ ਮਾੜੇ ਹਾਲ ਹੋਏ। ਤੇ ਇਸ ਲਈ ਇੰਡੀਅਨ ਗੌਰਮੈਂਟ ਵੀ ਤਕਰੀਬਨ 11,000 ਕਰੋੜ ਰੁਪਈਏ ਦਾ ਦੇ ਰਹੀ ਹੈ ਇਨਸੈਂਟਿਵ ਹੈਵੀ ਕਮਰਸ਼ੀਅਲ ਜਿਹੜੇ ਵਹੀਕਲ ਨੇ ਉਹਨਾਂ ਨੂੰ। ਸੋ ਇਹ ਪੂਰੀ ਦੁਨੀਆ 'ਚ ਚੱਲ ਰਿਹਾ ਤੇ ਇਹਦਾ ਇਹਦਾ ਬਹੁਤ ਵੱਡਾ ਅਸਰ ਪਏਗਾ
0: ਜੀ। ਬਿਲਕੁਲ, ਹਰ ਇੱਕ ਦੇਸ਼ ਦੇ ਵਿੱਚ ਇਹੋ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਬੱਸਾਂ ਟਰੱਕਾਂ ਤੱਕ ਵੀ ਇਹ ਚੀਜ਼ ਪਹੁੰਚਾਈ ਜਾਵੇ। ਸੋ ਇੱਥੇ ਵੀ ਕਾਫੀ ਕੰਪਨੀਆਂ ਆਪਾਂ ਵੇਖਿਆ ਕਿ ਆਪਣੇ ਆਪਣੇ ਪੱਧਰ ਦੇ ਉੱਤੇ ਬੜੇ ਉਹਨਾਂ ਨੇ ਐਕਸਪੈਰੀਮੈਂਟ ਵੀ ਕੀਤੇ ਨੇ, ਬੜੇ ਸਾਰੇ ਟ੍ਰਾਇਲ ਚੱਲ ਰਹੇ ਨੇ, ਅਤੇ ਹੁਣ ਅਲੱਗ ਅਲੱਗ ਜਿਹੜੀ ਇੰਡਸਟਰੀਜ਼ ਨੇ ਉਹਨਾਂ ਦੇ ਵੱਲੋਂ ਹੈਲਪ ਵੀ ਕੀਤੀ ਜਾ ਰਹੀ ਆ। ਸੋ ਕਾਫੀ ਸਾਰੀਆਂ ਖਬਰਾਂ ਆਉਂਦੀਆਂ ਅਤੇ ਰਹਿੰਦੀਆਂ ਨੇ ਡੇ ਟੂ ਡੇ, ਇਹਦਾ ਮਤਲਬ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਾਫੀ ਜ਼ਿਆਦਾ ਵਧੂ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਪਰ ਹਾਂ, ਫਿਲਹਾਲ ਹਰਡਲ ਜਿਹੜੇ ਨੇ ਉਹ ਆਪਾਂ ਵੇਖਦੇ ਹੀ ਹਾਂ ਕਿ ਕਾਫੀ ਨੇ।
1: ਬਿਲਕੁਲ ਜੀ ਬਿਲਕੁਲ, ਕੱਲ ਦੀ ਖਬਰ ਸੀ ਚੇਨਈ ਦੀ, ਮਦਰਾਸ ਦੀ, ਬਈ ਉਹਨਾਂ ਨੇ 120 ਬੱਸਾਂ ਇਲੈਕਟ੍ਰਿਕ ਸ਼ੁਰੂ ਕੀਤੀਆਂ ਤੇ 14 ਮਹੀਨਿਆਂ ਦੇ ਵਿੱਚ ਉਹਨਾਂ ਬੱਸਾਂ ਨੇ 3 ਕਰੋੜ ਕਿਲੋਮੀਟਰ ਦਾ ਸਫ਼ਰ ਕੀਤਾ ਤੇ ਨਾਲੇ ਉਹਨਾਂ ਨੇ 1 ਕਰੋੜ ਡੀਜ਼ਲ ਬਚਾਇਆ। 1 ਕਰੋੜ ਡੀਜ਼ਲ ਦਾ ਮਤਲਬ ਬਣ ਗਿਆ ਉੱਥੇ 95 ਰੁਪਏ ਨੂੰ ਡੀਜ਼ਲ ਹੈ, 95 ਕਰੋੜ ਦੀ ਬੱਚਤ ਹੋਈ ਉਹਨਾਂ ਦੀ ਸਿਟੀ ਵਾਲਿਆਂ ਨੂੰ। ਸਿਰਫ ਇਸ ਲਈ ਉਹਨਾਂ ਨੇ ਬਿਜਲੀ ਚਲਾਈ ਤੇ ਇਲੈਕਟ ਉਹ ਲਾਈ, ਜਿਹੜੀ ਬਿਜਲੀ ਦੀ ਕੋਸਟ ਪੈਂਦੀ ਉਹ ਤਕਰੀਬਨ 10% ਪੈਂਦੀ। ਸੋ ਜੇ ਤੁਸੀਂ 100 ਕਰੋੜ ਦੀ ਬੱਚਤ ਕਰਦੇ ਹੋ ਤੇ ਤੁਹਾਡਾ 10 ਕਰੋੜ ਬਿਜਲੀ ਤੇ ਲੱਗਦਾ, ਸੋ 90% ਤੁਹਾਡੇ ਪੈਸੇ ਬਚ ਜਾਂਦੇ ਨੇ। ਇਹ ਚੰਡੀਗੜ੍ਹ ਜਿਹੜੀ ਤਕਰੀਬਨ ਉਹਨਾਂ ਦੀ ਸਾਰੀਆਂ ਬੱਸਾਂ ਇਲੈਕਟ੍ਰਿਕ ਦੀ ਹੋ ਗਈਆਂ ਤਕਰੀਬਨ 300 ਦੇ ਕਰੀਬ, ਤੇ ਉਹਨਾਂ ਨੂੰ ਵੀ ਉਹ ਸਾਲ ਦੀ ਜਿਹੜੀ ਹੈ 100 ਕਰੋੜ ਦੀ ਬੱਚਤ ਹੋ ਰਹੀ ਹੈ ਡੀਜ਼ਲ ਤੋਂ।
0: ਸੋ ਕਾਫੀ ਵੱਡੀ ਬੱਚਤ ਹੈ, ਨਾ ਕਿ ਸਿਰਫ ਵਾਤਾਵਰਨ ਨੂੰ ਫਾਇਦਾ। ਆਪਾਂ ਵੇਖਦੇ ਹਾਂ ਕਿ ਜਿਹੜਾ ਤੁਹਾਡੀ ਜਿਹੜੀ ਕੋਸਟ ਆ, ਤੁਹਾਡੀ ਰਨਿੰਗ ਕੋਸਟ ਆ, ਉਹਦੇ 'ਚ ਵੀ ਫਾਇਦਾ। ਪਰ ਹਾਲੇ ਫਿਲਹਾਲ ਇਸ ਇੰਡਸਟਰੀ ਦੇ ਵਿੱਚ ਇਹ ਵੀ ਇੱਕ ਰੌਲਾ ਪੈ ਰਿਹਾ ਹੈ ਕਿ ਜਿਹੜੇ ਵੱਡੇ ਵਾਹਨ ਨੇ, ਬੱਸਾਂ ਹੋ ਗਈਆਂ, ਟਰੱਕ ਹੋ ਗਈਆਂ, ਇਹ ਸ਼ੁਰੂ ਦੇ ਵਿੱਚ ਮਹਿੰਗੇ ਪੈਂਦੇ ਨੇ, ਦੂਸਰਿਆਂ ਦੇ ਨਾਲੋਂ ਜ਼ਿਆਦਾ ਮਹਿੰਗੇ, ਇਸ ਕਰਕੇ ਵੀ ਕਰਨੀ ਕਤਰਾਉਂਦੇ ਨੇ ਲੋਕ।
1: ਹਾਂਜੀ, ਇਹ ਤੁਹਾਡੀ ਗੱਲ ਜ਼ਰੂਰ ਹੈ, ਮਹਿੰਗੇ ਪੈਂਦੇ ਨੇ, ਪਰ ਕਿਉਂਕਿ ਉਹਨਾਂ ਦਾ ਡੀਜ਼ਲ ਦਾ ਖਰਚਾ ਇੰਨਾ ਘੱਟ ਜਾਂਦਾ ਹੈ। ਜਿੱਦਾਂ ਹੁਣ ਬੱਸਾਂ ਦੀ ਆਪਾਂ ਗੱਲ ਕੀਤੀ, ਬੱਸ ਸਾਰੀ ਦਿਨ ਚੱਲਦੀ ਹੈ, ਸੋ ਉਹਦੀ ਡੀਜ਼ਲ ਦੀ ਖਪਤ ਬਹੁਤ ਹੈ, ਸੋ ਉਹਨਾਂ ਨੂੰ ਉਸ ਪੱਖ ਤੋਂ ਫਾਇਦਾ ਹੁੰਦਾ ਹੈ, ਉਹਨਾਂ ਦੀ ਬੱਚਤ ਬਹੁਤ ਘੱਟ ਜਾਂਦੀ ਹੈ। ਤੇ ਬਹੁਤ ਸਾਰੀਆਂ ਬੈਂਕਾਂ ਨੇ ਜਿਹੜੀਆਂ ਤੁਹਾਨੂੰ ਲੋਨ ਦਿੰਦੀਆਂ ਨੇ ਜਾਂ ਸਰਕਾਰਾਂ ਦਿੰਦੀਆਂ ਨੇ ਵੀ ਤੁਸੀਂ ਜਿਹੜੀ ਡੀਜ਼ਲ ਦੀ ਬੱਚਤ ਹੈ ਉਹਦੇ ਨਾਲ ਹੀ ਆਪਣਾ ਜਿਹੜਾ ਲੋਨ ਉਹਦਾ ਲਾ ਲਓ। ਸਾਡੇ ਲਾਗੇ ਸ਼ਹਿਰ ਬ੍ਰੈਮਟਨ ਹੈ, ਤੇ ਬ੍ਰੈਮਟਨ ਤਕਰੀਬਨ ਕੈਨੇਡਾ 'ਚ ਸਭ ਤੋਂ ਵੱਧ ਇਹਨਾਂ ਕੋਲ ਇਲੈਕਟ੍ਰਿਕ ਬੱਸਾਂ ਨੇ, ਤੇ ਉਹਨਾਂ ਕੋਲ ਮੇਰੇ 500 ਬੱਸ ਹੈ, ਤੇ ਉਹਨਾਂ ਨੇ ਤਕਰੀਬਨ 50 ਤੋਂ ਵੱਧ ਚੱਲ ਰਹੀਆਂ ਨੇ, ਤੇ ਉਹਨਾਂ ਨੇ ਸਾਰੀ ਦੀਆਂ ਸਾਰੀਆਂ 5 ਸਾਲਾਂ 'ਚ ਬਦਲ ਕੇ ਇਲੈਕਟ੍ਰਿਕ ਕਰ ਦੇਣੀਆਂ। ਸੋ ਹਰ ਥਾਂ 'ਤੇ ਚੱਲ ਰਹੀਆਂ ਨੇ, ਹੁਣ ਇਹ ਮਤਲਬ ਕਿੰਤੂ ਪ੍ਰੰਤੂ ਵਾਲੀ ਸਟੇਜ ਲੰਘ ਗਈ ਵੀ ਇਹ ਟੈਕਨੋਲੋਜੀ ਚੱਲੂ ਜਾਂ ਨਾ ਚੱਲੂ। ਹੁਣ ਬਹੁਤ ਦੁਨੀਆ 'ਚ 1 ਮਿਲੀਅਨ ਤੋਂ ਵੱਧ ਇਲੈਕਟ੍ਰਿਕ ਬੱਸਾਂ ਤੇ ਇਲੈਕਟ੍ਰਿਕ ਵੱਡੇ ਟਰੱਕ ਚੱਲ ਰਹੇ ਨੇ ਆਲਰੇਡੀ ਦੁਨੀਆ 'ਚ, 10 ਲੱਖ ਦੇ ਕਰੀਬ।
0: ਸੋ ਕੀ ਇਹਦੇ ਬਾਰੇ ਕੋਈ ਕੀ ਕਹਿੰਦੇ ਨੇ ਡਾਟੇ, ਫਿਰ ਕਿੰਨਾ ਕੁ ਫਰਕ ਪਿਆ ਇਸ ਚੀਜ਼ ਦੇ ਨਾਲ ਵਾਤਾਵਰਨ ਦੇ ਸੰਬੰਧ?
1: ਤਕਰੀਬਨ ਜਿੰਨੀਆਂ ਦੁਨੀਆ 'ਚ ਇਲੈਕਟ੍ਰਿਕ ਕਾਰਾਂ, ਬੱਸਾਂ ਤੇ ਸਕੂਟਰ ਤੇ ਸਾਰਾ ਕੁਝ ਚੱਲ ਰਿਹਾ, ਉਹਨਾਂ ਨੇ ਆਪਣੇ ਤੇਲ ਦੀ ਜਿਹੜੀ ਡਿਮਾਂਡ ਹੈ ਉਹ ਹਰ ਰੋਜ਼ ਦੀ ਕੋਈ 3.5 ਮਿਲੀਅਨ ਬੈਰਲ ਪਰ ਡੇ, 1 ਬੈਰਲ 'ਚ 160 ਲੀਟਰ ਹੁੰਦੇ ਆ, ਉਹਨਾਂ ਨੇ 3.5 million ਬੈਰਲ ਜਿਹੜੇ ਸੀ ਰੋਜ਼ ਦੀ ਖਤਮ ਕੀਤੀ ਹੋਈ ਹੈ।
0: ਵਾਹ, ਸੋ ਇਹ ਕਾਫੀ ਵੱਡੀ ਬਚਤ ਹੋ ਗਈ। ਸੋ ਇਹ ਆ ਵੀ ਇੱਕਦਮ ਤਾਂ ਨਹੀਂ, ਪਰ ਹੌਲੀ ਹੌਲੀ ਇਹ ਇਸ ਪਾਸੇ ਨੂੰ ਜੇਕਰ ਦੁਨੀਆ ਵੱਧਦੀ ਹੈ ਤਾਂ ਕਾਫੀ ਹੱਦ ਤੱਕ ਉਸ ਚੀਜ਼ ਦੇ ਨਾਲ ਆਪਾਂ ਨੂੰ ਫਾਇਦਾ ਵਾਤਾਵਰਣ ਸੰਬੰਧੀ ਵੀ ਅਤੇ ਜੇਬ ਪੱਖੋਂ ਵੀ, ਸੋ ਹੋਰ ਵੀ ਮੁਨਾਫੇ ਦਾਇਕ ਚੀਜ਼ਾਂ ਹੋ ਸਕਦੀਆਂ ਨੇ। ਜਿੱਦਾਂ ਮੈਂ ਇੱਥੇ ਆਸਟ੍ਰੇਲੀਆ ਦੇ ਵੀ ਅੰਕੜੇ ਵੇਖ ਰਿਹਾ ਕਿ 24 ਦੇ ਮੁਕਾਬਲੇ 25 ਦੇ ਵਿੱਚ ਕਹਿੰਦੇ ਨੇ ਕਿ ਬੜੀ ਤੇਜ਼ੀ ਦੇ ਨਾਲ ਵਧੀ ਇਹ ਵਾਲੀ ਮਾਰਕੀਟ। ਕਾਫੀ ਪ੍ਰੋਮਿਸਿੰਗ ਡਾਟੇ ਸਾਹਮਣੇ ਆਏ, 50% ਦਾ ਵਾਧਾ ਵੇਖਿਆ ਗਿਆ 25 ਦੇ ਵਿੱਚ। ਐਗਜੈਕਟਲੀ 408 ਜਿਹੜੇ ਰਜਿਸਟਰਡ ਇਲੈਕਟ੍ਰਿਕ ਟਰੱਕ ਸੀ ਉਹ ਓਪਰੇਟ ਕਰ ਰਹੇ ਸੀ, ਪਰ ਉਸ ਤੋਂ ਬਾਅਦ ਹੁਣ 26 ਦੇ ਵਿੱਚ ਕਹਿੰਦੇ ਨੇ ਕਿ ਥੋੜ੍ਹੀ ਜਿਹੀ ਜ਼ਰੂਰ ਵੇਖਣ ਦੇ ਵਿੱਚ ਆਇਆ ਕਿ ਗਰੋਥ ਦੇ ਵਿੱਚ ਫਰਕ ਪਿਆ। ਜੇਕਰ ਆਪਾਂ ਕੋਵਿਡ ਤੋਂ ਲੈ ਕੇ ਹੁਣ ਤੱਕ ਦੀ ਗੱਲ ਕਰੀਏ ਤਾਂ ਫਿਰ ਤਾਂ ਬਹੁਤ ਵੱਡਾ ਵਾਧਾ ਵਾ ਉਹਨਾਂ ਅੰਕੜਿਆਂ ਦੇ ਹਿਸਾਬ ਦੇ ਨਾਲ, ਪਰ ਜੇ ਆਪਾਂ ਫਿਲਹਾਲ ਥੋੜ੍ਹੇ ਸਮੇਂ ਪਿੱਛੇ ਤੱਕ ਨਾ ਯਾਨੀ ਕਿ ਪਿਛਲੇ ਵਰ੍ਹੇ ਨਾਲ ਕੰਪੇਅਰ ਕਰੀਏ ਤਾਂ ਉੱਥੇ ਕਹਿੰਦੇ ਨੇ ਕਿ ਬ੍ਰੇਕ ਲੱਗੀ, ਹਾਲੇ ਕਾਫੀ ਕੁਛ ਕਰਨਾ ਇੱਥੇ ਬਾਕੀ ਹੈ। ਲੋਕਾਂ ਨੂੰ ਵੱਡੀ ਗੱਲ ਤਾਂ ਆ ਵੀ ਐਜੂਕੇਟ ਕਰਨਾ ਬਾਕੀ ਹੈ। ਬਾਕੀ ਇਹ ਵੇਖਣ ਦੇ ਵਿੱਚ ਇਹ ਵੀ ਆ ਰਿਹਾ ਕਿ ਬਹੁਤੀਆਂ ਦੁਨੀਆਂ ਦੀਆਂ ਮੈਂ ਵੇਖ ਰਿਹਾ ਸਰਕਾਰਾਂ ਵੀ ਇਸ ਪਾਸੇ ਨੂੰ ਕੋਈ ਬਹੁਤਾ ਨਾਨਾ ਨਹੀਂ ਧਰ ਰਹੀਆਂ।
1: ਹਾਂਜੀ ਹਾਂ, ਪਰ ਫਿਰ ਵੀ ਤਬਦੀਲੀ ਕੋ ਪ੍ਰਾਈਵੇਟ ਸੈਕਟਰ ਬਹੁਤ ਚਲਾ ਰਿਹਾ। ਅੱਜ ਦੀ ਖਬਰ ਸੀ ਵੀ ਚਾਈਨਾ ਵਾਲਿਆਂ ਨੇ ਕਿਹਾ ਵੀ ਸਾਡਾ ਪੀਕ ਆਇਲ ਕਹਿੰਦੇ ਵੀ ਜਦੋਂ ਤੁਹਾਡੀ ਡਿਮਾਂਡ ਆਇਲ ਦੀ ਪੀਕ ਤੇ ਹੋ ਜਾਏਗੀ। ਚਾਈਨਾ ਵਾਲੇ ਨੇ ਕਿਹਾ ਵੀ ਸਾਡੀ ਜਿਹੜੀ ਪੀਕ ਡਿਮਾਂਡ ਸੀ, ਵੱਧ ਤੋਂ ਵੱਧ ਆਇਲ ਦੀ ਡਿਮਾਂਡ ਸੀ, ਉਹ ਪਿਛਲੇ ਸਾਲ ਸੀ, ਹੁਣ ਅਸੀਂ ਘਟਣੀ ਸ਼ੁਰੂ ਹੋ ਗਈ। ਤੇ ਚਾਈਨਾ ਏਡਾ ਵੱਡਾ ਆ ਤੇ ਇਸ ਲਈ ਦੁਨੀਆਂ ਦੀ ਸਭ ਤੋਂ ਵੱਡੀ ਆਟੋ ਮਾਰਕੀਟ ਹੈ, ਉਹ ਚ ਇਕੱਲੇ ਚਾਈਨਾ ਦੇ ਵਿੱਚ ਘਟਣ ਦੇ ਨਾਲ ਹੀ ਬਹੁਤ ਵੱਡਾ ਫਰਕ ਪਏਗਾ। ਤੇ ਮੇਰੇ ਖਿਆਲ ਦੁਨੀਆਂ ਦੀ ਜਿਹੜੀ ਪੀਕ ਹੈ ਨਾ ਆਇਲ, ਉਹ ਵੀ 2 ਸਾਲ 'ਚ ਪੂਰੀ ਆ ਜਾਣੀ ਹੈ। ਉਹ ਤੋਂ ਬਾਅਦ ਤੇਲ ਦੀ ਕੰਸਮਪਸ਼ਨ ਬੜੀ ਤੇਜ਼ੀ ਨਾਲ ਘਟਣੀ ਸ਼ੁਰੂ ਹੋ ਜਾਏਗੀ।
0: ਸੋ ਉਹਦੇ ਨਾਲ ਕਾਫੀ ਫਿਰ ਫਰਕ ਪੈ ਜਾਊਗਾ। ਸੋ ਇਹ ਵੀ ਆਪਾਂ ਵੇਖ ਰਹੇ ਹਾਂ ਕਿ ਬਹੁਤੀਆਂ ਲੜਾਈਆਂ ਜਿਹੜੀਆਂ ਨੇ ਉਹ ਹੈ ਹੀ ਤੇਲ ਦੀਆਂ। ਸੋ ਬਿਹਤਰ ਆ ਵੀ ਇਸ ਪਾਸੇ ਨੂੰ ਜੇਕਰ ਗੱਲਾਂ ਬਾਤਾਂ ਆ ਜਾਣ ਤਾਂ ਫਿਰ ਕਾਫੀ ਹੱਦ ਤੱਕ ਆਸਾਨੀ ਹੋਣ ਦੇ ਆਸਾਰ ਨੇ। ਇਸ ਤੋਂ ਇਲਾਵਾ ਹੋਰ ਕੋਈ ਜਾਣਕਾਰੀ ਜਿਹੜੀ ਆਪਾਂ ਇਸ ਸੰਬੰਧ 'ਚ ਭਾਈ ਸਾਂਝੀ ਕਰ ਸਕੀਏ, ਜਿਹੜੀ ਸਾਡੇ ਕੋਲ ਕਾਫੀ ਸਾਰੇ ਟਰੱਕਾਂ ਵਾਲੇ ਵੀਰ ਵੀ ਸੁਣਦੇ ਨੇ, ਉਹਨਾਂ ਦੇ ਕੰਮ ਆਉਣ ਵਾਲੀ ਕੋਈ ਗੱਲਬਾਤ?
1: ਹਾਂਜੀ ਬਿਲਕੁਲ, ਆਪਾਂ ਨੂੰ ਬਸ ਇਹੀ ਆ ਵੀ ਤੁਹਾਨੂੰ ਨਵੀਂ ਟੈਕਨੋਲੋਜੀ, ਜੇ ਤੁਹਾਡੇ ਜਿਹੜੇ ਟਰੱਕਾਂ ਦੀਆਂ ਆਪਣੀਆਂ ਪੰਜਾਬੀਆਂ ਦੀਆਂ ਕੰਪਨੀਆਂ ਨੇ, ਮੈਂ ਉਹਨਾਂ ਨੂੰ ਵੀ ਇਹੀ ਕਹਾਂਗਾ ਵੀ ਤੁਸੀਂ ਵੀ ਜਿਹੜਾ ਵੀ ਤੁਹਾਡਾ ਜੇ ਡੀਲਰ ਨਾਲ ਡੀਲ ਕਰਦੇ ਆ, ਤੁਸੀਂ ਐਕਸਪਲੋਰ ਕਰੋ ਵੀ ਤੁਹਾਡਾ ਜਿਹੜਾ ਟਰੱਕ ਆ ਜਿਹੜਾ ਤੁਹਾਡਾ ਯਾਰਡ ਦੇ ਵਿੱਚ ਸ਼ੰਟਿੰਗ ਕਰਦਾ, ਜਿਹੜਾ ਜਾਂਦਾ ਹੀ ਨਹੀਂ ਯਾਰਡ ਦੇ ਵਿੱਚੋਂ ਬਾਹਰ ਇੱਕ ਟਰੱਕ ਇੱਧਰੋਂ ਫੜ ਕੇ ਉੱਧਰ ਲਾਤਾ, ਜਾਂ ਜਿਹੜੇ ਤੁਹਾਡੇ ਲੋਕਲ ਰੂਟ ਵਾਲੇ ਨੇ ਜਿਹਨਾਂ ਨੇ ਡਿਲੀਵਰੀਆਂ ਕਰਨੀਆਂ ਨੇ 8 ਘੰਟਿਆਂ ਦੇ ਵਿੱਚ, ਉਹ 200-400 ਕਿਲੋਮੀਟਰ ਵੀ ਨਹੀਂ ਚੱਲਣਾ, ਤੁਸੀਂ ਉਹਨਾਂ ਨੂੰ ਵੱਧ ਤੋਂ ਵੱਧ ਇਹਨੂੰ ਤੇ ਤਬਦੀਲ ਕਰੋ। ਇਹਦੇ ਨਾਲ ਤੁਹਾਡਾ ਖਰਚਾ ਘਟੇਗਾ, ਤੁਹਾਡਾ ਪ੍ਰੋਫਿਟ ਵਧੇਗਾ, ਕਿਉਂਕਿ ਟਰੱਕਾਂ ਦੀ ਲਾਈਫ ਤਾਂ ਬਹੁਤ ਲੰਬੀ ਹੁੰਦੀ ਹੈ। ਜੇ ਉਹਦੀ ਇਨੀਸ਼ੀਅਲ ਕੋਸਟ ਜ਼ਿਆਦਾ ਵੀ ਆ, ਉਹ ਤੁਹਾਡੇ ਡੀਜ਼ਲ ਦੇ ਖਰਚੇ ਨਾਲ ਜਿਹੜੀ ਬੱਚਤ ਨੂੰ ਉਹਦੇ 'ਚੋਂ ਪੂਰੀ ਹੋ ਜਾਏਗੀ।
0: ਜੀ, ਸੋ ਕਾਫੀ ਸਾਰੀਆਂ ਚੀਜ਼ਾਂ, ਕਾਫੀ ਸਾਰੇ ਐਕਸਪੈਰੀਮੈਂਟ ਤੁਸੀਂ ਜੇ ਵੇਖੋ ਤੇ ਤੁਹਾਡੇ ਸਟੇਟ ਵਾਈਜ਼ ਚੱਲ ਰਹੇ ਨੇ। ਹਾਲਾਂਕਿ ਵਿਕਟੋਰੀਆ ਇਸ ਚੀਜ਼ ਦੇ ਵਿੱਚ ਥੋੜ੍ਹਾ ਜਿਹਾ ਪਿੱਛੇ, ਕਈਆਂ ਰਿਪੋਰਟਾਂ ਦੇ ਵਿੱਚ ਜ਼ਰੂਰ ਦੱਸਿਆ ਗਿਆ, ਪਰ ਜੇ ਆਪਾਂ ਨਿਊ ਸਾਊਥ ਵੇਲ, ਕੁਈਨਜ਼ਲੈਂਡ, ਸਾਊਥ ਆਸਟ੍ਰੇਲੀਆ ਵਗੈਰਾ ਦੀ ਜੇ ਗੱਲ ਕਰੀਏ ਤਾਂ ਇੱਥੇ ਕਾਫੀ ਈਵਨ ਕੰਪਨੀਆਂ ਜਿਹੜੀਆਂ ਨੇ ਉਹ ਆਪਣੇ ਐਕਸਪੈਰੀਮੈਂਟ ਲਗਾਤਾਰ ਕਰ ਰਹੀਆਂ ਨੇ। ਸੋ ਕਿਹੜੇ ਤਰੀਕੇ ਦੇ ਨਾਲ ਇਸ ਪਾਸੇ ਨੂੰ ਹੋਰ ਵਧੇਰੇ ਕਦਮ ਪੁੱਟੇ ਜਾ ਸਕਦੇ ਨੇ। ਬਹੁਤ ਸ਼ੁਕਰੀਆ ਭਾਈ ਤੁਹਾਡਾ ਇਹ ਜਾਣਕਾਰੀ ਦੇਣ ਦੇ ਲਈ।
1: ਹਾਂਜੀ ਬਾਈ ਜੀ, ਧੰਨਵਾਦ
0: ਜੀ। ਦੋਸਤੋ, ਇਹ ਸਨ ਸਾਡੇ ਨਾਲ ਹਰਮਿੰਦਰ ਜੀ, ਅਤੇ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਆਪਾਂ। ਸੋ ਵਾਤਾਵਰਣ ਦੇ ਸੰਬੰਧੀ ਸਾਡੇ ਨਾਲ ਇਹ ਅਲੱਗ ਅਲੱਗ ਵਿਸ਼ਿਆਂ ਦੇ ਉੱਤੇ ਆ ਕੇ ਜਾਣਕਾਰੀ ਸਾਂਝੀ ਕਰਦੇ ਨੇ, ਅਤੇ ਫਿਲਹਾਲ ਅੱਜ ਦੇ ਦਿਨ ਦੀ ਜੇ ਜਾਣਕਾਰੀ ਟਰੱਕਾਂ ਦੇ ਬਾਰੇ, ਟਰੱਕ ਇੰਡਸਟਰੀ ਦੇ ਬਾਰੇ ਅਤੇ ਉਹਨਾਂ ਦੇ ਬਿਜਲੀ 'ਤੇ ਚੱਲਣ ਵਾਲੇ ਟਰੱਕਾਂ ਦੇ ਬਾਰੇ। ਸੋ ਆਉਣ ਵਾਲੇ ਸਮੇਂ ਦੀ ਇੱਕ ਸੱਚਾਈ ਹੋ ਸਕਦੀ ਆ, ਕਿਉਂਕਿ ਬਹੁਤ ਸਾਰੀਆਂ ਰਿਪੋਰਟਾਂ ਜਿਹੜੀਆਂ ਇਹ ਕਹਿੰਦੀਆਂ ਨੇ ਕਿ ਹਲੇ ਸਮਾਂ ਤਾਂ ਲੱਗੂਗਾ, ਪਰ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਤੁਹਾਨੂੰ ਚਾਰ ਚੁਫੇਰੇ ਇਹੋ ਹੀ ਵੱਡੀ ਗਿਣਤੀ ਦੇ ਵਿੱਚ ਦਿਖਣ, ਯਾਨੀ ਕਿ ਬਿਜਲੀ ਨਾਲ ਚੱਲਣ ਵਾਲੇ ਵਾਹਨ ਦਿਖਣ, ਤਾਂ ਇਹ ਕੋਈ ਵੱਡੀ ਗੱਲ ਨਹੀਂ ਹੋਊਗੀ। ਆਸ ਕਰਦੇ ਹਾਂ ਕਿ ਇਹ ਪ੍ਰੋਗਰਾਮ ਤੁਸੀਂ ਪਸੰਦ ਕਰ ਰਹੇ ਹੋਗੇ। ਜੇ ਪਸੰਦ ਕਰ ਰਹੇ ਹੋ ਤਾਂ ਆਪਣੀ ਫੀਡਬੈਕ ਜ਼ਰੂਰ ਸਾਡੇ ਤੱਕ ਭੇਜਦੇ ਰਿਹਾ ਕਰੋ। ਰੇਡੀਓ ਹਾਂਜੀ 1674
2: Homes, ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰ੍ਹਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 04332802525 ਤੇ।
3: ਆ ਕਿੱਥੇ ਵੱਜ ਗਈ ਤੇਰੀ ਗੱਡੀ?
4: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
3: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ 'ਚ ਹੋਵੋਗੇ, ਚਿਹਰੇ 'ਤੇ ਹੋਵੋਗੀ ਖੁਸ਼ੀ, ਉਸ ਰੱਬ ਦਾ ਸ਼ੁਕਰਾਨਾ। ਜੇਕਰ ਨਹੀਂ ਤਾਂ ਉਹ ਸਭ ਤੋਂ ਪਹਿਲਾਂ ਚਿਹਰੇ 'ਤੇ ਮੁਸਕਰਾਹਟ ਲੈ ਕੇ ਆਈਏ। ਜੀ ਬਿਲਕੁਲ, ਜੋ ਵੀ ਹਾਲਾਤ ਨੇ ਜ਼ਿੰਦਗੀ 'ਚ, ਜੋ ਵੀ ਚੱਲ ਰਿਹਾ, ਉਹ ਸਭ ਇੱਕ ਪਾਸੇ ਰੱਖ ਕੇ ਸਵੇਰੇ ਸਵੇਰੇ ਦੇ ਸਮੇਂ ਚਿਹਰੇ ਦੇ ਉੱਤੇ ਖੁਸ਼ੀ, ਉਸ ਰੱਬ ਦਾ ਸ਼ੁਕਰਾਨਾ, ਇਹ ਬੜਾ ਜ਼ਰੂਰੀ ਹੈ। ਨਹੀਂ ਤਾਂ ਫਿਰ ਆਪਾਂ ਇੰਤਜ਼ਾਰ ਕਰਦੇ ਰਹਿ ਜਾਂਦੇ ਹਾਂ ਕਿ ਅੱਗੇ ਕੋਈ ਚੰਗੇ ਦਿਨ ਆਉਣਗੇ, ਚੰਗੇ ਪਲ ਆਉਣਗੇ, ਅਤੇ ਫਿਰ ਹੀ ਆਪਾਂ ਸ਼ੁਕਰਾਨਾ ਕਰਾਂਗੇ। ਹੌਲੀ ਹੌਲੀ ਕਹਿੰਦੇ ਨੇ ਇਨਸਾਨ ਆਪਣਾ ਪੈਮਾਨਾ ਇੰਨਾ ਕੁ ਵੱਡਾ ਕਰ ਲੈਂਦਾ ਇਹਨਾਂ ਖੁਸ਼ੀਆਂ ਦਾ ਕਿ ਉਹਨੂੰ ਕਦੀ ਫਿਰ ਖੁਸ਼ੀ ਖੁਸ਼ੀ ਨਹੀਂ ਲੱਗਦੀ। ਜ਼ਰੂਰੀ ਆ ਕਿ ਸਭ ਤੋਂ ਪਹਿਲਾਂ ਆਪਾਂ ਨਿੱਕੀਆਂ ਨਿੱਕੀਆਂ ਚੀਜ਼ਾਂ ਦੇ ਉੱਤੇ ਖੁਸ਼ ਹੋਣਾ ਸਿੱਖੀਏ। ਬੜੀ ਸੋਹਣੀ ਸਵੇਰ ਖੜੀ ਹੈ, ਖੁਸ਼ ਹੋਈਏ, ਮੱਠਾ ਮੱਠਾ ਮੀਂਹ ਪੈ ਰਿਹਾ, ਖੁਸ਼ ਹੋਈਏ, ਇਹ ਪੰਛੀਆਂ ਦੀਆਂ ਆਵਾਜ਼ਾਂ ਆਸ ਪਾਸ ਸੁਣ ਰਹੀਆਂ ਨੇ, ਖੁਸ਼ ਹੋਈਏ, ਇਹ ਕੁਦਰਤ ਦੇ ਢੇਰ ਨਜ਼ਾਰੇ ਵੇਖਣ ਨੂੰ ਮਿਲ ਰਹੇ ਨੇ, ਖੁਸ਼ ਹੋਈਏ। ਕੋਈ ਸਾਡਾ ਹਾਲ ਚਾਲ ਪੁੱਛਣ ਵਾਲਾ, ਕਿਸੇ ਨੇ ਸਾਨੂੰ ਰੋਟੀ ਪੈਕ ਕਰਤੀ, ਕਿਸੇ ਨੇ ਚਾਹ ਬਣਾ ਦਿੱਤੀ ਆ, ਖੁਸ਼ ਹੋਈਏ, ਸ਼ੁਕਰਾਨਾ ਕਰੀਏ ਉਸ ਰੱਬ ਦਾ। ਆਸ ਪਾਸ ਸੋਹਣੇ ਪਿਆਰੇ ਸੱਜੇ ਤਜੇ ਜੀ ਨਜ਼ਰ ਆ ਰਹੇ ਨੇ, ਸੜਕਾਂ ਦੇ ਉੱਤੇ ਰੌਣਕ ਆ, ਖੁਸ਼ ਹੋਈਏ, ਸ਼ੁਕਰ ਕਰੀਏ ਉਸ ਰੱਬ ਦਾ। ਸੋ ਆਓ ਫਿਰ ਇਸੇ ਸ਼ੁਕਰਾਨੇ ਨਾਲ ਅੱਗੇ ਵੱਧਦੇ ਹਾਂ ਅੱਜ ਦੀ ਕਹਾਣੀ ਵੱਲ। ਕਾਫੀ ਦੇਰ ਹੋ ਚੁੱਕੀ ਸੀ, ਹੁਣ ਦੋਵਾਂ ਭਰਾਵਾਂ ਦੇ ਦਰਮਿਆਨ ਆਪਸੀ ਅੱਗ ਹੌਲੀ ਹੌਲੀ ਸੁਲਗਦੀ ਸੁਲਗਦੀ ਲੱਗਦਾ ਸੀ ਭਾਂਬੜ ਬਣੀ ਜਾਣੀ ਆ। ਦੋਵੇਂ ਵਹੁਟੀਆਂ ਆਪਸ ਦੇ ਵਿੱਚ ਬੁੱਲ ਬੁਲਾਰੇ ਤੋਂ ਟੱਪ ਗਈਆਂ। ਅੱਜ ਉਹਨਾਂ ਨੇ ਇੱਕ ਦੂਸਰੇ ਦੇ ਨਿਆਣਿਆਂ 'ਤੇ ਵੀ ਗੁੱਸਾ ਕੱਢਿਆ। ਹੌਲੀ ਹੌਲੀ ਇਹ ਗੱਲ ਦੋਵਾਂ ਭਰਾਵਾਂ ਤੱਕ ਪਹੁੰਚੀ, ਹੁਣ ਕੁੜੱਤਣ ਦੋਵਾਂ ਭਰਾਵਾਂ ਦੇ ਵਿੱਚ ਵੀ ਆ ਗਈ। ਸ਼ਰਾਬ ਪੀ ਕੇ ਵੱਡੇ ਨੇ ਛੋਟੇ ਨੂੰ ਗਾਲਾਂ ਕੱਢ ਦਿੱਤੀਆਂ, ਬਸ ਫਿਰ ਕੀ ਸੀ, ਹੁਣ ਘਰ ਦੀ ਵੰਡ ਤੈਅ ਸੀ। ਘਰ ਦੀਆਂ ਔਰਤਾਂ ਨੇ ਗੁੱਸੇ ਦੇ ਵਿੱਚ ਤੱਪ ਕੇ ਕਹਿ ਦਿੱਤਾ ਸੀ ਕਿ ਆਪਾਂ ਹੁਣ ਇਕੱਠੀਆਂ ਨਹੀਂ ਰਹਿ ਸਕਦੀਆਂ, ਇਹ ਚੌਂਕਾ ਸਾਂਝਾ ਨਹੀਂ ਰਹਿ ਸਕਦਾ, ਇਸ ਚੁੱਲ੍ਹੇ ਦੇ ਉੱਤੇ ਇੱਕੋ ਘਰ ਦੀ ਰੋਟੀ ਪੱਕੂਗੇ, ਇੱਕ ਚੁੱਲ੍ਹਾ ਹੁਣ ਹੋਰ ਬਣੂਗਾ ਬਣੂਗਾ। ਵੱਡੇ ਭਰਾ ਨੇ ਬਹੁਤੀ ਦੇਰ ਨਹੀਂ ਕੀਤੀ, ਅਗਲੇ ਦਿਨ ਰਾਜ ਮਿਸਤਰੀ ਨੂੰ ਬੁਲਾ ਲਿਆ, ਹੁਕਮ ਦਿੱਤਾ ਕਿ ਇੱਧਰੋਂ ਮੇਣ ਉੱਧਰੋਂ ਫੀਤਾ ਧਰ, ਵਿਹੜੇ ਦੇ ਵਿਚਕਾਰ ਐਂ ਸਿੱਧੀ ਇੱਕ ਕੰਧ ਮਾਰ ਦੇ। ਦੋਵੇਂ ਪਰਿਵਾਰ ਹੁਣ ਇੱਕ ਦੂਸਰੇ ਦੇ ਲਈ ਬਗਾਨੇ ਹੋਣ ਵਾਲੇ ਸੀ। ਇਸ ਵੰਡ ਦੀ ਸਭ ਤੋਂ ਵੱਧ ਪੀੜ ਸੀ ਘਰ ਬੈਠੀ ਬੁੱਢੀ ਮਾਂ ਨੂੰ। ਉਹ ਯਾਦ ਕਰਦੀ, ਸਿਰਦਿਆ ਸਾਈਆਂ ਜੇ ਤੂੰ ਹੁੰਦਾ ਕੁਛ ਕਰਦਾ, ਤੂੰ ਹੁੰਦਾ ਮੁੰਡਿਆਂ ਨੂੰ ਦਬਕਾ ਮਾਰਦਾ, ਤੂੰ ਹੁੰਦਾ ਹੋ ਸਕਦਾ ਸੀ ਤੇਰੀ ਸ਼ਰਮ ਕਰਦੇ, ਪਰ ਖੈਰ ਜੋ ਰੱਬ ਨੂੰ ਮਨਜ਼ੂਰ। ਮਾਂ ਨੇ ਵੰਡ ਕੇ ਰੋਕਣੀ ਸੀ, ਮਾਂ ਦੀ ਆਪਣੀ ਵੰਡ ਹੋ ਗਈ, ਕੁੱਲ ਮਿਲਾ ਕੇ ਮਾਂ ਛੋਟੇ ਪੁੱਤ ਦੇ ਸਿਆ ਗਈ। ਮਾਂ ਨੇ ਪਰੇ ਨੂੰ ਚੁੰਨੀ ਦਾ ਉੱਲਾ ਕਰਕੇ ਪੱਲੇ ਦੇ ਨਾਲ ਅੱਖਾਂ ਪੂੰਝਦਿਆਂ ਦੋਵਾਂ ਪੁੱਤਾਂ ਨੂੰ ਕੋਲ ਬਣਾਇਆ ਅਤੇ ਬੜੇ ਬੜੇ ਸਬਰ ਦੇ ਨਾਲ ਇੱਕ ਗੁਜ਼ਾਰਿਸ਼ ਕੀਤੀ, ਪੁੱਤਰ ਮੈਨੂੰ ਪਤਾ ਤੁਸੀਂ ਹੁਣ ਆਪਣੀ ਜਿੱਦ ਭਗਾਉਣੀ ਪਗਾਉਣੀ ਆ, ਮੈਂ ਤੁਹਾਨੂੰ ਢਿੱਡੋਂ ਜੰਮਿਆ, ਮੈਨੂੰ ਪਤਾ ਜਿੱਦ ਦੇ ਵਿੱਚ ਆ ਕੇ ਤੁਸੀਂ ਕੀ ਕਰ ਸਕਦੇ ਹੋ। ਬਸ ਇੱਕ ਗੱਲ ਮੈਂ ਕਹਿਣੀ ਆ, ਅਤੇ ਮੈਨੂੰ ਇਹ ਵੀ ਪਤਾ ਮੇਰੇ ਬੀਬੇ ਪੁੱਤ ਮੇਰੀ ਇੱਕ ਗੱਲ ਮੰਨ ਵੀ ਲਓਗੇ, ਤੁਸੀਂ ਕਦੀ ਨਹੀਂ ਮੇਰੀ ਮੋੜੀ, ਇਹ ਵੀ ਨਹੀਂ ਮੋੜੋਗੇ, ਇਸ ਕੰਧ ਦੇ ਵਿੱਚ ਇੱਕ ਛੋਟਾ ਜਿਹਾ ਲਾਂਘਾ ਰਹਿਣ ਦਿਓ, ਇਸ ਤੋਂ ਵੱਧ ਮੈਂ ਹੋਰ ਕੁਛ ਨਹੀਂ ਮੰਗਦੀ, ਜਿੱਥੇ ਰੱਖੋਗੇ ਜਿਹੜੇ ਹਾਲ ਰੱਖੋਗੇ ਮੈਂ ਖੁਸ਼ ਹਾਂ, ਤੁਸੀਂ ਆਪਣੇ ਘਰ ਖੁਸ਼ ਚਾਹੀਦੇ ਹੋ। ਵਹੁਟੀਆਂ ਭਾਵੇਂ ਆਨਾ ਕਾਨੀ ਕਰਦੀਆਂ ਸੀ, ਪਰ ਭਰਾਵਾਂ ਨੇ ਮਾਂ ਦੀ ਗੱਲ ਮੰਨ ਲਈ, ਸ਼ਰਤ ਸੀ ਕਿ ਕੋਈ ਵੀ ਇੱਕ ਦੂਸਰੇ ਦੇ ਵਿਹੜੇ 'ਚ ਪੈਰ ਨਹੀਂ ਧਰੂਗਾ, ਕਿਸੇ ਦਾ ਵੀ ਬੱਚਾ ਇੱਕ ਦੂਸਰੇ ਦੇ ਘਰ ਖੇਡਣ ਨਹੀਂ ਜਾਊਗਾ। ਦਿਨ ਭਰ ਮਾਂ ਬਾਹਰ ਨਿੰਮ ਦੇ ਹੇਠਾਂ ਬੈਠੀ ਰਹਿੰਦੀ, ਨਿੰਮ ਦੇ ਹੇਠਾਂ ਉਹਦਾ ਮੰਜਾ, ਚਾਹੇ ਕਿੰਨੀ ਵੀ ਧੁੱਪ ਹੋਵੇ ਜਾਂ ਫਿਰ ਮੀਂਹ ਪੈਂਦਾ ਹੋਵੇ,
ਸ਼ਾਮਾਂ ਢਲਦੀਆਂ ਹੋਣ ਜਾਂ ਫਿਰ ਦਿਨ ਚੜ੍ਹ ਰਿਹਾ ਹੋਵੇ। ਕਈ ਵਾਰੀ ਤਾਂ ਇੱਦਾਂ ਲੱਗਦਾ ਸੀ ਜਿੱਦਾਂ ਉਹ ਰਾਤ ਸੌਂਦੀ ਨਹੀਂ, ਉਹ ਰਾਤ ਵੀ ਉੱਠ ਕੇ ਜਿੱਦਾਂ ਉਸ ਲਾਂਘੇ ਦੇ ਕੋਲ ਆ ਕੇ ਬਹਿੰਦੀ ਰਹਿੰਦੀ ਹੋਵੇ। ਮੰਜਾ ਨਹੀਂ ਤਾਂ ਕੁਰਸੀ, ਕੁਛ ਨਾ ਕੁਛ ਆਨੇ ਬਹਾਨੇ ਉਹ ਇਸ ਲਾਂਘੇ ਦੇ ਲਾਗੇ ਗੇੜਾ ਮਾਰਦੀ ਰਹਿੰਦੀ। ਦੋਵੇਂ ਨੂੰਹਾਂ ਇਸ ਗੱਲ ਤੋਂ ਬਹੁਤ ਖਿੱਚਦੀਆਂ ਸੀ। ਹਰ ਕੋਈ ਸੋਚਦਾ ਕਿ ਮਾਂ ਦਾ ਦਿਲ ਦੂਸਰੇ ਘਰ ਵੱਲ ਸ਼ਾਇਦ ਵੱਧ ਲੱਗਦਾ। ਇਸ ਗੱਲ ਦੇ ਉੱਤੇ ਨੂੰਹਾਂ ਕਿਤੇ ਗੱਲੀ ਬਾਤੀ ਸੁਨਾਮ ਹੀ ਦਿੰਦੀਆਂ, ਪਰ ਮਾਂ ਦੇ ਲਈ ਇਹ ਲਾਂਘਾ ਕੋਈ ਥਾਂ ਨਹੀਂ ਸੀ, ਉਹਦੇ ਲਈ ਤਾਂ ਇੱਕ ਪੁਲ ਸੀ। ਉਹ ਹਰ ਰੋਜ਼ ਆਪਣੀ ਹਾਜ਼ਰੀ ਚਾਹੇ ਨਜ਼ਰਾਂ ਲਈ ਦੂਸਰੇ ਘਰ ਲਵਾ ਲੈਂਦੀ। ਉਹਨੂੰ ਲੱਗਦਾ ਸੀ ਉਹਦੇ ਲਈ ਜਿਉਣ ਲਈ ਇਹੋ ਹੀ ਆਸਰਾ ਬਹੁਤ ਹੈ। ਵੱਡਾ ਪੁੱਤ ਰੋਡਵੇਜ਼ ਦੇ ਵਿੱਚ ਡਰਾਈਵਰੀ ਕਰਦਾ, ਅਕਸਰ ਦੇਰ ਰਾਤ ਦੇ ਨਾਲ ਘਰ ਮੁੜਦਾ। ਜਦੋਂ ਤੱਕ ਉਹ ਘਰ ਨਾ ਆਉਂਦਾ, ਮਾਂ ਉਹਨਾਂ ਚਿਰ ਕਈ ਵਾਰੀ ਰੋਟੀ ਵੀ ਨਾ ਖਾਂਦੀ, ਮਨਾ ਕਰ ਦਿੰਦੀ, ਮੈਂ ਇਸ ਲਾਂਘੇ ਦੇ ਨਾਲੋਂ ਹਾਲੇ ਉੱਠ ਕੇ ਅੰਦਰ ਨਹੀਂ ਜਾਣਾ, ਹਾਲੇ ਮੇਰਾ ਜੀ ਨਹੀਂ ਕਰਦਾ, ਹਾਲੇ ਮੇਰਾ ਪਾਠ ਕਰਨ ਵਾਲਾ ਪਿਆ, ਹਾਲੇ ਮੇਰਾ ਸਵੈਟਰ ਬੁਣਨ ਵਾਲਾ ਪਿਆ। ਆਨੇ ਬਹਾਨੇ ਉਹ ਇੰਤਜ਼ਾਰ ਕਰਦੀ ਕਿ ਪੁੱਤ ਘਰ ਆ ਜਾਵੇ, ਰੱਬ ਦਾ ਸ਼ੁਕਰ ਕਰਦੀ ਅਤੇ ਫਿਰ ਅੰਦਰ ਜਾ ਕੇ ਸੌਂਦੀ। ਉਹਦੇ ਸਾਹ ਸੁੱਕੇ ਰਹਿੰਦੇ। ਜਦੋਂ ਪੁੱਤ ਘਰ ਵੜਦਾ, ਦੂਰੋਂ ਆਵਾਜ਼ ਮਾਰਦੀ, ਪੁੱਤ ਵੀ ਇੰਨੀ ਦੇਰ ਨਾ ਕਰਿਆ ਕਰ, ਛੇਤੀ ਘਰ ਆ ਜਾਇਆ ਕਰ। ਕਿਸੇ ਦਿਨ ਪੈਰ ਲੜਖੜਾਉਂਦੇ ਵੇਖਦੀ ਅਤੇ ਕਹਿੰਦੀ, ਵੇ ਘੱਟ ਪੀਆ ਕਰ। ਪਰ ਉਹਨਾਂ ਨੂੰ ਤਾਂ ਹੁਣ ਮਾਂ ਵੀ ਬਗਾਨੀ ਲੱਗਦੀ ਸੀ, ਛੋਟੇ ਵੱਲ ਜੋ ਰਹਿੰਦੀ ਸੀ। ਪੁੱਤ ਨੂੰ ਇਸ ਗੱਲ ਤੋਂ ਕਾਫੀ ਖਫਾ ਵੀ ਹੁੰਦੇ, ਪਰ ਮਾਂ ਦੀ ਚਿੰਤਾ ਉਸੇ ਤਰ੍ਹਾਂ ਉਹ ਥੋੜ੍ਹੀ ਘੱਟ ਸਕਦੀ। ਉਹ ਦੋਵੇਂ ਪਾਸਿਓਂ ਗਲਤ ਸਮਝੀ ਜਾਂਦੀ ਰਹੀ, ਪਰ ਲਾਂਘੇ ਦੇ ਵਿੱਚ ਬੈਠਣਾ ਮਾਂ ਨੇ ਕਦੀ ਨਹੀਂ ਛੱਡਿਆ। ਸਮਾਂ ਹੌਲੀ ਹੌਲੀ ਆਪਣੀ ਰਫਤਾਰ ਚੱਲਦਾ ਰਿਹਾ, ਹੌਲੀ ਹੌਲੀ ਜ਼ਖਮ ਵੀ ਜਿੱਦਾਂ ਭਰਦੇ ਰਹੇ, ਜ਼ਖਮਾਂ ਦੇ ਉੱਤੇ ਖਰੀਂਡ ਆਉਣ ਲੱਗ ਪਏ। ਭਰਾਵਾਂ ਦੀ ਕੜੱਤਣ ਹੌਲੀ ਹੌਲੀ ਹੁਣ ਘਟਣ ਲੱਗ ਪਈ ਸੀ। ਛੋਟਾ ਭਰਾ ਕਦੇ ਕਦੇ ਮਾਂ ਦੇ ਕੋਲ ਲਾਂਘੇ ਦੇ ਵਿੱਚ ਬੈਠਦਾ ਅਤੇ ਵੱਡਾ ਮਾਂ ਨੂੰ ਮਿਲਣ ਦੇ ਬਹਾਨੇ ਛੋਟੇ ਨੂੰ ਵੀ ਮਿਲ ਲੈਂਦਾ। ਮਾਂ ਨੂੰ ਇੱਦਾਂ ਲੱਗਦਾ, ਮੇਰਾ ਲਾਂਘਾ ਰਖਾਇਆ ਕੰਮ ਆ ਗਿਆ। ਮਾਂ ਦੇ ਦਿਲ ਨੂੰ ਬੜੀ ਠੰਡ ਪੈਂਦੀ ਜਦੋਂ ਦੋਵੇਂ ਭਰਾ ਆਪਸ ਦੇ ਵਿੱਚ ਇੱਕ ਦੂਸਰੇ ਨੂੰ ਸਤਿਕ ਸਾਤੀ ਕਰ ਲੈਂਦੇ। ਮਾਂ ਨੂੰ ਇੱਦਾਂ ਲੱਗਦਾ ਜਿੱਦਾਂ ਮੇਰੇ ਜਿਸਮ ਦੇ ਦੋ ਟੁੱਟੇ ਇੱਕ ਹੋ ਗਏ ਹੋਣ। ਫਿਰ ਇੱਕ ਰਾਤ ਮਾਂ ਨੇ 12 ਵਜੇ ਤੱਕ ਲਾਂਘੇ ਲਾਗੇ ਬੈਠੀ ਰਹੀ। ਛੋਟੀ ਨੂੰਹ ਨੇ ਅੰਦਰੋਂ ਆਵਾਜ਼ ਮਾਰ ਕੇ ਦੱਸਿਆ ਸੀ, ਵੀ ਜੀ 12 ਵੱਜ ਗਏ ਆ। ਉਹਨੂੰ ਤਾਂ ਇਸ ਚੀਜ਼ ਦਾ ਖਿਆਲ ਵੀ ਨਹੀਂ ਸੀ ਕਿ ਇੰਨਾ ਸਮਾਂ ਹੋ ਗਿਆ। ਅੱਧੀ ਰਾਤ ਹੋ ਗਈ ਹੈ, ਹੁਣ ਪਤਾ ਨਹੀਂ ਕਿਹੜਾ ਇਸ ਟਾਈਮ ਤੁਸੀਂ ਪਾਠ ਕਰ ਰਹੇ ਹੋ, ਤੁਹਾਨੂੰ ਅੰਦਰ ਆ ਜਾਣਾ ਚਾਹੀਦਾ, ਠੰਡ ਵੱਧ ਰਹੀ ਹੈ। ਫਿਰ ਬਿਮਾਰ ਪੈ ਗਏ ਤਾਂ ਉਹਨਾਂ ਨੇ ਨਹੀਂ ਸਾਂਭਣਾ ਜਿੱਧਰ ਵਹਿੰਦੇ ਰਹਿੰਦੇ ਹੋ। ਛੋਟੀ ਨੂੰਹ ਨੇ ਵੀ ਗੱਲਾਂ ਦੇ ਵਿੱਚ ਕਈ ਸੁਣਾ ਦਿੱਤੀਆਂ, ਪਰ ਮਾਂ ਦੀ ਬੇਚੈਨੀ ਨੂੰ ਕੌਣ ਸਮਝੇ। ਉਹ ਕਿੱਦਾਂ ਦੱਸੇ ਕਿ ਹਾਲੇ ਮੇਰਾ ਵੱਡਾ ਪੁੱਤ ਘਰ ਨਹੀਂ ਆ, ਜਿੰਨਾ ਚਿਰ ਉਹ ਘਰ ਨਹੀਂ ਆਉਂਦਾ ਉਹਨਾਂ ਚਿਰ ਮੈਂ ਅੰਦਰ ਕਿੱਦਾਂ ਚਲੇ ਜਾਵਾਂ। ਸ਼ਾਇਦ ਛੋਟੀ ਨੂੰਹ ਨੇ ਅੰਦਰ ਜਾ ਕੇ ਘਰ ਵਾਲੇ ਨੂੰ ਦੱਸਿਆ। ਮੁੰਡੇ ਨੇ ਬਾਹਰ ਆ ਕੇ ਪੁੱਛਿਆ, ਵੀ ਜੀ ਆਏ ਨਹੀਂ ਹਾਲੇ ਵੀਰ ਜੀ? ਮਾਂ ਨੇ ਜਿੱਦਾਂ ਇਸ਼ਾਰਿਆਂ 'ਚ ਹੀ ਸਮਝਾ ਦਿੱਤਾ, ਬੋਲ ਤਾਂ ਨਹੀਂ ਸਕੀ ਪਰ ਇਸ਼ਾਰਿਆਂ 'ਚ ਕਹਿਣ ਲੱਗੀ ਜਿੱਦਾਂ ਉਹਦੇ ਚਿਹਰੇ 'ਤੇ ਲਿਖਿਆ ਹੋਵੇ, ਵੇ ਜਾ ਵੇਖ ਗਿਆ, ਇੰਨੀ ਦੇਰ ਤਾਂ ਉਹਨੇ ਕਦੀ ਨਹੀਂ ਲਾਈ। ਛੋਟੇ ਭਰਾ ਨੇ ਮੋਟਰਸਾਈਕਲ ਚੁੱਕੀ ਅਤੇ ਅੱਡੇ ਵੱਲ ਨੂੰ ਤੁਰ ਪਿਆ, ਜਿੱਥੇ ਉਹ ਬੱਸ ਲਿਆ ਕੇ ਰੋਜ਼ ਖਿਲਾਰਦੇ ਸੀ। ਥੋੜ੍ਹੀ ਦੇਰ ਬਾਅਦ ਉਹ ਵੱਡੇ ਭਰਾ ਨੂੰ ਲੈ ਕੇ ਘਰ ਵਾਪਸ ਮੁੜਿਆ, ਸ਼ਰਾਬ ਦੇ ਨਾਲ ਟੱਲੀ, ਲੀੜੇ ਕੱਪੜੇ ਲਿਬੜੇ, ਬੁਰੇ ਹਾਲ, ਜਿੱਦਾਂ ਵੱਧ ਪੀ ਕੇ ਉੱਥੇ ਕਿਤੇ ਡਿੱਗ ਪਿਆ ਹੋਵੇ। ਹੋਸ਼ ਹੀ ਨਹੀਂ ਲਈ,
ਭੱਜ ਕੇ ਜਾ ਕੇ ਭਰਜਾਈ ਨੇ ਬੂਹਾ ਖੋਲਿਆ। ਅੱਜ ਨੂੰ ਸਮਝ ਆਇਆ ਸੀ ਕਿ ਆਪਣੇ ਕੀ ਹੁੰਦੇ ਆ। ਅੱਜ ਉਹਨੂੰ ਸਮਝ ਸ਼ਾਇਦ ਆਇਆ ਕਿ ਪਰਿਵਾਰ ਕੀ ਹੁੰਦਾ, ਭਰਾ ਭਰਾ ਦੇ ਲਈ ਕੀ ਹੁੰਦਾ। ਉਹ ਮੂੰਹੋਂ ਕੁਛ ਬੋਲ ਤਾਂ ਨਹੀਂ ਸਕੀ, ਪਰ ਉਹਦੀਆਂ ਨਜ਼ਰਾਂ ਦਿਓਰ ਦਾ ਧੰਨਵਾਦ ਕਰ ਰਹੀਆਂ ਸੀ। ਅਗਲੇ ਦਿਨ ਉਸ ਘਰ ਦਾ ਮਾਹੌਲ ਕੁਛ ਹੋਰ ਸੀ। ਲੰਘਾ ਫਿਰ ਤੋਂ ਜਿੱਦਾਂ ਜਿਉਂਦਾ ਹੋ ਗਿਆ ਹੋਵੇ। ਅੱਜ ਬੱਚੇ ਇੱਕ ਦੂਸਰੇ ਵੱਲ ਜਾ ਕੇ ਖੇਡ ਰਹੇ ਨੇ, ਭੱਜ ਰਹੇ ਨੇ। ਸਭ ਤੋਂ ਵਧੇਰੇ ਖੁਸ਼ੀ ਤਾਂ ਉਹਨਾਂ ਬੱਚਿਆਂ ਨੂੰ ਆ। ਕਦੇ ਵੱਡੇ ਦੇ ਬੱਚੇ ਛੋਟਿਆਂ ਵੱਲ, ਕਦੇ ਛੋਟੇ ਦੇ ਬੱਚੇ ਵੱਡਿਆਂ ਵੱਲ। ਕਮਾਲ ਦੀ ਗੱਲ ਹੈ, ਕੰਧ ਉਸੇ ਦੀ ਉਸੇ ਤਰ੍ਹਾਂ ਖੜੀ ਸੀ, ਪਰ ਉਹਦੇ ਵਿੱਚ ਉਹਦੀ ਲੱਕੀ ਰੱਖਿਆ ਇਹ ਛੋਟਾ ਜਿਹਾ ਲਾਂਘਾ। ਇਹ ਲਾਂਘਾ ਸਾਬਤ ਕਰ ਗਿਆ ਰਿਸ਼ਤੇ ਨਹੀਂ ਕਦੀ ਟੁੱਟਦੇ, ਬਸ ਥੋੜ੍ਹੀ ਜਿਹੀ ਥਾਂ ਦੀ ਲੋੜ ਹੁੰਦੀ ਹੈ। ਇਹ ਰਿਸ਼ਤਿਆਂ ਦੀਆਂ ਜੜ੍ਹਾਂ ਫਿਰ ਦੁਬਾਰਾ ਤੋਂ ਪੁੰਗਰ ਪੈਂਦੀਆਂ। ਇਹਨਾਂ ਵਿੱਥਾਂ ਦੇ ਥਾਣੀ ਫਿਰ ਦੁਬਾਰਾ ਪਿਆਰ ਪੁੰਗਰ ਪੈਂਦਾ।

ਖੂਨ ਦੇ ਰਿਸ਼ਤਿਆਂ ਦੇ ਵਿੱਚ ਸਾਨੂੰ ਥੋੜ੍ਹਾ ਜਿਹਾ ਰਾਹ ਥੋੜ੍ਹਾ ਜਿਹਾ ਲਾਂਘਾ ਰੱਖ ਲੈਣਾ ਚਾਹੀਦਾ। ਅੱਜ ਸਾਨੂੰ ਲੱਗਦਾ ਨਹੀਂ ਪਰ ਕੱਲ੍ਹ ਤੁਸੀਂ ਅਹਿਸਾਸ ਕਰੋਗੇ ਹਾਂ ਖੂਨ ਖੂਨ ਨੂੰ ਜ਼ਰੂਰ ਖਿੱਚ ਮਾਰਦਾ। ਸਿਆਣੇ ਕਹਿੰਦੇ ਨੇ ਨੌਵਾਂ ਨਾਲੋਂ ਮਾਸ ਕਦੇ ਲੱਗ ਨਹੀਂ ਹੁੰਦਾ। ਗੁੱਸਾ ਤਾਂ ਹਮੇਸ਼ਾ ਕੰਧਾਂ ਬਣਾਉਂਦਾ ਪਰ ਪਿਆਰ ਮੁਹੱਬਤ ਜਿਹੜਾ ਹਮੇਸ਼ਾ ਉਸ ਪਿਆਰ ਦੇ ਉਸ ਪਰਿਵਾਰ ਦੇ ਅੰਦਰ ਹੁੰਦਾ ਦਿਲ ਦੇ ਵਿੱਚ ਹੁੰਦਾ। ਮੁਹੱਬਤ ਹਮੇਸ਼ਾ ਇੱਕ ਇੱਕ ਲਾਂਘਾ ਲੱਭ ਕੇ ਲੰਘ ਆਉਂਦੀ ਹੈ। ਬਜ਼ੁਰਗਾਂ ਦੀਆਂ ਕਈਆਂ ਕਹਿੰਦੇ ਵਿਅਰਥ ਨਹੀਂ ਜਾਂਦੀਆਂ। ਉਹ ਚੁੱਪ ਚਾਪ ਬਹੁਤ ਕੁਛ ਵੇਖ ਰਹੇ ਹੁੰਦੇ ਆ ਅਤੇ ਸਮੇਂ ਦਾ ਇੰਤਜ਼ਾਰ ਕਰ ਰਹੇ ਹੁੰਦੇ ਆ ਅਤੇ ਦੋਵਾਂ ਰਿਸ਼ਤਿਆਂ ਦੇ ਵਿੱਚ ਦੋਵਾਂ ਘਰਾਂ ਦੇ ਵਿੱਚ ਇੱਕ ਪੁਲ ਬਣ ਕੇ ਬੈਠੇ ਹੁੰਦੇ। ਉਹ ਕਦੇ ਵੀ ਆਪਣੇ ਜਿਉਂਦੇ ਜੀ ਰਿਸ਼ਤੇ ਟੁੱਟਣ ਨਹੀਂ ਦਿੰਦੇ। ਉਹ ਤਾਂ ਟੁੱਟੇ ਰਿਸ਼ਤਿਆਂ ਨੂੰ ਵੀ ਵਾਪਸ ਜੋੜ ਲੈਂਦੇ ਆ। ਗੱਲ ਸਿਰਫ ਇੱਕ ਛੋਟੇ ਜਿਹੇ ਲਾਂਘੇ ਦੀ ਆ। ਆਪਣੇ ਰਿਸ਼ਤਿਆਂ ਦੇ ਵਿੱਚ ਇਹ ਛੋਟੇ ਛੋਟੇ ਜਿਹੇ ਲਾਂਘੇ ਜ਼ਰੂਰ ਬਣਾ ਕੇ ਰੱਖਿਓ। ਗੁੱਸੇ ਦੇ ਵਿੱਚ ਬੰਦਾ ਬੜਾ ਕੁਛ ਤਬਾਹ ਕਰ ਪੈਂਦਾ, ਆਪਣੇ ਆਪ ਨੂੰ ਤਬਾਹ ਕਰ ਲੈਂਦਾ, ਰਿਸ਼ਤੇ ਖਤਮ ਕਰ ਲੈਂਦਾ। ਗੁੱਸੇ ਦੇ ਵਿੱਚ ਬੰਦਾ ਕੀ ਕੁਛ ਨਹੀਂ ਕਰ ਜਾਂਦਾ। ਗੁੱਸੇ ਦੇ ਵਿੱਚ ਬੰਦਾ ਆਪਣਾ ਨੁਕਸਾਨ ਤਾਂ ਕਰਦੇ ਕਰਦਾ ਦੂਸਰਿਆਂ ਦਾ ਵੀ ਕਰ ਜਾਂਦਾ। ਕੋਸ਼ਿਸ਼ ਤਾਂ ਕਰਦਾ ਮੈਂ ਦੂਸਰਿਆਂ ਨੂੰ ਤੰਗ ਕਰੂੰਗਾ, ਦੂਸਰਿਆਂ ਦਾ ਨੁਕਸਾਨ ਕਰੂੰਗਾ, ਪਰ ਸੱਚਾਈ ਇਹ ਹੈ ਕਿ ਆਪਣਾ ਤੁਹਾਡਾ ਸਭ ਤੋਂ ਵੱਧ ਨੁਕਸਾਨ ਹੁੰਦਾ। ਅਤੇ ਜਦੋਂ ਗੱਲ ਪਰਿਵਾਰਾਂ ਦੀ ਹੋਵੇ ਉਦੋਂ ਚਾਹੇ ਕਿਸੇ ਦਾ ਵੀ ਨੁਕਸਾਨ ਹੋਵੇ, ਪਰਿਵਾਰ ਦੇ ਕਿਸੇ ਦਾ ਵੀ ਨੁਕਸਾਨ, ਉਹ ਕੁੱਲ ਮਿਲਾ ਕੇ ਤੁਹਾਡਾ ਆਪਣਾ ਨੁਕਸਾਨ ਹੀ ਸਾਬਤ ਹੁੰਦਾ। ਅੰਦਰੋਂ ਅੰਦਰੀ ਮਨ ਤਾਂ ਭਰਿਆ ਹੀ ਰਹਿੰਦਾ, ਦਿਲ ਤਾਂ ਰਿੱਝਦਾ ਹੀ ਰਹਿੰਦਾ। ਕੋਸ਼ਿਸ਼ ਕਰੀਏ ਰਿਸ਼ਤਿਆਂ ਦੇ ਵਿੱਚ ਇਹ ਕੜਵਾਹਟ ਪਹਿਲੀ ਗੱਲ 'ਤੇ ਆਵੇ ਹੀ ਨਾ। ਪਰ ਜਿਉਂਦੇ ਜੀ ਜਿੱਥੇ ਆਪਾਂ ਇਕੱਠੇ ਰਹਿਣਾ, ਨਿੱਕੀਆਂ ਮੋਟੀਆਂ ਸੌ ਚੱਲਦੀਆਂ ਰਹਿੰਦੀਆਂ, ਹੌਲੀ ਹੌਲੀ ਵੱਧਦੀਆਂ ਉਹ ਗੁੱਸੇ ਦੇ ਵਿੱਚ ਪਹੁੰਚ ਹੀ ਜਾਂਦੀਆਂ, ਖਟਾਸ ਆ ਹੀ ਜਾਂਦੀਆਂ। ਅਤੇ ਫਿਰ ਆਪਾਂ ਕੋਸ਼ਿਸ਼ ਕਰੀਏ ਉਹਨਾਂ ਨੂੰ ਇੰਨਾ ਨਾ ਵਧਣ ਦੇਈਏ ਵੀ ਇੱਕ ਦੂਸਰੇ ਦੇ ਨਾਲ ਦੂਰੀਆਂ ਬਣ ਜਾਣ। ਅਤੇ ਜੇ ਰੱਬ ਨਾ ਕਰੇ ਉੱਥੋਂ ਤੱਕ ਪਹੁੰਚ ਹੀ ਗਏ ਤਾਂ ਫਿਰ ਇੱਦਾਂ ਦਾ ਇੱਕ ਲਾਂਘਾ ਜ਼ਰੂਰ ਬਣਾ ਕੇ ਰੱਖਿਓ। ਅੱਜ ਦੀ ਕਹਾਣੀ ਸਾਡੇ ਨਾਲ ਸਾਂਝੀ ਕੀਤੀ ਸੀ ਸੁਖਦੀਪ ਸਿੰਘ ਘੁੰਮਣ ਜੀ ਨੇ, ਅਤੇ ਲਿਖਣ ਵਾਲਿਆਂ ਦਾ ਨਾਂ ਨਹੀਂ ਪਤਾ ਜਿਨ੍ਹਾਂ ਨੇ ਵੀ ਲਿਖਿਆ, ਬੜਾ ਖੂਬ ਲਿਖਿਆ, ਧੰਨਵਾਦ ਉਹਨਾਂ ਦਾ ਅਤੇ ਸੁਣਨ ਵਾਲਿਆਂ ਦਾ ਵੀ ਧੰਨਵਾਦ। ਵਧੀਆ ਲੱਗੇ ਅਤੇ ਤੁਸੀਂ ਸਾਡੀ ਪੋਡਕਾਸਟ 'ਤੇ ਜਾ ਕੇ ਸੁਣ ਸਕਦੇ ਹੋ। ਰੇਡੀਓ ਹਾਂਜੀ 'ਤੇ ਐਪਲੀਕੇਸ਼ਨ ਡਾਊਨਲੋਡ ਕਰੋਗੇ ਅਤੇ ਉੱਥੇ ਸਾਰੀਆਂ ਕਹਾਣੀਆਂ ਤੁਹਾਨੂੰ ਮਿਲ ਜਾਣਗੀਆਂ। ਵਧੀਆ ਲੱਗਣ ਅਤੇ ਅੱਗੇ ਇੱਕ ਦੂਸਰੇ ਦੇ ਨਾਲ ਜ਼ਰੂਰ ਤੁਸੀਂ ਸਾਂਝੀਆਂ ਕਰ ਸਕਦੇ ਹੋ। ਧੰਨਵਾਦ।

0: ਨਹੀਂ ਯਾਰ
1: ਤੁਸੀਂ ਗੱਲ ਕਰੋ ਬਾਈ
0: ਨਹੀਂ ਤੁਸੀਂ ਕਰੋ ਗੱਲ
1: ਤੁਹਾਡਾ ਜ਼ਿਆਦਾ ਜ਼ਰੂਰੀ ਹੈ
2: ਡਿਸਰਿਸਪੈਕਟ
0: ਜਾਂ ਤੇ ਪਹਿਲਾਂ ਰਿਸਪੈਕਟ ਨਾ ਕਰਦੇ ਨਹੀਂ
2: ਤੁਹਾਡੇ ਜਿਹੜੇ ਇੱਕਦਮ ਜਿਹੜੀ ਡਿਸਰਿਸਪੈਕਟ ਕਰਦੀ
0: ਅੱਗ ਦੇ ਬਲਬਲੇ ਜਾਗੇ ਪਏ ਨੇ ਕਿ ਯਾਰ ਮੈਂ ਦੱਸਣੀ ਆ ਗੱਲ ਜਿਹੜੇ ਮਨ ਚ ਨਾ ਤੁਸੀਂ ਦੱਸੋ ਬਾਈ
1: ਪ੍ਰਤਾ ਜੀ
0: ਗੱਲਾਂ ਤੇ 100 ਕਰ ਰਹੀਆਂ ਨੇ
1: ਸਤਿ ਸ਼੍ਰੀ ਅਕਾਲ
0: ਮਨ ਚ ਆਉਂਦੀਆਂ ਜੋ ਕਰਨੀਆਂ ਨੇ
1: ਹਾਂਜੀ
0: ਗੱਲਾਂ ਤਾਂ ਉਹ 100 ਕਰਨੀਆਂ ਨੇ
1: ਆਏ ਹਾਏ ਹਾਏ ਕਿਆ ਬਾਤ ਹੈ ਬਹੁਤ ਸੁਣੀਆਂ ਆਹ ਗੱਲ ਵਿੱਚ
0: ਆਉਂਦੀਆਂ 100 ਕਰਨੀਆਂ ਨੇ
1: ਹਾਂਜੀ ਹਾਂਜੀ ਹਾਂਜੀ
0: ਪਰ ਸਵੇਰ ਦੇ ਬੈਠਿਆਂ ਲੱਗਿਆਂ ਕੰਮ ਤੇ ਕੱਪੜਿਆਂ 'ਚ ਥੋੜੀ ਮੁਸ਼ਕ ਆ ਰਹੀ ਆ ਕੱਪੜੇ ਧੋ ਕਰਨੀਆਂ ਨੇ ਕੱਪੜੇ ਧੋ ਕਰਨੀਆਂ ਨੇ ਇਸ ਕਰਕੇ ਅੱਜ ਨਹੀਂ ਕਰ ਸਕਦੇ
1: ਇਸ ਤਰ੍ਹਾਂ ਜੀ ਇਹਦੀ ਵਿਆਖਿਆ ਤੁਸੀਂ ਬਾਅਦ 'ਚੋਂ ਆਪੇ ਉਧੇੜ ਲਿਓ ਠੀਕ ਹੈ ਜੀ ਅਸੀਂ ਜੋ ਕਹਿਣਾ ਹੀ ਕਹਿਤਾ ਨਮਸਤੇ ਸਤਿ ਸ਼੍ਰੀ ਅਕਾਲ ਆਦਾਬ ਤੁਹਾਨੂੰ ਇਹ ਇੰਨੀ ਜ਼ਰਾ ਕੈਜੂਅਲ ਇੰਟਰੋ ਤੋਂ ਪਤਾ ਲੱਗ ਗਿਆ ਹੋਣਾ ਕਿ ਇਟਸ ਟਾਈਮ ਫੋਰ ਬੋਇਜ਼ ਮੀਟ ਅਪ ਵਿਦ ਕ੍ਰਿਸ਼ਨਾ ਐਂਡ ਬਨੀ ਤੇ ਐਪੀਸੋਡ ਨੰਬਰ ਤਾਂ ਮੈਨੂੰ ਵੀ ਨਹੀਂ ਧਿਆਨ ਚ ਪਤਾ ਨਹੀਂ ਤੁਹਾਨੂੰ ਪਤਾ ਕਿ ਨਹੀਂ ਪਤਾ ਬਈ
0: ਯਾਰ ਜਿਨ੍ਹਾਂ ਨੇ ਲੰਮੀਆਂ ਰਾਵਾਂ ਤੇ ਜਾਣਾ ਹੁੰਦਾ ਨਾ ਉਹ ਪਿੰਡ ਨਹੀਂ ਗਿਣਦੇ
1: ਵਾਹ
0: ਇਹ ਨਹੀਂ ਗਿਣਦੇ ਵੀ ਕਿੱਥੇ ਪਹੁੰਚ ਗਏ
1: ਵਾਹ ਮੇਰੇ ਇਨ ਹਾਊਸ ਅਮਰਿੰਦਰ ਗਿੱਲ
0: ਉਹ ਬਸ ਪਹੁੰਚਦੇ ਨੇ
1: ਜਿਉਂਦਾ
0: ਇਨ ਹਾਊਸ ਇਹਦਾ ਕੀ ਮਤਲਬ ਹੈ
1: ਇਨ ਹਾਊਸ ਹੁੰਦਾ ਕਿ ਘਰ ਦਾ
0: ਅੱਛਾ
1: ਸਾਡੇ ਘਰ ਦਾ
0: ਬੜੇ ਅਮੀਰ ਹੋ ਤੁਸੀਂ ਘਰ ਦੇ ਬੰਦੇ ਰੱਖੇ
1: ਭਰਾ ਇਦਾਂ ਹੀ ਹੈ ਗੱਲ
0: ਇਨਵੈਸਟਮੈਂਟ ਬਹੁਤ ਕਰਦੇ ਨਾ
1: ਤੁਸੀਂ ਉਹ ਤਾਂ ਅਮੀਰੀ ਹੈ
0: ਇਨਵੈਸਟਮੈਂਟ ਘੱਟ ਕਰਿਆ ਕਰੋ
1: ਇਨਵੈਸਟਮੈਂਟਾਂ ਦੀ ਤਾਂ ਖੈਰ ਅੱਜ ਕੱਲ੍ਹ ਕਾਫੀ ਲੋਕਾਂ ਦੇ ਬੁਰੇ ਹਾਲਾਤ
0: ਇਨਵੈਸਟਮੈਂਟ ਤੁਹਾਨੂੰ ਇਨਵੈਸਟਮੈਂਟ
1: ਮੈਨੂੰ ਇਨਵੈਸਟਮੈਂਟ ਸੁਣਿਆ
0: ਇਨਵੈਸਟਮੈਂਟ ਕਰਦੇ ਹੋ
1: ਇਨਵੈਸਟਮੈਂਟ ਕਰਦਾ
0: ਚਲੋ ਇਹ ਨਹੀਂ ਮੈਨੂੰ ਪਤਾ ਕਿਹੜੀ ਚੀਜ਼ ਹੁੰਦੀ ਹੈ ਬਈ
1: ਲੱਲੀ ਤੋਂ ਬਾਅਦ ਹੁਣ ਇਨਵੈਸਟਮੈਂਟ ਆ ਗਿਆ ਹਰ ਰੋਜ਼ ਬੰਦਾ ਕੁਛ ਨਾ ਕੁਛ ਨਵਾਂ ਸਿੱਖਦਾ ਲਾਈਫ ਦੇ ਅੰਦਰ ਗਾਇਸ ਤਾਂ ਇਹ ਵੀ ਇੱਕ ਚੀਜ਼ ਹੋ ਗਈ
0: ਉਹ ਚੀਜ਼ ਐਵਰੀ ਡੇਜ਼ ਆ ਡਿਫਰੈਂਟ ਡੇ ਵਾਈ
1: ਐਵਰੀ ਡੇਜ਼ ਆ ਡਿਫਰੈਂਟ
0: ਡੇ ਉਹ ਹਾਂ ਫਰਕ ਪਿਆ ਯਾਰ ਮੈਨੂੰ ਵੀ ਥੋੜਾ
1: ਲੋ ਤੁਸੀਂ ਵੀ ਬੈਟਰ
0: ਇੱਕ ਵਾਰੀ ਹੋਰ ਗਾਣਾ ਪੈ ਹੀ ਨਹੀਂ ਆਇਆ ਪਤਾ ਨਹੀਂ ਕਿੱਦਾਂ ਦੇ ਵੇਖ ਲਓ ਹਨਾ ਇੱਕ ਉਹ ਲੈਵਲ ਜਿਹਾ ਹੀ ਨਹੀਂ ਸੈੱਟ ਆਉਣ ਡਿਆ
1: ਸਾਡੀ ਆਵਾਜ਼ ਦਾ ਲੈਵਲ ਨਹੀਂ ਸੈੱਟ ਆਉਂਦਾ ਪਿਆ ਪਰ ਤੁਸੀਂ ਯਾਰ ਸੁਣਨਾ ਬਸ ਇੱਕ ਫੀਡਬੈਕ ਜ਼ਰੂਰ ਭੇਜੋ ਕਿ ਤੁਹਾਨੂੰ ਸਾਡੀ ਆਵਾਜ਼ ਇੱਕਦਮ ਪ੍ਰੋਪਰ ਆਉਂਦੀ ਕਿ ਨਹੀਂ
0: ਹਾਂ ਯਾਰ
1: ਹੋਰ ਨਹੀਂ ਕੁਝ ਦੱਸਣਾ ਐਟਲੀਸਟ
0: ਹੋਰ ਕੁਝ ਨਾ ਦੱਸੋ
1: ਇਹ ਨਾ ਦੱਸੋ ਕਿ ਤੁਹਾਨੂੰ ਸ਼ੋਅ ਵਧੀਆ ਲੱਗਾ ਨਹੀਂ ਲੱਗਾ ਉਹ ਤਾਂ ਬਾਅਦ ਦੀ ਗੱਲ
0: ਉਹ ਤਾਂ ਸਾਨੂੰ ਪਤਾ ਆ
1: ਕਿ ਕਿਆ ਹੀ ਲੱਗ ਰਿਹਾ ਸਾਨੂੰ
0: ਕਿ ਵਧੀਆ ਹੀ ਲੱਗੂਗਾ ਯਾਰ
1: ਵਧੀਆ ਲੱਗੂਗਾ ਯਾਰ
0: ਤੁਸੀਂ ਆਪ ਹੀ ਸਾਰਾ ਕੁਝ ਕਰੀ ਜਾਂਦੇ ਜੇ
1: ਗੱਲ ਠੀਕ ਹੈ
0: ਇੱਦਾਂ ਨਹੀਂ ਕਰੀਦਾ ਹੁੰਦਾ
1: ਓਕੇ ਡਨ ਹੋ ਗਿਆ
0: ਹਾਂ ਉਧਰ ਭਰਾਵਾ
1: ਸੈਡ ਨਹੀਂ ਹੋਣਾ
0: ਚਾਹ ਵਿੱਚ ਨਾਲੇ ਪ੍ਰਧਾਨ ਮੰਤਰੀ ਬਣ ਸਕਦੇ
1: ਹਾਂ ਤਾਂ ਅਸੀਂ ਤਾਂ ਕੁਛ ਵੀ ਕਰ ਸਕਦੇ
0: ਫਿਰ ਮਾੜੀ ਮੋਟੀ ਬਟਨ ਦੱਪਣ ਦੀ ਨਾਲੇ
1: ਗੱਲ ਤੇ ਸਹੀ
0: ਤੁਸੀਂ ਲੈਵਲ ਨਾ ਡਾਊਨ ਕਰਿਆ ਕਰੋ
1: ਲੈਵਲ ਨਹੀਂ ਡਾਊਨ ਕਰਨਾ ਲੈਵਲ ਤਾਂ ਡਾਊਨ ਕਰਨਾ ਹੀ ਨਹੀਂ
0: ਲੈਵਲ ਥੋੜਾ ਅਪ ਹੀ ਰੱਖਿਆ ਕਰੋ
1: ਲੈਵਲ ਇਜ਼ ਆਲਵੇਜ਼ ਅਪ ਹੋਰ ਸੁਣਾਓ ਬਲਕਿਰਤ ਜੀ ਕਿਵੇਂ ਹੋ
0: ਕਿੱਦਾਂ
1: ਥੋੜਾ ਚੱਲ ਰਿਹਾ ਅੱਜ ਦਾ ਦਿਨ ਕਿੱਦਾਂ ਦਾ ਰਿਹਾ
0: ਅੱਜ ਦਾ ਹਫ਼ਤਾ ਬਹੁਤ ਹੈਕਟਿਕ ਚੱਲ ਰਿਹਾ ਯਾਰ
1: ਹਨਾ ਚੱਕਰ ਤੇ ਹੈ
0: ਬਹੁਤ ਜ਼ਿਆਦਾ ਹੈਕਟਿਕ ਚੱਲ ਰਿਹਾ
1: ਲਾਈਫ ਬਹੁਤ ਹੈਕਟਿਕ ਹੋ ਗਈ ਹੈ ਯਾਰ
0: ਹਾਂ ਤੁਹਾਡੀ ਵੀ
1: ਹਾਂ
0: ਯਾਰ ਮੈਨੂੰ ਲੱਗਣ
1: ਡਿਆ
0: ਕਿਹੜੇ ਵੇਲੇ ਨਿਕਲ ਜਾਂਦੇ ਆ ਜਿੱਦਣ ਕਿਤੇ ਕੰਮ ਕਰਨ ਆ ਜਾਓ ਉਦਣ ਓਦਾਂ ਹੀ ਨੀ ਪਤਾ ਲੱਗਦਾ ਵੀ ਕਿੱਦਾਂ ਨਿਕਲ ਹੈਕਟਿਕ ਹੋ ਜਾਂਦਾ
1: ਮੈਂ ਤੇ ਯਾਰ ਇਹ ਸੋਚਦਾ ਕਿ ਅੱਜ ਆਪਾਂ ਹਫਤੇ ਦੇ ਹਫਤੇ ਇਕੱਠੇ ਬਹਿੰਦੇ ਹਾਂ ਨਾ ਇਸ ਸ਼ੋਅ ਦੇ ਕਾਰਨ ਤੇ ਮੈਂ ਇਹ ਸੋਚਦਾ ਸੀ ਕਿ ਇਦਾਂ
0: ਮੈਂ ਵੀ ਇਹ ਸੋਚਦਾ ਸੀ ਕਿ ਜੇ ਸਾਡੀ ਕੋਈ ਕਾਰਨ ਨਾ ਹੁੰਦਾ ਤੇ ਆਪਾਂ ਸ਼ਾਇਦ ਨਾ ਬਹਿੰਦੇ
1: ਹਾਂ ਇੱਕ ਇਹ ਵੀ ਗੱਲ ਹੈ ਕਿ ਇੱਕ ਹਨਾ ਉਹ ਬਣਿਆ ਪਿਆ ਰੂਟੀਨ ਬਣਿਆ ਪਿਆ ਉਸ ਚੱਕਰ 'ਚ ਆਪਾਂ ਚਲੋ ਮਿਲ ਗਿਆ ਲਈਦਾ ਪਰ ਤੁਸੀਂ ਇਹ ਵੇਖੋ ਕਿ ਇੱਦਾਂ ਨਹੀਂ ਲੱਗਦਾ ਕਿ ਆਪਾਂ ਕੱਲ੍ਹ ਹੀ ਮਿਲੇ ਸੀ ਇੱਦਾਂ ਫੀਲ ਨਹੀਂ ਹੁੰਦਾ ਪਿਆ ਇੱਦਾਂ ਨਹੀਂ ਲੱਗਦਾ ਪਿਆ ਕਿ ਆਪਾਂ ਸੈਕਿੰਡ ਡੇ ਨਾਲ ਰੋਅ ਕਰਦੇ ਪਏ ਕਿਉਂਕਿ ਹਫ਼ਤਾ ਨਿਕਲ ਕਿੱਦਾਂ ਗਿਆ ਪਤਾ ਨਹੀਂ ਲੱਗਦਾ
0: ਸਹੀ ਗੱਲ ਹੈ ਯਾਰ
1: ਰੈਮ ਮੈਮਰੀ ਬਹੁਤ ਨਾ ਹੁਣ ਸਲੋ ਹੋ ਗਈ ਹੈ ਤੇ ਲਾਈਫ ਦੇ ਅੰਦਰ ਜਿਹੜੀ ਯੂਸੇਜ ਹੈ ਨਾ ਉਹ ਲਾਈਫ ਦੀ ਐਪਸ
0: ਬੜੀ ਸੀਰੀਅਸ ਗੱਲ ਆ ਆਪਾਂ ਇਹਨੂੰ ਹਾਸੇ ਮਜ਼ਾਕ ਚ ਕਰੀ ਜਾਂਦੇ ਹਾਂ ਪਰ ਹਾਂ ਕ੍ਰਿਸ਼ਨਾ ਜੀ ਗੱਲ ਤੁਹਾਡੀ ਬਿਲਕੁਲ ਸਹੀ ਹੈ ਯਾਰ ਥੋੜੀ ਲਾਈਫ ਜਿਹੜੀ ਆ ਬਹੁਤ ਜ਼ਿਆਦਾ ਹੈਕਟਿਕ ਹੋ ਗਈ ਆ ਹਾਲਾਂਕਿ ਇੰਨੀ ਜ਼ਿਆਦਾ ਹੈਕਟਿਕ ਹੋ ਗਈ ਆ ਤੇ ਅੱਜ ਕੱਲ੍ਹ ਮੈਂ ਜੇ ਤੁਹਾਨੂੰ ਦੱਸਾਂ ਤੇ ਬੰਦੇ ਦਾ ਮੂੰਹ ਵੇਖ ਕੇ ਕੰਮ ਯਾਦ ਆਉਂਦਾ ਇਹ ਬੰਦੇ ਨੇ ਸਾਨੂੰ ਕੀ ਕੰਮ ਕਿਹਾ ਸੀ ਫਿਰ ਉਹ ਅੱਛਾ ਅੱਛਾ ਫਿਰ ਉਸੇ ਵੇਲੇ ਉਹਦੇ ਕੰਮ ਦੀ ਗੱਲ ਕਰੀ ਦੀ ਮਤਲਬ ਜੇ ਉਹ ਅੱਖਾਂ ਤੋਂ ਓਹਲੇ ਆ ਤੇ ਇਹਦਾ ਮਤਲਬ ਵੀ
1: ਸਾਨੂੰ
0: ਪਤਾ ਨੀ ਇਹਨੂੰ ਹੁਣ
1: ਪਰ ਨਾ ਇੱਕ ਗੱਲ ਦੱਸਾਂ ਇਹ ਆਪਾਂ ਤਾਂ ਇਸ ਤਰ੍ਹਾਂ ਸੋਚ ਲੈਂਦੇ ਹਾਂ ਮੈਂ ਵੀ ਤੇਰੇ ਹੀ ਸਕੂਲ ਆਫ ਥਾਟ ਤੋਂ ਆਉਂਦਾ ਪਰ ਇੱਕ ਹੋਰ ਗੱਲ ਦੱਸਾਂ ਤੈਨੂੰ
0: ਦੱਸੋ ਦੱਸੋ
1: ਜਿਹੜਾ ਬਹੁਤਾ ਕੋਈ ਐਫੀਸ਼ੀਐਂਟ ਆਦਮੀ ਹੋਏਗਾ ਨਾ ਇਹ ਗੱਲ ਸੁਣ ਰਿਹਾ ਹੋਏਗਾ ਸਾਡੀ ਉਹ ਕਹਿ ਰਹੇ ਲੇਜ਼ੀ ਨੇ
0: ਹਾਂ ਉਹਨਾਂ ਦੇ ਹਿਸਾਬ ਨਾਲ ਵੇਖੋ ਜੇ ਆਪਾਂ ਵੇਖੀਏ ਬੁੱਕਸ ਦੇ ਹਿਸਾਬ ਨਾਲ ਤੇ ਬੁੱਕਸ ਦੇ ਹਿਸਾਬ ਨਾਲ ਤੇ ਸਾਨੂੰ ਲੇਜੀ ਕਿਹਾ
1: ਜਾਵੇ ਸਹੀ ਗੱਲ ਆ ਹਨਾ
0: ਕਿਉਂਕਿ ਉਹ ਪਰਿਭਾਸ਼ਾ ਲੇਜੀ ਦੀ ਇਹੋ ਹੀ ਆ
1: ਪਰ ਸਭ ਦਾ ਆਪਣਾ ਆਪਣਾ ਨੋਰਮਲ ਹੈ ਜੀ ਇਹ ਗੱਲ ਕਹਿਣਾ ਚਾਹੁੰਦਾ ਬੇਸਿਕਲੀ
0: ਇਸ ਤੋਂ ਮੈਨੂੰ ਯਾਦ ਆਇਆ ਕਿ ਇਹਦੀ ਜਿਹੜੀ ਸਿਮਰਨ ਸੀਗੀ ਇਸ ਫਿਲਮ ਦੇ ਵਿੱਚ
1: ਉਹਦੇ ਵੀ
0: ਹੋਈ ਆ ਹਾਂ ਉਹ ਛੇਤੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਮੈਨੂੰ ਪਤਾ ਤੁਸੀਂ ਸਾਰਿਆਂ ਨੇ ਵੇਖਣੀ ਤੇ ਹੈ ਨੀ ਪਰ ਫੇਰ ਵੀ ਜੇ ਤੁਹਾਡੇ ਕੋਲ ਟਾਈਮ ਹੋਇਆ ਛੋਟੀ ਜਿਹੀ ਇੰਟਰਵਿਊ ਹੈ 4-5 ਮਿੰਟ ਦੀ
1: ਬਹੁਤ ਪਿਆਰੀ ਇੰਟਰਵਿਊ ਹੈ
0: ਤੁਸੀਂ ਵੇਖਿਓ ਜ਼ਰੂਰ ਕਿਉਂਕਿ ਵੱਡੇ ਐਕਟਰ ਜਿਹੜੇ ਹੁੰਦੇ ਨੇ ਜਾਂ ਜਿਹੜੇ ਨਾਮੀ ਜਿਨ੍ਹਾਂ ਦਾ ਨਾਮ ਆਲਰੇਡੀ ਬੜਾ ਮਸ਼ਹੂਰ ਹੋ ਗਿਆ ਉਹਨਾਂ ਦੀ ਅਜੇ ਆਪਾਂ ਵੇਖਦੇ ਹਾਂ ਖੁਸ਼ ਹੁੰਦੇ ਹਾਂ
1: ਉਹਨਾਂ ਦਾ ਤਾਂ ਯਾਰ ਨਾਲੇ ਹੈ ਵੀ ਏਦਾਂ ਹੀ ਕਿ ਬਸ ਉਹ ਕੱਪੜਾ ਹੀ ਚੇਂਜ ਆ ਗੱਲਾਂ ਬਾਤਾਂ ਸਿਮਿਲਰ ਹੀ ਹੁੰਦੀਆਂ ਹਰ ਕਿਸੇ ਦੇ
0: ਪਰ ਮਤਲਬ ਇੱਕ ਮਸੂਮੀਅਤ ਇੱਕ ਸੁਣ ਕੇ ਤੁਹਾਨੂੰ ਐ ਲੱਗੂਗਾ ਖੁਸ਼ੀ ਅੰਦਰੋਂ ਹੀ ਹੋਊਗੀ ਤੁਹਾਨੂੰ ਕਿ ਯਾਰ ਹਾਂ ਕਿੰਨੀ ਸੋਹਣੀ ਭਾਵੇਂ ਉਹ ਥੋੜਾ ਜਿਹਾ ਉਹਨੂੰ ਸਪੀਕਿੰਗ ਦੀ ਪ੍ਰੋਬਲਮ ਆ ਪਰ ਫਿਰ ਵੀ ਤੁਹਾਨੂੰ ਮਜ਼ਾ ਆਊਗਾ ਉਹਦੀ 4-5 ਮਿੰਟ ਦੀ ਗੱਲ ਸੁਣ ਕੇ ਕਿਉਂਕਿ ਤੇ ਲਾਗੇ ਉਹਦੀ ਮੰਮਾ ਬੈਠੇ ਸੀ ਜਿਹੜੇ ਉਹ ਤੁਹਾਨੂੰ ਕੈਮਰੇ 'ਚ ਨਹੀਂ ਦਿਖਣੇ ਪਰ ਉਹ ਮੈਂ ਲਾਈਵ ਵੇਖੇ ਨੇ ਕਿ ਉਹ ਮਤਲਬ ਇੱਕ ਇਮੋਸ਼ਨਸ ਜਿਹੜੇ ਸੀ ਇੱਕ ਪੇਰੈਂਟ ਦੇ ਜੋ ਉਹਦੀ ਮੰਮੀ ਦੇ ਉਹ ਵੇਖ ਕੇ ਤੁਹਾਨੂੰ ਹੋਰ ਜ਼ਿਆਦਾ
1: ਬਿਲਕੁਲ
0: ਮਤਲਬ ਉੱਦਣ ਸੱਚੀ ਦੱਸਾਂ ਮੈਂ ਉਹ ਇੰਟਰਵਿਊ ਜਿੱਦਣ ਆਪਾਂ ਕੀਤੀ ਉਹਦੀ ਮੰਮੀ ਦੇ ਜਿਹੜੇ ਮੈਂ ਗੈਸਚਰਸ ਵੇਖੇ ਹੈ ਨਾ ਉਹ ਮਤਲਬ ਸਾਇੰਸ 'ਚ ਮੈਂ ਪੜ੍ਹ ਲਿਆ ਉਹਨਾਂ ਦਾ ਮੂੰਹ ਹੀ ਪੜ੍ਹ ਲਿਆ ਉੱਦਣ ਮੈਨੂੰ ਮਤਲਬ ਮੈਂ ਉੱਦਣ ਸਾਰਾ ਕੁਛ ਭੁੱਲ ਗਿਆ ਕੰਮ ਕਾਰ ਤੇ ਮੈਨੂੰ ਇੱਕ ਰਿਲੈਕਸੇਸ਼ਨ ਜਿਹੀ ਮਹਿਸੂਸ ਹੋਈ ਵੀ ਯਾਰ ਹਾਂ
1: ਬੜੀ ਅਨਸੈਡ ਜੀ ਗੱਲ ਹੋਈ ਸਾਡੇ ਦੋਨਾਂ ਦੇ ਨਾਲ ਉਸ ਇੰਟਰਵਿਊ ਤੋਂ ਰਿਲੇਟਡ ਆਪਾਂ ਜਦੋਂ ਇੰਟਰਵਿਊ ਖਤਮ ਕੀਤਾ ਅਸੀਂ ਦੋਨੋਂ ਹਲਕੇ ਜਿਹੇ ਇਮੋਸ਼ਨਲ ਸੀਗੇ ਪਰ
0: ਆਪਾਂ ਗੱਲ ਨਹੀਂ
1: ਨਾ ਮੈਂ ਤੈਨੂੰ ਕਹਿਣਾ
0: ਦੋਵੇਂ ਉਹ ਚੀਜ਼ ਮਹਿਸੂਸ
1: ਥੋੜਾ ਮੈਂ ਵੀ ਮੈਂ ਕਿਹਾ ਗਲੇ ਗਲਾ ਥੋੜਾ ਭਾਰ ਆਇਆ ਹਨਾ ਕਿਸੇ ਤਰੀਕੇ ਕੋਈ ਏਦਾਂ ਕੋਈ ਗੱਲਬਾਤ ਨਹੀਂ ਹੋਈ ਪਰ ਹਨਾ ਤੁਸੀਂ ਜਦੋਂ ਇੱਕ ਦੇਖਦੇ ਹੋ ਕਿ ਯਾਰ ਅਸੀਂ ਕਿੰਨੀ ਚੀਜ਼ਾਂ 'ਚ ਇਰੀਟੇਟਡ ਰਹਿੰਦੇ ਹੁਣ ਵੀ ਸ਼ੁਰੂਆਤ ਕੀ ਕੀਤੀ ਹੈ ਲਾਈਫ ਬੜੀ ਹੈਕਟਿਕ ਆ ਹਨਾ ਇੱਕ ਖਿੱਜ ਇੱਕ ਇਰੀਟੇਸ਼ਨ ਕਿ ਯਾਰ ਲਾਈਫ ਬੜੀ ਹੈਕਟਿਕ ਹੈ ਤਾਂ ਆਪਾਂ ਇਹ ਨਹੀਂ ਵੇਖਦੇ ਹਨਾ ਕਿ ਦੇਰ ਆਰ ਸੋ ਮੈਨੀ ਥਿੰਗਸ ਅਰਾਊਂਡ ਅਸ ਕਿੰਨੀ ਡਿਸੇਬਿਲਿਟੀਜ਼ ਨੇ ਹਰ ਤਰ੍ਹਾਂ ਦੀ ਪ੍ਰੋਬਲਮ ਹੈ ਦੁਨੀਆਂ 'ਤੇ ਅਤੇ ਆਪਾਂ ਬਹੁਤ ਪ੍ਰਿਵਲੇਜ ਹਾਂ ਹਨਾ ਆਹ ਇੰਟਰਵਿਊ ਦੀ ਗੱਲ ਹੁੰਦੀ ਵੀ ਤਾਜ਼ਾ ਤਰਾਰ ਜਿਹੜਾ ਆਪਾਂ ਇੰਟਰਵਿਊ ਕੀਤਾ ਥੋੜੇ ਟਾਈਮ ਪਹਿਲਾਂ ਬੋਲ ਭਾਵੇਂ ਨਾ ਬੋਲ ਦੀ ਟੀਮ ਨਾਲ
0: ਹਾਂ
1: ਹਨਾ
0: ਉਹਦੀ ਵੀ ਬੜੀ ਹੈਕਟਿਕ ਚੱਲ ਰਹੀ ਸੀ ਲਾਈਫ ਇਹ ਦੱਸ ਰਹੇ ਸੀਗੇ ਆਪਾਂ ਨੂੰ ਥੋੜਾ ਜਿਹਾ ਜਦੋਂ ਇੰਟਰਵਿਊ ਆਪਾਂ ਖਤਮ ਕੀਤੀ ਫਿਰ ਇੱਕ ਦੋ ਗੱਲਾਂ ਇਹਨਾਂ ਨਾਲ ਭਾਵੇਂ ਫਿਰ ਕੀਤੀਆਂ ਕਿਉਂਕਿ ਆਪਾਂ ਕਰਦੇ ਹੁੰਦੇ ਹਾਂ ਯਾਰ ਮਾੜਾ ਮੋਟਾ ਜਾਣ ਲਈਦਾ ਕੀ ਚੱਲਣ ਡਿਆ ਯਾਰ ਕੱਲ ਨੂੰ ਜੇ ਵੱਡੇ ਬੰਦੇ ਬਣ ਗਏ ਪਤਾ ਤੇ ਲੱਗੇ ਯਾਰ ਕੀ ਹੁੰਦਾ ਬੰਦੇ ਨਾਲ
1: ਸਹੀ ਗੱਲ
0: ਤੇ ਉਹਨਾਂ ਨੇ ਕਿਹਾ ਵਾ ਵੀ ਹੈਕਟਿਕ ਤੇ ਚੱਲ ਰਿਹਾ ਪਰ ਹੁਣ ਕਹਿ ਨਹੀਂ ਸਕਦੇ ਕੈਮਰੇ ਦੇ ਸਾਹਮਣੇ ਕਿਉਂਕਿ ਕੰਮ ਆ ਯਾਰ ਕੰਮ ਆ ਹੈਕਟਿਕ ਲੱਗ ਸਕਦਾ ਵਾ ਪਰ ਉਹ ਆਪਾਂ ਕਹਿਣਾ
1: ਪਰ ਉਹਦੇ ਅੰਦਰ ਇਹ ਵੀ ਗੱਲ ਹੈ ਨਾ ਕਿ ਕਿੰਨਾ ਫਰੈਸ਼ ਜਿਹਾ ਫੀਲ ਹੁੰਦਾ ਜਦੋਂ ਤੁਸੀਂ ਨਵੇਂ ਆਰਟਿਸਟਾਂ ਨਾਲ ਖਾਸ ਕਰ ਉਹ ਐਕਸਾਈਟਮੈਂਟ ਲੈਵਲ ਸਾਰਿਆਂ ਨਾਲ ਹੁੰਦਾ ਅਸੀਂ ਆਪਣੀ ਲਾਈਫ 'ਚ ਕੋਈ ਵੀ ਚੀਜ਼ ਜਦੋਂ ਪਹਿਲੇ ਪਹਿਲੇ ਦਿਨ ਕਰਨ ਲੱਗਦੇ ਹਾਂ ਪਹਿਲਾ ਪਹਿਲਾ ਹਫ਼ਤਾ ਹੁੰਦਾ ਉਹ ਸਭ ਤੋਂ ਬੈਸਟ ਥ੍ਰਿਲ ਹੁੰਦਾ ਨਾ ਉਹਦੇ ਨਾਲ ਦਾ ਹਾਏ ਕੋਈ ਹਾਏ ਨਹੀਂ ਹੁੰਦਾ
0: ਹਾਂ ਯਾਰ ਪਹਿਲੇ ਦਿਨ ਤੁਸੀਂ ਆਸਟ੍ਰੇਲੀਆ ਆਏ ਉਹ ਦਿਨ ਤੁਹਾਡਾ ਕਿੰਨਾ ਵਧੀਆ ਪਹਿਲੇ ਦਿਨ ਤੁਸੀਂ ਕਾਲਜ ਗਏ ਇੱਥੇ ਉਹ ਕਿੰਨਾ ਵਧੀਆ ਪਹਿਲੇ ਦਿਨ ਕੰਮ ਤੇ ਗਏ
1: ਪਹਿਲੀ ਵਾਰੀ ਯਾਰਾ ਰਿਵਰ ਵੇਖੀ
0: ਕੋਈ ਚੰਗਾ ਕੰਮ ਮਿਲ ਗਿਆ ਪਹਿਲੇ ਦਿਨ ਉਹਦੀ ਐਕਸਾਈਟਮੈਂਟ ਇਟ ਇਜ਼ ਮਾਈ ਹੈਕਟਿਕ ਲਾਈਫ ਦੇ ਨਾਲ ਨਾਲ ਇਹ ਚੀਜ਼ਾਂ ਤੇ ਵੇਖੋ ਚੱਲਣੀਆਂ ਨੇ
1: ਉਹ ਹੁੰਦਾ ਕੀ ਆ ਇਹੀ ਚੀਜ਼ਾਂ ਮੁੜ ਕੇ ਹੈਕਟਿਕ ਹੋ ਜਾਂਦੀਆਂ ਸਾਡੇ ਵਾਸਤੇ
0: ਹਾਂ ਯਾਰ ਅਲਟੀਮੇਟ ਇਹਦੇ ਵਿੱਚ ਨਾ ਮਤਲਬ ਮੈਂ ਤਾਂ ਕਹਿਣਾ ਚਾਹੁੰਦਾ ਕਿਉਂਕਿ ਕਈ ਕਹਿ ਦਿੰਦੇ ਨੇ ਕਿ ਯਾਰ ਇਨ ਹਰ ਇੱਕ ਬੰਦੇ ਨੂੰ ਜਿਹਦੀ ਮੰਨ ਲਓ ਜੇ ਮੈਂ ਕਿਸੇ ਨੂੰ ਕਹਿੰਦਾ ਕਿ ਯਾਰ ਮੇਰੀ ਹੈਕਟਿਕ ਬੜੀ ਤੇ ਉਹਨੇ ਕਹਿਣਾ ਯਾਰ ਇਹਨੇ ਨਾ ਆਪ ਕਰ ਲਈ ਆ ਆਪ ਹੈਕਟਿਕ ਕੀਤੀ ਕਿਸੇ ਨੇ ਕਿਹੜਾ
1: ਉਹ ਤਾਂ ਓਬਵੀਅਸ ਆਪ ਹੀ ਕਰਾਂਗੇ ਆਪਣੀ ਲਾਈਫ ਤਾਂ ਆਪਣੇ ਹੱਥ ਆਪ ਹੀ ਕਰਾਂਗੇ
0: ਮਤਲਬ ਮੈਨੂੰ ਹੁਣ ਇਹ ਚੀਜ਼ ਦੀ ਸਮਝ ਨਹੀਂ ਆਉਂਦੀ ਕਿ ਯਾਰ ਇਨਸਾਨ ਆਪਣੇ ਆਪ ਨੂੰ ਹੈਕਟਿਕ ਕਿਉਂ ਕਰੂਗਾ ਕਿਉਂ ਕਰੂ ਹਨਾ ਰੀਜ਼ਨ ਉਹਦੇ ਪਿੱਛੇ ਕੀ ਆ ਕਿ ਉਹ ਕਿਉਂ ਚਾਹੂਗਾ ਕਿ ਉਹਨੂੰ ਮੈਮਰੀ ਲੋਸ ਹੋਵੇ ਉਹ ਕਿਉਂ ਚਾਹੂਗਾ ਕਿ ਉਹਨੂੰ ਗੱਲਾਂ ਭੁੱਲਣ ਬਲਿੰਕ ਆਫ ਦਾ ਆਈ ਨਾਲ ਉਹ ਕਿਉਂ ਚਾਹੂਗਾ ਕਿ ਉਹ ਸਾਰੀ ਦਿਹਾੜੀ ਭੁੱਖਾ ਤੁਰਿਆ ਫਿਰੇ ਉਹ ਕਿਉਂ ਚਾਹੂਗਾ ਕਿ ਉਹ
1: ਬੰਦਾ ਚੇਜ਼ ਹੀ ਕਰਦਾ
0: ਰਹੇ
1: ਚੀਜ਼ਾਂ ਹੀ ਚੇਜ਼ ਕਰਦਾ ਰਹਿੰਦਾ ਡੈਡਲਾਈਨਾਂ ਹੀ ਚੇਜ਼ ਕਰਦਾ
0: ਹਰ ਇੱਕ ਚੀਜ਼ ਆ ਉਹ ਆਪਣੇ ਤੋਂ ਪੁੱਠਾ ਕਿਉਂ ਜਾਊਗਾ ਮਤਲਬ ਇੱਕ ਸੋਚਣ ਵਾਲੀ ਗੱਲ ਆ ਪਰ ਆਪਾਂ ਕਦੀ ਇਹ ਨਹੀਂ ਸੋਚਿਆ ਕਿ ਯਾਰ ਜੇ ਆਪਾਂ ਹੈਕਟਿਕ ਨਾ ਹੋਈਏ ਹੁਣ ਹੈਕਟਿਕ ਕੀ ਆ ਜੇ ਸਿੱਧੇ ਸਿੱਧੇ ਲਫ਼ਜ਼ਾਂ 'ਚ ਵੇਖੀਏ ਤੇ ਜ਼ਿੰਮੇਵਾਰੀਆਂ ਠੀਕ ਹੈ ਜਿਹੜੀਆਂ ਵਰਕ ਰਿਲੇਟਿਡ ਵੀ ਹੋ ਸਕਦੀਆਂ ਨੇ ਪਰਸਨਲ ਵੀ ਹੋ ਸਕਦੀਆਂ ਨੇ ਇੱਧਰ ਉੱਧਰੋਂ ਕਮਰਸ਼ੀਅਲ ਵੀ ਹੋ ਸਕਦੀਆਂ ਨੇ ਕਿਸੇ ਵੰਗਾਰਾਂ ਵੀ ਚਲੋ ਵਿੱਚ ਉਹਦੇ ਆ ਜਾਂਦੀਆਂ
1: ਬਿਲਕੁਲ ਬਿਲਕੁਲ
0: ਆਪਣੇ ਆਪ 'ਤੇ ਡਿਪੈਂਡ ਕਰਦਾ ਹੁਣ ਉਹ ਸਾਰਾ ਕੁਛ ਕੁੱਲ ਮਿਲਾ ਕੇ ਉਹ ਚੀਜ਼ ਨੂੰ ਹੈਕਟਿਕ ਹੋ ਜਾਂਦੀ ਹੈ ਨਾ ਉਹਦੇ ਵਿੱਚ ਟਰੈਵਲਿੰਗ ਆ ਗਈ ਸਾਰਾ ਕੁਝ ਆ ਜਾਂਦਾ ਪ੍ਰੋਬਲਮਸ ਆ ਗਈਆਂ
1: ਜੀ
0: ਹੁਣ ਉਹ ਪ੍ਰੋਬਲਮਸ ਜਿਹੜੀਆਂ ਨੇ ਉਹ ਵੇਖੋ ਕੋਈ ਵੀ ਬੰਦਾ ਆਪਣੀ ਲੈ ਕੇ ਆਉਂਦਾ ਆਪਣੇ ਦੇ ਉੱਤੇ
1: ਹਾਂ
0: ਉਹ ਆ ਜਾਂਦੀਆਂ ਨੇ ਕਈ ਕਹਿੰਦੇ ਨੇ ਜੀ ਉਹ ਲਿਖੀਆਂ ਹੁੰਦੀਆਂ ਵਾ ਕਰਮਾਂ ਦੇ ਵਿੱਚ ਕਈ ਕਹਿੰਦੇ ਨੇ ਜੀ ਵੀ ਤੁਸੀਂ ਕੋਈ ਗਲਤੀ ਕੀਤੀ ਹੋਊਗੀ ਉਹਦਾ ਨਤੀਜਾ ਭੁਗਤ ਰਹੇ ਹੋ।
1: ਹਾਂ, ਇੱਕ ਮਨ ਨੂੰ ਸਮਝਾਉਣ ਵਾਲੀ ਗੱਲ ਹੈ ਨਾ,
0: ਸਾਰੀਆਂ ਉਹ ਚੀਜ਼ਾਂ ਬਣੀਆਂ ਨੇ। ਪਰ ਜਦੋਂ ਪ੍ਰੋਬਲਮਸ ਆ ਜਾਂਦੀਆਂ ਨੇ, ਕਾਫੀ ਸਾਰੀਆਂ ਚੀਜ਼ਾਂ ਇਕੱਠੀਆਂ ਹੋ ਜਾਂਦੀਆਂ ਨੇ, ਉਹ ਹੈਕਟਿਕ ਨੈਕਸ ਇੱਕ ਬਣ ਜਾਂਦਾ ਕਿ ਹਾਂ ਮੈਂ ਹੁਣ ਹੈਕਟਿਕ ਹਾਂ। ਪਰ ਸਾਰੇ ਬੰਦੇ ਹੈਕਟਿਕ ਨੇ,
1: ਬਿਲਕੁਲ ਸਹੀ।
0: ਤੁਸੀਂ ਕਿੱਦਾਂ ਕਹਿ ਸਕਦੇ ਹੋ ਕਿ ਤੁਸੀਂ
1: ਹਰ ਬੰਦਾ, ਹਾਂ ਹਰ ਬੰਦੇ ਦੀ ਲਾਈਫ ਹੈਕਟਿਕ ਹੈ, ਹਰ ਬੰਦੇ ਦੀ ਲਾਈਫ ਹੈਕਟਿਕ ਤਾਂ ਹੈ ਹੀ ਹੈ, ਤੇ ਉਹਦੇ ਮਿਆਰ ਦੇ ਅਕੋਰਡਿੰਗਲੀ ਆ, ਹਨਾ। ਕਿਉਂਕਿ 24 ਘੰਟੇ ਸਾਰਿਆਂ ਕੋਲ ਬਰਾਬਰ ਨੇ, ਹਨਾ। ਇਹ ਇਹ ਹਨਾ, ਜਿਸ ਤਰ੍ਹਾਂ ਆਪਾਂ ਥੋੜੇ ਦਿਨ ਪਹਿਲਾਂ ਸਾਡੇ ਕੋਲ ਗੈਸਟ ਆਏ ਹੋਏ ਸੀ, ਉਹਨਾਂ ਨੇ ਪਤਾ ਦੱਸਿਆ ਨਾ ਕਿ ਇਲੋਨ ਮਸਕ ਨੇ ਕੋਈ ਬਿਆਨ ਦੇ ਦਿੱਤਾ ਤੇ ਕਿੰਨੇ ਬਿਲੀਅਨ ਡਾਲਰਸ ਦਾ ਲਾਸ ਹੋ ਗਿਆ ਸੀ ਉਹਦੀ ਕੰਪਨੀ ਨੂੰ। ਉਹਨੇ ਕੋਈ ਇੱਦਾਂ ਦੀ ਗੱਲ ਕਹਿਤੀ ਸੀ, ਹੁਣ ਮੇਰੇ ਵੀ ਧਿਆਨ 'ਚ ਨਹੀਂ ਹੈ, ਪਰ ਇਲੋਨ ਮਸਕ ਨੇ ਮੇਰੇ ਖਿਆਲ ਨਾਲ ਇੱਕ ਪਰਟੀਕੁਲਰ ਕਮਿਊਨਿਟੀ ਦੇ ਲੋਕਾਂ ਬਾਰੇ ਬੜੀ ਸਿੱਧੀ ਜੀ ਪੱਧਰ ਤੇ ਐਂਟੀ ਜੀ ਗੱਲ ਕਰਤੀ, ਜਿਸ ਕਰਕੇ ਸ਼ੇਅਰ ਮਾਰਕੀਟ ਤੋਂ ਕਾਫੀ ਲੋਕਾਂ ਨੇ ਡਿਸਇਨਵੈਸਟ ਕਰ ਲਿਆ, ਜਿਹੜੇ ਹਨਾ ਉਸ ਚੀਜ਼ ਤੋਂ ਓਕੇ ਨਹੀਂ ਮੰਨਦੇ ਸੀਗੇ ਉਹਦੀ ਗੱਲ ਨੂੰ, ਤੇ ਉਹਦੀ ਕੰਪਨੀ ਨੂੰ ਘਾਟਾ ਹੋਇਆ। ਗੱਲ ਇਹ ਹੈ ਕਿ ਆਪਾਂ ਇਹ ਵੇਖ ਲੈਂਦੇ ਕੋਈ ਬੰਦਾ ਟ੍ਰਿਲੀਅਨਰ ਹੈ, ਬਿਲੀਅਨਰ ਹੈ, ਪਰ ਤੁਸੀਂ ਇਹ ਵੇਖੋ ਬੰਦੇ ਦੀ ਲਾਈਫ ਕਿੰਨੀ ਹੈਕਟਿਕ ਹੋਣੀ ਕਿ ਉਹਨੂੰ ਆਪਣੀ ਹੀ ਪਰਸਨੈਲਿਟੀ ਦਾ ਇੱਕ ਜਾਮਾ ਪਾ ਕੇ ਇੱਕ ਮੁਖੌਟਾ ਪਾ ਕੇ ਫਿਰਨਾ ਪੈਂਦਾ ਕਿ ਪਤਾ ਨਹੀਂ ਮੈਂ ਪੜ੍ਹਿਆ ਪੜ੍ਹਾਇਆ ਬੋਲੂੰਗਾ, ਜੇ ਜਿਸ ਤਰ੍ਹਾਂ ਮੈਨੂੰ ਸਿਖਾਇਆ ਗਿਆ, ਮੇਰੀ ਟੀਮ ਸਿਖਾਉਂਦੀ ਹੈ, ਬੋਲਾਂਗਾ ਤਾਂ ਹੀ ਠੀਕ ਹੈ। ਨਹੀਂ ਤਾਂ ਮੇਰੇ ਮੇਰੇ ਵਾਕ ਮੇਰੇ ਮੇਰੇ ਇੱਕ ਵਾਕ ਦਾ ਮੁੱਲ 6,000 crore 7,000 crore ਰੁਪਏ ਹੈ। ਇਹ ਵੀ ਹੈ, ਇਕੋਨਮੀ ਇਸ ਤਰ੍ਹਾਂ ਮੂਵ ਕਰਦੀ ਪਈ ਹੈ, ਕਰਦੀ ਪਈ ਹੈ।
0: ਪਰ ਇਹ ਵੀ ਗੱਲ ਆ, ਕਿਉਂਕਿ ਕਹਿੰਦੇ ਨਾ ਜਿੰਨਾ ਵੱਡਾ ਬੰਦਾ ਹੋ ਜਾਂਦਾ ਉਹਦੀਆਂ ਓਨੀਆਂ ਹੀ ਰਿਸਪੋਂਸੀਬਿਲਟੀਜ਼ ਹੋ ਜਾਂਦੀਆਂ,
1: ਬਿਲਕੁਲ।
0: ਉਹਦੇ ਨਾਲ ਨਾਲ ਫਿਰ ਉਹ ਹੈਕਟਿਕ ਵੀ ਓਨਾ ਹੀ ਹੋ ਜਾਂਦਾ। ਇਸ ਕਰਕੇ ਆਪਾਂ ਚਾਹੁੰਦੇ ਤਾਂ ਹੈਗੇ ਹਾਂ ਲਾਈਫ ਦੇ ਵਿੱਚ ਆਪਾਂ ਅੱਗੇ ਵੱਧ ਜਾਈਏ, ਆਪਾਂ ਆਹ ਕਰ ਲਈਏ, ਆਪਾਂ ਉਹ ਕਰ ਲਈਏ। ਸੋ ਇੱਕ ਗੱਲ ਤਾਂ ਆਪਾਂ ਨੂੰ ਵੇਖੋ ਨਾਲ ਨਾਲ ਰੱਖਣੀ ਪੈਣੀ ਆ ਕਿ ਜੋ ਜੋ ਵੀ ਕਰਾਂਗੇ ਉਹਦੇ ਵਿੱਚ ਉਹ ਚੀਜ਼ਾਂ ਮੈਨੇਜ ਆਖਿਰ 'ਚ ਆਪਾਂ ਨੂੰ ਹੀ ਕਰਨੀਆਂ ਪੈਣੀਆਂ, ਅਤੇ ਹੈਕਟਿਕ ਤਾਂ ਫਿਰ ਹੋਣਾ ਹੀ ਆ। ਹੁਣ ਮੰਨ ਲਓ ਆਪਾਂ ਚਾਹੁੰਦੇ ਕਿ ਆਪਾਂ ਦੋ ਕੰਮ ਕਰ ਲਈਏ, ਤਿੰਨ ਕੰਮ ਕਰ ਲਈਏ, ਅਤੇ ਉਹ ਤਿੰਨਾਂ ਕੰਮਾਂ ਨੂੰ ਮੈਨੇਜ ਕਿੰਨੇ ਕਰਨਾ? 1% ਅਤੇ 1% ਹੈਕਟਿਕ ਕਿੱਦਾਂ ਨਹੀਂ ਹੋਊਗਾ। ਅਤੇ ਨਾਲ ਇਹ ਵੀ ਸੱਚ ਆ ਕੰਮ ਨਾ ਕਰੂਗਾ ਜੇ ਉਹ ਤੇ ਉਹ ਤੇ ਫਿਰ ਉਦਾਂ ਹੀ ਐਕਟਿਕ।
1: ਸਹੀ ਗੱਲ
0: ਹੈ,
1: ਹਨਾ। ਅੱਛਾ ਫਿਰ ਇਹ ਦੇਖੋ, ਇਹ ਸਭ ਚੀਜ਼ਾਂ ਤਾਂ ਇੱਕ ਪਾਰਟ ਆਫ ਲਾਈਫ ਹੈ। ਉਸ ਤੋਂ ਬਾਅਦ ਤੁਹਾਡਾ ਸੋਸ਼ਲ ਸਰਕਲ ਹੈ, ਤੁਹਾਡੀਆਂ ਦੋਸਤੀਆਂ ਯਾਰੀਆਂ, ਤੁਹਾਡੇ ਸ਼ੌਂਕ, ਤੁਹਾਡੀ ਫੈਮਿਲੀ, ਹਨਾ। ਜੇ ਵਿਆਹੇ ਹੋਏ ਹੋ ਤਾਂ ਤੁਹਾਡਾ ਪਾਰਟਨਰ, ਉਹ ਚੀਜ਼ਾਂ ਵੀ ਇਸੇ ਗਿਣਤੀ 'ਚ ਆ ਜਾਂਦੀਆਂ, ਹਨਾ। ਕਿ ਮੈਨੂੰ ਲੱਗਦਾ ਕਿ ਬੰਦੇ ਕੋਲ ਨਾ ਬਹੁਤੇ ਐਵੇਨਿਊਜ਼ ਨਹੀਂ ਹੈਗੇ ਆਪਣੀ ਐਨਰਜੀ, ਜਦੋਂ ਥੋੜ੍ਹਾ ਫ੍ਰੀ ਹੈ, ਆਪਣੀ ਐਨਰਜੀ ਨੂੰ ਚੈਨਲਾਈਜ਼ ਕਰਨ ਲਈ। ਸ਼ਾਇਦ ਮੈਨੂੰ ਲੱਗਦਾ ਕਿ ਜਿਹੜੀ ਆਹ ਬੁੱਧੀ ਹੈ ਨਾ ਸਾਡੀ, ਉਹ ਜਦੋਂ ਵਿਹਲੀ ਉਹ ਕਹਿੰਦੇ ਮੈਂ ਕੋਈ ਹੋਰ ਕੰਮ ਪਾਲ ਲਵਾਂ। ਕਿਉਂਕਿ ਉਹੀ ਗੱਲ ਜੋ ਆਪਾਂ ਸਟਾਰਟਿੰਗ 'ਚ ਕਹੀ ਕਿ ਪਹਿਲਾਂ ਜਿਹੜੀ ਚੀਜ਼ ਤੁਹਾਡੇ ਲਈ ਸ਼ਾਇਦ ਸ਼ੌਂਕ ਹੁੰਦੀ ਆ ਜਾਂ ਤੁਹਾਨੂੰ ਬਹੁਤ ਚਾਹ ਹੁੰਦਾ ਉਹ ਕਰਨ ਦਾ, ਉਹੀ ਤੁਹਾਡੀ ਮੋਨੋਟਨਸ ਵਾਲੀ ਲਾਈਫ, ਰੂਟੀਨ ਵਾਲੀ ਲਾਈਫ, ਜਾਂ ਫਿਰ ਆਪਾਂ ਕਹਿ ਲਈਏ ਹੈਕਟਿਕ ਲਾਈਫ ਦਾ ਬਹੁਤ ਮੇਜਰ ਹਿੱਸਾ ਬਣ ਜਾਂਦੀ ਆ।
0: ਹਾਂ,
1: ਹੈਨਾ। ਅਤੇ ਇਹਦੇ ਅੰਦਰ ਫਿਰ ਇੱਕ ਹੋਰ ਬਹੁਤ ਮੇਜਰ ਆ, ਮੈਂ ਕਿਸੇ ਨਾ ਕਿਸੇ ਤਰੀਕੇ ਥੋੜ੍ਹਾ ਬਹੁਤ ਨਾ ਇਸ ਬਾਰੇ ਗੱਲ ਕਰਦਾ ਰਹਿੰਦਾ ਕਿ ਉਹ ਜਿਹੜਾ ਸਭ ਤੋਂ ਮੇਰਾ ਫਿਲੋਸਫੀ ਦੇ ਅੰਦਰ ਨਾ, ਸਾਈਕੋਲੋਜੀ ਦੇ ਅੰਦਰ ਸਭ ਤੋਂ ਵਧੀਆ ਜਿੰਨੀਆਂ ਵੀ ਆਹ ਆਪਾਂ ਥਿਊਰੀਆਂ ਪੜ੍ਹ ਲੈਂਦੇ ਹਾਂ ਨਾ, ਮੈਨੂੰ ਦੋ ਬਹੁਤ ਵਧੀਆ ਲੱਗਦੀਆਂ। ਇੱਕ ਤਾਂ ਮਰਫੀਜ਼ ਲਾਅ ਹੈ, ਉਹ ਆਪਣੇ ਇੱਥੇ ਨਹੀਂ ਚੱਲਦਾ ਇਹ ਜਿਹੜਾ ਆਪਾਂ ਅੱਜ ਟੋਪਿਕ ਕਰਦੇ ਹਾਂ। ਮਰਫੀਜ਼ ਲਾਅ ਦਾ ਮਤਲਬ ਹੁੰਦਾ ਕਿ ਜੇ ਤੁਸੀਂ ਸੋਚ ਲਿਆ ਮਾੜਾ ਹੋਣਾ ਤਾਂ ਹੋ ਜਾਣਾ, ਜੇ ਤੁਸੀਂ ਸੋਚ ਲਿਆ ਨਾ ਕਿ ਜਿਸ ਚੀਜ਼ ਦਾ ਡਰ ਬੋਲਤਾ ਮਨ ਨੂੰ ਉਹ ਅਸਲ ਹੋਣਾ ਹੀ ਹੋਣਾ, ਇਹ ਮਰਫੀ ਲਾਅ ਹੈ। ਪਰ ਜਿਹੜੀ ਆਪਾਂ ਗੱਲ ਕਰਾਂਗੇ ਉਹ ਸੰਕ ਕੋਸਟ ਫੈਲਸੀ, ਉਹਨੂੰ ਉਹੀ ਮੇਨ ਜੜ ਹੈ ਬੜੀਆਂ ਚੀਜ਼ਾਂ ਦੀ। ਪਤਾ ਉਹ ਕੀ ਹੁੰਦਾ? ਉਹ ਹੁੰਦਾ ਕਿ ਮੈਂ ਅੱਜ ਇਸ ਚੀਜ਼ ਦੇ ਉੱਪਰ ਸਮਾਂ, ਟਾਈਮ, ਵਟ ਐਵਰ, ਹਨਾ, ਉਹ ਮੈਂ ਇਨਵੈਸਟ, ਜਦੋਂ ਐਫਰਟਸ ਜਦੋਂ ਮੈਂ ਇਨਵੈਸਟ ਕਰਤੇ ਆ, ਹੁਣ ਉਸ ਤੋਂ ਬਾਅਦ ਉਸ ਚੀਜ਼ ਤੋਂ ਨਾ ਮੈਨੂੰ ਰੈਸੀਪ੍ਰੋਕੇਸ਼ਨ ਨਹੀਂ ਆ ਰਹੀ, ਮੈਨੂੰ ਰਿਟਰਨ ਨਹੀਂ ਆ ਰਿਹਾ। ਪਰ ਕਿਉਂਕਿ ਮੈਂ ਇੱਕ ਟਾਈਮ ਤੇ ਉਸ ਚੀਜ਼ 'ਚ ਆਹ ਆਪਣੀ ਇੱਕ ਜਮ੍ਹਾਂ ਪੂੰਜੀ ਲਾਈ ਸੀ,
0: ਹਾਂਜੀ,
1: ਮੈਂ ਉਸ ਚੀਜ਼ ਨੂੰ ਛੱਡਦਾ ਨਹੀਂ। ਅਸੀਂ ਡੈਡ ਹੋਏ ਰਿਸ਼ਤੇ ਨਾਤੇ, ਅਸੀਂ ਡੈਡ ਹੋਈ ਇਨਵੈਸਟਮੈਂਟਾਂ, ਅਸੀਂ ਡੈਡ ਹੋਏ ਕੰਮ ਕਾਰ, ਉਹਨਾਂ 'ਚ ਹੋਰ ਰੁੱਝਦੇ ਰਹਿੰਦੇ ਹਾਂ, ਆਪਣੇ ਰੂਟੀਨ ਨੂੰ ਹੋਰ ਔਖਾ ਕਰਦੇ ਰਹਿੰਦੇ ਹਾਂ। ਕਿਉਂਕਿ ਆਪਾਂ ਇੱਕ ਸਮੇਂ 'ਤੇ ਉਹਦੇ ਉਹਨੂੰ ਲੈ ਕੇ ਬਹੁਤ ਜ਼ਿਆਦਾ ਪੋਜ਼ਿਟਿਵ ਸੀਗੇ, ਇੱਕ ਸਮੇਂ 'ਤੇ ਸਾਨੂੰ ਉਸ ਚੀਜ਼ ਦਾ ਬਹੁਤ ਆਨੰਦ ਸੀ, ਉਸ ਚੀਜ਼ ਤੋਂ ਬਹੁਤ ਆਨੰਦ ਮਿਲਦਾ ਸੀ, ਅਤੇ ਹੁਣ ਸ਼ਾਇਦ ਉਹ ਵਾਲੀ ਗੱਲਬਾਤ ਨਹੀਂ। ਹੁਣ ਸ਼ਾਇਦ ਉਹ ਚੀਜ਼ ਨੂੰ, ਉਸ ਕਿੱਤੇ ਨੂੰ, ਜਾਂ ਫਿਰ ਉਸ ਰਿਸ਼ਤੇ ਨੂੰ, ਜਾਂ ਫਿਰ ਉਸ ਇਨਵੈਸਟਮੈਂਟ ਨੂੰ ਜੇ ਛੱਡ ਦਈਏ ਤਾਂ ਲਾਈਫ ਥੋੜ੍ਹੀ ਜ਼ਿਆਦਾ ਬੈਟਰ ਹੈ, ਥੋੜ੍ਹੀ ਈਜ਼ੀ ਹੈ, ਥੋੜ੍ਹਾ ਫਰੀ ਮਾਇੰਡ ਹੈ। ਪਰ ਉਹ ਸਾਡਾ ਮਾਇੰਡ ਨਹੀਂ ਮੰਨਦਾ, ਮਾਇੰਡ ਬੜੀ ਆਈਟਮ ਹੈ।
0: ਕਿਉਂਕਿ ਮਾਇੰਡ ਮੰਨੇ ਵੀ ਕਿਉਂ ਯਾਰ, ਕਿਉਂਕਿ ਮਾਇੰਡ ਦੇ ਵਿੱਚ ਹੁਣ 100 ਚੀਜ਼ਾਂ ਚੱਲਣ ਦੀਆਂ, ਮਾਇੰਡ ਕਿਹਦੀ ਕਿਹਦੀ ਮੰਨੇ, ਕਿੱਧਰਲੇ ਪਾਸੇ ਜਾਵੇ ਹੁਣ, ਜਾਂ ਤਾਂ ਮਾਇੰਡ ਨੂੰ ਕੌਣ ਦੱਸੇ
1: ਜਾਂ
0: ਤੇ ਮਾਈਂਡ ਨੂੰ ਵੀ ਕੋਈ ਦੱਸੇ ਵੀ ਤੂੰ ਆਹ ਕਰ ਪਰ ਮਾਈਂਡ ਸਾਨੂੰ ਦੱਸਦਾ ਤੇ ਇਹਦਾ ਮਤਲਬ ਜੇ ਮਾਈਂਡ ਦੇ ਵਿੱਚ 100 ਚੀਜ਼ਾਂ ਨੇ ਤੇ ਮਾਈਂਡ ਵਿਲ ਡਿਸਾਈਡ ਤੇ ਮਾਈਂਡ ਵੀ ਡਿਸਾਈਡ ਕਰਨ ਦੇ ਵਿੱਚ ਥੋੜ੍ਹਾ ਜਿਹਾ ਉਲਝ ਜਾਂਦਾ ਤੇ ਉਹ 5-7 ਚੀਜ਼ਾਂ ਸਾਨੂੰ ਇਕੱਠੀਆਂ ਦੱਸਦਾ ਜਿਹੜੀਆਂ ਕਿ ਸਾਡੇ ਤੇ ਸਟ੍ਰੈਸ ਕਰ ਦਿੰਦੀਆਂ ਨੇ ਮੁੜ ਕੇ ਪਰ ਜੇ ਆਪਾਂ ਵੇਖ ਲਈਏ ਅੱਜ ਕੱਲ੍ਹ ਕ੍ਰਿਸ਼ਨਾ ਜੀ ਪਤਾ ਕੀ ਆ ਤੇ ਆਪਾਂ ਹੈਕਟਿਕ ਲਾਈਫ ਦੀ ਹੀ ਗੱਲ ਕਰਦੇ ਹਾਂ ਤੇ ਮੰਨ ਲਓ ਮੈਂ ਤੁਹਾਨੂੰ ਕਿਹਾ ਵੀ ਮੈਂ ਬਿਜ਼ੀ ਹਾਂ ਉਹ ਇੱਕ ਨਾ ਕਿਤੇ ਨਾ ਕਿਤੇ ਇੱਕ ਸਟੇਟਸ ਸਿੰਬਲ ਵੀ ਬਣ ਗਿਆ ਵਾ ਕਿ ਮੈਂ ਬਿਜ਼ੀ ਹਾਂ ਮੰਨ ਲਓ ਕੋਈ ਵੀ ਕਿਤੇ ਵੀ ਆ ਮੈਨੂੰ ਐਂ ਲੱਗ ਹਾਂ ਉਹ ਤੇ ਬਹੁਤ ਬਿਜ਼ੀ ਆ ਜਾਂ ਮੈਂ ਤੇ ਬਹੁਤ ਬਿਜ਼ੀ ਹਾਂ ਮੰਨ ਲਓ ਐਵੇਂ ਹੀ ਕਈ ਨਹੀਂ ਵੀ ਆ ਮੈਂ ਬਿਜ਼ੀ ਮੈਂ ਤਾਂ ਵੀ ਕਹੀ ਜਾਊਂਗੀ ਕਿ ਮੈਂ ਬਹੁਤ ਬਿਜ਼ੀ ਹਾਂ ਹਨਾ ਮੈਂ ਕਹੀ ਜਾਊ ਮੰਨ ਲਓ ਕਿਸੇ ਦਾ ਫੋਨ ਆਵੇ ਉਹ ਕਵੇ ਯਾਰ ਤੂੰ ਮੇਰਾ ਪਰਸੋਂ ਫੋਨ ਹੀ ਚੁੱਕਿਆ ਕਰ
1: ਹਾਂ
0: ਬਹੁਤ ਬਿਜ਼ੀ ਚੱਲਣ ਦਿਆ
1: ਯਾਰ
0: ਮੈਂ ਬਹੁਤ ਬਿਜ਼ੀ ਹਾਂ
1: ਇਹ ਇੱਕ ਇਹ ਅਗੇਨ ਉਹ ਜਿਹੜਾ ਐਂਡਰਿਊ ਟੇਟ ਸਮਾਜ ਹੈ ਜਿਹੜਾ ਐਲਫਾ ਮੇਲ ਐਂਡ ਉਹ ਸਭ ਇਨਸਿਕਿਉਰਡ ਮਰਦਾਂ ਵਾਲੀਆਂ ਚੀਜ਼ਾਂ ਸਿਖਾਉਂਦਾ ਲੋਕਾਂ ਨੂੰ ਆਹ ਕਹਿ ਕੇ ਕਿ ਨਹੀਂ ਇਹੀ ਅਸਲ ਮਰਦ ਤੂੰ ਇਹ ਵਾਲੇ ਪੇਜਾਂ 'ਤੇ ਚੱਲ ਜਾ ਉਹ ਤੁਹਾਨੂੰ ਸਿਖਾਉਂਦੇ ਕੀ ਆ ਉਹ ਤੁਹਾਨੂੰ ਉਹ ਚੀਜ਼ਾਂ ਸਿਖਾ ਰਹੇ ਆ ਜੋ ਚੀਜ਼ਾਂ ਸਾਨੂੰ ਸਾਡੇ ਬਜ਼ੁਰਗਾਂ ਨੇ ਉਸ ਤੋਂ ਉਲਟ ਸਿਖਾਇਆ ਹਨਾ ਉਹ ਨਿਮਰਤਾ ਹੋ ਗਈ ਤੁਹਾਡੇ ਅੰਦਰ ਹੰਬਲਨੈਸ ਹੋ ਗਈ ਤੁਹਾਡੇ ਅੰਦਰ ਕਿਸੇ ਲਈ ਅੱਗੇ ਵੱਧ ਕੇ ਖੁਦ ਕਿਸੇ ਨਾਲ ਜੁੜਨ ਦੀ ਗੱਲ ਹੋ ਗਈ ਉਸ ਤੋਂ ਪਰੇ ਕਰ ਦਿੰਦਾ ਜਿਸ ਤਰ੍ਹਾਂ ਤੁਸੀਂ ਕਿਹਾ ਮੈਨੂੰ ਅਚਾਨਕ ਮਾਇੰਡ 'ਚ ਆਇਆ ਕਿ ਇੰਸਟਾਗ੍ਰਾਮ 'ਤੇ ਕਿੰਨੇ ਪੇਜਿਸ ਨੇ ਪਤਾ ਕਿੱਦਾਂ ਦੀਆਂ ਸਲਾਹਾਂ ਦੇਣਗੇ ਇਫ ਯੂ ਆਰ ਅ ਰੀਅਲ ਮੈਨ ਯੂ ਡੂ ਨਾਟ ਪਿੱਕ ਫੋਨ ਔਨ ਫਸਟ ਬੈਲ ਕਿਉਂ ਬਾਈ ਹੱਥ 'ਚ ਹੈ ਕਿਸੇ ਨੂੰ ਲੋੜ ਹੋਣੀ ਹੈ ਕਿਸੇ ਨੇ ਗੱਲ ਕਰਨੀ ਹੋਣੀ ਹੈ ਹਨਾ ਯੂ ਡੋਂਟ ਅਰਾਈਵ ਫਸਟ ਤੁਸੀਂ ਪਹਿਲੇ ਨਹੀਂ ਪਹੁੰਚਦੇ ਹੋ ਤੁਸੀਂ ਆਰਾਮ ਨਾਲ ਆਉਂਦੇ ਸੀ
0: ਕਿਸੇ ਨੂੰ ਜੇ ਆਪਾਂ ਦੱਸਣਾ ਵਾ ਕਿ ਬੜੀ ਗੱਲ ਆ ਸਾਡੀ ਬੜੀ ਵੱਡੀ ਸ਼ਹਿਰ ਤੇ ਉਹ ਇਹੀ ਚੀਜ਼ਾਂ ਨੇ ਮਤਲਬ ਉਹਨਾਂ ਦੇ ਕਹਿਣ ਦੇ ਹਿਸਾਬ ਨਾਲ ਵੀ ਇਹ ਦੱਸੋ ਤੇ ਫਿਰ ਲੱਗੂਗਾ ਕਿਉਂਕਿ ਆਪਾਂ ਇਹ ਸ਼ੋਅ ਕਰਦੇ ਕਿ ਆਪਾਂ ਤੇ ਬਹੁਤ ਜ਼ਿਆਦਾ ਪ੍ਰੋਡਕਟਿਵ ਆ ਕਿ ਸਾਡੇ ਕੋਲ ਤੇ ਸਮਾਂ ਹੀ ਨਹੀਂ ਹੈਗਾ ਅਸੀਂ ਤੇ ਪ੍ਰੋਡਕਟਿਵਿਟੀ
1: ਮਤਲਬ ਇਹ ਵੀ ਚੀਜ਼ ਇੱਕ ਐਸਥੈਟਿਕ ਹੋ ਗਈ ਹੈ ਸਾਡਾ ਲਾਈਫ ਸਟਾਈਲ ਸ਼ੋਅ ਕਰਨਾ ਵੀ ਕਿ ਯਾਰ ਮੈਂ ਤਾਂ ਬਹੁਤ ਬਿਜ਼ੀ ਰਹਿਣਾ ਭਾਵੇਂ ਬੰਦਾ ਹੋਵੇ ਨਾ ਕਿਉਂਕਿ ਇਹ ਸਾਰੀ ਹੈਕਟਿਕ ਲਾਈਫ ਦੇ ਅੰਦਰ ਵੀ ਨਾ ਮੇਰਾ ਇੰਸਟਾਗ੍ਰਾਮ ਦਾ ਸਕਰੀਨ ਟਾਈਮ ਮੇਰੇ ਫੋਨ ਦਾ ਸਕਰੀਨ ਟਾਈਮ ਤੇਰੇ ਫੋਨ ਦਾ ਸਕਰੀਨ ਟਾਈਮ ਆ ਸੁਣਨ ਵਾਲਿਆਂ ਦੇ ਸਕਰੀਨ ਟਾਈਮ 6-6-7-7 ਘੰਟੇ
0: ਹੋਣਗੇ
1: ਬਟ ਉਹਦੇ ਅੰਦਰ ਵੀ ਆਪਣਾ ਆਪ ਨੂੰ ਆਪਾਂ ਕੀ ਫੀਡ ਕਰਦੇ ਰਹਿੰਦੇ ਕਿਸੇ ਹੋਰ ਦਾ ਲਾਈਫ ਸਟਾਈਲ ਕਿਸੇ ਹੋਰ ਦਾ ਬੈਟਰ ਲਾਈਫ ਸਟਾਈਲ ਯਾਰ ਇਹ ਤਾਂ 4 ਕੌਨਸਰਟ ਹੋ ਕੇ ਅਗਲੇ ਸਾਲ ਮੈਂ ਵੀ ਜਾਊਂਗਾ ਯਾਰ ਇਹ ਤੇ ਆਪਣਾ ਬੜੇ ਵਧੀਆ ਵਧੀਆ ਇਵੈਂਟ ਕਰਾਉਂਦਾ ਮੈਂ ਵੀ ਕਰਾਉਣੇ ਸ਼ੁਰੂ ਕਰਨੇ
0: ਨਵੇਂ ਗਾਣੇ ਦੇ ਰੀਲ ਪਾਈ
1: ਮੈਂ ਵੀ ਪਾਊਂਗਾ ਲੈ ਇਹਨੇ ਮੁਸਟੈਂਗ ਕਢਾ ਲਈ ਬਸ ਬਈ
0: ਇਹਨੇ ਉਹ ਵਾਲੇ ਗਾਣੇ ਤੇਰੀ
1: ਆਈ ਅਗਲੀ ਬਹਾਰ ਗਾਣਾ ਸੀ
0: ਯਾਰ ਮੋਰ ਵਾਲਾ ਕਿਹੜਾ ਗਾਣਾ ਸੀ
1: ਕਿਹੜਾ ਮੋਰ
0: ਯਾਰ ਮੋਰ ਵਾਲਾ ਰੀਲ ਨਹੀਂ ਬੜੀਆਂ ਚੱਲੀਆਂ
1: ਪਤਾ ਨਹੀਂ ਯਾਰ ਦੋਨੋਂ ਪਰ ਖੈਰ ਜਿਹੜਾ ਵੀ ਹੈ
0: ਸੱਚੀ ਮੁੱਚੀ ਦਾ ਮੋਰ ਕਿੱਥੋਂ ਆ ਗਿਆ ਨੀ ਮਾਂ ਉਹ ਵੇਖਿਆ ਨੀ ਬੜੀ ਇੰਨੀ ਕੁ ਗੱਲ ਦੀ ਬੜੀ ਰੀਲ ਚੱਲੀ
1: ਅੱਛਾ ਪਤਾ ਨੀ ਯਾਰ ਚੰਦਾ ਵੀ ਨਾ ਮਤਲਬ
0: ਤੇ ਮੋਰ ਬਣ ਬਣ ਕੇ ਲੋਕਾਂ ਮੋਰ ਬਣ ਬਣ ਕੇ ਰੀਲਾਂ ਪਾਏ ਤੇ ਉਹਦੇ ਦੇਖੋ ਹਾਂ ਪ੍ਰੋਡਕਟਿਵ ਆਪਾਂ ਸ਼ੋਅ ਕਰਨਾ ਕਿਸੇ ਨੂੰ ਜਾਂ ਅਸਲ ਦੇ ਵਿੱਚ ਹੋਣਾ ਉਹਦੇ ਵਿੱਚ ਬਹੁਤ ਫਰਕ ਆ ਪਰ ਉਹ ਵੀ ਕਿਤੇ ਨਾ ਕਿਤੇ ਜੇ ਤੁਸੀਂ ਮੰਨ ਲਓ ਹੈਗੇ ਹੋ ਪ੍ਰੋਡਕਟਿਵ ਤੁਸੀਂ ਬਿਜ਼ੀ ਹੋ ਤੇ ਤੁਸੀਂ ਦੂਜੇ ਨੂੰ ਕਹਿ ਕੇ ਉਹਦਾ ਕੋਈ ਫਾਇਦਾ ਥੋੜ੍ਹਾ ਵਾ ਦੂਜੇ ਨੂੰ ਵੈਸੇ ਤੇ ਮੈਂ ਜਿਨ੍ਹਾਂ ਨੂੰ ਜਾਣਦਾ ਜਿਹੜੇ ਬਿਜ਼ੀ ਨੇ ਉਹਨਾਂ ਨੂੰ ਪੁੱਛੋ ਤੇ ਉਹ ਕਦੀ ਨਹੀਂ ਕਹਿਣਗੇ ਕਿ ਯਾਰ ਬਹੁਤ ਬਿਜ਼ੀ ਚੱਲਣ ਡਿਆ ਉਹ ਕਹਿਣਗੇ ਹਾਂ ਹਾਂ ਕੋਈ ਨਹੀਂ ਦੱਸੋ ਵੀ ਹਾਂਜੀ
1: ਨਾ ਕਿ ਉਹ ਖਾਲੀ ਭਾਂਡਾ ਖੜਕਦਾ
0: ਜਿਹਨੂੰ ਨਹੀਂ ਕੰਮ ਹੈਗਾ ਮੇਰੇ ਵਰਗੇ ਨੂੰ ਉਹ ਫੋਨ ਜੋ ਕੇ ਕਹੂਗਾ ਹਾਂਜੀ ਹਾਂਜੀ ਭਾਜੀ ਮੈਂ ਕਰਦਾ ਇੱਥੇ ਬੜਾ ਬਿਜ਼ੀ ਚੱਲਣ ਦੇ
1: ਹਨਾ ਬਹੁਤ ਆਈ ਐਮ ਵੈਰੀ ਬਿਜ਼ੀ
0: ਯੂ نو ਜਿੱਦਾਂ ਪਤਾ ਨਹੀਂ ਕੀ ਚੱਲ
1: ਪਰ ਮੈਂ ਤੁਹਾਨੂੰ ਗੱਲ ਦੱਸਾਂ ਇੰਨੀ ਜ਼ਿਆਦਾ ਬਿਜ਼ੀ ਲਾਈਫ ਦੇ ਅੰਦਰ ਨਾ ਐਂਡ ਇੰਨੀ ਤੇਜ਼ ਤਰਾਰ ਲਾਈਫ ਦੇ ਅੰਦਰ ਇੰਨੀ ਹੈਕਟਿਕ ਲਾਈਫ ਦੇ ਅੰਦਰ ਨਾ ਥੋੜ੍ਹੇ ਨਾ ਈਜ਼ੀ ਜਿਹੇ ਠੰਡੇ ਜਿਹੇ ਉਹ ਫਰਵਰੀ ਦੀ ਜਨਵਰੀ ਦੀ ਇੰਡੀਆ ਦੀ ਦੁਪਹਿਰ ਜਿਹੇ ਗਾਣੇ ਨਾ ਬਹੁਤ ਜ਼ਰੂਰੀ ਹੁੰਦੇ ਆ ਤੇ ਮੈਂ ਸੋਚ ਰਿਹਾ ਕਿ ਇੱਦਾਂ ਦਾ ਇੱਕ ਗਾਣਾ ਸੁਣਾ ਰਹੀ ਹੈ ਆਪਣੇ ਸੁਣਨ ਵਾਲਿਆਂ ਨੂੰ ਤੇ ਫਿਰ ਬਾਅਦ ਚੋਂ ਦੁਬਾਰਾ ਆਪਾਂ ਗੱਲ ਨਾ ਕਰੀਏ
0: ਬਿਲਕੁਲ ਬਿਲਕੁਲ ਸੁਣਾ ਦੋ
1: ਸਹੀ ਹੋ ਗਿਆ ਕਿ ਨਹੀਂ ਹੋ ਗਿਆ ਯਾਰ ਮੈਨੂੰ ਪੋਸਟਰ ਬਹੁਤ ਪਸੰਦ ਹੈ ਇਸ ਗਾਣੇ ਦਾ
0: ਅੱਛਾ ਜੀ
1: ਹਾਂ
0: ਕਿਹੜੇ ਗਾਣੇ ਦਾ
1: ਗਾਣਾ ਜੀ ਹਸਤਿੰਦਰ ਕਹਿ ਰਿਹਾ ਕਿ ਉਹਦੇ ਕੋਲ ਹੈ ਪੀ ਆਰ ਪਿੰਡਾਂ ਦੀ ਬਈ

0: ਜਦ ਮਰਜ਼ੀ
1: ਸੋਹਣਾ ਪੰਜਾਬ ਕੁੜੇ
0: ਵਾਹ ਜਦ ਮਰਜ਼ੀ ਵੇਖ ਲਿਆ ਕੇ ਹੱਸਦੇ ਹੀ ਰਹਿੰਦੇ ਹਾਂ।
1: ਗਾਓ ਯਾਰ ਸੁਣਾਓ ਇੱਕ ਤਾਂ
0: ਯਾਰ ਮੈਨੂੰ ਲਿਰਿਕਸ
1: ਏਦਾਂ ਨਾ ਕਰਿਆ ਕਰ ਮੇਰਾ ਵੀਰ। ਬਲਕਿਰਤ ਦੀ ਆਵਾਜ਼ ਚ ਬਹੁਤ ਜਾਦੂ ਹੈ ਬਈ, ਤੁਸੀਂ ਕਦੀ ਸੁਣਿਆ ਕਿ ਨਹੀਂ ਸੁਣਿਆ? ਕਦੀ ਇਹ ਵੀ ਸਾਨੂੰ ਫੀਡਬੈਕ ਭੇਜੋ ਬਈ, ਮੈਨੂੰ ਤਾਂ ਬਹੁਤ ਯਾਰ ਸਿੰਗਿੰਗ ਬੜੀ ਘੈਂਟ
0: ਕੈਸ਼ ਨਾ ਕੱਢਣਾ ਪੈ ਜੀ। ਅੱਗੇ ਬਹੁਤ ਹੈਕਟਿਕ ਚੱਲਣਾ,
1: ਬਹੁਤ ਹੈਕਟਿਕ ਚੱਲਣਾ ਹੁਣ
0: ਤੋਂ ਜੇ ਮੈਨੂੰ ਕੈਸ਼ ਕੱਢਣੀ ਪੈ ਗਈ ਤੇ ਫਿਰ
1: ਨਹੀਂ ਯਾਰ ਮੁਸ਼ਕਿਲ ਹੋ ਜਾਣਾ,
0: ਉਹ ਫਿਰ ਮੇਰਾ ਸਾਰਾ ਧਿਆਨ ਕੈਸ਼ ਵੱਲ ਨੂੰ ਚੱਲ
1: ਜਾਏ। ਨਹੀਂ ਨਹੀਂ ਠੀਕ ਹੈ,
0: ਕੈਸ਼ ਤੇ ਆਪਣਾ ਬੈਸਟ ਦੇਣਾ ਪੈਣਾ।
1: ਨਹੀਂ ਨਾਲੇ ਜੇ ਤੁਸੀਂ ਗਾਣਾ ਸ਼ੁਰੂ ਕਰ ਦੋ, ਬਾਕੀ ਛੋਟੇ ਮੋਟੇ ਆਰਟਿਸਟ ਆਉਂਦੇ ਨੇ ਉਹਨਾਂ ਦਾ ਕੀ ਬਣਾ,
0: ਉਹੀ ਨਾ ਸਮਝਿਆ ਕਰੋ ਗੱਲ।
1: ਨਹੀਂ ਨਹੀਂ ਨਹੀਂ ਠੀਕ ਹੈ, ਰੋਡ ਲੇਬਰ
0: ਨਹੀਂ ਆਪਾਂ ਕਦੀ
1: ਬਖਸ਼ ਦੋ, ਤੁਸੀਂ ਰੋਡ ਲੇਬਰ ਨੂੰ
0: ਬਖਸ਼ ਦੋ,
1: ਬਖਸ਼ ਦੋ, ਬਖਸ਼ ਦੋ।
0: ਚਲੋ ਠੀਕ,
1: ਮੈਲਬਰਨ ਕਨਵੈਨਸ਼ਨ ਨੂੰ ਵੀ ਬਖਸ਼ ਦੋ,
0: ਤੁਸੀਂ ਕਿਹਾ ਤੇ ਬਖਸ਼ਤਾ।
1: ਹਾਂ
0: ਨਹੀਂ ਤਾਂ ਤੁਹਾਨੂੰ ਪਤਾ ਹੀ ਆ ਫਿਰ।
1: ਹਾਂ ਪਤਾ ਹੀ ਆ ਫਿਰ,
0: ਫਿਰ ਤਾਂ ਪਤਾ ਹੀ ਆ,
1: ਪਤਾ ਹੀ ਆ,
0: ਤੁਹਾਨੂੰ ਪਤਾ ਹੀ ਆ ਫਿਰ। ਬਿਜ਼ੀ ਬਹੁਤ ਆ,
1: ਬਿਜ਼ੀ ਤਾਂ ਬਹੁਤ ਆ ਵੀਰ ਜੀ, ਅਸੀਂ ਬਿਜ਼ੀ ਤਾਂ ਬਹੁਤ। ਹੋਰ ਸੁਣਾਓ,
0: ਹੋਰ ਵਧੀਆ। ਕ੍ਰਿਸ਼ਨਾ ਜੀ ਵੇਖੋ, ਕਹਿੰਦੇ ਨੇ ਜੀ ਮਲਟੀ ਟਾਸਕਰ ਬਣ ਜਾਓ।
1: ਹਾਂ
0: ਤੇ ਜੇ ਮਲਟੀ ਟਾਸਕਰ ਬਣ ਜਾਓਗੇ ਤੇ ਤੁਹਾਡੀ ਹੋਰ ਪ੍ਰੋਡਕਟੀਵਿਟੀ ਵੱਧ ਜੂਗੀ। ਉਹ ਬੰਦਾ ਉਹ ਵੀ ਕਰ ਲੈਂਦਾ ਜੀ, ਉਹ ਵੀ ਕਰ ਲੈਂਦਾ ਜੀ, ਆਹ ਵੀ ਕਰ ਲੈਂਦਾ। ਪਰ ਜੇ ਤੁਸੀਂ ਸੋਚੋ, ਬਹਿ ਕੇ ਵੇਖੋ ਤੇ ਕਹਿੰਦੇ ਨੇ ਜੀ ਮਲਟੀ ਟਾਸਕਿੰਗ ਕਰਨ ਦੇ ਨਾਲ ਵੀ ਚੀਜ਼ਾਂ ਹੈਕਟਿਕ ਹੋਰ ਹੋ ਜਾਂਦੀਆਂ ਨੇ। ਕਿੱਦਾਂ ਹੋ ਜਾਂਦੀਆਂ ਨੇ? ਕਿਉਂਕਿ ਜੇ ਤੁਸੀਂ ਇੱਕੋ ਟਾਈਮ ਦੇ ਉੱਤੇ ਚਾਰ ਕੰਮ ਕਰ ਰਹੇ ਹੋ ਤੇ ਉਹ ਚੌਵਾਂ ਨੂੰ ਤੁਸੀਂ ਮੈਨੇਜ ਕਰਨਾ।
1: ਹਾਂ ਦੇਖੋ, ਉਹ ਤਾਂ ਹੈ ਨਾ, ਹਰ ਸਿੱਕੇ ਦੇ ਦੋ ਪਹਿਲੂ ਹੁੰਦੇ।
0: ਹਾਂ ਤੇ ਇਸ ਕਰਕੇ ਇਟਸ ਨੋਟ ਆਲਵੇਜ਼ ਗੁੱਡ ਕਿ ਤੁਸੀਂ ਜੇ ਮਲਟੀ ਟਾਸਕ ਕਰੋ ਤੇ ਬਹੁਤ ਵਧੀਆ, ਉਹ ਵੀ ਕਿਤੇ ਨਾ ਕਿਤੇ ਤੁਹਾਡੀ ਲਾਈਫ ਨੂੰ, ਜ਼ਿੰਦਗੀ ਨੂੰ ਥੋੜ੍ਹਾ ਹੈਕਟਿਕ ਬਣਾ ਸਕਦਾ।
1: ਹਾਂ ਮਤਲਬ ਉਹੀ ਹੈ ਨਾ ਕਿ ਉਹ ਕੁਛ ਨਾ ਕੁਛ, ਉਹ ਕੁਛ ਪਾਣੇ ਕੇ ਲਈ ਕੁਛ ਖੋਣਾ ਪੜਤਾ ਹੈ ਵਾਲੀ ਗੱਲ ਹੈ ਕਿ 24 ਘੰਟੇ ਹੀ ਨੇ ਦਿਨ ਦੇ। ਬਹੁਤ ਹੀ ਜ਼ਿਆਦਾ ਹਾਈਪਰ ਐਕਟਿਵ ਆਦਮੀ ਹੋ ਜੇ ਤੁਸੀਂ, ਔਰਤ ਹੋ, ਆਦਮੀ ਹੋ, ਹੈ ਨਾ, ਵਟਐਵਰ, ਹੈ ਨਾ, ਜੇ ਤੁਸੀਂ ਹੈਗੇ ਹੋ ਤਾਂ 6 ਘੰਟੇ ਦੀ ਨੀਂਦ ਤਾਂ ਲਉਂਗੇ ਨਾ ਦਿਨ ਦੇ ਅੰਦਰ ਐਟਲੀਸਟ।
0: ਵਰਕ ਵਾਲਿਆਂ ਨੇ ਜਿਹੜਾ ਪੈਸੇ ਮੰਗਣੇ ਸ਼ੁਰੂ ਕੀਤੇ ਸੀਗੇ, ਵਧਾਉਣ ਦੀ ਮੰਗ ਕੀਤੀ
1: ਫੇਰ ਕਮਿਸ਼ਨ ਵਾਲਿਆਂ ਨੇ।
0: ਹਾਂ ਕਮਿਸ਼ਨ, ਮਤਲਬ ਬਹੁਤ ਪੁਰਾਣੀ ਗੱਲ,
1: ਭੁੱਲ
0: ਗਿਆ। ਉਹਦੇ ਵਿੱਚ ਕੀ ਸੀਗਾ ਕਿ ਇਹਨਾਂ ਨੇ ਟ੍ਰਿਪਲੇਟ ਰੂਲ, ਜਾਂ ਤੁਸੀਂ ਵੀ ਸੁਣਿਆ ਹੋਊਗਾ, ਉਦੋਂ ਬਣਿਆ ਸੀਗਾ ਕਿ ਸ਼ਾਇਦ ਹਾਲੇ ਤੱਕ ਚੱਲਦਾ ਹੋਵੇ, ਪਤਾ ਨਹੀਂ ਹੁਣ ਕਦੀ, ਆਈ ਡੋਂਟ ਨੋ ਹੁਣ ਕੀ ਆ, ਪਰ ਮੈਂ ਕਿਤੇ ਪੜ੍ਹਿਆ ਸੀ ਕਿ ਪਹਿਲਾਂ ਚੱਲਦਾ ਸੀਗਾ ਕਿ ਉਹਨਾਂ ਨੇ ਇੱਕ ਰੂਲ ਬਣਾਇਆ ਸੀਗਾ ਟ੍ਰਿਪਲੇਟ ਰੂਲ, ਮਤਲਬ ਸਾਰੇ ਨੇ ਰਲ ਕੇ, ਜਿੱਦਾਂ ਮੰਨ ਲਓ ਜਿੰਨੇ ਵੀ ਕੰਮ ਸੀ, ਜਿੰਨੇ ਵੀ ਲੇਬਰ ਸੀ, ਉਹ ਸਾਰੀ ਲੇਬਰ ਰਲ ਗਈ ਤੇ ਉਹਨਾਂ ਨੇ ਰੂਲ ਬਣਾਤਾ ਵੀ 8 ਘੰਟੇ ਕੰਮ ਕਰਾਂਗੇ ਦਿਹਾੜੀ ਦਾ।
1: ਅੱਛਾ,
0: ਕਿਉਂਕਿ ਪਹਿਲਾਂ ਹੁੰਦਾ ਸੀ ਇੱਦਾਂ ਵੀ ਲੱਗੇ ਰਹਿਣਾ, ਲੱਗੇ ਰਹਿਣਾ, ਸ਼ਾਮ ਨੂੰ ਲੱਗੇ ਰਹਿਣਾ, ਮਤਲਬ ਕੋਈ ਟਾਈਮਿੰਗ ਨਹੀਂ ਸੈੱਟ ਕਿਸੇ ਦੀ। ਫਿਰ ਜਦੋਂ ਇਹ ਚੀਜ਼ਾਂ ਥੋੜ੍ਹੀਆਂ ਥੋੜ੍ਹੀਆਂ ਸਾਹਮਣੇ ਆਈਆਂ ਤੇ ਫਿਰ ਉਦੋਂ ਹੀ ਇਹ ਚੀਜ਼ਾਂ ਬਣ ਗਈਆਂ ਕਿ 8 ਘੰਟੇ ਤੁਸੀਂ ਕੰਮ ਕਰਨਾ,
1: ਓਕੇ,
0: 8 ਘੰਟੇ ਤੁਸੀਂ ਸੌਣਾ, ਨੀਂਦ ਲੈਣੀ ਆ ਤੇ 8 ਘੰਟੇ ਤੁਸੀਂ ਆਪਣਾ ਨੋਰਮਲ
1: ਬਤੀਤ ਕਰੋ।
0: ਯੈਸ, ਮਤਲਬ ਆਪਣੀਆਂ ਚੀਜ਼ਾਂ ਕਰੋ, ਜੋ ਤੁਹਾਨੂੰ ਵਧੀਆ ਲੱਗਦਾ ਉਹ ਕਰੋ, ਆਉਣਾ ਜਾਣਾ ਜਾਓ, ਖਾਣਾ ਪੀਣਾ ਖਾਓ, ਉਹ ਚੀਜ਼ਾਂ 8 ਘੰਟੇ ਤੁਸੀਂ ਆਪਣੇ ਲਈ ਰੱਖੋ ਬੇਸਿਕਲੀ ਦਿਨ ਦੇ ਵਿੱਚ, ਵੀ ਤੁਸੀਂ ਕੁਛ ਨਹੀਂ ਕਰਨਾ, ਡੂ ਵਟ ਐਵਰ ਯੂ ਵਾਂਟ ਫੋਰ ਰਿਲੈਕਸਿੰਗ ਐਂਡ ਸਮਥਿੰਗ, ਹੈ ਨਾ, ਮਤਲਬ ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ, ਕਿਤੇ ਖੇਡਣ ਜਾਣਾ ਵਾ, ਕਿਤੇ ਘੁੰਮਣ ਜਾਣਾ ਵਾ,
1: ਕਿਤੇ ਖਾਣ, ਆਰਾਮ ਨਾਲ ਬੈਠ ਕੇ ਘਰੇ ਬੈਠ ਕੇ ਫਿਲਮ ਹੀ ਵੇਖਣੀ।
0: ਹਾਂ ਹਾਂ, ਆਪਣੇ ਹਿਸਾਬ ਨਾਲ ਤੁਸੀਂ ਲਾਉਣੇ 8 ਘੰਟੇ ਜਿੱਦਾਂ ਮਰਜ਼ੀ ਲਾਓ, ਜਦੋਂ ਤੁਹਾਨੂੰ ਵਧੀਆ ਲੱਗਦਾ। ਤਾਂ ਇੱਦਾਂ ਕਰਕੇ ਤੁਸੀਂ

0: ਆਪਾਂ ਨੂੰ ਵੀ ਜਾਂ ਤਾਂ ਉਹੀ ਫੋਲੋ ਕਰਨਾ ਪਊਗਾ ਦੁਬਾਰਾ ਫਿਰ, ਅਤੇ ਜਾਂ ਫਿਰ ਕੋਈ ਥੋੜ੍ਹਾ ਜਿਹਾ ਇਸ ਸਮੇਂ ਦੇ ਹਿਸਾਬ ਨਾਲ ਕੁਛ ਬਣਾਉਣਾ ਪਊਗਾ ਵੀ ਜਿਹਨੂੰ ਸਾਰੇ ਫੋਲੋ ਕਰਨ ਅਤੇ ਸਾਰਿਆਂ ਦੀ ਲਾਈਫ ਥੋੜ੍ਹੀ ਜਿਹੜੀ ਆ ਉਹ ਘਟੇ ਹੈਕਟਿਕਨੈਸ।
1: ਵੈਸੇ ਇਹਦੇ ਅੰਦਰ ਨਾ ਐਂਡ ਇਹ ਬੜੇ ਹੁਣ ਜਿਸ ਪਾਸੇ ਤੁਸੀਂ ਰੁੱਖ ਕਰਤਾ ਗੱਲ ਦਾ, ਇਹ ਬਹੁਤ ਇੰਟਰਸਟਿੰਗ ਪੁਆਇੰਟਸ ਨੇ ਦੋ ਤਿੰਨ। ਆਦਮਜ਼ਾਤ ਜਦ ਦਾ ਇੰਡਸਟਰੀਅਲ ਰੈਵੋਲਿਊਸ਼ਨ 'ਚ ਆ ਕੇ ਫਸਿਆ ਕੁਛ 250-300 ਸਾਲ ਪਹਿਲਾਂ, ਹੈ ਨਾ, ਅਤੇ ਫਿਰ ਤਦ ਹੁੰਦਾ ਸੀਗਾ 16 ਘੰਟੇ ਦਾ ਕੰਮ, 16 ਆਵਰ ਅ ਡੇ ਕੰਮ, ਠੀਕ ਹੈ। ਫਿਰ ਬਾਅਦ 'ਚੋਂ ਕਾਰਲ ਮਾਰਕਸ ਜੀ ਉੱਠੇ, ਕਹਿੰਦੇ ਬਸ ਇਹ ਨਹੀਂ ਹੋਣੇ ਦੇਣਗੇ, ਕਮਿਊਨਿਜ਼ਮ ਦੁਨੀਆਂ 'ਚ ਫੈਲਿਆ, ਹੈ ਨਾ, ਵੀ ਆਲ ਨੋ ਫਿਡੈਲ ਕਾਸਤਰੋ, ਵੀ ਆਲ ਨੋ ਲੈਨਿਨ ਐਂਡ ਆਲ ਦੈਟ। ਖੈਰ ਇੱਕ ਇੱਦਾਂ ਦਾ ਸਿਸਟਮ ਹੋ ਗਿਆ ਕਿ ਜੋ ਤੁਸੀਂ ਕਿਹਾ ਜੈਸਾ ਇੱਥੇ ਤੱਕ ਵੀ ਉਹ ਅੱਗ ਪਹੁੰਚੀ ਹੋਣੀ ਹੈ, ਹੈ ਨਾ, ਕਮਿਊਨਿਜ਼ਮ ਦੀ ਕਿ ਜੈ ਕਿਸਾਨ ਜੈ ਜਵਾਨ ਵਾਲਾ ਜਿਹੜਾ ਮਾਹੌਲ ਚੱਲ ਆਇਆ, ਹੈ ਨਾ, ਕਿ ਮਜ਼ਦੂਰੀ ਲੇਬਰ ਲੋਸ ਐਂਡ ਆਲ, ਹੈ ਨਾ, ਉਹ ਇੱਥੇ ਤੱਕ ਵੀ ਪਹੁੰਚਿਆ ਹੋਏਗਾ ਆਪਣੇ ਹਿਸਾਬ ਦਾ। ਉਹ 8-8 ਹੋ ਗਿਆ, ਕਾਫੀ ਦੁਨੀਆਂ 'ਚ 8-8 ਘੰਟੇ ਦਾ ਵਰਕਿੰਗ ਆਵਰ ਹੋ ਗਿਆ ਸੈੱਟ, ਹੈ ਨਾ, ਸ਼ਿਫਟ ਆਵਰਸ ਹੋ ਗਏ, ਉਹ ਹੋ ਗਿਆ 7 ਦਿਨ ਦਾ। ਫਿਰ ਹੌਲੀ ਹੌਲੀ ਅਗੇਨ ਇਨਸਾਨ ਥੋੜ੍ਹਾ ਪ੍ਰੋਗਰੈਸ ਕੀਤਾ, ਮਸ਼ੀਨਰੀ ਬੈਟਰ ਆ ਗਈ, ਹੈ ਨਾ, ਅਤੇ ਉਹ 7 ਦਿਨ ਦਾ ਹੋ ਗਿਆ ਜੀ 6 ਦਿਨ, ਸੰਡੇ ਆਫ, ਕਿ ਸੰਡੇ ਚਰਚ ਡੇ ਆ, ਕਿਉਂਕਿ ਇਹ ਵਾਲੇ ਮੁਲਕਾਂ ਦੇ ਅੰਦਰ ਕੈਥੋਲਿਕ ਰਿਲੀਜਨ ਦੇ ਜ਼ਿਆਦਾ ਲੋਕ ਸੀਗੇ ਵੈਸਟਰਨ ਵਰਲਡ ਦੇ ਅੰਦਰ, ਜਾਂ ਫਿਰ ਇੱਥੇ ਵੀ ਆਪਾਂ ਸਦਰਨ ਹੈਮਿਸਫੇਅਰ 'ਚ ਤਾਂ ਇਕੱਲਾ ਸਿਰਫ ਆਸਟ੍ਰੇਲੀਆ ਨਿਊਜ਼ੀਲੈਂਡ ਹੀ ਵਸਿਆ ਹੋਇਆ, ਅਤੇ ਜ਼ਿਆਦਾਤਰ ਕਿਉਂਕਿ ਬ੍ਰਿਟਿਸ਼ਰ ਸੀਗੇ ਇੱਥੇ ਵੀ, ਹੈ ਨਾ, ਇਸ ਤਰ੍ਹਾਂ ਹੋ ਗਿਆ। ਫਿਰ ਅਲਟੀਮੇਟਲੀ ਹਜੇ ਵੀ ਇੰਡੀਆ ਦੇ ਅੰਦਰ ਇਹ ਚੀਜ਼ ਇੰਨੀ ਪ੍ਰੋਪਰ ਨਹੀਂ ਆਈ, ਕਿਉਂਕਿ ਇੰਡੀਆ ਸਟਿਲ ਆ ਡਿਵੈਲਪਿੰਗ ਨੇਸ਼ਨ, ਪਰ ਸੈਟਰਡੇ ਸੰਡੇ ਆਫ ਵਧੀਆ ਜਿਹੜੇ ਓਕੇ ਰਿਪੋਰਟ ਵਾਲੇ ਅਦਾਰੇ ਨੇ, ਜਿਹੜੇ ਕਾਰਪੋਰੇਟ ਸਟਰਕਚਰ ਨੇ ਆਊਟ ਆਫ ਪੰਜਾਬ ਆਪਾਂ ਕਹਿ ਲਈਏ, ਉੱਥੇ ਵੀ ਸੈਟਰਡੇ ਸੰਡੇ ਆਫ ਹੋਣਾ ਸ਼ੁਰੂ ਹੋ ਗਿਆ। ਬੈਂਕਿੰਗ ਵੀ, ਇਫ ਆਈ ਐਮ ਨੋਟ ਮਿਸਟੇਕਿੰਗ, ਬੈਂਕਿੰਗ ਹੋਲੀਡੇਜ਼ ਵੀ ਹੁਣ ਕਾਫੀ ਜ਼ਿਆਦਾ ਬੈਟਰ ਹੋ ਗਈਆਂ ਹੋਈਆਂ ਇਸ ਚੱਕਰ 'ਚ, ਹੈ ਨਾ। ਹੁਣ ਯੂਕੇ ਨੇ ਅਪਣਾਇਆ ਸੀ ਜੀ 4-day week, ਤੇ ਉਹ ਹੁਣ ਸੁਣਨ 'ਚ ਆਇਆ ਸੀ ਕਿ ਅਲਬਨੀਜ਼ੀ ਜੀ ਕਹਿ ਰਹੇ ਨੇ ਕਿ ਅਸੀਂ ਵੀ ਇੱਥੇ ਕੋਸ਼ਿਸ਼ ਕਰਾਂਗੇ ਇਹਨੂੰ ਲੈ ਕੇ ਆਉਣ ਦੀ। ਸੋ ਗੱਲਾਂ ਬਾਤਾਂ ਇਹ ਵੀ ਚੱਲਣੀਆਂ ਸ਼ੁਰੂ ਹੋ ਗਈਆਂ ਕਿ ਮੰਡੇ ਟੂ ਥਰਸਡੇ,
2: ਇਹੀ ਖਬਰ ਪਿੱਛੇ,
1: ਹੈ ਨਾ, ਕਿ ਮੰਡੇ ਟੂ ਥਰਸਡੇ ਹੋ ਜਾਏਗਾ ਹੁਣ ਤੋਂ ਕੰਮ ਕਰਨ ਵਾਲਾ। ਇੱਕ ਰੂਲ ਤਾਂ ਪਿੱਛੇ ਜੇ ਪਾਸ ਹੋਇਆ ਹੀ ਆ ਕਿ ਜੇ ਤੁਹਾਡਾ ਵਰਕਰ ਤੁਹਾਡੇ ਲਈ, ਜਿਹੜਾ ਵੀ ਤੁਹਾਡਾ ਇੰਪਲੋਈ ਆ ਕੰਮ ਕਰਦਾ, 9-5 ਕੰਮ ਕਰਦਾ, ਤੁਸੀਂ 5:30 ਵਜੇ ਉਹਨੂੰ ਮੈਸੇਜ ਨਹੀਂ ਕਰ ਸਕਦੇ ਕੰਮ ਰਿਲੇਟਡ ਕੋਈ ਵੀ।
2: ਹਾਂ, ਉਹ ਬੜਾ 5:30 ਕੀ 5:30 ਨਹੀਂ ਕਰ ਸਕਦੇ,
1: ਪਰ ਕਿ ਜਿੱਦਾਂ ਦੇ ਚਲੋ ਸਟਰਕਚਰ 'ਚ ਅਸੀਂ ਕੰਮ ਕਰਦੇ ਹਾਂ ਉਹਦੇ ਅੰਦਰ ਤਾਂ ਕੋਈ ਰੌਲੇ ਵਾਲੀ ਗੱਲ ਹੀ ਨਹੀਂ ਹੈ।
2: ਅੱਛਾ, ਵੈਸੇ ਸਰਦਾ ਵੀ ਨਹੀਂ ਹੋ ਕੇ ਕਰਦਾ, ਸਹੀ ਗੱਲ, 5 ਵਜੇ ਤੱਕ ਤੇ ਉਹ ਵੀ ਬਿਜੀ ਇੱਦਾਂ,
1: ਆਹ ਵੀ ਗੱਲ ਸਹੀ
2: ਹੈ, ਮਤਲਬ ਸਹੀ ਹੈ, ਇਹ ਚੀਜ਼ਾਂ ਬਣਦੀਆਂ ਰਹਿਣੀਆਂ ਚਾਹੀਦੀਆਂ ਵਾ, ਕਿਉਂਕਿ ਜਿਹੜੀ ਮੁਸੀਬਤ ਤੁਹਾਡੇ ਤੇ ਤੁਹਾਨੂੰ ਲੱਗਦਾ ਵੀ ਆ ਜਾਊਗੀ, ਹੈਵੀ ਹੋ ਜਾਊਗੀ, ਹੁਣ ਫਿਰ ਥੋੜਾ ਮੈਨੇਜ ਕਰਨ ਦਾ ਤਰੀਕਾ ਲੱਭ ਲੈਣਾ ਚਾਹੀਦਾ।
1: ਇੱਕ ਤਾਂ ਹੋ ਗਿਆ ਇਹ ਪੁਆਇੰਟ ਜੋ ਆਪਾਂ ਛੇੜ ਲਿਆ, ਹੁਣ ਆ ਗਿਆ ਦੂਸਰਾ ਪੁਆਇੰਟ ਜਿਸ ਚੀਜ਼ ਤੋਂ ਆਪਾਂ ਪਰੇ ਨਹੀਂ ਰਹਿ ਸਕਦੇ। ਦੁਨੀਆ ਦਾ ਸਭ ਤੋਂ ਵੱਡਾ ਬਬਲ, ਬਬਲ ਸਮਝਦੇ ਹੋ, ਪਹਿਲੇ ਆਇਆ ਸੀਗਾ 32 ਸਾਲ ਦੇ ਅੰਦਰ ਗ੍ਰੇਟ ਡਿਪਰੈਸ਼ਨ, ਬਹੁਤ ਲੋਕ ਉਜੜੇ ਬੁਜੜੇ, ਉਸ ਤੋਂ ਬਾਅਦ ਸਭ ਤੋਂ ਤਗੜਾ ਜੇ ਆਪਾਂ ਮੇਨ ਬਬਲ ਕਹੀਏ .com ਬਬਲ ਸੀਗਾ 2000 ਸਾਲ 'ਚ, ਜਦੋਂ ਇੰਟਰਨੈਟ ਨਵਾਂ ਨਵਾਂ ਹਿੱਟ ਹੋਇਆ, ਸਾਰੀ ਇੰਟਰਨੈਟ ਰਿਲੇਟਡ IT ਰਿਲੇਟਡ ਕੰਪਨੀ ਉੱਪਰ ਲੋਕਾਂ ਨੇ ਓਵਰ ਇਨਵੈਸਟ ਕਰਤਾ, ਉਹ ਉਹਨਾਂ ਦੀ ਵੈਲੂਏਸ਼ਨ ਨਹੀਂ ਸੀਗੀ, ਮਤਲਬ ਚੀਜ਼ ਸੀਗੀ 2 ਰੁਪਏ ਦੀ, ਲੋਕਾਂ ਨੇ 200 ਦੀ ਬਣਾ ਦਿੱਤੀ, ਉਹ ਉਸ ਤਰ੍ਹਾਂ ਦੀ ਡਿਲੀਵਰੈਂਸ ਨਹੀਂ ਕਰ ਪਾਈ, ਸ਼ੇਅਰ ਮਾਰਕੀਟ ਡਾਊਨ, 2008 'ਚ ਰਿਸੈਸ਼ਨ ਆਈ, ਅਮੈਰੀਕਾ ਦਾ ਸਭ ਤੋਂ ਪੁਰਾਣਾ ਬੈਂਕ ਬੰਦ ਹੋ ਗਿਆ, ਇਫ ਆਈ ਐਮ ਨੋਟ ਮਿਸਟੇਕਨ, ਕੀ ਨਾਮ ਸੀ, ਮੋਰਗਨ ਸਟੈਨਲੀ ਨਾਮ ਸੀਗਾ, ਹੋ ਸਕਦਾ ਮੈਂ ਗਲਤ ਹੋ ਸਕਦਾ, ਸੋ ਮੈਂ ਇਸ ਕਰਕੇ ਨਾਮ ਨਹੀਂ ਲਊਂਗਾ, ਅਤੇ ਤਕਰੀਬਨ ਕਹਿੰਦੇ ਆ ਕਿ ਤਕਰੀਬਨ, ਇਟ ਇਜ਼ ਸੱਚ ਅ ਸੈਡ ਫਿਗਰ, ਪਰ ਤਕਰੀਬਨ 4 ਮਿਲੀਅਨ ਲੋਕ ਬੇਘਰ ਹੋਏ ਸੀਗੇ, ਕਿਉਂਕਿ ਇੰਨੇ ਬੁਰੇ ਤਰੀਕੇ ਨਾਲ ਟੋਪਲ ਹੋਈ ਸੀਗੀ ਮਾਰਕੀਟ। ਇਸ ਵਕਤ ਉਹ ਚੀਜ਼ AI ਨਾਲ ਹੋ ਰਹੀ ਹੈ, AI ਇਸ ਵਕਤ $1 trillion ਵੈਲੂਏਸ਼ਨ 'ਤੇ ਜਾ ਚੁੱਕੀ ਹੈ ਹਰ ਕੰਪਨੀ, ਜਦਕਿ ਉਸ ਲੈਵਲ ਦੀ ਉਹ ਲੋਕ ਸਬਸਕ੍ਰਿਪਸ਼ਨ ਨਹੀਂ ਵੇਚ ਰਹੇ। ਅੱਜ ਕਲੌਡ ਨੂੰ, CLAUDE ਵਾਲਾ ਜਿਹੜਾ ਕਲੌਡ ਹੈ ਉਹ ਐਂਥਰੋਪਿਕ ਦਾ, ਅਤੇ ChatGPT ਹੈ ਜਿਹੜਾ, ਹੈ ਨਾ, ਜਾਂ ਫਿਰ ਆਪਾਂ ਗੂਗਲ ਦਾ, ਮੈਂ LLM ਜਿਹੜਾ, ਜਾਂ ਫਿਰ ਗੂਗਲ ਦਾ ਜਿਹੜਾ ਆਹ ਨੋਟਬੁੱਕ ਹੋ ਗਿਆ ਜਾਂ ਜੈਮਿਨਾਈ ਹੋ ਗਿਆ, ਉਹਦੀ ਗੱਲ ਨਹੀਂ ਕਰਾਂਗਾ, ਗੂਗਲ ਪੈਸੇ ਹੋਰ ਬਹੁਤ ਥਾਵਾਂ ਤੋਂ ਕਮਾਉਂਦਾ, ਸੋ ਉਹ, ਹੈ ਨਾ, ਜਿੱਥੋਂ ਕਮਾਏ ਉਹ ਇਹ 'ਚ ਲਗਾ ਤਾਂ ਕੋਈ ਇੰਨਾ ਨਹੀਂ। ਸਿਰਫ ਕਲੌਡ ਅਤੇ ChatGPT ਵਰਗੇ ਹੀ ਨਾ $1 trillion ਜਾਂ $multi-billion ਇੰਡਸਟਰੀ ਬਣ ਚੁੱਕੇ ਨੇ, ਪਰ ਇਹਨਾਂ ਦੀ ਸਬਸਕ੍ਰਿਪਸ਼ਨ ਆ ਸਾਰੇ $30 ਦੀ। ਇਹਨਾਂ ਨੂੰ ਇਸ ਵਕਤ ਜੋ ਸਬਸਕ੍ਰਾਈਬਰ ਬੇਸ ਆ, ਦੇ ਸ਼ੁੱਡ ਬੀ ਚਾਰਜਿੰਗ ਅਰਾਊਂਡ $700-$800 ਅ ਮੰਥ, ਪਰ ਕਿਸੇ ਨੇ ਨਹੀਂ ਖਰੀਦਣਾ। ਇਹ ਇੰਨੀ ਸਾਰੀ ਲੰਬੀ ਰਾਮ ਕਹਾਣੀ ਤੁਹਾਨੂੰ ਇਸ ਕਰਕੇ ਦੱਸੀ ਆ ਕਿ AI ਦਾ ਯੁੱਗ ਹੈ, ਇਹ ਕੰਪਨੀਆਂ ਇੰਨਾ ਜ਼ਿਆਦਾ ਘਾਟਾ ਖਾ ਰਹੀਆਂ, ਵਰਲਡ ਇਕਨੋਮਿਕ ਇਸ ਵਕਤ ਟੋਪਲ ਕਰਦਾ ਪਿਆ ਇਸ ਚੱਕਰ 'ਤੇ। ਕਾਰਨ ਕੀ ਆ ਕਿ ਹਰ ਕੋਈ ਲਾਈਫ ਦੇ ਅੰਦਰ ਅੱਜ ਦੇ ਦੌਰ 'ਚ ਇਹਨਾਂ ਨੇ ਮਤਲਬ ਇਹ ਬੁੱਝ ਲਿਆ ਕਿ ਹਰ ਆਦਮੀ ਜੋ, ਜਿਹਨੂੰ ਆਪਾਂ ਅੱਜ ਦੇ ਦੌਰ 'ਚ ਮਿਡਲ ਕਲਾਸ ਤੋਂ ਉੱਪਰ ਉੱਠਦਾ ਹੋਇਆ ਅਪਰ ਮਿਡਲ ਕਲਾਸ ਕਹਿ ਲਈਏ, ਜਾਂ ਫਿਰ ਆਲਰੇਡੀ ਅਪਰ ਮਿਡਲ ਕਲਾਸ ਕਹਿ ਲਈਏ, ਜਿਹੜਾ ਰਿਚ ਕਲਾਸ ਵੱਲ ਨੂੰ ਜਾ ਰਿਹਾ, ਜਾਂ ਫਿਰ ਰਿਚ ਕਲਾਸ ਨੂੰ, ਐਂਟਰੀ ਲੈਵਲ ਰਿਚ ਕਲਾਸ ਨੂੰ ਕਹਿ ਲਈਏ, ਜਿਹੜਾ

0: ਹਾਈਪਰ ਰਿਚ ਕਲਾਸ ਵੱਲ ਨੂੰ ਜਾਣਾ ਚਾਹ ਰਿਹਾ, ਉਧਰਲੇ ਪਾਸੇ ਜਿਹੜਾ ਵੀ ਆਦਮੀ ਮੂਵ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹ ਇੱਕ ਕੰਮ ਨਹੀਂ ਕਰ ਰਿਹਾ, ਉਹ ਇਕੱਲੀ ਜੋਬ ਤਾਂ ਕਰ ਹੀ ਨਹੀਂ ਰਿਹਾ, ਹਰ ਜੋਬ ਕਰਨ ਵਾਲਾ ਆਦਮੀ ਆਪਣਾ ਕੰਮ ਵੀ ਕੋਈ ਖੋਲ ਕੇ ਬੈਠਾ ਪਿਆ, ਹਰ ਇੱਕ ਕੰਮ ਕਰਨ ਵਾਲਾ ਆਦਮੀ ਦੋ ਤਿੰਨ ਕੰਮ ਖੋਲ ਕੇ ਬੈਠਾ ਪਿਆ,
1: ਭਾਵੇਂ ਸਮਾਲ ਬਿਜ਼ਨਸ ਹੋਵੇ,
0: ਸਮਾਲ ਬਿਜ਼ਨਸਿਸ ਨੇ। ਐਂਡ AI ਦਾ ਪੁਆਇੰਟ ਆਫ ਆਉਣ ਦਾ ਇੱਥੇ ਇਹੀ ਹੈ ਕਿ ਇਹ ਬਿਜ਼ਨਸਿਸ ਯੂਜ਼ ਕਰਨ ਵੱਧ ਤੋਂ ਵੱਧ AI, ਤਾਂ ਕਿ ਇਹਨਾਂ ਦਾ ਜਿਹੜਾ ਹੈਕਟਿਕ ਲਾਈਫ ਸਟਾਈਲ ਹੈ ਕਿ ਬਹੁਤ ਜ਼ਿਆਦਾ ਮੈਨੂੰ ਤਾਂ ਸਮਾਂ ਨਹੀਂ ਲੱਗਦਾ, ਉਹਦੇ 'ਤੇ ਪ੍ਰੋਪਰਲੀ ਨਿਰਭਰ ਕਰ ਦੇਣ ਆਪਣਾ ਕੰਮ, ਹੈ ਨਾ। ਕਿਉਂਕਿ ਹੁਣ ਉਸ ਲੈਵਲ ਦਾ ਨਹੀਂ ਰਿਹਾ, ਆਪਾਂ ਪਹਿਲੇ ਵੀ ਮੈਂ ਇੱਕ ਦੋ ਵਾਰੀ ਡਿਸਕਸ ਕੀਤਾ ਕਿ ਹੁਣ AI ਦੇ AI ਤੁਹਾਡੇ ਲਈ ਗੂਗਲ ਸਰਚ ਨਹੀਂ ਰਿਹਾ, ਹੁਣ ਕਰਨਾ ਕਰੀ ਜਾਓ, ਪਰ ਹੁਣ ਉਸ ਤੋਂ ਵੀ ਬੈਟਰ ਹੋ ਗਿਆ, ਹੁਣ ਜਿੰਨੀ ਕੁ ਤੁਸੀਂ ਸਾਰੇ AI ਵਰਤ ਚੁੱਕੇ ਹੋ, ਜੇ ਤੁਸੀਂ ਉਹਨੂੰ ਕਹੋਣਾ ਇਹਦੇ ਵਿੱਚੋਂ ਤੂੰ ਇੱਕ ਏਜੰਟ ਕ੍ਰੀਏਟ ਕਰਦੇ ਜਿਹੜਾ 24 ਘੰਟੇ ਲੈਟ ਸਪੋਜ਼ ਮੇਰੀ ਈਮੇਲਸ ਰੀਡ ਕਰੇ ਤੇ ਉਹਦੇ ਰਿਪਲਾਈ ਕਰਦਿਆ ਕਰੇ, ਯੂ ਕੈਨ ਡੂ ਇਟ, 24 ਘੰਟੇ ਔਨ ਰਹੇਗਾ। ਕਾਫੀ ਬਿਜ਼ਨਸਿਸ ਕਰ ਰਹੇ ਨੇ ਅੱਜ, ਤੁਸੀਂ ਕਾਫੀ ਸਾਰੀ ਗੱਡੀਆਂ ਦੀ ਸਰਵਿਸ ਵਾਲੀਆਂ ਜਿਹੜੀਆਂ ਹੈਗੀਆਂ ਦੁਕਾਨਾਂ, ਤੁਸੀਂ ਫੋਨ ਕਰੋ ਉੱਥੇ, ਉਹਨਾਂ ਦਾ AI ਸਿਸਟਮ ਫੋਨ ਚੱਕਦਾ, ਕਾਫੀ GP ਕਲੀਨਿਕਸ ਇਹ ਵਾਲਾ ਹੋ ਗਿਆ, ਰਿਸੈਪਸ਼ਨਿਸਟ ਨੂੰ ਫਿਲਹਾਲ, ਰਿਸੈਪਸ਼ਨਿਸਟ ਜੋ ਹੈ ਇਹਨਾਂ ਥਾਵਾਂ ਤੇ ਕੰਮ ਕਰਨ ਵਾਲੇ, ਉਹਨਾਂ ਨੂੰ ਫਿਲਹਾਲ, ਹਾਂ ਫਿਲਹਾਲ ਉਹਨਾਂ ਨੇ ਇਹ ਕਿਹਾ ਤੁਹਾਡੀ ਲਾਈਫ ਈਜ਼ੀ ਕਰ ਰਿਹਾ, ਪਰ ਬੇਸਿਕਲੀ ਉਹਦੇ ਤੋਂ ਲਰਨਿੰਗ ਹੀ ਕਰਵਾ ਰਹੇ ਆ, ਉਹ ਆਪਣੀ ਆਪ ਹੀ ਬਾਂਹ ਵੱਢਦਾ ਪਿਆ ਬੇਸਿਕਲੀ, ਪਰ ਹੌਲੀ ਹੌਲੀ ਹਲਾਲ ਕਰਦਾ ਪਿਆ, ਉਹ ਚਟਕਾਇਆ ਨਹੀਂ ਜਾ ਰਿਹਾ, ਬਸ ਇਹ ਆ। ਐਂਡ ਇਹ ਸਾਰਾ ਤਾਮਾ ਜਾਮਾ ਇਸ ਕਰਕੇ ਆ ਕਿਉਂਕਿ ਵੀ ਆਰ ਵੈਰੀ ਮੱਚ ਲਿਵਿੰਗ ਇਨ ਹਾਈਪਰ ਐਕਟਿਵ ਵਰਲਡ, ਜਿੱਥੇ ਅਸੀਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਹੈਕਟਿਕ ਮਹਿਸੂਸ ਕਰਾਉਣ ਲਈ ਜਿੰਨੀ ਸਾਡੀ ਸ਼ਮਤਾ ਅਤੇ ਜਿੰਨੀ ਸਾਡੀ ਲੋੜ ਆ ਉਸ ਤੋਂ ਵੱਧ ਕੰਮ ਕਰਦੇ ਪਏ ਹਾਂ, ਪੁਆਇੰਟ ਨੰਬਰ 1। ਪੁਆਇੰਟ ਨੰਬਰ 2, ਜਦੋਂ ਅਸੀਂ ਕੰਮ ਨਹੀਂ ਕਰ ਰਹੇ ਹਾਂ ਅਸੀਂ ਇੰਨੇ ਜ਼ਿਆਦਾ ਐਂਕਸ਼ੀਅਸ, ਇੰਨੇ ਜ਼ਿਆਦਾ ਪੈਰਾਨੋਇਡ ਕ੍ਰੀਚਰ ਬਣ ਚੁੱਕੇ ਹਾਂ ਕਿ ਸਾਨੂੰ ਫਿਰ ਵੀ ਕੁਛ ਨਾ ਕੁਛ ਕਰਨ ਨੂੰ ਚਾਹੀਦਾ, ਹੈ ਨਾ। ਅਸੀਂ ਸੋਸ਼ਲ ਮੀਡੀਆ 'ਤੇ, ਅਸੀਂ ਵੱਖਰੀ ਵੱਖਰੀ ਇੱਦਾਂ ਦੀ ਹੋਬੀਜ਼ 'ਤੇ ਜਿਹੜੀਆਂ ਸਾਡੀ ਕਦੀ ਸਾਹਮਣੇ ਵੀ ਨਹੀਂ ਆਈਆਂ, ਜਿਨ੍ਹਾਂ 'ਚ ਸਾਨੂੰ ਕੁਛ ਬਹੁਤੀ ਰੁਚੀ ਨਹੀਂ, ਸਾਨੂੰ ਕੁਛ ਲੈਣਾ ਦੇਣਾ ਨਹੀਂ, ਉਹਨਾਂ 'ਚ ਇਨਵੈਸਟ ਕਰਦੇ ਪਏ ਹਾਂ। ਅਸੀਂ ਹੋਰ ਜ਼ਿਆਦਾ ਵੈਨਿਟੀ ਤੋਂ ਭਰੀਆਂ ਹੋਈਆਂ ਚੀਜ਼ਾਂ ਦੇ ਉੱਪਰ ਇਨਵੈਸਟ ਕਰਦੇ ਪਏ ਹਾਂ, ਜਿਹੜੀ ਹੈ ਨਾ ਓਬਵੀਅਸਲੀ ਸਾਡੀ ਜੇਬ ਤੋਂ ਪਰੇ ਨੇ,
1: ਇੱਦਾਂ ਹੀ ਹੈ ਜੀ।
0: ਐਂਡ ਅਸੀਂ ਰੁਕ ਨਹੀਂ ਪਾ ਰਹੇ। ਮੈਂ ਉਸ ਦਿਨ ਬਹੁਤ ਇੰਟਰਸਟਿੰਗ ਇੱਕ ਦੋ ਵੀਡੀਓਜ਼ ਦੇਖੀਆਂ, ਉਹਦੇ ਅੰਦਰ ਉਹ ਬੰਦੇ ਨੇ ਬਹੁਤ ਵਧੀਆ ਗੱਲ ਕੀਤੀ, ਕਹਿੰਦਾ ਹਾਓ ਗੋਰੇ ਦੀ ਵੀਡੀਓ ਸੀਗੀ, ਐਂਡ ਵੈਰੀ ਗੁੱਡ ਚੈਨਲ ਸੀਗਾ ਉਹ ਬੰਦੇ ਦਾ, ਸਾਰਾ ਐਨੀਮੇਟਿਡ, ਉਹਨੇ ਸਾਰਾ ਮੈਥ ਸਮਝਾਇਆ ਕਿ ਇਟ ਇਜ਼ ਬੇਸਿਕਲੀ ਜੇ ਤੁਸੀਂ ਅੱਜ ਤੋਂ 22 ਸਾਲ ਪਹਿਲੇ ਚਲ ਜਾਓ, ਐਂਡ ਇਕੋਨਮੀ ਐਜ਼ ਇਨ ਮੈਥ, ਮੈਥ ਐਜ਼ ਇਨ 2+2=4, ਜਦ ਦਾ ਇਹ ਬਣਿਆ ਇੱਦਾਂ ਹੀ ਹੈ ਨਾ, ਇਹ ਚੇਂਜ ਤਾਂ ਨਹੀਂ ਹੋਇਆ ਨਾ,
1: ਨਹੀਂ ਹੋਇਆ
0: ਕਿ ਇਕਨੋਮਿਕਲੀ 80,000 ਬਿਫੋਰ ਟੈਕਸ ਜੋ ਇਨਕਮ ਹੈ, ਐਵਰੇਜ ਹਾਊਸ ਹੋਲਡ ਇਨਕਮ ਆਫ ਅ ਸਿੰਗਲ ਪਰਸਨ ਇਨ ਆਸਟ੍ਰੇਲੀਆ, ਉਹਦੀ ਇਨਕਮ ਦਾ ਆਦਮੀ ਇੱਕ ਯੂਟ ਜੋ 70-80,000 ਦਾ ਕਿਸੇ ਵੀ ਮੈਥ ਰਿਕਾਰਡਿੰਗਲੀ ਨਹੀਂ ਕਰ ਸਕਦਾ ਅਫੋਰਡ।
1: ਸਹੀ ਗੱਲ,
0: ਪਰ ਇੰਨੇ ਸਾਰੇ ਯੂਟ, ਇੰਨੇ ਮਹਿੰਗੀਆਂ ਗੱਡੀਆਂ ਕਿਉਂ ਆ, ਕਿਉਂਕਿ ਉਹਨੇ ਪੂਰਾ ਮੈਥ ਸਮਝਾਇਆ ਕਿ ਤੁਸੀਂ ਹੁਣ 3 ਸਾਲ ਨੇ, ਤੁਸੀਂ 5 ਸਾਲ ਨੇ, ਹੁਣ 7 ਸਾਲ 'ਤੇ ਚਲੇ ਗਏ ਹੋ ਲੋਨਸ ਲੈਣ ਦੇ, ਹੈ ਨਾ। ਇੰਟਰਸਟ ਫਰਕ ਨਹੀਂ ਪੈਂਦਾ, ਇੰਟਰਸਟ ਕੀ ਆ, ਜਿਹੜਾ ਬੰਦਾ 7 ਸਾਲ ਦੇ ਲੋਨ ਦੇ ਉੱਪਰ ਕਾਰ ਕਰਾਉਂਦਾ ਉਹ ਬੇਸਿਕਲੀ ਇੱਕ ਯੂਟ ਐਕਸਟਰਾ ਦੇ ਜਾਂਦਾ ਉਹਨਾਂ ਨੂੰ, ਕੋਈ ਚੱਕਰ ਨਹੀਂ, ਹੈ ਨਾ, ਜੋ ਹੈ ਸੋ ਹੈ, ਹੈ ਨਾ। ਇੱਕ ਐਜ਼ ਪੰਜਾਬੀ ਸਾਨੂੰ ਤਾਂ ਹੈ ਵੀ ਇੱਦਾਂ ਹੀ ਹੈ ਨਾ ਕਿ ਮਤਲਬ ਜੀਓ ਤਾਂ ਇੱਕੋ ਵਾਰੀ ਦੇਖੀ ਜਾਊਗੀ,
1: ਕਿਉਂਕਿ ਸਾਨੂੰ ਇਹ ਹੈ ਕਿ ਅਗਲੇ 5 ਸਾਲ ਗੀਤ ਦਾ ਕੀ ਹੋਣਾ ਕੀ ਨਹੀਂ ਹੋਣਾ, ਵੀ ਕਿੱਧਰ ਨੂੰ ਗੇਮ ਜਾਣੀ ਕੀ ਨਹੀਂ ਹੋਣਾ, ਇਸ ਤੋਂ ਚੰਗਾ ਕਿ ਜੋ ਤੁਹਾਨੂੰ ਅੱਜ ਚਾਹੀਦਾ ਉਹ ਲੈ ਕੇ ਤੁਸੀਂ ਯੂਜ਼ ਕਰੋ
0: ਵਿਹਲੇ ਹੋ,
1: ਪਰ ਮਤਲਬ ਕਿਤੇ ਨਾ ਕਿਤੇ ਯਾਰ ਠੀਕ ਵੀ ਹੈ, ਮਤਲਬ ਤੁਹਾਨੂੰ ਲੱਗਦਾ ਕਿ ਤੁਸੀਂ ਲੈ ਹੀ ਨਹੀਂ ਸਕਦੇ, ਤੁਹਾਨੂੰ ਪਤਾ ਹੀ ਆ ਵੀ ਇਸ ਸਮ ਲੈ ਹੀ ਨਹੀਂ ਜਾਣਾ, ਫਿਰ ਉਸ
0: ਮੈਂ ਤਾਂ ਇਹੀ ਕਹਿ ਰਿਹਾ ਕਿ ਹੁਣ ਗੱਲ ਇਹ ਨਹੀਂ ਰਹੀ ਸਹੀ ਕੀ ਹੈ ਗਲਤ ਕੀ ਹੈ, ਕਿਉਂਕਿ ਉਸ ਤੋਂ ਪਾਰ ਹੈ,
1: ਹਾਂ
0: ਹੁਣ ਤੇ ਸੋਸਾਇਟੀ ਦਾ ਨੋਰਮ ਹੋ ਗਿਆ ਨਾ ਇਹ ਇੱਕ।
1: ਮੈਂ ਕਹਿੰਦਾ ਤੁਸੀਂ, ਮੈਂ ਇੱਕ ਚੀਜ਼ ਸੋਚ ਕੇ ਹੈਰਾਨ ਹੋ ਗਿਆ, ਤੇ ਮਤਲਬ ਪਤਾ ਸੀਗਾ ਕਿ ਚਲੋ ਇੰਟਰਸਟ ਦੇਣਾ ਹੁੰਦਾ ਵਾ ਲੋਨ ਤੇ ਓਬਵੀਅਸਲੀ, ਪਰ ਮੈਨੂੰ ਐਗਜੈਕਟਲੀ ਇੰਨਾ ਨਹੀਂ ਹੀ ਪਤਾ ਵੀ ਇੰਨਾ ਜ਼ਿਆਦਾ ਦੇਣਾ ਪਊਗਾ, ਪਰ ਉਹ ਕਿੰਨਾ ਸੀਗਾ ਕਿ ਜੇ ਤੁਸੀਂ 7 ਲੱਖ ਲਾ ਕੇ ਬੰਨੇ ਲੋਨ ਲੈਂਦੇ ਹੋ ਤੇ ਤੁਹਾਨੂੰ ਉਹਦਾ 30 ਸਾਲਾਂ ਦੇ ਵਿੱਚ ਇਹ 10 ਸਮਥਿੰਗ ਕਿੰਨਾ ਸੀਗਾ, ਮੈਨੂੰ ਤੇ ਵੇਖ ਲਓ ਏਡਾ ਵੱਡਾ ਫਿਗਰ ਸੀਗਾ ਕਿ ਮੈਨੂੰ ਭੁੱਲ ਵੀ ਗਿਆ,
0: 7 ਲੱਖ
1: ਟੋਟਲ 30 ਸਾਲਾਂ 'ਚ ਆਪਾਂ ਪੇ ਆਫ ਕਿੰਨਾ ਕਰਨਾ, ਜੇ ਮੰਨ ਲਓ ਅੱਜ 7 ਲੱਖ ਲੈ ਲਿਆ ਤੇ ਆਈ ਥਿੰਕ 16 ਲੱਖ,
0: ਹਾਂ ਡਬਲ ਹੈ, ਬੇਸਿਕ ਹੈ, ਡਬਲ ਹੈ,
1: ਡਬਲ ਤੇ ਯਾਰ 14 ਹੁੰਦਾ ਵਾ,
0: ਡਬਲ ਤੇ ਵਾਧੀ ਹੋ ਗਿਆ,
1: ਡਬਲ ਤੇ 14 ਭਰਾਵਾ 16, ਮਤਲਬ 16.5 ਲੱਖ ਲਾਓ ਤੇ 16.5 ਲੱਖ ਤੁਸੀਂ ਦੇਣਾ ਵਾ, ਤੁਸੀਂ ਚੀਜ਼ ਕਿੰਨੇ ਦੀ ਲੈਣੀ, 7 lakh ਦੀ
0: ਮੈਂ ਉਹੀ ਕਹਿ ਰਿਹਾ ਐਂਡ ਇਹ ਸਭ ਇਨਫਲੇਟਿਡ ਪ੍ਰਾਈਜ਼ਸ ਨੇ ਹਨਾ ਇਹ ਕੋਈ ਅਸਲ ਚ ਉਸ ਜ਼ਮੀਨ ਦੇ ਅੰਦਰ ਉਸ ਫੈਸਿਲਿਟੀ ਦੇ ਅੰਦਰ ਜਾਂ ਫਿਰ ਉਹ ਬਣਾਈ ਹੋਈ ਚੀਜ਼ ਦਾ ਉਹ ਰੇਟ ਨਹੀਂ ਆ ਹਨਾ ਪਰ ਉਹ ਸੋਸਾਇਟੀ ਨੇ ਸੈੱਟ ਕਰਤਾ ਇੱਕ ਬੜਾ ਮਸ਼ਹੂਰ ਅਖਾਣ ਹੈ ਨਾ ਹਿੰਦੀ ਦੇ ਅੰਦਰ ਆ ਕਿ ਆਜ ਕਾ ਜੁਰਮ ਹੈ ਕੱਲ ਕਾ ਕਾਨੂੰਨ ਪਰਸੋਂ ਕਾ ਫੈਸ਼ਨ ਸਿੱਧਾ ਹਿਸਾਬ ਹੈ ਜਿਹੜੀ ਚੀਜ਼ਾਂ ਜਮਾੜੀ ਹੈ ਨਾ ਉਹਨੇ ਕੱਲ ਨੂੰ ਕਿਸੇ ਨਾ ਕਿਸੇ ਤਰੀਕੇ ਤੁਹਾਡੇ ਆਪਸ ਚ ਕਾਨੂੰਨ ਬਣ ਜਾਣੀ ਤੇ ਉਸ ਤੋਂ ਬਾਅਦ ਉਹ ਫੈਸ਼ਨ ਹੈ ਉਹ ਫੈਸ਼ਨ ਕਿਹੜਾ ਫੈਸ਼ਨ ਉਹ ਫੈਸ਼ਨ ਇਹ ਵਾਲਾ ਕਿ ਬਈ ਇਸ ਤੋਂ ਪਰੇ ਨਹੀਂ ਹੋ ਸਕਦੇ ਸੋ ਅੱਜ ਦੇ ਦੌਰ ਚ ਯੂ ਲਾਈਕ ਇਟ ਔਰ ਯੂ ਡੋਂਟ ਲਾਈਕ ਇਟ ਪਰ ਬਿਜ਼ੀ ਕਹਾਣਾ ਹੈਕਟਿਕ ਲਾਈਫ ਰੱਖਣਾ ਬਹੁਤੇ ਕੰਮ ਆਪਣੇ ਸਿਰ ਤੇ ਚੜਾਏ ਹੋਣੇ ਇਹ ਇਟ ਇਜ਼ ਕੂਲ
1: ਪਰ ਇਹ ਵੀ ਮੈਨੂੰ ਲੱਗਦਾ ਕਿ ਇੱਕ ਨਾ ਹੋਰ ਮਤਲਬ ਇੱਕ ਉਹ ਤੁਸੀਂ ਸੱਚ ਜਿਹੜਾ ਬੈਂਕ ਦੀ ਗੱਲ ਕਰਦੇ ਹੋ ਕੈਂਟਲੈਂਡ ਆ
0: ਨਹੀਂ ਕੋਈ ਹੋਰ
1: ਇਹ ਨਹੀਂ ਆ
0: ਕੋਈ ਹੋਰ
1: ਬੰਦ ਹੋ ਗਿਆ ਕਹਿੰਦੇ 1920 ਦੇ ਵਿੱਚ ਖੁੱਲਿਆ ਸੀ
0: ਹਾਂ ਇਹ ਬੜੇ ਬੰਦ ਹੋਏ ਸੀਗੇ ਬਹੁਤ ਤਗੜਾ
1: ਇਹਦੇ ਉੱਪਰ ਵੀ ਨਾ ਆਪਾਂ ਗੱਲ
0: ਕਰਾਂਗੇ ਸਾਰੀ ਕਹਾਣੀ
1: ਤੁਹਾਨੂੰ ਪਹਿਲਾਂ ਬੰਦ ਹੋਇਆ ਇਹ ਦੱਸਾਂਗੇ ਤੁਹਾਨੂੰ ਠੀਕ
0: ਸਾਰੀ ਕਹਾਣੀ ਦੱਸਾਂਗੇ ਕਿ ਉਹ ਰਿਸੈਸ਼ਨ ਕਿਸ ਤਰ੍ਹਾਂ ਆਏ ਸੀਗੇ ਜਿੰਨੇ ਯੂਰਪ ਵੀ ਸਾਰਾ ਉਜਾੜਤਾ ਸੀ 8 ਦੇ ਅੰਦਰ ਅਮਰੀਕਾ ਵੀ ਉਜਾੜਤਾ ਸੀ ਤੇ ਮੁੜ ਕੇ ਹੋਇਆ ਕੀ ਤੇ ਉਹਦੇ ਵਿੱਚੋਂ ਦੋ ਬੰਦੇ ਬਿਲੀਅਨੇਅਰ ਬਣੇ ਉਹ ਵੀ ਤੁਹਾਨੂੰ ਦੱਸਾਂਗੇ ਕਿਸ ਤਰ੍ਹਾਂ ਹੋਇਆ ਸੀਗਾ ਨੈਕਸਟ ਸ਼ੋਅ ਦੇ ਅੰਦਰ ਡਨ ਹੋ ਗਿਆ ਬਹੁਤ ਮਜ਼ਾ ਆਏਗਾ ਤੁਹਾਨੂੰ ਡਨ ਹੋ ਗਿਆ
1: ਦਿਲ ਤੇ ਲਿਖ ਦਿਓ ਉਹਦੇ ਵਿੱਚ ਮੈਂ ਤੁਹਾਨੂੰ ਅਗਲਾ ਦੱਸਣ ਲੱਗਾ ਹਾਂ ਕਿ ਇੱਕ ਨਾ ਬੜਾ ਤੁਸੀਂ ਆਮ ਤੌਰ 'ਤੇ ਸਾਰੇ ਹੀ ਆਪਾਂ ਇਹ ਚੀਜ਼ ਕਰਦੇ ਹਾਂ ਪਰ ਕਦੀ ਸ਼ਾਇਦ ਇਹਦੇ ਉੱਤੇ ਆਪਾਂ ਧਿਆਨ ਨਹੀਂ ਦਿੱਤਾ ਉਹਨੂੰ ਕਹਿੰਦੇ ਡਿਸੀਜ਼ਨ ਫਟੀਕ ਉਹ ਕੀ ਆ ਹੁਣ ਉਹ ਇਹ ਆ ਕਿ ਮੰਨ ਲਓ ਮੈਂ ਅੱਜ ਆਪਾਂ ਇਹੀ ਸੋਚ ਲਵਾਂਗੇ ਕਿ ਅੱਜ ਰਾਤ ਨੂੰ ਖਾਣਾ ਕੀ ਆ
0: ਹਾਂ ਯਾਰ ਇਹ 'ਚ ਬੜਾ ਸਮਾਂ ਬਰਬਾਦ
1: ਠੀਕ ਹੈ ਮਤਲਬ ਪਤਾ ਹੀ ਨਹੀਂ ਲੱਗਦਾ ਮੈਂ ਤੁਹਾਨੂੰ ਕਹੀ ਜਾਣਾ ਤੁਸੀਂ ਮੈਨੂੰ ਕਹੀ ਜਾਣਾ ਨਾ ਤੁਹਾਨੂੰ ਪਤਾ ਲੱਗਣਾ ਨਾ ਮੈਨੂੰ ਪਤਾ ਲੱਗਣਾ ਮੰਨ ਲਓ ਆਪਾਂ
0: ਪੀਣਾ
1: ਜਾਂ ਕੁਛ ਯਾਰ ਕੀ ਪੀਏ ਇੱਥੋਂ ਮਤਲਬ ਉਹਨੂੰ ਪਹਿਲਾਂ ਇਹ ਪ੍ਰੋਬਲਮ ਨਹੀਂ ਹੁੰਦੀ ਜੇ ਮੈਂ ਆਪਣੀ ਗੱਲ ਕਰਾਂ ਮੇਰੇ 'ਚ ਨਹੀਂ ਹੈਗੀ ਆਈ ਐਮ ਵੈਰੀ ਕਲੀਅਰ ਕਿ ਮੈਂ ਅੱਜ ਪਨੀਰ ਖਾਣਾ ਵਾਂ ਮੈਂ ਅੱਜ ਮੰਨ ਲਓ ਬਾਹਰੋਂ ਕੁਛ ਖਾਣਾ ਤੇ ਖਾਣਾ
0: ਮੈਂ ਅੱਜ ਬਾਹਰੋਂ
1: ਪਰ ਹਾਂ ਹਾਂ ਖਾਊਂਗਾ ਤੇ ਪਤਾ ਹੁੰਦਾ ਸੀ ਬਾਹਰੋਂ ਵੀ ਕੀ ਖਾਣਾ ਇਹ ਵੀ ਪਤਾ ਹੁੰਦਾ ਸੀ ਉਹ ਵੀ 4-5 ਚੀਜ਼ਾਂ 'ਚ ਕੁਛ ਖਾਣਾ ਹੈ
0: ਸਹੀ ਗੱਲ
1: ਪਰ ਹੁਣ ਮਤਲਬ ਪਤਾ ਨਹੀਂ ਕੀ
0: ਆਪਸ਼ਨਸ ਨੇ ਨਾ ਬਹੁਤ ਓਵਰਲੀ ਆਪਸ਼ਨਸ ਨੇ ਮੇਬੀ ਯੈਸ
1: ਇਹ ਬੰਦ ਦਾ ਰੀਜ਼ਨ ਹੈ ਕਿ ਆਪਸ਼ਨਸ ਵਧ ਗਈਆਂ
0: ਇੱਕ ਆਪਸ਼ਨ ਬਹੁਤ ਹੋ ਗਏ ਫਿਰ ਉਹ ਆਪਸ਼ਨਾਂ ਦੇ ਅੰਦਰ ਵੀ ਡਰਾਮਾ ਕੀ ਹੋ ਗਿਆ ਟੇਸਟ ਦੀ ਤਾਂ ਗੱਲ ਹੀ ਨਹੀਂ
1: ਰਹੀ ਉਦੋਂ ਤੇ ਇਹੋ ਪਤਾ ਹੈ ਵੀ ਘੁੱਲੇ ਦੀ ਹੱਟੀ ਤੇ ਜਾਣਾ ਉੱਥੋਂ ਹੀ 4 ਚੀਜ਼ਾਂ ਜਿਹੜੀਆਂ ਮਿਲਦੀਆਂ ਉਹਨਾਂ 'ਚੋਂ ਇੱਕ ਖਾਵਾਂਗੇ
0: ਅਸੀਂ ਪਤਾ ਕੀ ਕੀਤਾ ਹੋਇਆ ਸੀ ਅਸੀਂ ਤਾਂ ਨਜਿੱਠਲਿਆ ਸੀ ਆਪਸ 'ਚ 5-6 ਯਾਰਾਂ ਦੋਸਤਾਂ ਨੇ ਕਿ ਜੇ ਸਲਾਹ ਨਹੀਂ ਹੈ ਨਾ ਪਹਿਲੇ 5-7 ਮਿੰਟ ਦੇ ਅੰਦਰ ਤੇ ਪੱਕਾ ਹੁੰਦਾ ਜਿੱਥੇ ਮਰਜ਼ੀ ਚੱਲ ਪਓ ਇੱਕ ਰੈਸਟੋਰੈਂਟ ਸੀਗਾ ਉਹਦਾ ਨਾਂ ਅਸੀਂ ਆਪਸ 'ਚ ਰੱਖਿਆ ਸੀ ਜਿੱਥੇ ਮਰਜ਼ੀ ਕਿ ਜੇ ਕਿਸੇ ਨੇ ਵੀ ਕਹਿਤਾ ਜਿੱਥੇ ਮਰਜ਼ੀ
1: ਉੱਥੇ ਹੀ
0: ਫਿਰ ਉੱਥੇ ਹੀ ਚੱਲਿਓ
1: ਵੇਖ ਲਓ ਕਿੰਨਾ ਮਤਲਬ ਕਿੱਡਾ ਸਿਸਟਮ ਜਿਹਾ ਬਣਾਇਆ ਸੀ ਫਿਰ ਕੋਈ ਇਫ ਬਟ ਰਹਿ ਨਹੀਂ ਜਾਂਦੀ
0: ਸਹੀ ਗੱਲ ਸਾਡਾ ਸਾਰੇ ਦੇ ਆਪਸੀ ਰੀਜ਼ ਸੀਗੇ ਕਦੀ ਬਣਾਵਾਂਗੇ ਰੈਸਟੋਰੈਂਟ ਦਾ ਨਾਮ
1: ਠੀਕ ਆਪਾਂ ਕਵਾਂਗੇ ਮੇਕਿੰਗ ਨਹੀਂ ਕਵਾਂਗੇ ਉਹ ਫਟੀਕ ਜਿਹੜੀ ਆ ਇਹ ਵੀ ਬਹੁਤ ਵੱਧ ਗਈ ਆ ਪਾਉਣਾ ਹੈ ਕਿ ਇਹ ਨਹੀਂ ਸਮਝ ਆਉਂਦਾ ਦੋ ਵਾਰੀ ਲਾ ਕੇ ਹਾਲਾਂਕਿ ਕਿਸੇ ਨੇ ਵੇਖਣਾ ਨਹੀਂ ਵੇਖਣਾ ਇਹ ਵੀ ਨਹੀਂ ਪਤਾ ਵੈ ਤੇ
0: ਪਤਾ ਨਹੀਂ ਲੱਗਦਾ
1: ਪਤਾ ਹੀ ਹੁੰਦਾ ਵੀ ਨਹੀਂ
0: ਵੇਖਣਾ ਨਹੀਂ ਪਾਈ ਆਵਾਂਗੇ ਮੈਚਿੰਗ ਨਹੀਂ ਬਣਦੀ ਅੱਜ ਕੱਲ ਪਤਾ ਨਹੀਂ ਕੱਪੜੇ ਦੀ
1: ਕੰਟਰਾਸਟ ਬਣਦਾ ਵੀਰੇ ਅੱਜ ਕੱਲ
0: ਹਨਾ ਉਹੀ ਮਤਲਬ
1: ਸੈਟਿੰਗ ਨਹੀਂ ਆਂਦੀ ਨਿੱਕੇ ਨਿੱਕੇ ਜਿਹੇ ਡਿਸੀਜਨ ਆ ਜਿਹੜੇ ਕਿ ਆਮ ਤੌਰ ਤੇ ਸਿੱਧੇ ਸਿੱਧੇ ਵੀ ਲਈ ਜਾ ਸਕਦੇ ਉਹਨਾਂ ਨੂੰ ਐਡਾ ਮਤਲਬ ਇੰਨਾ ਸੀਰੀਅਸ ਲੈਣ ਦੀ ਲੋੜ ਨਹੀਂ ਪਰ ਫਿਰ ਵੀ ਆਪਾਂ ਉਹਨਾਂ ਚੀਜ਼ਾਂ ਨੂੰ ਇੰਨੀਆਂ ਸੀਰੀਅਸ ਲੈ ਰਹੇ ਹਾਂ ਉਹਦੇ ਵਿੱਚ ਵੀ ਫਿਰ ਰਿਲੈਕਸੇਸ਼ਨ ਜਿਹੜੀ ਆਪਣੀ ਜਾਂਦੀ ਆ ਕਿਉਂਕਿ ਉਹ ਵੀ ਫਿਰ ਆਪਾਂ ਇੱਕ ਤਰ੍ਹਾਂ ਨਾਲ ਇਸ਼ੂ ਹੀ ਬਣਾ ਲੈਂਦੇ ਹਾਂ ਜੇ ਕਿਹਾ ਜਾਵੇ ਤੇ ਜੇ ਨਹੀਂ ਸਮਝ ਆਉਂਦੀ ਤੇ ਫਿਰ ਉੱਤੋਂ ਹੀ ਗਾਂਹ ਕਿਸੇ ਲੜਾਈ ਵੱਧ ਜਾਂਦੀ ਆ ਵੀ ਆ ਤੈਨੂੰ ਇਹੋ ਹੀ ਨਹੀਂ ਪਤਾ ਲੱਗਦਾ ਕੀ ਖਾਣਾ ਵਾ ਘੱਟੋ ਘੱਟ ਇਹ ਤੇ ਤੂੰ ਦੱਸ ਇੱਦਾਂ ਹੀ ਇਹ ਵੀ ਚੀਜ਼ ਵੱਧ ਜਾਂਦੀ ਖਾਣਾ ਕਿੱਥੋਂ ਆ ਉਹ ਵੀ ਨਹੀਂ ਪਤਾ ਲੱਗਣ ਡਿਆ ਤੇ ਇਹ ਇਸ਼ੂ ਆ ਕਿਤੇ ਨਾ ਕਿਤੇ ਆਪਾਂ ਨੂੰ ਇਹ ਵੀ ਮੇਬੀ ਕੁਛ ਬਣਾਓ ਇਹਦੇ ਤੇ ਵੀ ਜਾਂ ਕੋਈ ਸੈਟ ਕਰੋ ਮੈਨੇਜ ਕਰੋ ਹੁਣ ਕਈ ਜਾਈਏ ਆਪਾਂ ਵੀ ਆ ਵੈਸੇ ਤੇ ਚੀਜ਼ਾਂ ਜੇ ਮੈਂ ਤੁਹਾਨੂੰ ਸੱਚੀ ਦੱਸਾਂ ਤੇ ਬਹੁਤ ਨੇ ਦੱਸਣ ਲਈ ਆਪਾਂ ਕਹੀ ਜਾਵਾਂਗੇ ਕਿ ਹਰ ਚੀਜ਼ ਨੂੰ ਇੰਨਾ ਸੀਰੀਅਸ ਨਾ ਲਓ ਹਰ ਚੀਜ਼ ਨੂੰ ਅਰਜੈਂਟ ਨਾ ਸਮਝੋ ਪਰਸਨਲ ਟਾਈਮ ਦਿਓ ਮੀ ਟਾਈਮ ਕਰੋ ਵਾਹਵਾ ਸਾਰੀਆਂ ਚੀਜ਼ਾਂ ਪਰ ਜੇ ਬੇਸਿਕਲੀ ਵੇਖੀ ਤੇ ਹੱਲ ਇਸ ਚੀਜ਼ ਦਾ ਹਾਲੇ ਤੱਕ ਤੇ ਦਿਖਦਾ ਨਹੀਂ
0: ਹੱਲ ਇਹੀ ਹੈ ਸੈਲਫ ਅਵੇਅਰਨੈਸ ਕਿ ਬਈ ਜੇ ਮੈਂ ਹੁਣ ਆਪਣੇ ਸਿਰ ਤੇ ਕੁਛ ਰੱਖਿਆ ਨਾ ਕੰਮ ਤੇ ਇੱਕ ਨਾ ਬਹੁਤ ਨਾ
1: ਬਹੁਤ ਟਾਈਮ ਤੇ ਜੀ ਨੋ ਕਹਿਣਾ ਸਿੱਖੋ ਤੁਹਾਨੂੰ ਨੋ ਨਹੀਂ ਕਹਿਣਾ ਹੁੰਦਾ
0: ਇਹ ਬਹੁਤ ਜ਼ਰੂਰੀ ਹੈ ਨੋ ਕਹਿਣਾ ਸੱਚੀ ਇਹ ਮੈਂ ਐਗਰੀ ਕਰਦਾ
1: ਲਰਨ ਟੂ ਸੇ ਨੋ ਇਹ ਵੀ ਬੜਾ ਚੱਲਿਆ ਹੈ ਨਾ
0: ਹਾਂ ਹਾਂ ਇਹ ਜ਼ਰੂਰੀ ਚੀਜ਼ ਹੈ ਯਾਰ ਇਹ 'ਚ ਕੋਈ ਦੋ ਰਾਏ ਨਹੀਂ ਐਂਡ ਜਿਹੜਾ ਨਹੀਂ ਕਰਦਾ ਉਹ ਥੋੜ੍ਹਾ ਗਲਤੀ ਕਰ ਰਿਹਾ ਇਹ ਚੀਜ਼ ਜ਼ਰੂਰੀ ਆ ਇੱਕ ਬਾਉਂਡਰੀ ਸੈਟਅਪ ਕਰਨਾ ਕਿਤੇ ਵੀ ਹੋਵੇ ਤੁਹਾਡਾ ਤੁਸੀਂ ਇੱਕ ਅਗੇਨ ਉਹ ਮੇਰੇ ਖਿਆਲ ਦੁਬਾਰਾ ਫਿਰ ਤਾਂ ਮੈਂ ਕਿਸੇ ਹੋਰ ਕਿਤੇ ਨਾ ਕਿਤੇ ਕਿਹਾ ਸੀਗਾ ਆਪਣੇ ਕਿਸੇ ਸ਼ੋਅ 'ਚ ਕਿ ਜੋਰਡਨ ਪੀਟਰਸਨ ਮੇਰਾ ਬਹੁਤ ਫੇਵਰੇਟ ਸਾਈਕੋਲੋਜਿਸਟ ਆ, ਉਹਦੀ ਕਿਤਾਬ ਹੈ 12 ਰੂਲਸ ਆਫ ਲਾਈਫ, ਉਹਦੀ ਸਾਰੀ ਕਿਤਾਬ 'ਚ ਇੱਕੋ ਚੀਜ਼ ਮੈਨੂੰ ਸਭ ਤੋਂ ਘੈਂਟ ਲੱਗੀ ਜੋ ਤੁਹਾਨੂੰ ਘਰ ਕਰ ਜਾਂਦੀ ਹੈ। ਉਹਦੇ ਅੰਦਰ ਉਹ ਕਹਿੰਦਾ ਕਿ ਬਾਈ ਤੁਸੀਂ ਆਪਣੇ ਨਾ ਉਨੇ ਉਸ ਆਪਣੇ ਆਪ ਨੂੰ ਨਾ ਲੈ ਕੇ ਇਸ ਤਰੀਕੇ ਨਾਲ ਜ਼ਿੰਮੇਵਾਰੀ ਰੱਖੋ ਕਿ ਜਿਸ ਤਰ੍ਹਾਂ ਤੁਸੀਂ ਸ਼ਾਇਦ ਆਪਣੇ ਇੱਕ ਪੈਟ ਦੀ ਰੱਖੋਗੇ, ਜਿਸ ਤਰ੍ਹਾਂ ਤੁਸੀਂ ਆਪਣੇ ਪੈਟ ਲਈ ਜਾਂ ਤੁਸੀਂ ਆਪਣੇ ਇੱਕ ਛੋਟੇ ਜਿਹੇ ਟੋਡਲਰ ਬੱਚੇ ਲਈ ਜਿੰਨੀ ਜ਼ਿੰਮੇਵਾਰੀ ਤੁਹਾਡੇ ਸਿਰ 'ਤੇ ਹੈ ਨਾ ਉਸਦੀ, ਐਗਜੈਕਟਲੀ ਉਨੀ ਜ਼ਿੰਮੇਵਾਰੀ ਤੁਹਾਡੀ ਤੁਹਾਡੇ ਤੁਹਾਨੂੰ ਲੈ ਕੇ ਹੈ, ਆਪਣੀ ਮਾਨਸਿਕਤਾ ਨੂੰ ਲੈ ਕੇ, ਆਪਣੀ ਮੈਂਟਲ ਹੈਲਥ ਨੂੰ ਲੈ ਕੇ, ਆਪਣੀ ਪਰਸਨੈਲਿਟੀ ਨੂੰ ਲੈ ਕੇ, ਆਪਣੀ ਅਪੀਅਰੈਂਸ ਨੂੰ ਲੈ ਕੇ, ਆਪਣੇ ਫਿਜ਼ੀਕਲ ਵੈਲਬੀਇੰਗ ਤੋਂ ਲੈ ਕੇ ਹਰ ਚੀਜ਼ 'ਤੇ। ਉਨਾ ਹੀ ਜੇ ਆਪਣੇ ਆਪ ਨੂੰ ਤੁਸੀਂ ਇਸ ਤਰੀਕੇ ਨਾਲ ਇੰਡੀਵਿਜੁਅਲਿਸਟਿਕ ਅਪਰੋਚ ਨਾਲ ਆਪਣੀ ਹੀ ਰੂਹ ਨੂੰ ਬਾਹਰ ਆ ਕੇ ਫੇਸ ਟੂ ਫੇਸ ਵੇਖੋ ਤੇ ਉਸਦਾ ਕੇਅਰ ਕਰਨਾ ਸ਼ੁਰੂ ਕਰੋਗੇ ਨਾ, ਤੇ ਉਹਦੇ ਨਾਲ ਦੀ ਕੋਈ ਰੀਸ ਨਹੀਂ ਹੈ। ਬਾਕੀ ਮੈਂ ਤੇ ਗੱਲ ਇਹ ਤੇ ਐਂਡ ਕਰੂੰਗਾ ਕਿ ਬਹੁਤ ਬਹੁਤ ਸਾਲਾਂ ਤੱਕ ਨਾ ਇਹ ਚੀਜ਼ ਬਹੁਤ ਮਸ਼ਹੂਰ ਸੀਗੀ, ਜੈਕ ਆਫ ਆਲ ਟ੍ਰੇਡਸ ਮਾਸਟਰ ਆਫ ਨਨ, ਇਹ ਹਰ ਪਾਸੇ ਬੋਲਿਆ ਜਾਂਦਾ ਸੀ। ਤੇ ਸੀਗਾ ਤਾਂ ਉਹੀ ਗੱਲ ਕਿ ਹੈ ਨਾ ਕਿ ਇਹ ਤਾਂ ਯਾਰ ਸਾਰੀਆਂ ਚੀਜ਼ਾਂ ਜਾਣਦਾ, ਮਾਸਟਰ ਕਿਸੇ 'ਚ ਨਹੀਂ। ਬਾਅਦ 'ਚੋਂ ਕਿਸੇ ਨੇ ਪੂਰੀ ਕੰਪਲੀਟ ਦੱਸੀ ਤੇ ਹੁਣ ਥੋੜ੍ਹਾ ਅਗੇਨ, ਕਿਉਂਕਿ ਮੈਂ ਕਿਹਾ ਨਾ ਹੁਣ ਥੋੜ੍ਹਾ ਸਮਾਜ ਹੋ ਗਿਆ ਕਿ ਚਾਰ ਚਾਰ ਕੰਮ, ਤਾਂ ਹੁਣ ਉਹ ਪੂਰੀ ਕੰਪਲੀਟ ਹੈਗੀ ਜੀ, ਜੈਕ ਆਫ ਆਲ ਟ੍ਰੇਡਸ ਮਾਸਟਰ ਆਫ ਨਨ ਬਟ ਸਟਿਲ ਬੈਟਰ ਦੈਨ ਮਾਸਟਰ ਆਫ ਵਨ। ਵਧੀਆ ਗੱਲ ਆ ਕਿ ਜੇ ਤੁਸੀਂ ਤਿੰਨ ਚਾਰ ਚੀਜ਼ਾਂ ਕਰਦੇ ਹੋ, ਕਰ ਪਾ ਰਹੇ ਹੋ, ਹੈਕਟਿਕ ਹੈ ਤਾਂ ਠੀਕ ਹੈ, ਇੰਜੋਏ ਕਰੋ, ਪਰ ਉਸ ਹੈਕਟਿਕਨੈਸ ਨੂੰ ਆਪਣੀ ਪਰਸਨੈਲਿਟੀ 'ਤੇ, ਆਪਣੀ ਖੁਸ਼ਹਾਲੀ 'ਤੇ, ਆਪਣੇ ਸਰੀਰ 'ਤੇ, ਆਪਣੀ ਮੈਂਟਲ ਹੈਲਥ 'ਤੇ ਟੋਲ ਨਾ ਬਣਨ ਦਿਓ। ਜਦੋਂ ਉਹ ਟੋਲ ਬਣ ਜਾਂਦੀ ਆ ਫਿਰ ਉਹ ਘਾਟੇ ਦਾ ਸੌਦਾ, ਉਹਨੂੰ ਫਿਰ ਛੱਡ ਦਿਓ। ਇਹ ਤੇ ਮੈਂ ਕਹਿ ਕੇ ਜੀ ਫਰੀ ਹੋਣਾ ਚਾਹੂੰਗਾ, ਆਈ ਥਿੰਕ ਕਾਫੀ ਕਰਤਾ, ਮੇਰੀ ਲਾਈਫ ਕਾਫੀ ਹੈਕਟਿਕ ਹੈ, ਚਤੁਰੀ ਆਪਾਂ ਹੋਰ ਵੀ ਕਾਫੀ ਕੰਮ
1: ਹੈਕਟਿਕ ਆ ਕਿ ਸਾਨੂੰ ਹੁਣ ਜਾਣਾ ਵੀ ਪੈਣਾ, ਫਿਰ ਆਪੇ ਸਾਰ ਵਾਲੋ ਕਿੰਨੀ ਹੈਕਟਿਕ ਹੋ ਗਈ।
0: ਹਾਂ ਸਹੀ ਹੋ ਗਿਆ,
1: ਸਹੀ ਗੱਲ ਹੈ ਯਾਰ, ਮੈਨੂੰ ਅੱਜ ਬਹਿ ਕੇ ਨਾ ਇੱਥੇ ਸੋਚਣਾ ਪੈਣਾ।
0: ਤੁਸੀਂ ਸੋਚੋ
1: ਇੱਡੀ ਹੈਕਟਿਕ ਲਾਈਫ ਨੂੰ ਕਿੱਦਾਂ ਭਾਰ ਕਿੱਦਾਂ ਘਟਾਇਆ ਜਾਵੇ, ਸਿਰ ਤੋਂ ਬੋਝ ਹੈ ਨਾ ਜਿਹੜਾ, ਬਈ ਫਾਸਟ ਨੂੰ ਸਲੋ ਕਰ ਦੇਣਾ, ਕਈ ਦੇ ਚੀਜ਼ਾਂ ਕੰਪਲੀਟਲੀ ਰਿਮੂਵ ਕਰ ਦੇਣੀ।
0: ਤੂੰ ਇਹ ਕਹਿ ਕੇ ਮੇਰੇ ਵੱਲ ਕਿਉਂ ਦੇਖਿਆ, ਮੈਂ ਦੱਸ ਦਵਾਂ, ਇਹਨੇ ਪੂਰਾ ਟਾਈਮ ਅੱਖਾਂ ਝੁਕਾ ਕੇ ਗੱਲ ਕੀਤੀ ਆ, ਕਈ ਚੀਜ਼ਾਂ ਰਿਮੂਵ ਕਰ ਲੈਣੀਆਂ, ਮੇਰੇ ਵੱਲ ਇਸ ਤਰ੍ਹਾਂ ਅੱਖਾਂ 'ਚ ਅੱਖਾਂ ਪਾ ਕੇ ਵੇਖਿਆ, ਸਨੀ ਦਿਓਲ ਬਣਦਾ ਤੂੰ ਮੇਰੇ ਸਾਹਮਣੇ, ਓਏ
1: ਹੋ ਨਹੀਂ,
0: ਚੱਲ ਫਿਰ ਠੀਕ ਹੈ,
1: ਮੈਂ ਖੜਾ ਨਲਕਾ ਪੁੱਟਣਾ ਹੀ ਹੋ, ਓਏ ਤੂੰ ਗੱਡੀ 'ਚ ਬੈਠਾ,
0: ਓਏ ਤੂੰ ਗੱਡੀ 'ਚ ਬੈਠਾ, ਮੈਂ ਮਖੌਲ ਕਰਦੇ, ਮੈਂ ਕਿਹਾ ਇਹ ਤਾਂ ਫੋਨ ਵਿੱਚੋਂ ਨਿਕਲ ਕੇ ਵੀ ਘਸੋਨ ਮਾਰ ਸਕਦੇ ਨੇ, ਮੈਂ ਚੁੱਪ ਹੀ ਰਿਹਾ, ਮੈਂ ਨੀ ਗੱਲ ਕੀਤੀ,
1: ਵਧੀਆ ਕੀਤਾ,
0: ਡਨ ਕੀਤਾ,
1: ਨਹੀਂ ਤਾਂ ਤੁਹਾਡਾ ਇੱਕ ਪਾਸਾ ਫਿਸਿਆ ਹੋਣਾ ਸੀ।
0: ਲੋਕਾਂ ਨੂੰ ਇਹ ਦੱਸ ਦਈਏ ਕਿ ਮਰਹੂਮ ਸਿੱਧੂ ਮੂਸੇਵਾਲੇ ਦਾ ਥੈਂਕਸ ਟੂ ਟੈਕਨੋਲੋਜੀ ਅਕਤੂਬਰ 'ਚ ਸ਼ੁਰੂ ਹੋਏਗਾ ਵਰਲਡ ਟੂਰ, ਪਤਾ ਨਹੀਂ ਆਸਟ੍ਰੇਲੀਆ ਹੋਏਗਾ ਨਹੀਂ ਹੋਏਗਾ, ਫਿਲਹਾਲ
1: ਵਰਲਡ ਟੂਰ ਦਾ ਮਤਲਬ ਹੀ ਹੋਊਗਾ,
0: ਕਦੋਂ ਹੋਏਗਾ ਇਹ ਦੱਸਿਆ ਨਹੀਂ, ਪਰ ਇੱਕ ਹੋਲੋਗ੍ਰਾਮ ਬਣਾਉਣਗੇ ਸਿੱਧੂ ਮੂਸੇਵਾਲੇ ਦਾ, ਤੇ ਉਹ ਹੋਲੋਗ੍ਰਾਮ ਪਰਫਾਰਮ ਕਰੇਗਾ, ਤੇ ਦੇਖਦੇ ਹਾਂ ਕਿ ਕਿਸ ਲੈਵਲ ਦੀ ਰੈਡੀ ਟੂ ਗੋ ਆ, ਕਿਸ ਲੈਵਲ ਦੀ ਟੈਕਨੋਲੋਜੀ ਵਰਤਣਗੇ।
1: ਪਰ ਇੱਕ ਮਹੀਨਾ ਲਾ ਲਓ ਤੇ 8-10 ਦਿਨ ਅਗਲੇ ਲਾ ਲਓ, ਕੋਈ ਉਹੀ ਮਹੀਨਾ ਡੇਢ ਮਹੀਨਾ,
0: ਠੀਕ ਹੈ, ਤੁਸੀਂ ਸਾਡੇ ਨਾਲ ਰੋਜ਼ ਹੀ ਜੁੜੇ ਪਏ ਹੋ, ਤੁਹਾਨੂੰ ਫਿਰ ਨੈਕਸਟ ਵੀਕ ਤੱਕ ਜਾਂ ਫਿਰ ਉਸ ਤੋਂ ਨੈਕਸਟ ਵੀਕ ਜਾਂ ਜਦੋਂ ਸਾਨੂੰ ਪਤਾ ਲੱਗ ਗਿਆ ਤਦ ਤੱਕ ਅਸੀਂ ਤੁਹਾਨੂੰ ਦੱਸ ਦੇਵਾਂਗੇ। ਫਿਲਹਾਲ ਤੁਹਾਡੇ ਤੋਂ ਲੈਂਦੇ ਇਜਾਜ਼ਤ, ਤੇ ਜਾਂਦੇ ਜਾਂਦੇ ਤੁਹਾਨੂੰ ਇਹ ਕਹਾਂਗੇ ਕਿ ਚਿੱਲ ਕਰੋ, ਫਨ ਕਰੋ, ਤੇ ਗਾਣਾ ਵੀ ਸਿੱਧੂ ਮੂਸੇਵਾਲੇ ਦਾ ਸੁਣਾ ਦਿੰਦੇ ਹਾਂ, ਤੇ ਮੇਰੇ ਵੀਰ ਬਲਕੀਰ ਨੇ ਲੈਵਲ ਦੀ ਗੱਲ
1: ਕੀਤੀ,
0: ਲੈਵਲ ਸਭ ਕੇ ਨਿਕਲੇਂਗੇ, ਠੀਕ ਹੈ, ਤੇ ਇਸੇ ਕਰਕੇ ਲੈਵਲ ਸੁਣਾਉਂਦੇ ਹਾਂ ਤੁਹਾਨੂੰ ਸਿੱਧੂ ਮੂਸੇਵਾਲੇ ਦਾ, ਸੁਣਦੇ ਰਹੋ ਰੇਡੀਓ ਹਾਂਜੀ 1674 AM।

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਸ਼ੁਰੂਆਤ ਸਭ ਤੋਂ ਪਹਿਲਾਂ ਕੌਮਾਂਤਰੀ ਖਬਰਾਂ ਦੇ ਨਾਲ ਕਰਦੇ ਹਾਂ। ਨੇਪਾਲ ਦੇ ਵਿੱਚ ਆਏ ਹੜ੍ਹਾਂ ਦੇ ਅੰਦਰ ਮ੍ਰਿਤਕਾਂ ਦੀ ਗਿਣਤੀ ਹੁਣ 450 ਤੋਂ ਪਾਰ ਹੋ ਚੱਲੀ ਹੈ। ਲਾਪਤਾ ਲੋਕਾਂ ਦੀ ਗਿਣਤੀ ਵੀ ਵੱਧਦੀ ਜਾ ਰਹੀ ਹੈ। ਜਿਵੇਂ ਜਿਵੇਂ ਦੁਨੀਆ ਭਰ ਦੇ ਵਿੱਚ ਜਿਹੜੇ ਸੈਲਾਨੀ ਨੇ ਉਹਨਾਂ ਦਾ ਅਲੱਗ ਅਲੱਗ ਦੇਸ਼ਾਂ ਦੀ ਤਰਫ ਤੋਂ ਦੱਸਿਆ ਜਾ ਰਿਹਾ, ਸਥਾਨਕ ਲੋਕਾਂ ਦੀ ਵੀ ਮ੍ਰਿਤਕਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਭਾਰਤ ਦੇ ਵਿੱਚ ਸਵਾਈਨ ਫਲੂ ਦੇ ਕੇਸ ਵੱਧ ਰਹੇ ਨੇ ਅਤੇ ਆਸਟ੍ਰੇਲੀਆ ਦੀ ਫੈਡਰਲ ਪੋਲੀਟਿਕਸ ਦੇ ਵਿੱਚ ਬੜਾ ਕੁਝ ਹੋ ਵਾਪਰ ਰਿਹਾ। ਹਰ ਕੋਈ ਪਾਰਟੀ ਆਪੋ ਆਪਣੇ ਇਮੀਗ੍ਰੇਸ਼ਨ ਨੰਬਰ ਦੇਣ ਦੇ ਵਿੱਚ ਲੱਗੀ ਹੈ, ਪਰ ਖਾਸਾ ਤਾਜ਼ਾ ਮਸਲਾ ਜਿਹੜਾ ਹੈ ਉਹ ਹੈ ਰਿਫਿਊਜੀ ਇਨਟੇਕ ਦਾ। ਲਿਬਰਲ ਨੈਸ਼ਨਲ ਗੱਠਜੋੜ ਨੇ ਵੀ ਆਪਣਾ ਰਿਫਿਊਜੀ ਇਨਟੇਕ ਦਿੱਤਾ। ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਅਤੇ ਖੇਡ ਜਗਤ ਦੀ ਖਬਰਾਂ ਵੀ ਤੁਹਾਡੇ ਤੱਕ ਲੈ ਕੇ ਆਏ। ਸਭ ਤੋਂ ਪਹਿਲਾਂ ਆਓ ਸ਼ੁਰੂਆਤ ਕਰਦੇ ਹਾਂ ਇੰਟਰਨੈਸ਼ਨਲ ਖਬਰਾਂ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ਦੇ ਨਾਲ ਇਸ ਵਕਤ ਤੁਰੇ ਹੋਏ ਵਿਵਾਦ ਨੂੰ ਹੋਰ ਹਵਾ ਦਿੱਤੀ ਹੈ ਅਤੇ ਕਿਹਾ ਹੈ ਕਿ ਜਿਹੜੇ ਲੇਕ ਓਨਟਾਰੀਓ ਆ ਉਸ ਦਾ ਨਾਮ ਹੁਣ ਤੁਰੰਤ ਪ੍ਰਭਾਵ ਦੇ ਨਾਲ ਬਦਲ ਕੇ ਲੇਕ ਅਮੈਰੀਕਾ ਕਰ ਦਿੱਤਾ ਜਾਏਗਾ। ਅਸਲ ਦੇ ਵਿੱਚ ਇਹ ਉਹ ਨਦੀ ਹੈ ਜਾਂ ਉਹ ਦਰਿਆਈ ਪਾਣੀ ਹੈ ਜਿਹੜਾ ਕਿ ਦੋਹਾਂ ਦੇਸ਼ਾਂ ਦੇ ਵਿੱਚੋਂ ਗੁਜ਼ਰਦਾ ਹੈ। ਟਰੰਪ ਦੇ ਹਸਤਾਖਰ ਦੇ ਨਾਲ ਹੁਣ ਇੱਕ ਭੂਗੋਲਿਕ ਤੌਰ ਦੇ ਉੱਤੇ ਭੰਬਲ ਭੂਸਾ ਤਾਂ ਪੈਦਾ ਹੋਏਗਾ ਹੀ, ਪਰ ਇਸ ਦੇ ਨਾਲ ਹੀ ਜਿਹੜਾ ਕੈਨੇਡਾ ਦੇ ਨਾਲ ਸੰਬੰਧ ਨੇ ਉਹਨਾਂ ਦੇ ਵਿੱਚ ਵੀ ਖਰਾਬੀ ਆਉਣ ਦੀ ਸੰਭਾਵਨਾ, ਖਰਾਬੀ ਤਾਂ ਪਹਿਲਾਂ ਹੀ ਆ ਚੁੱਕੀ ਹੈ ਪਰ ਉਹ ਹੋਰ ਵਿਗੜਨ ਦੀ ਸੰਭਾਵਨਾ ਜਿਹੜੀ ਹੈ ਵੱਧਦੀ ਜਾ ਰਹੀ ਹੈ। ਵਾਈਟ ਹਾਊਸ ਦੀ ਤਰਫ ਤੋਂ ਸ਼ੁੱਕਰਵਾਰ ਦੇ ਦਿਨ ਇਸ ਬਾਰੇ ਇੱਕ ਐਗਜੈਕਟਿਵ ਆਰਡਰ ਦੇ ਉੱਤੇ ਐਲਾਨ ਕਰ ਦਿੱਤਾ ਗਿਆ। ਦੱਸ ਦਈਏ ਕਿ ਇਸ ਦਰਮਿਆਨ ਲੇਕ ਓਨਟਾਰੀਓ ਨੂੰ ਹੁਣ ਇਮੀਜੀਏਟ ਇਫੈਕਟ ਦੇ ਨਾਲ ਯਾਨੀ ਕਿ ਤੁਰੰਤ ਪ੍ਰਭਾਵ ਦੇ ਨਾਲ ਇਸ ਦਾ ਨਾਮ ਬਦਲਿਆ ਗਿਆ। ਲੇਕ ਅਮੈਰੀਕਾ ਕਰਨ ਦੇ ਪਿੱਛੇ ਅਮਰੀਕਾ ਦੇ ਰਾਸ਼ਟਰਪਤੀ ਨੇ ਕਾਰਨ ਇਹ ਦੱਸਿਆ ਕਿ ਉਹ ਅਮਰੀਕਾ ਦੇ ਪਾਣੀਆਂ ਨੂੰ ਹੋਰ ਬਿਹਤਰ ਬਣਾਉਣਾ ਚਾਹੁੰਦੇ ਨੇ। ਜਿਵੇਂ ਅਮਰੀਕਾ ਦਾ ਲਈ ਨਾਰਾ ਦਿੱਤਾ ਸੀ ਕਿ ਮੇਕ ਅਮੈਰੀਕਾ ਗ੍ਰੇਟ ਅਗੇਨ, ਉਸੇ ਤਰੀਕੇ ਦੇ ਨਾਲ ਉਹਨਾਂ ਨੇ ਨਾਰਾ ਦਿੱਤਾ ਕਿ ਮੇਕਿੰਗ ਦੀ ਗ੍ਰੇਟਰ ਲੇਕਸ ਈਵਨ ਗ੍ਰੇਟਰ। ਇਸ ਤਰੀਕੇ ਦੇ ਨਾਲ ਉਹਨਾਂ ਨੇ ਕੈਨੇਡੀਅਨ ਲੋਕਾਂ ਦੇ ਉੱਤੇ ਇੱਕ ਹੋਰ ਤੰਜ ਕੱਸਿਆ। ਉੱਧਰ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕਾਨੀ ਨੇ ਇਸ ਦਰਮਿਆਨ ਟਰੰਪ ਦੇ ਇਸ ਨਾਮ ਬਦਲੀ ਦੇ ਉੱਤੇ ਇਤਰਾਜ਼ ਜਤਾਇਆ। ਉਹਨਾਂ ਕਿਹਾ ਹੈ ਕਿ ਇਹ ਇੰਡੀਜਨਸ ਓਰੀਜਨ ਦੀ ਇੱਕ ਲੇਕ ਹੈ ਔਰ ਇੱਥੋਂ ਦੇ ਮੂਲ ਵਸਨੀਕ ਲੋਕਾਂ ਦੀਆਂ ਭਾਵਨਾਵਾਂ ਇਸ ਦਰਿਆਈ ਪਾਣੀ ਦੇ ਨਾਲ ਜੁੜੀਆਂ ਹੋਈਆਂ ਨੇ। ਇਸ ਨੂੰ ਹਮੇਸ਼ਾ ਤੋਂ ਹੀ ਔਰ ਅਕਸਰ ਹੀ ਲੇਕ ਓਨਟਾਰੀਓ ਕਹਿ ਕੇ ਲੋਕ ਜਾਣਦੇ ਨੇ, ਚਾਹੇ ਉਹ ਅਮਰੀਕਾ ਦੇ ਲੋਕ ਹੋਣ ਚਾਹੇ ਕੈਨੇਡਾ ਦੇ ਹੋਣ। ਪਰ ਜਦੋਂ ਟਰੰਪ ਇਸ ਤਰੀਕੇ ਦੇ ਨਾਲ ਇਤਿਹਾਸ ਦੀ ਛੇੜਛਾੜ ਕਰ ਰਹੇ ਨੇ ਤਾਂ ਇਹ ਬੜਾ ਹੀ ਖਤਰਨਾਕ ਹੈ। ਇਹ ਪਹਿਲੀ ਵਾਰ ਨਹੀਂ ਹੈ ਕਿ ਟਰੰਪ ਨੇ ਕਿਸੇ ਭੂਗੋਲਿਕ ਥਾਂ ਦਾ ਨਾਮ ਬਦਲਣ ਦੀ ਗੱਲ ਕੀਤੀ ਹੋਵੇ। ਇਸ ਤੋਂ ਪਹਿਲਾਂ ਗਲਫ ਆਫ ਮੈਕਸੀਕੋ ਨੂੰ ਉਹਨਾਂ ਨੇ ਗਲਫ ਆਫ ਅਮੈਰੀਕਾ ਕਰਾਰ ਦਿੱਤਾ ਸੀ ਜਦੋਂ ਜਨਵਰੀ 2025 ਦੇ ਵਿੱਚ ਉਹਨਾਂ ਨੇ ਰਾਸ਼ਟਰਪਤੀ ਬਣਦੇ ਹੀ ਅਮਰੀਕਾ ਦਾ ਦੂਸਰੀ ਵਾਰ ਅਹੁਦਾ ਸੰਭਾਲਿਆ ਸੀ। ਇਸ ਦਰਮਿਆਨ ਗਲਫ ਆਫ ਅਮੈਰੀਕਾ ਕਹਿਣ ਦੇ ਪਿੱਛੇ ਉਹਨਾਂ ਦਾ ਤਰਕ ਇਹੀ ਸੀ ਕਿ ਮੈਕਸੀਕੋ ਨੂੰ ਥੋੜ੍ਹੀ ਜ਼ਿਆਦਾ ਹੀ ਤਵੱਜੋ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਨਾਲ ਉਹਨਾਂ ਨੇ ਹੋਰ ਵੀ ਬਹੁਤ ਸਾਰੀਆਂ ਭੂਗੋਲਿਕ ਥਾਵਾਂ ਦੇ ਲਈ ਛੇੜਛਾੜ ਕਰਨ ਦੀ ਗੱਲ ਕੀਤੀ ਸੀ। ਵੈਸੇ ਇਸ ਦਰਮਿਆਨ ਕੈਨੇਡਾ ਨੂੰ 51ਵਾਂ ਅਮਰੀਕੀ ਸੂਬਾ ਬਣਾਉਣ ਦੀ ਗੱਲ ਕਹਿਣ ਤੋਂ ਬਾਅਦ ਅਮਰੀਕਾ ਕੈਨੇਡਾ ਦੇ ਨਾਲ ਕਦੇ ਵੀ ਸੁਖਾਵੇਂ ਸੰਬੰਧਾਂ ਦੇ ਵਿੱਚੋਂ ਨਹੀਂ ਗੁਜ਼ਰਿਆ ਹੈ। ਕੌਮਾਂਤਰੀ ਖਬਰਾਂ ਦੀ ਸਾਂਝ ਨੇਪਾਲ ਦੇ ਨਾਲ ਜੁੜੀ ਹੋਈ, ਜਿੱਥੇ ਨੇਪਾਲ ਦੇ ਵਿੱਚ ਆਈ ਇਸ ਹੜ੍ਹ ਦੇ ਚੱਲਦਿਆਂ ਹੁਣ ਮ੍ਰਿਤਕਾਂ ਦੀ ਗਿਣਤੀ 469 ਤੱਕ ਚਲੀ ਗਈ ਹੈ। ਨੇਪਾਲ ਪੁਲਿਸ ਦੀ ਤਰਫ ਤੋਂ ਸ਼ੁੱਕਰਵਾਰ ਦੇ ਦਿਨ ਇਹ ਜਾਣਕਾਰੀ ਦਿੱਤੀ ਗਈ ਹੈ। ਉੱਥੇ ਚੀਨ ਦੀ ਸਰਕਾਰੀ ਖਬਰ ਏਜੰਸੀ ਸ਼ਿਨਹੁਆ ਨੇ ਦੱਸਿਆ ਹੈ ਕਿ ਤਿੱਬਤ ਦੇ ਵਿੱਚ ਹੜ੍ਹਾਂ ਦੇ ਕਾਰਨ ਫਸੇ ਹੋਏ 555 ਸੈਲਾਨੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਇਸ ਦਰਮਿਆਨ ਭਾਰਤ, ਆਸਟ੍ਰੇਲੀਆ, ਅਮਰੀਕਾ ਨੇ ਕਿਹਾ ਹੈ ਕਿ ਇਸ ਐਮਰਜੈਂਸੀ ਦੀ ਸਥਿਤੀ ਦੇ ਵਿੱਚ ਉਹਨਾਂ ਦੇ ਨਾਗਰਿਕ ਜਿਹੜੇ ਲਾਪਤਾ ਨੇ ਉਹਨਾਂ ਦਾ ਪਤਾ ਲਗਾਉਣ ਦੇ ਲਈ ਉਹਨਾਂ ਦੀਆਂ ਆਪਣੀਆਂ ਟੀਮਾਂ ਇੱਥੇ ਭੇਜੀਆਂ ਜਾਣਗੀਆਂ। ਨੇਪਾਲ ਤਿੱਬਤ ਸਰਹੱਦ ਦੇ ਉੱਤੇ ਹੜ੍ਹਾਂ ਅਤੇ ਜ਼ਮੀਨ ਖਿਸਕਣ ਦੀ ਘਟਨਾ ਤੋਂ ਬਾਅਦ ਲਗਾਤਾਰ ਚੁਣੌਤੀਆਂ ਬਣੀਆਂ ਹੋਈਆਂ ਨੇ। ਨੇਪਾਲ ਦੇ ਵਿੱਚ ਹੜ੍ਹਾਂ ਦੇ ਨਾਲ ਜੁੜੀਆਂ ਹੋਈਆਂ ਤਸਵੀਰਾਂ ਵੀਡੀਓਜ਼ ਇਸ ਵਕਤ ਸਾਹਮਣੇ ਆਈਆਂ, ਪਰ ਸਮੱਸਿਆ ਇਹ ਹੈ ਕਿ ਹੜ੍ਹਾਂ ਦਾ ਖਤਰਾ ਹਾਲੇ ਟਲਿਆ ਨਹੀਂ ਹੈ। ਫਲੈਸ਼ ਫਲੱਡ ਤੋਂ ਇੱਕ ਦਿਨ ਬਾਅਦ ਝੀਲ ਦੇ ਵਿੱਚ ਖਤਰਾ ਹੋਰ ਵੱਧ ਗਿਆ। ਇਸ ਦਰਮਿਆਨ ਰਾਹਤ ਅਤੇ ਬਚਾਅ ਦੇ ਕੰਮਾਂ ਦੇ ਵਿੱਚ ਮੁਸ਼ਕਲ ਸਾਹਮਣੇ ਆ ਰਹੀ ਹੈ। ਖਬਰ ਏਜੰਸੀ AFP ਦੇ ਮੁਤਾਬਕ ਚੀਨ ਦੀ ਸਰਕਾਰੀ ਖਬਰ ਏਜੰਸੀ ਸ਼ਿਨਹੁਆ ਨੇ ਦੱਸਿਆ ਹੈ ਕਿ ਅਚਾਨਕ ਹੜ੍ਹਾਂ ਤੋਂ ਬਾਅਦ ਇੱਕ ਝੀਲ ਦੇ ਟੁੱਟਣ ਅਤੇ ਉਸਦਾ ਪਾਣੀ ਹੇਠਾਂ ਦੇ ਵੱਲ ਵਧਣ ਦੇ ਚੱਲਦਿਆਂ ਖਤਰਾ ਹੋਰ ਜ਼ਿਆਦਾ ਵੱਧ ਗਿਆ। ਮੌਸਮ ਵਿਭਾਗ ਦੇ ਮੁਤਾਬਕ ਅਗਲੇ 3 ਦਿਨਾਂ ਦੇ ਵਿੱਚ ਲਗਾਤਾਰ ਬਾਰਿਸ਼ ਜਿਹੜੀ ਹੋਏਗੀ, ਭਾਵੇਂ ਕਿ ਉਹ ਘੱਟ ਤੋਂ ਘੱਟ ਬਾਰਿਸ਼ ਹੀ ਹੋਵੇ, ਪਰ ਇਸ ਝੀਲ ਦੇ ਵਿੱਚ ਕਰੀਬ 30 ਲੱਖ ਕਣ
ਮੀਟਰ ਪਾਣੀ ਜਮ੍ਹਾਂ ਹੋ ਸਕਦਾ ਹੈ। ਇਹ ਮਾਤਰਾ ਕਰੀਬ 1200 ਓਲੰਪਿਕ ਆਕਾਰ ਦੇ ਸਵਿਮਿੰਗ ਪੂਲ ਦੇ ਬਰਾਬਰ ਹੈ। ਉਧਰ ਚੀਨ ਦੇ ਸਰਕਾਰੀ ਮੀਡੀਆ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਝੀਲ ਦਾ ਪਾਣੀ ਅਚਾਨਕ ਬਾਹਰ ਆ ਜਾਂਦਾ ਹੈ ਤਾਂ ਇਸ ਨੂੰ ਲੈ ਕੇ ਹੇਠਲੇ ਇਲਾਕਿਆਂ ਦੇ ਵਿੱਚ ਭਾਰੀ ਨੁਕਸਾਨ ਹੋ ਸਕਦਾ ਹੈ। ਇਸ ਦੇ ਵਿੱਚ ਜਿਰੋਂਗ ਪੋਰਟ ਤੇ ਆਲੇ ਦੁਆਲੇ ਦੇ ਇਲਾਕੇ ਸ਼ਾਮਲ ਨੇ। ਨੇਪਾਲ ਦੇ ਵਿੱਚ ਬੁੱਧਵਾਰ ਦੇ ਦਿਨ ਆਈ ਅਚਾਨਕ ਹੜ੍ਹ ਤੋਂ ਬਾਅਦ 900 ਤੋਂ ਵਧੇਰੇ ਲੋਕ ਹਾਲੇ ਵੀ ਲਾਪਤਾ ਦੱਸੇ ਜਾ ਰਹੇ ਨੇ। ਉੱਥੇ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਨੇਪਾਲ ਦੇ ਰਸੂਵਾ ਜ਼ਿਲ੍ਹੇ ਦੇ ਵਿੱਚ ਆਈ ਇਸ ਹੜ੍ਹ ਤੋਂ ਬਾਅਦ ਅਮਰੀਕਾ ਆਪਣੀ ਹਰ ਇੱਕ ਮਦਦ ਦੇਣ ਨੂੰ ਤਿਆਰ ਹੈ। ਇੱਕ ਕਾਰਜਕਾਰੀ ਹੁਕਮ ਦੇ ਉੱਤੇ ਹਸਤਾਖਰ ਕਰਦਿਆਂ ਹੋਇਆਂ ਅਤੇ ਉਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਟਰੰਪ ਨੇ ਕਿਹਾ ਕਿ ਅਮਰੀਕਾ ਨੇ ਨੇਪਾਲ ਦੀ ਲੀਡਰਸ਼ਿਪ ਦੇ ਨਾਲ ਸੰਪਰਕ ਕੀਤਾ ਅਤੇ ਲੋੜ ਪੈਣ ਦੇ ਉੱਤੇ ਹਰ ਇੱਕ ਸਹਾਇਤਾ ਦੇਣ ਦੀ ਵੀ ਗੱਲ ਕਹੀ ਹੈ। ਉਹਨਾਂ ਕਿਹਾ ਕਿ ਇਹ ਤਬਾਹੀ ਬੇਹੱਦ ਭਿਆਨਕ ਹੈ। ਅਸੀਂ ਨੇਪਾਲ ਦੇ ਨਾਲ ਗੱਲਬਾਤ ਕਰ ਰਹੇ ਹਾਂ, ਹਰ ਇੱਕ ਕਿਸਮ ਦੀ ਮਦਦ ਦੇਣ ਦੀ ਪੇਸ਼ਕਸ਼ ਵੀ ਕੀਤੀ ਹੈ, ਪਰ ਅਮਰੀਕਾ ਦੀ ਤਰਫ ਤੋਂ ਆਲਰੇਡੀ ਕਾਫ਼ੀ ਮਦਦ ਭੇਜੀ ਜਾ ਰਹੀ ਹੈ। ਕਰੀਬ 90 ਅਮਰੀਕੀ ਨਾਗਰਿਕ ਪ੍ਰਭਾਵਿਤ ਹੋਏ ਦੱਸੇ ਗਏ ਨੇ। ਨੇਪਾਲ ਪੁਲਿਸ ਦੇ ਮੁਤਾਬਕ ਅਮਰੀਕੀ ਨਾਗਰਿਕਾਂ ਦੀ ਹਾਲੇ ਫਿਲਹਾਲ ਕਿਤੇ ਵੀ ਕੋਈ ਨਿਸ਼ਾਨਦੇਹੀ ਨਹੀਂ ਲੱਗ ਸਕੀ ਹੈ। ਵੈਸੇ ਨੇਪਾਲ ਦੇ ਸੈਰ ਸਪਾਟਾ ਬੋਰਡ ਨੇ ਦੱਸਿਆ ਸੀ ਕਿ 31 ਦੇਸ਼ਾਂ ਦੇ 900 ਤੋਂ ਵਧੇਰੇ ਜਿਹੜੇ ਨਾਗਰਿਕ ਨੇ ਉਹ ਉਹਨਾਂ ਦਾ ਇਹ ਥਾਂ ਟਿਕਾਣਾ ਹਾਲੇ ਤੱਕ ਪਤਾ ਨਹੀਂ ਚੱਲ ਸਕਿਆ ਹੈ। ਉੱਥੇ ਹੀ ਨੇਪਾਲ ਦੇ ਸੱਤਾਧਾਰੀ ਪਾਰਟੀ ਰਾਸ਼ਟਰੀ ਸਵਤੰਤਰ ਪਾਰਟੀ ਦੇ ਪ੍ਰਮੁੱਖ ਰਵੀ ਲਾਮਿਛਾਨੇ ਨੇ ਭਾਰਤ ਅਤੇ ਚੀਨ ਨੂੰ ਅਪੀਲ ਕੀਤੀ ਹੈ ਕਿ ਵਾਤਾਵਰਨ ਤਬਦੀਲੀ ਦੇ ਮੁੱਦੇ ਦੇ ਨਾਲ ਜੁੜੀਆਂ ਹੋਈਆਂ ਜਿੰਨੀਆਂ ਵੀ ਚੁਣੌਤੀਆਂ ਨੇ ਅਰਲੀ ਵਾਰਨਿੰਗ ਸਿਸਟਮ ਤਿਆਰ ਕਰਨ ਦੇ ਲਈ ਅਤੇ ਹੋਰ ਵੀ ਸਾਰੇ ਕੰਮ ਕਰਨ ਦੇ ਲਈ ਕਾਠਮਾਂਡੂ ਦੇ ਨਾਲ ਰਲ ਕੇ ਇਹ ਦੇਸ਼ ਕੰਮ ਕਰਨ। ਕਾਠਮਾਂਡੂ ਦੇ ਵਿੱਚ ਲਾਮਿਛਾਨੇ ਨੇ ਇਹ ਗੱਲਬਾਤ ਤ੍ਰਾਸਦੀ ਦੇ ਬਾਰੇ ਸੋਸ਼ਲ ਮੀਡੀਆ ਦੇ ਉੱਤੇ ਗੱਲ ਕਰਦਿਆਂ ਹੋਇਆਂ ਕਿਹਾ ਕਿ ਨੇਪਾਲ ਦੇ ਕਈ ਹਿੱਸਿਆਂ ਦੇ ਵਿੱਚ ਜਿਹੜੀ ਇਹ ਤਬਾਹੀ ਆਈ ਹੈ, ਇਹ ਤਬਾਹੀ ਇਹ ਨਹੀਂ ਦੇਖ ਰਹੀ ਕਿ ਇਹ ਕਿਹੜਾ ਦੇਸ਼ ਹੈ, ਕਿਹੜੀ ਸਰਹੱਦ ਹੈ। ਭਾਰਤ, ਚੀਨ, ਨੇਪਾਲ ਤਿੰਨ ਦੇਸ਼ ਨੇ ਪਰ ਇੱਕੋ ਹੀ ਪਰਬਤੀ ਪ੍ਰਣਾਲੀ ਦਾ ਹਿੱਸਾ ਨੇ। ਉਹਨਾਂ ਕਿਹਾ ਕਿ ਬੁੱਧਵਾਰ ਦੇ ਦਿਨ ਜਿਸ ਪਾਣੀ ਨੇ ਲੋਕਾਂ ਦੀ ਜਾਨ ਲਈ, ਉਸ ਪਾਣੀ ਨੇ ਇਹ ਵੀ ਨਹੀਂ ਪੁੱਛਿਆ ਕਿ ਇਹ ਕਿੱਥੋਂ ਦਾ ਨਾਗਰਿਕ ਹੈ, ਇਹ ਕਿੱਥੋਂ ਦਾ ਇਲਾਕਾ ਹੈ। ਉਹਨਾਂ ਚੇਤਾਵਨੀ ਦਿੰਦਿਆਂ ਹੋਇਆਂ ਕਿਹਾ ਕਿ ਹਿਮਾਲਿਆ ਦੇ ਵਿੱਚ ਜਿਹੜੇ ਬਦਲਾਅ ਆ ਰਹੇ ਨੇ ਉਹ ਸਾਡੀ ਸੋਚ ਤੋਂ ਕਿਤੇ ਜ਼ਿਆਦਾ ਤੇਜ਼ੀ ਦੇ ਨਾਲ ਆ ਰਹੇ ਨੇ। ਉਹਨਾਂ ਕਿਹਾ ਕਿ ਗਲੇਸ਼ੀਅਰ ਦੇ ਪਿੱਛੇ ਹਟ ਰਹੇ ਨੇ, ਜਿੱਥੇ ਬਰਫ਼ ਸੀ ਉੱਥੇ ਝੀਲਾਂ ਬਣ ਰਹੀਆਂ ਨੇ। ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਨੇਪਾਲ, ਭਾਰਤ ਅਤੇ ਚੀਨ ਰਲ ਕੇ ਵਾਤਾਵਰਨ ਤਬਦੀਲੀ ਦੇ ਇਸ ਮਸਲੇ ਦੇ ਉੱਤੇ ਗੱਲ ਕਰਨ ਅਤੇ ਆਪਣੇ ਜਿਹੜੇ ਨਿੱਜੀ ਸਵਾਰਥ ਨੇ ਜਾਂ ਹਿੱਤ ਨੇ ਉਹਨਾਂ ਨੂੰ ਭਰੇ ਰੱਖਣ। ਉੱਥੇ ਬਰਤਾਨੀਆ ਦੇ ਵਿੱਚ ਵਸਣ ਅਤੇ ਨਾਗਰਿਕਤਾ ਲੈਣ ਦੇ ਚਾਹਵਾਨਾਂ ਦੇ ਵਿੱਚ ਭਾਰਤੀ ਨਾਗਰਿਕਾਂ ਦੀ ਗਿਣਤੀ ਸਭ ਤੋਂ ਵਧੇਰੇ ਹੈ। ਬਰਤਾਨੀਆ ਦੇ ਗ੍ਰਹਿ ਮਹਿਕਮੇ ਦੀ ਤਰਫ ਤੋਂ ਜੂਨ 2026 ਨੂੰ ਖਤਮ ਹੋਏ ਵਰ੍ਹੇ ਦੇ ਦਰਮਿਆਨ ਦੱਸਿਆ ਗਿਆ ਕਿ 35,384 ਭਾਰਤੀਆਂ ਨੂੰ ਪੱਕੀ ਰਿਹਾਇਸ਼ ਦਿੱਤੀ ਗਈ ਹੈ, ਯਾਨੀ ILR ਦਿੱਤੀ ਗਈ ਹੈ, ਜੋ ਕਿ ਪਿਛਲੇ ਸਾਲ ਦੇ ਨਾਲੋਂ 51% ਜ਼ਿਆਦਾ। ਭਾਰਤੀ ਪੱਕੀ ਰਿਹਾਇਸ਼ ਹਾਸਲ ਕਰਨ ਵਾਲਾ ਬਰਤਾਨੀਆ ਦੇ ਵਿੱਚ ਸਭ ਤੋਂ ਵੱਡੇ ਸਮੂਹ ਦੇ ਵਿੱਚੋਂ ਬਣੇ ਨੇ, ਯਾਨੀ ਕਿ ਦੂਸਰੇ ਦੇਸ਼ਾਂ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਭਾਰਤੀਆਂ ਨੂੰ ਉੱਥੋਂ ਦੀ ਪੱਕੀ ਨਾਗਰਿਕਤਾ ਮਿਲੀ ਹੈ। ਮੌਜੂਦਾ ਨਿਯਮਾਂ ਦੇ ਮੁਤਾਬਕ ਜਾਇਜ਼ ਵੀਜ਼ਾ ਯਾਨੀ ਵੈਲਿਡ ਵੀਜ਼ਾ ਰੱਖਣ ਵਾਲਿਆਂ ਨੂੰ 5 ਸਾਲ ਬਾਅਦ ਪੱਕੀ ਰਿਹਾਇਸ਼ ਮਿਲ ਜਾਂਦੀ ਹੈ, ਪਰ ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਦੀਆਂ ਤਜਵੀਜ਼ਾਂ ਇਸ ਸਮੇਂ ਇਸ ਨੂੰ ਵਧਾ ਕੇ ਦੁੱਗਣਾ ਕਰਨ ਯਾਨੀ 10 ਸਾਲ ਕਰਨ ਦਾ ਪ੍ਰਸਤਾਵ ਹੈ। ਤਾਜ਼ਾ ਅੰਕੜਿਆਂ ਦੇ ਮੁਤਾਬਕ ਪੱਕੀ ਰਿਹਾਇਸ਼ ਦੀ ਮਨਜ਼ੂਰੀ ਦੇ ਮਾਮਲਿਆਂ ਦੇ ਵਿੱਚ ਕੁੱਲ 24% ਵਾਧਾ ਦਰਜ ਕੀਤਾ ਗਿਆ, ਜੋ ਕਿ ਅੱਗੇ ਚੱਲ ਕੇ ਬ੍ਰਿਟਿਸ਼ ਨਾਗਰਿਕਤਾ ਦੇ ਲਈ ਰਾਹ ਖੋਲ੍ਹ ਸਕਦਾ ਹੈ। ਉੱਥੇ ਅਗਲੀ ਖਬਰ ਵੀ ਨੇਪਾਲ ਦੇ ਨਾਲ ਹੀ ਜੁੜੀ ਹੋਈ, ਜਿੱਥੇ ਨੇਪਾਲ ਦੇ ਵਿੱਚ ਆਏ ਇਹਨਾਂ ਫਲੈਸ਼ ਫਲੱਡਸ ਯਾਨੀ ਭਿਆਨਕ ਹੜ੍ਹਾਂ ਤੋਂ ਬਾਅਦ ਹੁਣ ਭਾਰਤ ਸਰਕਾਰ ਨੇ ਭਾਰਤ ਨੇਪਾਲ ਮੈਤਰੀ ਬੱਸ ਸੇਵਾ 28 ਤੇ 29 ਅਗਸਤ ਦੇ ਲਈ ਅਸਥਾਈ ਤੌਰ ਦੇ ਉੱਤੇ ਰੋਕ ਦਿੱਤੀ। ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ ਯਾਨੀ DTC ਅਤੇ ਦਿੱਲੀ ਸਰਕਾਰ ਨੇ ਇਹ ਫੈਸਲਾ ਲਿਆ। DTC ਨੇ ਦੱਸਿਆ ਕਿ ਨੇਪਾਲ ਦੇ ਵਿੱਚ ਨੈਸ਼ਨਲ ਹਾਈਵੇ ਅਤੇ ਦਿੱਲੀ ਕਾਠਮਾਂਡੂ ਮਾਰਗ ਦੇ ਉੱਤੇ ਆਵਾਜਾਈ ਪੂਰੀ ਤਰ੍ਹਾਂ ਦੇ ਨਾਲ ਬੰਦ ਹੈ, ਔਰ ਵੈਸੇ ਵੀ ਇਸ ਬੱਸ ਨੂੰ ਚਲਾਉਣ ਦਾ ਕੋਈ ਫਾਇਦਾ ਨਜ਼ਰ ਨਹੀਂ ਆ ਰਿਹਾ, ਕਿਉਂਕਿ ਦਿੱਲੀ ਵਾਲੇ ਪਾਸਿਓਂ ਕਾਠਮਾਂਡੂ ਦੇ ਵਿੱਚ ਹਾਲੇ ਕਿਸੇ ਨੂੰ ਵੀ ਨਹੀਂ ਭੇਜਿਆ ਜਾ ਰਿਹਾ। ਹਾਲਾਂਕਿ ਕਾਠਮਾਂਡੂ ਵਾਲੇ ਪਾਸਿਓਂ ਜਿਹੜੇ ਦਿੱਲੀ ਜਾਂ ਭਾਰਤ ਦੇ ਦੂਸਰੇ ਸੂਬਿਆਂ ਦੇ ਵਿੱਚ ਆਉਣ ਦੇ ਰਾਹ ਹਾਲੇ ਵੀ ਖੁੱਲ੍ਹੇ ਰੱਖੇ ਗਏ ਨੇ। ਦਿੱਲੀ ਸਰਕਾਰ ਨੇ ਭਾਰਤ ਨੇਪਾਲ ਦੇ ਦਰਮਿਆਨ ਮਜ਼ਬੂਤ ਸੰਬੰਧਾਂ ਨੂੰ ਸੁਖਾਲਾ ਬਣਾਉਣ ਦੇ ਲਈ ਇਸ ਬੱਸ ਸੇਵਾ ਦੇ 2014 ਦੇ ਵਿੱਚ ਸ਼ੁਰੂਆਤ ਤੋਂ ਬਾਅਦ ਪਹਿਲੀ ਵਾਰ ਹੋਇਆ ਹੈ ਕਿ ਇਸ ਨੂੰ ਹੁਣ ਬੰਦ ਕੀਤਾ ਗਿਆ ਹੋਵੇ। ਦੱਸ ਦਈਏ ਕਿ ਇਹ ਬੱਸ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ 'ਚੋਂ ਲੰਘਦੀ ਹੋਈ ਗੋਰਖਪੁਰ ਨੇੜੇ ਸਨੌਲੀ ਚੈੱਕ ਪੋਸਟ ਦੇ ਰਾਹੀਂ ਨੇਪਾਲ ਦੇ ਵਿੱਚ ਦਾਖਲ ਹੁੰਦੀ ਹੈ। ਹਾਲਾਂਕਿ ਉੱਤਰ ਪ੍ਰਦੇਸ਼ ਦੇ ਦੂਜੇ ਸ਼ਹਿਰਾਂ ਦੇ ਨਾਲ ਸੰਪਰਕ ਨੇਪਾਲ ਦੇ ਵਿੱਚ ਹਾਲੇ ਵੀ ਬਣੇ ਹੋਏ ਨੇ।
ਦਿੱਲੀ ਦੀ ਖਬਰ ਸਾਂਝੀ ਹੋ ਕਰੀਏ ਤਾਂ ਬੀਤੇ 24 ਘੰਟਿਆਂ ਦੇ ਵਿੱਚ H1N1 ਦੇ 166 ਮਾਮਲਿਆਂ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ। ਇਸ ਤੋਂ ਬਾਅਦ ਸਵਾਈਨ ਫਲੂ ਦੇ ਮਾਮਲਿਆਂ ਦੀ ਗਿਣਤੀ ਵੱਧ ਕੇ 2612 ਹੋ ਗਈ ਹੈ। ਸਰਕਾਰੀ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ। ਅੰਕੜਿਆਂ ਦੇ ਮੁਤਾਬਕ ਇਨਫਲੂਐਂਜ਼ਾ ਏ ਦੇ ਮਾਮਲਿਆਂ ਦੀ ਗਿਣਤੀ ਵੀ ਵੱਧ ਕੇ 3300 ਹੋ ਗਈ ਹੈ। ਦੱਸ ਦਈਏ ਕਿ ਦਿੱਲੀ ਦੇ ਸਿਹਤ ਮੰਤਰੀ ਪੰਕਜ ਕੁਮਾਰ ਨੇ ਇਹ ਜਾਣਕਾਰੀ ਇੰਦਰਾ ਗਾਂਧੀ ਹਸਪਤਾਲ ਦਾ ਦੌਰਾ ਕਰਨ ਤੋਂ ਬਾਅਦ ਦਿੱਤੀ ਤੇ ਦੱਸਿਆ ਕਿ H1N1 ਮੌਸਮੀ ਇਨਫਲੂਐਂਜ਼ਾ ਦੇ ਮਾਮਲੇ ਲਗਾਤਾਰ ਵੱਧ ਰਹੇ ਨੇ। ਸੂਬਾਈ ਸਰਕਾਰ ਦੀ ਤਰਫ ਤੋਂ ਤਿਆਰੀਆਂ ਕੀਤੀਆਂ ਗਈਆਂ ਨੇ। ਇਹਨਾਂ ਦੀ ਸਮੀਖਿਆ ਦੇ ਲਈ ਹੀ ਉਹਨਾਂ ਦਾ ਇਹ ਦੌਰਾ ਸੀ। ਆਪਣੇ ਦੌਰੇ ਦੌਰਾਨ ਮੰਤਰੀ ਨੇ ਹਸਪਤਾਲ ਦੇ ਫਲੂ ਪ੍ਰਬੰਧਨ ਵਿਵਸਥਾ ਦਾ ਜਾਇਜ਼ਾ ਲਿਆ, ਜਿਸ ਦੇ ਵਿੱਚ ਆਈਸੋਲੇਸ਼ਨ ਬੈਡਜ਼, ਐਮਰਜੈਂਸੀ ਸੇਵਾਵਾਂ, ਜਾਨ ਸੰਬੰਧੀ ਬੁਨਿਆਦੀ ਢਾਂਚਾ, ਇਨਫਰਾਸਟ੍ਰਕਚਰ ਤੇ ਦਵਾਈਆਂ ਦੀ ਉਪਲਬਧਤਾ ਬਾਰੇ ਤੇ ਕਰਮਚਾਰੀਆਂ ਦੀ ਤੈਨਾਤੀ ਦੇ ਬਾਰੇ ਜਾਣਕਾਰੀ ਹਾਸਲ ਕੀਤੀ। ਆਖਰੀ ਖਬਰ ਭਾਰਤ ਦੇ ਨਾਲ ਜੁੜੀ ਹੋਈ ਗੋਆ ਤੋਂ, ਜਿੱਥੇ ਗੋਆ ਮੰਤਰੀ ਮੰਡਲ ਨੇ ਧਰਮ ਤਬਦੀਲੀ ਦੇ ਖਿਲਾਫ ਇੱਕ ਬਿੱਲ ਨੂੰ ਮਨਜ਼ੂਰੀ ਦਿੱਤੀ ਹੈ, ਜਿਸ ਦੇ ਵਿੱਚ ਹੋਰ ਵੀ ਸਖਤ ਵਿਵਸਥਾਵਾਂ ਤੈਅ ਕੀਤੀਆਂ ਗਈਆਂ ਨੇ। ਉਮਰ ਕੈਦ ਦੀ ਸਜ਼ਾ ਦਾ ਵੀ ਪ੍ਰਸਤਾਵ ਹੈ। ਅਧਿਕਾਰੀਆਂ ਨੇ ਵੀਰਵਾਰ ਦੇ ਦਿਨ ਦੱਸਿਆ ਕਿ ਇਹ ਬਿੱਲ ਸੂਬਾ ਵਿਧਾਨ ਸਭਾ ਦੇ 31 ਅਗਸਤ ਤੋਂ ਸ਼ੁਰੂ ਹੋਣ ਵਾਲੇ ਮੌਨਸੂਨ ਸੈਸ਼ਨ ਤੋਂ ਪਹਿਲਾਂ ਸਦਨ ਦੇ ਵਿੱਚ ਪੇਸ਼ ਕੀਤਾ ਜਾਏਗਾ। ਮੌਨਸੂਨ ਸੈਸ਼ਨ ਦੇ ਦੌਰਾਨ ਹੀ ਮਾਫ ਕਰਨਾ, ਇਸ ਨੂੰ ਪੇਸ਼ ਕੀਤਾ ਜਾਏਗਾ। ਇਸ ਬਿੱਲ ਦੇ ਵਿੱਚ ਧੱਕੇ, ਦਬਾਅ ਤੇ ਅਨੁਚਿਤ ਪ੍ਰਭਾਵ, ਲਾਲਚ ਜਾਂ ਧੋਖਾਦੇਈ ਦੇ ਨਾਲ ਵਿਆਹ ਕਰਵਾਉਣ ਦੇ ਉੱਤੇ ਕਥਿਤ ਕਾਰਵਾਈ ਹੋਏਗੀ। ਬਿੱਲ ਦੇ ਤਹਿਤ ਮੁਲਜ਼ਮਾਂ ਨੂੰ ਉਮਰ ਕੈਦ ਤੱਕ ਦੀ ਸਜ਼ਾ ਤੋਂ ਇਲਾਵਾ ਘੱਟੋ ਘੱਟ 50,000 ਰੁਪਏ ਤੱਕ ਦੇ ਜੁਰਮਾਨਾ, ਪੀੜਤਾਂ ਨੂੰ ਵੱਧ ਤੋਂ ਵੱਧ 5 ਲੱਖ ਰੁਪਏ ਤੱਕ ਦੇ ਮੁਆਵਜ਼ਾ ਦੇਣ ਦੀ ਵਿਵਸਥਾ ਕੀਤੀ ਗਈ ਹੈ। ਬਿੱਲ 'ਚ ਇਹ ਵੀ ਵਿਵਸਥਾ ਹੈ ਕਿ ਜੇਕਰ ਇਹ ਪਾਇਆ ਜਾਂਦਾ ਹੈ ਕਿ ਵਿਆਹ ਸਿਰਫ ਧਰਮ ਤਬਦੀਲੀ ਦੇ ਮਕਸਦ ਦੇ ਨਾਲ ਕੀਤਾ ਗਿਆ ਤਾਂ ਅਜਿਹੇ ਵਿਆਹ ਨੂੰ ਨਾ ਮਨਜ਼ੂਰ ਐਲਾਨਿਆ ਜਾ ਸਕਦਾ ਹੈ। ਮਹਾਰਾਸ਼ਟਰ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਓਡੀਸ਼ਾ, ਛੱਤੀਸਗੜ੍ਹ, ਹਿਮਾਚਲ ਪ੍ਰਦੇਸ਼ ਵਰਗੇ ਕਈ ਹੋਰਨਾਂ ਸੂਬਿਆਂ ਦੇ ਵਿੱਚ ਪਹਿਲਾਂ ਤੋਂ ਹੀ ਧਰਮ ਤਬਦੀਲੀ ਦੇ ਵਿਰੁੱਧ ਕਾਨੂੰਨ ਲਾਗੂ ਨੇ। ਉੱਥੇ ਹੀ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ ਤਾਂ ਆਸਟ੍ਰੇਲੀਆ ਦੇ ਵਿੱਚ ਇਸ ਵਕਤ ਜਿਹੜੀ ਨੈਸ਼ਨਲ ਬੁਸ਼ ਸਮਿਟ ਚੱਲ ਰਿਹਾ, ਉੱਥੋਂ ਖਾਸੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਇਸ ਦਰਮਿਆਨ ਸਭ ਤੋਂ ਪਹਿਲਾਂ ਖਬਰ ਤਾਂ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੇ ਉਸ ਕੈਂਪੇਨ ਦੇ ਨਾਲ ਜੁੜੀ ਹੋਈ, ਜਿਸ ਦੇ ਵਿੱਚ ਆਸਟ੍ਰੇਲੀਆ ਯੂਨਾਈਟਿਡ ਨੇਸ਼ਨ ਦੀ ਸਿਕਿਉਰਿਟੀ ਕੌਂਸਲ ਦੀ ਸੀਟ ਹਾਸਲ ਕਰਨ ਦੇ ਲਈ ਇੱਕ ਮੁਹਿੰਮ ਸ਼ੁਰੂ ਕਰੀ ਬੈਠਾ ਸੀ। ਦੱਸ ਦਈਏ ਕਿ ਇਸ ਦਰਮਿਆਨ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਕੌਮਾਂਤਰੀ ਪੱਧਰ ਦੇ ਉੱਤੇ ਆਸਟ੍ਰੇਲੀਆ ਦੇ ਲਈ ਖਾਸੀਆਂ ਕੂਟਨੀਤਕ ਉਪਲਬਧੀਆਂ ਹਾਸਲ ਕੀਤੀਆਂ ਹੋਣਗੀਆਂ। ਕੌਪ ਸਮਿਟ ਦੇ ਵਿੱਚ ਆਸਟ੍ਰੇਲੀਆ ਦੀ ਗੱਲ ਰੱਖੀ ਔਰ ਆਸਟ੍ਰੇਲੀਆ ਦੇ ਜਿਹੜਾ ਆਯੋਜਨ ਨੂੰ ਲੈ ਕੇ ਆਸਟ੍ਰੇਲੀਆ ਦੀ ਦਾਅਵੇਦਾਰੀ ਵੀ ਪੇਸ਼ ਕੀਤੀ ਗਈ। ਆਸੀਆਨ APEC G20 ਦੇ ਵਿੱਚ ਵੀ ਆਸਟ੍ਰੇਲੀਆ ਨੇ ਆਪਣੀ ਗੱਲ ਵਜ਼ਨਦਾਰ ਤਰੀਕੇ ਦੇ ਨਾਲ ਰੱਖੀ ਹੈ। ਪਰ ਇਸ ਦਰਮਿਆਨ ਖਾਸ ਗੱਲ ਇਹ ਹੋਏਗੀ ਕਿ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਹੁਣ ਜਨਰਲ ਅਸੈਂਬਲੀ ਸੈਸ਼ਨ ਜਿਹੜਾ ਸੰਯੁਕਤ ਰਾਸ਼ਟਰ ਦਾ ਯਾਨੀ ਯੂਨਾਈਟਿਡ ਨੇਸ਼ਨ ਦਾ, ਉਹ ਲਗਾਤਾਰ ਦੂਸਰੀ ਵਾਰ ਉਸ ਦੇ ਵਿੱਚ ਸੰਬੋਧਨ ਕਰਨ ਜਾ ਰਹੇ ਨੇ ਔਰ ਆਸਟ੍ਰੇਲੀਆ ਦੀ ਦਾਅਵੇਦਾਰੀ ਨੂੰ ਪੇਸ਼ ਕਰਨਗੇ। ਸਾਲ 2029-30 ਦੇ ਲਈ ਯੂਨਾਈਟਿਡ ਨੇਸ਼ਨ ਦੀ ਸਿਕਿਉਰਿਟੀ ਕੌਂਸਲ ਦੇ ਵਾਸਤੇ ਜਿਹੜੀ ਇੱਕ ਨੌਨ ਪਰਮਾਨੈਂਟ ਸੀਟ ਹੈ ਉਸ ਦੇ ਲਈ ਆਸਟ੍ਰੇਲੀਆ ਦੀ ਦਾਅਵੇਦਾਰੀ ਪੇਸ਼ ਕੀਤੀ ਜਾਣੀ ਹੈ। ਉੱਥੇ ਇੰਡਸਟਰੀ ਮਿਨਿਸਟਰ ਟਿਮ ਆਇਰਸ ਦੀ ਤਰਫ ਤੋਂ ਪ੍ਰਧਾਨ ਮੰਤਰੀ ਦੀ ਉਸ ਜਿਹੜੀ ਬਿਆਨ ਸੀ ਕਿ ਰਿਫਿਊਜੀ ਇਨਟੇਕ ਦੇ ਵਿੱਚ ਕੋਈ ਬਦਲਾਅ ਨਹੀਂ ਕੀਤਾ ਜਾਏਗਾ, ਉਸ ਦਾ ਬਚਾਅ ਕੀਤਾ ਗਿਆ। ਹਾਲਾਂਕਿ ਕੱਲ੍ਹ ਦੇ ਦਿਨ, ਮਾਫ ਕਰਨਾ, ਇਸ ਤੋਂ ਇੱਕ ਦਿਨ ਪਹਿਲਾਂ ਹੋਮ ਅਫੇਅਰ ਮਿਨਿਸਟਰ ਟੋਨੀ ਬਰਕ ਇਹ ਗੱਲ ਕਹਿ ਚੁੱਕੇ ਸੀ ਕਿ ਆਸਟ੍ਰੇਲੀਆ 'ਚ ਜਿਹੜਾ ਮੌਜੂਦਾ ਰਿਫਿਊਜੀ ਇਨਟੇਕ ਹੈ ਯਾਨੀ ਰਿਫਿਊਜੀਆਂ ਦੇ ਆਸਟ੍ਰੇਲੀਆ 'ਚ ਦਾਖਲਾ ਹੋਣ ਦੀ ਜਿਹੜੀ ਗਿਣਤੀ ਉਹ 20,000 ਸਾਲਾਨਾ, ਉਸ ਨੂੰ ਘੱਟ ਕਰਕੇ 13,750 ਕਰ ਦਿੱਤਾ ਜਾਏਗਾ। ਪਰ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਬੁਸ਼ ਸਮਿਟ ਦੇ ਦਰਮਿਆਨ ਇਹ ਗੱਲ ਕਹਿ ਦਿੱਤੀ ਕਿ ਸਾਲਾਨਾ ਰਿਫਿਊਜੀ ਇਨਟੇਕ ਉਸ ਨੂੰ ਘੱਟ ਨਹੀਂ ਕੀਤਾ ਜਾਏਗਾ, ਉਸ ਦੇ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾਏਗੀ। ਅਜਿਹੇ 'ਚ ਨਿਊਜ਼ 24 ਦੇ ਉੱਤੇ ਗੱਲ ਕਰਦੇ ਹੋਏ ਟਿਮ ਆਇਰਸ ਨੇ ਕਿਹਾ ਕਿ ਲੇਬਰ ਦੀ ਜਿਹੜੀ ਰਿਫਿਊਜੀਆਂ ਦੀ ਲੈ ਕੇ ਇੱਕ ਗਿਣਤੀ ਹੈ ਉਹ ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਦੀ ਗਿਣਤੀ ਦੇ ਨਾਲ ਹੀ ਮਿਲਦੀ ਰੱਖੀ ਜਾਏਗੀ। ਯਾਨੀ ਕਿ ਜੇਕਰ ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਘੱਟ ਕੀਤਾ ਜਾ ਰਿਹਾ ਆਸਟ੍ਰੇਲੀਆ 'ਚ ਤਾਂ ਜ਼ਾਹਰ ਜਿਹੀ ਗੱਲ ਹੈ ਕਿ ਉਸ ਦੇ ਅਸਰ ਦੂਸਰੇ ਵੀਜ਼ਾ ਕੈਟਾਗਰੀਆਂ ਦੇ ਉੱਤੇ ਵੀ ਪੈਣਗੇ ਜਾਂ ਪ੍ਰਵਾਸ ਦਾਖਲਿਆਂ ਦੇ ਉੱਤੇ ਵੀ ਪੈਣਗੇ। ਇਸ ਦਰਮਿਆਨ ਲਿਬਰਲ ਨੈਸ਼ਨਲ ਗੱਠਜੋੜ ਤੋਂ ਵੀ ਉਹਨਾਂ ਦੀ ਪੋਲਿਸੀ ਪੁੱਛਿਆ ਜਾ ਰਿਹਾ ਸੀ ਕਿ ਲਿਬਰਲ ਨੈਸ਼ਨਲ ਗੱਠਜੋੜ ਕੀ ਇਸ ਮਾਮਲੇ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਇਸੇ ਹੀ ਜਿਹੜਾ ਇਨਟੇਕ ਨੂੰ ਜਾਰੀ ਰੱਖਣਾ ਚਾਹੇਗਾ। ਵਿਰੋਧੀ ਧਿਰ ਦੇ ਨੇਤਾ ਐਂਗਸ ਟੇਲਰ ਨੇ ਕਿਹਾ ਕਿ ਉਹ ਆਸਟ੍ਰੇਲੀਆ ਦੇ ਵਿੱਚ ਰਿਫਿਊਜੀ ਇਨਟੇਕ ਦੀ ਮੌਜੂਦਾ ਗਿਣਤੀ 20,000 ਤੋਂ ਘੱਟ ਕਰਨਾ ਚਾਹੁੰਦੇ ਨੇ ਜਾਂ ਫਿਰ ਇਸ ਨੂੰ ਇੰਨਾ ਹੀ ਬਰਕਰਾਰ ਰੱਖਣਾ ਚਾਹੁੰਦੇ ਨੇ। ਇਸ ਦੇ ਵਾਸਤੇ ਆਪਣੇ ਸਾਰੇ ਵਿਕਲਪ ਫਿਲਹਾਲ ਖੁੱਲ੍ਹੇ ਰੱਖੇ ਹੋਏ ਨੇ।
ਲਿਬਰਲ ਨੈਸ਼ਨਲ ਗਠਜੋੜ ਨੇ ਹਾਲੇ ਤੱਕ ਆਪਣੀ ਪ੍ਰਵਾਸ ਦੇ ਕੁੱਲ ਪ੍ਰਵਾਸ ਦੇ ਦਾਖਲੇ ਦੀ ਗਿਣਤੀ ਕਿੰਨੀ ਹੈ ਉਸ ਨੂੰ ਵੀ ਜ਼ਾਹਰ ਨਹੀਂ ਕੀਤਾ। ਦੱਸ ਦਈਏ ਕਿ ਪਿਛਲੇ ਹਫ਼ਤਿਆਂ ਦੇ ਦਰਮਿਆਨ ਟੌਨੀ ਬਰਕ ਦੀ ਤਰਫ ਤੋਂ ਦੇਸ਼ ਨੂੰ ਸੰਬੋਧਨ ਕੀਤਾ ਜਾਣਾ ਸੀ, ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇਣੇ ਸੀ, ਪਰ ਲੇਬਰ ਪਾਰਟੀ ਦੀ ਆਉਣ ਵਾਲੇ ਸਾਲਾਂ ਦੇ ਵਾਸਤੇ ਪ੍ਰਵਾਸ ਨੀਤੀ ਕੀ ਹੋਏਗੀ ਉਸ ਭਾਸ਼ਣ ਨੂੰ ਉਸ ਵਕਤ ਰੱਦ ਕਰ ਦਿੱਤਾ ਗਿਆ ਸੀ, ਜਿਸ ਦਾ ਖਾਸੀ ਚਰਚਾ ਵੀ ਹੋਈ ਸੀ, ਖਾਸਾ ਰੌਲਾ ਵੀ ਪਿਆ ਸੀ। ਪਰ ਇਸ ਦਰਮਿਆਨ ਹੁਣ ਜਿਹੜੀ ਲਿਬਰਲ ਪਾਰਟੀ ਹੈ ਉਹ ਇਹੀ ਉਮੀਦ ਲਗਾ ਕੇ ਬੈਠੀ ਹੈ ਕਿ ਜਦੋਂ ਪ੍ਰਧਾਨ ਮੰਤਰੀ ਜਾਂ ਟੌਨੀ ਬਰਕ ਆਪਣੀ ਇਮੀਗ੍ਰੇਸ਼ਨ ਪਾਲਿਸੀ ਦੇ ਬਾਰੇ ਐਲਾਨ ਕਰ ਦਿੰਦੇ ਨੇ, ਉਸੇ ਤੋਂ ਬਾਅਦ ਲਿਬਰਲ ਨੈਸ਼ਨਲ ਗਠਜੋੜ ਆਪਣੇ ਪੱਤੇ ਖੋਲ੍ਹੇ ਤਾਂ ਬਿਹਤਰ ਹੋਏਗਾ। ਉੱਥੇ ਹਿਊਮੈਨੀਟੇਰੀਅਨ ਵੀਜ਼ਾ ਦੇ ਵਿੱਚ ਇਸ ਤਬਦੀਲੀ ਤੋਂ ਇਲਾਵਾ ਦੇਸ਼ ਭਰ ਦੇ ਵਿੱਚ ਹੋਰ ਵੀ ਕਈ ਮਸਲਿਆਂ ਦੇ ਉੱਤੇ ਬੁੱਧ ਸਮਿਟ ਦੇ ਵਿੱਚ ਬਹਿਸ ਬਸਾਈਆਂ ਹੋ ਰਹੀਆਂ ਨੇ, ਜਿੱਥੇ ਐਨਰਜੀ ਮਿਨਿਸਟਰ ਕ੍ਰਿਸ ਬੋਵਨ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਕੁਈਨਜ਼ਲੈਂਡ ਅਤੇ ਨਾਰਦਰਨ ਟੈਰੀਟਰੀ ਕਾਮਨਵੈਲਥ ਸਰਕਾਰ ਦੇ ਉੱਤੇ ਆਪਣੇ ਰੂਲ ਯਾਨੀ ਕਿ ਨਿਯਮ ਤਬਦੀਲੀ ਕਰਵਾ ਕੇ ਡੇਟਾ ਸੈਂਟਰ ਨੂੰ 100% ਰਿਨਿਊਬਲ ਐਨਰਜੀ ਤੋਂ ਇਲਾਵਾ ਐਨਰਜੀ ਵਰਤਣ ਦੇ ਲਈ ਜਿਹੜਾ ਇੱਕ ਬਿੱਲ ਸੀ ਉਸ ਦੇ ਉੱਤੇ ਮਨਾ ਚੁੱਕੇ ਨੇ। ਇਹ ਗੱਲ ਸਹੀ ਨਹੀਂ ਹੈ। ਉਹਨਾਂ ਕਿਹਾ ਕਿ ਕਾਮਨਵੈਲਥ ਆਪਣੇ ਵਿਕਲਪਾਂ ਦੇ ਉੱਤੇ ਵਿਚਾਰ ਕਰ ਰਹੀ ਹੈ, ਕੁਈਨਜ਼ਲੈਂਡ ਅਤੇ ਨਾਰਦਰਨ ਟੈਰੀਟਰੀ ਨੇ ਆਪਣੀ ਗੱਲ ਰੱਖੀ ਸੀ। ਕ੍ਰਿਸ ਬੋਵਨ ਇਹ ਗੱਲ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਜਿਹੜੇ ਵੀ ਡੇਟਾ ਸੈਂਟਰ ਅਲੱਗ ਅਲੱਗ ਸੂਬਿਆਂ 'ਚ ਖੋਲ੍ਹੇ ਜਾਣਗੇ ਉਸ ਦੇ ਵਿੱਚ ਬਿਜਲੀ ਦੀ ਜਿਹੜੀ ਖਪਤ ਹੈ ਉਹ ਫੋਸਿਲ ਫਿਊਲ ਦੇ ਨਾਲ ਤਿਆਰ ਹੋਣ ਵਾਲੀ ਬਿਜਲੀ ਅਤੇ ਰਿਨਿਊਬਲ ਐਨਰਜੀ ਦੋਹਾਂ ਦੇ ਉੱਤੇ ਨਿਰਭਰ ਕਰੇਗੀ। ਦੋਹਾਂ ਦੇ ਨਾਲ ਹੀ ਜਿਹੜੇ ਡੇਟਾ ਸੈਂਟਰਸ ਚਲਾਏ ਜਾਣਗੇ, ਜਦਕਿ ਕੁਈਨਜ਼ਲੈਂਡ ਦਾ ਕਹਿਣਾ ਸੀ ਕਿ ਰਿਨਿਊਬਲ ਐਨਰਜੀ ਯਾਨੀ ਕਿ ਨਵਿਆਨਯੋਗ ਊਰਜਾ ਦੇ ਜਿਹੜੇ ਪੈਦਾ ਕਰਨ ਦੇ ਸਰੋਤ ਨੇ ਉਹਨਾਂ ਦਾ ਅਧਿਕਾਰ ਖੇਤਰ ਸਿਰਫ ਸੂਬਾਈ ਹੱਥਾਂ ਦੇ ਵਿੱਚ ਹੀ ਹੋਵੇ। ਉੱਥੇ ਆਸਟ੍ਰੇਲੀਅਨ ਕੰਪੀਟੀਸ਼ਨ ਐਂਡ ਕੰਜ਼ਿਊਮਰ ਕਮਿਸ਼ਨ ਨੇ ਹੁਣ ਹੋਬਾਰਟ ਪ੍ਰਾਈਵੇਟ ਹੋਸਪਿਟਲ ਦੀ ਸੇਲ ਕਲੇਵਰੀ ਹੈਲਥ ਕੇਅਰ ਨੂੰ ਦੇਣ ਦੇ ਉੱਤੇ ਇਤਰਾਜ਼ ਜ਼ਾਹਰ ਕੀਤੇ ਨੇ ਅਤੇ ਭਵਿੱਖ ਦੇ ਉੱਤੇ ਸਵਾਲ ਖੜ੍ਹੇ ਕੀਤੇ ਨੇ। ਦੱਸ ਦਈਏ ਕਿ ਹੋਬਾਰਟ ਪ੍ਰਾਈਵੇਟ ਹੋਸਪਿਟਲ ਦੀ ਸੇਲ ਦੇ ਦਰਮਿਆਨ ਹੀ ਇਹ ਵੀ ਗੱਲ, ਹਾਲਾਂਕਿ ACCC ਦੀ ਤਰਫ ਤੋਂ ਇਸ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ, ਪਰ ਇਹ ਕਿਹਾ ਜਾ ਰਿਹਾ ਹੈ ਕਿ ਇਸ ਕੈਥੋਲਿਕ ਸੰਸਥਾ ਕਲੇਵਰੀ ਹੈਲਥ ਕੇਅਰ ਨੂੰ ਜੇਕਰ ਇਸ ਦੀ ਵਿਕਰੀ ਕੀਤੀ ਜਾਂਦੀ ਹੈ ਤਾਂ ਉੱਥੇ ਜੈਂਡਰ ਅਫਰਮਿੰਗ ਕੇਅਰ ਜਾਂ ਸਰਜੀਕਲ ਟਰਮੀਨੇਸ਼ਨਸ ਜਾਂ ਇਸ ਕਿਸਮ ਦੇ ਹੋਰ ਜਿਹੜੇ ਫਰਟੀਲਿਟੀ ਦੇ ਨਾਲ ਜੁੜੇ ਹੋਏ ਟ੍ਰੀਟਮੈਂਟਸ ਨੇ ਉਹ ਨਹੀਂ ਹੋਣਗੇ। ਕਲੇਵਰੀ ਹੈਲਥ ਕੇਅਰ ਦੀ ਤਰਫ ਤੋਂ ਇਸ ਕਿਸਮ ਦਾ ਦਾਅਵਾ ਪਹਿਲਾਂ ਹੀ ਕੀਤਾ ਗਿਆ ਸੀ। ਹੋਬਾਰਟ ਪ੍ਰਾਈਵੇਟ ਹੋਸਪਿਟਲ ਵੈਸੇ ਬਿਲਕੁਲ ਹੋਬਾਰਟ ਦੇ ਮੇਨ ਪਬਲਿਕ ਹੋਸਪਿਟਲ ਰੋਇਲ ਹੋਬਾਰਟ ਹੋਸਪਿਟਲ ਦੇ ਨਾਲ ਮੌਜੂਦ ਹੈ। ਇੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਆਪਣਾ ਇਲਾਜ ਕਰਾਉਂਦੇ ਨੇ, ਗਰਭਵਤੀ ਮਹਿਲਾਵਾਂ ਇੱਥੇ ਪਹੁੰਚਦੀਆਂ ਨੇ, ਮਾਪੇ ਇੱਥੇ ਆ ਕੇ ਜੈਂਡਰ ਅਫਰਮੇਸ਼ਨ ਟੈਸਟ ਵੀ ਕਰਵਾਉਂਦੇ ਨੇ, ਔਰ ਇਸ ਤੋਂ ਇਲਾਵਾ ਸਰਜੀਕਲ ਟਰਮੀਨੇਸ਼ਨਸ ਹੁੰਦੀਆਂ ਨੇ ਯਾਨੀ ਕਿ ਗਰਭ ਨੂੰ ਗਿਰਾਇਆ ਜਾਂਦਾ ਹੈ, ਵਾਲੰਟਰੀ ਅਸਿਸਟਿਡ ਡਾਇੰਗ, ਫਰਟੈਲਿਟੀ ਟ੍ਰੀਟਮੈਂਟ, IVF, ਇਹ ਸਾਰੀਆਂ ਸਹੂਲਤਾਂ ਇੱਥੇ ਦਿੱਤੀਆਂ ਜਾਂਦੀਆਂ ਨੇ। ਪਰ ਕੈਥੋਲਿਕ ਧਰਮ ਨੂੰ ਮੰਨਣ ਵਾਲੀ ਇਹ ਸੰਸਥਾ ਜਿਹੜੀ ਕਿ ਸਿਹਤ ਸੈਕਟਰ ਦੇ ਵਿੱਚ ਵੀ ਹੈ, ਇਹਨਾਂ ਦਾ ਕਹਿਣਾ ਹੈ ਕਿ ਇਹ ਈਸਾਈ ਮਤ ਤੋਂ ਬਿਲਕੁਲ ਉਲਟ ਵਿਚਾਰ ਨੇ, ਇਹਨਾਂ ਨੂੰ ਹਸਪਤਾਲ ਦੇ ਘੇਰੇ ਦੇ ਅੰਦਰ ਤਾਂ ਘੱਟੋ ਘੱਟ ਨਹੀਂ ਹੋਣ ਦਿੱਤਾ ਜਾਏਗਾ। ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਤੇ ਹਾਕੀ ਦੇ ਲਈ ਆਸਟ੍ਰੇਲੀਆ ਦੇ ਵਾਸਤੇ ਮਾੜੀ ਖਬਰ, ਜਿੱਥੇ ਵਿਸ਼ਵ ਕੱਪ ਦੇ ਵਿੱਚ ਆਸਟ੍ਰੇਲੀਆ ਦਾ ਸਫ਼ਰ ਤਾਂ ਖਿਤਾਬੀ ਦੌੜ ਦੇ ਵਾਸਤੇ ਪਹਿਲਾਂ ਹੀ ਮੁੱਕ ਗਿਆ ਸੀ, ਪਰ ਹੁਣ ਜਿਹੜਾ ਇੱਕ ਟੀਮ ਦੀ ਤਰਫ ਤੋਂ ਅਰਜਨਟੀਨਾ ਦੇ ਨਾਲ ਸੈਮੀਫਾਈਨਲ ਖੇਡਿਆ ਜਾਣਾ ਸੀ ਉਸ ਦੇ ਵਿੱਚ ਅਰਜਨਟੀਨਾ ਦੇ ਹੱਥੋਂ ਹਾਰ ਆਸਟ੍ਰੇਲੀਆ ਨੂੰ ਮਿਲੀ ਹੈ। 40 ਸਾਲਾਂ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਟੀਮ ਸੈਮੀਫਾਈਨਲ ਤੋਂ ਪਹਿਲਾਂ ਹੀ ਜਿਹੜੀ ਹੈ ਟੂਰਨਾਮੈਂਟ ਦੇ ਵਿੱਚੋਂ ਬਾਹਰ ਹੋ ਗਈ ਹੋਵੇ। ਇਸ ਦਾ ਮਤਲਬ ਇਹ ਹੈ ਕਿ ਹੁਣ ਆਸਟ੍ਰੇਲੀਆ ਦੀ ਮਹਿਲਾ ਹਾਕੀ ਟੀਮ ਦਾ ਸੁਪਨਾ ਇੱਥੇ ਹੀ ਖਤਮ ਹੋ ਗਿਆ। ਦੱਸ ਦਈਏ ਕਿ ਆਸਟ੍ਰੇਲੀਆ 1-0 ਦੇ ਫਰਕ ਦੇ ਨਾਲ ਇਹ ਮੈਚ ਜਿਹੜਾ ਹਾਰ ਗਿਆ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674। ਬਾਕੀ ਦੇ ਪ੍ਰੋਗਰਾਮ, ਖਬਰਾਂ ਤੇ ਜਾਣਕਾਰੀਆਂ ਇਸੇ ਤਰੀਕੇ ਦੇ ਨਾਲ ਜਾਰੀ ਰਹਿਣਗੇ।

0: वाओ, तेरी सब्जी दी खुशबू अते टेस्ट विच कुछ ता कमाल है। मेनू भी दस दे सीक्रेट।
1: अमृत ए कमाल है गोल्ड लीफ डेयरी दे प्योर न्यूजीलैंड टी दा। न्यूजीलैंड विच फ्री रेंज ग्रास फेड गावां दे दूध तो तैयार, ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं, बल्कि ग्लास कंटेनर च पैक हुंदा है।
0: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो। विजिट goldleafdairy.com।
2: ਆ ਕਿੱਥੇ ਵੱਜ ਗਈ ਤੇਰੀ ਗੱਡੀ?
3: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
4: ਦਿੱਲੀ ਵਿੱਚ ਘਰੇ ਮੇਰੀ ਭੈਣ, ਉਹ ਬਸ ਇੱਕ ਰੰਗ ਦੇਖ ਕੇ ਸਮਝ ਆਉਂਦੀ ਹੈ ਕਿ ਉਸਨੂੰ ਆਪਣੀ ਪਸੰਦ ਦੀ ਸਾੜੀ ਮਿਲ ਗਈ ਹੈ। ਇਸ ਲਈ ਭਾਵੇਂ ਤੁਹਾਡੀ ਭੈਣ ਨੂੰ ਆਪਣੀ ਪਸੰਦ ਚੁਣਨ ਲਈ ਵਕਤ ਲੱਗਦਾ ਹੋਵੇ ਜਾਂ ਉਸਨੇ ਪਹਿਲਾਂ ਹੀ ਆਪਣਾ ਮਨ ਬਣਾ ਲਿਆ ਹੋਵੇ, ਰਿਮਿਟਲੀ ਰਾਹੀਂ ਆਪਣੇ ਘਰ ਪੈਸੇ ਭੇਜਣਾ ਸਿਰਫ ਇੱਕ ਲੈਣ ਦੇਣ ਨਹੀਂ ਹੈ।

0: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802552 ਤੇ।
1: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
2: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੁੰਗਾ।
1: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
2: ਮੁੰਡੇ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ। ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਪਿੱਛੇ।
1: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੋਇਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 September। ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ।
3: ਟੈਨਸ਼ਨ ਨਿਰੀ ਟੈਨਸ਼ਨ,
2: ਕੀ ਹੋਇਆ?
3: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
2: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਈ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 04105305030
3: ਜਾਂ 90 77 97 33
2: ਜਾਂ ਈਮੇਲ info@vyimmigration.com.au।
3: ਯਾਦ ਰੱਖੋ 9077973।
2: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
3: ਹਰ ਕਦਮ ਤੁਹਾਡੇ ਨਾਲ।

0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
1: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
2: Smith's Lane by Movac ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ Smith's Lane ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੁਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
3: ਹਾਂਜੀ ਹਾਂਜੀ ਓਏ।

0: ਰੇਡੀਓ ਹਾਂਜੀ 1674 ਐਮ ਦੋਸਤੋ, ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ। ਆਪਾਂ ਇੱਕ ਸਿਲਸਿਲਾ ਤੁਹਾਡੇ ਨਾਲ ਸ਼ੁਰੂ ਕੀਤਾ ਹੈ ਕਿ ਤੁਹਾਨੂੰ ਆਪਾਂ ਅਕਾਊਂਟਿੰਗ ਦੇ ਬਾਰੇ, ਤੁਹਾਡੇ ਹਿਸਾਬ ਕਿਤਾਬ ਦੇ ਬਾਰੇ, ਤੁਹਾਡੇ ਕਾਰੋਬਾਰਾਂ ਦੇ ਬਾਰੇ ਆਪਾਂ ਥੋੜ੍ਹੀ ਜਿਹੀ ਜਾਣਕਾਰੀ ਦੇਣੀ ਹੈ। ਅਤੇ ਉਹਦੇ ਲਈ ਆਪਾਂ ਸਪੈਸ਼ਲਿਸਟ ਪਿਛਲੀ ਵਾਰੀ ਸੱਦੇ ਸੀ, ਇਸ ਵਾਰੀ ਫਿਰ ਆਪਾਂ ਇਹਨਾਂ ਦੇ ਕੋਲੋਂ ਟਾਈਮ ਲਿਆ, ਕਿਉਂਕਿ ਪਿਛਲੇ ਪ੍ਰੋਗਰਾਮ ਦੇ ਵਿੱਚ ਤੁਸੀਂ ਬਹੁਤ ਸੋਹਣੀ ਫੀਡਬੈਕ ਦਿੱਤੀ। ਅਤੇ ਇਸ ਵਾਰੀ ਫਿਰ ਦੁਬਾਰਾ ਤੋਂ ਕੁਲਪ੍ਰੀਤ ਜੀ ਸਾਡੇ ਕੋਲ ਨੇ, ਪ੍ਰੋਫੈਸ਼ਨਲ ਅਕਾਊਂਟੈਂਟ ਨੇ ਅਤੇ ਆਪਣੇ ਭਾਈਚਾਰੇ ਦੀ ਲੰਮੇ ਸਮੇਂ ਤੋਂ ਮਦਦ ਕਰ ਰਹੇ ਨੇ। ਆਓ ਉਸੇ ਸਿਲਸਿਲੇ ਨੂੰ ਆਪਾਂ ਅੱਗੇ ਤੋਰਦੇ ਹਾਂ। ਭਾਈ ਸਤਿ ਸ਼੍ਰੀ ਅਕਾਲ ਜੀ। ਆਇਆਂ
1: ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮਚ।
0: ਉਹ ਠੀਕ ਠਾਕ ਹੋ?
1: ਹਾਂਜੀ, ਬਹੁਤ ਵਧੀਆ।
0: ਪਿਛਲੇ ਪ੍ਰੋਗਰਾਮ ਦੀ ਕੋਈ ਫੀਡਬੈਕ ਤੁਹਾਨੂੰ ਆਈ ਹੋਵੇ?
1: ਫੀਡਬੈਕ ਜੀ, ਮੇਰੇ ਖਿਆਲ ਨਾਲ ਤਾਂ ਕਾਫ਼ੀ ਸਕਸੈਸਫੁਲ ਰਿਹਾ। ਕਾਫ਼ੀ ਕੋਸ਼ਿਸ਼ ਕੀਤੀ ਸੀ ਇਨਫੋਰਮੇਸ਼ਨ ਸ਼ੇਅਰ ਕਰਨ ਦੀ, ਅਤੇ ਕਾਫ਼ੀ ਪੋਜ਼ਿਟਿਵ ਫੀਡਬੈਕ ਆਈ ਮੈਨੂੰ।
0: ਗੁੱਡ। ਸੋ ਇਹ ਜਦੋਂ ਫੀਡਬੈਕ ਦਿੰਦੇ ਆ ਨਾ ਸਾਡੇ ਸਰੋਤੇ ਜਾਂ ਦਰਸ਼ਕ, ਤਾਂ ਫਿਰ ਉਹ ਬੰਦਾ ਹੋਰ ਐਨਰਜੀ ਲੈ ਕੇ ਆਉਂਦਾ। ਸੋ ਆਪਾਂ ਪਿਛਲੀ ਵਾਰੀ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਇੱਕ ਸਟੇਜ ਤੱਕ ਕਰਕੇ ਆਪਾਂ ਅਪਡੇਟਸ ਸਾਂਝੀਆਂ ਕੀਤੀਆਂ ਵੀ ਕੀ ਕੀ ਹੁਣ ਚੱਲ ਰਿਹਾ, ਕੀ ਕੀ ਅੱਗੇ ਚੱਲ ਕੇ ਚੇਂਜ ਹੋਣੇ ਨੇ, ਕਿਹੜੇ ਕਿਹੜੇ ਫਾਇਦੇ, ਕੀ ਕੀ ਆਪਾਂ ਨੂੰ ਪ੍ਰੋ ਕੌਨਸ ਨੇ। ਅੱਜ ਮੇਰਾ ਇਰਾਦਾ ਹੈ ਕਿ ਆਪਾਂ ਸੁਪਰ ਐਨੂਏਸ਼ਨ 'ਤੇ ਗੱਲ ਕਰੀਏ, ਕਿਉਂਕਿ ਸੁਪਰ ਐਨੂਏਸ਼ਨ ਦਾ ਕਾਫ਼ੀ ਜ਼ਿਆਦਾ ਰੌਲਾ ਪੈ ਰਿਹਾ। ਖਾਸ ਤੌਰ ਦੇ ਉੱਤੇ ਮੈਂ ਵੇਖਦਾ ਵੀ ਕੋਵਿਡ ਦੇ ਦਿਨਾਂ ਤੋਂ ਲੈ ਕੇ ਜਿਨ੍ਹਾਂ ਨੂੰ ਨਹੀਂ ਵੀ ਪਤਾ ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਸੁਪਰ ਐਨੂਏਸ਼ਨ ਹੁੰਦਾ ਵਾ ਕੋਈ। ਮੈਂ ਇੰਡੀਆ ਵੀ ਰਿਲਾਈਜ਼ ਕੀਤਾ ਵੀ ਉੱਥੋਂ ਤੱਕ ਵੀ ਪਤਾ ਲੱਗਾ ਵੀ ਸੁਪਰ ਸੁਪਰ ਜੀ ਹੁੰਦੀ ਆ ਕੋਈ ਤੁਹਾਡੇ, ਹੈ ਨਾ, ਅਤੇ ਉੱਥੋਂ ਤੱਕ ਵੀ ਗੱਲਾਂ ਬਾਤਾਂ ਪਹੁੰਚ ਗਈਆਂ। ਅੱਜ ਆਪਾਂ ਸੁਪਰ ਐਨੂਏਸ਼ਨ ਦੇ ਬਾਰੇ ਤੁਹਾਡੇ ਕੋਲੋਂ ਜਾਣਕਾਰੀ ਲੈਣੀ ਚਾਹਾਂਗੇ। ਸਭ ਤੋਂ ਪਹਿਲਾ ਸਵਾਲ ਹੀ ਮੇਰਾ ਇਹ ਆ ਕਿ ਸੁਪਰ ਐਨੂਏਸ਼ਨ ਹੈ ਕੀ? ਜੇ ਆਪਾਂ ਸਾਦੇ ਸ਼ਬਦਾਂ 'ਚ, ਮੰਨ ਲਓ ਆਸਟ੍ਰੇਲੀਆ ਤੋਂ ਬਾਹਰ ਬੈਠਾ ਕੋਈ ਇੰਡੀਆ ਅਮਰੀਕਾ ਕਿਤੇ ਦੂਰ ਬੈਠਾ ਬੰਦਾ ਸੁਣ ਰਿਹਾ, ਅਤੇ ਉਹਨੂੰ ਆਪਾਂ ਕੀ ਦੱਸਾਂਗੇ ਹੈ ਕੀ ਹੈ
1: ਸੁਪਰ ਐਨੂਏਸ਼ਨ? ਅਗਰ ਮੈਂ ਸਿੰਪਲ ਟਰਮਸ ਦੇ ਵਿੱਚ ਕਹਾਂ ਤਾਂ ਇਹ ਗੌਰਮੈਂਟ ਵੱਲੋਂ ਲਗਾ ਲਓ ਕਿ ਇੱਕ ਚਲਾਈ ਹੋਈ ਸਕੀਮ ਸੀ, ਜਿਹਦੇ ਵਿੱਚ ਜਿਹਦਾ ਮੇਨ ਜੋ ਮੁੱਖ ਕਾਰਨ ਜੋ ਸੀਗਾ ਉਹ ਤੁਹਾਡੀ